Vamos.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ, ਉਹੀ ਹੋਣਾ
1: ਚਾਹੀਦਾ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੇਂਜ ਕਰਦਾ ਹੈ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ
0: ਸਾਡੇ ਤੋਂ ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚਿਆਂ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ। ਕਈ ਵਾਰੀ ਇੱਦਾਂ ਵੀ ਹੁੰਦਾ,

0: ਉਹਨੂੰ ਲੱਗਦਾ ਜ਼ਰੂਰੀ ਹੈ
1: ਜੀ
0: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ।
1: ਜੀ ਜੀ ਜੀ
0: ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ
1: ਜੀ
0: ਜੋ
1: ਜੀ
0: ਆਮ
1: ਜੀ
0: ਤੌਰ ਤੇ ਦੇਖਿਆ ਜਾਂਦਾ,
1: ਜੀ ਜੀ ਜੀ
0: ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ
1: ਜੀ
0: ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਜੋ ਉਹਨੇ
0: ਉਹ।
1: ਮੂੰਹ ਕੱਢਿਆ
0: ਹਾਂ,
1: ਉਹ ਬਹੁ
0: ਉਹਨੂੰ
1: ਗਿਆ।
0: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ ਬਿਲਕੁਲ
0: ਉਹ
1: ਬਿਲਕੁਲ
0: ਇਸ ਤਰ੍ਹਾਂ ਸਿੱਖਦਾ। ਇਸ
1: ਜੀ
0: ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ
1: ਜੀ
0: ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ।
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
0: ਹਾਂਜੀ ਠੀਕ ਹੈ।
1: ਬਿਲਕੁਲ
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ
1: ਜੀ
0: ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਨੇ
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ,
1: ਜੀ ਜੀ ਜੀ
0: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
0: ਉੱਥੇ ਨਹੀਂ ਹੈ ਨਾ,
1: ਜੀ
0: ਉਹ ਟਾਈਮ ਦੇ ਰਹੇ ਹੈ, ਜੇ ਉਹ
1: ਜੀ
0: ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ ਜੀ
0: ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ,
1: ਜੀ ਜੀ
0: ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ
1: ਬਿਲਕੁਲ
0: ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਹੈ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
0: ਉਹ
1: ਬਣੇਗਾ।
0: ਨਹੀਂ ਬਣਦਾ
1: ਬਿਲਕੁਲ
0: ਉਹਨਾਂ ਦਾ,
1: ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ,
1: ਜੀ ਜੀ
0: ਬੱਚੇ ਦੀ
1: ਜੀ
0: ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ
1: ਟਾਈਮ ਦੇਣਾ
0: ਹੋਮਵਰਕ
1: ਉਹਨਾਂ ਨੂੰ,
0: ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ।
1: ਜੀ ਜੀ ਜੀ
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
0: ਹਾਂਜੀ ਉਹ
1: ਦੋਨੋਂ ਤੇਰਾ,
0: ਉਸ ਦੇ
1: ਜੀ
0: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ,
1: ਜੀ ਜੀ
0: ਉਹ
1: ਜੀ
0: ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ
0: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
0: ਜਿਹੜਾ ਆਮ ਲੋਕ ਕਰਦੇ ਆ।
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ,
1: ਜੀ ਜੀ
0: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਪੀੜ੍ਹੀ ਚੱਲ ਰਹੀ,
0: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
0: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਝ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ,
1: ਬਿਲਕੁਲ,
0: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
0: ਠੀਕ ਹੈ
1: ਜੀ,
0: ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ
1: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ,
1: ਬਿਲਕੁਲ ਜੀ।
0: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ ਬਿਲਕੁਲ।
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ।

0: ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਏਦਾਂ ਹੀ ਹੁੰਦਾ, ਏਦਾਂ ਹੀ ਚੱਲੂਗਾ, ਇਹ ਠੀਕ ਨਹੀਂ ਹੈ।
1: ਬਿਲਕੁਲ
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
0: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਏਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ।
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ, ਬਿਲਕੁਲ।
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬੋਧਾ ਕਸੂਰ ਨਹੀਂ ਹੈ, ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ, ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਏਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੀਂ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
0: ਹਾਂਜੀ
1: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ। ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ,
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
0: ਪ੍ਰਾਇਓਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
0: ਜ਼ਿੰਦਗੀ
1: ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਪੇਰੈਂਟਸ ਨੂੰ, ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ क्योंकि इस बारे कोई भी स्कूलों में भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जे कहीए कि उन्होंने पता होवे कि हाँ ये सानू थोड़ा जा संभल के काम करना चाहिए, संभल के बच्चों नू डील करना चाहिए। तो दोस्तों आपां गल्लां कर रहे हैं बच्चों के पालन पोषण बारे डॉक्टर भावना गुप्ता जी के नाल। तो डॉक्टर साहब ने बहुत ही कमाल दीआं गल्लां जिहड़ियां सांझीआं कीतीआं, गल्लां हैगियां साडे कोल पहलां ही, लेकिन जिमें इन्हों इलैबोरेट किया जिमें फोकस करते हैं आप, ये वाह कमाल सी। डॉक्टर साहब तुसी जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्होंने की सुनेहा देना चाहोगे?
0: मैं यही सुनेहा देना चाहवांगी कि तुसी पेरेंट्स हो ठीक है, पर बच्चों के दोस्त भी बनो।
1: जी जी जी जी जी,
0: बहुत जरूरी है। देखो दोस्ती एक ऐसा रिश्ता है जिथे असीं खुल के गल्लां कर लैंदे हां, जिहड़ियां असीं किसे नाल नहीं करदे, असीं अपने दोस्तां नाल सांझियां कर लैंदे हां। किन्ना ही अच्छा होवे अगर बच्चे अपने पेरेंट्स दे नाल सारी गलबात कर सकन, क्योंकि ये भी सच्चाई है कि पेरेंट्स तो वध हितैषी बच्चियां दा कोई नहीं हुंदा। चाहे तुसीं किस मर्जी पेरेंटिंग स्टाइल नूं अडोप्ट करो, चाहे तुसीं कुटदे मारदे भी हो, पर तुसीं अपने बच्चियां दा अच्छा ही सोचदे हो।
1: ओहदे विच वी आपां कहिंदे आ वी तेरे भले वास्ते कुटिया जा
0: रिहा, क्योंकि नहीं तुहाडी मनशा माड़ी नहीं है, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਤੇ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਜੋ ਸਮਰਜੀਤ ਸਿੰਘ ਸ਼ਰਮ ਨੂੰ ਆ ਗਿਆ, ਰੱਬ ਰੱਖੇ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਲੈ ਕੇ ਗੱਲਾਂ ਬਾਤਾਂ 2.25 ਘੰਟੇ ਤੁਹਾਡੇ ਨਾਲ ਜਿਹੜਾ ਹਾਜ਼ਰ ਆ। ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼, ਕਿਆ ਬਾਤ ਹੈ ਜੀ। ਤੇ ਅੱਗੇ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ, ਔਜਲਾ ਸਾਹਿਬ ਦੀਆਂ ਵੀ ਸੁਣਦੇ ਹਾਂ ਤੇ ਕਿਹੜਾ ਖਰਗੋਸ਼ ਤੇ ਕਿਹੜਾ ਲਾ ਗਿਆ ਲੋਟ। ਤੇ ਗੱਲਾਂ ਬਾਤਾਂ ਦੋਸਤੋ ਕਰਨ ਦੇ ਲਈ ਹਾਜ਼ਰ ਆ ਤੇ 2.25 ਘੰਟੇ ਤੁਹਾਡਾ ਮੇਰਾ ਰਾਸਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜਦੋਂ ਹਾਸਿਆਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਸੰਕੇਤ ਕਹਿ ਸਕਦੇ ਹਾਂ ਕਿ ਚੰਗੇ ਹੀ ਹੋਣਗੇ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਾਕੀ ਅੰਦਾਜ਼ ਦੀ ਗੱਲ ਕੀਤੀ ਹੈ ਤੇ ਅੰਦਾਜ਼ ਤੁਹਾਡੇ ਸਾਹਮਣੇ ਅਜੇ ਪੇਸ਼ ਨਹੀਂ ਕੀਤਾ ਹੈ ਜੀ, ਤੇ ਹਜੇ ਤਾਂ ਆਵਾਜ਼ ਹੀ ਹੈ ਤੇ ਕੁਝ ਹੀ ਪਲਾਂ ਤੱਕ ਅੰਦਾਜ਼ ਵੀ ਪੇਸ਼ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਹੌਲੀ ਹੌਲੀ ਆਪਾਂ ਟਾਈਮ ਸਿਰ ਆਉਣ ਲੱਗ ਗਏ ਹਾਂ, ਤਕਰੀਬਨ 3-4 ਮਿੰਟ ਦਾ ਆਪਾਂ ਫਰਕ ਪਾ ਲਿਆ ਹੈ ਜੀ। ਤੇ ਇਸੇ ਤਰ੍ਹਾਂ ਹੀ ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਪ੍ਰੋਗਰਾਮ ਚੱਲੇਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ, ਆਪਣੀਆਂ ਜਜ਼ਬਾਤਾਂ ਨੂੰ ਦਿਲ ਦੇ ਜੋ ਉਬਾਲ ਨੇ, ਜੋ ਗੱਲਾਂ ਬਾਤਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਜੋ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਖਬਰਾਂ ਦੇ ਦੌਰਾਨ ਵੀ, ਤੇ ਲਾਈਨ ਅੱਗੇ ਚੱਲਦੇ ਹਾਂ ਤੇ ਖੋਲਦੇ ਹਾਂ ਗੱਲਾਂ ਬਾਤਾਂ। ਤੇ ਸਵਾਗਤ ਰਹੇਗਾ ਸਾਰੇ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਫਿਰ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੇ ਕਿਤੇ ਵੀ ਸੁਣ ਰਹੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦੇ ਹੋ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ, ਤੇ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਦੇ ਉੱਤੇ ਚਰਚਾ, ਤੇ ਨਾਲ ਦੀ ਨਾਲ ਸੈਣੀ ਸਾਹਿਬ ਜੁੜਨਗੇ ਗੱਲਾਂ ਬਾਤਾਂ ਕਰਨ ਦੇ ਲਈ, ਤੇ ਕੁਝ ਖੁਲਾਸੇ ਆਪਾਂ ਕਰਾਂਗੇ ਅੱਜ ਵੀ, ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਬਚੇਗਾ ਵਿੱਚ ਜਿਹੜਾ ਪਿੱਛੇ, ਤਾਂ ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਅੱਜ 22 ਸਤੰਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਗਿਆਨ 3 ਤਰ੍ਹਾਂ ਦੇ ਨਾਲ ਮਿਲ ਸਕਦਾ ਹੈ, ਚਿੰਤਨ ਤੋਂ ਜਿਹੜਾ ਸਭ ਤੋਂ ਮਹਾਨ ਹੁੰਦਾ ਹੈ, ਤੇ ਨਕਲ ਤੋਂ ਜਿਹੜਾ ਸਭ ਤੋਂ ਸੌਖਾ ਹੁੰਦਾ ਹੈ, ਤੇ ਤਜਰਬੇ ਤੋਂ ਜਿਹੜਾ ਸਭ ਤੋਂ ਹੀ ਜਿਹੜਾ ਕੌੜਾ ਹੁੰਦਾ ਹੈ। ਇਹ ਤਿੰਨੇ ਜਗ੍ਹਾ ਪਰ ਉਹ ਡਿਪੈਂਡ ਤੁਹਾਡੇ ਤੇ ਕਰਦਾ ਹੈ, ਗਿਆਨ ਲੈਣਾ ਕਿੱਥੋਂ ਆ ਤੁਸੀਂ, ਤੇ ਗੱਲ ਕਿਹਦੇ ਨਾਲ ਉੱਠਣਾ ਬਹਿਣਾ ਹੈ, ਕਿਸ ਤਰ੍ਹਾਂ ਦੀ ਸੰਗਤ ਕਰਨੀ ਹੈ, ਕਿਸ ਤਰ੍ਹਾਂ ਦੀ ਪੰਗਤ ਕਰਨੀ ਹੈ, ਤੇ ਜੇ ਚੋਰੀਆਂ ਚਕਾਰੀਆਂ ਜਾਂ ਹੋਰ ਸਾਰਾ ਚੀਜ਼ਾਂ, ਉਹ ਤਾਂ ਫਿਰ ਹਰ ਕੋਈ ਕਰੀ ਜਾਂਦਾ, ਜੇ ਵੱਖਰੀ ਲੀਕ ਖਿੱਚਣੀ ਆ, ਤਾਂ ਮੈਨੂੰ ਲੱਗਦਾ ਕਿ ਗਿਆਨ ਜਿਹੜਾ ਚਿੰਤਨ ਤੋਂ ਜ਼ਿਆਦਾ ਆਪਣੇ ਆਪ ਨੂੰ ਵਿਚਾਰਨ ਦੇ ਵਿੱਚ ਮਿਲਦਾ ਹੈ, ਜਾਂ ਫਿਰ ਜਿਸ ਤਰ੍ਹਾਂ ਦੀ ਤੁਸੀਂ ਸੰਗਤ ਤੇ ਪੰਗਤ ਕਰਦੇ ਹੋ, ਉਹਨਾਂ ਸਾਥੀਆਂ ਦੇ ਜਿਹੜੇ ਉਹ ਚਾਹੇ ਛੋਟੇ ਨੇ ਤੇ ਚਾਹੇ ਵੱਡੇ ਨੇ, ਤੁਹਾਡੇ ਤੋਂ ਉਮਰ ਦੇ ਵਿੱਚ, ਤਕਾਜ਼ੇ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਤਜਰਬੇ ਹੈ ਉਹਨਾਂ ਦੇ ਮੂੰਹਾਂ ਤੋਂ ਬੋਲਦੇ ਹੈ, ਤੇ ਉਹਨਾਂ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਲਓ ਫਿਰ ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। 22 ਸਤੰਬਰ 1791 ਦੇ ਵਿੱਚ ਚੱਲਦੇ ਹਾਂ ਸਿੱਧਾ ਹੀ। ਬਿਜਲੀ ਵਿਗਿਆਨੀ ਮਾਈਕਲ ਫਰਾਈਡੇ ਦਾ ਜਿਹੜਾ ਇੰਗਲੈਂਡ ਦੇ ਵਿੱਚ ਜਨਮ ਹੋਇਆ ਸੀ, ਤੇ ਜੰਮਿਆ ਤਾਂ ਉਹ ਸ਼ਾਇਦ ਮੰਗਲਵਾਰ ਵਾਲੇ ਦਿਨ ਸੀ, ਪਰ ਨਾਂ ਉਹਦਾ ਫਰਾਈਡੇ ਜ਼ਰੂਰ ਰੱਖ ਦਿੱਤਾ ਗਿਆ। ਤੇ 1908 ਦੇ ਵਿੱਚ ਬੁਲਗਾਰੀਆ ਦੇਸ਼ ਆਜ਼ਾਦ ਹੋ ਗਿਆ। ਇਹ ਯੂਰੋਪੀਅਨ ਕੰਟਰੀ ਹੈ ਜੀ, ਛੋਟੀ ਜੀ, ਤੇ ਬੁਲਗਾਰੀਆ ਉਹਨਾਂ ਦਾ ਦੁੱਧ ਦਹੀਂ ਬੜਾ ਮਸ਼ਹੂਰ ਹੈ ਇਹਨਾਂ ਮੁਲਕਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਖਾਤਮੇ ਦੇ ਦਸਤਕ ਹੋਏ, ਤੇ ਅਗਲੇ ਦਿਨ ਯੁੱਧ ਜਿਹੜਾ ਖਤਮ ਕਰ ਦਿੱਤਾ ਗਿਆ। 1980 ਦੇ ਵਿੱਚ ਇਰਾਨ ਤੇ ਇਰਾਕ ਵਿਚਕਾਰ ਜੰਗ ਸ਼ੁਰੂ ਹੋ ਗਈ, ਤੇ 1986 ਦੇ ਵਿੱਚ ਕਵੀ ਸੋਹਣ ਸਿੰਘ ਜਿਹੜਾ ਮੀਸ਼ਾ ਦਾ ਜਿਹੜਾ ਸੀ ਦੇਹਾਂਤ ਹੋਇਆ। ਕਾਫੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੀਸ਼ਾ ਸਾਹਿਬ ਦੀਆਂ, ਜਿਹੜੀਆਂ ਨੇ ਪੜ੍ਹਨ ਯੋਗ ਵੀ ਨੇ ਤੇ ਸੁਣਨ ਯੋਗ ਵੀ ਨੇ। ਤੇ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਜੰਗ ਦੀ ਗੱਲ ਹੋਈ ਹੈ। ਜੰਗਾਂ ਦੇ ਵਿੱਚ ਰੱਖਿਆ ਕੁਛ ਨਹੀਂ, ਬਸ ਬਰਬਾਦੀ ਹੁੰਦੀ ਹੈ, ਤੇ ਬਾਕੀ ਤਾੜੀਆਂ ਮਾਰਦੇ ਨੇ ਤੇ ਆਪਣਾ ਫਾਇਦਾ ਜਿਹੜਾ ਸੋਚਦੇ ਆ, ਤੇ ਆਮ ਜਿਹੜਾ ਆਵਾਮ ਹੈ ਉਹ ਇਹਨਾਂ ਦੋ ਜਿਹੜੇ ਨੇ ਚੱਕੀ ਦੇ ਪੁੜ ਨੇ ਉਹਨਾਂ ਦੇ ਵਿੱਚ ਪਿਸਦੇ ਹੈ। 1965 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਕਾਰ ਦੂਜੀ ਜੰਗ ਹੋਈ, ਤੇ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਪਹਿਲੀ ਲੜਾਈ ਕਸ਼ਮੀਰ ਦੇ ਮੁੱਦੇ ਦੇ ਉੱਤੇ ਲੜੀ ਗਈ, ਤੇ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਖੜਾ ਹੈ। 1965 ਦੀ ਜੰਗ ਦੀ ਕਮਾਂਡ ਭਾਰਤ ਦੇ ਵੱਲੋਂ ਜਨਰਲ ਹਰਬਖਸ਼ ਸਿੰਘ, ਗੁਰਬਖਸ਼ ਸਿੰਘ, ਅਰਜਨ ਸਿੰਘ ਤੇ ਜਿਹੜੇ ਸਨ ਆਪਣੇ ਜੈਤੇ ਨਾਥ ਚੌਧਰੀ, ਤੇ ਪਾਕਿਸਤਾਨ ਦੇ ਵੱਲੋਂ ਜਨਰਲ ਅਜੂਬ ਖਾਨ, ਮੂਸਾ ਖਾਨ ਤੇ ਟਿੱਕਾ ਖਾਨ ਤੇ ਨੂਰ ਖਾਨ ਦੇ ਹੱਥ ਦੇ ਵਿੱਚ ਸੀਗੀ। ਜਨਵਰੀ 1965 ਦੇ ਵਿੱਚ ਜਿਹੜਾ ਸੀਗਾ, ਜਨਵਰੀ 1965 ਕਿੱਦਾਂ ਹੋਇਆ, 31 ਦਾ ਜਾਂ 30 ਦਾ ਜਾਂ 28 ਦਾ ਤਾਂ ਮਹੀਨਾ ਹੁੰਦਾ ਜੀ, ਤੇ ਤੁਹਾਨੂੰ ਵੀ ਹਾਸਾ ਆ ਗਿਆ ਹੋਣਾ। ਵੈਸੇ ਜਨਵਰੀ ਦਾ ਮਹੀਨਾ ਹੋਏਗਾ ਜੀ, ਤੇ 1965 ਵਿੱਚ ਪਾਕਿਸਤਾਨ ਦੇ ਵੱਲੋਂ ਕੱਛ ਖੇਤਰ ਹੜੱਪਣ ਦੀ ਜਿਹੜੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਸੀ, ਤੇ 20 ਮਾਰਚ ਨੂੰ ਝੜਪਾਂ ਜਿਹੜੀਆਂ ਸਨ ਹੋਰ ਵੀ ਹੋਣ ਉਪਰੰਤ ਅਪ੍ਰੈਲ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਚੌਂਕੀਆਂ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਗਏ। ਬਾਰਡਰ ਦੇ ਉੱਤੇ ਪਹਿਲਾਂ BSF ਤਾਇਨਾਤ ਸੀ, ਫਿਰ ਫੌਜ ਲਾਈ ਗਈ, ਤੇ ਇੱਕ ਸਮਝੌਤਾ ਹੋਇਆ ਇਸ ਦੇ ਤਹਿਤ, ਜਿਸ ਦੇ ਅਨੁਸਾਰ 350 ਵਰਗ ਕਿਲੋਮੀਟਰ ਜੋ ਕੱਛ ਖੇਤਰ ਦੇ ਵਿੱਚ ਬੰਜਰ ਸੀ, ਜੋ ਗੁਜਰਾਤ ਦਾ ਇਲਾਕਾ ਪੈ ਜਾਂਦਾ, ਤੇ 1967 ਦੇ ਵਿੱਚ ਪਾਕਿਸਤਾਨ ਨੂੰ ਦਿੱਤਾ ਗਿਆ, ਜਦਕਿ ਉਹ 3500 ਵਰਗ ਕਿਲੋਮੀਟਰ ਚਾਹੁੰਦਾ ਸੀਗਾ। ਪਾਕਿਸਤਾਨ ਨੂੰ ਸ਼ੱਕ ਸੀ ਕਿ ਭਾਰਤ ਚੀਨ ਦੇ ਨਾਲ 1962 ਦੇ ਵਿੱਚ ਹੋਈ ਲੜਾਈ ਦੇ ਵਿੱਚ ਕਮਜ਼ੋਰ ਹੋਣ ਕਾਰਨ ਹਾਰ ਗਿਆ। ਇਸ ਦੇ ਲਈ ਉਹ ਕਸ਼ਮੀਰ ਨੂੰ ਹੜੱਪਾ ਦੇ ਲਈ ਘੁਸਪੈਠੀਏ ਭੇਜ ਕੇ ਕਸ਼ਮੀਰੀ ਲੋਕਾਂ ਨੂੰ ਭੜਕਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਤੇ ਅਗਸਤ ਦੇ ਵਿੱਚ 26 ਤਰੀਕ ਨੂੰ 30,000 ਪਾਕਿਸਤਾਨ ਜਿਹੜੇ ਸਨ 26 ਤੋਂ 30,000 ਅਗਸਤ ਮਹੀਨੇ ਚ ਵੱਲੋਂ ਕਸ਼ਮੀਰ ਦੀ ਕੰਟਰੋਲ ਰੇਖਾ ਲੰਘ ਕੇ ਅੰਦਰ ਆ ਵੜੇ ਤੇ ਭਾਰਤੀ ਫੌਜ ਜਿਹੜੀ ਸੀ ਉਹਦੇ ਵੱਲੋਂ ਅਗਸਤ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਭੇਜ ਕੇ 7 ਕਿਲੋਮੀਟਰ ਇਲਾਕੇ ਦੇ ਵਿੱਚ ਚਲੇ ਗਏ। ਅਸਲ ਲੜਾਈ ਜਿਹੜੀ ਸੀ 5, 6 ਤੇ 9 ਤਰੀਕ ਨੂੰ ਜਿਹੜੀ ਸੀ 1965 ਤੋਂ ਸ਼ੁਰੂ ਹੋਈ ਤੇ UN ਦੇ ਦਖਲ ਦੇ ਨਾਲ 22 ਸਤੰਬਰ ਨੂੰ ਲੜਾਈ ਬੰਦ ਕਰਨ ਦੇ ਸਮਝੌਤੇ ਉੱਤੇ ਦਸਖਤ ਹੋਏ ਤੇ ਅਗਲੇ ਦਿਨ ਜੰਗ ਖਤਮ ਹੋ ਗਈ। ਪਾਕਿਸਤਾਨ ਨੇ ਜੰਗ ਖਤਮ ਹੋਣ ਦੇ ਉੱਤੇ 540 ਤੇ ਭਾਰਤ ਨੇ 1920 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ ਜੋ ਵਾਪਸ ਕਰ ਦਿੱਤੇ ਗਏ। ਜੇ ਇਹ ਇਲਾਕੇ ਵਾਪਸ ਨਾ ਹੁੰਦੇ ਤਾਂ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ ਖੂਨ ਖਰਾਬਾ ਨਾ ਹੁੰਦਾ। ਭਾਰਤ ਦੇ 2862 ਤੇ ਪਾਕਿਸਤਾਨ ਦੇ 5800 ਜਵਾਨ ਸ਼ਹੀਦ ਹੋਏ। ਭਾਰਤੀ ਫੌਜ ਦੀ 2 ਸਿੱਖ ਬਟਾਲੀਅਨ ਦੇ CO ਸਮੇਤ 40 ਜਵਾਨ ਜਿਹੜੇ ਸਨ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਹਾਕੀ ਦੀ ਪੂਰੀ ਟੀਮ, ਅਥਲੀਟ, ਬਾਸਕਟਬਾਲਰ, ਮੁੱਕੇਬਾਜ਼ ਤੇ ਹੋਰ ਖਿਡਾਰੀ ਸ਼ਾਮਲ ਸਨ। ਜੰਗ ਦੇ ਉਪਰੰਤ ਹੀ ਲਾਲ ਬਹਾਦਰ ਸ਼ਾਸਤਰੀ ਜਨਰਲ ਹਰਬਖਸ਼ ਸਿੰਘ ਨੂੰ ਵਿਖਾਈ ਬਹਾਦਰੀ ਦੇ ਕਾਰਨ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ, ਪਰ ਸ਼ਾਸਤਰੀ ਜੀ ਦੀ ਮੌਤ ਹੋਣ ਦੇ ਕਾਰਨ ਜਨਰਲ ਤਾਂ ਕੀ ਭਾਰਤ ਰਤਨ ਦਾ ਸਨਮਾਨ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਹੋਰ ਕਰਦੇ ਹਾਂ ਰੱਬ ਦੀ, ਤੇ ਜਿਸ ਦੇ ਵਿੱਚ ਫਨੀਦਰ ਨਾਥ ਘੋਸ਼ ਦਾ ਨਾਲ ਜਿਹੜੀ ਭਗਤ ਸਿੰਘ ਉਹਨਾਂ ਦੀ ਰੱਬ ਦੇ ਬਾਰੇ ਇੱਕ ਬਹਿਸ ਹੈ ਛੋਟੀ ਜਿਹੀ, ਉਹਦੇ ਬਾਰੇ ਗੱਲ ਕਰਕੇ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਆਪ ਸਰਵ ਸ਼ਕਤੀਮਾਨ ਪਰਮਾਤਮਾ ਦੀ ਗੱਲ ਕਰਦੇ ਹੋ, ਮੈਂ ਪੁੱਛਦਾ ਕਿ ਸਰਵ ਸ਼ਕਤੀਮਾਨ ਹੋ ਕੇ ਵੀ ਤੁਹਾਡਾ ਭਗਵਾਨ ਬੇਇਨਸਾਫ਼ੀ, ਜਬਰ, ਭੁੱਖ, ਗਰੀਬੀ, ਲੁੱਟ, ਕਾਣੀ ਵੰਡ, ਗੁਲਾਮੀ, ਪਲੇਗ, ਹਿੰਸਾ, ਬਿਮਾਰੀਆਂ ਤੇ ਯੁੱਧ ਆਦਿ ਦਾ ਅੰਤ ਕਿਉਂ ਨਹੀਂ ਕਰ ਦਿੰਦਾ? ਇਹ ਬਹੁਤ ਵੱਡਾ ਸਵਾਲ ਭਗਤ ਸਿੰਘ ਕਰਦਾ ਹੈ। ਇਹਨਾਂ ਸਭ ਬੁਰਾਈਆਂ ਨੂੰ ਖਤਮ ਕਰਨ ਦੀ ਸ਼ਕਤੀ ਹੁੰਦਿਆਂ ਵੀ ਜੇਕਰ ਉਹ ਮਾਨਵਤਾ ਨੂੰ ਇਹਨਾਂ ਦੇ ਜਿਹੜਾ ਸਰਾਪ ਤੋਂ ਮੁਕਤ ਨਹੀਂ ਕਰਦਾ ਤਾਂ ਉਸਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਜੇਕਰ ਉਸਦੇ ਵਿੱਚ ਇਸ ਸਭ ਕਾਸੇ ਨੂੰ ਖਤਮ ਕਰਨ ਦੀ ਤਾਕਤ ਨਹੀਂ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਿਹਾ। ਜੇਕਰ ਉਹ ਇਹ ਸਭ ਕੁਝ ਇੱਕ ਖੇਡ ਦੇ ਤੌਰ ਦੇ ਉੱਤੇ ਆਪਣੀ ਲੀਲਾ ਦਿਖਾਉਣ ਦੇ ਲਈ ਕਰਦਾ ਹੈ ਤਾਂ ਇਹੀ ਕਹਿਣਾ ਪਏਗਾ ਕਿ ਉਹ ਬੇਸਹਾਰਾ ਵਿਅਕਤੀਆਂ ਨੂੰ ਤੜਪਾ ਕੇ ਮਜ਼ਾ ਲੈਣ ਵਾਲੀ ਇੱਕ ਨਿਰਦਈ ਜਿਹੜਾ ਤੇ ਜ਼ਾਲਮ ਸੱਤਾ ਹੈ ਤੇ ਲੋਕਾਂ ਦੇ ਹਿੱਤ ਪੱਖੋਂ ਉਸਦਾ ਛੇਤੀ ਤੋਂ ਛੇਤੀ ਖਤਮ ਹੋ ਜਾਣਾ ਹੀ ਕਹਿੰਦੇ ਬਿਹਤਰ ਹੈ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਕੁਝ ਇੱਕ ਲੁਟੇਰੇ ਹਾਕਮਾਂ ਵੱਲੋਂ ਸਧਾਰਨ ਲੋਕਾਂ ਨੂੰ ਭਰਮ ਦੇ ਵਿੱਚ ਉਲਝਾਉਣ ਦੇ ਲਈ ਇਜ਼ਾਦ ਕੀਤੀ ਗਈ ਇੱਕ ਜ਼ਹਿਰੀਲੀ ਬੂਟੀ ਤੋਂ ਵੱਧ ਮੈਂ ਕਹਿੰਦੇ ਨੇ ਇਸ ਨੂੰ ਕੁਝ ਹੋਰ ਨਹੀਂ ਸਮਝਦਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਅੱਗੇ ਵੱਧਦੇ ਹਾਂ। ਅੱਜ ਦੇ ਵਿਚਾਰ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਨੇ ਹਾਲਾਤ ਤੇ ਪਾਉਂਦੇ ਹਾਂ ਬਾਤ, ਹੁਕਮ ਅਦੂਲੀ ਹੋਊ ਤਾਂ ਵਸੂਲੀ ਵੀ ਹੋਊਗੀ। ਕਿਉਂ ਫੜਿਆ ਹੁਣ ਦੱਸਣਾ ਪਊਗਾ ਭਾਈ ਪੁਲਿਸ ਵਾਲਿਆਂ ਨੂੰ, ਤੇ ਕਰਜ਼ਾ ਲੈ ਤੇ ਲੈ ਨਜ਼ਾਰੇ ਕਰ ਨਜ਼ਾਰੇ ਵਾਲਾ ਮਾਹੌਲ ਬਣਿਆ ਹੋਇਆ। ਸੈਣੀ ਸਾਹਿਬ ਤੋਂ ਪੁੱਛਾਂਗੇ ਅੱਗੇ ਜਾ ਕੇ ਤੇ ਸਭ ਫੜੇ ਜਾਣਗੇ ਭਾਈ, ਸਭ ਫੜੇ ਜਾਣਗੇ, ਪਰ ਗਾਲ ਨਹੀਂ ਕੱਢਣੀ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ ਕਿ ਰਾਜ ਸਭਾ ਦੀਆਂ 11 ਸੀਟਾਂ ਦੀ ਚੋਣ ਜਿਹੜੀ ਹੈ ਉਹਦਾ ਐਲਾਨ ਹੋ ਗਿਆ। ਪੰਜਾਬ ਦੀ ਆਉਣ ਵਾਲੀ ਸਿਆਸਤ ਨੂੰ ਵੀ ਕੋਈ ਨਵਾਂ ਸੰਕੇਤ ਦੇ ਸਕਦੀ ਹੈ ਜਾਂ ਦੇ ਰਹੀ ਹੈ? ਹਰਦੀਪ ਪੁਰੀ ਤੋਂ ਬਾਅਦ ਕੌਣ ਹੋਵੇਗਾ ਅਗਲਾ? ਤੇ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਕੀ ਦੱਸਦਾ ਹੈ? ਜਿਹੜੀ ਹੈ ਅੰਮ੍ਰਿਤਪਾਲ ਹੁਣੀ ਵਾਰਸ ਪੰਜਾਬ ਵਾਲੇ ਨੇ, ਉਹਨਾਂ ਨੇ ਜਿਹੜਾ ਇਹ ਆਪਣੇ ਮੈਂਬਰ ਐਲਾਨ ਦਿੱਤੇ ਹੈ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਹੁਣਾਂ ਦਾ। ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਬੰਦਾ ਹੱਕਾ ਬੱਕਾ ਕਈ ਵਾਰੀ ਰਹਿ ਜਾਂਦਾ ਹੈ। ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਸੈਂਬਲੀ ਚੋਣ ਲੜਨਗੇ ਤੇ ਜਾ ਬੜੇ ਨੇ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ ਨੂੰ ਸ਼ਾਮਲ ਹੋਣ ਜਾ ਰਹੇ ਨੇ। TV ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਧੜੱਲੇਦਾਰ ਗੱਲਬਾਤ ਤਾਂ ਸੁਣਦੇ ਰਹੇ ਹਾਂ, ਪਰ ਹੈਰਾਨੀ ਹੁੰਦੀ ਹੈ ਕਿ ਸਾਰਾ ਕੁਝ ਕੀ ਕੁਝ ਜਿਹੜਾ ਬਣ ਰਿਹਾ। ਦੂਸਰੇ ਪਾਸੇ ਜਿਹੜਾ ਹੈ ਗਮਾਂਡਾ ਤੇ ED ਦੀ ਕਾਰਵਾਈ, ਪੰਜਾਬ ਪੁਲਿਸ ਦੀ ਵਰਦੀ ਵਾਲੀ ਵਾਇਰਲ ਅਫਵਾਹ, DA ਦੇ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਬਹਿਰੀਨ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅੱਜ ਦਾ ਬਿਆਨ, ਇਹਨਾਂ ਸਾਰੀਆਂ ਖ਼ਬਰਾਂ ਦੇ ਪਿੱਛੇ ਦੀ ਤਸਵੀਰ ਜਾਣਾਂਗੇ। ਤੇ ਉਧਰ ਕੈਨੇਡਾ ਦੇ ਵਿੱਚ ਮੈਰਿਜ ਫਰਾਡ ਜਿਹੜੇ ਨੇ ਵੱਧ ਚੜ ਕੇ ਹੋਏ ਨੇ ਤੇ ਹੋ ਰਹੇ ਨੇ ਆਈਲੈਂਡ ਦੇ ਵਿੱਚ ਜੋ ਕੁਝ ਉਸ ਸਮੇਂ ਚ ਵਾਪਰਿਆ ਤੇ ਹੁਣ ਕੈਨੇਡਾ ਜਿਹੜਾ ਹੈ ਇਹਦੇ ਉੱਤੇ ਵੀ ਸਖ਼ਤ ਜਿਹੜਾ ਕਾਨੂੰਨ ਲਿਆ ਰਿਹਾ ਤੇ ਦੂਸਰੇ ਪਾਸੇ ਪੀਆਰ ਦੀ ਮੰਗ ਕਰਦੇ ਹੋਏ ਪ੍ਰਵਾਸੀਆਂ ਦੇ ਮਾਰਚ ਹੋਏ ਨੇ ਤੇ ਬਦਲਦੀ ਇਮੀਗ੍ਰੇਸ਼ਨ ਨੀਤੀ ਪੰਜਾਬੀ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਦੁਨੀਆਂ ਦੇ ਮੰਚ ਦੇ ਉੱਤੇ ਹੂਤੀ ਸੰਕਟ ਜਿਹੜਾ ਬਣਿਆ ਹੋਇਆ ਸਾਊਦੀ ਅਰਬ ਨੂੰ ਬ੍ਰਿਟੇਨ ਦੀ ਮਦਦ ਜਿਹੜੀ ਮਿਲ ਗਈ ਹੈ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਭਾਈ ਹੁਣ ਤੋਂ ਅਸੀਂ ਜਿਹੜਾ ਤੁਹਾਡੇ ਸ਼ਿਪਾਂ ਦੀ ਜਿਹੜੀ ਹੈ ਸੁਰੱਖਿਆ ਕਰਾਂਗੇ ਤੇ ਹੁੱਤੀਆਂ ਨੂੰ ਦੇਖਦਿਆਂ ਕੀ ਕਰਦੇ ਨੇ। ਇਰਾਨ ਦਾ ਯੂਐਨ ਦੇ ਵਿੱਚ ਪੱਖ ਜਿਹੜਾ ਆਇਆ ਕਸ਼ਮੀਰ ਦਾ ਮੁੱਦਾ ਫਿਰ ਉਠਾਇਆ ਤੇ ਦੂਸਰੇ ਪਾਸੇ UNSC ਜਾਣੀ ਯੂਨੈਸਕੋ ਦੇ ਵਿੱਚ ਭਾਰਤ ਦੀ 27 ਮੈਂਬਰਸ਼ਿਪ ਜਿਹੜੀ ਹੈ ਉਹਦੇ ਲਈ ਯੂਰਪੀ ਸਮਰਥਨ ਮਿਲਿਆ ਤੇ ਸੀਟ ਕਹਿੰਦੇ ਨੇ ਬਰਕਰਾਰ ਰੱਖਣ ਦੇ ਲਈ ਹਾਮੀ ਭਰੀ ਹੈ ਇਹਨਾਂ ਨੇ ਤੇ ਦੁਨੀਆਂ ਕਿਸੇ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ ਤੇ ਗੱਲਬਾਤ ਕਰਦਿਆਂ ਦੇਖਦਿਆਂ ਕਿੱਧਰ ਨੂੰ ਦੁਨੀਆਂ ਜਾ ਰਹੀ ਹੈ ਤੇ ਸਮਝਦਿਆਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਤੁਹਾਡੇ ਨਾਲ ਜੁੜ ਕੇ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਚੱਲਦੇ ਹਾਂ ਤੇ ਰਾਜ ਸਭਾ ਇਲੈਕਸ਼ਨ ਦਾ ਜਿਹੜਾ ਐਲਾਨ ਹੋ ਗਿਆ ਇਹਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। 11 ਸੀਟਾਂ ਦੇ ਉੱਤੇ ਚੋਣਾਂ ਦਾ ਐਲਾਨ ਹੋਇਆ 16 ਅਕਤੂਬਰ ਨੂੰ ਹੁਣ ਵੋਟਾਂ ਪੈਣੀਆਂ ਨੇ। ਰਵਨੀਤ ਬਿੱਟੂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਜਿਹੜਾ ਕਾਰਜਕਾਲ ਵੀ ਹੋ ਰਿਹਾ ਖਤਮ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ 11 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਅੱਜ ਇਨ੍ਹਾਂ ਸੀਟਾਂ ਦੇ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਛੱਡਿਆ। ਇਨ੍ਹਾਂ 11 ਸੀਟਾਂ ਦੇ ਲਈ 16 ਅਕਤੂਬਰ ਨੂੰ ਵੋਟਾਂ ਪੈਣਗੀਆਂ। ਹਰਦੀਪ ਸਿੰਘ ਜਿਹੜੇ ਨੇ ਪੁਰੀ ਉੱਤਰ ਪ੍ਰਦੇਸ਼ ਤੋਂ 6 ਸਾਲਾਂ ਦੇ ਕਾਰਜਕਾਲ ਦੇ ਲਈ ਰਾਜ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਦੀ ਥਾਂ ਕਿਸੇ ਨੂੰ ਰਾਜ ਸਭਾ ਭੇਜਿਆ ਜਾਵੇਗਾ। ਇਸ ਦੇ ਉੱਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੇਜ਼ ਹੋ ਚੁੱਕੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਹ ਇਸ ਵੇਲੇ ਇੱਕੋ ਇੱਕ ਸਿੱਖ ਚਿਹਰਾ ਨੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਵੀ 20 ਜੂਨ ਨੂੰ ਖਤਮ ਹੋ ਚੁੱਕਾ ਹੈ ਜੋ ਰੇਲ ਮੰਤਰੀ ਸਨ ਤੇ ਉਨ੍ਹਾਂ ਨੂੰ ਦੁਬਾਰਾ ਨਾਮਜ਼ਦਗੀ ਨਹੀਂ ਮਿਲੀ ਸੀ। ਪੰਜਾਬ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਸਭਾ ਦੇ ਵਿੱਚ ਇਨ੍ਹਾਂ ਸਿੱਖ ਆਗੂਆਂ ਦੀ ਜਗ੍ਹਾ ਕੌਣ ਲਵੇਗਾ ਇਹ ਅਜੇ ਬਹੁਤ ਵੱਡਾ ਸਵਾਲ ਹੈ। ਇਹ ਵਿਸ਼ਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਹੋਰ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਉਨ੍ਹਾਂ ਦੇ ਵਿੱਚ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ, ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡਿਪਟੀ CM ਦਿਨੇਸ਼ ਸ਼ਰਮਾ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਉਹ ਸ਼ਾਮਲ ਨੇ। ਚੋਣ ਕਮਿਸ਼ਨ ਦੇ ਅਨੁਸਾਰ ਇਨ੍ਹਾਂ ਚੋਣਾਂ ਦੇ ਲਈ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਏਗਾ ਤੇ ਜਦੋਂ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤਾਰੀਖ ਜਿਹੜੀ ਹੈ 6 ਅਕਤੂਬਰ ਤੈਅ ਕੀਤੀ ਹੈ ਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਦੀ ਵੀ ਇੱਕ ਰਾਜ ਸਭਾ ਸੀਟ ਦੇ ਉੱਤੇ ਚੋਣ ਹੋਏਗੀ। ਉੱਤਰਾਖੰਡ ਤੋਂ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਜਿਹੜਾ ਕਾਰਜਕਾਲ ਵੀ ਜਿਹੜਾ 25 ਨਵੰਬਰ ਨੂੰ ਹੀ ਸਮਾਪਤ ਜਿਹੜਾ ਹੋ ਰਿਹਾ। ਦੂਸਰੇ ਪਾਸੇ ਵਾਰਸ ਪੰਜਾਬ ਵਾਲਿਆਂ ਦੀ ਗੱਲ ਕਰੀਏ ਤੇ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ। ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨੇ ਨੇ ਕਿਉਂਕਿ ਉਥੋਂ ਬਾਈਕਾਟ ਵੀ ਸ਼ਾਇਦ ਹੋਇਆ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਕੁਝ ਪਿੰਡਾਂ ਦੇ ਵਿੱਚੋਂ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਲ੍ਹ ਦੇ ਵਿੱਚ ਬੰਦ ਆਗੂ ਨੂੰ ਜਿਹੜਾ ਉਮੀਦਵਾਰ ਬਣਾਇਆ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ। ਬਸੰਤ ਸਿੰਘ ਦੌਲਤਪੁਰਾ ਨਾਮੀ ਇਹ ਸ਼ਖਸ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਤੇ ਅੱਜ ਕੱਲ੍ਹ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। ਜਥੇਬੰਦੀ ਨੇ 2 ਦਿਨ ਪਹਿਲਾਂ ਦੌਲਤਪੁਰਾ ਨੂੰ ਹਲਕਾ ਇੰਚਾਰਜ ਐਲਾਨਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਹਲਕੇ ਤੋਂ ਉਮੀਦਵਾਰੀ ਤੈਅ ਹੋਈ ਹੈ। ਕੁਝ ਦਿਨ ਪਹਿਲਾਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਵੱਡੀ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਹੜਾ ਉੱਥੇ ਥਾਪੜਾ ਦਿੱਤਾ ਸੀ। ਦੂਸਰੀ ਜਿਹੜੀ ਇਸੇ ਸੰਬੰਧ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਜਿਹੜੇ ਨੇ ਲੜਨਗੇ ਹੁਣ ਅਸੈਂਬਲੀ ਚੋਣ। ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ੍ਹ ਨੂੰ ਜਿਹੜੇ ਨੇ ਸ਼ਾਮਲ ਹੋਣ ਜਾ ਰਹੇ ਨੇ ਤੇ ਹੱਥ ਮਿਲ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਿਰੰਜਨ ਸਿੰਘ ਦੀ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਅੱਜ ਰਸਮੀ ਗੱਲਬਾਤ ਤੈਅ ਹੋਈ ਹੈ ਜੋ ਕਿ ਨਿਰੰਜਨ ਸਿੰਘ ਭਲਕੇ ਜਲੰਧਰ ਦੇ ਵਿਚ ਰਸਮੀ ਤੌਰ ਦੇ ਉਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਣ ਦਾ ਐਲਾਨ ਕਰਨਗੇ ਤੇ ਇਸ ਸੰਬੰਧੀ ਭਲਕੇ ਪ੍ਰੈਸ ਕਾਨਫਰੰਸ ਸੱਦ ਲਈ ਗਈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਅਯਾਲੀ ਤੇ ਬਾਪੂ ਤਰਸੇਮ ਸਿੰਘ, ਇਹ ਭਾਈ ਲੋਕਾਂ ਦੇ ਹੋ ਸਕਦੇ ਨੇ ਸਾਡੇ ਨਹੀਂ, ਤਰਸੇਮ ਸਿੰਘ ਹੋਣੀ ਜੋ ਕਿ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਨੇ, ਉਨ੍ਹਾਂ ਨੇ ਅੱਜ ਜਲੰਧਰ ਦੇ ਵਿਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਨ੍ਹਾਂ ਦੀ ਰਿਹਾਇਸ਼ ਦੇ ਉਤੇ ਗੁਪਤ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਤੇ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ, ਜਿੱਥੇ ਲੱਕੜ ਦਾ ਬਹੁਤ ਵੱਡਾ ਕਾਰੋਬਾਰ ਹੈ, ਵਿਦੇਸ਼ਾਂ ਤੱਕ ਵੀ ਵਪਾਰ ਹੁੰਦਾ ਹੈ ਲੱਕੜ ਦਾ ਤੇ ਫਰਨੀਚਰ ਬਹੁਤ ਮਸ਼ਹੂਰ ਹੈ ਕਰਤਾਰਪੁਰ ਦਾ, ਜੋ ਕਿ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿਚ ਉਤਾਰ ਸਕਦੀ ਹੈ ਤੇ ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ਼ ਛਵੀ ਵਾਲੇ ਅਧਿਕਾਰੀ ਦੀ ਸ਼ਮੂਲੀਅਤ ਦੇ ਨਾਲ ਦੁਆਬੇ ਦੇ ਵਿਚ ਪਾਰਟੀ ਨੂੰ ਕਹਿੰਦੇ ਨੇ ਫਾਇਦਾ ਹੋਵੇਗਾ। ਤੇ ਇਸੇ ਤਰ੍ਹਾਂ ਹੀ ਅਧਿਕਾਰੀ ਨਿਰੰਜਨ ਸਿੰਘ ਹੋਣੀ ਉਸ ਵਕਤ ਚਰਚਾ ਦੇ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਤੇ ਪ੍ਰੰਤੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤਬਾਦਲੇ ਦੇ ਉੱਤੇ ਰੋਕ ਲਗਾ ਦਿੱਤੀ ਸੀ। ਤੇ ਭਾਈ ਫਾਇਦਾ ਲੈਣਗੇ ਕਿਤੇ ਨਾ ਕਿਤੇ, ਉਨ੍ਹਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਕਿੜ ਕੱਢ ਲਾਂਗੇ ਇਹਦੇ ਵਿਚ। ਦੂਸਰੇ ਪਾਸੇ ਵਿਰੋਧੀ ਧਿਰ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼। ਹਰਪਾਲ ਚੀਮਾ ਹੁਣਾਂ ਨੇ ਇਹ ਬਿਆਨ ਦਿੱਤਾ ਅੱਜ ਤੇ ਪੰਜਾਬ ਪੁਲਿਸ ਦੇ ਵੱਲੋਂ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਪੰਜਾਬ ਦੇ ਅੰਮ੍ਰਿਤਸਰ ਵਿਖੇ ਪਿਛਲੇ ਦਿਨੀ ASI ਦੇ ਕਤਲ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵਰਦੀ ਪਾਉਣ ਦੀ ਥਾਂ ਸਿਵਲ ਕੱਪੜੇ ਪਾਉਣ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਐਡਵਾਈਜ਼ਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਜਿਹੀ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ। ਵੈਸੇ ਬਿਆਨ ਦੇਣਾ ਤਾਂ ਮੁੱਖ ਮੰਤਰੀ ਦਾ ਬਣਦਾ ਕਿਉਂਕਿ ਉਨ੍ਹਾਂ ਕੋਲ ਹੀ ਸਾਰਾ ਪੁਲਿਸ ਪ੍ਰਸ਼ਾਸਨ ਜਾਂ ਉਨ੍ਹਾਂ ਦੇ ਅੰਡਰ ਹੀ ਹੈ, ਹੋਮ ਮਿਨਿਸਟਰ ਵੀ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਅੱਜ ਵੀਡੀਓ ਵੀ ਇੱਕ ਵਾਇਰਲ ਹੋਈ ਹੈ ਜੀ, ਜਿਹੜਾ ਕੋਈ ਡਰੱਗ ਵਗੈਰਾ ਜਿਹੜੀ ਹੈ ਜਾਂ ਉਹ ਲੋਕਾਂ ਤੋਂ ਲੈਂਦੇ ਹੋਏ ਦੀ ਇੱਕ ਜਿਹੜੀ ਹੈ ਸਾਹਮਣੇ ਆ ਰਹੀ ਹੈ, ਅੱਗੇ ਕੱਲ੍ਹ ਤੱਕ ਉਹ ਖ਼ਬਰ ਸਪਸ਼ਟ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਵਾਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੀ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤੁਰੰਤ ਇਹ ਪੋਸਟ ਡਿਲੀਟ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ED ਰੇਡ ਗਮਾਂਡਾ ਦੇ ਵਿੱਚ। ਮੋਹਾਲੀ ਦੇ ਗਮਾਂਡਾ ਦਫ਼ਤਰ ਦੇ ਵਿੱਚ ED ਦਾ ਛਾਪਾ ਪਿਆ ਤੇ 3 ਮੰਜ਼ਲਾਂ ਸੀਲ ਕਰ ਛੱਡੀਆਂ ਤੇ ਇਹ ਦੋਸ਼ ਲਾ ਰਹੇ ਨੇ ਭਾਈ ED ਦਾ ਜਾਂ ਏਜੰਸੀਆਂ ਦਾ ਜਿਹੜਾ ਹੈ ਕੇਂਦਰੀ ਏਜੰਸੀਆਂ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਸਾਡੇ ਖਿਲਾਫ਼ ਤੇ ਉਹ ਸਾਰੀਆਂ ਚੀਜ਼ਾਂ ਇਹ ਦਾਅਵੇ ਕਰ ਰਹੇ ਹੈ। ਪਰ CLU ਤੇ ਰਿਮੀਗੇਟ ਤੇ CLU ਧਾਂਦਲੀਆਂ ਦੇ ਰਿਕਾਰਡ ਜ਼ਬਤ ਹੋਏ ਨੇ ਤੇ CRPF ਦੇ ਜਿਹੜੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਭਾਈ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ, ਸਭ ਤੁਹਾਡੇ ਕਹਿੰਦੇ ਨੇ ਰਲੇ ਹੋਏ ਨੇ, ਸਭ ਫੜੇ ਜਾਣਗੇ। ਇਸ ਕਰਕੇ ਅਗਲੇ CRPF ਜਿਹੜੀ ਹੈ ਨਾਲ ਲੈ ਕੇ ਗਏ ਨੇ, ਕੋਈ ਕੁੱਸ ਕੇ ਨਾ ਤੇ ਕੋਈ ਇੱਧਰ ਉੱਧਰ ਨਾ ਹੋਵੇ। ਐਨਫੋਰਸਮੈਂਟ ਡਾਇਰੈਕਟੋਰੇਟ ED ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹੜਾ CRPF ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਅੱਜ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ED ਦੀ ਇਸ ਅਚਾਨਕ ਕਾਰਵਾਈ ਦੇ ਨਾਲ ਪ੍ਰਸ਼ਾਸਨਿਕ ਗਲਿਆਰਾਂ ਦੇ ਵਿੱਚ ਹੜਕੰਪ ਜਿਹੜਾ ਮਚਿਆ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਂਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਲਾਂ ਨੂੰ ਸੀਲ ਕਰਤਾ ਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਦੇ ਵਿੱਚ ਲਏ ਤੇ ਇਸ ਛਾਪੇਮਾਰੀ ਦੇ ਦੌਰਾਨ ED ਨੇ ਰੇਮੀਗੇਟ ਮਾਮਲੇ ਦੇ ਨਾਲ ਨਾਲ ਨਿੱਜੀ ਬਿਲਡਰਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਜ਼ਮੀਨ ਦੀ ਵਰਤੋਂ ਬਦਲਣ ਜਿਹੜੀ ਹੈ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕੀਤੇ ਨੇ। ਗਮਾਂਡਾ ਦੇ ਸੀਨੀਅਰ ਅਧਿਕਾਰੀਆਂ ਨੇ ਜਿਨ੍ਹਾਂ ਦੇ ਵਿੱਚ ਸਟੇਟ ਅਫਸਰ, EO, ਵਧੀਕ ਮੁੱਖ ਪ੍ਰਸ਼ਾਸਕ ACA ਤੇ ਮੁੱਖ ਇੰਜੀਨੀਅਰ ਜਿਹੜੇ ਨੇ ਚੀਫ ਇੰਜੀਨੀਅਰ ਸ਼ਾਮਲ ਨੇ ਤੇ ਹਾਊਸਿੰਗ ਸਕੱਤਰ ਦੇ ਕਮਰੇ ਦੇ ਵਿੱਚ ਬੁਲਾਇਆ ਗਿਆ ਜਿੱਥੇ ED ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਕੀਤੀ ਗਈ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ ED ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨਿੱਜੀ ਰਿਐਲਟਰਾਂ ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ, CLU ਮਨਜ਼ੂਰੀਆਂ ਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦੇ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਦੇ ਉੱਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਜਿਹੜੀ ਕਰ ਰਹੀ ਹੈ। ਦੂਸਰੇ ਪਾਸੇ ਇੱਕ ਸੀ ED ਦਾ ਮਾਮਲਾ ਤੇ ਦੂਸਰੇ DA, ਅੱਖਰ ਦੋ ਹੀ ਨੇ ED, ED ਤੇ DA। ਡੀਏ ਦੇ ਵਿੱਚ ਵੀ ਹੁਣ ਸਰਕਾਰ ਜਿਹੜੀ ਘਿਰ ਚੁੱਕੀ ਹੈ। ਹੁਕਮਾਂ ਦੀ ਅਣਦੇਖੀ, ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ ਡੀਏ ਦੇ ਭੁਗਤਾਨ ਸੰਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ ਤੇ ਅਦਾਲਤ ਨੇ ਪ੍ਰਾਈਮ ਜਿਹੜਾ ਫੇਸ ਦੇ ਵਿੱਚ ਪਾਇਆ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੇ ਵਿੱਚ ਨਾਕਾਮ ਰਹੀ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਭਾਈ ਨਾ ਇਸ਼ਤਿਹਾਰ ਦੇਣੇ ਨਾ ਕੁਛ ਦੇਣੇ ਨੇ ਪਰ ਇਹ ਫਿਰ ਵੀ ਨਹੀਂ ਟਲੇ ਤੇ ਜਿਹੜੇ ਪੈਸੇ ਦੇਣੇ ਈਡੀ ਦੇ ਸੋਰੀ ਆਪਣੇ ਡੀਏ ਦੇ ਪੈਸੇ ਮੁਲਾਜ਼ਮਾਂ ਨੂੰ ਦੇਣੇ ਆ ਉਹਦੇ ਉੱਤੇ ਤਰੀਕ ਤੇ ਤਰੀਕ ਪਾਈ ਜਾਂਦੇ ਆ ਤੇ ਨਾਲ ਸਮਝੌਤੇ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਪਰ ਹੁਣ ਕਸੂਤੇ ਫਸ ਗਏ ਆ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹੁਕਮ 3 ਅਗਸਤ ਦੇ ਉਸ ਫੈਸਲੇ ਦੀ ਅਣਦੇਖੀ ਦੇ ਨਾਲ ਜੁੜੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਨੇ ਜਿਸਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਮੁਤਾਬਕ ਸਾਰੀਆਂ ਬਕਾਇਆ ਡੀਏ ਡੀ ਆਰ ਦੀਆਂ ਜਿਹੜੀਆਂ ਨੇ ਕਿਸ਼ਤਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਦੇ ਵੱਲ ਧਿਆਨ ਦਵਾਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ ਕਿਉਂਕਿ ਲੱਡੂ ਮੂੰਹ ਦੇ ਵਿੱਚ ਪਾਏ ਗਏ ਤੇ ਉਹ ਵੀ ਖੁਲਾਸਾ ਹੋ ਗਿਆ। ਖਹਿਰਾ ਹੁਣਾਂ ਨੇ ਬਾਹਰ ਆ ਕੇ ਕਰ ਦਿੱਤਾ ਕਿਵੇਂ ਸਾਰਾ ਕੁਝ ਵਾਪਰਿਆ, ਕਿਵੇਂ ਮੂੰਹ ਦੇ ਵਿੱਚ ਲੱਡੂ ਪਵਾਏ ਗਏ ਤੇ ਪਾਏ ਗਏ ਤੇ ਲੱਡੂ ਭੁਰ ਗਏ ਨੇ, ਜਦੋਂ ਕਿ ਪਟੀਸ਼ਨਰ ਸਿਰਫ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਿਆ ਲਾਗੂ ਕਰਵਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ। ਪਟੀਸ਼ਨਰਾਂ ਦੀ ਤਰਫੋਂ ਜਿਹੜਾ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਨੇ ਅਦਾਲਤ ਦੇ ਸਾਹਮਣੇ ਉਹ ਅਖਬਾਰ ਦੀ ਵੀ ਜਿਹੜੀ ਪੇਸ਼ ਕੀਤੀ ਹੈ ਜਿਨ੍ਹਾਂ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਤੇ ਦਿੱਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ਛਪੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਸ਼ਤਿਹਾਰ ਅਦਾਲਤੀ ਹੁਕਮਾਂ ਦੇ ਉਲਟ ਜਾ ਕੇ ਜਨਤਾ ਦੇ ਪੈਸੇ ਦੀ ਜਿਹੜੀ ਹੈ ਅਨਉਚਿਤ ਵਰਤੋਂ ਕਰਨ ਦੀ ਕੋਸ਼ਿਸ਼ ਨੇ। ਅਦਾਲਤ ਨੇ ਨੋਟ ਕੀਤਾ ਕਿ 1 ਸਤੰਬਰ ਨੂੰ ਸੂਬਾ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ SLP ਵਿੱਚ ਰਜਿਸਟਰੀ ਦੇ ਵੱਲੋਂ ਲਗਾਈਆਂ ਗਈਆਂ ਤਰੁੱਟੀਆਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਉੱਤੇ ਬੈਂਚ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਕਿਹਾ ਕਿ ਜਿੱਥੇ ਸਾਰੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹਿੱਤ ਜੁੜੇ ਹੋਣ ਉੱਥੇ ਸਰਕਾਰ ਤੋਂ ਕਾਨੂੰਨੀ ਚਾਰਾਜੋਈ ਦੇ ਵਿੱਚ ਤੇਜ਼ੀ ਦੀ ਉਮੀਦ ਕੀਤੀ ਜਾਂਦੀ ਹੈ ਨਾ ਕਿ ਢਿੱਲ ਦੀ। ਅੱਜ ਤੱਕ ਮੁੱਖ ਸਕੱਤਰ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਸੰਬੰਧੀ ਕੋਈ ਹਲਫ਼ਨਾਮਾ ਦਾਇਰ ਜਿਹੜਾ ਨਹੀਂ ਕੀਤਾ ਗਿਆ। ਬੈਂਚ ਨੇ ਸਪਸ਼ਟ ਕਰ ਦਿੱਤਾ, ਹਾਲਾਂਕਿ ਅਸੀਂ ਅਪੀਲ ਕਰਨ ਦੇ ਸਰਕਾਰ ਦੇ ਕਾਨੂੰਨੀ ਹੱਕ ਦਾ ਸਤਿਕਾਰ ਕਰਦੇ ਹਾਂ ਪਰ ਇਹ ਹੱਕ ਨਿਰਪੱਖ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਤੇ ਇਸ ਮਕਸਦ ਦੇ ਲਈ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਨਹੀਂ ਜਿਹੜਾ ਟਾਲਿਆ ਜਾ ਸਕਦਾ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਵਿਸ਼ੇਸ਼ ਰਾਹਤ ਜਾਂ ਸਟੇਅ ਨਹੀਂ ਮਿਲਦਾ ਤਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਜਵਾਬਦੇਹੀ ਜਿਹੜੀ ਹੈ ਦੇਣੀ ਪਵੇਗੀ। ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਖਬਰ ਫੈਲੀ, ਆਡੀਓ ਤੇ ਖਬਰਾਂ ਬਿਲਕੁਲ ਝੂਠੀਆਂ ਦੱਸੀਆਂ ਨੇ, ਵਰਦੀ ਪਾ ਕੇ ਸਫ਼ਰ ਨਾ ਕਰਨ ਦੀ ਅਫਵਾਹ ਜਿਹੜੀ ਹੈ ਪੰਜਾਬ ਪੁਲਿਸ ਦਾ ਐਕਸ਼ਨ ਉਹਦੇ ਉੱਤੇ ਹੋਇਆ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਹੈੱਡਕੁਆਟਰ ਦੇ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ਦੇ ਉੱਤੇ ਆਉਂਦੇ ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ। ਪੁਲਿਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਝੂਠੀ ਐਡਵਾਇਜ਼ਰੀ ਕਰਾਰ ਦਿੱਤਾ ਹੈ। ਅੰਮ੍ਰਿਤਸਰ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਸ਼ਰਾਰਤਾਂ ਤੇ ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਚੁੱਪ ਤੋੜੀ ਹੈ ਤੇ ਸਾਹਮਣੇ ਆਏ ਨੇ, ਪਰ ਹੈਰਾਨੀ ਇਹ ਹੈ ਕਿ ਐਡੇ ਵੱਡੇ ਅਹੁਦੇ ਉੱਤੇ ਬੈਠੇ ਆ ਪਏ ਪ੍ਰੈਸ ਕਾਨਫਰੰਸ ਕਰਨ ਦੇ ਲਈ ਉਹਨਾਂ ਨੂੰ ਪੱਤਰਕਾਰ ਹੀ ਨਹੀਂ ਲੱਭੇ। ਇੱਕ ਵੀਡੀਓ ਪਾ ਕੇ ਤਾਂ ਉਹਨਾਂ ਨੇ ਆਪਣਾ ਬਿਆਨ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਹਿਰੀਨ ਵਾਲੀ ਬੀਬੀ ਨਾਲ ਜਬਰ ਜਨਾਹ ਵਾਲੇ ਮਾਮਲੇ ਦੇ ਉੱਤੇ ਚੁੱਪੀ ਤੋੜਦਿਆਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਧਾਮੀ ਹੁਣਾਂ ਕਿਹਾ ਕਿ ਮੇਰੇ ਉੱਪਰ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ। ਜਦੋਂ ਇਹ ਮਾਮਲਾ ਮੇਰੇ ਧਿਆਨ ਦੇ ਵਿੱਚ ਆਇਆ ਮੈਂ ਤੁਰੰਤ ਪ੍ਰਭਾਵ ਦੇ ਨਾਲ ਵਿਭਾਗੀ ਕਾਰਵਾਈ ਸ਼ੁਰੂ ਕਰਵਾਈ ਹੈ ਜੋ ਹੁਣ ਵੀ ਜਾਰੀ ਹੈ। ਇਸ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਬਣਾਈ ਗਈ ਹੈ। ਬਲਦੇਵ ਸਿੰਘ ਜਿਹੜੇ ਨੇ ਕਾਇਮਪੁਰੀ ਤੇ ਗੁਰਮੀਤ ਸਿੰਘ, ਬੀਬੀ ਗੁਰਿੰਦਰ ਕੌਰ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਇਸ ਕਮੇਟੀ ਦੇ ਵਿਚ ਸ਼ਾਮਲ ਕੀਤਾ ਹੈ। ਬਲਵਿੰਦਰ ਸਿੰਘ ਕਾਲਵਾ ਨੂੰ ਜਿਹੜਾ ਕੋਆਰਡੀਨੇਟਰ ਬਣਾਇਆ ਗਿਆ। ਇਸ ਤੋਂ ਇਲਾਵਾ ਪ੍ਰਧਾਨ ਧਾਮੀ ਹੋਣਾ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿਚ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ ਜਿਹੜਾ ਪ੍ਰਵਾਨ ਕਰ ਲਿਆ ਗਿਆ ਤੇ ਮਲਕੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਸਰਵਿਸ ਤੋਂ ਜਿਹੜਾ ਲਾਂਭੇ ਕਰਦਿਆਂ ਉਸਦੀ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਸਾਫ਼ ਕੀਤਾ ਕਿ ਇੱਕ ਦੋ ਵਾਰ ਉਹ ਉਕਤ ਬੀਬੀ ਨੂੰ ਜ਼ਰੂਰ ਮਿਲੇ ਪਰ ਉਹ ਸਾਫ਼ ਕਰਦੇ ਨੇ ਕਿ ਬੀਬੀ ਕਿੱਥੋਂ ਆਈ ਹੈ, ਕੌਣ ਹੈ, ਇਸ ਨੂੰ ਲੈ ਕੇ ਜਿਹੜਾ ਆਇਆ ਇਸ ਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਮੁੱਢੋਂ ਨਹੀਂ ਸੀ। ਭਾਵੇਂ ਇੱਕ ਦੋ ਵਾਰ ਬੀਬੀ ਉਹਨਾਂ ਨੂੰ ਮਿਲੀ ਸੀ ਪਰ ਉਹਨਾਂ ਨੇ ਕਦੇ ਵੀ ਧੱਕੇਸ਼ਾਹੀ ਦੀ ਕੋਈ ਗੱਲ ਜਿਹੜੀ ਹੈ ਨਹੀਂ ਕੀਤੀ ਹੈ। ਜੇ ਬੀਬੀ ਮੇਰੇ ਕੋਲ ਆ ਕੇ ਕਹਿੰਦੀ ਕਿ ਮੇਰੇ ਨਾਲ ਗੱਲਬਾਤ ਗਲਤ ਕੰਮ ਹੋਇਆ ਤਾਂ ਹਰਜਿੰਦਰ ਸਿੰਘ ਧਾਮੀ ਕਦੇ ਵੀ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਬੀਬੀ ਨੇ ਅਜਿਹੇ ਕੋਈ ਵੀ ਗੱਲ ਮੇਰੇ ਨਾਲ ਨਹੀਂ ਕੀਤੀ ਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਜਾਂਚ ਰਿਪੋਰਟ ਦੇਵੇਗੀ ਤੇ ਜਿਸ ਮਗਰੋਂ ਹੋਰ ਸਵਾਲਾਂ ਦਾ ਜਵਾਬ ਦਿੱਤੇ ਕਹਿੰਦੇ ਅੱਗੇ ਜਾਣਗੇ। ਲੋ ਦੋਸਤੋ, ਇਹ ਸੀ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ ਤੇ ਅੱਗੇ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਕਿਵੇਂ ਲੱਗਿਆ ਦਿਨ?
3: ਠੀਕ ਹੈ ਜੀ, ਦਿਨ ਵਧੀਆ ਹੀ ਲੰਘਦੇ ਆ ਜੀ।
2: ਅੱਛਾ,
3: ਸਦਾ ਦੀਵਾਲੀ ਸਾਧ ਕੀ ਤੇ ਚਤੇ ਪੈਰ ਬਸੰਤ।
2: ਹਾਂਜੀ
3: ਭਾਰਤ ਸਾਹਿਬ, ਜਿਹੜੇ ਨਾ ਤੁਸੀਂ ਵਿੱਚ ਜਿਹੜਾ ਹੈਗਾ ਆ ਕੋਈ ਲਾਈਨਾਂ ਕੋਡ ਕੀਤੀਆਂ ਸੀ ਵੀ ਭਗਤ ਸਿੰਘ ਇਸ ਤਰੀਕੇ ਨਾਲ ਕਹਿੰਦਾ ਹੈ ਜੀ।
2: ਹਾਂਜੀ
3: ਸਰ, ਇੱਕ ਨਾ ਬਹੁਤ ਉੱਚ ਕੋਟੀ ਦੇ ਫਕੀਰ ਹੋਏ ਆ ਭੀਖਮ ਸ਼ਾਹ ਜੀ।
2: ਜੀ,
3: ਉਹਨਾਂ ਦੇ ਬੋਲ ਆ, ਉਹ ਕਹਿੰਦੇ ਭੀਖਾ ਬਾਤ ਅਗਮ ਕੀ।
2: ਜੀ,
3: ਅਗਮ ਕਹਿੰਦੇ ਪਰਮਾਤਮਾ ਨੂੰ।
2: ਜੀ,
3: ਭੀਖਾ ਬਾਤ ਅਗਮ ਕੀ, ਕਹਿਣ ਸੁਣਨ ਕੀ ਨਾਹੀ।
2: ਜੀ,
3: ਜੋ ਬੋਲੇ ਵੋ ਜਾਣੇ ਨਾਹੀ, ਜੋ ਜਾਣੇ ਵੋ ਬੋਲੇ ਨਾਹੀ।
2: ਵਾਹ ਜੀ,
3: ਜਿਹੜਾ ਬੰਦਾ ਉਥੋਂ ਤੱਕ ਜਿਹੜਾ ਆ ਪਹੁੰਚ ਜਾਂਦਾ ਜਾਂ ਉਹਦੇ ਤੱਕ, ਉਹ ਤਾਂ ਚੋਪੀ ਹੋ ਜਾਂਦਾ ਜਿਹਨੂੰ ਕੁਛ ਪਤਾ ਆ ਜੀ।
2: ਜੀ,
3: ਤੇ ਜਿਹਨੂੰ ਮੇਰੇ ਵਰਗੇ ਨੂੰ ਪਤਾ ਨੀ ਗਾ ਉਹ ਲੈਕਚਰ ਦੇਣ ਲੱਗ ਜਾਂਦਾ ਜੀ ਉਸ ਚੀਜ਼ ਤੇ।
2: ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਸੈਣੀ ਸਾਹਿਬ ਇਹ ਹੋਏਗਾ ਕਿ ਇੰਨਾ ਕੁਝ ਵਾਪਰ ਰਿਹਾ ਦੁਨੀਆਂ ਦੇ ਉੱਤੇ, ਉਹ ਕਈ ਵਾਰੀ ਹੈ ਨਾ ਜਦੋਂ ਕਹਿ ਸਕਦੇ ਆ ਉਸ ਪੋਜੀਸ਼ਨ ਦੇ ਵਿੱਚ ਬੰਦਾ ਹੁੰਦਾ ਹੈ, ਹਰ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵੇਲੇ ਕਈ ਨਾ ਕਦੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਆਪਣੇ ਨਾਲ ਵੀ ਇਹ ਚੀਜ਼ ਕਿਤੇ ਨਾ ਕਿਤੇ ਵਾਪਰੀ ਆ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਰੋਜ਼ੀ ਰੋਟੀ ਦਾ ਸਵਾਲ ਸੀ ਤੇ ਚਾਹੇ ਕੁਝ ਨਿੱਜੀ ਜਿਹੜੇ ਨੇ ਕਹਿ ਸਕਦੇ ਆ ਕਿ ਕਿਤੇ ਕੋਈ ਟ੍ਰੈਜਡੀ ਵਾਪਰੀ ਪਰਿਵਾਰ ਦੇ ਵਿੱਚ, ਕਿਤੇ ਨਾ ਕਿਤੇ ਉਸ ਵਕਤ ਫਿਰ ਬੰਦਾ ਬਗਾਵਤੀ ਹੋ ਜਾਂਦਾ ਜੀ ਰੱਬ ਦੇ ਨਾਲ ਕਿ ਇੰਨੀਆਂ ਅਰਦਾਸਾਂ ਕੀਤੀਆਂ, ਇੰਨਾ ਕੁਝ ਕੀਤਾ, ਇੰਨਾ ਕਤਲੇਆਮ ਹੋ ਰਿਹਾ। ਜੇ ਅੱਜ, ਚਲੋ ਅੱਜ ਇਹ ਆਨੰਦਪੁਰ ਸਾਹਿਬ ਦੀ ਗੱਲ ਹੀ ਹੈ, ਮੈਂ ਓਬਜੈਕਸ਼ਨ ਨਹੀਂ ਕਰਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਜੇ ਇੰਨਾ ਕੁਝ ਸਾਰਾ ਕੁਝ ਹੋ ਹੀ ਰਿਹਾ ਸੀ ਤੇ ਆਪਾਂ ਇੰਨਾ, ਚਲੋ ਸਤਿਕਾਰ ਕਰਦੇ ਹੋ ਹਰ ਧਰਮ ਦੇ ਵਿੱਚ ਆਪਣਾ ਆਪਣੇ ਤੌਰ ਦੇ ਉੱਤੇ ਹੈ, ਫਿਰ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ, ਉਹ ਸਰਾਵਾਂ ਦੇ ਵਿੱਚ ਜੋ ਕੁਝ ਹੋਇਆ, ਕਿ ਉੱਥੇ ਫਿਰ ਪਾਵਰ ਜਿਹੜੀ ਉਹ ਕੰਮ ਕਰਨੀ ਚਾਹੀਦੀ ਹੈ ਜੀ। ਕਈ ਵਾਰੀ ਉਹ ਕੁਐਸਚਨ ਮਾਰਕ ਆਪਾਂ ਸੌਖੇ ਖੜੇ ਕਰ ਸਕਦੇ ਹਾਂ।
3: ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਆ, ਮੈਂ ਇਸ ਚੀਜ਼ ਨਾਲ ਸਹਿਮਤ ਮੈਂ ਨਹੀਂ, ਕਲਾ ਏਦਾਂ ਆ, ਕਲਾ ਵਰਤਦੀ ਵੀ ਹੋਵੇ ਤੇ ਉਹਨੂੰ ਦੇਖਣ ਵਾਲੀ ਅੱਖ ਤਾਂ ਚਾਹੀਦੀ ਨਾ ਜੀ।
2: ਬਿਲਕੁਲ ਜੀ,
3: ਹੁਣ ਮੇਰੀ ਅੱਖ ਜੋ ਦੇਖਦੀ ਆ, ਮੇਰੇ ਆ ਬਾਹਰ ਬਿੱਲੀ ਇੱਕ ਘੁੰਮਦੀ ਹੈਗੀ ਆ, ਇਹਦੀ ਅੱਖ ਜੋ ਦੇਖਦੀ ਆ ਮੇਰੀ ਅੱਖ ਉਹ ਨਹੀਂ ਦੇਖ ਸਕਦੀ।
2: ਬਿਲਕੁਲ ਜੀ, ਬਿਲਕੁਲ ਜੀ,
3: ਮੇਰੀ ਅੱਖ ਦੀਆਂ ਵੀ ਇੱਕ ਲਿਮਿਟੇਸ਼ਨ ਆ ਕਿ ਮੈਂ ਮਤਲਬ ਜਿਹੜਾ ਹੈਗਾ ਆ ਕਿ ਵਿਦ ਇਨ ਜਿਹੜਾ ਆ 1/8 ਸੈਕਿੰਡ ਦੇ ਅੰਦਰ ਜਿਹੜੀ ਕੋਈ ਚੀਜ਼ ਮੂਵ ਕਰਦੀ ਆ ਜੀ, ਉਹ ਮੈਂ ਦੇਖ ਸਕਦਾ ਆ ਜੀ। ਜੇ ਜਿਹੜੀ ਹੈਗੀ ਆ ਇਹ 1/10 ਦੇ ਤਲ ਚੱਲ ਗਈ ਤੇ ਮੈਂ ਉਸ ਚੀਜ਼ ਨੂੰ ਨਹੀਂ ਦੇਖ ਪਾਊਂਗਾ,
2: ਕਿਉਂਕਿ ਉਹ ਵੀ ਇੱਕ ਜਾਨਵਰ ਆ ਧਰਮ ਤੋਂ ਬਗੈਰ, ਧਰਮ ਤੋਂ ਬਾਹਰ ਜਾ ਕੇ ਵੀ ਇੱਕ ਉਹ ਵੀ ਵੱਖਰੀ ਇੱਕ ਦੁਨੀਆ ਨਾ, ਚਾਹੇ ਉਹ ਆਪਾਂ ਕਹਿ ਲੋ ਕਿ ਆਪਣੇ ਲਈ ਕਰਦੇ ਆ, ਚਾਹੇ ਪਰਿਵਾਰ ਲਈ ਕਰਦੇ ਆ, ਚਾਹੇ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਦੀ ਗੱਲ ਕਰ ਰਿਹਾ ਕਿ ਉਹ ਵੀ ਇੱਕ ਵੱਖਰੀ ਇੱਕ ਦੁਨੀਆ ਹੈ, ਸਪਿਰਚੁਅਲ ਦੁਨੀਆ ਕਹਿ ਲੋ ਜਾਂ ਉਹ ਚੀਜ਼ਾਂ ਹੈਗੀਆਂ ਨੇ ਜੀ ਵਿੱਚ, ਉਹ ਵੀ
3: ਠੀਕ ਹੈ ਜੀ। ਸਾਡੀ ਇੱਕ ਜਿਹੜੀ ਬੁੱਧੀ ਆ ਇਹਦੀ ਵੀ ਸੀਮਾ ਆ।
2: ਬਿਲਕੁਲ ਹੈ ਜੀ,
3: ਅਸੀਂ ਜੋ ਵੀ ਸੋਚਦੇ ਹੈਗੇ ਆ ਆਪਣੀ ਬੁੱਧੀ ਅਨੁਸਾਰ ਜਾਂ ਉਸ ਤਰੀਕੇ ਨਾਲ ਸੋਚਦੇ ਆ ਨਾ ਜੀ, ਤੇ ਜਦ ਕਿ ਬੁੱਧੀ ਦੀ ਵੀ ਸੀਮਾ ਜਿਹੜੀ ਕਿਤੇ ਬੁੱਧੀ ਵੀ ਅਸੀਮ ਆ
2: ਜੀ,
3: ਤੇ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਕੋਈ ਉਹ ਅਜਾਮ ਪਾਰ ਕਰ ਜਾਂਦਾ ਆ ਬੰਦਾ ਜਾਂ ਉੱਥੇ ਤੱਕ ਪਹੁੰਚਦਾ ਉਹ ਫਿਰ ਚੁੱਪ ਹੀ ਹੋ ਜਾਂਦਾ,
2: ਬਿਲਕੁਲ
3: ਉਹ ਕਹਿੰਦਾ ਜੋ ਹੁੰਦਾ ਆ ਹੋਣ ਦਿਓ ਇਹ ਉਹਦੀ ਰਜਾ ਹੀ ਆ
2: ਹਾਂਜੀ।
3: ਤੋ ਇਸ ਕਰਕੇ ਜਿਹੜਾ ਆ ਮੈਂ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਆ ਥੋੜਾ ਜਿਹਾ
2: ਨਹੀਂ ਬਹੁਤ ਵਧੀਆ ਜੀ,
3: ਉਹਦਾ ਨਾਂ ਲੈ ਲੈਣਾ ਚਾਹੀਦਾ ਜੀ,
2: ਗੱਲ ਹੋਣੀ ਚਾਹੀਦੀ ਆ ਜੀ, ਬਿਲਕੁਲ ਨਹੀਂ ਚਾਹੀਦੀ।
3: ਹਾਂਜੀ
2: ਜੀ,
3: ਨਾਲੇ ਤੁਸੀਂ ਜੋ ਕਿਹਾ ਸੀਗਾ ਵੀ ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਮੈਂ ਤਾਂ ਕਮੈਂਟ ਵੀ ਲਿਖਿਆ, ਮੈਂ ਕਿਹਾ ਮੈਂ ਖਬਰਾਂ ਤੇ ਵਿਸ਼ਲੇਸ਼ਣ ਕਰਦਾ, ਮੈਂ ਤੁਹਾਨੂੰ ਅਕਬਰ ਵੀਰਵਾਲ ਦੀਆਂ ਕਹਾਣੀਆਂ ਨਹੀਂ ਸੁਣਾਉਂਦਾ।
2: ਨਹੀਂ ਉਹ ਵੀ ਆਪਾਂ ਸੁਣਾਉਣ ਲੱਗ ਜਾਣੀਆਂ ਹੌਲੀ ਹੌਲੀ।
3: ਚਲੋ ਪਹਿਲਾਂ ਤਾਂ ਮੈਂ ਜਿਹੜੀ ਖਬਰ ਦੀ ਸ਼ੁਰੂਆਤ ਕਰੂਗਾ ਉਹ ਖਬਰ ਆ ਜਿਹੜੀ ਕਿ ਜਨਾਬ ਮਿਸ ਕਰ ਗਏ ਆ, ਜਨਾਬ ਨੇ ਉਹ ਖਬਰ ਕੀਤੀ ਨੀ ਕਿਤੇ ਤੁਹਾਡੇ ਕੋਲ ਰਹਿ ਗਈ ਆ,
2: ਜਾਂ ਤੁਸੀਂ ਆਊਟਲੁੱਕ ਰੱਖੀ ਤੁਹਾਡੇ ਲਈ,
3: ਠੀਕ ਹੈ ਚਲੋ ਐਨੀ ਵੇ ਮੰਨ ਲੈਂਦੇ ਆ ਜੀ। ਪਰ ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਇਹ ਆ ਕਿ ਮੈਂ ਵਕੀਲ ਹੋਣ ਦੇ ਨਾਤੇ ਵੀ ਮਹਿਸੂਸ ਕਰਦਾ ਸੀ ਵੀ ਅਦਾਲਤਾਂ ਨੂੰ ਦਿਸਦਾ ਨੀ ਪਿਆ ਵੀ ਇੱਥੇ ਜਿਹੜਾ ਆ
4: ਮਾਨਸਿਕ ਰੋਗੀ ਨੇ ਜਿਹੜਾ ਜਿਨ੍ਹਾਂ ਨੂੰ ਕਈ ਕਹਿ ਦਿੰਦਾ ਮੇਰੇ ਉਹਦੇ ਮੇਰੇ ਸਾਹਮਣੇ ਉਹ ਫਲਾਣਾ ਫਿਰਦਾ ਹਨਾ। ਅੱਛਾ ਜਿਹੜੀ ਕਲਾ ਵਾਲੀ ਗੱਲ ਆ ਹਨਾ, ਇਹ ਅਸੀਂ ਆਪਣੇ ਆਪ ਹੀ ਮੇਰਾ ਖਿਆਲ ਆ ਸ਼ਬਦ ਜਿਹੜਾ ਘੜਿਆ ਹੋਇਆ ਕਲਾ ਵਰਤਣੀ ਚਾਹੀਦੀ ਆ ਹਨਾ। ਦੇਖੋ ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬ ਜੇ ਇਸ ਤਰ੍ਹਾਂ ਦੀ ਇੰਸਟੈਂਟ ਰਾਈਟ ਅਵੇ ਜੇ ਕੋਈ ਚੀਜ਼ ਹੁੰਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਨੀਹਾਂ ਚ ਚਿਣਿਆ ਜਾਂ ਕੁਛ ਵੀ ਉਸ ਤੇ ਨਾ, ਤਾਂ ਜੇ ਕੋਈ ਇੰਸਟੈਂਟ ਰਾਈਟ ਅਵੇ ਕੋਈ ਕਲਾ ਵਾਲੀ ਚੀਜ਼ ਹੁੰਦੀ ਤਾਂ ਉਹ ਕੁਛ ਨਾ ਕੁਛ ਉਸ ਟਾਈਮ ਹੋ ਸਕਦਾ ਸੀ। ਪਰ ਇਹਨੂੰ ਆਪਾਂ ਨੇ ਉਹਨੂੰ ਡਿਫਾਈਨ ਮੇਰੇ ਖਿਆਲ ਮੈਂ ਤੁਹਾਨੂੰ ਐਕਸਪਲੇਨ ਕਰਨ ਦੇ ਵਿੱਚ ਥੋੜਾ ਜਿਹਾ ਪਤਾ ਨੀ ਮੈਂ ਕਰ ਸਕੂੰਗੀ। ਦੇਖੋ ਉਹ ਉਸ ਦਾ ਨਵਾਬ ਦਾ ਕੀ ਹਸ਼ਰ ਹੋਇਆ ਹਨਾ, ਉਹ ਕਲਾ ਜਿਹੜੀ ਵਰਤੀ ਉਹ ਟਾਈਮ ਦੇ ਨਾਲ ਵਰਤੀ, ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਿਹੜੇ ਆਪਣੇ ਦੇਸੀ ਭਾਸ਼ਾ ਚ ਆਪਾਂ ਕਹਿ ਦਿੰਦੇ ਵੀ ਇਹ ਕਰਮਾਂ ਦਾ ਲੇਖਾ, ਹੁਣ ਜਿਵੇਂ ਧਰਤੀ ਘੁੰਮ ਕੇ ਆਪਣੀ ਜਗ੍ਹਾ ਤੇ ਆਉਂਦੀ ਆ ਕਦੇ ਨਾ ਕਦੇ ਆਉਂਦੀ ਆ, ਸੇਮ ਇਹੀ ਚੀਜ਼ ਆ ਬਈ ਜੇ ਉੱਥੇ ਇਹਨਾਂ ਨੇ ਸਾਰਾ ਕੁਛ ਮਾੜਾ ਕੀਤਾ, ਮਾੜਾ ਦੇਖਦੇ ਹੁੰਦੇ ਵੀ ਨਹੀਂ ਬੋਲਿਆ ਕਦੇ ਨਾ ਕਦੇ, ਤਾਂ ਇਸ ਦਾ ਰਿਜ਼ਲਟ ਹੁਣ ਰਿਜ਼ਲਟ ਇਸ ਦਾ ਆਊਗਾ। ਪਰ ਜ਼ਰੂਰੀ ਨੀ ਕਿ ਉਹ ਰਾਈਟ ਅਵੇ ਆਵੇ, ਥੋੜਾ ਠਹਿਰ ਕੇ ਆਊਗਾ ਕਿਉਂਕਿ ਉਹਨਾਂ ਨੇ ਹਟਣਾ ਤਾਂ ਹੈ ਨੀ ਗਾ, ਤੇ ਉਹ ਉਹਨਾਂ ਨੇ ਕੁਛ ਨਾ ਕੁਛ ਆਪਦੇ ਆਪ ਨੂੰ ਇਹੋ ਜਿਹੇ ਮਾੜੇ ਕੰਮਾਂ ਚ ਉਲਝਾਉਂਦੇ ਜਾਣਾ ਤੇ ਅੰਤ ਉਹਦਾ ਮਾੜਾ ਹੀ ਹੁੰਦਾ ਫਿਰ ਜਾ ਕੇ। ਤੇ ਇਹ ਜਿਹੜੀ ਕਲਾ ਉਹ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਕਲਾ ਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਰਾਈਟ ਅਵੇ ਹੀ, ਜਿਵੇਂ ਅੱਜ ਹੁਣ ਉਹਨਾਂ ਨੇ ਉੱਥੇ ਸਰਾਂ ਦੇ ਵਿੱਚ ਜੋ ਕੁਛ ਵੀ ਹੋਇਆ ਉਸੇ ਟਾਈਮ ਵੀ ਕਲਾ ਵਰਤਣੀ ਚਾਹੀਦੀ ਸੀ ਉਸੇ ਟਾਈਮ, ਪਰ ਉਹ ਕੋਈ ਨੀ, ਉਹ ਮੈਂ ਇਹ ਸੋਚਦੀ ਵੀ ਹੌਲੀ ਹੌਲੀ ਆਊਗਾ ਇਹ, ਹੌਲੀ ਹੌਲੀ ਉਹ ਗੱਲਾਂ ਇਹਨਾਂ ਤੇ ਇਹਨਾਂ ਦੀ ਜ਼ਿੰਦਗੀ ਤੇ ਕਹਿ ਲਓ ਜਾਂ ਇਹਨਾਂ ਦੇ ਕਾਸੇ ਦੇ ਉੱਤੇ ਵੀ ਮਾੜਾ ਅਸਰ ਕਿਵੇਂ ਪਾਉਣਗੀਆਂ ਕਿ ਕੀ ਹਸ਼ਰ ਹੋਊਗਾ। ਹੁਣ ਸਪੋਜ਼ ਕਰੋ ਤੁਸੀਂ ਹੁਣ ਆਹ ਦੇਖੋ, ਤੁਸੀਂ ਬਾਦਲਾਂ ਨੇ ਜੇ ਕੋਈ ਮਾੜਾ ਕੀਤਾ ਜਾਂ ਕੁਛ ਵੀ ਨਹੀਂ ਕੌਮ ਲਈ ਕੁਛ ਉਹਨਾਂ ਨੇ ਗਲਤ ਕੰਮ ਕੀਤੇ ਆ, ਉਹਦਾ ਹਸ਼ਰ ਆਇਆ ਪਰ ਥੋੜਾ ਠਹਿਰ ਕੇ ਆਇਆ।
2: ਬਿਲਕੁਲ ਜੀ ਬਿਲਕੁਲ,
4: ਮੈਂ
2: ਸੱਤਾ ਤੋਂ ਬਾਅਦ
4: ਹਾਂਜੀ ਤੇ ਹਾਂਜੀ ਤੇ ਹੁਣ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਹੋਇਆ ਉਸ ਤੋਂ ਪਹਿਲਾਂ ਕੀ ਕੁਛ ਹੋਇਆ, ਜਿਹੜਾ ਕਿ ਹੁਣ ਤੁਸੀਂ ਦੇਖੋ ਇਹ ਲੈ ਕੇ ਆਪਾਂ ਇੱਕ ਵੀ ਹਥਿਆਰ ਲੈ ਕੇ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਨਹੀਂ ਸਕਦੇ, ਉੱਥੇ ਮੋਰਚੇ ਬਣਾ ਲਏ, ਉੱਥੇ ਇੰਨਾ ਕੁਛ ਅਸਲਾ ਢੋਤਾ, ਇੰਨੀਆਂ ਬੰਕਰਾਂ ਬਣਾ ਲਿਆ, ਸਾਰਾ ਕੁਛ, ਉਹਦਾ ਕੀ ਹਸ਼ਰ ਹੋਇਆ? ਹਸ਼ਰ ਤਾਂ ਮਾੜਾ ਹੀ ਹੋਇਆ ਨਾ,
2: ਹਨਾ।
4: ਚਾਹੇ ਉਹ ਤੁਸੀਂ ਹੁਣ ਗੌਰਮੈਂਟਾਂ ਨੂੰ ਬਲੇਮ ਦੇ ਲਓ, ਚਾਹੇ ਜਿਵੇਂ ਜਿਹਨੂੰ ਮਰਜ਼ੀ ਬਲੇਮ ਦੇ ਲਓ ਹਨਾ, ਪਰ ਉਹ ਜੇ ਉਹ ਐਕਸ਼ਨ ਤਾਂ ਇੰਨਾ, ਮਤਲਬ ਮੈਂ ਤਾਂ ਐਗਜ਼ਾਮਪਲ ਦੇ ਰਹੀ ਹਾਂ ਇਹ ਵੀ ਇਹ ਉਸ ਧਿਰ ਵੱਲੋਂ ਵੀ ਮਾੜਾ ਹੀ ਸੀ ਜਿਨ੍ਹਾਂ ਨੇ ਜਿਹੜਾ ਕੁਛ ਗੁਰੂ ਆਪਾਂ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਨਹੀਂ ਲਿਜਾ ਸਕਦੇ, ਨਹੀਂ ਕਰ ਸਕਦੇ,
2: ਤੇ
4: ਉਹ ਕੀਤੀ, ਹਾਂ ਮਰਿਆਦਾ ਦੀ ਉਲੰਘਣਾ ਹੋਈ। ਉਹ ਮਰਿਆਦਾ ਵੈਸੇ ਤਾਂ ਗੁਰੂਆਂ ਨੇ ਤਾਂ ਕੋਈ ਮਰਿਆਦਾ ਹਜੇ ਕੀਤੀ ਨਹੀਂ ਸੀਗੀ ਹਨਾ, ਇਹ ਤਾਂ ਮਰਿਆਦਾ ਤਾਂ ਇਹਨਾਂ ਨੇ ਆਪ ਹੀ ਬਣਾਈਆਂ ਨੇ, ਹਰੇਕ ਗੁਰਦੁਆਰੇ ਦੀਆਂ ਆਪਦੀਆਂ ਮਰਿਆਦਾ ਨੇ, ਹਰੇਕ ਕਮੇਟੀ ਦੀਆਂ ਆਪਦੀਆਂ ਮਰਿਆਦਾ ਨੇ, ਤੇ ਇਸ ਕਰਕੇ ਬਸ ਮੈਂ ਹੁਣ ਭਾਜੀ ਸੈਣੀ ਨੂੰ ਸੁਣਦੀ ਆ, ਮੈਂ ਅੱਧਾ ਕੁ ਪੌਣਾ ਘੰਟਾ ਹੋਰ ਸੁਣੂਗੀ ਫਿਰ ਮੇਰੀ ਕਲਾਸ ਆ
2: ਤੇ
4: ਚਲੋ ਠੀਕ ਆ, ਹਾਂਜੀ
3: ਥੈਂਕ ਯੂ ਭੈਣ ਜੀ, ਸ਼ੁਕਰੀਆ ਸ਼ੁਕਰੀਆ, ਸਤਿ ਸ਼੍ਰੀ ਅਕਾਲ
2: ਜੀ ਸੈਣੀ ਸਾਹਿਬ।
3: ਬਿਲਕੁਲ ਭੈਣ ਜੀ ਨੇ ਸਹੀ ਗੱਲ ਕਹੀ ਆ, ਪਰ ਸਾਹਿਬ ਉਹ ਹੁੰਦਾ ਆ ਕਰਮ ਬੀਜ, ਬੀਜ ਕੋਈ ਵੀ ਬੀਜਿਆ ਜਾਂਦਾ ਨਾ ਤੇ ਓਹਨੂੰ ਪੁਗਰਨ ਨੂੰ ਓਹਨੂੰ ਫਲ ਲੱਗਣ ਨੂੰ ਟਾਈਮ ਲੱਗਦਾ,
2: ਜੋ ਬੀਜਾਂਗੇ ਉਹ
3: ਬੱਚਾ। ਸੋ ਇਸ ਕਰਕੇ ਅੱਜ ਜਿਹੜਾ ਕਰਮ ਬੀਜ ਬੀਜਿਆ ਗਿਆ ਆ, ਕਲਾ ਵਰਤਨ ਦਾ ਮਤਲਬ ਇਹ ਨੀ ਕਿ ਅੱਜ ਤੁਰੰਤ ਹੀ ਜਿਹੜਾ ਹੈਗਾ ਆ ਵੀ ਰੱਬ ਕੋਈ ਪ੍ਰਗਟ ਹੋ ਜਾਏ ਤੇ ਇਸ ਤਰੀਕੇ ਨਾਲ ਹੋ ਜਾਏ, ਉਹ ਬੀਜ ਬੀਜਿਆ ਗਿਆ। ਮੈਂ ਵੀਰ ਜੀ ਨੂੰ ਵੀ ਇਹੀ ਗੱਲ ਕਹੀ ਸੀ ਔਜਲਾ ਸਾਹਿਬ ਨੂੰ, ਮੈਂ ਕਿਹਾ ਜੀ ਜਿੱਦਣ ਇਹਨੇ 2 ਵਜੇ ਰਾਤ ਨੂੰ ਪੱਗ ਦਿੱਤੀ ਸੀ ਉਸ ਬੰਦੇ ਨੂੰ ਤੇ ਜਥੇਦਾਰ ਬਣਾਇਆ ਸੀ, ਉਹ ਕਰਮ ਬੀਜ ਉਦਣ ਬੀਜਿਆ ਗਿਆ ਸੀ, ਉਹਦਾ ਫਲ ਜਿਹੜਾ ਹੈਗਾ ਆ ਅੱਜ ਆਇਆ ਕਿ ਉਸੇ ਬੰਦੇ ਨੇ ਜਿਹਨੂੰ ਤੁਸੀਂ 2 ਵਜੇ ਰਾਤ ਪਗੜੀ ਦਿੱਤੀ ਹੈਗੀ ਆ, ਉਹਨੇ ਤੁਹਾਨੂੰ ਪੰਥ ਚੋਂ ਛੇਕਿਆ ਜੀ। ਆਪਾਂ ਨੂੰ ਮਤਲਬ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈਗਾ ਆ ਕਿ ਕੋਈ ਵੀ ਜਿਹੜਾ ਆ ਫਲ, ਜੇ ਆਪਾਂ ਦੇਖਦੇ ਆ ਨਾ ਵੀ ਆਹ ਫਲ ਘਟਣਾ ਵਾਪਰੀ ਆ ਨਾ,

0: ਨਾ ਕੁਝ ਕੀਤਾ ਗਿਆ, ਉਦਾਂ ਹੀ ਬਾਹਰ ਕਰ ਦਿੱਤਾ। ਜਿਹੜਾ ਜਮਹੂਰੀ ਹੱਕ ਬਣਦਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਉਸ ਹਿਸਾਬ ਦੇ ਨਾਲ ਜੋ ਲਾਅ ਵੀ ਕਹਿੰਦਾ, ਉਹਦੇ ਉੱਤੇ ਖੁੱਲ ਕੇ ਸੈਣੀ ਸਾਹਿਬ ਗੱਲਬਾਤ ਕਰ ਰਹੇ ਨੇ ਜੀ। ਹਾਂਜੀ ਸੈਣੀ ਸਾਹਿਬ,
1: ਪਰ ਸਾਹਿਬ ਇਸ ਖਬਰ ਤੇ ਮੈਂ ਬਾਅਦ ਚ ਆਉਣਾ, ਤੁਸੀਂ ਮੇਰੀ ਖਬਰ ਸੁਣ ਲਓ ਜੀ। ਪਹਿਲਾਂ
0: ਜੀ
1: ਖਬਰ ਇਹ ਹੈਗੀ ਆ ਜੀ ਕਿ ਜਿਹੜਾ ਆ ਸਾਡੇ ਇੱਥੇ ਜਸਕਰਨ ਸਿੰਘ ਵਾਲਾ ਮਾਮਲਾ ਵਾਪਰਿਆ ਸੀਗਾ ਦਾਖਾ ਦੇ ਵਿੱਚ, ਜਿਹੜਾ ਆ ਉਹ ਅਰੈਸਟ ਹੋਈ ਸੀ ਇੱਕ, ਉਹ ਉਸ ਅਰੈਸਟ ਨੂੰ ਚੈਲੰਜ ਕੀਤਾ ਗਿਆ ਸੀਗਾ। ਸੁਪਰੀਮ ਕੋਰਟ ਨੇ ਕੱਲ ਗਾਈਡਲਾਈਨਸ ਦਿੱਤੀਆਂ ਹੋਈਆਂ ਜਿਸ ਤਰੀਕੇ ਨਾਲ ਸਰਕਾਰਾਂ ਕਰਦੀਆਂ ਹੈਗੀਆਂ ਜੀ, ਕਿ ਇੱਕ ਕੇਸ ਦੇ ਵਿੱਚ ਜੇ ਬੰਦੇ ਦੀ ਜਮਾਨਤ ਹੋਈ ਤੇ ਉਹਨੂੰ ਜਮਾਨਤ ਤੋਂ ਬਾਹਰ ਆਉਂਦਿਆਂ ਨਾਲ ਹੀ ਫੇਰ ਅਰੈਸਟ ਕਰ ਲੈਂਦੇ ਜੀ, ਦੂਜਾ ਕੇਸ ਪਾ ਦਿੰਦੇ ਜੀ।
0: ਬਿਲਕੁਲ ਹੈ ਜੀ।
1: ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜੀ ਹੈਗੀ ਆ ਗਾਈਡਲਾਈਨ ਇਸ਼ੂ ਕੀਤੀਆਂ, ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਇਹਦੇ ਵਾਸਤੇ ਤਾਂ ਮਤਲਬ ਜਨਰਲ ਅਵੇਅਰਨੈਸ ਹੋਣੀ ਚਾਹੀਦੀ ਹੈਗੀ, ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਕਿ ਉਸ ਗਾਈਡਲਾਈਨ ਦੇ ਵਿੱਚ ਕੀ ਹੈਗਾ ਜੀ, ਕਿ ਪਹਿਲਾਂ ਤਾਂ ਇਹ ਕਿ ਜਦੋਂ ਵੀ ਕਦੀ ਕਿਸੇ ਬੰਦੇ ਨੂੰ ਕਿਸੇ ਕੇਸ ਚ ਵੀ ਅਰੈਸਟ ਕੀਤਾ ਜਾਂਦਾ ਆ, ਪੁਲਿਸ ਵਾਸਤੇ ਇਹ ਮੈਂਡੇਟਰੀ ਕਰ ਦਿੱਤਾ ਆ ਕਿ ਉਸ ਭਾਸ਼ਾ ਦੇ ਵਿੱਚ ਜਿਸ ਭਾਸ਼ਾ ਨੂੰ ਬੰਦਾ ਜਾਣਦਾ ਹੋਵੇ ਉਸ ਭਾਸ਼ਾ ਚ ਉਹਨੂੰ ਗਰਾਊਂਡ ਆਫ ਅਰੈਸਟ ਲਿਖ ਕੇ ਦੇਣੇ ਹੋਣਗੇ
0: ਪੇਪਰ ਵਰਕ ਚ ਜੀ,
1: ਔਰ ਪੁਲਿਸ ਦੇ ਪੇਪਰ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਦਰਜ ਹੋਣੀ ਚਾਹੀਦੀ ਆ ਕਿ ਆਹ ਗਰਾਊਂਡ ਆਫ ਅਰੈਸਟ ਸੀ, ਉਹਨੂੰ ਬੰਦੇ ਨੂੰ ਲਿਖ ਕੇ ਦੇ ਕੇ ਸਮਝਾ ਤੇ ਸੀ ਕਿ ਤੈਨੂੰ ਅਸੀਂ ਇਸ ਜੁਰਮ ਦੇ ਵਿੱਚ ਫੜ ਰਹੇ ਹੈਗੇ ਆ। ਪਹਿਲੀ ਚੀਜ਼ ਇਹ ਚੀਜ਼ ਜੀ, ਜਦੋਂ ਵੀ ਤੁਸੀਂ ਕਦੀ ਕਿਸੇ ਨੂੰ ਅਰੈਸਟ ਕਰਨਾ। ਦੂਜੀ ਚੀਜ਼ ਇਹ ਕਿ ਜਦੋਂ ਵੀ ਕਿਸੇ ਬੰਦੇ ਦੀ ਬੇਲ ਹੁੰਦੀ ਹੈਗੀ ਆ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਜੇ ਦੁਬਾਰਾ ਉਹਨੂੰ ਕਰ ਦਿੰਨੇ ਹੈਗੇ ਆ ਜੀ, ਵੀ ਬਾਹਰ ਆਉਣ ਤੋਂ ਪਹਿਲਾਂ ਹੀ ਕੋਈ ਪਰਚਾ ਕਰ ਦਿੰਨੇ ਹੈਗੇ ਆ ਤੇ ਉਹਦੇ ਵਿੱਚ ਸੈਕੰਡ ਟਾਈਮ ਅਰੈਸਟ ਕਰਨਾ ਚਾਹੁੰਦੇ ਹੈਗੇ ਆ, ਦੈਨ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ। ਨਾ ਤਾਂ ਉਸ ਬੰਦੇ ਨੂੰ ਉਹ ਆਈਓ ਜਿਹੜਾ ਹੈਗਾ ਆ ਪਹਿਲੇ ਵਾਲਾ ਉਹ ਅਰੈਸਟ ਕਰੇਗਾ, ਦੂਜੀ ਗੱਲ ਜਿਹੜਾ ਆਈਓ ਅਰੈਸਟ ਕਰਨਾ ਚਾਹੇਗਾ ਜਾਂ ਉਹਨੂੰ ਉਹਨੇ ਪਰਚਾ ਦਰਜ ਕੀਤਾ ਹੈਗਾ ਆ ਤੇ ਉਹ ਕੋਰਟ ਦੇ ਵਿੱਚ ਜਿਹੜਾ ਆ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਪਰੋਚ ਕਰੇਗਾ ਕਿ ਮੈਨੂੰ ਜਿਹੜਾ ਹੈਗਾ ਇਹਦਾ ਅਰੈਸਟ ਵਾਰੰਟ ਚਾਹੀਦਾ, ਔਰ ਮੈਜਿਸਟ੍ਰੇਟ ਜਿਹੜਾ ਆ 7 ਦਿਨ ਦੇ ਅੰਦਰ ਡਿਸਪੋਜ਼ ਆਫ ਕਰੇਗਾ ਕਿ ਵੈਦਰ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਜ਼ਰੂਰੀ ਆ ਤੇ ਉਹਦਾ ਅਰੈਸਟ ਕਰਨਾ ਜ਼ਰੂਰੀ ਹੈਗਾ, ਨਹੀਂ ਤਾਂ ਉਹ ਪੁਲਿਸ ਨੂੰ ਕਹਿ ਦੇਗਾ ਸਿੱਧਾ ਚਲਾਨ ਪੇਸ਼ ਕਰੋ, ਜੇ ਜ਼ਰੂਰੀ ਹੋਏਗਾ ਤੇ ਉਹ 7 ਦਿਨਾਂ 'ਚ ਫੈਸਲਾ ਕਰਕੇ ਤੇ ਉਹਨਾਂ ਨੂੰ ਵਾਰੰਟ ਦੇ ਦੇਗਾ ਕਿ ਹਾਂ ਤੁਸੀਂ ਅਰੈਸਟ ਕਰ ਸਕਦੇ ਹਾਂ। ਉਹਦੇ ਨਾਲ ਕੀ ਹੋਊਗਾ ਕਿ ਉਹ 7 ਦਿਨਾਂ ਦੇ ਅੰਦਰ ਉਹ ਬੰਦਾ ਜਿਹੜਾ ਹੈਗਾ ਆ ਐਂਟੀਸਪੇਟਰੀ ਵਾਸਤੇ ਚਾਰਾ ਚੋਰੀ ਵੀ ਕਰ ਸਕਦਾ ਆ, ਤਾਂ ਕਿ ਉਹਨੂੰ ਪਤਾ ਲੱਗ ਜਾਏਗਾ ਕਿ ਹਾਂ ਜੀ ਮੇਰੇ ਖਿਲਾਫ਼ ਜਿਹੜਾ ਇਹਨਾਂ ਨੇ ਹੋਰ ਪਰਚਾ ਦਰਜ ਕਰ ਲਿਆ ਜੀ।
0: ਜੀ ਬਿਲਕੁਲ।
1: ਨਹੀਂ ਤਾਂ ਹੁੰਦਾ ਕੀ ਸੀਗਾ ਕਿ ਦੇਖੋ ਕੋਰਟਾਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਬਣੀਆਂ ਹੀ ਇਨਸਾਫ਼ ਦੇਣ ਲਈ ਹੁੰਦੀਆਂ ਜਿੱਥੇ ਧੱਕਾ ਹੁੰਦਾ, ਤੇ ਧੱਕਾ ਕੌਣ ਕਰਦਾ ਹੈਗਾ ਆ ਜ਼ੋਰਾਵਰ, ਜ਼ੋਰਾਵਰ ਕੌਣ ਹੁੰਦਾ ਆ ਸਰਕਾਰਾਂ ਵੀ ਜ਼ੋਰਾਵਰ ਹੁੰਦੀਆਂ ਜੀ, ਸਰਕਾਰਾਂ ਜ਼ੋਰਾਵਰ ਹੁੰਦੀਆਂ ਉਹ ਉੱਥੇ ਜਿੱਥੇ ਹੈਗਾ ਆ ਕੋਈ ਪਰਚਾ ਦਰਜ ਹੋਇਆ ਜਮਾਨਤ ਹੋਈ ਅਜੇ ਬੰਦਾ ਬਾਹਰ ਨੀ ਆਇਆ ਹੁੰਦਾ ਤੇ ਕਿਸੇ ਹੋਰ ਕੇਸ ਪਾ ਲੈਂਦੇ ਜੀ ਆਇਆ ਹੁਣ ਇਹਦੇ ਵਿੱਚ ਅਰੈਸਟ ਕਰਨੀ ਆ ਜੀ ਉਹਦੀ, ਸੋ ਇਸ ਕਰਕੇ ਉਹ ਪ੍ਰੋਟੈਕਸ਼ਨ ਜਿਹੜੀ ਬੜੀ ਵੱਡੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਸਿਟੀਜਨ ਨੂੰ ਮਿਲੀ ਹੈਗੀ ਆ। ਸੁਪਰੀਮ ਕੋਰਟ ਦੀਆਂ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਪਬਲਿਸ਼ ਹੋਣਗੀਆਂ ਜਾਂ ਜਿੰਨਾ ਵੀ ਲੋਕਾਂ ਤੱਕ ਪਹੁੰਚਣਗੀਆਂ ਉਹਨਾਂ ਦਾ ਫਾਇਦਾ ਹੋਏਗਾ ਲੋਕਾਂ ਨੂੰ। ਲੋਕਾਂ ਨੂੰ ਚਾਹੀਦਾ ਹੈਗਾ ਆ ਕਿ ਲੋਕੀ ਪੁਲਿਸ ਵਾਲਿਆਂ ਨੂੰ ਇਸ ਚੀਜ਼ ਵਾਸਤੇ ਮਜਬੂਰ ਕਰਨ
0: ਜੀ,
1: ਕਿਉਂਕਿ ਟਾਈਮ ਟੂ ਟਾਈਮ ਸੁਪਰੀਮ ਕੋਰਟ ਗਾਈਡਲਾਈਨ ਤਾਂ ਬਹੁਤ ਜਾਰੀ ਕਰਦਾ
0: ਜੀ,
1: ਪਰ ਪੁਲਿਸ ਵਾਲੇ ਫੋਲੋ ਹੀ ਨਹੀਂ ਕਰਦੇ ਜੀ,
0: ਕਰਦੇ ਨੇ।
1: ਸੋ ਇਸ ਕਰਕੇ ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਵਾਲੇ ਅਰੈਸਟ ਕਰਨ ਜਾਂਦੇ ਹੈਗੇ ਆ ਤੇ ਉਹ ਕਹਿੰਦੇ ਮੈਨੂੰ ਦੱਸੋ ਜੀ ਗਰਾਊਂਡ ਆਫ ਅਰੈਸਟ ਮੇਰੀਆਂ ਦਿਓ।
0: ਬਿਲਕੁਲ ਜੀ, ਪੋਲੀਟੀਕਲ ਐਂਗਲ ਹੈਗੇ ਨੇ, ਪਰ ਆਮ ਆਵਾਮ ਦੀ ਗੱਲ ਹੁੰਦੀ ਆ ਜਾਂ ਜਿਹੜੇ ਕੁਝ ਜਿਹੜੀਆਂ ਨੇ ਐਸੇ ਜਥੇਬੰਦੀਆਂ ਹੈਗੀਆਂ ਨੇ ਜਾਂ ਆਪ ਹੁਦਰੇ ਹੀ ਲੋਕ ਜਿਹੜਾ ਨਾ ਕਿਤੇ ਨਾ ਕਿਤੇ ਸਮਾਜ ਵਰਕ ਕਰਦੇ ਆ ਤਾਂ ਉਹਨਾਂ ਨੂੰ ਜਿਵੇਂ ਕਿ ਚਾਹੇ ਉਹ ਕਿਸੇ ਦੀ ਫੇਰੀ ਹੈਗੀ ਆ ਜਾਂ ਕਿਤੇ ਮਿਲਣੀ ਹੈਗੀ ਆ ਤੇ ਉਹਨਾਂ ਨੂੰ ਜਾਂ ਬਹੁਤ ਸਾਰੇ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ, ਜੇ ਉਸ ਏਰੀਏ ਦੇ ਵਿੱਚ ਕੋਈ ਮੰਤਰੀ ਜਾ ਰਿਹਾ ਜਾਂ ਮੁੱਖ ਮੰਤਰੀ ਜਾ ਰਿਹਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਮਤਲਬ ਕਿ ਘਰ ਦੇ ਵਿੱਚ ਹੀ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਉੱਤੇ ਵੀ ਇਹ ਚੀਜ਼ਾਂ ਲਾਗੂ ਹੋਣਗੀਆਂ।
1: ਹਾਂਜੀ, ਪਰ ਗੱਲ ਏਦਾਂ ਹੈਗੀ ਨਾ ਜਦੋਂ ਗਾਈਡਲਾਈਨ ਹੀ ਆ ਗਈਆਂ ਹੈਗੀਆਂ ਆ ਤੇ ਉਸ ਵੇਲੇ ਸਾਰਿਆਂ ਬੰਦਿਆਂ ਨੂੰ ਅਵੇਲੇਬਲ ਆ, ਸਿਟੀਜਨ ਨੂੰ ਪ੍ਰੋਟੈਕਸ਼ਨ ਤਾਂ ਸਾਰਿਆਂ ਨੂੰ ਅਵੇਲੇਬਲ ਹੈ ਨਾ ਜੀ,
0: ਬਿਲਕੁਲ
1: ਹੁਣ ਅੱਜ ਇਹ ਤੁਹਾਡੀ ਜਿਹੜੀ ਦੂਜੀ ਖਬਰ ਤੁਸੀਂ ਜਿਹੜੀ ਗੱਲ ਕਰਦੇ ਸੀ ਉਹਦੇ ਤੇ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਟੌਂਸ ਨਦੀ ਦੇ ਉੱਤੇ ਜਿਹੜਾ ਆ ਉਹ 6 ਸਟੇਟਾਂ ਨੇ ਰਲ ਕੇ

0: ਤੇ ਇੱਕ ਜਿਹੜਾ ਆ ਜਮਨਾ ਬੇਸਨ ਤੇ ਉਹ ਪ੍ਰੋਜੈਕਟ ਜਿਹੜਾ ਆ ਉਹ ਬਣ ਰਿਹਾ ਜੀ। ਉਹਦੇ ਵਿੱਚ 6 ਸਟੇਟਾਂ ਦੀ ਕੰਸੈਂਟ ਤੇ ਉਹਦਾ ਬੈਨੀਫਿਟ ਦਿੱਤਾ ਗਿਆ ਤੇ ਪੰਜਾਬ ਦੀ ਕੰਸੈਂਟ ਵੀ ਨਹੀਂ ਲਈ ਗਈ ਤੇ ਨਾ ਪੰਜਾਬ ਨੂੰ ਸੁਣਿਆ ਗਿਆ ਤੇ ਨਾ ਉਹਦਾ ਕੋਈ ਬੈਨੀਫਿਟ ਦੇਣ ਦੀ ਸੋਚੀ ਜੀ। ਉਸ ਚੀਜ਼ ਨੂੰ ਕਿਉਂਕਿ ਪੰਜਾਬ ਹਰਿਆਣਾ ਇਕੱਠੇ ਸੀ ਜਦੋਂ ਉਦੋਂ ਜਮਨਾ ਵੀ ਤੂੰ ਪੰਜਾਬ ਦੇ ਵਿੱਚ ਦੀ ਵਹਿੰਦੀ ਸੀ। ਜੇ ਹਰਿਆਣਾ ਉਸ ਚੀਜ਼ ਦਾ ਵੀ ਹਾਂ ਜੀ ਵੀ ਰਾਵੀ ਦਾ ਜਿਹੜਾ ਆ ਪਾਣੀ ਉਹ ਇਸ ਚੀਜ਼ ਕਰਕੇ ਇੰਜੋਏ ਕਰਦਾ ਹੈਗਾ ਆ ਜੀ ਕਿ ਭਾਈ ਇੱਥੋਂ ਜਿਹੜਾ ਹੈਗਾ ਹਰਿਆਣਾ ਪੰਜਾਬ ਚੋਂ ਨਿਕਲਿਆ ਆ ਤੇ ਉਹਦਾ ਬੇਸਨ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜੇ ਮੌਜੂਦ ਆ ਤੇ ਉਹ ਹਰਿਆਣੇ ਵਾਸਤੇ ਵੀ ਬੈਨੀਫਿਟਡ ਆ
1: ਜੀ।
0: ਤੇ ਇਸੇ ਤਰੀਕੇ ਨਾਲ ਜਮਨਾ ਦੇ ਉੱਤੇ ਪੰਜਾਬ ਦਾ ਵੀ ਰਾਈਟ ਹੈਗਾ ਸੀ ਜੀ। ਉਹ ਚੀਜ਼ ਜਦੋਂ ਇਗਨੋਰ ਹੋਈ ਆ ਉੱਤੇ ਹੁਣ ਪੰਜਾਬ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਉਣ ਜਾ ਰਹੀ ਆ ਜੀ। ਉਹ ਚੀਜ਼ ਆ ਜੀ ਉਹਦੇ ਵਿੱਚ ਆਈ ਜੀ ਖਬਰ
1: ਜੀ
0: ਜੀ ਬਾਰੇ ਸਾਹਿਬ।
1: ਤੇ ਸੈਣੀ ਸਾਹਿਬ ਜਿਵੇਂ ਕਿ ਕਰਦੇ ਆ ਕਿ 1956 ਧਾਰਾ ਦੀ ਗੱਲ ਕਰ ਲਈ ਜਾਂ ਉਹਦੇ ਵਿੱਚ ਜਿਹੜਾ ਅੰਤਰਰਾਜੀ ਜਲ ਵਿਵਾਦ ਐਕਟ ਹੈਗਾ ਆ ਤੇ ਇੰਟਰਸਟੇਟ ਰਿਵਰ ਵਾਟਰ ਡਿਸਪਿਊਟਸ ਜਿਹੜਾ ਐਕਟ ਆ 1956 ਦਾ ਉਹਦੇ ਚ ਉਹਦੇ ਅਧੀਨ ਧਾਰਾ 13, 14, 15 ਜਿਹੜੀ ਹੈ ਚਲੋ ਕੁਝ ਧਾਰਾਵਾਂ ਇੱਦਾਂ ਨੇ ਕਿ ਉਹਨਾਂ ਦੇ ਵਿੱਚ ਚਾਹੇ ਉਹ BM ਦੇ ਵਿੱਚ ਚਾਹੇ ਉਹ ਨੌਕਰੀਆਂ ਦੇਣੀਆਂ ਨੇ ਜਾਂ ਕੋਟੇ ਹੈਗੇ ਨੇ ਵੱਖਰੇ ਵੱਖਰੇ ਸਟੇਟਾਂ ਦੇ ਜੋ ਸਿਸਟਮ ਹੈਗਾ ਪਰ ਉਹ ਜਿਹੜਾ ਇਹਦੇ ਵਿੱਚੋਂ ਇਗਨੋਰ ਕਰ ਸਕਦੇ ਨੇ ਜਿੱਦਾਂ ਕਿ ਧਾਰਾ 15 ਦੇ ਵਿੱਚ ਚਲੋ ਉਹ ਸਾਰੀਆਂ ਚੀਜ਼ਾਂ ਨੇ ਜਾਂ 13 ਦੇ ਵਿੱਚ ਨੇ 14 ਦੇ ਵਿੱਚ ਨੇ।
0: ਭਾਰੇ ਸਾਹਿਬ ਗੱਲ ਇੱਦਾਂ ਹੈਗੀ ਆ ਉੱਥੇ ਉਹਨਾਂ ਨੇ ਲਿਖਿਆ ਕੀ ਆ ਉਹਨਾਂ ਨੇ ਲਿਖਿਆ ਆ ਵੀ ਜਦੋਂ ਵੀ ਡਿਸਪਿਊਟ ਹੋਊਗਾ ਕਿਸੇ ਵੀ ਦੋ ਰਾਜਾਂ ਦੇ ਵਿੱਚ ਤੇ ਸੰਸਦ ਕੋਲ ਜਿਹੜੀ ਆ ਪਾਵਰ ਹੈਗੀ ਆ ਕਿ ਉਹ ਉਹਦੇ ਤੇ ਕਾਨੂੰਨ ਬਣਾ ਕੇ ਤੇ ਜਾਂ ਉਹਦੇ ਤੇ ਜਿਹੜਾ ਹੈਗਾ ਆ ਡਿਸਪਿਊਟ ਨੂੰ ਸੈਟਲ ਕਰਨ ਵਾਸਤੇ ਆਪਣਾ ਵਰਡਿਕਟ ਦੇ ਸਕਦੀ ਹੈਗੀ ਆ। ਹੁਣ ਅਸੀਂ ਮਤਲਬ ਜਿਹੜਾ ਹੈਗਾ ਆ ਇਤਰਾਜ ਸਟੇਟਾਂ ਦਾ ਇਤਰਾਜ ਇਹ ਹੈਗਾ ਆ ਕਿ ਜਿੱਥੇ ਤਾਂ ਜਿਹੜੀਆਂ ਹੈਗੀਆਂ ਆ ਵੀ ਸੈਂਟਰ ਦੇ ਵਿੱਚ ਜਿਹੜੀ ਰੂਲਡ ਪਾਰਟੀ ਹੈਗੀ ਆ ਉਹਦੇ ਨਾਲ ਜਿਹੜੀ ਰੂਲਡ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਦੂਜੇ ਪਾਸੇ ਕੋਈ ਹੋਰ ਸਰਕਾਰ ਹੁੰਦੀ ਹੈਗੀ ਆ ਤੇ ਉਹ ਉਹਨਾਂ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ ਉਹ ਉਸ ਸਟੇਟ ਨੂੰ ਫੇਵਰ ਕਰਦੇ ਹੈਗੇ ਆ ਜੀ। ਤੋ ਇਸ ਕਰਕੇ ਕਿ ਜਿੱਦਾਂ ਬਾਈਲੈਟਰਲ ਇਸ਼ੂ ਆਪਾਂ ਕਹਿੰਦੇ ਨੇ ਹੈਗੇ ਆ ਕਿ ਦੋ ਵਿਵਾਦ ਦੋ ਬੰਦਿਆਂ ਦੇ ਵਿੱਚ ਹੈਗਾ ਆ ਤੇ ਉਹ ਦੋ ਬੰਦੇ ਹੀ ਸੁਲਝਾਉਣਗੇ ਹਾਂਜੀ। ਤੀਜੇ ਕੋਲ ਤੀਜਾ ਜਿਹੜਾ ਐਡਵਾਈਜ਼ਰੀ ਤਾਂ ਜਾਰੀ ਕਰ ਸਕਦਾ ਹੈਗਾ ਡਿਸਾਈਡਿੰਗ ਅਥਾਰਟੀ ਨਹੀਂ ਹੋਣਾ ਚਾਹੀਦਾ। ਪੰਜਾਬ ਦਾ ਇਤਰਾਜ਼ ਇਹ ਆ ਜੀ ਪਰ ਕਿਉਂਕਿ ਸੰਸਦ ਜਿਹੜੀ ਆ ਇਹ ਸੁਪਰੀਮ ਹੁੰਦੀ ਹੈਗੀ ਆ ਇੱਥੇ ਤੱਕ ਇਹ ਸੰਸਦ ਦਾ ਬਣਾਇਆ ਆ ਕਾਨੂੰਨ ਜਿਹੜਾ ਆ ਉਹਦੇ ਤੇ ਵੀ ਜਿਹੜਾ ਆ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਵੀ ਬਾਈ ਵੇ ਆਫ ਜਿਹੜਾ ਹੈਗਾ ਆ ਜਿੱਦਾਂ ਨੋਟੀਫਿਕੇਸ਼ਨ ਉਹ ਉਹਨਾਂ ਨੂੰ ਰੋਕ ਲਾ ਸਕਦਾ ਹੈਗਾ ਜੀ। ਤੋ ਇਸ ਕਰਕੇ ਸਿਰਫ ਉਹ ਕੇਸ ਜਿਹੜੇ ਹੈਗੇ ਆ ਉਹ ਉਸ ਕਾਨੂੰਨ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੁੰਦੇ ਆ ਜਿਹੜੇ ਸਾਡੇ ਜਿਹੜਾ ਆ ਸੰਵਿਧਾਨ ਦੇ ਪ੍ਰੀਅੰਬਲ ਦੇ ਮਤਲਬ ਉਹ ਕੰਟਰਾਕਟ ਜਿਹੜਾ ਹੈਗਾ ਆ ਉਹ ਕੰਟਰਾਡਿਕਟਰੀ ਹੁੰਦੇ ਆ ਉਹਨਾਂ ਤੋਂ ਭਿੰਨ ਹੁੰਦੇ ਆ ਹਾਂਜੀ। ਉਹ ਮਤਲਬ ਜਿਹੜੇ ਹੈਗੇ ਆ ਉਹਨੂੰ ਸੁਪਰੀਮ ਕੋਰਟ ਸੈਟ ਅਸਾਈਡ ਕਰ ਦਿੰਦੀ ਆ ਕਿ ਸਾਡੇ ਸੰਵਿਧਾਨ ਦੇ ਵਿਰੁੱਧ ਆ ਹਾਂਜੀ। ਅਦਰਵਾਈਜ਼ ਜਿਹੜਾ ਹੈਗਾ ਆ ਸੰਸਦ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਆ ਜੀ। ਪੰਜਾਬ ਦਾ ਇਤਰਾਜ਼ ਇਹ ਹੈਗਾ ਆ ਕਿ ਜਿੱਦਾਂ ਬਾਈਲੈਟਰਲ ਇਸ਼ੂ ਜਿਹੜੇ ਹੈਗੇ ਆ ਉਹ ਟ੍ਰੀਟ ਹੁੰਦੇ ਆ ਸਾਡੇ ਇੱਥੇ ਵੀ ਜਿਹੜਾ ਹੈਗਾ ਆ ਵਾਟਰ ਡਿਸਪਿਊਟ ਜਿਹੜੇ ਆ ਉਹ ਬਾਈਲੈਟਰਲ ਇਸ਼ੂ ਜਿਹੜੇ ਆ ਉਹਦੇ ਮੁਤਾਬਕ ਹੀ ਟ੍ਰੀਟ ਹੋਣਾ ਚਾਹੀਦਾ ਹੈਗਾ ਆ ਜੀ ਬਾਰਾਜ ਸਾਹਿਬ
1: ਜੀ
0: ਹਾਂਜੀ।
1: ਤੇ ਸੈਣੀ ਸਾਹਿਬ ਚਲੋ ED ਦੇ ਨਾਲ ਜੁੜੀ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ ਫਿਰ ਆਪਾਂ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਵੱਲ ਨੂੰ ਚੱਲਦੇ ਆ ਜੀ ਕੀ ਹਾਲਾਤ ਬਣ ਰਹੇ ਨੇ। ਹਾਂਜੀ
0: ED ਦਾ ਅੱਜ ਛਾਪਾ ਪੈ ਗਿਆ ਜੀ
1: ਜੀ
0: ਤੇ ਉਹ ਗਮਾਡਾ ਦੇ ਜਿਹੜੀ ਬਿਲਡਿੰਗ ਆ ਉਹ ਉਹਨਾਂ ਨੇ ਘੇਰ ਲਈ ਉੱਥੇ ਉਹਨਾਂ ਨੇ ਜਿਹੜੇ ਆਫੀਸਰ ਸੀਗੇ ਸਾਰੇ ਉਹਨਾਂ ਦੇ ਮੋਬਾਈਲ ਵੀ ਜਿਹੜੇ ਆ ਉਹ ਸੀਜ਼ ਕਰ ਲਏ ਉਹਨਾਂ ਨੇ ਲੈ ਲਏ ਸੀ ਜੀ ਤੇ ਉਹ ਖੰਗਾਲ ਰਹੇ ਹੈਗੇ ਆ ਜੀ ਕਿ ਭਾਈ ਇਹਦੇ ਵਿੱਚੋਂ ਕੀ ਕਮਾਇਆ ਤੇ ਕੀ ਗਵਾਇਆ
1: ਜੀ
0: ਇਹਨਾਂ ਨੇ ਕਿੰਨੀ ਜ਼ਮੀਨ ਲਈ ਕਿਸੇ ਕੋਲੋਂ
1: ਜੀ
0: ਤੇ ਉਸ ਬੰਦੇ ਨੂੰ ਕੀ ਮਿਲਿਆ ਤੇ ਬਾਅਦ ਦੇ ਵਿੱਚ ਡਿਵੈਲਪਰ ਆ ਉਹਨੂੰ ਕੀ ਮਿਲਿਆ ਜੀ ਤੇ ਲੈਂਡ ਯੂਜ਼ ਦਾ ਜਿਹੜਾ ਹੈਗਾ ਆ ਉਹ ਕਿਸ ਤਰੀਕੇ ਨਾਲ ਹੋਏ ਜੀ
1: ਜੀ।
0: ਅਸਲ ਕਹਾਣੀ ਤਾਂ ਇਹ ਹੈਗੀ ਆ ਕਿ ED ਨੇ ਜਿਹੜਾ ਲਿਖਿਆ ਆ ਸੀਗਾ ਵੀ ਇਹਨਾਂ ਨੂੰ ਵੀ ਭਾਈ ਤੁਹਾਡੇ ਜਿਹੜੇ ਆ ਵੀ ਮੁੱਖ ਮੰਤਰੀ ਸਾਹਿਬ ਦੇ ਉਹ SD ਜਿਹੜੇ ਹੈਗੇ ਆ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡਸ ਜਿਹੜੇ ਹੈਗੇ ਦੋਸਤ ਉਹ ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਆ। ਲੈਂਡ ਯੂਜ਼ ਜਿਹੜਾ ਹੈਗਾ ਆ ਉਹਨੂੰ ਕਨਵਰਟ ਕਰਨ ਦੇ ਵਿੱਚ ਜਾਂ ਦੇਣ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਉੱਥੋਂ ਪੈਸਾ ਜਿਹੜਾ ਨਿਕਲਿਆ ਤੇ ਪੈਸਾ ਜਿਹੜਾ ਆ ਦੋ ਨੰਬਰ ਦੇ ਵਿੱਚ ਹੀ ਇੱਥੋਂ ਮਤਲਬ ਗਿਆ ਹੈਗਾ ਜੀ। ਉਹ ਜਿਹੜਾ ਆ ਚੇਨ ਰੂਟ ਲੱਭ ਰਹੇ ਹੈਗੇ ਆ ਵੀ ਕਿੱਦਾਂ ਕਿੱਦਾਂ ਇਹਨਾਂ ਨੂੰ ਆਇਆ ਤੇ ਕਿੱਦਾਂ ਕਿੱਦਾਂ ਪੈਸੇ ਗਏ ਆ ਜੀ। ਉਹ ਇਸ ਕਰਕੇ ਈਡੀ ਜਿਹੜੀ ਆ ਸਰਗਰਮ ਹੋ ਗਈ ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ਈਡੀ ਦੇ ਤਿੰਨ ਚਾਰ ਲੈਟਰ ਇਗਨੋਰ ਕਰਕੇ ਤੇ ਕਾਰਵਾਈ ਕੀਤੀ ਕੋਈ ਨੀ ਸੀ,
1: ਐਫ ਆਈ ਆਰ ਹੀ ਨਹੀਂ ਕੀਤੀ।
0: ਇਸ ਕਰਕੇ ਐਫ ਆਈ ਆਰ ਹੀ ਨਹੀਂ ਕੀਤੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਹੁਣ ਈਡੀ ਆਪ ਐਕਟਿਵ ਹੋਈ ਹੈਗੀ ਆ। ਸੋ ਇੱਥੇ ਦੂਜਾ ਨਜ਼ਰੀਆ ਸਰਕਾਰ ਦਾ ਆ, ਸਰਕਾਰ ਦਾ ਨਜ਼ਰੀਆ ਇਹ ਆ ਕਿ ਭਾਈ ਅਸੀਂ ਕਿਉਂਕਿ ਜਿਹੜਾ ਆ ਵੀ ਉੱਥੇ ਜਿਹੜਾ ਸੈਂਟਰ ਦੇ ਵਿੱਚ ਬੀਜੇਪੀ ਰੂਲਡ ਹੈਗੀ ਆ ਗੌਰਮੈਂਟ, ਤੇ ਇੱਥੇ ਜਿਹੜਾ ਹੈਗਾ ਆ ਸਾਡੀ ਆਮ ਆਦਮੀ ਪਾਰਟੀ ਰੂਲਡ ਸਟੇਟ ਆ ਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਤੇ ਸੈਂਟਰ ਜਿਹੜਾ ਆਪਣੀ ਏਜੰਸੀ ਦਾ ਦੁਰਉਪਯੋਗ ਕਰਦਾ ਆ ਜੀ। ਸੋ ਆਮ ਲੋਕਾਂ ਦੇ ਇੱਥੇ ਆਪੋਜੀਸ਼ਨ ਪਾਰਟੀਆਂ ਇੱਥੇ ਵੀ ਜਿਹੜੀ ਐਲੀਗੇਸ਼ਨ ਇਹ ਲਾਉਂਦੀਆਂ ਹੈਗੀਆਂ ਜੀ ਤੇ ਇੱਥੇ ਜਿਹੜੀ ਸਟੇਟ ਹੈਗੀ ਆ ਉਹ ਆਪਣੇ ਏਜੰਸੀ ਦਾ ਦੁਰਉਪਯੋਗ ਕਰਦੀ ਹੈਗੀ ਆ ਜੀ। ਸੋ ਇਸ ਕਰਕੇ ਇਹ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਈਡੀ ਵਾਲਿਆਂ ਨੇ ਛਾਪਾ ਜ਼ਰੂਰ ਮਾਰਿਆ ਆ, ਇਟ ਇਜ਼ ਅ ਟਾਕ ਆਫ ਦਾ ਟਾਊਨ ਕੇ ਮਤਲਬ ਜਿਹੜਾ ਆ ਵੀ ਉਹਨਾਂ ਨੇ ਸੀ ਆਰ ਪੀ ਨਾਲ ਲੈ ਕੇ ਆਏ ਆ ਜੀ। ਉਹਨਾਂ ਨੇ ਲੱਗਦਾ ਇਸ ਤਰੀਕੇ ਨਾਲ ਹੈਗਾ ਆ ਕਿ ਜਿੱਦਾਂ ਵੈਸਟ ਬੰਗਾਲ ਨੂੰ ਡੀਲ ਕੀਤਾ ਆ ਉਸੇ ਤਰੀਕੇ ਨਾਲ ਹੀ ਪੰਜਾਬ ਨੂੰ ਡੀਲ ਕਰਨ ਦੀ ਯੋਜਨਾ ਆ ਜੀ। ਤੇ ਉਹਨਾਂ ਨੂੰ ਭਰੋਸਾ ਨੀ ਗਾ ਕਿ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਕੋਪਰੇਟ ਕਰੂਗੀ, ਨਾ ਹੀ ਉਹ ਇਸ ਤੇ ਡਿਪੈਂਡ ਕਰ ਰਹੇ ਆ ਜੀ। ਉਹਨਾਂ ਨੇ ਇਸੇ ਕਰਕੇ
1: ਪਿਛਲੀਆਂ ਸਰਕਾਰਾਂ ਦੇ ਵਿਚ ਕਦੀ ਏਦਾਂ ਈਡੀ ਦੀਆਂ ਰੇਡਾਂ ਪਾਈਆਂ ਨੇ ਇੰਨੀਆਂ ਪੰਜਾਬ ਦੇ ਵਿਚ ਜੀ? ਘਪਲੇ ਜੇ ਉਹਨਾਂ ਨੇ ਵੀ ਕੀਤੇ ਆ ਤਾਂ
0: ਸਾਹਿਬ ਅੱਜ ਵੀ ਸੁਣ ਲੋ ਤੁਸੀਂ ਹੋਰ
1: ਜੀ।
0: ਪਹਿਲਾਂ ਤਾਂ ਕਰਜ਼ਾ ਇਹ ਲੱਗੇ ਹੋਰ ਲੈਣ ਜੀ,
1: ਜੀ
0: ਪਿਛਲੇ 10 ਮਹੀਨੇ ਦੇ ਵਿਚ 27ਵੀਂ ਵਾਰ ਕਰਜ਼ਾ ਲੈਣ ਲੱਗੇ ਆ ਜੀ।
1: ਬਿਲਕੁਲ ਆ ਜੀ,
0: 10 ਮਹੀਨਿਆਂ ਚ 32,598 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਆ ਜੀ।
1: ਜੀ
0: ਤੇ ਜਦੋਂ DA ਦਾ ਮਾਮਲਾ ਜਿਹੜਾ ਹੈਗਾ ਆ ਉਹ ਉੱਥੇ ਗਿਆ
1: ਜੀ,
0: ਤੇ ਉੱਥੇ ਜਿਹੜਾ ਆ ਮੁਲਾਜ਼ਮਾਂ ਨੇ ਤਾਂ ਆਪਣਾ ਜਿਹੜਾ ਆ ਉਹਨਾਂ ਦੇ ਵਕੀਲ ਸਾਹਿਬ ਨੇ ਇਹ ਕੋਰਟ ਨੂੰ ਦੱਸਿਆ ਜੀ ਕਿ ਸਰ ਇਸ ਤਰੀਕੇ ਨਾਲ ਨੈਗੋਸ਼ੀਏਸ਼ਨ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਮੁਲਾਜ਼ਮਾਂ ਦਾ ਸੰਘਰਸ਼ ਜਿਹੜਾ ਆ ਉਹਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਨੇ, ਜਿਹੜਾ 8% ਜਿਹੜਾ ਕਿਹਾ ਸੀ ਉਹਦੀ ਕੋਈ ਚਿੱਠੀ ਵੀ ਨੀ ਜਾਰੀ ਕੀਤੀ ਤੇ ਸਿਰਫ ਇੱਕ ਫੋਟੋ ਖਿਚਾ ਕੇ ਤੇ ਸਾਡਾ ਜਿਹੜਾ ਹੈਗਾ ਆ ਭਈ ਉਹਨੂੰ ਬਾਹਰ ਪ੍ਰੋਪੋਗੰਡਾ ਕਰ ਦਿੱਤਾ ਜੀ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਉਹਨਾਂ ਨੇ 16 ਸਟੇਟਾਂ ਦੀਆਂ ਜਿਹੜੀਆਂ ਹੈਗੀਆਂ ਆ ਨਿਊਜ਼ ਪੇਪਰ ਜਿਹੜੇ ਆ ਉਹ ਪੇਸ਼ ਕੀਤੇ ਜੀ ਵੀ ਆਹ 16 ਸਟੇਟਾਂ ਦੇ ਵਿੱਚ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਆ, ਜਦੋਂ ਕਿ ਕੋਰਟ ਨੇ ਇਹਨਾਂ ਦੀਆਂ ਮਸ਼ਹੂਰੀਆਂ ਦੇ ਉੱਤੇ ਪਾਬੰਦੀ ਲਾਈ ਆ ਜੀ।
1: ਜੀ
0: ਗੁਜਰਾਤ ਦੀਆਂ ਅਖਬਾਰਾਂ ਪੇਸ਼ ਕੀਤੀਆਂ ਜੀ, ਦੂਜੀਆਂ ਅਖਬਾਰਾਂ ਹੋਰ ਸਟੇਟਾਂ ਦੀਆਂ ਪੇਸ਼ ਕੀਤੀਆਂ ਜਿੱਥੇ ਜਿਹੜਾ ਹੈਗਾ ਆ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਜੀ। ਸੋ ਕੋਰਟ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਚੀਫ ਸੈਕਟਰੀ ਜਿਹੜਾ ਹੈਗਾ ਆ ਉਹਨੂੰ 5 ਅਕਤੂਬਰ ਵਾਸਤੇ ਇਨ ਪਰਸਨ ਸਮਨ ਹੋਣ ਵਾਸਤੇ ਕਹਿਤਾ ਵੀ ਤੁਸੀਂ ਭਾਈ ਪੇਸ਼ ਹੋਣਾ ਆ
1: ਜੀ। ਬਿਲਕੁਲ ਆ ਜੀ,
0: ਆਪ ਤੇ ਆ ਕੇ ਤੇ ਐਫੀਡੈਵਿਟ ਦਿਓ। ਬਾਕੀ ਇਹ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਸੀ ਵੀ ਅਸੀਂ ਅਪੀਲ ਕੀਤੀ ਹੈਗੀ ਏ ਜੀ, ਉਹ ਕਹਿੰਦੇ ਅਸੀਂ ਅਪੀਲ ਦਾ ਤੁਹਾਡਾ ਰਾਈਟ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹੈਗੇ ਆ, ਪਰ ਆਹ ਕੋਈ ਤਰੀਕਾ ਨਹੀਂ ਉੱਥੇ ਇਤਰਾਜ਼ ਲਾ ਕੇ ਤੇ 90 ਦਿਨ ਹੁੰਦੇ ਆ ਜੀ ਇਤਰਾਜ਼ ਦੂਰ ਕਰਨ ਲਈ, ਤੇ ਤਾਂ ਕਰਕੇ ਅਸੀਂ ਤੁਹਾਨੂੰ 90 ਦਿਨ ਕਿਉਂ ਦਈਏ, ਤੁਸੀਂ ਇਤਰਾਜ਼ ਦੂਜੇ ਦਿਨ ਹੀ ਦੂਰ ਕਰਕੇ ਸਟੇ ਲੈ ਆਓ ਜੇ ਤੁਹਾਡੇ ਕੋਲ ਸਟੇ 5 ਅਕਤੂਬਰ ਤੱਕ ਆ ਜਾਂਦਾ ਕੋਈ ਤੇ ਦੈਨ ਓਕੇ, ਨਹੀਂ ਤਾਂ ਚੀਫ ਸੈਕਟਰੀ ਜਿਹੜਾ ਹੈਗਾ ਆ ਉਹ ਦੱਸੇ ਆ ਕੇ ਕਿ ਅਦਾਲਤ ਦੇ ਹੁਕਮ ਦੀਆਂ ਧੱਜੀਆਂ ਕਿਉਂ ਉਡਾਈਆਂ ਜਾ ਰਹੀਆਂ ਤੇ ਕਿਸ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਜੀ।
1: ਬਿਲਕੁਲ ਆ ਜੀ,
0: ਕੁੱਲ ਮਿਲਾ ਕੇ ਜਿਹੜਾ ਹੈਗਾ ਆ ਕਿ ਹਾਈ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਇੰਨੀ ਜ਼ਿਆਦਾ ਲਾਪਰਵਾਹ ਹੈਗੀ ਆ ਜੀ ਕਿ ਉਹ ਪਰਵਾਹ ਹੀ ਨਹੀਂ ਕਰਦੇ ਪਏ ਜੀ, ਇਨ ਸਪਾਈਟ ਆਫ ਵੀ ਕੋਰਟ ਦੇ ਆਰਡਰ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਆ ਵੀ ਮਸ਼ਹੂਰੀਆਂ ਨਹੀਂ ਰੋਕ ਰਹੇ ਆਪਣੀਆਂ ਉੱਥੇ ਖਰਚੇ ਜਿਹੜੇ ਆ ਕਰ ਰਹੇ ਜੀ। ਤੇ ਬਾਕੀ ਜਿਹੜਾ ਹੈਗਾ ਆ ਵੀ ਉਹ ਜਿਸ ਤਰੀਕੇ ਨਾਲ ਕੋਈ ਰਾਜਾ ਜਿਹੜਾ ਹੈਗਾ ਆ ਵੀ ਆਪਣੇ ਹਿਸਾਬ ਨਾਲ ਚੱਲਦੇ ਆ ਜੀ ਉਸੇ ਤਰੀਕੇ ਨਾਲ ਇਹ ਰਾਜੇ ਜਿਹੜੇ ਆ ਆਪਣੇ ਢੰਗ ਨਾਲ ਚੱਲ ਰਹੇ ਸੀ।
1: ਬਿਲਕੁਲ ਹੈ
0: ਜੀ ਭਰਾ ਸਾਹਿਬ।
1: ਤੇ ਸੈਣੀ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਸਰਾਂ ਵਾਲਾ ਵਿਵਾਦ ਜਿਹੜਾ ਉਹ ਪਿੱਛਾ ਨਹੀਂ ਛੱਡ ਰਿਹਾ ਜੀ, ਤੇ ਚਾਵਲਾ, ਵੈਸੇ ਔਜਲਾ ਸਾਹਿਬ ਨੇ ਤਾਂ ਚਵਲ ਹੀ ਲਿਖਿਆ ਜੀ, ਤੇ ਸੋਰੀ, ਤੇ ਮਲਕੀਤ ਸਿੰਘ ਉਹਨਾਂ ਦਾ ਜਿਹੜਾ ਸੇਵਾਵਾਂ ਤੋਂ ਫਾਰਗ ਕੀਤਾ ਉਹਨਾਂ ਨੂੰ, ਤੇ ਅੱਜ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ, ਵੀਡੀਓ ਜਾਰੀ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜੀ? ਤੇ ਨਾਮ ਤਾਂ ਕਾਫੀ, ਵੈਸੇ ਬੱਬੂ ਕੋਸ਼ਾ ਵੀ ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਇੱਕ।
0: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਉਹਦੀ ਸ਼ਾਇਦ ਹੀ ਬਾਹਰ ਗਿਆ ਜੀ,
1: ਤੇ
0: ਸਰਕਾਰ ਦਾ ਵੀ ਤਾਂ ਕੁਐਸਚਨ, ਤਾਂ ਸਰਕਾਰ ਤੇ ਵੀ ਰਾਈਜ਼ ਹੁੰਦਾ ਹੈਗਾ ਜੀ, ਵੀ ਬਾਈ ਦਿਨ ਜਿਹੜੇ ਹੈਗੇ ਤੁਸੀਂ ਕਿੱਦਾਂ ਬੈਠੇ ਰਹੇ ਜੀ
1: ਅਰੈਸਟ ਕਿਉਂ ਨਹੀਂ ਕੀਤਾ,
0: ਇਹਦੇ ਵਿੱਚ ਜਿਹੜਾ ਅਰੈਸਟ ਕਿਉਂ ਨਹੀਂ ਕੀਤਾ ਬੰਦਾ ਜੀ।
1: ਜੀ
0: ਤੋ ਇਸ ਇੱਥੇ ਜਿਹੜਾ ਹੈਗਾ ਆ ਮਾਮਲਾ ਜਿਹੜਾ ਹੈਗਾ ਆ ਕਾਨੂੰਨ ਨਾਲੋਂ ਜਿਆਦਾ ਪੋਲੀਟੀਕਲ ਆ ਜੀ,
1: ਪੋਲੀਟੀਕਲ ਆ ਜੀ।
0: ਹੁਣ ਜਥੇਦਾਰ ਹੁਣ ਧਾਮੀ ਸਾਹਿਬ ਵੀ ਆ ਗਏ ਹੈਗੇ ਜੀ, ਧਾਮੀ ਸਾਹਿਬ ਆ ਕੇ ਤੇ ਆਪਣਾ ਜਿਹੜਾ ਹੈ ਵੀਡੀਓ ਸੰਦੇਸ਼ ਦੇ ਗਏ ਜੀ। ਉਹ ਕਹਿੰਦੇ ਹੁਣ ਬੀਬੀ ਕਹਿੰਦੀ ਆ ਮੈਂ ਧਾਮੀ ਸਾਹਿਬ ਨੂੰ ਗੱਲ ਦੱਸੀ ਆ, ਉਹ ਕਹਿੰਦੇ ਵੀ ਮੈਨੂੰ ਇਹੋ ਜਿਹੀ ਗੱਲ ਕੋਈ ਨੀ ਦੱਸੀ, ਨਹੀਂ ਤਾਂ ਮੈਂ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਸੀ
1: ਜੀ।
0: ਹੈ ਜੀ, ਤੇ ਦੇਖੋ ਉਹਨਾਂ ਨੇ ਇੱਕ ਕਮੇਟੀ ਬਣਾ ਤੀ ਆ ਜੀ, ਜਿਹਦੇ ਵਿਚ 15 ਦਿਨ ਦੇ ਵਿਚ ਫੈਸਲਾ ਦੇਗੀ ਕਮੇਟੀ, ਦੱਸੇਗੀ ਜੀ। ਉਹ ਕਹਿੰਦੇ ਕੌਣ ਲਿਆ ਜਾਂ ਕਿੱਥੋਂ ਆਈ, ਦੈਟਸ ਨੋਟ ਮਾਈ ਬਿਜ਼ਨਸ
1: ਜੀ,
0: ਮੈਨੂੰ ਤਾਂ ਇਹ ਕਿ ਮੈਨੂੰ ਦੱਸਿਆ ਨੀ ਗਿਆ, ਤੇ ਮੈਨੂੰ ਮਤਲਬ ਇਸ ਚੀਜ਼ ਦਾ ਨਾਂ ਤਾਂ ਉਹਨੇ ਕਿਹਾ ਹੈਗਾ ਆ, ਤੇ ਮੈਂ ਇਹਦੀ ਜਿਹੜੀ ਆ ਇਨਕੁਆਇਰੀ ਕਰਵਾ ਕੇ ਤੇ ਫੇਰ ਤੁਹਾਡੇ ਸਵਾਲਾਂ ਦੇ ਜਵਾਬ ਦੇਊਂਗਾ ਜੀ, ਤੇ ਜੇ ਵੀ ਕੋਈ ਸਵਾਲ ਹੋਊਗਾ ਜੀ, ਅਸੀਂ ਇੰਟਰਨਲ ਇਨਕੁਆਇਰੀ ਤਾਂ ਕਰਾਉਣੀ ਹੈਗੀ ਨਾ ਜੀ।
1: ਸੋ
0: ਇਸ ਕਰਕੇ ਮੈਨੂੰ ਲੱਗਦਾ ਆ ਕਿ ਜਿੰਨਾ ਰੌਲਾ ਪੈ ਰਿਹਾ ਸੀ ਵੀ ਧਾਮੀ ਨੀ ਬੋਲਦੇ, ਧਾਮੀ ਨੀ ਬੋਲਦੇ, ਧਾਮੀ ਸਾਹਿਬ ਤਾਂ ਕਰਕੇ ਆ ਕੇ ਤੇ ਆਪਣਾ ਪੱਖ ਇੰਨਾ ਕੁ ਦੱਸ ਗਏ ਹੈਗੇ ਆ ਜੀ, ਉਹ ਜਿੰਨਾ ਕੁ ਦੱਸ ਕੇ ਗਏ ਹੈਗੇ ਆ, ਤੇ ਉਹਦੇ ਨਾਲੋਂ ਜਿਆਦਾ ਜਿਹੜਾ ਆ ਕੁਐਸਚਨ ਜਿਹੜੇ ਆ ਵੱਧ ਗਏ ਆ ਜੀ। ਉਹ ਇਸ ਕਰਕੇ ਹੈਗਾ ਆ ਕਿ ਯੂ ਆਰ ਦਾ ਮਾਸਟਰ ਆਫ ਦਾ ਇੰਸਟੀਟਿਊਸ਼ਨ, ਤੁਸੀਂ ਜਿਹੜਾ ਹੈਗਾ ਆ ਤੁਸੀਂ ਹੈਡ ਆਫ ਦਾ ਇੰਸਟੀਟਿਊਸ਼ਨ ਆ, ਤੁਹਾਡੇ ਇਹ ਸਰਾਵਾਂ ਤੇ ਕੰਟਰੋਲ ਕਿਹਦਾ ਆ ਸਾਰਾ, ਐਸ ਜੀ ਪੀ ਸੀ ਦਾ, ਐਸ ਜੀ ਪੀ ਸੀ ਦੀ ਇਹ ਡਿਊਟੀ ਹੈਗੀ ਆ ਜੀ। ਉੱਥੇ 6-6 ਮਹੀਨੇ ਤੱਕ ਜਿਹੜਾ ਹੈਗਾ ਆ ਕੋਈ ਲੇਡੀ ਆ ਕੇ ਤੁਹਾਨੂੰ ਪਤਾ ਨੀ ਹੈਗਾ ਜੀ, ਤੁਸੀਂ ਉਹਦੇ ਫਰਸ਼ ਰੋਣੀ ਕਮੇਟੀ ਦੀ ਗੱਡੀ ਉਹਨੂੰ ਡਾਕਟਰੀ ਇਲਾਜ ਵਾਸਤੇ ਲੈ ਕੇ ਜਾਂਦੀ ਹੈ ਜੀ, ਤੂੰ ਕਿੰਨੇ ਇਹ ਸਾਰਾ ਕੁਛ ਪ੍ਰੋਵਾਈਡ ਕੀਤਾ ਸੀ, ਇਹ ਫਿਰ ਤੁਹਾਡੀ ਕਮਾਂਡ ਹੀ ਹੈ ਨੀ ਜੀ, ਜੇ ਥੱਲੇ ਦੇ ਲੈਵਲ ਤੇ ਸਾਰਾ ਕੁਛ ਹੋਈ ਜਾਂਦਾ ਹੈਗਾ ਆ, ਤੇ ਤੁਹਾਡੀ ਫਿਰ ਕੀ ਕਮਾਂਡ ਹੋਈ ਜੀ?
1: ਬਿਲਕੁਲ ਹੈ ਜੀ।
0: ਤੂੰ ਇਸ ਕਰਕੇ ਜਿਹੜਾ ਆ ਹੈ ਸਾਰਾ ਜਿਹੜੀ ਹੈਗੀ ਆ ਨਾ ਜੀ, ਲੈਕ ਆਫ ਐਡਮਿਨਿਸਟ੍ਰੇਸ਼ਨ ਤਾਂ ਹੈਗੀ ਆ ਨਾ ਜੀ, ਉਹ ਤਾਂ ਦਿਸਦੀ ਆ ਨਾ, ਨਜ਼ਰ ਆ ਰਹੀ ਹੈ।
1: ਬਿਲਕੁਲ ਬਿਲਕੁਲ।
0: ਬਾਕੀ ਹਾਂਜੀ, ਬਾਕੀ ਜਿੱਥੇ ਤੱਕ ਜਿਹੜਾ ਹੈਗਾ ਜੀ ਕਿ ਜੇ ਇੱਕ ਵਕੀਲ ਦੇ ਨਜ਼ਰੀਏ ਨਾਲ ਦੇਖਾਂ ਤੇ ਕੇਸ ਦੇ ਵਿੱਚ ਕੁਛ ਨਹੀਂ, ਤੇ ਜੇ ਮੈਂ ਇੱਕ ਸਿੱਖ ਦੇ ਨਜ਼ਰੀਏ ਦੇਖਾਂ ਤੇ ਫਿਰ ਨਾ ਤਾਂ ਚਾਵਲੇ ਦੇ ਪੱਲੇ ਕੁਛ ਬਚਿਆ, ਤੇ ਨਾ ਅਕਾਲੀ ਦਲ ਦੇ ਪੱਲੇ ਕੁਛ ਬਚਿਆ, ਤੇ ਨਾ ਐਸ ਜੀ ਪੀ ਸੀ ਦੇ ਪੱਲੇ ਕੁਛ ਬਚਿਆ।
1: ਬਿਲਕੁਲ ਹੈ ਜੀ।
0: ਸੋ ਇਹ ਐਡੇ ਵੱਡੇ ਐਲੀਗੇਸ਼ਨ ਲੱਗ ਜਾਣੇ, ਫਿਰ ਇਸ ਚੀਜ਼ ਤੋਂ ਸਮੈਲ ਆਊਟ ਹੋਣਾ ਕਿ ਉੱਥੇ ਸ਼ੀ ਵਾਜ਼ ਕਾਲਡ ਫੋਰ ਏ ਕੌਨਸਪੀਰੇਸੀ,
1: ਹੈ ਜੀ,
0: ਇੱਕ ਸਾਜਿਸ਼ ਦੇ ਤਹਿਤ ਉਹਨੂੰ ਲਿਆਂਦਾ ਸੀ ਤੇ ਇੱਕ ਸਾਜਿਸ਼ ਨੂੰ ਅੰਜਾਮ ਦੇਣਾ ਸੀਗਾ, ਤੁਸੀਂ ਕਰ ਕੀ ਰਹੇ ਹੈਗੇ ਆ ਜੀ, ਤੇ ਤੁਹਾਡਾ ਤੁਸੀਂ ਇੱਕ ਜਿਹੜਾ ਆ ਇੱਕ ਧਾਰਮਿਕ ਪਾਰਟੀ ਆ, ਤੁਸੀਂ ਇਹੋ ਜਿਹੇ ਕੰਮ ਦੇ ਵਿੱਚ ਇਨਵੋਲਵ ਵੀ ਕਿਉਂ ਹੁੰਦੇ ਹੈਗੇ ਆ ਜੀ?
1: ਜੀ ਬਿਲਕੁਲ।
0: ਕਿਸੇ ਨੂੰ ਥੱਲੇ ਲਾਉਣ ਵਾਸਤੇ ਜਿੱਦਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਜਿਹੜੀ ਆ ਬੜੇ ਵੱਖਰੇ ਵੱਖਰੇ ਚੈਨਲਾਂ ਤੇ ਇੰਟਰਵਿਊ ਦਿੱਤੀ ਜੀ, ਉਹ ਇਸੇ ਚੀਜ਼ ਤੇ ਅਸਰਟ ਕਰ ਰਹੇ ਆ ਕਿ ਬੀਬੀ ਨੂੰ ਲਿਆਂਦਾ ਹੀ ਮੈਨੂੰ ਫਸਾਉਣ ਵਾਸਤੇ ਸੀ ਜੀ।
1: ਸਰ
0: ਗਿਆਨੀ ਹਰਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਬ੍ਰੇਨ ਆ
1: ਜੀ,
0: ਓਹਨੂੰ ਮੈਂ ਨੀ ਜਾਣਦਾ ਕਿ ਉਹਨਾਂ ਨੂੰ ਟ੍ਰੈਪ ਕਰਨ ਲਈ ਲਿਆਂਦੇ ਸੀ ਜਾਂ ਨਹੀਂ ਲਿਆਂਦੇ ਸੀ, ਪਰ ਉਹਨਾਂ ਨੇ ਮੌਕੇ ਤੇ ਚੌਕਾ ਲਾਉਣਾ ਉਹਨਾਂ ਨੂੰ ਆਉਂਦਾ ਆ, ਉਹਨਾਂ ਨੇ ਚੁੱਪ ਕਰਕੇ। ਹਾਂਜੀ,
1: ਬੱਬੂ ਗੋਸ਼ੇ ਦੀਆਂ ਤੇ ਸਿੱਧੀਆਂ ਤਾਰਾਂ ਇਹਨਾਂ ਦੀਆਂ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਟ੍ਰਾਂਸਫਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਫਿਰ ਇਸ਼ਾਰਾ ਕਿੱਧਰੋਂ ਹੁੰਦਾ ਹੈ ਜੀ?
0: ਸਾਰੇ ਪਾਸੇ ਹੈਗਾ ਜੀ, ਉਹਨਾਂ ਦੇ ਸਾਰੇ ਪਾਸੇ ਲਿੰਕ ਹੈਗੇ ਆ, ਉਹਨਾਂ ਦੇ ਦਿੱਲੀ ਨਾਲ ਵੀ ਹੈਗੇ ਆ ਜੀ, ਉਹਨਾਂ ਦੇ ਇੱਥੇ ਵੀ ਹੈਗੇ ਆ ਜੀ, ਉਹਨਾਂ ਦੇ ਜਿਹੜੇ ਹੈਗੇ ਆ ਇੱਥੇ ਤੱਕ ਚਾਵਲੇ ਨੂੰ ਕੱਢਣ ਦੇ ਵਿੱਚ ਵੀ ਤਾਂ ਕਹਿੰਦੇ ਹੈਗੇ ਆ ਜੀ, ਉਹਨਾਂ ਦੇ ਹਰਜੋਤ ਬੈਂਸ ਦਾ ਹੀ ਹੱਥ ਹੈ ਜੀ
1: ਜੀ,
0: ਤੇ ਕਿਉਂਕਿ ਇੱਥੇ ਤੱਕ ਵੀ ਪਤਾ ਲੱਗਾ ਕਿ ਜਦੋਂ ਹਰਜੋਤ ਬੈਂਸ ਦਾ ਇਲੈਕਸ਼ਨ ਸੀਗਾ ਉਸ ਵੇਲੇ ਹਰਜੋਤ ਬੈਂਸ ਨੂੰ ਵੋਟ ਜਿਹੜੀ ਆ ਚਾਵਲੇ ਨੇ ਪਵਾਈ ਸੀ ਪਾਰਟੀ ਲਾਈਨ ਤੋਂ ਹਟ ਕੇ, ਤੋ ਇਸ ਕਰਕੇ ਉਹ ਸਾਂਝਾ ਹੈਗੇ ਆ ਜੀ, ਤੇ ਉਹਦੇ ਕਰਕੇ ਜਿਹੜਾ ਆ ਉਹ ਕਾਮਯਾਬ ਵੀ ਹੋਏ ਆ ਜੀ
1: ਜੀ
0: ਇਥੋਂ ਨਿਕਲਣ ਦੇ ਵਿਚ। ਇਹਨਾਂ ਨੂੰ ਮੁੱਦਾ ਚਾਹੀਦਾ ਸੀ, ਉਹ ਬੀਬੀ ਦਾ ਮੋਬਾਈਲ ਆ ਗਿਆ ਹੱਥ ਦੇ ਵਿਚ ਜੀ। ਉਹ ਹੌਲੀ ਹੌਲੀ ਜਿਹੜਾ ਹੈਗਾ ਆ ਇਸ ਚੀਜ਼ ਨੂੰ ਇਲੈਕਸ਼ਨ ਦੇ ਨੇੜੇ ਤੇੜੇ ਇੱਕ ਅੱਧੀ ਚੈਟ ਕੱਢਿਆ ਕਰਨਗੇ, ਰਿਲੀਜ਼ ਕਰਿਆ ਕਰਨਗੇ ਤੇ
1: ਜੀ
0: ਨਾਲ ਜਿਹੜਾ ਆ ਅਕਾਲੀ ਦਲ ਨੂੰ ਛੱਡਿਆ ਕਰਨਗੇ ਜੀ।
1: ਜੀ
0: ਮੈਂ ਇਸੇ ਕਰਕੇ ਕਹਿਣਾ ਜੀ ਵੀ ਅਕਾਲੀ ਦਲ ਬਹੁਤ ਪਿੱਛੇ ਪੈ ਗਿਆ ਜੀ ਇਸ ਇੱਕ ਘਟਨਾ ਨਾਲ ਜਿਹੜਾ ਹੈਗਾ ਆ, ਵੀ ਉਹਨਾਂ ਦਾ ਜਿੰਦਾ ਦਾ ਮੋਮੈਂਟਮ ਬਣਿਆ ਆ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਬੈਕ ਤੇ ਚਲੇ ਗਏ ਜੀ
1: ਚਲੇ ਗਏ ਜੀ
0: ਹੁਣ ਦੇਖੋ ਈਡੀ ਵਾਲਾ ਨਿਰੰਜਨ ਸਿੰਘ ਜੀ ਮੈਨੂੰ ਤਾਂ ਉਹਦੀ ਨਹੀਂ ਸਮਝ ਆਈ ਜੀ, ਉਹ ਸਾਡੀ ਤਾਂ ਆਪ ਸਮਝ ਤੋਂ ਪਰੇ ਆ।
1: ਐਡੇ ਸੁਲਝੇ ਹੋਏ ਬੰਦੇ ਦੇਖ ਲੋ ਨਾ ਕਿੱਧਰ ਨੂੰ ਜਾ ਰਹੇ ਨੇ ਜੀ।
0: ਇਫ ਯੂ ਆਰ ਗੋਇੰਗ ਟੂ ਦੈਟ ਪਾਰਟੀ ਦੈਟ ਮੀਨਸ ਯੂ ਆਰ ਐਡਮਿਟਿੰਗ ਦੀ ਲੀਡਰਸ਼ਿਪ ਆਫ ਅੰਮ੍ਰਿਤਪਾਲ।
1: ਨਹੀਂ ਉਹਦੇ ਵਿੱਚ ਗੇੜ ਵੀ ਤਾਂ ਕੱਢਣ ਦੀ ਹੈ ਨਾ, ਭਈ ਇਹਨਾਂ ਨੇ ਪਹਿਲਾਂ ਜਦੋਂ ਉਦੋਂ ਸਮਿਆਂ ਦੇ ਵਿੱਚ ਅਕਾਲੀ ਦਲ ਦੇ ਉੱਤੇ ਕੀਤੀ ਸੀ ਕਾਰਵਾਈ ਤੇ ਉਦੋਂ ਇਹਨਾਂ ਦਾ ਟ੍ਰਾਂਸਫਰ ਕਰਾ ਦਿੱਤਾ ਤੇ ਹੁਣ ਗੇੜ ਕੱਢਣ ਵਾਲਾ ਹੀ ਕੰਮ ਹੈ ਕੀ ਭਾਈ, ਉਹੀ ਹੋ ਸਕਦਾ ਜੀ।
0: ਉਹਦੇ ਨਾਲ ਜਿਹੜਾ ਹੈਗਾ ਕੀ ਉਹ ਫਿਊਚਰ ਕੀ ਦੇਖਦੇ ਇਸ ਪਾਰਟੀ ਦਾ ਜਿਹੜਾ ਉਹ ਇਸ ਪਾਰਟੀ ਚ ਆਉਣ ਲੱਗੇ ਹੈਗੇ ਆ ਜੀ, ਕੀ ਉਹ ਵੀ ਸੋਚਦੇ ਇਸ ਤਰੀਕੇ ਨਾਲ ਕਿ ਹਾਂ ਜੀ ਵੀ ਅੱਗੇ ਮੁੱਖ ਮੰਤਰੀ ਜੀ ਇਹਨਾਂ ਨੇ ਬਣਨਾ ਜੀ।
1: ਜੀ
0: ਸੋ ਇਹ ਗੱਲ ਤਾਂ ਇਹ ਹੈਗੀ ਹੈ ਨਾ ਕਿ ਜਾਂ ਤਾਂ ਹੋਵੇ ਨਾ ਕਿ ਬੰਦਾ ਪਾਵਰ ਦੇ ਵਿੱਚ ਆ ਜਾਣਾ ਹੈਗਾ ਆ ਜਾਂ ਇੱਦਾਂ ਉਹ। ਬਾਕੀ ਇਹ ਨਿਰੰਜਨ ਸਿੰਘ ਦਾ ਜਿਹੜਾ ਹੈਗਾ ਆ ਹੋਲੀਆ ਇਸ ਤਰੀਕੇ ਦਾ ਹੈ ਨੀ ਗਾ ਕਿ ਉਹ ਜਿਹੜੇ ਮਰਜ਼ੀ ਜਿੱਥੋਂ ਮਰਜ਼ੀ ਖੜੇ ਹੋ ਜਾਏ 5,000 ਵੋਟ ਨੀ ਪੈਣੀ
1: ਜੀ।
0: ਨੌਕਰਸ਼ਾਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਹੁੰਦੇ, ਪੋਲੀਟੀਕਲ ਬੰਦੇ ਤਾਂ ਕਾਮਯਾਬ ਹੋ ਜਾਂਦੇ ਆ ਜੀ, ਇਹ ਉਹਨਾਂ ਦੇ ਤਾਂ ਕੰਮ ਆ ਸਕਦੇ ਹੈਗੇ ਆ, ਉਹਨਾਂ ਨੇ ਇਹਦੇ ਕਿਸੇ ਕੰਮ ਨਹੀਂ ਆਉਣਾ ਜੀ।
1: ਬਿਲਕੁਲ ਆ ਜੀ,
0: ਉਹ ਤਾਂ ਅਕਾਲੀ ਦਲ ਨੂੰ ਭੰਡਣ ਵਾਸਤੇ ਜਾਂ ਹੋਰ ਜਿਹੜੇ ਹੈਗੇ ਆ ਉੱਥੇ ਕੰਮ ਆ ਜਾਣਗੇ ਜੀ ਉਹਨਾਂ ਦੇ, ਬਟ ਉਹ ਉਹਨਾਂ ਨੇ ਕਿੱਥੇ ਕੰਮ ਆਉਣਾ ਜੀ, ਉਹਨਾਂ ਨੂੰ ਤਾਂ ਪੰਥਕ ਵੋਟ ਪੈਣੀ ਹੈਗੀ ਆ ਜੀ, ਇਹਨਾਂ ਦਾ ਚਿਹਰਾ ਮੂਹਰਾ ਪੰਥਕ ਹੈ ਹੀ ਨੀਗਾ ਜੀ। ਤੋ ਇਸ ਕਰਕੇ ਜਿਹੜਾ ਆ ਮੈਨੂੰ ਨੀ ਪਤਾ ਹੈਗਾ ਆ ਜੀ ਵੀ ਕਿਹਨੇ ਗਾਈਡ ਕੀਤਾ ਹੈਗਾ ਇਹਦੀ ਕੀ ਸੋਚਿਆ ਜੀ ਉਹਨਾਂ ਦੀ। ਐਨੀਵੇ ਬੈਸਟ ਆਫ ਲੱਕ ਅਸੀਂ ਤਾਂ ਇਹੀ ਕਹਿ ਸਕਦੇ ਹੈਗੇ ਹਰ ਇੱਕ ਬੰਦਾ ਸੁਤੰਤਰ ਆ ਜੀ ਆਪਣਾ ਜਾਣ ਵਾਸਤੇ ਜਾਂ ਆਪਣਾ ਪੋਲੀਟੀਕਲ ਕੈਰੀਅਰ ਬਣਾਉਣ ਵਾਸਤੇ ਸੁਤੰਤਰ ਆ, ਤੇ ਅਸੀਂ ਉਹਨਾਂ ਇਸ ਚੀਜ਼ ਦਾ ਸਨਮਾਨ ਕਰਦੇ ਆ। ਪਰ ਇਹ ਹੈਗਾ ਆ ਕਿ ਇੱਕ ਪ੍ਰੂਡੈਂਟ ਬੀਇੰਗ ਜਾਂ ਇੱਕ ਜਿਹੜਾ ਹੈਗਾ ਆ ਵੋਟਰ ਹੋਣ ਦੇ ਨਾਤੇ ਅਸੀਂ ਹੈਰਾਨ ਜ਼ਰੂਰ ਆ ਉਹਨਾਂ ਦੇ ਫੈਸਲੇ ਤੋਂ ਜੀ।
1: ਭਾਰਤ
0: ਸਾਹਿਬ
1: ਜੀ ਤੇ ਸੈਣੀ ਸਾਹਿਬ ਬੀਜੇਪੀ ਦੇ ਕੀ ਹਾਲਾਤ ਨੇ ਜੀ, ਆਪਣੇ ਕਾਫੀ ਬਿਆਨਬਾਜ਼ੀ ਉਧਰ ਵੀ ਚੱਲ ਰਹੀ ਹੈ, ਯਾਤਰਾਵਾਂ ਨਿਕਲਦੇ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਚੀਮਾ ਸਾਹਿਬ ਕਹਿੰਦੇ ਸਾਨੂੰ ਮਤਲਬ ਸਾਡੀ ਪੁਲਿਸ ਨੂੰ ਬਦਨਾਮ ਕਰੀ ਜਾਂਦੇ ਨੇ ਜੀ ਇਹ।
0: ਦੇਖੋ ਗੱਲ ਏਦਾਂ ਹੈਗੀ ਆ, ਜੇ ਉਹ ਮਜੀਠੀਆ ਸਾਹਿਬ ਨੇ ਤਾਂ ਉਹ ਜਿਹੜੀ ਹੈਗੀ ਆ ਜਿਹੜੀ ਆਡੀਓ ਵਾਇਰਲ ਹੋਈ ਆ ਨਾ ਜੀ, ਉਹਦੇ ਨਾਲ ਜਿਹੜੀ ਆ ਚਿੱਠੀ ਵੀ ਇਸ ਲੈਟਰ ਨੰਬਰ ਦੇ ਨਾਲ ਪਹਿਲਾਂ ਲਿਖਤੀ ਹਦਾਇਤਾਂ ਵੀ ਆਈਆਂ ਹੈਗੀਆਂ, ਉਹੀ ਹਦਾਇਤਾਂ ਜਿਹੜੀਆਂ ਹੈਗੀਆਂ ਉਸ ਬੀਬੀ ਨੇ ਬੋਲ ਕੇ ਕਹੀਆਂ ਹੈਗੀਆਂ ਜੀ। ਤੇ ਜੇ ਇਹ ਕੁਛ ਹੈਗਾ ਵੀ ਆ ਤੇ ਦੈਟਸ ਉਹਨੂੰ ਛਪਾਉਣ ਦੀ ਲੋੜ ਕੀ ਹੈਗੀ ਆ ਵੀ ਫੇਕ ਆ ਜੀ ਇਸ ਤਰੀਕੇ ਨਾਲ ਹੈਗੀ ਆ ਜੀ। ਸਰ ਇਹਦੇ ਵਿੱਚ ਦੋ ਰਾਏ ਨੀ, ਮੀਡੀਆ ਦੇ ਵਿੱਚ ਕਈ ਦਿਨਾਂ ਦਾ ਆ ਰਿਹਾ ਹੈਗਾ ਸੀਗਾ ਕਿ ਮਾਝੇ ਦੇ ਏਰੀਏ ਦੇ ਵਿੱਚ ਵੀ ਬਾਰਡਰ ਪਾਰ ਤੋਂ ਇੱਕ ਸਾਜਿਸ਼ ਹੋਈ ਆ ਤੇ ਉਹਨਾਂ ਨੇ ਮਤਲਬ ਜਾਣ ਬੁੱਝ ਕੇ ਜਿਹੜਾ ਆ ਪੁਲਿਸ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਉਹਨਾਂ ਨੇ ਤਾਂ ਇੱਥੇ ਤੱਕ ਵੀ ਇੱਥੇ ਸ਼ੂਟਰ ਹਾਇਰ ਹੋ ਜਾਂਦੇ ਹੈਗੇ ਜੀ, ਜਿੱਦਾਂ ਮਰਜ਼ੀ ਇੱਕ ਕੰਮ ਕਿਸੇ ਤੋਂ ਲਓ ਤੇ ਦੈਟ ਸੋਲ, ਉਹ ਬਾਅਦ ਦੇ ਵਿੱਚ ਨਵਾਂ ਬੰਦਾ ਆ ਜਾਂਦਾ ਉਹਨੇ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਕੰਮ ਕਰਨ, ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਤੇ ਵੀਡੀਓ ਵੀ ਬਣਾ ਕੇ ਲਿਆਉਣੀ ਆ ਜੀ ਤਾਂ ਕਿ ਸਨਸਨੀ ਫੈਲਾਈ ਜਾ ਸਕੇ ਜੀ। ਸੋ ਇਸ ਕਰਕੇ ਜੇ ਇਹੋ ਜਿਹੀ ਅਡਵਾਈਜ਼ਰੀ ਪੁਲਿਸ ਵਾਲਿਆਂ ਨੇ ਜਾਰੀ ਕੀਤੀ ਵੀ ਹੈਗੀ ਆ ਦੈਟਸ ਗੁੱਡ, ਸਗੋਂ ਉਹਨਾਂ ਨੂੰ ਤਾਂ ਇਹ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਗੱਡੀਆਂ ਤੇ ਜਿਹੜੇ ਸਟਿੱਕਰ ਲਾਏ ਹੈਗੇ ਪੁਲਿਸ ਵਾਲਿਆਂ ਦੇ ਉਹ ਵੀ ਥੋੜੇ ਜਿਹੜੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਰਿਮੂਵ ਕਰ, ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਜਿਹੜਾ ਹੈਗਾ ਆ ਥੋੜਾ ਅਲਰਟ ਰਹੋ, ਏਦਾਂ ਦੀ ਗੱਲ ਕਰਨ ਚ ਹਰਜ ਕੀ ਆ ਜੀ।
1: ਜੀ ਬਿਲਕੁਲ ਹੈ ਜੀ ਜੀ,
0: ਸਵਾਲ ਤਾਂ ਇਹ ਹੈਗਾ ਜੇ ਖਤਰਾ ਹੈਗਾ ਆ ਤੇ ਖਤਰੇ ਨੂੰ ਸਾਰੇ ਐਡਮਿਟ ਕਰੋ ਜੀ ਤੇ ਉਹਨੂੰ ਚੈਲੰਜ ਨੂੰ ਸਵੀਕਾਰ ਕਰੋ ਜੀ। ਆਪਾਂ ਲੁਕੋ ਕੇ ਕਰਨਾ ਚਿਰ ਜਿਹੜਾ ਹੈਗਾ ਆ ਅੱਖਾਂ ਬੰਦ ਕਰਕੇ ਤਾਂ ਜਿਹੜਾ ਆ ਉਹ ਬਿੱਲੀ ਨੇ ਤਾਂ ਆਉਣਾ ਹੀ ਆਉਣਾ ਨਾ ਜੀ, ਸੋ ਇਸ ਕਰਕੇ ਜਿਹੜਾ ਆ ਕਬੂਤਰ ਤੇ ਅੱਖਾਂ ਮੀਟਣ ਨਾਲ ਬਿੱਲੀ ਨੇ ਉਰੇ ਪਰੇ ਰਸਤਾ ਨੀ ਬਦਲ ਲੈਣਾ। ਸੋ ਇਸ ਕਰਕੇ ਬਿਹਤਰ ਇਹ ਹੈਗਾ ਆ ਕਿ ਉਸ ਚੀਜ਼ ਨੂੰ ਅਕਸੈਪਟ ਕਰਨਾ ਚਾਹੀਦਾ ਕਿ ਹਾਲਾਤ ਆ ਹਾਇਆ ਜੀ, ਇਹ ਕਿਹੜਾ ਸਾਡਾ ਇੰਟਰਨਲ ਹੈਗਾ ਜੀ, ਬਾਰਡਰ ਪਾਰ ਤੋਂ ਸਾਜਿਸ਼ ਹੋਈ ਹੈਗੀ ਆ ਤੇ ਫਿਰ ਤੁਸੀਂ ਉਸ ਚੀਜ਼ ਨੂੰ ਐਡਮਿਟ ਕਰੋ ਜੀ।
1: ਬਿਲਕੁਲ ਹੈ ਜੀ ਜੀ,
0: ਬਾਕੀ ਜਿਹੜਾ ਹੈਗਾ ਆ ਅੱਜ ਕਹਿੰਦੇ ਜੀ ਵੀ ਸਾਡੇ ਸਿੰਘ ਸਾਹਿਬ ਜਿਹੜੇ ਅਰਦਾਸ ਕਰਨ ਚਲ ਗਏ ਜੀ ਵੀ ਕਰਤਾਰਪੁਰ ਲਾਂਘਾ ਖੋਲੋ,
1: ਕੱਲ ਦੀ ਗੱਲ ਜੀ ਕੱਲ ਸੀਗੇ ਜੀ।
0: ਹਾਂਜੀ ਉਹਨਾਂ ਨੇ ਉਹ ਲਾਂਘਾ ਅੱਜ ਹੀ ਚਰਚਾ ਚ ਆਇਆ ਜੀ ਵੀ ਲਾਂਘਾ ਜਿਹੜਾ ਹੈਗਾ ਆ ਉਹਨਾਂ ਨੇ ਬਾਰਡਰ ਦੇ ਉੱਤੇ ਜਿਹੜਾ ਆ ਜਾ ਕੇ ਤੇ ਉੱਥੇ ਕਰਨ ਨੀ ਦਿੱਤੀ ਜੀ, ਉਹ ਕਹਿੰਦੇ ਜੀ ਪਿੱਛੇ ਰਹੋ ਤੁਸੀਂ ਖਤਰਾ ਹੀ ਆ ਜੀ
1: ਜੀ।
0: ਸੋ ਇਹ ਵੀ ਤਾਂ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ ਹੈਗੇ ਆ ਜੀ। ਉਧਰੋਂ ਸਰਕਾਰਾਂ ਕਹਿੰਦੀਆਂ ਹੈਗੀਆਂ ਜੀ ਵੀ ਬਾਰਡਰ ਪਾਰ ਤੋਂ ਸਾਜਿਸ਼ ਹੋ ਰਹੀ ਹੈਗੀ ਆ ਤੇ ਬਾਰਡਰ ਤੇ ਚਲ ਜਾਂਦੇ ਆ ਜੀ।
1: ਬਿਲਕੁਲ ਆ ਜੀ, ਨਾਲੇ ਦੇਖੋ
0: ਤੋ ਇਸ ਕਰਕੇ ਜਿਹੜਾ
1: ਅਰਦਾਸ ਕਰਨੀ ਆ ਤਾਂ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਤੋਂ ਸਭ ਤੋਂ ਉੱਚੀ ਜਗ੍ਹਾ ਜਿਹੜੀ ਹੋਰ ਕਿਹੜੀ ਹੋ ਸਕਦੀ ਆ ਜੀ? ਉੱਥੇ ਨਹੀਂ ਕਰ ਸਕਦੇ ਸੈਣੀ ਸਾਹਿਬ, ਆਪਣੀ ਗੱਲ ਫਿਰ ਉੱਥੇ ਹੀ ਆ ਗਈ ਦੇ ਹਾਂ ਜੀ।
0: ਉਹ ਪਤਾ ਨੀ ਕੀ ਹੈਗਾ ਜੀ ਸੋਚ ਆ ਉਹਨਾਂ ਦੀ, ਕਿੱਦਾਂ ਮਰਜ਼ੀ ਚਲੋ ਜੇ ਕਿਸੇ ਚੀਜ਼ ਨੂੰ ਲਾਈਮ ਲਾਈਟ ਚ ਲਿਆਉਣ ਵਾਸਤੇ ਹੁੰਦਾ ਆ ਵੀ ਹਾਂ ਜੀ ਸਰਕਾਰ ਦੇ ਧਿਆਨ ਚ, ਉਹਦੇ ਨਾਲੋਂ ਬੈਟਰ ਇਹ ਸੀਗਾ ਵੀ ਇਕੱਠੇ ਹੋ ਕੇ ਇਹ ਡਿਮਾਂਡ ਕਰ ਆਉਂਦੇ ਜਿਹੜੇ ਹੈਗੇ ਆ ਵੀ ਸੈਂਟਰ ਕੋਲ ਜੀ ਵੀ ਸਾਨੂੰ ਇਹ ਜਿਹੜਾ ਆ ਲਾਂਘਾ ਖੋਲ ਕੇ ਦਿਓ ਤੇ ਇਹਦੇ ਬਾਰੇ ਉਪਰਾਲਾ ਕਰੋ। ਤੇ ਜਦ ਹੁਣ ਤਾਂ ਜਥੇ ਵੀ ਜਾਣ ਲੱਗ ਪਏ ਹੈਗੇ ਆ ਜੀ, ਉਧਰੋਂ ਵੀ ਜਥੇ ਆਉਣ ਲੱਗ ਪਏ, ਇਧਰੋਂ ਵੀ ਜਥੇ ਜਾਣ ਲੱਗ ਪਏ ਆ, ਤੇ ਆਹ ਇੱਕ ਛੋਟਾ ਜਿਹਾ ਸਾਡੀ ਬੇਨਤੀ ਹੈਗੀ ਵੀ ਇੰਨਾ ਕੁ ਏਰੀਆ ਹੈਗਾ ਆ, ਤੁਸੀਂ ਇਹਦੇ ਵਾਸਤੇ ਜੋ ਵੀ ਉਚਿਤ ਗਾਈਡਲਾਈਨ ਤੈਅ ਕਰਨੀ ਆ ਉਹ ਕਰ ਲਓ ਜੀ। ਪਰ ਸਾਨੂੰ ਕਰਤਾਰਪੁਰ ਸਾਹਿਬ ਦਾ ਜਿਹੜੇ ਹੈਗੇ ਆ ਉਹ ਦਰਸ਼ਨਾਂ ਦੀ ਜਿਹੜੀ ਆ ਅਨੁਮਤੀ ਹੋਣੀ ਚਾਹੀਦੀ ਹੈਗੀ, ਪਰਮਿਸ਼ਨ ਹੋਣੀ ਚਾਹੀਦੀ ਆ।
1: ਕਈ ਵਾਰੀ ਚਲੋ ਮੈਂ ਇਹ ਵੀ ਚੀਜ਼ ਸੋਚਦਾ ਹੁੰਦਾ ਕਿ ਇਹ ਚਲੋ ਉਧਰ ਕਸ਼ਮੀਰ ਦਾ ਮੁੱਦਾ ਅੜਿਆ ਹੋਇਆ ਉਹਨਾਂ ਸਮਿਆਂ ਦਾ ਜਦੋਂ ਵੰਡ ਹੋਈ ਹੈ, ਲਾਈਨਾਂ ਖਿੱਚੀਆਂ ਗਈਆਂ, ਤਾਰਾਂ ਲੱਗੀਆਂ, ਉਜਾੜਾ ਹੋਇਆ, ਸਾਰਾ ਕੁਝ ਹੋਇਆ, ਜਿਹੜਾ ਇੰਨਾ ਏਰੀਆ ਸੀਗਾ, ਜੇ ਇਧਰੋਂ ਥੋੜਾ ਜਿਹਾ ਏਰੀਆ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਉਹ ਤਾਂ ਚਲੋ ਪੂਰੇ ਸਰਹੱਦ ਦੇ ਨਾਲ ਹੀ ਲੱਗਦਾ, ਜੇ ਉਹ ਵਾਲਾ ਏਰੀਆ ਪੂਰਾ ਇਧਰਲੇ ਪਾਸੇ ਲੈ ਲੈਂਦੇ ਪੰਜਾਬ ਦੇ ਵਿੱਚ, ਕਿ ਇਹ ਬਖੇੜੇ ਬਾਨੇ ਸੀ ਕਿ ਜਾਣ ਬੁੱਝ ਕੇ ਕੀਤੇ ਗਏ, ਜਾਂ ਹੋਰ ਰਾਜਸਥਾਨ ਵਾਲੇ ਪਾਸਿਓਂ ਜਾਂ ਗੁਜਰਾਤ ਵਾਲੇ ਪਾਸਿਓਂ ਉਹ ਉਨਾ ਕੁ ਏਰੀਆ ਜਿਹੜਾ ਉਹਨਾਂ ਨੂੰ ਵੱਧ ਛੱਡ ਦਿੰਦੇ ਜੀ?
0: ਪਰ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਜਾਂ ਸਿੱਖ ਲੀਡਰਸ਼ਿਪ ਉਸ ਵੇਲੇ ਦੀ ਕਿੰਨੀ ਕੁ ਵਿਜੀਲੈਂਟ ਸੀ ਇਹ ਪਤਾ ਲੱਗਦਾ ਜੀ।
1: ਜੀ
0: ਇਹਨਾਂ ਨੇ ਕਿਤੇ ਸੋਚਿਆ ਕਿਤੇ ਜੇ ਸਿੱਖ ਲੀਡਰਸ਼ਿਪ ਨੇ ਕਿਤੇ ਇਹ ਮੰਗ ਕੀਤੀ ਹੋਵੇ ਜਾਂ ਇਸ ਤਰੀਕੇ ਦਾ ਸਵਾਲ ਕੀਤਾ ਹੋਵੇ, ਇਤਿਹਾਸ ਚ ਮੈਂ ਤਾਂ ਦੇਖਿਆ ਨੀ ਜੀ।
1: ਜੀ
0: ਗੱਲ ਤਾਂ ਇਹ ਹੈਗੀ ਆ ਕਿ ਸਾਡੇ ਜਿਹੜੇ ਹੈਗੇ ਆ ਨਾ ਲੀਡਰ ਜਦੋਂ ਲੱਟੂ ਹੁੰਦੇ ਆ ਨਾ ਜੀ, ਬਿਲਕੁਲ ਹੀ ਆ ਲੱਟੂ ਹੋ ਜਾਂਦੇ ਆ ਜੀ। ਹੁਣ ਬਾਕੀ ਸਟੇਟਾਂ ਵੀ ਤਾਂ ਜਿਹੜੀਆਂ ਆ ਉਹਨਾਂ ਨੇ ਸਰਕਾਰ ਜਿਹੜੀ ਆ ਹੁਣ ਵੀ ਤਾਂ ਦੂਜੀਆਂ ਪਾਰਟੀਆਂ ਦੇ ਸਮਰਥਨ ਨਾਲ ਚੱਲਦੀ ਆ ਨਾ ਜੀ,
1: ਚੱਲਦੀ ਆ,
0: ਪਰ ਸਰਕਾਰ ਹੈਜ਼ ਟੂ ਪੇ ਦੀ ਕੋਸਟ ਹੈ ਜੀ, ਸਰਕਾਰ ਨੂੰ ਇੱਕ ਕੀਮਤ ਦੇਣੀ ਪੈ ਰਹੀ ਆ। ਤੇ ਸਾਡੇ ਜਿਹੜੇ ਹੈਗੇ ਆ ਜਦੋਂ ਉਹਨਾਂ ਨੂੰ ਅੱਤ ਦੀ ਲੋੜ ਸੀ ਸਾਡਿਆਂ ਨੇ ਸਮਰਥਨ ਦਿੱਤਾ ਜੀ ਬਿਨਾਂ ਸ਼ਰਤ, ਉਦੋਂ ਸ਼ਰਤ ਰੱਖ ਕੇ ਤੇ ਆਪਣੇ ਮੁੱਦੇ ਸੁਲਝਾ ਲੈਂਦੇ ਜੀ।
1: ਬਿਲਕੁਲ ਹੈ ਜੀ,
0: ਇਸ ਏਦਾਂ ਦੇ ਬਲੰਡਰ ਸਾਡੇ ਜਿਹੜੇ ਹੈਗੇ ਆ ਇਤਿਹਾਸ ਦੇ ਵਿੱਚ ਬਹੁਤ ਹੋਏ ਆ ਜੀ। ਹਾਂਜੀ ਸਾਡੇ ਜਿਹੜਾ ਹੈਗਾ ਜਦੋਂ ਬੰਗਲਾਦੇਸ਼ ਬਣਾਇਆ ਸੀਗਾ ਜੀ, 95,000 ਫੌਜੀ ਜਿਹੜਾ ਆ 90,000 ਉਹਨਾਂ ਦਾ ਜਿਹੜਾ ਆ ਸਰੈਂਡਰ ਕਰਵਾਇਆ ਸੀਗਾ, ਤੇ ਉਸ ਵੇਲੇ ਜਿਹੜਾ ਆ ਆਪਣਾ ਕਸ਼ਮੀਰ ਮੁੱਦਾ ਹੱਲ ਕਰ ਲੈਂਦੇ ਜੀ ਵੀ ਤੁਹਾਡਾ 90,000 ਫੌਜੀ ਤਾਂ ਦੇਣਾ ਹੈਗਾ ਆ ਸਾਡਾ ਕਸ਼ਮੀਰ ਦਾ ਜਿਹੜਾ ਹੈਗਾ ਆ ਭਾਈ ਖਾਲੀ ਕਰੋ ਚਲੋ
1: ਇੱਧਰ।
0: ਹਾਂਜੀ ਉਹ ਸਾਡੇ ਜਿਹੜੇ ਹੈਗੇ ਆ ਹਮੇਸ਼ਾ ਜਿਹੜੇ ਆ ਉਹ ਸੈਨਿਕ ਜਿਹੜਾ ਆ ਸਾਡਾ ਉਹ ਤਾਂ ਮਰਦਾ ਆ ਆਪਣੇ ਦੇਸ਼ ਵਾਸਤੇ ਸਭ ਕੁਛ ਕਰ ਲੈਂਦਾ, ਸਾਡਾ ਲੀਡਰ ਜਿਹੜਾ ਆ ਟੇਬਲ ਤੇ ਆ ਕੇ ਫੇਰ ਹਮੇਸ਼ਾ ਡਿਪਲੋਮੇਸੀ ਦੇ ਉੱਤੇ ਫੇਲ ਹੁੰਦਾ ਜੀ।
1: ਬਿਲਕੁਲ ਹੈ ਜੀ,
0: ਅੱਜ ਵੀ ਏਦਾਂ ਦਾ ਹੀ ਹੋ ਰਿਹਾ ਹੈਗਾ ਜੀ। ਅੱਜ ਦੇਖੋ ਤੁਸੀਂ ਆ ਤੁਸੀਂ ਖਬਰ ਮੇਰਾ ਖਿਆਲ ਚ ਹੋ ਸਕਦਾ ਤੁਸੀਂ ਬਾਅਦ ਦੇ ਵਿੱਚ ਕਰੋ ਤੇ ਆ ਕਿੰਨੀ ਬਦਨਾਮੀ ਹੋ ਰਹੀ ਹੈਗੀ ਆ ਜੀ ਆ ਜਿਹੜਾ ਆ ਜੱਗੂ ਭਗਵਾਨਪੁਰੀ ਆ ਤੇ ਆਪਣਾ ਦੂਜੇ ਲਾਰੈਂਸ ਬਿਸ਼ਨੋਈ ਇਹਨਾਂ ਦੇ ਕਰਕੇ ਜਿਹੜਾ ਆ ਅੱਜ ਅਮੈਰੀਕਨ ਏਜੰਸੀਜ਼ ਨੇ ਮਤਲਬ ਕਈ ਦੇਸ਼ਾਂ ਦੀਆਂ ਏਜੰਸੀਜ਼ ਨੇ ਮਿਲ ਕੇ ਤੇ ਇੱਕ ਉਹਨਾਂ ਨੇ ਚਲਾਇਆ ਸੀਗਾ ਜੀ ਮੂਵਮੈਂਟ ਚਲਾਈ ਸੀ, ਉਹਦੇ ਵਿੱਚ ਜਿਹੜਾ ਆ ਉਹਨਾਂ ਨੇ ਕਈ ਬੰਦੇ ਅਰੈਸਟ ਕੀਤੇ ਜਿਹੜੇ ਕਿ ਉਹ ਕਹਿੰਦੇ ਨਾਲ ਉਹਨਾਂ ਨੇ ਸਟੇਟਮੈਂਟ ਆਈ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਬੈਠੇ 3 ਬੰਦਿਆਂ ਦੇ ਨਾਂ ਲਏ ਹੈਗੇ ਜੀ, 2 ਦਾ ਤਾਂ ਮੈਂ ਹੈਗਾ 1 ਸਕਿਪ ਕਰ ਗਿਆ ਤੇ ਆ ਬੰਦੇ ਬੈਠੇ ਹੈਗੇ ਆ ਜਿਹੜੇ ਕਿ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਖਿਲਾ ਕੇ ਤੇ ਸਾਡੇ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਇਹ ਗੈਂਗ ਚਲਾ ਰਹੇ ਹੈਗੇ ਆ ਜੀ ਤੇ ਵਾਰਦਾਤਾਂ ਕਰਵਾ ਰਹੇ ਹੈਗੇ ਆ ਤੇ ਉੱਥੇ ਜਿਹੜਾ ਹੈਗਾ ਆ ਇਹ ਇਲੀਗਲ ਜਿਹੜਾ ਆ ਬਿਜ਼ਨਸ ਜਿਹੜਾ ਹੈਗਾ ਆ ਉਹ ਉਹਨੂੰ ਰਨ ਕਰ ਰਹੇ ਹੈਗੇ ਆ ਜੀ। ਤੇ ਜੇ ਭਾਰਤ ਨੇ ਕੋਈ ਸਟ੍ਰਿਕਟ ਐਕਸ਼ਨ ਨਾ ਲਿਆ ਤੇ ਇਹਦੇ ਨਤੀਜੇ ਇਹਨਾਂ ਨੂੰ ਮਤਲਬ ਭੁਗਤਣੇ ਪੈਣਗੇ ਜੀ। ਤੁਸੀਂ ਦੇਖੋ ਕਿੱਡੀ ਉਹਨਾਂ ਦੀ FBI ਵਾਲਿਆਂ ਦੀ ਜਿਹੜੀ ਹੈਗੀ ਸਟੇਟਮੈਂਟ ਤਾਂ ਦੇਖੋ ਤੁਸੀਂ ਕੀ ਆ ਰਹੀ ਹੈਗੀ
1: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ,
0: ਇਹ ਤਾਂ ਸ਼ਰਮ ਵਾਲੀ ਗੱਲ ਹੈਗੀ ਆ ਕਿ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਤੇ ਅਕਿਊਜ਼ਿੰਗ ਫਿੰਗਰ ਰੇਜ਼ ਕਰਦੇ ਸੀ ਕਿ ਉਹਨਾਂ ਦੀ ਧਰਤੀ ਦੇ ਉੱਤੇ ਅੱਤਵਾਦ ਪਲਦਾ ਹੈਗਾ ਤੇ ਹੁਣ ਸਾਡੀ ਧਰਤੀ ਤੇ ਕੀ ਪਲ ਰਿਹਾ ਜੀ, ਤੇ ਦੂਜੇ ਦੇਸ਼ ਜਿਹੜੇ ਹੈਗੇ ਆ ਸਾਡੇ ਧਰਤੀ ਦੇ ਉੱਤੇ ਬੰਦੇ ਬੈਠੇ ਉਹਨਾਂ ਤੋਂ ਪਰੇਸ਼ਾਨ ਹੈਗੇ ਜੀ, ਉਹਨਾਂ ਦੇ ਕ੍ਰਿਮੀਨਲ ਜਿਹੜੇ ਐਕਟ ਹੋ ਰਹੇ ਜੀ ਤੇ ਉਹਨਾਂ ਬੰਦਿਆਂ ਦੇ ਜ਼ਰੀਏ ਜਾਂ ਉਹਨਾਂ ਦੇ ਗੈਂਗਸ ਦੇ ਜ਼ਰੀਏ ਤੇ ਉਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ।
1: ਜੀ ਬਿਲਕੁਲ, ਤੇ ਸੈਣੀ ਸਾਹਿਬ ਇੱਕ ਹਾਸੋਹੀਣੀ ਗੱਲ ਕਹਿ ਲੋ ਜਾਂ ਸ਼ਾਇਦ ਇਹ ਵੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਮੁਲਕ ਦੇ ਬਸ਼ਿੰਦਿਆਂ ਦੇ ਉੱਤੇ, ਜਿਹਨੇ ਕਹਿਣਾ ਕਰ ਲੋ ਨਹੀਂ ਕਰਨਾ, ਭਾਂਤ ਭਾਂਤ ਦਾ ਕਹਿ ਲੋ, ਸਾਡਾ ਜਿਹੜਾ ਭਾਰਤ ਮੁਲਕ ਹੈ ਉਹਦੇ ਵਿੱਚ ਵੱਖਰੇ ਵੱਖਰੇ ਧਰਮ ਵੱਖਰੇ ਵੱਖਰੇ ਕਲਚਰ ਜਿਹੜੇ ਜੁੜੇ ਹੋਏ ਹੈ, ਪਰ ਵੰਦੇ ਮਾਤਰਮ ਦਾ ਰੌਲਾ ਕਾਫੀ ਸਮੇਂ ਤੋਂ 3-4 ਮਹੀਨਿਆਂ ਤੋਂ ਪੈ ਰਿਹਾ ਤੇ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ, ਵੰਦੇ ਮਾਤਰਮ ਨਾ ਗਾਉਣ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ ਤੇ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਹਦਾਇਤ ਕਰਦਿਆਂ ਕਿਹਾ ਕਿ 1986 ਦੇ ਫੈਸਲੇ ਦਾ ਹਵਾਲਾ ਉਹਨਾਂ ਦਿੱਤਾ ਹੈ ਕਿ ਖਾਣ ਪੀਣ ਜਾਂ ਪਹਿਰਾਵੇ ਦੇ ਉੱਤੇ ਤਾਂ ਪਹਿਲਾਂ ਹੀ ਇਹ ਸਾਰੇ ਮਸਲੇ ਚੱਲਦੇ ਸੀਗੇ ਤੇ ਇਹਦੇ ਉੱਤੇ ਵੀ ਹੁਣ ਜਿਹੜੀਆਂ ਨੇ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਦਬਾਅ ਪਾ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਇਹ ਮਾਮਲਾ ਜੀ?
0: ਪਰ ਇਹ ਸਭ ਫਰੈਂਕਲੀ ਸਪੀਕਿੰਗ ਮੈਨੂੰ ਤਾਂ ਆਪ ਨਹੀਂ ਆਉਂਦਾ ਜੀ ਬੰਦੇ ਮਾਤਰਮ, ਸੱਚੀ ਗੱਲ ਆ। ਮੈਂ ਇੱਕ ਦੋ ਵਾਰੀ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਬਸ ਅਸੀਂ ਉਹ ਜਦੋਂ ਕਿਤੇ ਗਾਉਂਦੇ ਗੂੰਦੇ ਦੇਖੇ ਵੀ ਉੱਥੇ ਜਿਹੜਾ ਹੈਗਾ ਬੰਦੇ ਮਾਰ ਦੋ ਬਸ ਹਾਈ ਚੱਕਰ ਜਿਹੜਾ ਇਹ ਤਾਂ ਨਿਆਣਿਆਂ ਲਈ ਸੋਚ ਸੀਗੀ ਜੀ, ਨਾ ਤਾਂ ਨਿਆਣੇ ਹੁੰਦੇ ਆਪਾਂ। ਸਾਨੂੰ ਮੈਨੂੰ ਨੀ ਲੱਗਦਾ ਹੈਗਾ ਵੀ ਸਾਡੀ ਕੋਰਟ ਦੇ ਵਿੱਚ ਜਿਹੜਾ 95% ਵਕੀਲਾਂ ਨੂੰ ਕਿਤੇ 5% ਉਹ ਮੈਂ ਛੱਡ ਲੈਣਾ ਹੈਗਾ ਬਈ ਹੁੰਦੇ ਏਦਾਂ ਦੇ ਮਾਇੰਡਡ ਬਈ ਹੋ ਸਕਦਾ, ਪਰ ਜਿਹੜੇ ਬੀਜੇਪੀ ਨਾਲ ਵੀ
1: ਹੋਣਗੇ ਜੁੜੇ ਮੈਨੂੰ ਨੀ ਲੱਗਦਾ ਹੈਗਾ। ਕੱਲੇ ਕੱਲੇ ਤੋਂ ਇੱਕ ਸੈਸ਼ਨ ਬੁਲਾ ਲਓ ਤੇ ਕੱਲੇ ਕੱਲੇ ਤੋਂ ਬੁਲਵਾਓ ਜੀ, ਦੇਖਦੇ ਆ ਜੀ।
0: ਮੈਂ ਕੱਲ ਨੂੰ ਜਿਹੜਾ ਹੈਗਾ ਮੇਰਾ ਇੱਕ ਸੱਜਣ ਹੈਗਾ ਉਹ ਵੀ ਬੀਜੇਪੀ ਦਾ ਹੈਗਾ ਆ ਜੀ, ਪਹਿਲਾਂ ਤਾਂ ਉਹਨੂੰ ਖੜਾ ਕਰਕੇ ਤਾਂ ਉਹਨੂੰ ਪੁੱਛੂਗਾ ਪਹਿਲਾਂ ਮੈਨੂੰ ਬੰਦੇ ਮਾਤਰਮ ਸੁਣਾ ਤੇ ਫੇਰ ਇੱਥੇ ਬੈਠ ਜੀ, ਮੈਂ ਤਾਂ ਚਾਹ ਨੀ ਬੁਲਾਉਣੀ ਇਹਨਾਂ ਨੂੰ ਪਹਿਲਾਂ ਪੁੱਛੂਗਾ ਜ਼ਰੂਰ। ਪਰ ਅੱਛਾ ਕਿਆ ਗੱਲਾਂ ਕਰਦੇ ਹੈਗੇ ਆ ਜੀ ਕਿਸੇ ਬੰਦੇ ਨੇ, ਇਹ ਤਾਂ ਬੋਲ ਦੇਣ ਨਾਲ ਕੀ ਹੋ ਜਾਊਗਾ ਜੀ, ਮੈਨੂੰ ਇਹ ਨੀ ਸਮਝ ਆਉਂਦੀ ਕੀ ਇਹਨਾਂ ਦੀ ਮਤਲਬ ਹੋਮੇ ਨੂੰ ਪੁੱਠੇ ਪੈ ਜਾਣਗੇ
1: ਸਾਡੀ
0: ਸਮਝ ਤੋਂ ਬਾਹਰ ਦੀਆਂ ਗੱਲਾਂ ਜੀ। ਅਸੀਂ ਸਾਨੂੰ ਆਪਣੀ ਜ਼ਿੰਦਗੀ ਜੀਣ ਦੀ ਅਧਿਕਾਰ ਤਾਂ ਹੋਣਾ ਚਾਹੀਦਾ ਨਾ, ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ, ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਸਾਡੀ ਮਰਜ਼ੀ ਹੋਣੀ ਚਾਹੀਦੀ ਹੈਗੀ ਆ ਜੀ।
1: ਬਿਲਕੁਲ
0: ਉਹ ਠੀਕ ਗੱਲ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਭਾਰਤ ਜਿਹੜਾ ਹੈਗਾ ਆ ਏਦਾਂ ਦਾ ਦੇਸ਼ ਨਹੀਂ ਹੈ, ਭਾਰਤ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਆ, ਹਰ ਇੱਕ ਕਮਿਊਨਿਟੀ ਦਾ ਹੈਗਾ ਆ, ਡਿਫਰੈਂਟ ਟਾਈਪ ਆਫ ਜਿਹੜੇ ਰਿਲੀਜਨ ਹੈਗੇ ਆ ਜੀ, ਹਰ ਇੱਕ ਬੰਦੇ ਦੀਆਂ ਆਪਣੀਆਂ ਮਾਨਤਾਵਾਂ ਆ, ਉਹਨੂੰ ਸੁਤੰਤਰ ਹੋਣਾ ਚਾਹੀਦਾ ਹੈਗਾ ਜੀ। ਇੱਕ ਪਾਸੇ ਤੁਸੀਂ ਜਿਹੜਾ ਹੈਗਾ ਆ ਬੋਲਣ ਦੀ ਆਜ਼ਾਦੀ ਦਿੰਦੇ ਹੈਗੇ ਆ, ਜੇ ਬੋਲਣ ਦੀ ਆਜ਼ਾਦੀ ਹੈਗੀ ਤਾਂ ਚੁੱਪ ਰਹਿਣ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ
1: ਜੀ। ਬਿਲਕੁਲ
0: ਅਸੀਂ ਕਿਉਂ ਬੋਲੀਏ ਜੀ, ਸਾਨੂੰ ਪਤਾ ਹੀ ਨੀ ਉਹਦਾ ਮਤਲਬ ਨੀ ਪਤਾ, ਨਾ ਜੇ ਪਤਾ ਹੋਵੇ ਵੀ ਤੇ ਤੁਹਾਡੇ ਮਨ ਦੇ ਵਿੱਚ ਕੋਈ ਇਹ ਜਰੂਰੀ ਥੋੜਾ ਹੈਗੀ ਆ, ਜਿਹਨੂੰ ਤੁਸੀਂ ਰਿਸਪੈਕਟ ਕਰੋ ਤੇ ਉਹਨੂੰ ਮੈਂ ਵੀ ਮੱਥਾ ਟੇਕ ਕੇ ਆਵਾਂ।
1: ਬਿਲਕੁਲ
0: ਠੀਕ ਹੈ ਜੀ, ਉਹ ਤੁਹਾਡਾ ਆਪਣਾ ਨੇਜ ਆ, ਮੇਰਾ ਆਪਣਾ
1: ਨੇਜ,
0: ਮੈਨੂੰ ਨੀ ਆਉਂਦਾ ਹੈਗਾ ਸੱਚੀ ਗੱਲ, ਮੈਂ ਝੂਠ ਨੀ ਕਹਿੰਦਾ ਜੀ।
1: ਬਿਲਕੁਲ ਤੇ
0: ਬਾਕੀ
1: ਪ੍ਰੇਅਰ ਦੇ ਵਿੱਚ ਹਰ ਸਵੇਰੇ ਕਰਾਉਂਦੇ ਹੁੰਦੇ ਸੀ, ਮੈਂ ਡਰਾਮਾ ਵੀ ਜਮਾਉਂਦਾ ਰਿਹਾ ਜੀ ਉੱਥੇ ਉਸ ਸਮੇਂ ਚ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
2: ਜਨਗਣ ਮਨ ਵੀ ਭੁੱਲ, ਮੈਂ ਕਿਹਾ ਤੁਸੀਂ ਕਹਿੰਦੇ ਚੁੱਪ ਰਹਿਣ ਚ ਭਲਾ, ਫਿਰ ਖੈਰੇ ਨੇ ਭਲਾ ਹੀ ਸਮਝੇ ਆ ਜਿਹੜਾ ਹਰ ਗੱਲ ਤੇ ਲਾਈਵ ਹੋ ਜਾਂਦਾ
1: ਜੀ।
2: ਹਾਂਜੀ ਰਾਜਨ ਜੀ,
0: ਹਾਂਜੀ ਹਾਂਜੀ ਹਾਂਜੀ,
2: ਮੈਂ ਖੈਰੇ ਨੇ ਵੀ ਫਿਰ ਭਲਾ ਹੀ ਸਮਝਿਆ।
0: ਮੈਂ ਇਹ ਨੀ ਕਹਿੰਦਾ, ਮੈਂ ਇਹ ਨੀ ਕਹਿੰਦਾ ਹੈਗਾ ਵੀ ਹੁਣ ਮੈਂ ਕੀ ਬੋਲਣਾ ਹੈਗਾ ਆ, ਇਹ ਤਾਂ ਮੇਰੇ ਤੇ ਹੈਗਾ ਆ ਡਿਪੈਂਡ, ਮੈਨੂੰ ਤੁਸੀਂ ਮਤਲਬ ਜਿਹੜਾ ਹੈਗਾ।
2: ਮੈਂ ਨੀ ਕਹਿੰਦਾ ਵੀ ਚਲੋ ਜੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵਾਲਾ ਕੰਮ ਸੀ ਉੱਥੇ ਨਹੀਂ ਬੋਲਦਾ, ਪਰ ਉਹ ਅਕਾਲੀ ਦਲ ਦਾ ਵਾਈਸ ਪ੍ਰਧਾਨ ਸੀ, ਖੈਰਾ ਉੱਥੇ ਤਾਂ ਘੇਰੇ ਸਕਦਾ ਸੀ ਅਕਾਲੀ ਦਲ ਨੂੰ।
1: ਪਰ ਭਾਜੀ ਉਹਦਾ ਇਹ ਆ ਨਾ, ਦੇਖੋ ਸਿੱਖ ਵੋਟ ਨੂੰ ਖੈਰਾ ਕਿਤੇ ਨਾ ਕਿਤੇ ਕਹਿ ਸਕਦੇ ਐਕਸਪਾਇਰ ਕਰਦਾ ਹੈ ਜੀ, ਉਹ ਇਸ ਚੀਜ਼ ਦੇ ਨਾਲ ਬੜਾ ਵਿਚਾਰ ਸੋਚ ਵਿਚਾਰ ਕੇ ਚੱਲਦਾ ਹੈ ਜੀ।
2: ਨਹੀਂ ਚੱਲਦਾ ਠੀਕ ਹੈ, ਪਰ ਬਾਕੀ ਉਹਨਾਂ ਦੇ ਚਾਹੇ ਆਪ ਵਾਲਿਆਂ ਦੇ ਕਿਸੇ ਨੂੰ ਜੁਕਾਮ ਹੋ ਜਾਵੇ, ਜਿਹਦੇ ਗੱਲ ਚੱਕ ਲੈਂਦਾ ਵੀ ਉਹਨੇ ਸਿੱਖ ਅੱਛੀ ਮਾਰੀ ਸੀ ਤੇ ਬਜਦੀ ਨੀ ਸੀ ਗੱਲ, ਮੈਂ ਉਹ ਕਰਦਾ ਨਾ ਠੀਕ ਹੈ ਵੀ ਉੱਥੇ ਮੁੱਦੇ ਸਹੀ ਹਟਾਉਂਦਾ ਆਪਾਂ ਉਹਦੀ ਸਪੋਰਟ ਕਰਦੇ ਹਾਂ, ਪਰ ਇਸ ਮਸਲੇ ਤੇ ਵੀ ਕੋਈ ਬੋਲਣਾ ਚਾਹੀਦਾ ਸੀ ਨਾ
1: ਜੀ।
2: ਤੇ ਇਸ ਮਸਲੇ ਤੇ ਕਿਸੇ ਕਾਂਗਰਸੀ ਦਾ ਬਿਆਨ ਆਇਆ
1: ਨਾ ਜੀ? ਨਾ ਜੀ,
2: ਸਾਰੇ ਚੁੱਪ ਨੇ ਜੀ
1: ਜੀ
0: ਜੀ।
2: ਚਲੋ ਕੰਡੈਮ ਤਾਂ ਕਰਨਾ ਹੀ ਚਾਹੀਦਾ ਵੀ ਅਕਾਲੀ ਦਲ ਜਵਾਬ ਦੇਵੇ, ਅਕਾਲੀ ਦਲ ਜੋ ਆਈ ਕਹਿ ਸਕਦਾ ਵੀ ਅਕਾਲੀ ਦਲ ਦੇ ਲੀਡਰ ਜਵਾਬ ਦੇਣ ਜੀ, ਹੁਣ
1: ਜੀ
2: ਇੰਨੀ ਗੱਲ ਵੀ ਕਹਿ ਸਕਦਾ ਜੀ ਉਹ ਅਕਸਰ ਪਾਰਟੀ
0: ਜਿਹੜੇ ਆ ਚਾਰ ਜਿਹੜੇ ਆ ਬੰਦੇ ਹੈਗੇ ਇਹ ਵੀ ਨਾ ਜੀਣ ਦੇਣ ਜੀ, ਇਸ ਕਰਕੇ ਉਹ ਕਹਿੰਦੇ ਹੈਗੇ ਨਾ ਵੀ ਕੁਛ ਚਾਰ ਬੰਦੇ ਤਾਂ ਸਾਰਿਆਂ ਨਾਲ ਕਹਿੰਦਾ ਇੰਨਾ ਨਾ ਮਤਲਬ ਸੱਚ ਬੋਲ ਵੀ ਕੱਲਾ ਹੀ ਰਹਿ ਜਾਏ, ਚਾਰ ਕ ਬੰਦੇ ਰੱਖ ਲਾ ਕਹਿੰਦੇ ਮੋਢਾ ਦੇਣ ਵਾਸਤੇ।
1: ਨਹੀਂ ਮੈਨੂੰ ਸਾਹਿਬ ਲੱਗਦਾ ਕਿ ਖਹਿਰਾ ਸਾਹਿਬ ਤੇ ਮਜੀਠੀਆ ਸਾਹਿਬ ਕੁਝ ਖੋਜਾਂ ਦੇ ਵਿਚ ਲੱਗੇ ਹੋਏ ਨੇ, ਕੱਚੇ ਚਿੱਠੇ ਹੀ ਕੱਢ ਕੇ ਲਿਆਉਣਗੇ ਸਾਰਾ ਕੁਝ ਜੀ, ਕਿਹਨੇ ਕੀ ਕਰਾਇਆ ਕਿਥੋਂ ਕਰਾਇਆ ਕੀ।
2: ਇਹ ਤਾਂ ਦੇਖੋ ਇਹ ਤਾਂ ਗੇਮ ਲੱਗ ਗਈ ਜੀ, ਇਹ ਤਾਂ ਪੋਲੀਟੀਕਲ ਹੱਥ ਦੀ ਗੇਮ ਆ ਤੇ ਪਾਵਰ ਇਸ ਵਕਤ ਆਮ ਆਦਮੀ ਪਾਰਟੀ ਕੋਲ ਹੈ।
1: ਬਿਲਕੁਲ ਹੈ,
2: ਬਾਕੀ ਗੇਮ ਤਾਂ ਹੁਣ ਉਹਨਾਂ ਦੇ ਪਾਲੇ ਚ, ਇਹ ਤਾਂ ਹੁਣ ਸਫਾਈਆਂ ਹੀ ਦੇਣਗੇ ਇਕੱਲੇ ਜੀ, ਇਦੂ ਬਾਅਦ ਇਹ ਕੁਛ ਨੀ ਕਰ ਸਕਦੇ
1: ਜੀ।
2: ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਘਿਰੇ ਹੋਏ ਆ
1: ਜੀ।
0: ਨਹੀਂ ਹੁਣ ਤੁਸੀਂ ਸੋਚਦੇ ਹੈਗੇ ਵੀ ਭਾਰਤ ਸਾਹਿਬ ਇੰਨੀਆਂ ਗੱਲਾਂ ਕਰਦੇ ਹੈਗੇ ਆ, ਕੱਲ ਨੂੰ ਮੇਰੇ ਖਿਲਾਫ ਕੁਛ ਬੋਲਣਗੇ ਤੇ ਜਰੂਰੀ ਥੋੜਾ ਹੈਗਾ ਆ, ਉਹ ਚੁੱਪ ਰਹਿਣਗੇ ਕਹਿਣਗੇ ਠੀਕ ਗੱਲ ਹੈ, ਹੁਣ ਕੀ ਕਰੀਏ ਜਦ ਕਰਕੇ ਆ ਆਪਣਾ ਬੰਦਾ। ਹਾਂਜੀ
1: ਸਿਆਣੇ ਲੀਡਰ ਉਹੀ ਹੁੰਦੇ ਆ, ਹੁਣ ਕੋਈ ਟਰੰਪ ਵਰਗਾ ਵੀ ਕਹਿ ਦਿੰਦਾ ਨੋ ਕਮੈਂਟ ਜੀ।
0: ਨਹੀਂ ਠੀਕ ਹੈ ਅਮੀਰ ਜੀ ਤੁਹਾਡੀ ਗੱਲ ਜਾਇਜ਼ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਇੱਥੇ ਜਿਹੜਾ ਆ ਵੀ ਜਿੰਨੀ ਧੱਕੇਸ਼ਾਹੀ ਮਤਲਬ ਸੱਤਾਧਾਰੀ ਪਾਰਟੀ ਦੀ ਹੈਗੀ ਆ, ਉਹਦੇ ਵਾਸਤੇ ਅਗਲੇ ਬੰਦਿਆਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਜੀ। ਸੋ ਇਸ ਕਰਕੇ ਇੱਕ ਚੀਜ਼ ਹੁੰਦੀ ਹੈਗੀ ਆ, ਉਹ ਕਹਿੰਦੇ ਨਾ ਜੀ ਦੁਸ਼ਮਣ ਕਾ ਦੁਸ਼ਮਣ ਦੋਸਤ ਹੁੰਦਾ ਹੈ। ਸੋ ਇਸ ਕਰਕੇ ਜਿਹੜਾ ਆ ਉਹ ਭਾਵੇਂ ਜਿੱਦਾਂ ਮਰਜ਼ੀ ਆ, ਭਾਵੇਂ ਆਪੋਜਿਟ ਪਾਰਟੀਆਂ ਹੈਗੀਆਂ ਤਾਂ ਦੋਨੇ ਆਪੋਜਿਟ ਪਾਰਟੀਆਂ ਨਾ ਜੀ,
1: ਪਰ ਉਹਨਾਂ ਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਕਿ ਜੇ ਮਜੀਠੀਆ ਜਾਂ ਖਹਿਰਾ ਬੋਲਣਗੇ ਚਾਹੇ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਨੇ ਤੇ ਦੂਸਰੇ ਪਾਸੇ ਇਹ ਫਿਰ ਅੱਡੀਆਂ ਚੱਕ ਕੇ ਭੇਜਦੇ ਨੇ ਨਾ ਜੀ, ਉਹ ਕਹਿੰਦੇ ਵੀ ਤੁਸੀਂ ਠੰਡੇ ਬੈਠੋ ਕੋਈ ਨੀ ਅਸੀਂ ਹੈਂਡਲ ਕਰ ਲਾਂਗੇ ਜੀ, ਤੁਸੀਂ ਨੀ ਬਿਆਨ ਦੇਣਾ।
0: ਵੱਡੀ ਗੱਲ ਤਾਂ ਤੁਸੀਂ ਭਾਰਤ ਸਾਹਿਬ ਜਿਹੜੀ ਪਹਿਲਾਂ ਕਹਿਤੀ ਧਾਰਮਿਕ ਮਸਲਾ ਹੈਗਾ ਆ, ਉਹ ਜਿਹੜਾ ਆ ਵੀ ਸਿੱਖ ਵੋਟਰ ਨੂੰ ਅਟਰੈਕਟ ਕਰਨਾ ਹੁੰਦਾ ਹੈਗਾ ਜੀ, ਪਤਾ ਨੀ ਹੁੰਦਾ ਵੀ ਕੌਣ ਕਿਸ ਤਰੀਕੇ ਨਾਲ ਸੋਚਦਾ ਆ ਤੇ ਕਿੱਧਰਲੇ ਪਾਸੇ ਨੂੰ ਗੇਮ ਜਾਣੀ
1: ਹੈਗੀ।
2: ਮੈਂ ਧਾਰਮਿਕ ਮਸਲੇ ਦੀ ਤਾਂ ਗੱਲ ਹੀ ਨੀ ਕਰੀ ਜੀ, ਮੈਂ ਕਿਹਾ ਵੀ ਉਹ ਵਾਈਸ ਪ੍ਰਧਾਨ ਵੀ ਸੀ ਨਾ ਅਕਾਲੀ ਦਲ ਦਾ, ਮੈਂ ਇਸ ਮਸਲੇ ਤਾਂ ਛੇੜਦਾ ਹੀ
1: ਜੀ।
2: ਮੈਂ ਤਾਂ ਕਹਿਣਾ ਵੀ ਸੁਖਬੀਰ ਬਾਦਲ ਨੂੰ ਵੀ ਸਵਾਲ ਕਰ ਲੈਣਾ ਚਾਹੀਦਾ ਸੀਗਾ, ਮੈਂ ਇਹ ਗੱਲ ਕਹਿਣੀ
1: ਜੀ।
0: ਠੀਕ ਕਹਿੰਦੇ ਹੋ ਤੁਸੀਂ ਆਪਣੀ ਗੱਲ ਠੀਕ ਕਹਿੰਦੇ ਹੈਗੇ ਆ, ਪਰ ਅਗਲੇ ਨੂੰ ਸਿਆਸੀ ਲੋਕ ਤਾਂ ਉੱਥੇ ਬੋਲਦੇ ਹੁੰਦੇ ਜਿੱਥੇ ਕੋਈ ਫਾਇਦਾ ਹੋਵੇ
1: ਜੀ,
0: ਜਿੱਥੇ ਕੋਈ ਫਾਇਦਾ ਨੀ ਉਹਨਾਂ ਨੇ ਉੱਥੇ ਬੋਲ ਕੇ ਕੀ ਲੈਣਾ ਜੀ,
1: ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਵੀ ਨੁਕਸਾਨ ਕਰਾ ਬੈਠਾਂਗੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਕਈ ਵਾਰੀ ਬਿਨਾਂ ਵਜ੍ਹਾ ਬੋਲਿਆ ਨੁਕਸਾਨ ਕਰ ਜਾਂਦਾ ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਹੈ ਜਿੱਥੇ ਅਵਾਇਡ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਹੈਗਾ ਆ ਜੀ, ਤੇ ਜਿੱਥੇ ਬੋਲ ਕੇ ਸਰਦਾ ਆ ਤੇ ਹਾਂ ਜੀ ਸਰਕਾਰ ਭੰਡੀ ਜਾਂਦੀ ਆ, ਤੇ ਬਤੌਰ ਆਪੋਜੀਸ਼ਨ ਲੀਡਰ ਉਹਨਾਂ ਦਾ ਪਤਾ ਆ ਠੀਕ ਗੱਲ ਆ ਜੀ, ਉਹਨਾਂ ਦਾ ਬੋਲਣਾ ਬਣਦਾ
1: ਜੀ ਜੀ
0: ਜੀ
1: ਜੀ। ਉਹ ਜਿਹੜਾ ਸਰ ਹਾਂਜੀ ਸੈਣੀ
0: ਲੱਗਦਾ ਵੀਰ ਜੀ ਬਿਜ਼ੀ ਹੋ ਗਏ।
1: ਹਾਂਜੀ ਜੀ
0: ਹਾਂਜੀ
1: ਤੇ ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੋਈ ਸਾਂਝ ਪੌੜੀ ਚਾਹੁੰਦੇ ਹੋ ਤਾਂ ਨਾਲ
0: ਬਾਰਿਸ਼ ਮੈਂ ਤਾਂ ਇਹੀ ਜਿਹੜੀ ਹੈਗੀ ਆ ਬੇਨਤੀ ਉਹੀ ਬੇਨਤੀ ਕਰਨੀ ਸੀਗੀ ਕਿ ਸਰਕਾਰ ਨੇ ਹੁਣ DA ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਦੇਖੋ ਕੀ ਐਕਸਕਿਊਜ਼ ਲੈਂਦੀ ਹੈਗੀ ਆ ਜੀ, ਕਿਉਂਕਿ ਪੈਸੇ ਇੰਨੇ ਜਿਹੜੇ ਹੈ ਨੀ, ਇਹ ਜਿਹੜੇ ਸੋਚਦੇ ਸੀ ਨਾ ਵੀ ਆਹ ਕਹਿੰਦੇ ਅਕਤੂਬਰ ਮਹੀਨੇ ਦੇ ਵਿੱਚ ਹੀ ਤੁਹਾਨੂੰ 8% DA ਤਾਂ ਜਿਹੜਾ ਲਾ ਕੇ ਆ ਜਾਊਗਾ, ਉਹ ਵੀ ਇਹਨਾਂ ਨੂੰ ਮਿਲਣਾ ਨੀ ਗਾ ਜੀ, ਕਿਉਂਕਿ ਉਹਦੀ ਚਿੱਠੀ ਚੁੱਠੀ ਕੋਈ ਨੀ ਜਾਰੀ ਹੋਈ ਜੀ, ਉਹ ਬਰਫੀ ਦਾ ਪੀਸ ਜਿਹੜਾ ਖਵਾ ਕੇ ਤੇ ਉਹਨਾਂ ਨੇ ਜਿਹੜੀ ਫੋਟੋ ਖਿੱਚ ਕੇ ਤੇ ਆਪਣਾ ਜਿਹੜਾ ਹੈਗਾ ਆ ਕੰਮ ਲਿਆ, ਸਾਰੇ ਇੱਕ ਨੈਰੇਟਿਵ ਬਣਾਉਣਾ ਸੀ ਤੇ ਦੂਜਾ ਇਹਨਾਂ ਨੂੰ ਗਾਲਾਂ ਕਢਾਉਣੀਆਂ ਸੀ ਇਹਨਾਂ ਦੇ ਬੰਦਿਆਂ ਤੋਂ ਹੀ, ਸਾਰਿਆਂ ਲੋਕਾਂ ਨੇ ਕੱਢੀਆਂ ਜੀ, ਉਹ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਚ ਆ ਕੇ ਕਿਹਾ ਵੀ ਭਾਈ ਅਸੀਂ ਟ੍ਰੈਪ ਚ ਆ ਗਏ ਸਾਨੂੰ ਏਦਾਂ ਕਰਕੇ ਤੇ ਮੀਟਿੰਗ ਦੇ ਵਿੱਚ। ਵੈਸੇ ਮੇਰਾ ਮਤ ਇਹ ਸੀਗਾ ਇਹਨਾਂ ਨੂੰ ਮੀਟਿੰਗ ਚ ਜਾਣਾ ਹੀ ਨੀ ਚਾਹੀਦਾ ਸੀ, ਵੀ ਮੀਟਿੰਗ ਚ ਆ ਕੇ ਕੀ ਕਰਨਾ ਹੈਗਾ ਆ, ਵਿਚਾਰਨਾ ਕੀ ਆ, ਜੋ ਤੁਸੀਂ ਲਾਗੂ ਕਰਨਾ ਆ ਕਰਦੇ ਹੋ, ਸਾਡੀਆਂ ਡਿਮਾਂਡ ਤੁਹਾਡੇ ਨੌਲੇਜ ਚ ਆ ਜੀ।
1: ਪਰ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਸਿਆਸਤ ਖੇਡੀ ਆ, ਕੀ ਪਤਾ ਮੁਲਾਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਇਹ ਸਿਆਸਤ ਖੇਡ ਕੇ, ਜਾਂ ਇਹਨਾਂ ਨੂੰ ਪਤਾ ਹੋਊਗਾ ਅੰਦਰ ਖਾਤੇ ਕਿ ਇਹਨਾਂ ਨੇ ਇਹ ਪਬਲਿਸਿਟੀ ਕਰਨੀ ਆ, ਉਹ ਕਰਨਾ, ਫਿਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰ ਸਕਦੇ
0: ਹਾਂ। ਨਹੀਂ ਨਹੀਂ ਭਾਰਤ ਸਾਹਿਬ ਜਦੋਂ ਕਿਤੇ ਚੱਲ ਕੇ ਜਾਈਦਾ ਹੈਗਾ ਨਾ ਕਿਸੇ ਨੂੰ ਮਿਲਣ ਵਾਸਤੇ, ਜਿਹੜਾ ਕਿ ਇਸ ਪੋਜੀਸ਼ਨ ਦੇ ਵਿੱਚ ਬੈਠਾ ਆ ਹੋਵੇ ਜਿੱਥੇ ਇਨਫਲੂਐਂਸ ਕਰ ਸਕਦਾ ਹੋਵੇ, ਉੱਥੇ ਜਾ ਕੇ ਬੰਦਾ ਜਿਹੜਾ ਹੈਗਾ ਜਾਂ ਐਟੀਕੇਟਸ ਨਾਲ ਹੀ ਬੈਠਦਾ ਆ, ਏਦਾਂ ਦੀ ਕੋਈ ਗੱਲ ਨੀ ਹੈਗੀ, ਤੇ ਅੰਡਰ ਪ੍ਰੈਸ਼ਰ ਹੀ ਹੁੰਦਾ ਆ ਬੰਦਾ, ਤੇ ਜੇ ਕਿਤੇ ਉਧਰ ਕੋਈ ਗੈਸਚਰ ਦਿਖਾਉਂਦਾ ਹੈਗਾ ਆ ਤੇ ਬੰਦਾ ਜੇ ਉਧਰ ਕੋਈ 10 ਰੁਪਈਏ ਜਿਹੜਾ ਸਗਨ ਪਾਵੇ ਤੇ ਬੰਦਾ 100 ਰੁਪਈਆ ਸਗਨ ਪਾਉਣ ਨੂੰ ਤੁਰਦਾ ਹੈ ਨਾ ਜੀ, ਉਹ ਇਸ ਤਰੀਕੇ ਦੇ ਨਾਲ ਹੁੰਦਾ, ਕਿਉਂਕਿ ਉਹ ਡੋਮੀਨੈਂਸ ਕੰਟਰੋਲ ਤਾਂ ਅਗਲੇ ਦਾ ਹੁੰਦਾ ਹੈ ਜੀ, ਮੁੱਖ ਮੰਤਰੀ ਦੀ ਪੋਸਟ ਕੋਈ ਛੋਟੀ ਥੋੜਾ ਅਪਲਾਈ ਤਾਂ ਅਪਲਾਈ ਹੈਗੇ ਆ।
1: ਬਿਲਕੁਲ ਆ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਉੱਥੇ ਇਸ ਕਰਕੇ ਉਹ ਇਹ ਜੋ ਹੋਇਆ ਨਾ ਇਹ ਤੋਂ ਤੁਸੀਂ ਦੂਰ ਕੀ ਜਾਣਾ ਭਾਰਤ ਸਾਹਿਬ, ਸਾਨੂੰ ਮਤਲਬ ਜਿਹੜਾ ਹੈਗਾ ਆ ਅਸੀਂ ਬੰਦੇ ਜਿਹੜੇ ਹੈਗੇ ਆ ਸਾਡੇ ਕੋਟਾਂ ਦੇ ਵਿੱਚ ਜਿਹੜੇ ਆ ਸਾਡੇ ਪ੍ਰਧਾਨ ਵਗੈਰਾ ਸੈਕਟਰੀ ਵਗੈਰਾ ਉਹਨਾਂ ਨੂੰ ਕੋਈ ਵਾਰਨਿੰਗ ਇਸ਼ੂ ਦੇ ਕੇ ਭੇਜੀ ਦਾ ਵੀ ਜਾਓ ਜੱਜਾਂ ਨਾਲ ਜਾ ਕੇ ਗੱਲ ਕਰਕੇ ਆਓ। ਬਾਹਰ ਉਹਨਾਂ ਦੀ ਟੋਨ ਕੁਛ ਹੁੰਦੀ ਹੈਗੀ, ਜਦੋਂ ਜੱਜਾਂ ਦੇ ਕੋਲ ਜਾ ਕੇ ਉੱਥੇ ਬਹਿੰਦੇ ਹੈਗੇ ਅਟਾਰਨੀ, ਉਹਨਾਂ ਦੀ ਟੋਨ ਬਦਲ ਜਾਂਦੀ ਹੈਗੀ ਜੀ। ਉੱਥੇ ਫਿਰ ਬੜੇ ਢੰਗ ਦੇ ਨਾਲ ਜੇ ਗੱਲ ਕਰਕੇ ਅੰਦਰ ਕੁਛ ਗੱਲ ਕਰਕੇ ਆਉਂਦੇ, ਬਾਹਰ ਸਾਨੂੰ ਕੁਛ ਦੱਸੀ ਹੁੰਦੀ ਆ। ਕਾਰਨ ਇਹ ਕਿ ਡੋਮੀਨੈਂਟ ਜਿਹੜਾ ਬੰਦਾ ਕਰਦਾ ਹੈਗਾ ਆ, ਉਹ ਡੋਮੀਨੈਂਸ ਕੰਟਰੋਲ ਉਹਦਾ ਹੁੰਦਾ ਆ ਜੀ। ਉਹ ਆਪਣੀ ਗੱਲ ਜਿਹੜੇ ਆ ਜ਼ਿਆਦਾ ਮਤਲਬ ਉਹ ਕਹਿ ਦਿੰਦਾ ਹੈਗਾ, ਕਨਵਿੰਸਿੰਗ ਢੰਗ ਨਾਲ ਕਹਿ ਸਕਦਾ ਹੈਗਾ ਹੈ ਜੀ। ਯਾਨੀ ਕਿ ਇੱਕ ਬੰਦਾ ਕਮਾਂਡਿੰਗ ਪੋਜੀਸ਼ਨ ਚ ਹੈ, ਦੂਜੇ ਬੰਦੇ ਦੀਆਂ ਬੇਨਤਾਂ ਹੈ ਜੀ।
1: ਬਿਲਕੁਲ ਇਹ ਆ ਜੀ, ਬਿਲਕੁਲ ਦਰੁਸਤ ਹੈ ਜੀ।
0: ਜੀ ਭਾਰਤ ਸਾਹਿਬ
1: ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ।
0: ਠੀਕ ਹੈ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਗ੍ਰੇਟਫੁਲ ਸਰ। ਗੱਦਰ ਵੀਰ ਆਇਆ ਤੇ ਆਵਾਜ਼ ਮਾਰ ਲਓ ਜੀ।
1: ਹਾਂਜੀ ਸੁਣ ਰਹੇ ਨੇ, ਕਾਫੀ ਗੈਰ ਹਾਜ਼ਰੀਆਂ ਨੇ ਵਾਲੀਆਂ। ਹਾਂਜੀ ਸਤਿ ਸ੍ਰੀ ਅਕਾਲ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ। +358 44 9900 ਸਟੂਡੀਓ ਦਾ ਨੰਬਰ ਹੈ। ਕੁਝ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਦੁਨੀਆਂ ਦੇ ਵਿੱਚ ਹਾਲਾਤ ਕੀ ਬਣ ਰਹੇ ਨੇ, ਉਧਰੋਂ ਇਰਾਨ ਜਿਹੜੀਆਂ ਚੇਤਾਵਨੀਆਂ ਦੇ ਰਿਹਾ ਤੇ ਦੂਜੇ ਪਾਸੇ ਟਰੰਪ ਚੇਤਾਵਨੀਆਂ ਦੇ ਉੱਤੇ ਉਤਰਿਆ ਹੋਇਆ ਤੇ ਉਹ ਵੀ ਨਹੀਂ ਟਲਦਾ, ਤੇ ਅਗਲਿਆਂ ਨੇ ਵੀ ਦੋ ਟੁੱਕ ਜਵਾਬ ਦਿੱਤਾ ਹੈ। ਤੇ ਬਾਕੀ ਦੇਖਦੇ ਆ ਕਿੱਥੇ ਜਾ ਕੇ ਇਹ ਸਾਰੀ ਗੱਲਬਾਤ ਨਿਬੜਦੀ ਹੈ, ਪਰ ਉਸ ਤੋਂ ਪਹਿਲਾਂ ਕੁਝ ਖ਼ਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ। ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ, ਬਹੁਤ ਬਹੁਤ ਨਿੱਘਾ ਸਵਾਗਤ ਹੈ। ਕਾਲ ਕਰਕੇ ਦੋਸਤੋ ਹੋਰ ਵੀ ਮਜ਼ਾ ਆਉਂਦਾ ਜਦੋਂ ਕਾਲ ਕਰਦੇ ਹੋ ਤੁਸੀਂ, ਗੱਲਬਾਤ ਦੇ ਵਿੱਚ ਚਰਚਾ ਜਿਹੜੀ ਹੈ ਖੁੱਲ੍ਹ ਕੇ ਹੋ ਸਕਦੀ ਹੈ। ਤੇ ਗੱਲ ਕਰਦੇ ਹਾਂ ਸਭ ਨੂੰ ਕਹਿੰਦੇ ਪੀ ਆਰ ਦੀ, ਤੇ ਮੈਂ ਆਪਣੇ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਇਸ ਬਾਬਤ। ਤੇ ਪੰਜਾਬ ਦੇ ਵਿੱਚ ਠੇਕਾ ਤੇ ਜਾਲੀ ਵਿਆਹਾਂ ਦੇ ਵੱਧਦੇ ਮਾਮਲੇ ਜਿਹੜੇ ਨੇ, ਕੈਨੇਡਾ ਵੱਲੋਂ ਮੈਰਿਜ ਫਰਾਡ ਜਿਹੜਾ ਵਿਰੁੱਧ ਸਖ਼ਤ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ। ਇਮੀਗ੍ਰੇਸ਼ਨ ਸਾਡੇ ਲੋਕ ਨਹੀਂ ਟਾਲਦੇ ਭਾਈ, ਜਿੱਥੇ ਮਰਜ਼ੀ ਹੁਣ ਕੁਝ ਨਾ ਕੁਝ ਜਿਹੜਾ ਕੱਢ ਹੀ ਲੈਂਦੇ ਆ ਸਕੀਮ, ਤੇ ਫਿਰ ਜਦੋਂ ਫਸਦੇ ਆ ਫਿਰ ਤਰਲੇ ਮਿਹਨਤਾਂ ਦੇ ਉੱਤੇ ਜਿਵੇਂ ਸੈਣੀ ਸਾਹਿਬ ਕਹਿੰਦੇ ਨੇ ਆ ਜਾਂਦੇ ਆ। ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ ਜਿਹੜੀ ਹੈ ਵਿਰੁੱਧ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ ਜਿਹੜੇ ਨੇ ਪੀ ਆਰ ਜਿਹੜੇ ਨੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਦੇ ਨਾਲ ਬਣਾਏ ਗਏ ਸਵਾਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਜਿਹੜੇ ਭੁਗਤਣੇ ਪੈ ਸਕਦੇ ਨੇ। ਇਹ ਐਡਵਾਈਜ਼ਰੀ ਇਮੀਗ੍ਰੇਸ਼ਨ, ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਹੈ, ਜਿਸ ਦੇ ਵਿੱਚ ਝੂਠੇ ਵਿਆਹਾਂ ਅਤੇ ਨਫ਼ੇ ਨੁਕਸਾਨ ਦੇ ਸਬੰਧਾਂ ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਆਈ ਆਰ ਸੀ ਸੀ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ, ਖਾਸ ਕਰਕੇ ਜਦੋਂ ਉਹ ਵਿਅਕਤੀ ਹੁਣੇ ਹੁਣੇ ਮਿਲਿਆ ਹੋਵੇ ਤੁਹਾਨੂੰ, ਤੁਰੰਤ ਵਿਆਹ ਦੇ ਲਈ ਦਬਾਅ ਪਾ ਰਿਹਾ ਹੋਵੇ ਜਾਂ ਉਸਦਾ ਜਿਹੜਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਪਰਿਵਾਰਕ ਪਿਛੋਕੜ ਦਾ ਜਾਂ ਫਿਰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ ਤਾਂ ਵੀ ਸਾਵਧਾਨ ਰਹਿਣ ਦੀ ਜਿਹੜੀ ਸਲਾਹ ਦਿੱਤੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਨਫ਼ੇ ਨੁਕਸਾਨ ਦਾ ਰਿਸ਼ਤਾ ਉਹ ਹੁੰਦਾ ਹੈ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਦੀ ਜਿਹੜੀ ਨੀਅਤ ਦੇ ਨਾਲ ਕੀਤਾ ਹੋਵੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਮੀਗ੍ਰੇਸ਼ਨ ਅਫਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਜਿਹੜੀ ਹੈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਅਗਲੇ ਵੀ ਪਛਾਣ ਗਏ ਨੇ ਕਿ ਸੌਦੇਬਾਜ਼ੀ ਕਿੱਦਾਂ ਹੁੰਦੀ ਹੈ, ਪਰ ਸਾਡੇ ਲੋਕ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦੇ। ਕਹਿੰਦੇ ਭਾਈ ਕੱਢ ਦਿਓ, ਕੱਢ ਜਿੱਦਾਂ ਮਰਜ਼ੀ ਨਿਕਲ ਜਾਵੇ, ਜਿੰਨਾ ਮਰਜ਼ੀ ਪੈਸਾ ਲੱਗ ਜਾਵੇ, ਇਹ ਅਸੀਂ ਵਿਆਹ ਨਹੀਂ ਕਰ ਰਹੇ ਭਾਈ, ਅਸੀਂ ਵਪਾਰ ਕਰ ਰਹੇ ਹਾਂ। ਕਦੇ ਉਹ ਵੀ ਸਮਾਂ ਸੀ ਜਦੋਂ ਬੁੜਿਆਂ ਨੂੰ ਜਵਾਨ ਕੁੜੀਆਂ 18-18, 20-20 ਸਾਲ ਦੀਆਂ ਵਿਆਹ ਕੇ ਭੇਜੀਆਂ ਵਲੈਤਾਂ ਨੂੰ, ਤੇ ਫਿਰ ਉਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਭੈਣਾਂ ਭਰਾਵਾਂ ਦੇ ਵਿਆਹ ਕਰ ਕਰਕੇ ਕੱਢੀਆਂ, ਤੇ ਹੁਣ ਆਈਲਟ ਆ ਗਈ ਤੇ ਉਸ ਦੌਰ ਦੇ ਵਿੱਚ ਆਪਾਂ ਪ੍ਰਵੇਸ਼ ਕੀਤਾ ਹੈ 21ਵੀਂ ਸਦੀ ਦੇ ਵਿੱਚ। ਤੇ ਜਦੋਂ ਮਰਜ਼ੀ ਕੰਨ ਫੜ ਲਓ, ਪਰ ਰਹਿਣਾ ਉੱਥੇ ਦਾ ਉੱਥੇ ਹੈ, ਇਹ ਦਾਗ ਜਿਹੜੇ ਨੇ ਲੱਗਣੇ ਸਾਡੇ ਉੱਪਰ ਹੀ ਹੈ। ਦਸਤਾਵੇਜ਼ਾਂ ਦੀ ਪੜਤਾਲ ਅਤੇ ਇੰਟਰਵਿਊਆਂ ਵਰਗੇ ਅਹਿਮ ਜਿਹੜੇ ਸਾਧਨਾਂ ਦੇ ਰਾਹੀਂ ਅਸਲੀ ਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ। ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ ਦੇ ਉੱਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪੀ ਆਰ ਧਾਰਕਾਂ ਦੇ ਉੱਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਨੇ। ਲਗਾਤਾਰ ਵੱਧ ਰਹੇ ਸਨ ਠੇਕਾ ਵਿਆਹਾਂ ਦੇ ਮਾਮਲੇ, ਜਿਹੜਾ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ, ਜਿਹਦੇ ਵਿੱਚ ਲਗਭਗ ਵੱਧ ਰਹੇ ਕੇਸ ਜਿਹੜੇ ਸਨ, ਇਹਦੇ ਵਿੱਚ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਦੇ ਵਿੱਚ ਆਈ ਈ ਐਲ ਟੀ ਐਸ ਯਾਨੀ ਕਿ ਆਈਲਟਸ ਠੇਕਾ ਵਿਆਹਾਂ ਜਾਣੀ ਕਿ ਕੰਮ ਕਾਰ ਦਾ ਠੇਕਾ ਤਾਂ ਸੁਣਿਆ ਸੀ, ਇਹ ਸਾਡੇ ਵਾਲੇ ਵਿਆਹ ਦਾ ਠੇਕਾ ਵੀ ਦੇਣ ਲੱਗ ਗਿਆ ਸੀ, ਤੇ ਜਾਂ ਫਿਰ ਠੇਕੇ ਦੇ ਉੱਤੇ ਜ਼ਮੀਨ ਸੁਣੀ ਸੀ ਵਾਹੀ ਦੇ ਲਈ, ਪਰ ਵਿਆਹ ਠੇਕੇ ਦੇ ਉੱਤੇ ਹੋਣ ਲੱਗ ਗਏ। ਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ, ਤੇ ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਲੜਕਾ ਆਈਲੈਟਸ ਦੇ ਵਿੱਚ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦਾ ਸੀ, ਜਿਸ ਦੇ ਕਾਰਨ ਉਹ ਕਿਸੇ ਹੁਸ਼ਿਆਰ ਲੜਕੀ ਜਿਹੜੀ ਹੈ ਲਾੜੀ ਦੇ ਨਾਲ ਜਿਹੜਾ ਪੜ੍ਹਾਈ ਟਿਕਟ ਅਤੇ ਕੈਨੇਡਾ ਰਾਹੀਂ ਦਾ ਰਹਿਣ ਦਾ ਜਿਹੜਾ ਸਾਰਾ ਖਰਚਾ ਚੁੱਕਦਾ, ਤਾਂ ਜੋ ਲੜਕੀ ਜਿਹੜੀ ਕੈਨੇਡਾ ਪਹੁੰਚ ਕੇ ਉਸਨੂੰ ਸਪਾਊਸ ਵੀਜ਼ੇ ਦੇ ਉੱਤੇ ਜਿਹੜਾ ਬੁਲਾ ਸਕੇ। ਪਰ ਕੈਨੇਡਾ ਪਹੁੰਚਦਿਆਂ ਹੀ ਕਈ ਲੜਕੀਆਂ ਵੱਲੋਂ ਲੜਕੇ ਤੇ ਉਸਦੇ ਪਰਿਵਾਰਾਂ ਨਾਲੋਂ ਜਿਹੜਾ ਸੀ ਸੰਬੰਧ ਤੋੜ ਲਏ ਜਾਂਦੇ ਨੇ, ਜਿਸ ਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਕੇਸ ਅਤੇ ਅਦਾਲਤੀ ਲੜਾਈਆਂ ਵੱਧ ਰਹੀਆਂ ਨੇ। ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਨਿਗਰਾਨੀ ਸਖ਼ਤ ਕਰਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਕਦਮ ਚੁੱਕੇ ਨੇ। ਇਸ ਦੇ ਨਾਲ ਹੀ IRCC ਨੇ ਘਰੇਲੂ ਹਿੰਸਾ ਤੇ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰ ਰਹੀਆਂ ਔਰਤਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ਦੇ ਉੱਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਦੇ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਨੇ। ਲਓ ਜੀ, ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਤੇ ਹੁਣ ਜਿਨ੍ਹਾਂ ਨੇ ਪੈਸੇ ਲਾਏ ਆ ਉਹ ਚੱਕੇ ਗਏ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਨਿੱਘਾ ਸਵਾਗਤ ਹੈ ਜੀ ਅਨੂ ਜੀ।
3: ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਸਤਿ ਸ੍ਰੀ
1: ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੇਕਾ ਵਿਆਹ ਅਜੇ ਵੀ ਚੱਲਦਾ ਜੀ?
3: ਮੈਂ ਕਿਹਾ ਜੀ ਸਾਰਾ ਕੁਛ ਹੀ ਚੱਲ ਰਿਹਾ, ਉਹੀ ਸੁਣਦਾ ਪਿਆ ਜੀ ਮੈਂ ਤੁਹਾਡੇ ਕੋਲ ਵੀ ਠੇਕਾ ਸਾਡੇ ਪੰਜਾਬੀ ਕਿਹੜੀ ਕਿਹੜੀ ਚੀਜ਼ ਦਾ ਦੇਣਗੇ ਮੈਨੂੰ।
1: ਬਿਲਕੁਲ ਆ ਜੀ, ਇਹ ਤਾਂ ਹੁਣ ਲੇਖਾ ਹੀ ਦੇਣਗੇ, ਠੇਕਾ ਕਾਹਦਾ ਦੇਣਾ ਹੁਣ।
3: ਨਹੀਂ ਤੁਸੀਂ ਆਪਾਂ ਦੇਖਦੇ ਹੀ ਆਪਾਂ ਰੋਜ਼ਾਨਾ ਹੀ ਚਲੋ ਵੂਮੈਨ ਸੈੱਲ ਦੇ ਵਿੱਚ ਜਾ ਕੇ ਆਓ, ਪੰਜਾਬ ਦੇ ਕਿਸੇ ਵੀ ਪੂਰੀ ਸੂਬੇ ਦੇ ਚੱਲ ਜਾਓ, ਵੂਮੈਨ ਸੈੱਲ ਚ ਲੱਖਾਂ ਹੀ ਕੇਸ ਪਏ ਨੇ ਜੀ।
1: ਪਏ ਨੇ ਜੀ, ਪਏ NRI ਕੋਟੇ ਚ ਪਏ ਨੇ। ਬਿਲਕੁਲ ਆ ਜੀ, ਬਥੇਰਾ।
3: ਹਾਂ ਜੀ ਹਾਂ, ਬਸ ਉੱਥੇ ਤਰੀਕਾ ਚੱਲ ਰਹੀਆਂ ਨੇ, ਜਾਂ ਬਸ ਜਿੱਥੇ ਅਗਲੇ ਦੇ ਮਤਲਬ ਪੈਨਸ਼ਨਸ ਮੁੱਕ ਜਾਣ ਉੱਥੇ ਸੈਟਲਮੈਂਟਸ ਹੋ ਜਾਂਦੀਆਂ ਨੇ, ਹੋਰ ਤਾਂ ਕੁਛ ਨਹੀਂ ਹੈ, ਪਰ ਇਹ ਚੀਜ਼ ਰੁਕਣੀ ਨਹੀਂ ਹੈ ਜੀ।
1: ਬਿਲਕੁਲ ਆ ਜੀ,
3: ਇਹ ਰੁਕਣੀ ਨਹੀਂ, ਕਿਉਂਕਿ ਆਪਣੇ ਪੰਜਾਬ ਦੇ ਜਵਾਕਾਂ ਨੇ ਪੜ੍ਹਨਾ ਹੈ ਨੀ ਜੀ, ਇਹ ਭਾਲਦੇ ਪੜ੍ਹੀ ਲਿਖੀ ਪੜ੍ਹ ਕੇ ਦੇਖ ਕੇ ਬਾਹਰ ਨੂੰ ਜਾਂਦੀ, ਪਰ ਬਹੁਤੀ ਪੜ੍ਹੀ ਲਿਖੀ ਜਿਹੜੀ ਹੁੰਦੀ ਹੈ ਆਪਣੀ ਪੜ੍ਹਾਈ ਵੀ ਦਿਖਾਉਂਦੀ ਹੈ ਨਾ ਬਾਹਰ ਜਾ ਕੇ।
1: ਬਿਲਕੁਲ ਆ ਜੀ। ਉਹ ਬਾਈ ਜੀ, ਇੱਥੇ ਤਾਂ ਕਈ ਏਦਾਂ ਦੇ ਵੀ ਸੀਗੇ, ਦੇਖੇ ਆਪ ਅੱਖਾਂ ਦੇ ਨਾਲ ਦੇਖੇ ਨੇ, ਇਹਨਾਂ ਮੁਲਕਾਂ ਦੇ ਵਿੱਚ ਲੋਕ ਆਪਣੀ ਘਰਵਾਲੀ ਨੂੰ ਡਿਵੋਰਸ ਦੇ ਕੇ ਨਾ, ਤੇ ਉਹ ਸੋਸ਼ਲ ਖਾਈ ਜਾਂਦੇ ਆ ਕਿ ਇਹ ਡਿਵੋਰਸ ਦੇ ਉੱਤੇ ਹੈ, ਤੇ ਨਾਲ ਜੋਬ ਵੀ ਕਰੀ ਜਾਂਦੇ, ਇੱਦਾਂ ਦੇ ਵੀ ਹੈਗੇ ਨੇ ਜੀ ਲੋਕ, ਪਰ ਰਹਿ ਇਕੱਠੇ ਜਾਂਦੇ ਨੇ ਬਾਅਦ ਚ।
3: ਮਤਲਬ ਨਾ ਤੁਸੀਂ ਇੱਥੇ ਮੈਰਿਡ ਨੇ, ਪਰ ਉਹਨਾਂ ਨੇ ਹਾਲੇ ਵੀ ਕਈ ਬੰਦੇ ਇਹੋ ਜਿਹੇ ਬਾਹਰ ਗਏ ਜਿਹਨਾਂ ਦੇ ਪਾਸਪੋਰਟ ਤੇ ਹਾਲੇ ਵੀ ਸਿੰਗਲ ਹੈ ਵੀ ਅਸੀਂ ਸਿੰਗਲ ਆ,
1: ਪੇਪਰ ਵਰਕ ਚ ਸ਼ੋ ਕੀਤਾ ਹੈ,
3: ਉਹ ਮੈਂਸ਼ਨ ਨਹੀਂ ਹੋਇਆ ਹੋਇਆ ਉਹਦੇ ਵਿੱਚ।
1: ਬਿਲਕੁਲ ਹੈ ਜੀ,
3: ਤੇ ਉੱਥੇ ਬਾਹਰ ਵਿਆਹ ਕਰਾ ਕੇ ਸੈੱਟ ਹੋ ਰਹੇ ਨੇ, ਇੱਥੇ ਪਰਿਵਾਰ ਰੋ ਰਹੇ। ਚਲੋ ਮੈਂ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਕਦੀ ਕੁੜੀਆਂ ਜਾਂ ਔਰਤਾਂ ਹੀ ਗਲਤ ਨੇ, ਤਾਲੀ ਦੋਨੋਂ ਹੱਥਾਂ ਨਾਲ ਵੱਜਦੀ, ਕਿਤੇ ਨਾ ਕਿਤੇ ਕਸੂਰ ਆਪਣਾ ਵੀ ਹੈ ਲੋਕਾਂ
1: ਦਾ, ਆਪਣਾ ਵੀ ਹੈ ਜੀ। ਬਿਲਕੁਲ, ਸੌਦੇਬਾਜ਼ੀਆਂ ਚ ਪੈ ਗਏ ਨਾ, ਉਹ ਰਿਸ਼ਤਿਆਂ ਦਾ ਘਾਣ ਤਾਂ ਕਰ ਦਿੱਤਾ ਨਾ ਜੀ।
3: ਬਿਲਕੁਲ,
1: ਉਹਨਾਂ ਦਾ ਥੋੜੀ ਕਸੂਰ ਆ, ਉਹਨਾਂ ਨੇ ਤਬਦੀਲੀ ਲਿਆਉਣੀ ਹੈ, ਕਿਉਂਕਿ ਔਜਲਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹ ਜਦੋਂ ਦੇ ਕਾਨੂੰਨ ਬਣੇ ਆ ਉਹ ਕੈਨੇਡਾ ਵਾਲਿਆਂ ਲਈ ਬਣੇ ਸੀ, ਜਿਹੜੇ ਬਾਹਰੋਂ ਆਏ ਆ ਉਹਨਾਂ ਦੇ ਲਈ ਹੋਰ ਬਣਾਉਣੇ ਪੈਣੇ ਆ ਜੀ।
3: ਸਰ ਦੇਖੋ, ਮੈਰਿਜਿਸ ਕਰਾ ਕੇ ਮਤਲਬ ਝੂਠੀਆਂ ਵਿਆਹ ਸ਼ਾਦੀਆਂ ਕਰਵਾਉਣ ਨਾਲ ਚੰਗਾ ਵੀ ਯਾਰ ਸ਼ੰਗਨ ਵੀਜ਼ਾ ਲਾ ਕੇ ਤੁਸੀਂ ਯੂਰੋਪ ਚੱਲ ਜਾਓ, ਯੂਰੋਪ ਦੇ ਵਿੱਚ ਕੰਮ ਦੀ ਕਮੀ ਨਹੀਂ, ਹਾਲਾਂਕਿ ਉਹ ਮੁਲਕ ਵੀ ਵਧੀਆ, ਉੱਥੇ ਦੇ ਲੋਕ ਵੀ ਵਧੀਆ ਨੇ।
1: ਯੂਰਪ ਦਾ ਨਾ ਕਹਿ ਸਕਦੇ ਆ ਕਾਨੂੰਨ ਬਹੁਤ ਸਖ਼ਤ ਨੇ ਜੀ ਇੱਥੇ। ਹੁਣ ਅਸੀਂ ਆ, ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ, ਅਸੀਂ ਆਪਣੀ ਫੈਮਿਲੀ ਨੂੰ ਨੀ ਇਨਵਾਈਟ ਕਰ ਸਕਦੇ ਜੀ, ਜਾਂ ਤਾਂ ਉਹਨਾਂ ਕੋਲ ਕੰਮ ਹੋ ਸਕਦਾ ਹੋਣਾ ਚਾਹੀਦਾ, ਜਾਂ ਸਟੱਡੀ ਬੇਸ ਦੇ ਉੱਤੇ ਹੋਣਾ ਚਾਹੀਦਾ, ਜਾਂ ਫਿਰ ਖਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੋਅ ਅਪ ਕਰਨਾ ਪੈਂਦਾ ਸਾਰਾ ਕੁਝ।
3: ਮੋਸਟਲੀ ਦੇਖੋ ਜੀ, ਕੋਈ ਵੀ ਚੀਜ਼ ਹੈ ਉਹਦੇ ਵਿੱਚ ਸਕਸੈਸ ਹੋਣ ਲਈ ਟਾਈਮ ਲੱਗਦਾ,
1: ਟਾਈਮ ਲੱਗਦਾ,
3: ਸ਼ਾਰਟਕਟ ਤਾਂ ਕਿਤੇ ਵੀ ਅਵੇਲੇਬਲ ਨਹੀਂ ਹੈ।
1: ਬਿਲਕੁਲ ਆ ਜੀ,
3: ਮੈਂ ਅੱਜ ਆਇਆ ਸਾਲ ਬਾਅਦ ਤੁਹਾਨੂੰ PR ਮਿਲ ਜੇ, ਕਿਸੇ ਮੁਲਕ ਨੇ ਨਹੀਂ ਦੇਣੀ ਜੀ।
1: ਨਹੀਂ ਉਹ PR ਹੁਣ ਦੇਖੋ, ਆ ਜਲੂਸ ਕੱਢ ਰਹੇ ਨੇ, ਰੈਲੀਆਂ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਸਾਨੂੰ PR ਦਿਓ। ਭਾਈ ਉਹਨਾਂ ਨੇ, ਤੁਸੀਂ ਤਾਂ ਸਟੱਡੀ ਕਰਨ ਆਏ ਹੋ, ਉਹਨਾਂ ਨੇ ਕਿੱਥੇ ਲਿਖ ਕੇ ਦਿੱਤਾ ਤੁਹਾਨੂੰ ਕਿ ਤੁਹਾਨੂੰ PR ਮਿਲੇਗੀ?
3: ਸਰ ਪੋਸੀਬਲੀ ਉੱਥੇ ਉਹਨਾਂ ਦਾ ਉਹ ਪਰਪਸ ਕਾਮਯਾਬ ਹੋਣਾ ਹੀ ਨਹੀਂ ਚਾਹੀਦਾ।
1: ਬਿਲਕੁਲ ਜੀ ਜੀ,
3: ਉਹ ਕੰਮ ਬਣਨਾ ਨਹੀਂ ਹੈਗਾ ਜੀ, ਹਾਲੇ ਤਾਂ ਉਹ ਸਿਰਫ ਇਹਨਾਂ ਨੂੰ ਦੇਖ ਰਹੇ ਹੈ, ਜਿੱਥੇ ਤੱਕ ਮੈਨੂੰ ਲੱਗਦਾ ਹੌਲੀ ਹੌਲੀ ਉਹਨਾਂ ਨੇ ਫੋਰਸਫੁਲੀ ਵੀ ਉਹਨਾਂ ਨੂੰ ਭੇਜਣਾ ਸ਼ੁਰੂ ਕਰ।
1: ਨਹੀਂ ਉਹਨਾਂ ਨੇ ਲੈ ਆਂਦਾ ਜੀ PR ਦਿਓ ਦਾ ਮੁੱਦਾ, ਜਿਹੜਾ ਡਿਪੋਰਟੇਸ਼ਨ ਰੋਕੋ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਹੋਇਆ, ਉਹਦੇ ਉੱਤੇ ਹੁਣ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਜੀ।
3: ਲੈਟਸ ਸੀ ਕੀ ਬਣਦਾ, ਪਰ ਨਾ ਮਤਲਬ ਮਾਹੌਲ ਕਿਤੇ ਵੀ ਸੁਖਾਵੇਂ ਨਹੀਂ ਹੈਗੇ ਜੀ, ਦੇਖਿਆ ਜਾਵੇ
1: ਹਫਤੇ ਖੰਡ ਲਈ ਸੀ, ਤੇ ਸਾਡੇ ਲੋਕਾਂ ਨੇ ਆਪੇ ਹੀ ਹਨਾ 3-4 ਬੰਦੇ ਮਤਲਬ ਕਿ ਮਕਾਨ ਖਰੀਦ ਲੈਂਦੇ ਆ, ਉਹਨੂੰ ਰੈਨੋਵੇਟ ਕਰਕੇ ਤੇ ਓਹਨੂੰ ਮਤਲਬ ਕਿ ਉਹ ਚੋ ਲੱਖ ਡੇਢ ਲੱਖ ਡਾਲਰ ਵਧੀਆ ਕਮਾ ਕੇ ਆਪਣੇ ਹੀ ਪੰਜਾਬੀਆਂ ਨੂੰ ਵੇਚ ਦਿੰਦੇ ਆ ਜੀ, ਆਪਣੇ ਆਪਣੇ ਨੂੰ ਲੁੱਟੀ ਜਾਂਦੇ ਆ। ਤੇ ਉਹ ਪ੍ਰਾਈਜ਼ ਇੰਨੇ ਕੱਪ ਕਰ ਦਿੱਤੇ ਨਾ ਕਿ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਇੱਕ ਰੂਫ ਰੱਖੋ ਭਾਈ, ਲਿਮਿਟ ਰੱਖੋ ਕੋਈ ਪ੍ਰਾਈਜ਼। ਜਿਹੜਾ ਘਰ 2-3 ਲੱਖ ਦਾ ਮਿਲ ਜਾਂਦਾ ਸੀ ਉਹ 3-4 ਮਿਲੀਅਨ ਤੋਂ ਘੱਟ ਨੀ ਮਿਲਦਾ। ਸਾਡੇ ਲੋਕਾਂ ਨੇ ਬੇੜਾ ਗਰਕ ਕੀਤਾ।
3: ਹਾਂਜੀ ਹਾਂਜੀ, ਮੈਂ ਨਾ ਉਹੀ ਥੋੜਾ ਹੁਣ ਤੁਹਾਡੇ ਨਾਲ ਸਲਾਹ ਕਰਨ ਲੱਗੇ ਸੀ, ਤੁਹਾਨੂੰ ਦੱਸਣ ਲੱਗਿਆ ਸੀ ਵੀ ਆਪਣੇ ਨਾ ਪਹਿਲਾਂ ਪੰਜਾਬੀ ਜਿਹੜੇ ਇੱਥੋਂ ਸਕਸੈਸ ਹੋਏ ਹੋਏ ਨੇ, ਚਲੋ ਅੱਗੇ ਕਹਾਵਤ ਹੁੰਦੀ ਸੀ ਵੀ ਚਲੋ ਆਪਣਾ ਆਪਣੇ ਦੀ ਬਾਂਹ ਫੜਦਾ, ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਨਾ ਆਪਣਾ ਆਪਣੇ ਦੀ ਬਾਂਹ ਵੱਢਣ ਲੱਗਿਆ ਹੋਇਆ
1: ਜੀ।
3: ਹੁਣ ਜਿਹੜੇ ਬਾਹਰ ਪੰਜਾਬੀ ਵੈਲ ਸੈਟਲਰ ਨੇ ਜਿਹਨਾਂ ਕੋਲ ਘਰ ਨੇ, ਹੁਣ ਪਹਿਲੀ ਗੱਲ ਤਾਂ ਅੱਗੇ ਨਾ ਥੱਲੇ ਬੇਸਮੈਂਟ ਦੇਂਦੇ, ਬੇਸਮੈਂਟ ਬਹੁਤ ਖੁੱਲੀ ਹੁੰਦੀ ਸੀ ਜੀ, ਮਤਲਬ 2 ਜਣੇ ਵੀ ਬਹੁਤ ਫੁੱਲੀ ਉੱਥੇ ਇੰਜੋਏ ਨਾਲ ਰਹਿ ਸਕਦੇ ਸੀ, ਆਪਣਾ ਕੰਮ ਕਰੀ ਜਾਂਦੇ ਸੀ। ਇੱਕ ਤਾਂ ਇਹਨਾਂ ਨੇ ਕੀ ਕਰਤਾ, ਹੁਣ ਬੇਸਮੈਂਟ ਹੋ ਗਏ, ਕੋਈ ਰੂਮ ਹੋ ਗਏ, ਉਹਨਾਂ ਚ ਪਾਰਟੀਸ਼ਨ ਬਣਾ ਦਿੱਤੀਆਂ ਹੋਈਆਂ 3-3, 4-4।
1: ਬਾਈ ਜੀ ਉਹ ਬੇਸਮੈਂਟਾਂ ਵੀ ਤਾਂ ਹੀ ਬੰਦ ਕਰਾਈਆਂ ਕਿਉਂਕਿ ਉਹਦਾ ਪਰਮਿਟ ਨੀ ਲੈਂਦੇ ਸੀ ਉੱਥੇ, ਤੁਸੀਂ ਮਤਲਬ ਕਿ ਰਹਿ ਨੀ ਸਕਦੇ ਹਨਾ ਜੀ। ਬਿਲਕੁਲ ਹੈ ਜੀ, ਜਾਂ ਉੱਥੇ ਬਕਾਇਦਾ ਤੁਹਾਨੂੰ ਰਸੋਈ ਨੀ ਬਣਾ ਸਕਦੇ ਜੀ ਜੀ।
3: ਹਾਂਜੀ ਹਾਂਜੀ, ਉਹ ਗੈਰ ਕਾਨੂੰਨੀ ਤਰੀਕੇ ਨਾਲ ਰੱਖੀ ਹੋਈ ਦੀਦੀ ਉਹ,
1: ਤੇ ਉਹ ਬੱਚਿਆਂ ਤੋਂ ਪੈਸੇ ਲੈ ਕੇ ਆਪਣਾ ਜਿਹੜਾ ਜਿਹੜੇ ਵਿਆਜ ਦੇ ਉੱਤੇ ਜਾਂ ਕਰਜ਼ੇ ਚੱਕੇ ਨੇ ਉਹ ਤਾਂ ਉਸ ਬਹਾਨਾ ਰੱਖਿਆ ਹੋਇਆ ਕਿ ਸਾਡਾ ਜਿਹੜਾ ਲੋਨ ਲਿੱਥੀ ਜਾਊਗਾ ਪੱਲਿਓ ਨਹੀਂ ਦੇਣਾ ਪੈਣਾ ਜੀ। ਟਕਵਾਂਜ ਤਾਂ ਅਸੀਂ ਵੀ ਕੱਢੇ ਹੋਏ ਨੇ ਨਾ।
3: ਦੇਖੋ ਬਾਹਰ ਤਾਂ ਜਿਹੜੇ ਲੋਨ ਮਿਲਦੇ ਨੇ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਦਿੱਤੇ
1: ਜਾਂਦੇ, ਬਿਲਕੁਲ ਬਿਲਕੁਲ,
3: ਸਾਰੀ ਸਾਰੀ ਇੱਕ ਇੱਕ ਚੀਜ਼ ਵੈਰੀਫਾਈ ਕਰਕੇ ਤੁਹਾਨੂੰ ਲੋਨ ਤਾਂ ਅਵੇਲੇਬਲ ਕਰਾਇਆ ਜਾਂਦਾ। ਇਹ ਤਾਂ ਉੱਥੇ ਦਾ ਪੰਜਾਬ, ਇੱਥੇ ਤਾਂ ਹੈ ਨੀ ਵੀ ਇੰਡੀਆ ਵਾਲਾ ਹਾਲ ਹੈ ਵੀ 4 ਪੈਸੇ ਵੈਰੀਫਿਕੇਸ਼ਨ ਵਾਲਾ ਨੂੰ ਖਵਾ ਕੇ ਜੀ ਲੋਨ ਮਿਲ ਗਿਆ।
1: ਬਿਲਕੁਲ ਬਿਲਕੁਲ ਹੈ ਜੀ,
3: ਉੱਥੇ ਹੁਣ ਬੇਸਮੈਂਟ ਹੋ ਗਏ, ਉੱਪਰ ਆਪਣਾ ਉੱਪਰ ਪੋਰਸ਼ਨ ਲਾ ਲਓ, ਉਹਨਾਂ ਵਿੱਚ ਨਾ ਅੱਗੇ ਰੂਮ ਹੁੰਦੇ ਸੀ, ਹੁਣ ਆਪਾਂ ਰੂਮ ਨੀ ਕਹਿ ਸਕਦੇ, ਹੁਣ ਆਪਾਂ ਰੂਮ ਹੀ ਕਵਾਂਗੇ, ਰੂਮ ਹੀ ਬਣ ਗਈਆਂ ਨੇ, 2-2, 2-2, 3-3 ਬਣਾ ਕੇ ਨਾ ਉੱਥੇ ਵਿਚਾਰੇ ਬੱਚੇ ਤੁੰਨੇ ਹੋਏ ਨੇ
1: ਜੀ।
3: ਇਹ ਆਪਣੇ ਮਤਲਬ ਇਹ ਖਰਚੇ ਕੱਢਣ ਦਾ ਬਹਾਨਾ ਵੀ ਯਾਰ, ਅੱਗੇ ਨਾ ਲੋਕੀ ਇੱਕ ਦੂਜੇ ਦੀ ਬਾਹ ਫੜਦੇ, ਹੁਣ ਤਾਂ ਬਾਹਰ ਬਹੁਤ ਬੁਰਾ ਹਾਲ ਹੈ। ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰੂੰਗਾ ਜਵਾਕਾਂ ਨੂੰ ਵੀ ਹੁਣ ਬਾਹਰ ਜਾਣ ਦਾ ਮੋਹ ਤਿਆਗ ਕੇ ਨਾ ਇੱਥੇ ਹੀ ਕੰਮ ਕਰ ਲਓ, ਜਿੰਨਾ ਪੈਸਾ ਉੱਥੇ ਲਾ ਕੇ ਜਾਣਾ ਆਪਾਂ ਨੂੰ ਇੰਡੀਆ ਚ ਵਧੀਆ ਕਾਰੋਬਾਰ ਆਪਾਂ ਕਰ ਸਕਦੇ ਜੇ ਆਪਾਂ ਦਿਮਾਗ ਨਾਲ ਚੱਲੀਏ।
1: ਬਾਈ ਜੀ ਮੈਂ ਤਾਂ ਕਈਆਂ ਨੂੰ ਕਿਹਾ, ਮੈਂ ਬਥੇਰਿਆਂ ਨੂੰ ਸਮਝਾਇਆ, ਮੈਂ ਕਿਹਾ 40-50 ਲੱਖ ਰੁਪਇਆ ਚੱਕੀ ਫਿਰਦੇ ਹੋ, ਲਿਆ ਮੈਨੂੰ ਦਿਓ, ਮੈਂ ਛੱਡ ਛਡਾ ਕੇ ਆਉਂਦਾ ਇੱਥੋਂ, ਤੇ ਮੈਨੂੰ ਵਿਆਜ ਬੈਂਕ ਦੇ ਵਿੱਚ ਸਿੱਟਦਾ, ਮੈਨੂੰ ਵਿਆਜ ਹੀ ਬਹੁਤ ਹੈ, ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਈ ਜਾਣਾ ਜੀ।
3: ਤੁਸੀਂ ਬੈਂਕ ਵਾਲੀ ਗੱਲ ਵੀ ਛੱਡੋ ਜੀ, ਅੱਜ ਕੱਲ ਨਾ ਐਗਰੀਕਲਚਰ ਨੂੰ ਲੈ ਕੇ ਵੀ, ਔਰਗੈਨਿਕ ਖੇਤੀ ਨੂੰ ਲੈ ਕੇ, ਮਤਲਬ ਇੰਨੇ ਕੁ ਜ਼ਿਆਦਾ ਮਤਲਬ ਦਰਖਤਾਂ ਨੂੰ ਲੈ ਕੇ ਨਵੀਆਂ ਫਸਲਾਂ, ਇੰਨੇ ਕੁ ਜ਼ਿਆਦਾ ਲੋਕੀ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਨੇ, ਪਰ ਉਹ ਵਧੀਆ ਲੱਖਾਂ ਰੁਪਈਆ ਕਮਾ ਰਹੇ ਨੇ ਜੀ,
1: ਕਮਾ ਰਹੇ ਨੇ ਜੀ, ਬਿਲਕੁਲ ਹੈ ਜੀ।
3: ਪਰ ਇਹ ਵੀ ਇਹ ਤਾਂ ਹੁਣ ਅਸੀਂ ਦੇਖਣਾ ਤੇ ਅਸੀਂ ਦੇਖਣਾ ਕੀ ਹੈ, ਜਿਹੜਾ ਅਸੀਂ ਉੱਥੇ ਦੇਖਣਾ ਹੀ, ਨੱਚਦੀਆਂ ਨੇ, ਹੱਸਦੀਆਂ ਨੇ, ਆਪਣੇ ਉਹ ਗੱਲਾਂ ਹੀ ਦੇਖੀ ਜਾਣੀਆਂ, ਤੇ ਉਹਦੇ ਨਾਲ ਜਾਗਰੂਕਤੀ ਥੋੜਾ ਨੀ ਦਿਮਾਗ ਦੇ ਵਿੱਚ,
1: ਬਿਲਕੁਲ ਹੈ ਜੀ।
3: ਕੰਟੈਂਟ ਵੀ ਤਾਂ ਹੋ ਜਾ, ਦੇਖੋ ਵੀ ਤੁਹਾਨੂੰ ਕੋਈ ਜਗ੍ਹਾ ਮਿਲੇ, ਬਸ ਇਹਨਾਂ ਦੇ ਦਿਮਾਗ ਚ ਇੱਕ ਗੱਲ ਹੈ ਵੀ ਅਸੀਂ ਬਾਹਰ ਪੁੱਜ ਜਾਈਏ, ਤੇ ਡੈਡ ਸਿੱਧ ਉਹ ਤੋਂ ਬਾਅਦ ਜੋ ਹੋਊਗਾ ਦੇਖਿਆ ਜਾਊਗਾ। ਪੇਰੈਂਟਸ ਵੀ ਤੰਗ ਨੇ, ਆਪ ਵੀ ਤੰਗ ਨੇ, ਹੁਣ ਤੁਸੀਂ ਰੀਸੈਂਟ ਵੀਡੀਓ ਦੇਖ ਕੇ ਆਉਣੀ ਹੈ, ਕਿਸੇ ਪਵਨ ਨਾਮ ਦਾ ਕੋਈ ਏਜੰਟ ਹੈ, ਆਈ ਥਿੰਕ ਉਹਨੇ ਗੁਜਰਾਤ ਤੋਂ, ਹਰਿਆਣੇ ਤੋਂ, ਪੰਜਾਬ ਤੋਂ, 3-10 ਮੁੰਡੇ ਮੇਰੇ ਖਿਆਲ ਨਾਲ
1: ਪਟਿਆਲੇ ਦੇ ਵਿੱਚ ਹੋਈ ਹੈ ਪਿਛਲੇ ਦਿਨਾਂ ਚ ਕਾਰਵਾਈ। ਹਾਂਜੀ, ਉੱਥੇ ਆਈਲੈਟ ਸੈਂਟਰ ਖੋਲਿਆ ਸੀ ਤੇ ਰਾਤ ਨੂੰ ਕਾਲ ਸੈਂਟਰ ਸਾਰਾ ਕੁਝ ਚਲਾਉਂਦੇ ਸੀ। ਹਾਂਜੀ
3: ਹਾਂਜੀ ਹਾਂਜੀ, ਉਹ ਨਾ ਰਸ਼ੀਆ ਭੇਜੇ ਹੋਏ ਨੇ, ਤੇ ਤੁਹਾਨੂੰ ਪਤਾ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਤਾਂ
1: ਜੰਗ ਲੱਗੀ ਹੋਈ
3: ਚੱਲ ਰਹੀ ਹੈ
1: ਜੀ।
3: ਹਾਂਜੀ ਹਾਂ, ਉਹ ਬੱਚੇ ਹਲੇ ਨਾ, ਮਤਲਬ ਜਿਹੜੇ ਬੰਦੇ ਗਏ ਹੋਏ ਸੀ, ਕੁਛ ਬੱਚੇ ਵੀ ਸੀ ਉਹਦੇ ਵਿੱਚ, ਮੁੰਡੇ ਕੁਛ ਚੰਗੀ ਉਮਰ ਦੇ ਬੰਦੇ ਵੀ ਸੀ, ਉਹ ਨਾ ਆਲੇ ਦੁਆਲੇ ਸਾਰੇ ਇੱਕ ਦੂਜੇ ਵਿਖਰ ਕੇ ਅੱਡ ਹੋ ਗਏ, ਹੁਣ ਇਹ ਨੀ ਪਤਾ ਵੀ ਕੌਣ ਜਿੰਦਾ ਹੈ ਕੌਣ ਮਰਿਆ ਹੈ, ਕਿਸੇ ਦੀ ਕੋਈ ਪਤਾ ਨੀ ਲੱਗ ਰਿਹਾ ਜੀ ਉੱਥੇ ਕੀ ਬਣ ਰਿਹਾ।
1: ਬਿਲਕੁਲ ਹੈ ਜੀ,
3: ਪਤਾ ਨੀ ਪੇਰੈਂਟਸ ਨੀ ਸੋਚਦੇ ਹੈਗੇ ਬੱਚਿਆਂ ਦੇ ਭੇਜਣ ਲੱਗੇ, ਜਾਂ ਇਹਨਾਂ ਦੀ ਅੜਵਾਈਆਂ ਇੰਨੀਆਂ ਕਿ ਝੁਕਦੇ ਨੇ, ਪਰ ਇਹਨਾਂ ਦੇ ਰਿਜ਼ਲਟ ਤਾਂ ਮਾੜੇ ਹੀ ਸਾਹਮਣੇ ਆਉਣੇ ਨੇ ਜੀ, ਆਲਵੇਜ਼ ਹੀ ਮਾੜੇ ਆ ਰਹੇ ਨੇ, ਆਉਣਗੇ ਵੀ ਤਾਂ
1: ਆਉਣਗੇ ਵੀ,
3: ਕਿਉਂਕਿ ਇਹ ਚ ਰੁੱਖ ਦੀ ਨਜ਼ਰ ਨੀ ਆ ਰਹੀ ਹਲੇ
1: ਜੀ। ਬਿਲਕੁਲ ਹੈ ਜੀ,
3: ਇਹ ਲੋਕਾਂ ਨੂੰ ਚਾਹੀਦਾ ਵੀ ਥੋੜਾ ਬਹੁਤਾ ਨਾ ਆਪਣਾ ਇੱਥੇ ਕੋਈ ਕੰਮ ਕਰ ਲਓ, ਥੋੜਾ ਖਾ ਲਓ, ਜ਼ਰੂਰੀ ਹੈ ਜਿਸ ਹਿਸਾਬ ਨਾਲ ਆਪਣੀ ਇਨਕਮ ਹੈ ਉਸ ਹਿਸਾਬ ਨਾਲ ਖਰਚੇ ਮੈਨੇਜ ਕਰ ਦੋ। ਆਪਾਂ ਦੇਖੀ ਚਲੋ ਆਪਾਂ ਫੇਰ ਵੀ ਲੱਖਾਂ ਰੁਪਇਆ ਕਮਾਉਣੇ ਆ ਮਹੀਨੇ ਦੇ, ਹੁਣ ਜਿਹੜੇ ਮਜ਼ਦੂਰ ਨੇ 15-15-20 ਹਜ਼ਾਰ ਉਹ ਵੀ ਤਾਂ ਗੁਜ਼ਾਰੇ ਕਰਦੇ ਹੀ ਨੇ
1: ਜੀ। ਬਿਲਕੁਲ ਹੈ ਜੀ,
3: ਠੀਕ ਹੈ, ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੇ ਆਪਣੇ ਆਪਣੇ ਖਰਚਿਆਂ ਨੂੰ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ, ਥੋੜੀ ਮੈਨੇਜਮੈਂਟ ਵਧੀਆ ਹੋਊਗੀ ਤਾਂ ਤੁਸੀਂ ਜ਼ਰੂਰ ਬਚੇ ਰਹੋਗੇ, ਜੇ ਤੁਹਾਡੀ ਮੈਨੇਜਮੈਂਟ ਹੀ ਗਲਤ ਹੋਊਗੀ ਫਿਰ ਆਪਾਂ ਜਿੰਨੀ ਮਰਜ਼ੀ ਕਮਾਈ ਕਰ ਦੋ ਘੱਟ ਹੈ ਜੀ ਉਹ।
1: ਬਾਈ ਜੀ ਦੇਖੋ ਜਦੋਂ ਅਸੀਂ ਇਹਨਾਂ ਮੁਲਕਾਂ ਚ ਆਏ ਨਾ ਜਾਂ ਹੋਰ ਸਾਰੇ ਸਾਡੇ ਪਹਿਲਾਂ ਆਏ ਨੇ ਸਾਡੇ ਤੋਂ, ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ। ਚਲੋ ਇਹਨਾਂ ਮੁਲਕਾਂ ਚ ਰਹੇ ਆ ਅਸੀਂ ਪਿੱਛੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਛੋਟੇ ਨੇ ਸਾਡੇ ਤੋਂ ਬੱਚੇ ਨੇ ਜਾਂ ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਕਹਿੰਦੇ ਰਹੇ ਆ ਕਿ ਇੱਥੇ ਕੁਛ ਨਹੀਂ ਗਾ ਭਾਈ, ਤੁਸੀਂ ਨਜ਼ਾਰੇ ਲੈਂਦੇ ਹੋ, ਘਰ ਫ੍ਰੀ ਹੈ, ਰੋਟੀ ਪਾਣੀ ਫ੍ਰੀ ਹੈ, ਸਾਰਾ ਕੁਝ ਫ੍ਰੀ ਹੈ। ਕਦੇ ਜਦੋਂ ਇਹ ਗਿਣਨ ਲੱਗੇ ਨਾ ਉਂਗਲੀਆਂ ਦੇ ਉੱਤੇ ਕੀ ਕੁਝ ਇੱਥੇ ਕਰਨਾ ਪੈਂਦਾ, ਪਾਪੜ ਵੇਲਣੇ ਪੈਂਦੇ ਆ, ਤਾਂ ਉਹਦੇ ਨਾਲੋਂ ਵਧੀਆ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲੋ। ਨਾਲੇ ਅੱਜ ਕੱਲ੍ਹ ਤਾਂ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਆ ਖੇਤੀ ਦਾ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਤਿਆਰ ਕਰ ਸਕਦੇ ਹੋ, ਵੇਚ ਸਕਦੇ ਹੋ, ਛੋਟਾ ਮੋਟਾ ਕਾਰੋਬਾਰ ਜਦੋਂ ਮਰਜ਼ੀ ਜੀ ਕਰਦਾ ਤੁਸੀਂ ਭੂਆ ਦੇ ਤੁਰ ਪਾਉਂਦੇ ਹੋ, ਮਾਮਿਆਂ ਦੇ ਤੁਰ ਪਾਉਂਦੇ ਹੋ। ਇੱਥੇ ਬੰਦਾ ਮਰਨ ਵੀ ਹੋਇਆ ਹੋਵੇ ਨਾ ਜੀ, ਤਾਂ ਉੱਤੇ ਵੀ ਸੰਡੇ ਨੂੰ ਰੱਖਿਆ ਜਾਂਦਾ ਕਿ ਇਹਨੂੰ ਦਫਨਾਉਣਾ ਜਾਂ ਇਹਨੂੰ ਸਾੜਨਾ, ਜਿਹੜਾ ਵੀਕਐਂਡ ਤੇ ਸਾੜਾਂਗੇ ਜੀ।
3: ਸਭ ਤੋਂ ਬੜੀ ਚੀਜ਼ ਹੈ ਵੀਰ ਜੀ, ਘੱਟੋ ਰੋਟੀ ਤਾਂ ਪੱਕੀ ਪਕਾਈ,
1: ਬਿਲਕੁਲ ਹੈ ਜੀ, ਬਿਲਕੁਲ ਜੀ।
3: ਇਹ ਮੌਜ ਕਿੱਥੋਂ ਲਿਆਓਗੇ ਬਾਹਰ ਦੇ ਵਿੱਚ?
1: ਬਿਲਕੁਲ ਹੈ ਜੀ।
3: ਦੇਖੀ ਜਾਵੇ ਨਾ, ਹਮ ਵੀ ਘਰੇ ਆ ਤਾਂ ਕਹਿੰਦਾ ਮੈਂ ਚਾਰ ਰੋਟੀਆਂ ਲਾ ਦੀ, ਮੈਂ ਪੰਜ ਰੋਟੀ। ਇਹ ਚੀਜ਼ਾਂ ਬਾਹਰ ਥੋੜੀ ਮਿਲਣੀਆਂ, ਬਾਹਰ ਜਿਹੜੇ
1: ਦੇਖੋ ਥੋੜੇ ਜੀ। ਔਜਲਾ ਸਾਹਿਬ ਇੱਕ ਵਾਰੀ ਗੱਲ ਕਰਦੇ ਸੀਗੇ, ਕਹਿੰਦੇ ਕਿ ਇੱਕ ਗੋਰੇ ਨੂੰ ਉਹਨਾਂ ਨੇ ਘਰ ਦਿਖਾਇਆ ਆਪਣਾ, ਤੇ ਉਹ ਗੋਰਾ ਕਹਿੰਦਾ ਤੁਸੀਂ ਕਮਲਿਓ, ਇੱਥੇ ਆ ਕੇ ਬੈਠੋ, ਐਡਾ ਆਲੀਸ਼ਾਨ ਘਰ ਹੈ ਤੁਹਾਡਾ, ਰਾਜਾ ਵਾਂਗੂ ਰਹਿੰਦੇ ਤੁਸੀਂ ਆ ਜੀ। ਤੇ ਉਹ ਫਿਰ ਦੇਖੋ ਜਿਹਨਾਂ ਨੂੰ ਇਹ ਚੀਜ਼ਾਂ ਦੀ ਕਦਰ ਆ ਜਾਂ ਸਮਝ ਸਕਦੇ ਨੇ, ਚਲੋ ਪ੍ਰਵਾਸ ਵੀ ਜ਼ਰੂਰੀ ਆ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਜੇ ਅੱਜ ਰੱਜ ਦੇ ਪੁੱਜ ਦੇ ਸਾਰਾ ਕੁਝ ਸੈਟਲ ਅਪ ਹੈਗਾ ਤਾਂ ਫਿਰ ਅਸੀਂ ਉਹ ਮਤਲਬ ਕਿ ਕਹਿੰਦੇ ਉਹ ਕਹਿੰਦੇ ਹੁੰਦੇ ਕਿਉਂ ਮੌਤ ਨੂੰ ਛੜਾ ਮਾਰਦੇ ਹੋ, ਉਹ ਕੰਮ ਹੋਇਆ ਪਿਆ ਸਾਡਾ।
3: ਦੇਖੋ ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ, ਜੇ ਆਪਣੇ ਖਰਚੇ ਇੱਥੇ ਨਿਕਲਦੇ ਨਾ ਆਪਣੇ, ਮਤਲਬ ਜੋ ਖਰਚੇ, ਮੈਂ ਦੁਬਾਰਾ ਕਹਿੰਦਾ ਕਿ ਆਪਣੇ ਹਿਸਾਬ ਨਾਲ ਆਪਣੇ ਕਮਾਈ ਦੇ ਹਿਸਾਬ ਨਾਲ ਮੈਨੇਜ ਕਰ ਲਓਗੇ ਤੁਸੀਂ, ਤੰਗ ਨਹੀਂ ਹੋਵੋਗੇ। ਆਪਾਂ ਵਧੀਆ ਰੋਟੀ ਇੱਥੇ ਖਾ ਰਹੇ ਹਾਂ, ਟਾਈਮ ਵਧੀਆ ਟਪਾ ਰਹੇ ਹਾਂ, ਆਪਾਂ ਜੇ ਆਪਾਂ ਚੱਲਦੀ ਰੋਟੀ ਛੱਡ ਕੇ ਆਪਾਂ ਬਾਹਰ ਨੂੰ ਭੱਜਦੇ ਹਾਂ, ਸਾਰਾ ਸਿਸਟਮ ਹੀ ਆਊਟ ਕਰ ਦਾਂਗੇ। ਨਾਲੇ ਉੱਥੇ ਤਾਂ ਆਪਾਂ ਇੱਕ ਨਾ ਉੱਥੇ ਕੋਈ ਫੋਰ ਸ਼ੋਰ ਥੋੜੀ ਹੈ ਵੀ ਜਾਂਦੇ ਨੂੰ ਆਪਾਂ ਨੂੰ ਕੰਮ ਮਿਲ ਜਾਣਾ, ਜਾਂਦੇ ਨੂੰ ਇੰਨੀ ਤਨਖਾਹ ਲੱਗ ਜਾਣੀ ਹੈ, ਉਹ ਤਾਂ ਮਿੱਥ ਨੇ। ਜਦੋਂ ਬੰਦਾ ਉੱਥੇ ਜਾਂਦਾ ਜਾਂ ਤੁਹਾਡੇ ਵਰਗੇ ਵੀਰ ਬੈਠੇ ਨੇ, ਤੁਹਾਨੂੰ ਪਤਾ ਵੀ ਤੁਸੀਂ ਫੇਰ ਲੈਣਾ ਚਾਹ ਗਏ ਵੀ ਕਿੰਨੇ ਕੁ ਪਾਪੜ ਵੇਲਣੇ, ਵੀ ਅੱਜ ਨੂੰ ਤੁਸੀਂ ਇੰਨੇ ਕੁ ਜੋਗੇ ਹੋਏ ਆ
1: ਜੀ। ਬਿਲਕੁਲ ਏਦਾਂ ਨਾ, ਮੈਨੂੰ ਗੱਲ ਚੇਤੇ ਆਉਂਦੀ ਹੈ ਇੱਕ, ਮੈਂ ਨਾ ਏਦਾਂ ਹੀ, ਮੈਨੂੰ ਬਹੁਤ ਸ਼ੌਂਕ ਸੀਗਾ ਕੈਸਟਾ ਵਗੈਰਾ, ਮਤਲਬ ਕਿ ਬਾਹਰਲੇ ਗੀਤ ਜਿਹੜੇ ਗਰੁੱਪ ਸੀਗੇ ਇੰਗਲੈਂਡ ਦੇ, ਤਾਂ ਉਹ ਇੱਕ ਸਪੈਸ਼ਲ ਸਾਡੇ ਹਨਾ ਦੁਕਾਨ ਹੁੰਦੀ ਸੀ ਉਹ, ਤੇ ਉੱਥੇ ਹਨਾ ਕਾਫੀ ਬਾਹਰੋਂ ਕੋਈ ਮੁੰਡੇ ਆਏ ਹੋਏ ਸੀਗੇ, ਮੇਰੀ ਮੇਰੇ ਤੋਂ ਕਾਫੀ ਉਮਰ ਵੱਡੀ ਸੀਗੀ, ਤੇ ਮੈਂ ਉਹ ਕੈਸਟ ਵਗੈਰਾ ਲੈਣ ਗਿਆ ਹੋਇਆ ਸੀ, ਬਾਹਰੋਂ ਹੀ ਗਿਆ ਹੋਇਆ ਸੀਗਾ, ਉਦੋਂ ਸੀਡੀਆਂ ਦਾ ਜ਼ਮਾਨਾ ਸੀ ਮੇਰੇ ਖਿਆਲ ਨਾਲ, ਤੇ
3: ਠੀਕ ਹੈ ਜੀ।
1: ਤੇ ਉਹ ਬੈਠੇ ਗੱਲਾਂ ਬਾਤਾਂ ਕਰਨ, ਕੋਈ 35 ਲੱਖ ਚੱਕੀ ਫਿਰੇ, ਕੋਈ ਕਹਿੰਦਾ 40 ਲੱਖ, ਕੋਈ ਕਹਿੰਦਾ 30 ਲੱਖ ਹਨਾ, ਤੇ ਮੈਥੋਂ ਰਿਹਾ ਨਾ ਗਿਆ ਹਨਾ, ਤੇ ਮੈਂ ਚੁੱਪ ਚੁਪੀਤੇ ਸੁਣਿਆ ਗਿਆ। ਭਾਜੀ ਨੇ ਵੀ ਨੀ ਜਿਹੜਾ ਸੀਗਾ ਉਹ ਕਾਫੀ ਸਾਡੇ ਚਲੋ ਟੱਬਰਾਂ ਦੇ ਵਿੱਚੋਂ ਸੀਗੇ, ਉਹ ਵੀ ਨਾ ਕੁਝ ਬੋਲਿਆ ਕਿ ਇਹ ਬਾਹਰੋਂ ਆਇਆ ਜਾਂ ਕਿੱਦਾਂ, ਇੰਨਾ ਚਿਰ ਹੋ ਗਿਆ ਇਹਨੂੰ ਰਹਿੰਦੇ ਨੂੰ। ਮੈਂ ਭਾਜੀ ਨੂੰ ਚੁੱਪ ਕਰਕੇ ਮੈਂ ਕਿਹਾ ਭਾਜੀ ਉਹ ਸਾਰੇ ਗੱਲਾਂ ਬਾਤਾਂ ਕਰਨ ਲਿਆ, ਮੈਂ ਭਾਜੀ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਮੈਂ ਤੁਹਾਡਾ ਛੋਟਾ ਵੀਰ ਹਾਂ, ਏਦਾਂ ਕਰੋ ਤੁਸੀਂ, ਮੈਂ ਤੁਹਾਡਾ ਲੱਖ ਲੱਖ ਰੁਪਈਆ ਹੀ ਲਵਾਉਂਗਾ, ਤੇ ਤੁਹਾਡਾ ਵੀਜ਼ਾ ਮੈਂ ਇੱਥੋਂ ਹੋਣਾ, ਮੈਨੂੰ ਅੱਜ ਵੀ ਚੇਤੇ ਹੈ। ਮੈਂ ਕਿਹਾ ਇੱਕ ਦੋ ਜਾਣੇ ਆ, ਚਲੋ ਇੱਕ ਜਾਣੇ ਨੂੰ ਤੁਸੀਂ ਤੁਹਾਡੇ ਤੋਂ ਕਰਾ ਸਕਦਾ ਜਿੰਨੀ ਕੁ ਮੇਰੀ ਗੁੰਜਾਇਸ਼ ਆ, ਮੈਨੂੰ ਕੋਈ ਪੈਸਾ ਧੇਲਾ ਨਹੀਂ ਲੱਗਣਾ, ਜਿੱਦਾਂ ਵੀ ਹੈ ਟਿਕਟ ਲਾਉਣੀ ਆ ਤੁਸੀਂ, ਬਸ ਚਾਹੇ ਰਹਿ ਮੇਰੇ ਕੋਲ ਰਹੀਓ, ਤੇ ਤੁਸੀਂ ਮਤਲਬ ਕਿ ਹਫਤਾ ਦੋ ਹਫਤੇ ਉੱਥੇ ਰਹਿ ਕੇ ਆਓ, ਦੇਖ ਕੇ ਆਓ, ਯੂਰਪ ਦਾ ਸਿਸਟਮ ਹੀ ਦੇਖ ਆਓ, ਕੈਨੇਡਾ ਅਮਰੀਕਾ ਦੀ ਤਾਂ ਬਾਅਦ ਦੀ ਗੱਲ ਹੈ ਨਾ। ਤੇ ਕਹਿੰਦਾ ਪੱਕਾ ਨੀ ਸੱਦ ਸਕਦਾ, ਮੈਂ ਕਿਹਾ ਪੱਕਾ ਨੀ ਸੱਦ ਸਕਦਾ, ਤੁਸੀਂ ਆ ਕੇ ਸਿਸਟਮ ਦੇਖ ਜਾਓ ਹਨਾ, 40-50 ਲੱਖ ਰੁਪਈਆ ਤੁਹਾਡੇ ਮੂੰਹੋਂ ਕਹਿਣਾ ਸੌਖਾ ਹੈ, ਮੈਨੂੰ ਲੱਗਦਾ ਜਦੋਂ ਬਾਪ ਦਾਦਿਆਂ ਨੇ ਕਮਾਇਆ ਹੋਏਗਾ ਨਾ ਪਤਾ ਉਦੋਂ ਲੱਗਣਾ ਵੀ 40 ਲੱਖ ਆਉਂਦਾ
3: ਕਿੱਦਾਂ
1: ਜੀ। ਬਿਲਕੁਲ, ਤੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਿੱਟੀ ਕਰ ਦੇਣਾ ਜੀ, ਤੇ ਉਹ ਤੁਹਾਨੂੰ 40 ਘੱਟੋ ਘੱਟ ਨੀ 35-40 ਸਾਲ ਲੱਗਣੇ ਆ ਉਹ ਕਮਾਉਣ ਨੂੰ, ਜੇ 40 ਲੱਖ ਦੀ ਗੱਲ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ।
3: ਮੈਂ ਤੁਹਾਨੂੰ ਦੱਸਦਾ ਨਾ, ਮੇਰੇ ਆਪਣੇ ਨੌਨ ਚ ਦੀ ਹੁਣ ਯੂਰੋਪ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ, ਤੇ ਉਹ ਹਾਲੇ ਤਾਂ ਵਿਚਾਰੇ ਪਹਿਲਾਂ ਮੁੰਡਾ ਆਪ ਗਿਆ ਸੀ, ਫਿਰ ਕੁੜੀ ਗਈ, ਚਲੋ ਆਪਣੇ ਸਿਆਣ ਵੀਜ਼ੇ ਤੇ ਬਾਅਦ ਹੌਲੀ ਹੌਲੀ ਸੈੱਟ ਹੋਏ, ਤੁਸੀਂ ਯਕੀਨ ਮੰਨਿਓ ਉਹ ਮੁੰਡਾ ਰਾਤ ਨੂੰ ਸਟੋਰ ਦੇ ਵਿੱਚ ਕੰਮ ਕਰਦਾ, ਦਿਨੇ ਉਹ ਟਿਫਨ ਬਣਦਾ, ਤੇ ਬੱਚਾ ਥੋੜਾ ਇਗਨੋਰ ਹੋ ਰਿਹਾ ਉਹਨਾਂ ਕੋਲੋਂ, ਜੇ ਦਿਨ ਦੀਆਂ ਮਤਲਬ ਇੱਕ ਟਾਈਮ ਦੀਆਂ 100-100 ਰੋਟੀਆਂ ਲਾਉਂਦੀ ਉੱਥੇ ਅਗਰ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਹਾਲਾਤ ਇਹ ਹੈ
3: ਜਾ ਕੇ ਉਹ ਕਿਤੇ ਮਾੜਾ ਮੋਟਾ ਰੋਟੀ ਖਾਣ ਜੋਗੇ ਬੈਠੇ ਨੇ,
1: ਬਿਲਕੁਲ
3: ਮਤਲਬ ਦੂਜੇ ਦੇ ਲੱਡੂ ਥਾਲੀ ਚ ਪਿਆ ਵੱਡਾ ਵੇਖ ਕੇ ਨਾ ਆਪਣੇ ਪੈੜਾਂ ਤੇ ਪੈਰ ਕੁਹਾੜੀ ਨਾ ਹੀ ਮਾਰੇ ਤਾਂ ਬਹੁਤ ਵਧੀਆ ਗੱਲ ਹੈ।
1: ਬਿਲਕੁਲ ਦਰੁਸਤ ਹੈ ਜੀ, ਜੀ
3: ਇੰਨੇ ਪੈਸੇ ਬਰਬਾਦ ਕਰਕੇ ਮੁੜ ਕੇ ਨਿਰਾਸ਼ ਹੋ ਕੇ ਘਰੇ ਆਉਣ ਨੂੰ ਚੰਗਾ ਨਾ ਇੱਥੇ ਲਾ ਲਓ, ਘੱਟੋ ਘੱਟ ਸਬਰ ਸੰਤੋਖ ਰਹੂਗਾ, ਜਿੰਨੇ ਕੁ ਲਾਏ ਓਨੇ ਕੁ ਵਸੂਲ ਤਾਂ ਲਵਾਂਗੇ, ਉੱਥੇ ਏਜੰਟਾਂ ਨੇ ਤੁਹਾਨੂੰ ਦੇਣਾ ਕੀ ਹੈ ਜੀ, ਕੁਛ ਵੀ ਨੀ ਮੁੜ ਕੇ।
1: ਬਿਲਕੁਲ ਨਾ, ਹਾਲਾਤ ਤਾਂ ਬਾਈ ਜੀ ਹੁਣ ਇਹ ਆ, ਜਿਹੜਾ ਜਿੱਥੇ ਫਸਿਆ ਹੋਇਆ ਕੰਮ ਦੇ ਵਿੱਚ ਫਸਿਆ ਹੋਇਆ, ਇੱਥੇ ਤਾਂ ਚਲੋ ਆਪਾਂ ਤਾਂ ਫਿਰ ਫੋਰੇਜਨ ਦੀ ਗੱਲ ਕਰਦੇ ਆ, ਪਰ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਉਹਨਾਂ ਦਾ ਨੀ ਪਤਾ ਨੀ ਹੈਗਾ ਨੌਕਰੀਆਂ ਦਾ, ਬਈ ਅੱਜ ਹੈਗੀ ਆ ਕੱਲ ਨਹੀਂ ਹੈਗੀ। ਹਾਲਾਤ ਤਾਂ ਇਹ ਹੋਏ ਹੋਏ ਨੇ ਸਾਰੇ ਮੁਲਕਾਂ ਚ।
3: ਤੁਹਾਡੇ ਇੱਥੇ ਕਿਹੜਾ ਅਮਰੀਕਾ ਕਿੰਨਾ ਚੱਲ ਜਾਓ, ਤੁਸੀਂ ਯੂਰੋਪ ਚ ਦੇਖ ਲਓ, ਇੱਥੇ ਹੋਮਲੈਸ ਕਿਹੜਾ ਹੈ ਨੀ, ਬਥੇਰੇ
1: ਆ। ਬਿਲਕੁਲ ਆ ਜੀ, ਬਿਲਕੁਲ ਆ, ਬਥੇਰੇ ਆ ਜੀ,
3: ਹੋਮਲੈਸ ਆ। ਹੋਮਲੈਸ ਕਾਰਨ ਕੀ ਹੈ, ਉਹ ਇੰਨੇ ਕੈਪ, ਜਾਂ ਤਾਂ ਕਹਿ ਲਓ ਵੀ ਕੁਛ ਉਮਰ ਨੇ ਘੇਰ ਲਿਆ, ਜਾਂ ਕੁਛ ਆਪਣੀ ਗਲਤ ਸੰਗਤ ਨੇ ਘੇਰ ਲਿਆ, ਉਹਨਾਂ ਕੋਲ ਜਿਹੜੇ ਇੱਥੇ ਐਕਸਪੈਂਸਿਵ ਅਫੋਰਡ ਕਰਨ ਜੋਗੇ ਪੈਸੇ ਨੀ ਬਣਦੇ ਉਹਨਾਂ ਕੋਲ।
1: ਬਿਲਕੁਲ ਆ ਜੀ। ਉਹ ਬਾਈ ਜੀ ਇੱਥੇ ਇਹ ਆ ਕਿ ਚਲੋ ਯੂਰਪ ਦਾ ਜਾਂ ਸਾਡੇ ਸਕੈਂਡੀਨੇਵੀਆ ਦਾ ਇੱਕ ਰੂਲ ਹੈ ਕਿ ਕਿਸੇ ਵੀ ਜਿੱਦਾਂ ਮਰਜ਼ੀ ਆ ਕਮਾਉਂਦਾ ਆ ਨਹੀਂ ਕਮਾਉਂਦਾ ਹੈ, ਚਲੋ ਸੋਸ਼ਲ ਵੀ ਉਹਦਾ ਕਹਿ ਸਕਦੇ ਆ, ਬਈ ਹਰ ਕਿਸੇ ਦੇ ਉੱਤੇ ਛੱਤ ਹੈਗੀ ਆ, ਇਹ ਨੀ ਕਿ ਬਾਹਰ ਮਤਲਬ ਕਿ ਸੜਕਾਂ ਦੇ ਉੱਤੇ ਹੈ ਹਾਲਾਤ। ਇਹਨਾਂ ਮੁਲਕਾਂ ਚ ਚਲੋ ਇਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਉਹ ਚੀਜ਼ਾਂ, ਜੇ ਅਮਰੀਕਾ ਵੱਲ ਨੂੰ ਚੱਲ ਜਾਈਏ ਉੱਥੇ ਹਾਲਾਤ ਥੋੜੇ ਜਿਹੇ ਬਹੁਤ ਵੱਖਰੇ ਨੇ ਜੀ, ਉੱਥੇ ਤਾਂ ਬੱਸਾਂ ਕਾਰਾਂ ਦੇ ਵਿੱਚ ਵੀ ਲੋਕ ਸੌਂਦੇ ਆ। ਬਿਲਕੁਲ
3: ਬਿਲਕੁਲ ਬਿਲਕੁਲ ਜੀ, ਉੱਥੇ ਦੇ ਹਾਲਾਤ ਮੈਂ ਦੇਖਦਾ ਰਹਿੰਦਾ ਵੀਡੀਓ ਦੇ ਥਰੂ, ਬਹੁਤ ਮੰਦੇ ਹਾਲਾਤ ਨੇ, ਡਰ ਹੀ ਲੱਗਦਾ ਜੀ ਇਹੀ ਚੀਜ਼ਾਂ ਦੇਖ ਕੇ।
1: ਬਿਲਕੁਲ ਹੈ ਜੀ,
3: ਬਸ ਇਹੀ ਮੈਂ ਤਾਂ ਇਹੀ ਮੈਂ ਥੋੜੀ ਆਹੀ ਗੱਲਾਂ ਸੁਣ ਕੇ ਆਇਆ ਸੀ, ਮੈਂ ਕਿਹਾ ਯਾਰ ਮੈਂ ਨਾ ਇੱਕ ਵਾਰੀ, ਇਹ ਵਧੀਆ ਪਲੇਟਫਾਰਮ ਹੈ।

0: ਨੂੰ ਕਹਿੰਦੇ ਪੀ ਆਰ ਦਿਓ, ਡਿਪੋਰਟੇਸ਼ਨ ਰੋਕੋ ਤੇ ਟੋਰਾਂਟੋ ਦੇ ਵਿਚ ਪ੍ਰਵਾਸੀਆਂ ਦਾ ਮਾਰਚ ਚੱਲਿਆ। ਇਹ ਖ਼ਬਰ ਲੈ ਕੇ ਆਪਾਂ ਮੁਹੰਮਦ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਜਿਹੜੇ 11 ਸ਼ਹਿਰਾਂ ਦੇ ਵਿਚ ਨਾਰੇ ਗੂੰਜੇ ਆ ਕੈਨੇਡਾ ਦੇ ਵਿਚ, ਹਾਲਾਤ ਉਥੇ ਵੀ ਦੇਖ ਲਓ ਧਰਨਿਆਂ ਵਾਲੇ ਚੱਲ ਪਏ ਆ। ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਤਵਾਰ ਜਿਹੜਾ ਪਰਸੋਂ ਬੀਤਿਆ, ਦੇਸ਼ ਦੇ ਕਈ ਸ਼ਹਿਰਾਂ ਦੇ ਵਿਚ ਹਜ਼ਾਰਾਂ ਪ੍ਰਵਾਸੀ ਕੌਮਾਂਤਰੀ ਵਿਦਿਆਰਥੀਆਂ ਤੇ ਸ਼ਰਨਾਰਥੀ ਤੇ ਗੈਰ ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀਗੀ ਕਿ ਕੈਨੇਡਾ ਦੇ ਵਿਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੇ ਲਈ ਪੱਕੀ ਰਿਹਾਇਸ਼ ਪੀ ਆਰ ਦਾ ਰਸਤਾ ਖੋਲਿਆ ਜਾਵੇ ਤੇ ਜਿਹੜਾ ਡਿਪੋਰਟੇਸ਼ਨ ਜਿਹੜੀ ਰੋਕੀ ਜਾਵੇ। ਤੇ ਟੋਰਾਂਟੋ ਦੇ ਵਿਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰੀਨ ਗਰੋਵ ਪਾਰਕ ਤੱਕ ਇਹ ਜਿਹੜਾ ਮਾਰਚ ਚੱਲਿਆ ਤੇ ਟੋਰਾਂਟੋ ਪੁਲਿਸ ਦੇ ਮੁਤਾਬਕ ਕਰੀਬ 600 ਲੋਕਾਂ ਨੇ ਇਸ ਦੇ ਵਿਚ ਹਿੱਸਾ ਲਿਆ ਦੱਸਿਆ। ਮਾਈਗ੍ਰੇਟ ਵਰਕਰਜ਼ ਅਲਾਇੰਸ ਫਾਰ ਚੇਂਜ ਜਿਹੜੀ ਹੈ ਉਹਦੀ ਅਗਵਾਈ ਹੇਠ ਦੇਸ਼ ਭਰ ਦੇ ਵਿਚ ਇਸੇ ਮੁੱਦੇ ਦੇ ਉੱਤੇ 11 ਮਾਰਚ ਕੱਢੇ ਗਏ ਨੇ ਤੇ ਕੁੱਲ ਮਿਲਾ ਕੇ 11 ਮਾਰਚ ਨਿਕਲੇ ਨੇ। ਜਥੇਬੰਦੀ ਦੀ ਆਗੂ ਜਿਹੜੀ ਹੈ ਰੋ ਨੇ ਜਿਹੜਾ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ਦੇ ਉੱਤੇ ਕੈਨੇਡਾ ਦੇ ਵਿਚ ਰਹਿ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਿਚ ਕੰਮ ਕਰ ਰਹੇ ਨੇ ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਜਿਹੜੀ ਹੈ ਉਹਦਾ ਸਾਹਮਣਾ ਕਰ ਰਹੇ ਹੈ। ਰੈਲੀ ਦੇ ਵਿਚ ਸ਼ਾਮਲ ਬਿਕਰਮਜੀਤ ਸਿੰਘ ਜੋ ਕਿ 2019 ਦੇ ਵਿਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਦੇ ਵਿਚ ਆਇਆ ਸੀ, ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਦੇ ਲਈ ਵਧੇਰੇ ਕਮਜ਼ੋਰ ਕਰ ਸਕਦੀ ਹੈ ਤੇ ਉਸਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਤੇ ਉਸ ਨੂੰ ਪੀ ਆਰ ਦੇ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ ਖਰਚ, ਕੰਮਕਾਜੀ ਅਸੁਰੱਖਿਆ ਵਰਗੇ ਮੁੱਦੇ ਵੀ ਉਠਾਏ ਨੇ। ਯੁਗਾਂਡਾ ਤੋਂ ਆਈ ਇਕ ਗੈਰ ਦਸਤਾਵੇਜ਼ੀ ਪ੍ਰਵਾਸੀ ਔਰਤ ਜਿਸਨੇ ਆਪਣੀ ਸੁਰੱਖਿਆ ਕਾਰਨ ਆਪਣਾ ਨਾਂ ਜੇਨ ਦੱਸਿਆ, ਉਨ੍ਹਾਂ ਨੇ ਕਿਹਾ ਕਿ ਉਹ 6 ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਦੇ ਵਿਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹ ਬਰਾਬਰ ਦੇ ਹੱਕਾਂ ਦੇ ਨਾਲ ਚੰਗੀ ਨੌਕਰੀ ਤੇ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਚਾਹੁੰਦੀ ਹੈ। ਇਹ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਦੇ ਨਾਲ ਜੋੜਨ ਦੇ ਉੱਤੇ ਜ਼ੋਰ ਦੇ ਰਹੀ ਹੈ। 2026 ਤੇ 2028 ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜੀਡੈਂਟ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 2026 ਤੇ 2027 ਦੇ ਵਿਚ 33,000 ਤੱਕ ਅਸਥਾਈ ਕਾਮਿਆਂ ਨੂੰ ਪੀ ਆਰ ਦੇ ਵਿਚ ਤਬਦੀਲ ਕਰਨ ਦੀ ਯੋਜਨਾ ਵੀ ਜਿਹੜੀ ਐਲਾਨੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਪ੍ਰਬੰਧਨ ਦੇ ਉੱਤੇ ਜ਼ੋਰ ਦੇਣ ਦੇ ਲਈ ਦੇਣ ਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਪਹਿਲੇ ਤੋਂ ਕੈਨੇਡਾ ਦੇ ਵਿਚ ਰਹਿ ਰਹੇ ਜਿਹੜੇ ਨੇ ਲੋਕਾਂ ਦੇ ਲਈ ਪੱਕੇ ਸਟੇਟਸ ਦੀ ਮੰਗ ਵਿਚਕਾਰ ਟਕਰਾਅ ਹੋਰ ਜਿਹੜਾ ਸਪਸ਼ਟ ਹੋ ਰਿਹਾ ਹੈ। ਤੇ ਅੱਗੇ ਜਾ ਕੇ ਹੂਤੀ ਬਾਗੀਆਂ ਦੀ ਗੱਲ ਕਰਦੇ ਹਾਂ ਦੋਸਤੋ। ਹੂਤੀ ਹਮਲੇ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸਵਾਗਤ ਹੈ ਦੁਬਈ ਤੋਂ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਕਿੰਦੇ ਵਾਸਤੇ ਰਹੋ ਤੇ ਮਾਨ ਮੱਟੀ ਸਰੋਤੇ ਵੀ ਜਿਹੜੇ ਹੈਗੇ ਇਸ ਵਕਤ ਸ੍ਰੀ ਪਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ
0: ਜੀ ਨੂੰ ਜੀ ਸਤਿ ਸ੍ਰੀ ਅਕਾਲ ਜੀ। ਜੀ ਮੁਹੰਮਦ ਜੀ, ਕੀ ਕਹਿਣਾ ਚਾਹੋਗੇ ਜੀ?
1: ਜੀ ਜੀ ਬਹੁਤ ਸੋਹਣਾ, ਰਾਜਨ ਸੈਣੀ ਸਾਹਿਬ ਵੀ ਆਇਆ, ਗੁਰਮਾਨ ਸਾਹਿਬ ਵੀ ਆਏ ਹੋਏ ਸੀ, ਉਸ ਤੋਂ ਬਾਅਦ ਔਜਲਾ ਸਾਹਿਬ ਵੀ, ਕਿਆ ਬਾਤਾਂ ਜਿਹੜਾ ਹੈਗਾ, ਬੜਾ ਮਜ਼ਾ ਆਉਂਦਾ ਆ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਦੇ ਕੋਲੋਂ।
0: ਥੈਂਕ ਯੂ ਜੀ,
1: ਬਿਲਕੁਲ ਗੱਲਾਂ ਬਾਤਾਂ ਕਰਦੇ ਹਾਂ, ਬਿਲਕੁਲ ਜੀ, ਆਲਵੇਜ਼ ਵੈਲਕਮ। ਬਿਲਕੁਲ ਸਿੱਖਣ ਨੂੰ ਬੜਾ ਕੁਛ ਮਿਲਦਾ ਜਦੋਂ ਗੱਲਾਂ ਬਾਤਾਂ ਚੱਲਦੀਆਂ, ਮਤਲਬ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਮਸਲੇ ਮਸਾਇਲ ਵੀ ਹੱਲ ਹੋ ਜਾਂਦੇ ਆ ਗੱਲਾਂ ਦੇ ਨਾਲ, ਜਦੋਂ ਗੱਲਾਂ ਕਰਦੇ ਹਾਂ ਫਿਰ ਉਹਦਾ ਕੋਈ ਰਸਤਾ ਵੀ ਨਿਕਲਦਾ ਹੈਗਾ, ਹਨਾ, ਕੋਈ ਨਾ ਕੋਈ ਰਸਤਾ ਨਿਕਲਦਾ ਤੇ ਜੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਣਾ ਲਈਏ ਤੇ ਜਿਹੜਾ ਹੈਗਾ ਸੋਲੂਸ਼ਨ ਮਿਲ ਜਾਂਦਾ ਹੈਗਾ
0: ਜੀ।
1: ਤੇ ਬਿਲਕੁਲ ਜੋ ਹੁਣ ਸੂਰ ਚ ਗੱਲਾਂ ਬਾਤਾਂ ਵੀ ਤੁਸੀਂ ਵੀ ਕਰ ਰਹੇ ਸੀ, ਹਨਾ, ਮਤਲਬ ਕਿ ਜਿਹੜਾ ਹੈਗਾ ਵਾਕਈ ਜਿਹੜਾ ਹੈਗਾ, ਦੇਖੋ ਜੀ ਜਿਹੜਾ ਪੈਸੇ ਦੀ ਇੱਕ ਦੌੜ ਲੱਗੀ ਹੋਈ ਆ, ਹਨਾ ਵੀਰ ਭੁਪਿੰਦਰ ਜੀ, ਪੈਸਾ ਤਾਂ ਹਰ ਕੋਈ ਕਮਾਉਣਾ ਚਾਹੁੰਦਾ। ਅਸੀਂ ਹੁਣ ਆਪਣਾ ਸਰ ਜ਼ਮੀਨ ਛੱਡ ਕੇ, ਹਨਾ, ਬੀਵੀ ਬੱਚੇ ਛੱਡ ਕੇ, ਆਪਣੀ ਸਰ ਜ਼ਮੀਨ ਛੱਡ ਕੇ ਇੱਧਰ ਆ ਗਏ, ਹਨਾ, ਕਾਹਦੇ ਵਾਸਤੇ ਆ ਗਏ? ਇਹਦੇ ਵਾਸਤੇ, ਪੈਸਿਆਂ ਵਾਸਤੇ ਨਾ, ਜਾਂ ਬਿਹਤਰੀ ਵਾਸਤੇ, ਬ੍ਰਾਈਟ ਫਿਊਚਰ ਵਾਸਤੇ?
0: ਬਿਲਕੁਲ ਜੀ,
1: ਤੇ ਮਤਲਬ ਗੱਲ ਇਹ ਆ ਵੀ ਗੱਲ ਹੈਗੀ ਆ, ਇਹਨੇ ਨਾ ਬਾਹਰ ਦੋ ਚੀਜ਼ਾਂ ਚੱਲਦੀਆਂ, ਕਿਹੜੀਆਂ ਚੱਲਦੀਆਂ? ਹਾਇਰ ਐਂਡ ਫਾਇਰ। ਜੇ ਤੁਹਾਡੇ ਚ ਕੁਆਲਿਟੀ ਆ ਤੁਹਾਨੂੰ ਹਾਇਰ ਕੀਤਾ ਜਾਂਦਾ, ਜੇ ਤੁਹਾਡੇ ਚ ਕੁਆਲਿਟੀ ਨੀ ਤੁਹਾਨੂੰ ਫਾਇਰ
0: ਕੀਤਾ।
1: ਦੋ ਹੀ ਚੀਜ਼ਾਂ, ਉਹ ਕਹਿੰਦੇ ਸਾਨੂੰ ਲੋੜ ਹੀ ਨੀ, ਮੇਨ ਚੀਜ਼ ਆ ਕੁਆਲਿਟੀ,
0: ਜੀ
1: ਜੇ ਤੁਹਾਡੇ ਕੋਲ ਕੁਆਲਿਟੀ ਆ ਤਾਂ ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਂਟਿਟੀ ਕਹਿੰਦੇ ਪੈਸੇ,
0: ਬਿਲਕੁਲ ਹੈ ਜੀ,
1: ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਲਿਟੀ ਮੇਨ ਚੀਜ਼, ਕੁਆਲਿਟੀ ਆ ਤੁਹਾਡੇ ਚ ਗੁਣ ਹੋਣਾ ਚਾਹੀਦਾ।

0: ਤੇ ਗੁਣ ਨੂੰ ਸਾਰੇ ਸਜਦੇ ਹੈਗੇ ਜੀ ਜਨਾਬ, ਸਲਿਊਟ ਕਿਸ ਚੀਜ਼ ਨੂੰ ਕਰਦੇ ਹੈਗੇ
1: ਜੀ?
0: ਤੁਹਾਡੀ ਜਿਹੜੀ ਕੁਆਲਿਟੀ ਹੈ ਤੁਹਾਡੇ ਵਿੱਚ ਉਹਨੂੰ ਸਲਿਊਟ ਕੀਤਾ ਜਾਂਦਾ ਹਨਾ, ਮਤਲਬ ਇਹ ਚੀਜ਼ਾਂ ਹੈਗੀਆਂ ਇਹਦੀ ਕਦਰ ਹੈਗੀ ਆ। ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਇਹ ਜਰੂਰੀ ਨੀ ਹੁੰਦਾ ਬਾਹਰ ਆਣ ਕੇ, ਠੀਕ ਹੈ ਬਾਹਰ ਬੈਟਰ ਹੈਗਾ, ਵਧੀਆ ਆਪਣਾ ਫਿਊਚਰ ਬਣ ਜਾਂਦਾ, ਪੈਸੇ ਕਮਾਓ। ਤੇ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਕੁਆਲਿਟੀ ਤਾਂ ਹੈਗੀ ਹੈਗੀ, ਤੁਸੀਂ ਜੰਗਲ ਚ ਮੰਗਲ ਲਾ ਦਿਓ, ਭਾਵੇਂ ਇੰਡੀਆ ਜਾ ਕੇ ਤੁਸੀਂ ਆਪਣਾ ਬਿਜ਼ਨਸ,
1: ਬਿਲਕੁਲ
0: ਜਿੱਥੇ ਮਰਜ਼ੀ ਕਹਿੰਦੇ ਨਾ ਜੰਗਲ ਚ ਮੰਗਲ ਲੱਗ ਜਾਂਦਾ ਹੈਗਾ, ਕੋਈ ਚੱਕਰ। ਤੇ ਇਹ ਚੀਜ਼ਾਂ ਹੈਗੀਆਂ। ਤੇ ਬਹੁਤ ਸੋਹਣੀ ਗੱਲਬਾਤ ਹੋਈ ਅੱਜ, ਮੈਂ ਇੱਕ ਗੀਤ ਲੈ ਕੇ ਆਂ ਜੇ
1: ਤੁਹਾਡੀ ਇਜਾਜ਼ਤ ਹੋਵੇ, ਤੇ ਆਪਣਾ
0: ਰਾਜਨ ਸੈਣੀ ਸਾਹਿਬ ਵੀ ਕਹਿ ਰਿਹਾ ਸੀ ਵੀ ਬਈ ਥੋੜਾ ਜਿਹਾ ਆ ਕੇ ਕਰ ਦਿਓ ਰੂਹਦਾਰੀ, ਮੈਂ ਕਿਹਾ ਚਲੋ ਗੀਤ
1: ਜ਼ਰੂਰ ਜੀ
0: ਤੇ ਮੈਂ ਸਾਂਝਾ ਕਰ ਦਿੰਦਾ ਜੀ। ਆਪਣੇ ਦੁੱਖ ਸੁੱਖ ਸਾਂਝੇ ਸੀ ਅੱਜ ਵੱਖ

才子个的比你有那产农这经压有的嘎才子个的比你有那产农这经

ਸਾਡੇ ਹੰਝੂਆਂ ਨੇ ਪਾਈਆਂ, ਸਾਡੇ ਹੰਝੂਆਂ ਨੇ ਪਾਈਆਂ, ਦੇਖ ਚਿਹਰੇ ਤੇ ਚਰੀਤਾ, ਸ਼ਾਇਦ ਕਦੇ ਵੀ ਨੀ ਆਉਣਾ, ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਦੇ ਦੀਆਂ ਉਡੀਕਾਂ, ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਦੇ

ਸ਼ਾਇਦ ਹੀ ਕਦੇ ਵੀ ਨੀ ਆਉਣਾ, ਸ਼ਾਇਦ ਹੀ ਕਦੇ ਵੀ ਨੀ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਸ਼ਾਇਦ ਹੀ ਕਦੇ ਵੀ ਨੀ ਆਉਣਾ, ਸਾਨੂੰ ਜੇ

0: ਤਾਂ ਸ਼ਾਇਦ ਜੀ ਕਦੇ ਵੀ ਨਹੀਂ ਆਉਣਾ, ਸ਼ਾਇਦ ਜੀ ਕਦੇ ਵੀ ਨਹੀਂ ਆਉਣਾ, ਸਾਨੂੰ ਦੇ ਦੀਆਂ ਉਡੀਕਾਂ, ਸ਼ਾਇਦ ਜੀ ਕਦੇ ਵੀ ਨਹੀਂ ਆਉਣਾ, ਸਾਨੂੰ ਦੇ ਦੀਆਂ ਉਡੀਕਾਂ, ਸ਼ਾਇਦ ਜੀ ਕਦੇ ਵੀ ਨਹੀਂ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਕਦੇ ਵੀ ਨਹੀਂ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਸਾਨੂੰ ਜੇ ਦੀਆਂ ਉਡੀਕਾਂ, ਸਾਨੂੰ ਜੇ ਦੀਆਂ ਉਡੀਕਾਂ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਮਾਮਾ ਜੀ। ਪਰ ਉਡੀਕਾਂ ਆਪਾਂ ਛੱਡਣੀਆਂ ਨੀ, ਆਊਗੀ ਇੱਕ ਨਾ ਇੱਕ ਦਿਨ ਜੀ। ਆਪਣੇ ਬੋਲਾਂ ਦੇ ਵਿੱਚ ਜੋ ਪੇਸ਼ ਕਰਦੇ ਨੇ, ਬਾਕਮਾਲ ਉਹਨਾਂ ਦਾ ਗਾਉਣ ਦਾ ਸਟਾਈਲ ਹੈ ਤੇ ਪੇਸ਼ਕਾਰੀ ਦਾ ਸਟਾਈਲ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੂਤੀ ਹਮਲੇ ਹੋਣਗੇ ਅਸਫਲ ਤੇ ਸਾਊਦੀ ਅਰਬ ਦੀ ਸਹਾਇਤਾ ਦੇ ਲਈ ਜਿਹੜਾ ਅੱਗੇ ਆ ਗਿਆ ਬ੍ਰਿਟੇਨ। ਹੁਣ ਬ੍ਰਿਟੇਨ ਜਿਹੜਾ ਪ੍ਰਧਾਨ ਮੰਤਰੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ, ਐਂਡੀ ਬਰਨਹੈਮ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਜਮਨ ਦੇ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਅਸਫਲ ਕਰਨ ਦੇ ਲਈ ਸਾਊਦੀ ਅਰਬ ਨੂੰ ਸੀਮਤ ਜਿਹੜਾ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਿਮਤ ਹੋ ਗਿਆ। ਬਰਨਹੈਮ ਨੇ ਸੋਮਵਾਰ ਕੱਲ ਬੀਤੇ ਦੇ ਵਿਚ ਨਿਊਯਾਰਕ ਦੇ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਲਈ ਉਡਾਨ ਭਰਨ ਤੋਂ ਜਿਹੜਾ ਪਹਿਲਾਂ ਪੱਤਰਕਾਰਾਂ ਨੂੰ ਦਸਿਆ ਕਿ ਉਹ ਰਾਇਲ ਏਅਰਫੋਰਸ ਜਿਹੜੀ ਆ RAF ਨੂੰ ਸਾਊਦੀ ਜਹਾਜ਼ਾਂ ਦੇ ਲਈ ਮੱਧ ਹਵਾ ਰਿਫਿਊਲਿੰਗ ਪ੍ਰਦਾਨ ਕਰਨ ਦੀ ਆਗਿਆ ਦੇਣ ਦੇ ਲਈ ਸਹਿਮਤ ਹੋ ਗਏ ਨੇ। ਇਹ ਸਮਝੌਤਾ ਕੁਝ ਹਫ਼ਤਿਆਂ ਦੇ ਲਈ ਹੈ, ਪਰ ਬਰਨਹੈਮ ਨੇ ਜਿਹੜਾ ਕਿਹਾ ਕਿ ਇਸ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ। ਜਮਨ ਦੀ ਸਾਊਦੀ ਸਮਰਥਿਤ ਸਰਕਾਰ ਤੇ ਹੂਤੀ ਬਾਗੀਆਂ ਵਿਚਕਾਰ ਟਕਰਾਅ ਫਿਰ ਜਿਹੜਾ ਭੜਕ ਗਿਆ। ਹੂਤੀ ਬਾਗੀ ਸਾਊਦੀ ਅਰਬ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਬੀਤੇ ਦੇ ਵਿਚ ਉਨ੍ਹਾਂ ਨੇ ਰਿਆਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਪਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਹੂਤੀ ਬਾਗੀਆਂ ਨੇ ਬਾਬ ਅਲ ਮਡੇਬ, ਜਲਡਮਰੂ ਅਤੇ ਲਾਲ ਸਾਗਰ ਦੇ ਵਿਚ ਸਾਊਦੀ ਅਰਬ ਦੇ ਜਹਾਜ਼ਾਂ ਦੀ ਨਾਕਾਬੰਦੀ ਦਾ ਵੀ ਐਲਾਨ ਕੀਤਾ ਤੇ ਉਨ੍ਹਾਂ ਨੇ ਦੇਸ਼ ਦੇ ਅੰਦਰ ਸਾਊਦੀ ਦੇ ਨਾਲ ਜੁੜੇ ਜਹਾਜ਼ਾਂ ਤੇ ਤੇਲ ਸਥਾਪਨਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ। ਦੂਸਰੇ ਪਾਸੇ UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਦੇ ਲਈ ਕਰਨਾ ਚਾਹੀਦਾ ਕੰਮ ਈਰਾਨ ਨੇ ਜਿਹੜੀ ਗੱਲ ਕਹੀ ਹੈ, ਪਜੇਸ਼ਕੀਅਨ ਨੇ ਜਿਹੜਾ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਬਿਆਨ ਆਇਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਉਮੀਦ ਪ੍ਰਗਟਾਈ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਮੌਜੂਦ ਸੈਸ਼ਨ ਜਿਹੜਾ ਵਿਸ਼ਵ ਵਿਆਪੀ ਵਿਸ਼ਵਾਸ ਬਹਾਲ ਕਰਨ ਤੇ ਯੁੱਧ ਅਤੇ ਖੂਨ ਖਰਾਬੇ ਨੂੰ ਖਤਮ ਕਰਨ ਦੇ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 81ਵੇਂ ਜਿਹੜਾ ਸੈਸ਼ਨ ਦੇ ਵਿਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਦੇ ਲਈ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਜੇਸ਼ਕੀਅਨ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਖੇਤਰ ਵਿਚ ਹੋ ਰਹੇ ਕਥਿਤ ਦਮਨਕਾਰੀ ਕੰਮਾਂ ਨੂੰ ਜਿਹੜਾ ਸਮਝੇਗੀ। ਨਾਲ ਉਨ੍ਹਾਂ ਕਿਹਾ ਕਿ ਅਸੀਂ ਮਿਨਾਬ ਅਤੇ ਲੈਮਡ ਦੇ ਵਿਚ ਈਰਾਨੀ ਬੱਚਿਆਂ ਦੇ ਉੱਤੇ ਕੀਤੇ ਗਏ ਅਤਿਆਚਾਰਾਂ ਤੇ ਇਨ੍ਹਾਂ ਅਪਰਾਧਾਂ ਨੂੰ ਕਰਨ ਵਾਲਿਆਂ ਦੀ ਬੇਰਹਿਮੀ ਨੂੰ ਉਜਾਗਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੰਮ ਮਨੁੱਖੀ ਨਹੀਂ ਨੇ ਤੇ ਅਫਸੋਸਜਨਕ ਨੇ। ਪਜੇਸ਼ਕੀਅਨ ਜਨਰਲ ਅਸੈਂਬਲੀ ਦੇ ਵਿਚ ਈਰਾਨ ਦਾ ਅਧਿਕਾਰਤ ਪੱਖ ਪੇਸ਼ ਕਰਨਗੇ। ਇਸ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿਚ ਰਹਿਣ ਵਾਲੇ ਈਰਾਨੀਆਂ, ਅਮਰੀਕੀ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਨਾਲ ਮੁਲਾਕਾਤ ਹੋਏਗੀ। ਇਸ ਦੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਚੀ ਮੰਗਲਵਾਰ ਨੂੰ ਅੱਜ ਨਿਊਯਾਰਕ ਪਹੁੰਚੇ ਨੇ ਤੇ ਈਰਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਚ ਈਰਾਨੀ ਵਫਦ ਦਾ ਮੁੱਖ ਉਦੇਸ਼ ਈਰਾਨੀ ਲੋਕਾਂ ਦੀ ਜਿਹੜੀ ਜਾਇਜ਼ਤਾ ਅਧਿਕਾਰਾਂ ਤੇ ਹਿੱਤਾਂ ਦੀ ਜਿਹੜੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਜਿਹੜਾ ਹੈ ਸਾਡਾ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਵਿਰੁੱਧ ਛੇੜੀ ਗਈ ਕਥਿਤ ਬੇਇਨਸਾਫ਼ੀ ਵਾਲੀ ਜੰਗ ਤੋਂ ਬਾਅਦ ਆਇਆ ਤੇ ਇਹ ਕਿ ਦੇਸ਼ ਅਜੇ ਵੀ ਯੁੱਧ ਸਮੇਂ ਦੀਆਂ ਸਥਿਤੀਆਂ ਦਾ ਸਾਹਮਣਾ ਜਿਹੜਾ ਕਰ ਰਿਹਾ। ਪਰ ਟਰੰਪ ਨੇ ਇਹਦੇ ਵਿਚ ਕੋਈ ਅੜਿੱਕਾ ਨਹੀਂ ਪਾਇਆ, ਪਰ ਉਨ੍ਹਾਂ ਦੇ ਵਿਚ ਨਿਯਮ ਜ਼ਰੂਰ ਲਾਗੂ ਕੀਤਾ ਕਿ ਜਿਹੜਾ ਇਨ੍ਹਾਂ ਦਾ ਘੇਰਾ ਕਿਸ ਘੇਰੇ ਦੇ ਵਿਚ ਰਹਿਣਗੇ ਜਾਂ ਕਿਸ ਕਿਸ ਦੇ ਉੱਤੇ ਕੋਈ ਖਰੀਦੋ ਫਰੋਖਤ ਨਹੀਂ, ਸ਼ਾਪਿੰਗ ਨਹੀਂ ਕਰ ਸਕਦੇ ਜਾਂ ਇਹਨਾਂ ਨੂੰ ਗਿਫਟ ਨਹੀਂ ਦਿੱਤੇ ਜਾ ਸਕਦੇ ਤੇ, ਪਰ ਅਮਰੀਕਾ ਦੇ ਵਿਚ ਉਹ ਸ਼ਿਰਕਤ ਕਰ ਰਹੇ ਨੇ ਈਰਾਨੀ ਜਿਹੜੇ ਨੇ ਲੀਡਰ। ਸੰਯੁਕਤ ਰਾਸ਼ਟਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ ਸਾਡਾ। ਅਰਾਗਚੀ ਨੇ ਕਿਹਾ ਕਿ ਇਸ ਸਾਲ ਦਾ ਜਨਰਲ ਅਸੈਂਬਲੀ ਸੈਸ਼ਨ ਦੁਨੀਆਂ ਨੂੰ ਇਰਾਨੀ ਲੋਕਾਂ ਤੇ ਸੰਘਰਸ਼ ਦੇ ਵਿੱਚ ਮਾਰੇ ਗਏ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਦੇ ਵਿੱਚ ਮਿਨਾਬ ਦੇ ਇੱਕ ਸਕੂਲ ਦੇ ਵਿੱਚ ਮਾਰੇ ਗਏ ਲੋਕ ਵੀ ਸ਼ਾਮਲ ਨੇ ਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਉੱਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਗੰਭੀਰਤਾ ਦੇ ਨਾਲ ਨਿੰਦਾ ਕਰਨ ਦੇ ਵਿੱਚ ਅਸਫਲ ਰਹਿਣ ਦਾ ਜਿਹੜਾ ਦੋਸ਼ ਵੀ ਲਗਾਇਆ। ਦਾਅਵਾ ਕੀਤਾ ਗਿਆ ਕਿ ਇੱਕ ਹੀ ਘਟਨਾ ਦੇ ਵਿੱਚ 168 ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਅਰਾਗਚੀ ਨੇ ਕਿਹਾ ਕਿ ਇਸ ਸਾਲ ਦੀ ਜਨਰਲ ਅਸੈਂਬਲੀ ਥੀਮ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ ਕਰਨਾ ਹੈ, ਇੱਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰਦੀ ਹੈ। ਸੰਗਠਨ ਦੇ ਵਿੱਚ ਵਿਸ਼ਵਾਸ ਘਟਣ ਦੇ ਕਾਰਨਾਂ ਤੇ ਇਸ ਨੂੰ ਬਹਾਲ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਜੇਸ਼ਕਿਨ ਇਰਾਨੀ ਤੇ ਵਿਦੇਸ਼ੀ ਬੁੱਧੀਜੀਵੀਆਂ ਤੇ ਮੀਡੀਆ ਹਸਤੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਵੱਖ ਵੱਖ ਮੀਡੀਆ ਆਊਟਲੈਟਾਂ ਨੂੰ ਇੰਟਰਵਿਊ ਵੀ ਦੇਣਗੇ। ਅਰਾਗਚੀ ਨੇ ਅੱਗੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਇਰਾਨ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ ਤੇ ਇਰਾਨੀ ਵਫਦ 4 ਤੋਂ 5 ਦਿਨਾਂ ਦੇ ਦੌਰੇ ਦੇ ਦੌਰਾਨ ਇਸਲਾਮਿਕ ਸਹਿਯੋਗ ਸੰਗਠਨ ਤੇ ਗੈਰ ਗੱਠਜੁੜ ਅੰਦੋਲਨ ਦੀਆਂ ਜਿਹੜੀਆਂ ਨੇ ਮੀਟਿੰਗਾਂ ਦੇ ਵਿੱਚ ਵੀ ਹਿੱਸਾ ਜਿਹੜਾ ਇਹਦੇ ਵਿੱਚ ਲਵੇਗਾ। ਦੂਸਰੇ ਪਾਸੇ ਇੱਕ ਪਿਆਰ ਮੁਹੱਬਤ ਦਾ ਸੰਦੇਸ਼ ਜਾਂ ਆਪਣੀ ਗੱਲ ਕਹਿਣ ਜਾ ਰਹੇ ਨੇ, ਪਰ ਟਰੰਪ ਜਿਹੜਾ ਇਰਾਨ ਨੂੰ ਜਿਹੜਾ ਵਾਰਨਿੰਗ ਦੇ ਰਿਹਾ ਬਾਰ ਬਾਰ, ਸਮਝੌਤਾ ਕਰੇ ਇਰਾਨ ਤੇ ਨਹੀਂ ਤਾਂ ਤਬਾਹ ਕਰ ਦੇਵਾਂਗਾ। ਟਰੰਪ ਨੇ ਇਹ ਗੱਲ ਫਿਰ ਤੋਂ ਅੱਜ ਦੁਹਰਾਈ ਹੈ। ਇਰਾਨ ਨੂੰ ਜਿਹੜਾ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ ਕੀਤਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਸਮਝੌਤਾ ਦਾ ਤੂਕੀ ਦੋਂਦਾ ਹੀ ਕਰਦਾ ਹੈ, ਆਪਣੀਆਂ ਕਈਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹ ਉਸ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਦੇ ਨਾਲ ਸਮਝੌਤਾ ਹੋ ਜਾਏਗਾ। ਇਹਦਾ ਪਤਾ ਹੀ ਲੱਗਦਾ, ਇੱਕ ਪਾਸੇ ਤਬਾਹ ਕਰਨ ਨੂੰ ਕਹਿੰਦਾ, ਦੂਸਰੇ ਪਾਸੇ ਕਹਿੰਦਾ ਮੇਰੀਆਂ ਜਿਹੜੀਆਂ ਮਿਡ ਟਰਮ ਚੋਣਾਂ ਅਮਰੀਕਾ ਦੇ ਵਿੱਚ ਹੋ ਜਾਣੀਆਂ, ਉਸ ਤੋਂ ਬਾਅਦ ਮੈਂ ਸਮਝੌਤਾ ਕਰ ਲੈਣਾ ਹੈ ਤੇ ਆਪਣੇ ਬਿਆਨਾਂ ਦੇ ਵਿੱਚ ਇਹ ਫਸਿਆ ਹੋਇਆ। ਟਰੰਪ ਨੇ ਕਿਹਾ ਕਿ ਮੇਰੇ ਸਾਹਮਣੇ ਇੱਕ ਵੱਡਾ ਫੈਸਲਾ ਹੈ ਕਿ ਇਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਨਾਲ ਉਹ ਮੁੜ ਨਿਰਮਾਣ ਕਰ ਸਕੇ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ ਜਾਂ ਇਸਲਾਮਿਕ ਰਿਪਬਲਿਕ ਨੂੰ ਜਿਹੜਾ ਤਬਾਹ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਹੋ ਸਕਦਾ ਹੈ। ਟਰੰਪ ਨੇ ਜਿਹੜਾ ਕਿਹਾ ਕਿ ਇਰਾਨ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ ਉਹ ਖੁਦ ਜਿਹੜਾ ਇਨ੍ਹਾਂ ਚੋਣਾਂ ਦੇ ਵਿੱਚ ਉਮੀਦਵਾਰ ਨਹੀਂ ਨੇ। ਇਰਾਨ ਬਾਰੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਚੋਣਾਂ ਦਾ ਜਿਹੜਾ ਕੋਈ ਵੀ ਅਸਰ ਨਹੀਂ ਪਵੇਗਾ ਕਹਿੰਦੇ ਤੇ ਉਨ੍ਹਾਂ ਕਿਹਾ ਕਿ ਜਿਹੜਾ ਨੱਕ 'ਚ ਦਮ ਕੀਤਾ ਨਾ ਅਮਰੀਕਿਆਂ ਦੇ ਮਹਿੰਗਾਈ ਦਾ ਹੋਰ ਸਾਰਾ ਸਿਲਸਿਲਾ ਤੇ ਉਹ ਵੀ ਬਸ ਅੱਕੇ ਹੀ ਪਏ ਨੇ, ਦੇਖਦੇ ਆ ਕੀ ਕਰਦੇ ਅੱਗੇ। ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਰਾਨ ਦੇ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਹੈ ਜਲ ਸੈਨਾ ਨੇ ਹੌਰਮੁਜ ਜਲ ਮਾਰਗ ਤੋਂ ਤੇਲ ਦੀ ਆਵਾਜਾਈ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਹੁਣ ਤੱਕ ਹੌਰਮੁਜ ਜਲ ਮਾਰਗ ਤੋਂ 1 ਅਰਬ ਬੈਰਲ ਤੋਂ ਵੱਧ ਤੇਲ ਦੀ ਆਵਾਜਾਈ ਲਈ ਸੁਰੱਖਿਆ ਪ੍ਰਦਾਨ ਕਰ ਚੁੱਕੀ ਹੈ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਹੁਣ ਵੱਧ ਤੇਲ ਦੀ ਆਵਾਜਾਈ ਹੋ ਰਹੀ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ ਵਪਾਰਕ ਜਹਾਜ਼ਾਂ ਦੇ ਉੱਤੇ ਇਰਾਨ ਤੇ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲਾ ਮਤਾ ਵੱਡੇ ਬਹੁਮਤ ਦੇ ਨਾਲ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਤੇ ਉਨ੍ਹਾਂ ਕਿਹਾ ਕਿ ਅਮਰੀਕਾ ਹਰ ਰੋਜ਼ ਅਤੇ ਹਰ ਰਾਤ ਕਈ ਜਹਾਜ਼ਾਂ ਨੂੰ ਹਾਰਮੁਜ ਜਲ ਮਾਰਗ ਤੋਂ ਬਾਹਰ ਲਿਜਾਣ ਦੇ ਵਿੱਚ ਮਦਦ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਹੀ ਟਰੰਪ ਨੇ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਆਪਣੀ ਸਖ਼ਤ ਜਿਹੜੀ ਹੈ ਨੀਤੀ ਦੁਹਰਾਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਸਾਂਝੀ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਦਾ ਜਿਹੜਾ ਉਹ ਵੀ ਜ਼ਿਕਰ ਹੋਇਆ। ਟਰੰਪ ਨੇ ਇਰਾਨ ਦੇ ਉੱਤੇ ਹਮਾਸ ਨੂੰ ਫੰਡ ਦੇਣ ਦਾ ਦੋਸ਼ ਲਾਉਂਦਿਆਂ 7 ਅਕਤੂਬਰ ਦੇ ਇਜ਼ਰਾਈਲ ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਨੇ ਇਜ਼ਰਾਈਲ ਦੇ ਵਿੱਚ 1200 ਲੋਕਾਂ ਦੀ ਹੱਤਿਆ ਕੀਤੀ ਸੀ, ਜਿਨ੍ਹਾਂ ਦੇ ਵਿੱਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਨੇ ਇਰਾਨ ਦੇ ਸਰਵਉੱਚ ਆਗੂ ਦੇ ਵੱਲੋਂ ਇਸ ਹਮਲੇ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਆਖਰ ਦੇ ਵਿੱਚ ਅਮਰੀਕਾ ਦੇ ਕੋਲ ਗੋਲਾ ਬਰੂਦ ਤੇ ਹਥਿਆਰਾਂ ਦੀ ਕਮੀ ਨਹੀਂ ਹੈ, ਟਰੰਪ ਇਹ ਵੀ ਕਹਿੰਦਾ ਹੈ। ਟਰੰਪ ਨੇ ਅਮਰੀਕਾ ਦੀ ਫੌਜ ਦੇ ਕੋਲ ਹਥਿਆਰਾਂ ਤੇ ਗੋਲਾ ਬਰੂਦ ਦੀ ਕਮੀ ਹੋਣ ਸੰਬੰਧੀ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਜਿਹੜਾ ਵਰਤੋਂ ਦੇ ਨਾਲੋਂ ਵੀ ਵੱਧ ਗੋਲਾ ਬਰੂਦ ਮੌਜੂਦ ਹੈ ਤੇ ਇਸ ਦੇ ਭੰਡਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ ਤੇ ਦੇਸ਼ ਦੇ ਵਿੱਚ 18 ਵੱਡੇ ਗੋਲਾ ਬਾਰੂਦ ਕਾਰਖਾਨੇ ਬਣ ਰਹੇ ਨੇ। ਸੰਯੁਕਤ ਰਾਸ਼ਟਰ ਮਹਾਸਭਾ ਦੇ 81 ਜਾਣੀ ਕਿ ਦੁਨੀਆਂ ਦੇ ਵਿੱਚ ਹੋਰ ਰੋਲਾ ਰੱਪਾ ਪਏਗਾ। ਮਹਾਸਭਾ ਦੇ 81ਵੇਂ ਸੈਸ਼ਨ ਦਾ ਇਸ ਸਾਲ ਦਾ ਵਿਸ਼ਾ ਭਰੋਸਾ ਬਹਾਲ ਕਰਨਾ, ਬਦਲਾਅ ਦਾ ਪ੍ਰਬੰਧਨ ਸਾਰਿਆਂ ਦੇ ਲਈ ਕੰਮ ਕਰਨ ਵਾਲਾ ਸੰਯੁਕਤ ਰਾਸ਼ਟਰ ਦੱਸਿਆ। ਮਹਾਸਭਾ ਦੀ ਉੱਚ ਪੱਧਰੀ ਆਮ ਬਹਿਸ 22 ਤੋਂ 26 ਸਤੰਬਰ ਤੇ 28 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਦੌਰਾਨ ਦੁਨੀਆਂ ਭਰ ਦੇ ਆਗੂ ਅੰਤਰਰਾਸ਼ਟਰੀ ਚੁਣੌਤੀਆਂ ਸਮੇਤ ਜਲਵਾਯੂ ਤਬਦੀਲੀ, ਵਿਕਾਸ, ਸਮੁੰਦਰ ਦੇ ਪੱਧਰ ਦੇ ਵਿੱਚ ਵਾਧੇ ਤੇ ਮਹਾਂਮਾਰੀ ਦੇ ਨਾਲ ਨਜਿੱਠਣ ਵਰਗੇ ਮੁੱਦਿਆਂ ਦੇ ਉੱਤੇ ਵਿਚਾਰ ਜਿਹੜੇ ਨੇ ਅੱਗੇ ਜਾ ਕੇ ਰੱਖ ਰਹੇ ਨੇ। ਤੇ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕਰ ਲਈਏ, ਨਾਲ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਯੂਐਨ ਦਾ ਜਿਹੜਾ ਸਥਾਈ ਮੈਂਬਰ ਬਣੇਗਾ ਭਾਰਤ ਤੇ ਯੂਰਪ ਦੇ 4 ਦੇਸ਼ਾਂ ਨੇ ਸਮਰਥਨ ਇਹਦੇ ਵਿੱਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSSC ਦਾ ਜਿਹੜਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਜਿਹੜਾ ਹੈ ਉਹਦੇ 4 ਪ੍ਰਮੁੱਖ ਦੇਸ਼ਾਂ ਆਸਟਰੀਆ, ਚੈੱਕ ਗਣਰਾਜ, ਹੰਗਰੀ ਤੇ ਸਲੋਵਾਕੀਆ ਨੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਜਿਹੜਾ ਪੁਰਜ਼ੋਰ ਸਮਰਥਨ ਕੀਤਾ ਹੈ। ਨਿਊਯਾਰਕ ਦੇ ਵਿੱਚ ਹੋ ਰਹੀ UNGA ਦੀ ਜਿਹੜੀ ਬੈਠਕ ਹੈ, ਜਿਵੇਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦੌਰਾਨ ਵਿਦੇਸ਼ ਮੰਤਰੀ SJ ਸ਼ੰਕਰ ਉਹਨਾਂ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਇਹਨਾਂ 4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਤੇ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਗਲੋਬਲ ਮੰਚਾਂ ਦੇ ਉੱਤੇ ਭਾਰਤ ਦੀ ਵਧਦੀ ਆਰਥਿਕ ਤੇ ਕੂਟਨੀਤਿਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਬਹੁਤ ਜ਼ਰੂਰੀ ਨੇ ਤੇ ਉਹਨਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਅਰਥ ਵਿਵਸਥਾ ਹੋਣ ਦੇ ਕਾਰਨ ਭਾਰਤ UNSSC ਦੇ ਵਿੱਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ਦੇ ਵਿੱਚ ਭਾਰਤ ਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਤੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਇਨ੍ਹਾਂ 4 ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ ਯੂਰਪ ਸੰਬੰਧਾਂ ਦੇ ਇੱਕ ਨਵੇਂ ਪੜਾਅ ਦੀ ਜਿਹੜੀ ਸ਼ੁਰੂਆਤ ਦੱਸੀ ਜਾ ਰਹੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਗਿਆ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ, ਜੇ ਤੁਹਾਡੇ ਮਨ ਦੇ ਵਿੱਚ ਅਜੇ ਵੀ ਕੋਈ ਗੱਲਬਾਤ ਹੈ, ਘੁੰਮ ਰਹੀ ਹੈ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਭਾਈ ਆ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਲਿਖਦੇ ਨੇ ਸੈਣੀ ਸਾਹਿਬ ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਜੀ, ਸਤਿ ਸ਼੍ਰੀ ਅਕਾਲ ਜੋਲ ਭੈਣ ਜੀ ਨੂੰ ਦੇਖ ਕੇ ਸ਼ਬਦ ਭੈਣਾ ਐਡ ਕੀਤਾ ਜੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼। ਤੇ ਅੱਗੇ ਲਿਖਦੇ ਨੇ ਅੱਛਾ ਜੀ ਲੰਗਾਹ ਸਾਹਿਬ ਵੀ ਭੜਕ ਗਏ ਨੇ ਚਾਵਲਾ ਮੈਂ ਦੇ ਰਿਹਾ ਕਹਿੰਦੇ ਚਲੋ ਨਿੱਜੀ ਆ ਜੀ ਮੈਂ ਆਪਣੇ ਕੋਲ ਹੀ ਰੱਖ ਲੈਂਦਾ ਇਹਨੂੰ। ਤੇ ਇਸ ਤਰ੍ਹਾਂ ਦੇ ਪੋਸਟਰ ਇੱਕ ਦੂਸਰੇ ਦੇ ਖਿਲਾਫ ਲੱਗ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਆਪੇ ਹੀ ਭਜਾਓ ਤੇ ਆਪਣੇ ਲੋਟ ਲਾਓ, ਇਹ ਹੈ ਅੱਜ ਦੀ ਰਾਜਨੀਤੀ। ਸੈਣੀ ਸਾਹਿਬ ਕਹਿੰਦੇ ਨੇ ਗੱਲਾਂ ਬਾਤਾਂ ਨੂੰ ਮੈਂ ਕਿਹੜਾ ਕਹਿੰਦੇ ਕੋਈ ਅਕਬਰ ਬੀਰਬਲ ਦੀਆਂ ਕਹਾਣੀਆਂ ਸੁਣਾਉਣੀਆਂ ਜੀ। ਸਤਿਕਾਰਯੋਗ ਭਾਰਤ ਸਾਹਿਬ ਤੇ ਖਬਰਾਂ ਤੇ ਵਿਸ਼ਲੇਸ਼ਣ ਹੁੰਦਾ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਜੀ। ਤੇ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਦੇ ਮੁਤਾਬਕ ਤਾਂ ਕਹਿੰਦੇ ਕਲਾ ਵਰਤ ਗਈ ਪੱਗ ਦਿੱਤੀ ਸੀ ਚਵਲ ਨੇ ਕਹਿੰਦੇ ਜੀ। ਤੇ ਵੈਸੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਸ਼ਬਦ ਦਾ ਜ਼ਿਆਦਾ ਯੂਜ਼ ਕਰਦੇ ਆ, ਪਰ ਔਜਲਾ ਸਾਹਿਬ ਪਿਛਲੇ 2-3 ਦਿਨਾਂ ਤੋਂ ਇਸ ਸ਼ਬਦ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੌਲੀ ਹੌਲੀ ਵੱਲ ਸਿੱਖ ਜੇ ਵੱਲ ਸਿੱਖ ਜਾਏਗੀ ਹਜੇ ਸੱਜਰੀ ਮੁਲਾਜੇਦਾਰੀ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਕਹਿੰਦੇ ਨੇ। ਜੀਆਂ ਨੂੰ ਜੀਰਾ ਸਾਹਿਬ ਬੜੀਆਂ ਗੈਰ ਹਾਜ਼ਰੀਆਂ ਨੇ ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਹੈਲਸਿੰਕੀ ਤੋਂ ਫਿਨਲੈਂਡ ਤੋਂ ਤੇ ਜੀ ਅਨੂ ਜੀ ਬਾਈ ਜੀ ਸਵਾਗਤ ਹੈ ਤੇ ਮਾਮਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ੍ਰੀ ਅਕਾਲ ਵੀਰ ਜੀ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਤੇ ਮੁਕੱਦਾ ਜੀ ਲਿਖਦਾ ਸੈਣੀ ਬਾਈ ਜੀ ਸਿਆਸਤ ਹੱਕ ਦੇ ਵਿੱਚ ਭੁਗਤਣੀ ਚਾਹੀਦੀ ਹੈ ਲੰਘੇ ਤੋਂ ਕੀ ਲੈਣਾ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਹਰ ਮਸਲੇ ਮੁੱਦੇ ਦੇ ਉੱਤੇ ਲਾਈਵ ਬੋਲਣ ਵਾਲਾ ਖਹਿਰਾ ਕਿੱਥੇ ਹੈ ਹੁਣ ਕਹਿੰਦੇ ਜੀ ਤੇ ਮਤਲਬ ਕਿ ਚਾਵਲਾ ਦੇ ਮੁੱਦੇ ਦੇ ਵਿੱਚ ਉਹ ਨਹੀਂ ਬੋਲਿਆ ਕੁਝ ਵੀ ਗੁਰੀ ਮਾਨ ਜੀ ਕਹਿੰਦੇ ਰਾਜਾ ਸੈਣੀ ਜੀ ਵੱਡੇ ਬਾਈ ਜੀ ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਮੁਕੱਦਰ ਜੀ ਨੂੰ ਮਨਦੀਪ ਜੱਸੀ ਬਾਈ ਜੀ ਨੂੰ ਮੁਹੰਮਦ ਜੀ ਨੂੰ ਤੇ ਸਤਿ ਸ੍ਰੀ ਅਕਾਲ ਭੇਜਦੇ ਆ ਔਜਲਾ ਸਾਹਿਬ ਨੇ ਵੀ ਗੁਰੀ ਮਾਨ ਨੂੰ ਬਾਈ ਨੂੰ ਕਹਿੰਦੇ ਨੇ ਕਿ ਕਿੱਧਰ ਖੋ ਗਏ ਸੀ ਤੁਸੀਂ ਤੇ ਗੁਰੀ ਜੀ ਕਹਿੰਦੇ ਮਾਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਔਜਲਾ ਵੀਰ ਜੀ ਸੁਣਦਾ ਹੁੰਨਾ ਕਹਿੰਦੇ ਤੇ ਸੇਮ ਟਾਈਮ ਡਰਾਈਵ ਕਰਦਾ ਹੁੰਨਾ ਜੀ ਇਸ ਕਰਕੇ ਕਈ ਵਾਰੀ ਕਾਲ ਨਹੀਂ ਹੁੰਦੀ ਗੁਰੀ ਮਾਨ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਕਹਿੰਦੇ ਪੁਆਧ ਦੇ ਇਲਾਕੇ ਦੇ MLA ਦਾ ਡਰਾਈਵਰ ਵੀ ਲੱਖਾਂ ਰੁਪਈਆ ਸਾਂਭ ਗਿਆ ਜੀ ਕਿਆ ਬਾਤ ਹੈ ਜੀ ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਆਪਣੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸਭ ਨੂੰ ਗੁਰੀ ਮਾਨ ਜੀ ਨੂੰ ਤੇ ਬਿਲਕੁਲ ਜੀ ਸਾਰੇ ਪਾਸੇ ਖਾਣ ਵਾਲੇ ਚਿਮੜੇ ਆ ਜੀ ਜੋਕਾਂ ਵਾਂਗ ਪੰਜਾਬ ਨੂੰ ਕਹਿੰਦੇ ਜੀ ਗੁਰੀ ਮਾਨ ਜੀ ਤੇ ਹਰਵਿੰਦਰ ਚੌਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਨੂੰ ਮੁਹੰਮਦ ਜੀ ਕਹਿੰਦੇ ਆ ਤੇ ਸੈਣੀ ਸਾਹਿਬ ਛੱਡਿਓ ਨਾ ਕਹਿੰਦੇ ਜੀ ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਰਾਜਾ ਸੈਣੀ ਜੀ ਗੁਰੀ ਜੀ ਲਿਖਦੇ ਆ ਸੈਣੀ ਸਾਹਿਬ ਦੇਸ਼ ਭਗਤੀ ਹੁਣ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ ਜੀ ਤੇ ਕੋਲ ਰੱਖ ਕੇ ਵੀ ਕਰਨਾ ਕੀ ਹੈ ਜੀ ਕਹਿੰਦੇ ਤੇ ਅੱਗੇ ਲਿਖਦੇ ਨੇ ਗੁਰੀ ਜੀ ਕਿ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਹਾਲ ਕਰਨ ਦੇ ਲਈ ਹੋ ਰਹੀ ਹੈ ਮੁੱਦਿਆਂ ਦੇ ਉੱਤੇ ਮੁੱਦੇ ਲਿਖਣਾ ਸੀ ਹਾਂਜੀ ਮੁੱਦਿਆਂ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਜੀ ਕਹਿੰਦੇ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਾਹਰ ਕਰਨ ਦੇ ਲਈ ਹੋ ਰਹੀ ਹੈ ਸੱਤਾ ਤੋਂ ਤੇ ਮੁੱਦਿਆਂ ਦੇ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਗੁਰੂ ਜੀ ਕਹਿੰਦੇ ਹੁਣ ਕਾਂਗਰਸ ਅਕਾਲੀ ਦੋਸਤੀ ਨਿਭਾ ਰਹੇ ਨੇ ਜੀ ਤੇ ਕੋਈ ਸ਼ੱਕ ਨਹੀਂ ਪੈਸਾ ਆ ਗਏ ਪੈਸਾ ਖਾ ਗਏ ਹੁਣ ਇਹਨਾਂ ਨਹੀਂ ਦੇਣਾ ਕੁਝ ਨਹੀਂ ਬਸ ਤਰੀਕਾਂ ਲੈ ਰਹੇ ਆ ਜੀ ਵਿਰੋਧੀ ਪਾਰਟੀਆਂ ਨੂੰ ਆਪ ਵਾਕਿਆ ਨੂੰ ਮੁੱਦਿਆਂ ਉੱਤੇ ਕਹਿੰਦੇ ਠੋਕਣਾ ਨਹੀਂ ਆ ਰਿਹਾ ਜੀ ਤੇ ਗੁਰੀ ਮਾਨ ਜੀ ਸਤਿ ਸ੍ਰੀ ਅਕਾਲ ਆ ਜਾਓ ਵੀਰ ਜੀ ਕਹਿੰਦੇ ਆ ਸੈਣੀ ਸਾਹਿਬ ਨੇ ਲਿਖਿਆ ਗੁਰੀ ਜੀ ਕਹਿੰਦੇ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਗੇ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਸਵਾਗਤ ਹੈ ਜੀ ਸੌਣ ਦਾ ਸਮਾਂ ਹੈ ਜੀ ਤੇ ਹੋ ਜਾਏ ਕੋਈ ਕਹਿੰਦੇ ਰਾਗ ਮਲਾਰ ਜੀ ਸੂਫੀ ਕਲਾਮ ਜੀ ਕਿਆ ਬਾਤ ਹੈ ਜੀ ਤੇ ਸੁਰਜੀਤ ਭਾਰਤ ਸਾਡੇ ਮਦਦ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ੍ਰੀ ਅਕਾਲ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਪਸੰਦ ਕਰਦੇ ਨੇ ਤੇ ਬਹੁਤ ਵਧੀਆ ਵਿਚਾਰ ਗੁਰੀ ਮਾਨ ਵੀਰ ਜੀ ਦੇ ਕਹਿੰਦੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰਦੇ ਆ ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਬਖਸ਼ੀ ਜੀ ਉਡੀਕ ਰਹੇਗੀ ਜੀ ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਥੈਂਕ ਟੂ ਆਲ ਜੀ ਕਹਿੰਦੇ ਮੁਹੰਮਦ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਗੁਰੀ ਜੀ ਨੇ ਤੇ ਔਜਲਾ ਸਾਹਿਬ ਕਹਿੰਦੇ ਨੇ ਗੁਰੀ ਵੀਰ ਬਹੁਤ ਵਧੀਆ ਵਿਚਾਰ ਹੈ ਜੀ ਦੇ ਕੇ ਗਏ ਨੇ ਐਪਰੀਸ਼ੀਏਟ ਕਰਦੇ ਆ ਬਖਸ਼ੀ ਜੀ ਬਹੁਤ ਸੋਹਣਾ ਹਮੇਸ਼ਾ ਵਾਂਗ ਕਹਿੰਦੇ ਆ ਔਜਲਾ ਸਾਹਿਬ ਐਪਰੀਸ਼ੀਏਟ ਕੀਤਾ ਤੇ ਮੁਹੰਮਦ ਜੀ ਨੂੰ ਤੇ ਸ਼ੁਕਰੀਆ ਕਰਦੇ ਨੇ ਇੱਕ ਦੂਸਰੇ ਦਾ ਜੀ ਤੇ ਸਿਕੰਦਰ ਔਜਲਾ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀ ਜੀ ਤੇ ਜਗਤਾਰ ਭਾਰਤ ਜੀ ਦਾ ਆਖਰੀ ਸੁਨੇਹਾ ਸਤਿ ਸ੍ਰੀ ਅਕਾਲ ਜੀ ਇੰਡੀਆ ਤੋਂ ਜੁੜੇ ਹੋਏ ਨੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਬੁੱਧਵਾਰ ਵਾਲਾ ਦੇਣਾ ਤੇ ਬੁੱਧ ਕੰਮ ਕਰਾਂਗੇ ਕੁਝ ਸ਼ੁੱਧ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਕੱਲ੍ਹ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮ ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਵੀਕਐਂਡ ਬੜਾ ਵਧੀਆ ਨਿਕਲਿਆ ਹੋਊਗਾ ਹਰ ਕਿਸੇ ਦਾ ਹੀ, ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ, ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਤੇ ਨਾਲ ਦੀ ਨਾਲ ਜ਼ਿੰਮੇਵਾਰੀਆਂ ਦੇ ਦੌਰਾਨ ਤੇ ਰਿਸ਼ਤੇਦਾਰੀਆਂ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਅੱਜ ਲੈ ਕੇ ਹਾਜ਼ਰ ਹਾਂ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਪਹਿਲੇ ਆਪਾਂ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 21 ਸਤੰਬਰ 2026 ਦਾ ਦਿਹਾੜਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਲੈ ਕੇ ਹਾਜ਼ਰ ਰਹਿੰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਤੇ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ। ਸੈਟਰਡੇ ਸੰਡੇ 2 ਦਿਨ 8 ਤੋਂ 10 ਵਜੇ ਤਾਈਂ ਰਾਤ ਦੇ ਜਿਹੜਾ ਮਹਿਫਲ ਲਾਉਂਦੇ ਨੇ ਜੀ, ਤੇ ਉਸ ਤੋਂ ਬਾਅਦ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਦੁਆਬਾ ਰੇਡੀਓ ਫਿਲਮ ਸਟੂਡੀਓ ਤੋਂ ਜਿਹੜੀ ਆ ਸਾਰਾ ਹੀ ਜਿਹੜਾ ਪੇਸ਼ਕਸ਼ ਕੀਤੀ ਜਾਂਦੀ ਹੈ, ਨਾਲ ਤੁਸੀਂ ਜੁੜਦੇ ਹੋ, ਤੁਹਾਡਾ ਸਹਿਯੋਗ ਮਿਲਦਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਹੁਤ ਸਾਰੇ ਪੰਜਾਬ ਦੇ ਮੁੱਦੇ ਤੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ, ਅਪਡੇਟਸ ਨੇ, ਉਹਨਾਂ ਦੇ ਬਾਰੇ ਗੱਲਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਬਾਰੇ ਵੀ ਕੁਝ ਨਾ ਕੁਝ ਗੱਲਾਂ ਅੱਜ ਸੁਣਾਵਾਂਗੇ ਤੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਕੁਝ ਪਲਾਂ ਦੇ ਤੱਕ ਜੀ, ਤੇ 15-20 ਮਿੰਟ ਦੇ ਵਿੱਚ ਆਪਾਂ ਕੰਪਲੀਟ ਕਰਕੇ ਤੇ ਨਾਲ ਦੀ ਨਾਲ ਲਾਈਨਾਂ ਜਿਹੜੀਆਂ ਖੋਲ੍ਹ ਦੇਣਗੀਆਂ ਨੇ ਤੇ ਨਾਲ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ। +358 44 976 19 ਵਟ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ ਜਿਹੜਾ ਆਪਣੇ 9:37 ਹੋ ਗਏ ਨੇ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਜਿਹੜਾ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ 6:07 ਦਾ। ਤੇ ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾਵੋ ਸੁਨੇਹਾ। ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਜ਼ਰੂਰ ਸਾਂਝਾ ਕਰਦਿਆ ਕਰੋ। ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਸਿਲਸਿਲੇ, ਵੱਖਰੇ ਵੱਖਰੇ ਪ੍ਰੋਗਰਾਮ, ਕੁਝ ਚੰਗੀਆਂ ਗੱਲਾਂ ਬਾਤਾਂ ਵੱਖਰੀਆਂ ਕਰਕੇ ਵੀ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਪਿਆਰ ਮੁਹੱਬਤ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਖਾਸ ਕਰ ਕਹਾਣੀਆਂ ਨੂੰ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਨਾਲ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਈ ਵਾਰੀ ਵਿੱਚੋਂ ਭੁੱਲ ਜਾਈਦਾ ਹੈ ਜੀ, ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਦੇ ਵਿੱਚ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਓ ਕਹਿੰਦੇ ਆਸ਼ੀਰਵਾਦ ਦੇ ਰਹੇ ਨੇ, ਨਾਲ ਨਾਲ ਸਾਡੇ ਮਦਰ ਸੁਰਜੀਤ ਭਾਰਾ ਜੀ ਇੰਡੀਆ ਤੋਂ ਆਸ਼ੀਰਵਾਦ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਜਦੋਂ ਸਾਡੀਆਂ ਮਾਵਾਂ, ਸਾਡੀਆਂ ਵੱਡੀਆਂ ਭੈਣਾਂ ਪ੍ਰੋਗਰਾਮਾਂ ਨੂੰ ਸੁਣਦੀਆਂ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ ਤੇ ਉਸ ਤੋਂ ਵਧੀਆ ਸ਼ੁਰੂਆਤ ਜਿਹੜੀ ਇਸ ਵੀਕ ਦੀ ਕਿਹੜੀ ਹੋ ਸਕਦੀ ਹੈ। ਤੇ ਤਿਕੜਮਬਾਜ਼ੀ, ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ। ਤਿਕੜਮਬਾਜ਼ੀ ਤੇ ਚਾਲਬਾਜ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਰਦਾ ਭਾਈ, ਮੈਂ ਨਹੀਂ ਕਹਿੰਦਾ, ਬੈਂਜਾਮਿਨ ਫਰੈਂਕਲਿਨ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਸੀ ਤੇ ਗੱਲ ਜਿਹੜੀ ਹੈ ਪੂਰੀ ਢੁਕਦੀ ਵੀ ਹੈ ਨੁਕਤੇ ਦੇ ਉੱਤੇ, ਕਿਉਂਕਿ ਤਿਕੜਮਬਾਜ਼ ਤੇ ਚਾਲਬਾਜ਼ ਜਿਹੜੇ ਲੋਕ ਨੇ ਉਹ ਚਲਾਕੀ ਕਰਦੇ ਆ ਤੇ ਚਾਲ ਖੇਡਦੇ ਆ, ਤੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ ਹੈ, ਤੇ ਜਿਹੜੇ ਇਮਾਨਦਾਰ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ, ਪਰਹੇਜ਼ ਕਰਦੇ ਆ ਤੇ ਕੋਹਾਂ ਦੂਰ ਇਹਨਾਂ ਗੱਲਾਂ ਤੋਂ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਸਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਤੇ ਨਾਲ ਨਾਲ ਮੁਕੱਦਰ ਜੀ ਲਿਖ ਰਹੇ ਨੇ, ਕੋਈ ਸੁਨੇਹਾ ਆਇਆ, ਸ਼ੁਕਰੀਆ ਤੁਸੀਂ ਆਪਣੇ
ਥੈਂਕ ਯੂ ਜੀ। ਹਾਂਜੀ ਆ ਗਰੁੱਪ ਦੇ ਵਿੱਚ ਪ੍ਰੋਗਰਾਮ ਕਹੀ ਆ ਉਹਨਾਂ ਨੇ ਪਾਉਣ ਦੀ, ਹਾਂਜੀ ਉਹਦੇ ਵਿੱਚ ਵੀ ਪਾ ਦੇਈਦਾ ਜਿੰਨੇ ਕੁ ਗਰੁੱਪ ਮੇਰੇ ਕੋਲ ਹੈਗੇ ਆ। ਮੈਂ ਕੋਸ਼ਿਸ਼ ਹੁੰਦੀ ਹੈ ਦੁਆਬਾ ਰੇਡੀਓ ਦਾ ਤਾਂ ਆਪਣਾ ਹੈ ਹੀ ਹੈ, ਤੇ ਨਾਲ ਉਹਦੇ ਵਿੱਚ ਵੀ ਪਾ ਲਈਦਾ ਜਿੰਨੇ ਹੋਰ ਵੀ ਗਰੁੱਪਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਜਾਂ ਹੋਰ ਦੋਸਤਾਂ ਮਿੱਤਰਾਂ ਦੇ ਜਿਹੜੇ ਗਰੁੱਪ ਨੇ, ਕੋਸ਼ਿਸ਼ ਹੁੰਦੀ ਉਹਨਾਂ 'ਚ ਵੀ ਸਾਂਝ ਪਾ ਲਈਏ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਇੱਕ ਦੂਸਰੇ ਤੱਕ ਪਹੁੰਚ ਸਕੇ। ਸ਼ੁਕਰੀਆ ਮੁਕੱਦਰ ਜੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰਨ ਲੱਗਿਆ ਸੀ ਜਿਸ ਦੇ ਵਿੱਚ 21 ਸਪਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦਾ ਮਹਾਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਦਾ ਜਿਹੜਾ ਸਿੱਖ ਫੌਜਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ, ਜਿਵੇਂ ਕਿ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਰਾਜਮੋਹਨ ਗਾਂਧੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਹੈ ਤੇ ਮੇਰੇ ਤਰਫੋਂ ਭੁਪਿੰਦਰ ਭਾਰਜ ਵੱਲੋਂ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਹਰ ਇੱਕ ਅੱਖਰ ਦੀ ਉਸ ਕਿਤਾਬ ਦੇ ਵਿੱਚੋਂ। ਬੜਾ ਹੀ ਤੁਹਾਡਾ ਨਿੱਘ ਉਹਦੇ ਵਿੱਚੋਂ ਵੀ ਮਿਲ ਰਿਹਾ, ਦੋਸਤ ਸੁਣਦੇ ਨੇ ਇਤਿਹਾਸ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਵੀ ਸ਼ੁਕਰੀਆ ਧੰਨਵਾਦ ਹੈ। ਆਪਣੇ ਪੰਜਾਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਉਹਦੇ ਵਿੱਚ ਵੀ ਇਹਨਾਂ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਈਡੇ ਨੂੰ ਇਹ ਚੈਪਟਰ ਸਾਂਝਾ ਕਰਕੇ ਹਟੇ ਹਾਂ ਕਿਵੇਂ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਮਹਾਰਾਣੀ ਜਿੰਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦਾ ਹੈ ਕਹਿ ਜਾਂਦਾ ਹੈ, ਤੇ ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਉਹਨੇ ਕਿੱਦਾਂ ਆਪਣਾ ਸਾਰਾ ਜ਼ੋਰ ਅਜਮਾਇਸ਼ ਦੇ ਨਾਲ ਪੰਚ ਜਿਹੜਾ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ, ਪਰਨਾਲਾ ਉੱਥੇ ਦਾ ਉੱਥੇ ਰਿਹਾ, ਪਰ ਆਪਸ ਦੇ ਵਿੱਚ ਭਰਾ ਮਾਰੂ ਜੰਗ ਜਾਂ ਹੋਰ ਸਾਰਾ ਸਿਲਸਿਲਾ ਚੱਲ ਪਿਆ ਤੇ ਉਸ ਸਮਿਆਂ ਦੇ ਵਿੱਚ ਹੀ ਮਹਾਰਾਣੀ ਜਿੰਦਾ ਦੇ ਭਰਾ ਜਿਹੜੇ ਸਨ ਜਵਾਹਰ ਸਿੰਘ ਦਾ ਸਿੱਖ ਫੌਜਾਂ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਬਾਦਸ਼ਾਹ ਸ਼ਾਹ ਦੂਸਰੇ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਸੀ ਗਦਰ ਖਤਮ ਹੋਇਆ ਤੇ ਦੇਸ਼ ਉੱਪਰ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਣ ਲੱਗ ਗਿਆ। 1949 ਦੇ ਵਿੱਚ ਮਨੀਪੁਰ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਹੋਈ, ਪਰ ਮਨੀਪੁਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਜਿਹੜੇ ਬਦਤਰ ਨੇ। 1978 ਦੇ ਵਿੱਚ ਦੋ ਰੂਸੀਆਂ ਨੇ 96 ਦਿਨ ਪੁਲਾੜ ਦੇ ਵਿੱਚ ਰਹਿ ਕੇ ਰਿਕਾਰਡ ਬਣਾ ਛੱਡਿਆ। 1995 ਦੇ ਵਿੱਚ ਹੀ ਜਿਹੜਾ 1978 ਦੇ ਵਿੱਚ ਸੀ ਇਹ ਰੂਸੀਆਂ ਨੇ ਜਿਹੜਾ ਰਿਕਾਰਡ ਬਣਾਇਆ ਤੇ 1995 ਦੇ ਵਿੱਚ ਦਿੱਲੀ ਦੇ ਵਿੱਚ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਦੀ ਅਫਵਾਹ ਫੈਲੀ ਜੋ ਬਾਅਦ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲ ਗਈ ਤੇ ਸਮਾਂ ਮਿਲਿਆ ਤੇ ਅੱਜ ਇੱਕ ਪੁਰਾਤਨ ਮੂਰਤੀ ਦੀ ਗੱਲ ਜ਼ਰੂਰ ਤੁਹਾਨੂੰ ਸੁਣਾਵਾਂਗਾ ਜੋ ਕਿ ਅਫਗਾਨਿਸਤਾਨ ਦੇ ਵਿੱਚੋਂ ਪ੍ਰਾਪਤ ਹੋਈ। ਕਦੋਂ ਤੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਮਿਲੀ ਸੀ ਗਣਪਤੀ ਦੀ ਜਿਹੜੀ ਹੈ ਪ੍ਰਾਚੀਨ ਮੂਰਤੀ, ਕਾਬੁਲ ਦੇ ਗਣਪਤੀ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਹੈ ਉਹਦਾ ਬਾਤ ਪਾਉਣ ਦੀ ਜਿਹੜੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਆਖਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1964 ਦੇ ਵਿੱਚ ਮਾਲਟਾ ਕਾਂਡ ਹੋਇਆ, ਕਿਹਨੂੰ ਯਾਦ ਨਹੀਂ ਹੈ। 1981 ਦੇ ਵਿੱਚ ਬਲਿਜ ਤੇ 1991 ਨੂੰ ਅਰਮੀਨੀਆ ਦੇਸ਼ ਜਿਹੜੇ ਆਜ਼ਾਦ ਹੋਏ, ਪਰ ਇਹ ਜਿਹੜੇ ਨੇ ਮਾਲਟਾ ਜਿਹੜਾ ਸੀ 1964 ਦੇ ਵਿੱਚ ਆਜ਼ਾਦ ਹੋਇਆ ਤੇ 1981 ਦੇ ਵਿੱਚ ਬਲਿਜ ਤੇ 1991 ਦੇ ਵਿੱਚ ਅਰਮੀਨੀਆ ਜਿਹੜਾ ਉਹ ਦੇਸ਼ ਜਿਹੜੇ ਆਜ਼ਾਦ ਹੋਏ ਯੂਰਪੀਅਨ ਮੁਲਕ ਨੇ। 2012 ਦੇ ਵਿੱਚ ਆਈਸਲੈਂਡ ਪੁਸ਼ਲ ਤਾਰਾ ਦੀ ਜਿਹੜੀ ਖੋਜ ਦੋ ਰੂਸੀ ਵਿਗਿਆਨੀਆਂ ਤੇ ਵੈਤਾਲੀ ਨਵੇਸਕੀ ਤੇ ਅਰਤਿਊਮ ਨੋ ਵਿੱਚ ਨਾਕ ਨੇ ਜਿਹੜੀ ਕੀਤੀ ਸੀ। ਤੇ ਦੋਸਤੋ ਅੱਜ ਜਿਹੜਾ ਵੈਸੇ ਅਲਜ਼ਾਈਮਰ ਡੇ ਵੀ ਮਨਾਇਆ ਜਾਂਦਾ ਹੈ ਵਰਲਡ ਵਾਈਡ ਦੇ ਵਿੱਚ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਾਨੂੰ ਭੁੱਲਣ ਦੀ ਆਦਤ ਹੈ, ਜਿਵੇਂ ਮੈਨੂੰ ਬਹੁਤ ਹੈ ਨਾਮ ਨਹੀਂ ਯਾਦ ਰੱਖਦੇ ਹੋਰ ਸਾਰਾ ਸਿਲਸਿਲਾ ਹੈ, ਪਰ ਇਹ ਜਿਹੜੀ ਹੈ ਬੜੀ ਹੀ ਕਹਿ ਸਕਦੇ ਹਾਂ ਭਿਆਨਕ ਵੀ ਕਹਿ ਲਓ ਤੇ ਉਮਰ ਦੇ ਤਕਾਜ਼ੇ ਦੇ ਨਾਲ ਜਿਹੜੀ ਹੈ ਇਹ ਬਿਮਾਰੀ ਆ ਜਾਂਦੀ ਹੈ। ਖਾਸ ਕਰ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਖੋਜਾਂ ਹੋਈਆਂ ਨੇ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਕਿ ਆਪਣੇ ਇਨਸਾਨ ਦੇ ਕੰਨ ਦਾ ਰੂਪ ਹੈ ਇੱਦਾਂ ਦੀ ਇੱਕ ਮਸ਼ਰੂਮ ਇੱਥੇ ਹੁੰਦੀ ਹੈ, ਉਹ ਵੈਸੇ ਹੁੰਦੀ ਪੋਇਜ਼ਨ ਹੈ। ਬਹੁਤ ਜਿਹੜੇ ਮਾਹਰ ਲੋਕ ਨੇ ਜਾਂ ਇਸ ਖਿੱਤੇ ਦੇ ਲੋਕ ਨੇ ਉਹਨਾਂ ਨੂੰ ਪਤਾ ਉਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ, ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ, ਫਿਰ ਉਹਨੂੰ ਉਬਾਲਣਾ ਹੈ, ਫਿਰ ਉਹਨੂੰ ਫਿਰ ਜਾ ਕੇ ਉਹਨੂੰ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਹੈ ਖਾਣ ਦੇ ਲਈ। ਤੇ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਆਈ ਕਿ ਅਲਜ਼ਾਈਮਰ ਜਿਹੜਾ ਉਹਨਾਂ ਦੇ ਲਈ ਜਿਹੜਾ ਇਹ ਮਸ਼ਰੂਮ ਹੈਗੀ ਉਹਨੂੰ ਕੋਰਵਾ ਸੇਨੀ ਕਹਿੰਦੇ, ਇੱਥੇ ਸਾਡੇ ਮਸ਼ਰੂਮ ਕੰਨ ਦੇ ਰੂਪ ਵਰਗੀ ਹੁੰਦੀ ਹੈ ਤੇ ਉਹਨੂੰ ਖਾਣਾ ਚੰਗਾ ਨਹੀਂ ਹੈ, ਉਹ ਜਿਹੜੀ ਹੈ ਬੈਨ ਕੀਤੀ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਜਾਂ ਜ਼ਿਆਦਾਤਰ ਉਹਨੂੰ ਟ੍ਰੀਟਮੈਂਟ ਕਰਕੇ ਆਪ ਖਾਂਦੇ ਨੇ ਤਾਂ ਉਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ ਫਿਨਲੈਂਡ ਦੇ ਵਿੱਚ, ਕਿਉਂਕਿ ਅਲਜ਼ਾਈਮਰ ਜਿਹੜਾ ਉਹਦੇ ਨਾਲ ਹੋਰ ਵਾਧਾ ਹੁੰਦਾ ਹੈ ਰੁਕਦਾ ਨਹੀਂ ਹੈ। ਅਲਜ਼ਾਈਮਰ ਰੋਗ ਦੀ ਗੱਲ ਕਰੀਏ ਤੇ 1906 ਦੇ ਵਿੱਚ ਇਸ ਬਿਮਾਰੀ ਦਾ ਪਤਾ ਲੱਗਦਾ ਹੈ। ਪਹਿਲੀ ਵਾਰ ਜਰਮਨੀ ਦੇ ਨਿਊਰੋਲੋਜਿਸਟ ਜਿਹੜੇ ਨੇ ਐਲੀਓਇਸ ਅਲਜ਼ਾਈਮਰ ਨੇ ਜਿਹੜਾ ਸੀ ਇਹਦੇ ਬਾਰੇ ਪਤਾ ਲਾਇਆ ਸੀ, ਇਸ ਦੇ ਨਾਂ ਦੇ ਉੱਤੇ ਹੀ ਬਿਮਾਰੀ ਦਾ ਨਾਂ ਪੈ ਗਿਆ।
ਇਹ ਜ਼ਿਆਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਭੁੱਲਣ ਦੀ ਬਿਮਾਰੀ ਡਿਮੈਂਸ਼ੀਆ ਕਹਿ ਲਓ ਜਾਂ ਜੋ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਨੇ, ਇਸਦਾ ਰੋਗੀ ਹਰ ਚੀਜ਼ ਭੁੱਲਣ ਲੱਗ ਪੈਂਦਾ ਹੈ। ਆਪਣਾ ਨਾਂ, ਘਰ, ਜ਼ਿੰਦਗੀ ਦੇ ਬਾਰੇ ਜੋ ਕੁਝ ਵੀ ਉਹਨੇ ਬਤਾਈ ਹੈ, ਉਹਦੀਆਂ ਘਟਨਾਵਾਂ, ਤੇ ਜੇਕਰ ਘਰੋਂ ਦੂਰ ਕਿਤੇ ਚਲਿਆ ਜਾਵੇ ਤਾਂ ਸਦਾ ਦੇ ਲਈ ਗੁੰਮ ਵੀ ਹੋ ਸਕਦਾ ਹੈ। ਬਿਮਾਰੀ ਹੋਣ ਦੇ ਉੱਤੇ 9 ਸਾਲ ਦੇ ਅੰਦਰ ਅੰਦਰ ਮੌਤ ਹੋ ਸਕਦੀ ਹੈ। ਸੰਸਾਰ ਦੇ ਵਿੱਚ 70% ਕੇਸਾਂ 'ਚ ਬਜ਼ੁਰਗ ਅਲਜ਼ਾਈਮਰ ਦਾ ਜਿਹੜਾ ਸ਼ਿਕਾਰ ਹੁੰਦੇ ਹੈ, ਤੇ 2015 ਦੇ ਵਿੱਚ ਭਾਰਤ ਦੇ ਵਿੱਚ ਇਹ ਇਕੱਲੇ 40 ਲੱਖ ਤੇ ਦੁਨੀਆਂ ਦੇ ਵਿੱਚ 4.6 ਕਰੋੜ ਮਰੀਜ਼ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀ। ਦਿਮਾਗ ਦੀ ਯਾਦਦਾਸ਼ਤ ਦੇ ਨਾਲ ਜੁੜੀਆਂ ਜਿਹੜੀਆਂ ਨੇ ਤੰਤਰਕਾਵਾਂ ਕੰਮ ਕਰਨੋਂ ਜਿਹੜੀਆਂ ਹੌਲੀ ਹੌਲੀ ਹਟ ਜਾਂਦੀਆਂ ਨੇ, ਤੇ ਜ਼ਿਆਦਾਤਰ ਇਹ ਜਿਹੜਾ ਪਿਤਾ ਪੁਰਖੀ ਜਾਣੀ ਕਿ ਸਾਡੇ ਡੀ ਐਨ ਏ ਦੇ ਨਾਲ ਵੀ ਜਿਹੜਾ ਸੰਬੰਧਿਤ ਹੁੰਦੀ ਹੈ ਕਿ ਤੁਹਾਡੇ ਬਜ਼ੁਰਗ ਕਿਹੋ ਜਿਹੇ ਸਨ, ਉਹਨਾਂ ਦੇ ਨਾਲ ਜਮਾਂਦਰੂ ਰੋਗ ਵੀ ਹੋ ਸਕਦੇ ਨੇ। ਤੇ ਤਾਜ਼ਾ ਘਟਨਾਵਾਂ ਭੁੱਲਣਾ, ਜਿਵੇਂ ਕਿ ਹੁਣੇ ਵਾਪਰਿਆ ਕੁਝ ਨਾ ਕੁਝ ਤੇ ਸਾਨੂੰ ਨਾਲ ਦੀ ਨਾਲ ਉਹ ਭੁੱਲ ਗਿਆ, ਉਹਨੂੰ ਅਸੀਂ ਰਿਕਾਰਡ ਦੇ ਉੱਤੇ ਹੀ ਨਹੀਂ ਲੈ ਸਕੇ, ਸਾਡੇ ਬ੍ਰੇਨ ਨੇ ਉਹਨੂੰ ਨੋਟਿਸ ਨਹੀਂ ਕੀਤਾ, ਇਹਦੇ ਲੱਛਣ ਨੇ। ਤੇ ਬੋਲਣ ਦੇ ਵਿੱਚ ਸਮੱਸਿਆ ਆਉਣੀ, ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਜੀਵਨ ਦੀ ਪ੍ਰੇਰਣਾ ਸ਼ਕਤੀ ਦੇ ਵਿੱਚ ਕਮੀ ਤੇ ਆਪਣੀ ਦੇਖਭਾਲ ਕਰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸਦਾ ਕੋਈ ਇਲਾਜ ਨਹੀਂ ਅਜੇ ਤੱਕ। ਅਜਿਹੇ ਮਰੀਜ਼ਾਂ ਨੂੰ ਦੇਖਭਾਲ ਹੀ ਲੰਮਾ ਜਿਹੜਾ ਜੀਵਨ ਦੇ ਸਕਦੀ ਹੈ, ਤੇ ਦਿਨ ਕਿਸੇ ਦੇ ਉੱਤੇ ਵੀ ਨਾ ਆ ਸਕੇ। ਇਸਦੇ ਲਈ ਭਾਈ ਆਪਣਾ ਆਪਣਾ ਤੇ ਪਰਿਵਾਰਾਂ ਦਾ ਧਿਆਨ ਰੱਖੋ। ਇੱਕ ਗੱਲ ਛੋਟੀ ਜਿਹੀ ਹੋਰ ਕਰਦੇ ਹਾਂ, ਖਾਣ ਪੀਣ ਦੇ ਉੱਤੇ ਮਸ਼ਰੂਮ ਤੋਂ ਗੱਲ ਚੇਤੇ ਆ ਗਈ ਹੈ। ਭੋਜਨ ਲੱਭਣ ਦਾ ਵਿਲੱਖਣ ਤਰੀਕਾ ਜਿਹੜਾ ਹੈ, ਅੰਬਰੇਲਾ ਬਰਡ, ਇੱਕ ਪੰਛੀ ਦਾ ਜ਼ਿਕਰ ਕਰਦੇ ਹਾਂ। ਅੰਬਰੇਲਾ ਬਰਡ ਜਿਹੜਾ ਉਹ ਵਜੋਂ ਜਾਣਿਆ ਜਾਂਦਾ ਹੈ, ਭੋਜਨ ਲੱਭਣ ਦਾ ਜਿਹੜਾ ਵਿਲੱਖਣ ਉਹਦਾ ਤਰੀਕਾ ਹੈ, ਕਾਲੇ ਬਗਲੇ ਦਾ ਜਿਹੜਾ ਇੱਕ ਭੋਜਨ ਵਾਂਗੂ ਹੁੰਦਾ ਹੈ, ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਉਹਦਾ ਵਿਲੱਖਣ ਹੈ। ਕਾਲਾ ਬਗਲਾ ਜਿੱਦਾਂ ਉਹਦੇ ਰੂਪ ਦੇ ਉਹਦੇ ਵਰਗਾ ਹੀ ਹੁੰਦਾ ਹੈ। ਇਹ ਛੱਪੜ ਦੇ ਹੇਠਲੇ ਪਾਣੀ ਦੇ ਵਿੱਚ ਬੈਠ ਕੇ ਆਪਣੇ ਖੰਭਾਂ ਦੇ ਨਾਲ ਛਤਰੀ ਬਣਾ ਲੈਂਦਾ ਹੈ, ਤੇ ਇਸਦੇ 2 ਫਾਇਦੇ ਨੇ। ਬਗਲੇ ਦੀ ਮੂਰਤ ਪਾਣੀ ਦੇ ਵਿੱਚ ਨਹੀਂ ਦਿਸਦੀ ਹੈ, ਤੇ ਖੰਭਾਂ ਦੀ ਜਿਹੜੀ ਹੈ ਛਤਰ ਛਾਇਆ ਹੇਠ ਸੂਰਜ ਦੀ ਤਪਸ਼ ਤੋਂ ਜਿਹੜਾ ਉਹ ਪ੍ਰਭਾਵਿਤ ਜਿਹੜਾ ਨਹੀਂ ਹੁੰਦਾ ਹੈ, ਤੇ ਘੱਟ ਉਹਦੇ ਉੱਤੇ ਅਸਰ ਹੁੰਦਾ ਹੈ ਕਿਰਨਾਂ ਦਾ। ਮੱਛੀਆਂ ਜਿਹੜੀਆਂ ਨੇ ਛਾਂ ਦੇ ਵਿੱਚ ਕਰਕੇ ਜਿਹੜੀਆਂ ਨੇ, ਕਿਉਂਕਿ ਪਾਣੀ ਗਰਮ ਹੋ ਜਾਂਦਾ ਹੀਟ ਦੇ ਨਾਲ, ਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿੱਥੇ ਠੰਡਾ ਪਾਣੀ ਹੈ ਉੱਧਰ ਨੂੰ ਜਾਈਏ, ਤੇ ਉਹ ਛਾਂ ਦੇਖਦੀਆਂ ਨੇ, ਤੇ ਇਸਦੇ ਵਿੱਚ ਫਿਰ ਉਹ ਦਬੋਚੀਆਂ ਜਾਂਦੀਆਂ ਨੇ ਜਿਹੜੀਆਂ ਨੇ, ਤੇ ਛਤਰੀ ਹੇਠ ਜਿਹੜਾ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ। ਬਗਲਾ ਜਦੋਂ ਬਣਾਉਂਦਾ ਆਪਣੀ ਛਤਰੀ ਬਣਾਉਂਦਾ ਹੈ, ਤੇ ਅਗਲੇ ਦਾ ਪ੍ਰਤੀਬਿੰਬ ਜਿਹੜਾ ਪਾਣੀ ਦੇ ਵਿੱਚ ਨਹੀਂ ਦਿਸਦਾ ਹੈ ਉਹਦਾ, ਆਪਣਾ ਕਿ ਜਿਹੜਾ ਪਰਛਾਵਾਂ ਕਹਿ ਲਓ ਨਹੀਂ ਦਿਖਦਾ ਉਹਦਾ ਕਿ ਉਹ ਉੱਤੇ ਬੈਠਾ ਹੋਇਆ, ਜਿਸ ਕਰਕੇ ਉਹ ਬਿਨਾਂ ਸ਼ੱਕ ਉੱਥੇ ਹੀ ਜਿਹੜਾ ਰਹਿੰਦੀਆਂ ਨੇ। ਤੇ ਹੁਣ ਜਿਹੜਾ ਇਹ ਬਗਲਾ ਹੈ ਖੰਭਾਂ ਹੇਠ ਇਕੱਠੀਆਂ ਹੋਈਆਂ ਇਹਨਾਂ ਮੱਛੀਆਂ ਦੇ ਲਈ ਆਸਾਨੀ ਦੇ ਨਾਲ ਭੋਜਨ ਬਣਾ ਲੈਂਦਾ ਉਹਨਾਂ ਨੂੰ। ਤੇ ਕਾਲਾ ਬਗਲਾ ਆਮ ਤੌਰ ਦੇ ਉੱਤੇ ਪੂਰੇ ਅਫਰੀਕੀ ਨਿਵਾਸ ਸਥਾਨਾਂ ਦੇ ਵਿੱਚ ਤਾਜ਼ੇ ਪਾਣੀ ਦੇ ਨੇੜੇ ਜਿਹੜਾ ਇਹ ਦੇਖਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ, ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ, ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਨਾਲ ਚਲਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤ ਜੁੜੇ ਹੋਏ ਨੇ, ਹਰਵਿੰਦਰ ਜੋਲ ਭੈਣ ਜੀ, ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਤੇ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਨਿੱਘਾ ਸਵਾਗਤ ਹੈ ਜੀ। ਤੇ ਲੋ ਫਿਰ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ, ਅੱਜ ਦੀਆਂ ਤਾਜ਼ੀਆਂ ਤਰਾਹਰ ਤਵੇ ਤੋਂ ਲਾਹੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਜਾਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਨਾਲ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕੀ ਕੁਝ ਜਿਹੜਾ ਵਾਪਰਿਆ ਤੇ ਕੀ ਕੁਝ ਜਿਹੜਾ ਉੱਥੇ ਹੋ ਰਿਹਾ। ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ, ਸੰਖੇਪ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਗੱਲਾਂ ਬਾਤਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ, ਬਲਤੇਜ ਪੰਨੂ ਹੋਣਾ ਦੇ ਅਕਾਲੀ ਦਲ ਉੱਤੇ ਜਿਹੜੇ ਤਿੱਖੇ ਨਿਸ਼ਾਨੇ, ਤੇ SGPC ਦਾ ਘਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਫੈਸਲੇ ਜੋ ਆਏ ਨੇ, ਤੇ ਅਮਰਜੀਤ ਸਿੰਘ ਚਾਵਲਾ ਨਾਲ ਜਿਹੜਾ ਸੰਬੰਧਿਤ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਨਾ ਕਿ ਘਟਦਾ, ਤੇ ਨਸ਼ਾ ਮੁਕਤ ਪੰਜਾਬ ਯਾਤਰਾ BJP ਜਿਹੜੀ ਹੈ ਪੂਰੀ ਜਿਹੜੀ ਹੈ ਥਾਪੀਆਂ ਮਾਰ ਰਹੀ ਹੈ ਪੱਟਾਂ ਦੇ ਉੱਤੇ, ਤੇ ਇਹਨਾਂ ਸਾਰੇ ਮੁੱਦਿਆਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਤੇ ਪੰਥਕ ਮਾਮਲਿਆਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ, ਨਾਲ ਹੀ ਜਮੁਨਾ ਦੇ ਪਾਣੀਆਂ ਤੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਨੇ
ਕਿਸ਼ਾਊ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ। ਡੀ ਆਈ ਜੀ ਭੁੱਲਰ ਮਾਮਲੇ ਦੇ ਵਿਚ ਪਿਛਲੇ ਸਮਿਆਂ ਤੋਂ ਵਿਵਾਦ ਚੱਲ ਰਿਹਾ। ਸੀ ਬੀ ਆਈ ਦੀ ਅਗਲੀ ਕਾਰਵਾਈ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਤੇ ਚਰਚਾਵਾਂ ਜਿਹੜੀਆਂ ਨੇ ਕੇਂਦਰ ਦੇ ਵਿਚ ਜਾ ਰਹੀਆਂ ਨੇ। ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਰੂਸ ਦੀ ਸੰਸਦੀ ਚੋਣ ਜਿਸ ਦੇ ਵਿਚ ਆਪਣੇ ਆਪ ਨੂੰ ਬਹੁਮਤ ਦੇ ਕੇ ਪੁਤਿਨ ਫਿਰ ਜਿੱਤ ਗਿਆ ਤੇ ਮੈਕਰੋਨ ਕਾਰਨੀ ਮੁਲਾਕਾਤ ਹੋਈ ਹੈ ਜਿਹੜੀ ਉਹਦੇ ਉੱਤੇ ਟਰੰਪ ਜਿਹੜਾ ਬੁਖਲਾ ਰਿਹਾ। ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਵੱਧਦੇ ਸੰਬੰਧ ਜਿਹੜੇ ਨੇ ਬਹੁਤ ਸਾਰੇ ਮੁਲਕਾਂ ਨੂੰ ਰਾਸ ਨਹੀਂ ਆ ਰਹੇ ਤੇ ਆਸਟ੍ਰੇਲੀਆ ਦੀ ਯੂਐਨ ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਲਈ ਮੁਹਿੰਮ, ਕੈਨੇਡਾ ਦੇ ਗੁਰਦੁਆਰਿਆਂ ਦੇ ਨਾਲ ਜੁੜਿਆ ਕਰੋੜਾਂ ਡਾਲਰ ਦਾ ਕਾਨੂੰਨੀ ਵਿਵਾਦ ਤੇ ਸਭ ਤੋਂ ਵੱਡਾ ਸਵਾਲ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਜਿੱਥੇ ਅੱਜ ਆਪਾਂ ਖੜੇ ਹਾਂ ਸਿਰਫ ਤਕਨਾਲੋਜੀ ਦੀ ਕ੍ਰਾਂਤੀ ਹੈ ਜਾਂ ਫਿਰ ਮਨੁੱਖਤਾ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਰਹੀ ਹੈ। ਕਿਉਂਕਿ ਪੱਛਮੀ ਮੁਲਕਾਂ ਦੇ ਵਿੱਚ ਇਹਦੇ ਉੱਤੇ ਕਾਫੀ ਆਰਟੀਕਲ ਵੀਕਐਂਡ ਦੇ ਵਿੱਚ ਆਏ ਨੇ ਤੇ ਕਾਫੀ ਜਿਹੜਾ ਆਮ ਲੋਕਾਂ ਤੋਂ ਲੈ ਕੇ ਸੰਸਦਾਂ ਤੱਕ ਇਹ ਜਿਹੜਾ ਵਿਸ਼ਾ ਬਣਿਆ ਹੋਇਆ ਹੈ ਆਪਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਆਪਣੇ ਨਾਲ ਦੋਸਤ ਜੁੜ ਰਹੇ ਨੇ ਪਰ ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ, ਮੈਂ ਬਾਅਦ ਦੇ ਵਿੱਚ ਕਾਲ ਲਵਾਂਗਾ ਜੀ। ਮਾਫ਼ੀ ਚਾਹੁੰਦਾ, ਮੈਂ ਪਹਿਲਾਂ ਖ਼ਬਰਾਂ ਸਾਂਝੀਆਂ ਕਰ ਲਵਾਂ ਬਾਈ ਜੀ। ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ ਜੁੜ ਰਹੇ ਨੇ, ਉਹਨਾਂ ਦੀ ਗੱਲ ਮੈਂ ਸੁਣਾਂਗਾ ਅੱਗੇ ਜਾ ਕੇ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਾਤ ਪਾਉਂਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਦੇ ਮੁੱਦੇ ਦੇ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸਦੇ ਵਿਚ ਉਨ੍ਹਾਂ ਨੇ ਆਪਣੀ ਕਿਰਦਾਰ ਕੁਸ਼ੀ ਕਰਨ ਦੇ ਦੋਸ਼ ਜਿਹੜੇ ਲਾਏ ਨੇ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਚਰਚਾ ਹੋਣ ਲੱਗ ਪਈ ਹੈ ਤੇ ਬੀਤੇ ਦਿਨੀ ਜਿਹੜਾ 20 ਸਤੰਬਰ ਕੱਲ੍ਹ ਦੇ ਦਿਹਾੜੇ ਚ ਬੀਤੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਦੇ ਵਿਚ ਉਛੇਕਣ ਜਾਣੀ ਕਿ ਤਲਬ ਕੀਤਾ ਹੈ, ਕਾਰਵਾਈ ਹੋਈ ਹੈ ਤੇ ਉਹਦੇ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿਚ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚੱਲ ਰਹੀ ਹੈ ਜਿਸ ਦੇ ਵਿਚ ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ, ਇਸ ਦੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਟੇਜਾਂ ਤੋਂ ਦੂਰੀ ਤੇ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਰਤਾਰਪੁਰ ਲਾਂਘਾ ਜਿਹੜਾ ਅਰਦਾਸ ਕੀਤੀ ਹੈ ਉੱਥੇ ਖੜ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਦੁਬਾਰਾ ਖੁੱਲਣ ਦੇ ਉਪਰੰਤ ਪੂਰੇ ਤੌਰ ਤੇ ਸਹੂਲਤਾਂ ਵਧਾਉਣ ਦੇ ਲਈ ਜ਼ੀਰੋ ਲਾਈਨ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਅਰਦਾਸ ਕੀਤੀ ਗਈ ਹੈ। ਤੇ ਸ਼ੁਰੂਆਤ ਕਰਦੇ ਹਾਂ ਨਸ਼ਿਆਂ ਦੇ ਨਾਲ। ਸਾਡੀ ਨਸ਼ਿਆਂ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। ਸੀ ਐਮ ਸੈਣੀ ਸਾਹਿਬ ਹਰਿਆਣੇ ਤੋਂ ਇਹ ਗੱਲ ਕਹਿੰਦੇ ਨੇ। ਪੰਜਾਬ ਦੇ ਵਿਚ ਭਾਜਪਾ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਹੋਣਾ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਜਿਹੜਾ ਸੰਦੇਸ਼ ਦੇ ਨਾਲ ਹੈ। ਉਨ੍ਹਾਂ ਨੇ ਪੰਜਾਬ ਦੇ ਵਿਚ ਵਧਦੀ ਹੋਈ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਹੈ ਤੇ ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ 4 ਸਾਲਾਂ ਬਾਅਦ ਵੀ ਨਸ਼ਾ ਪਿੰਡ ਪਿੰਡ ਤੱਕ ਜਿਹੜਾ ਕਿਵੇਂ ਪਹੁੰਚ ਰਿਹਾ। ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਨਾਰੇ ਨਹੀਂ ਸਗੋਂ ਨਸ਼ੇ ਤੋਂ ਜਿਹੜਾ ਮੁਕਤੀ, ਇਲਾਜ ਤੇ ਬੇਰੁਜ਼ਗਾਰੀ ਦੀ ਰੋਜ਼ਗਾਰ ਦੀ ਜਿਹੜੀ ਹੈ ਜ਼ਰੂਰਤ ਹੈ, ਨਾ ਕਿ ਬੇਰੁਜ਼ਗਾਰ ਦੀ। ਸੈਣੀ ਉਹਨਾਂ ਦਾ ਕਹਿਣਾ ਕਿ ਅੱਜ ਨਸ਼ਾ ਪੰਜਾਬ ਦੇ ਲਈ ਇੱਕ ਚੈਲੰਜ ਹੈ ਤੇ ਹੁਣ ਫੈਸਲਾ ਲੈਣ ਦੀ ਲੋੜ ਹੈ ਤੇ ਸੂਬੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਲਿਆਂ ਦੇ ਨਾਲ ਵੀ ਸਖ਼ਤੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਨਸ਼ਿਆਂ ਦੀ ਤਸਕਰੀ ਤੇ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2025 'ਚ ਦੇਸ਼ ਭਰ ਦੇ ਵਿੱਚ ਡਰੋਨਾਂ ਦੇ ਰਾਹੀਂ ਨਸ਼ਾ ਤਸਕਰੀ ਦੀਆਂ ਦਰਜ ਕੀਤੀਆਂ ਜਿਹੜੀਆਂ ਨੇ 305 ਘਟਨਾਵਾਂ 'ਚੋਂ 298 ਪੰਜਾਬ ਸਰਹੱਦ ਦੇ ਨਾਲ ਸੰਬੰਧਿਤ ਸਨ। NCRB ਦੇ ਜਿਹੜੇ ਨੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ 106 ਮੌਤਾਂ ਦਰਜ ਹੋਈਆਂ ਤੇ ਸਾਡੀ ਨਸ਼ੇ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਸਗੋਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਨਸ਼ਾ ਪੀੜਤਾਂ ਨੂੰ ਇਲਾਜ, ਪਰਿਵਾਰਾਂ ਨੂੰ ਸਹਿਯੋਗ ਅਤੇ ਤਸਕਰਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਏਗੀ। ਤੇ ਨਾਲ ਹੀ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਹੋਰ ਵੀ ਉੱਠ ਰਹੇ ਨੇ, ਪਿਛਲੇ ਦਿਨਾਂ ਦੇ ਵਿੱਚ ਇਸੇ ਰੋਸ ਪ੍ਰਦਰਸ਼ਨ ਹੋਏ। ਮੋਹਨਜੀਤ ਸਿੰਘ ਕੇਸ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਪੇਸ਼ ਕੀਤਾ ਗਿਆ ਤੇ ਉਹਦੇ ਵਿੱਚ ਪੰਜਾਬ ਪੁਲਿਸ ਨੇ ਅੱਜ ਮੋਹਨਜੀਤ ਸਿੰਘ ਮਾਮਲੇ ਦੇ ਵਿੱਚ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਹਲਫ਼ਨਾਮਾ ਪੇਸ਼ ਕੀਤਾ ਹੈ ਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਹਿਰਾਸਤ ਦੇ ਵਿਚ ਰੱਖਣ ਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਚ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਹੋਣਾ ਨੇ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਜਿਹੜੀ ਮੰਗ ਕੀਤੀ ਹੈ। ਮੋਹਨਜੀਤ ਦੇ ਆਪ ਜਾਂ ਕਿਸੇ ਜਾਣਕਾਰ ਤੋਂ ਸੱਟਾ ਮਰਵਾਉਣ ਜਿਹੜਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਹੈ। ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਹਾਈ ਕੋਰਟ ਦੇ ਵਿਚ ਦਾਇਰ ਹਲਫ਼ਨਾਮੇ ਚ ਕਿਹਾ ਗਿਆ ਕਿ ਮੈਡੀਕਲ ਰਾਏ ਮੁਤਾਬਕ ਮੋਹਨਜੀਤ ਸਿੰਘ ਦੇ ਵੱਲੋਂ ਖੁਦ ਨੂੰ ਸੱਟਾ ਮਾਰਨ ਜਾਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਵੱਲੋਂ ਸੱਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਸੰਬੰਧਤ 4 ਪੁਲਿਸ ਮੁਲਾਜ਼ਮਾਂ ਦਾ ਉਸੇ ਸਮੇਂ ਤਬਾਦਲਾ ਕਰ ਦਿੱਤਾ ਗਿਆ। ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ। ਇਸ ਤੋਂ ਪਹਿਲਾਂ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਪਟੀਸ਼ਨ ਦੇ ਵਿਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਦੇ ਵਿਚ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਕਾਲਾ ਝੰਡਾ ਦਿਖਾਇਆ। ਪਟੀਸ਼ਨ ਕਰਤਾ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਉਸ ਛੱਤ ਦੇ ਉੱਤੇ ਗਈ ਹੈ ਜਿੱਥੋਂ ਮੋਹਨਜੀਤ ਸਿੰਘ ਨੇ ਕਾਲਾ ਝੰਡਾ ਦਿਖਾਇਆ ਤੇ ਉਸ ਨੂੰ ਕੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿਚ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਦੇ ਵਿਚ ਪੇਸ਼ ਕੀਤਾ ਗਿਆ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਥਿਤ ਘਟਨਾ ਤੋਂ ਬਾਅਦ ਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਹਿ ਦਿੱਤਾ ਸੀ ਤੇ ਪੁਲਿਸ ਹਲਫ਼ਨਾਮਾ ਜਿਹੜਾ ਹੈ ਇਸ ਦੇ ਮੁਤਾਬਕ ਹਲਫ਼ਨਾਮੇ ਮੁਤਾਬਕ 2 ਸਤੰਬਰ ਨੂੰ ਸੰਗਰੂਰ ਦੇ ਚੀਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਵਿਚ ਮੁੱਖ ਮੰਤਰੀ ਦਾ ਲੋਕ ਮੇਲਣੀ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿਚ ਇਹ ਸਾਰਾ ਕੁਝ ਵਾਪਰਿਆ ਹੈ, ਪਰ DGP ਹੁਣੀ ਹੁਣ ਬਿਆਨ ਜਿਹੜੇ ਨੇ ਹੋਰ ਹੀ ਦੇ ਰਹੇ ਨੇ। ਇਸੇ ਤਰ੍ਹਾਂ ਸੰਗਰੂਰ ਦੇ ਵਿਚ ਘਟਨਾ ਵਾਪਰੀ ਹੈ। ਕਾਂਗਰਸ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਘੇਰਿਆ। ਕੱਲ ਦੀ ਵਾਪਰੀ ਘਟਨਾ ਪਰ ਵੀਡੀਓ ਵਾਇਰਲ ਹੋਈ ਹੈ। ਸੰਗਰੂਰ ਦੇ ਵਿਚ ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ ਅਤੇ ਸਰਪੰਚ ਤੇ ਧਮਕਾਉਣ ਦੇ ਇਲਜ਼ਾਮ ਇਹਦੇ ਉੱਤੇ ਵੀ ਲੱਗੇ ਹੈ। ਜ਼ਿਲ੍ਹਾ ਸੰਗਰੂਰ ਦੇ ਵਿਚ ਨਸ਼ਿਆਂ ਦੇ ਮੁਕੱਦਮੇ ਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇਕ ਹੋਰ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਜਿਹੜੀ ਹੈ ਨਿਗਲ ਲਈ ਤੇ ਪੀੜਤ ਦਾ ਦੋਸ਼ ਲਾਇਆ ਕਿ ਪਿੰਡ ਦੇ ਵਿਚ ਚਿੱਟੇ ਸਿੰਥੈਟਿਕ ਨਸ਼ੇ ਦੀ ਸਪਲਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜੱਗਾ ਨੂੰ ਜਿਹੜਾ ਸੀਗਾ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਜੱਗਾ ਸਿੰਘ ਨੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸਨੇ ਆਪਣੇ ਪਿੰਡ ਨਮੋਲ ਦੇ ਵਿਚ ਹੋ ਰਹੀ ਸ਼ਰੇਆਮ ਨਸ਼ਾ ਤਸਕਰੀ ਦੀ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਡਰਾ ਧਮਕਾ ਕੇ ਵੀਡੀਓ ਡਿਲੀਟ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਘਰ ਦੇ ਵਿਚ ਲੱਗੇ CCTV ਕੈਮਰਿਆਂ ਵੀ ਜਿਹੜੇ ਉਨ੍ਹਾਂ ਦੀ ਤੋੜ ਭੰਨ ਕੀਤੀ ਗਈ ਤੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਈ। ਪੁਲਿਸ ਮੁਤਾਬਕ ਜੱਗਾ ਸਿੰਘ ਦੇ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਨਸ਼ੇ ਦੇ ਮਾਮਲੇ ਦੇ ਵਿਚ ਨਸ਼ੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਜਿਹੜੀ ਹੈ ਸੰਗਰੂਰ DC ਦਫ਼ਤਰ ਦੇ ਬਾਹਰ ਨੌਜਵਾਨ ਨੇ ਨਿਗਲਿਆ ਜਿਹੜਾ ਜ਼ਹਿਰ ਤੇ ਸਚਿਨ ਪਾਇਲਟ ਨੇ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ। ਉਨ੍ਹਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਕਾਂਗਰਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਪਾਇਲਟ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਤੇ ਦਬਾਅ ਅਤੇ ਉਨ੍ਹਾਂ ਦੇ ਨਾਲ ਕਥਿਤ ਦੁਰਵਿਹਾਰ ਦੀ ਇਹ ਘਟਨਾ ਗੰਭੀਰ ਸਵਾਲ ਖੜੇ ਕਰਦੀ ਹੈ। ਸਚਿਨ ਪਾਇਲਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਇਸ ਦੇ ਬਾਰੇ ਲੰਬੀ ਪੋਸਟ ਜਿਹੜੀ ਪਾਈ ਹੈ। ਦੂਸਰੇ ਪਾਸੇ 6 ਸੂਬਿਆਂ ਦੇ ਜਿਹੜੇ ਨੇ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਿਸ਼ਾਊ ਪ੍ਰੋਜੈਕਟ ਦੇ ਵਿੱਚ ਪੰਜਾਬ ਦਾ ਨਾਮ ਹੀ ਸ਼ਾਮਲ ਨਹੀਂ ਹੈ ਤੇ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਜਮੁਨਾ ਦੇ ਪਾਣੀ ਦੇ ਵਿੱਚ ਹਿੱਸੇਦਾਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਕਿਸ਼ਾਊ ਬਹੁਮਤਵੀ ਪ੍ਰੋਜੈਕਟ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਜਾਣ ਦੀ ਤਿਆਰੀ ਖਿੱਚੀ ਹੈ ਤੇ ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ
ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ, ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿੱਚ ਲਏ ਬਿਨਾਂ ਹੀ ਜਮੁਨਾ ਬੇਸਿਨ ਜਿਹੜਾ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖੇ ਗਏ ਤੇ ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਦੇ ਵਿੱਚ ਜਮੁਨਾ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਜਤਾ ਚੁੱਕੇ ਨੇ। ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਕਹਿੰਦੇ ਲਿਖ ਚੁੱਕੇ ਨੇ। ਕਿਸ਼ਾਊ ਪ੍ਰੋਜੈਕਟ ਜਮੁਨਾ ਦੀ ਸਹਾਇਕ ਨਦੀ ਟੌਸ ਉੱਤੇ ਜਿਹੜਾ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੇ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਵਿੱਚ 1,562 ਮਿਲੀਅਨ ਜਿਹੜਾ ਹੈ ਆਪਣਾ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਏਗੀ। ਪੰਜਾਬ ਦੇ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਦੇ ਵਿੱਚ ਵੰਡਿਆ ਗਿਆ ਤੇ ਪੰਜਾਬ ਨੂੰ ਵਾਂਝਾ ਰੱਖਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਦੇ ਉੱਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ। ਪਟੀਸ਼ਨ ਦੇ ਵਿੱਚ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਜਮੁਨਾ ਪਾਣੀ ਵੰਡ ਸਮਝੌਤੇ ਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ 1954 ਚ ਪੰਜਾਬ ਜਮੁਨਾ ਦੇ ਪਾਣੀ ਦਾ 2/3 ਹਿੱਸੇਦਾਰ ਜਿਹੜਾ ਸੀਗਾ ਤੇ 1994 ਦੇ ਪ੍ਰਬੰਧ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਮ ਨਹੀਂ ਮੰਨਿਆ ਜਾ ਸਕਦਾ। ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1972 ਦੀ ਸਿੰਚਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਜਮੁਨਾ ਬੇਸਿਨ ਦੇ ਅਧੀਨ ਜਿਹੜਾ ਆਉਂਦਾ ਹੈ ਤੇ ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਬਾਰੇ ਸਾਰੀਆਂ ਵਿਚਾਰ ਚਰਚਾਵਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ। ਦੂਸਰੇ ਪਾਸੇ DIG ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਮੁਅੱਤਲ DIG ਭੁੱਲਰ ਦੇ ਖਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਦੇ ਲਈ ਤਲਬ ਕਰ ਲਿਆ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਜਿਹੜੇ ਨੇ ਉਹਨਾਂ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਦੇ ਵਜੋਂ ਤਲਬ ਕਰਨ ਦੀ CBI ਦੀ ਜਿਹੜੀ ਹੈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ, ਮਨਜ਼ੂਰੀ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਜਿਹੜੀ ਹੈ CBI ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ। CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਦੇ ਰਾਹੀਂ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਤੇ ਕਾਨੂੰਨ ਦੇ ਅਨੁਸਾਰ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਸ ਮਕਸਦ ਦੇ ਲਈ ਜਿਹੜਾ ਜੋ ਵੀ ਬਰਾਮਦ ਕੀਤਾ ਹੈ ਉਹਦੇ ਗਵਾਹ ਰਾਜ ਕੁਮਾਰ ਨੂੰ 24 ਸਤੰਬਰ 2026 ਦੇ ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਿਆ। CBI ਨੇ ਦੱਸਿਆ ਕਿ ਮੁਲਜ਼ਮ HS ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ SLP ਹੇਠ ਵਿਚਾਰਧੀਨ ਹੈ। ਸੁਪਰੀਮ ਕੋਰਟ ਦੇ ਵਿੱਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ। ਇਸ ਨੂੰ 27 ਅਕਤੂਬਰ 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ CBI ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਸੀ ਕਿ ਉਹ ਰਾਜ ਕੁਮਾਰ ਜੋ ਕਿ ਗਵਾਹ ਦੇ ਤੌਰ ਤੇ ਉਹਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ 2026 ਦੀ ਨਿਰਧਾਰਿਤ ਤਰੀਕ ਨੂੰ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ। ਅਮਰਜੀਤ ਸਿੰਘ ਮਾਮਲਾ ਜਿਹੜਾ ਚਾਵਲਾ ਹੁਣਾਂ ਦਾ ਤੇ ਸ੍ਰੀ ਉਹ ਗ੍ਰੰਥੀ ਸਿੰਘ ਜਿਹੜੇ ਨੇ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਹ ਕੱਲ੍ਹ ਬੀਤੇ ਦੇ ਵਿੱਚ ਛੇਕਿਆ ਗਿਆ ਤੇ ਅੱਜ ਬਹੁਤ ਵੱਡੇ ਸਵਾਲ ਤੇ ਬਹੁਤ

ਕਥਿਤ ਤੌਰ ਦੇ ਉੱਤੇ ਸਰੀ ਸ਼ਹਿਰ ਦੇ ਵਿੱਚ ਵੇਖਿਆ ਗਿਆ ਦੱਸਿਆ ਜਾ ਰਿਹਾ। ਚਾਵਲਾਂ ਨੂੰ ਜਾਣਨ ਤੇ ਪਛਾਣਨ ਵਾਲੇ ਦੱਸਦੇ ਨੇ ਕਥਿਤ ਪਛਾਣ ਲੁਕਾਉਣ ਦੇ ਲਈ ਵੱਡੇ ਸਾਈਜ਼ ਦਾ ਜਿਹੜਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਸਨ ਤੇ ਉਸਨੇ ਜਿਹੜਾ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਚਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਜਿਹੜਾ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ ਢਾਲ ਤੋਂ ਅਨੁਮਾਨ ਜਿਹੜਾ ਲਾਇਆ ਕਿ ਸਾਹਮਣੇ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ਦੇ ਉੱਤੇ ਜਿਵੇਂ ਹੀ ਉਸਨੇ ਨਾਂ ਲੈ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਚਾਵਲਾ ਇਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਦੇ ਵੱਲ ਨੂੰ ਹੋ ਤੁਰਿਆ। ਇੱਕ ਹੋਰ ਸੂਤਰ ਦੱਸਦੇ ਨੇ ਕਿ ਦੋ ਦਿਨ ਪਹਿਲਾਂ ਉਸਨੂੰ ਪੱਗ ਦੇ ਉੱਪਰੋਂ ਬੰਨੇ ਜਿਹੜਾ ਵੱਡ ਅਕਾਰੀ ਠਾਠੇ ਦੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਵੇ ਦੇ ਵਿੱਚ ਜਿਹੜਾ ਖੜੀ ਕਾਰ ਦੇ ਵੱਲ ਜਾਂਦੇ ਵੇਖਣ ਦੇ ਬਾਰੇ ਦੱਸਿਆ ਗਿਆ ਤੇ ਇਸੇ ਤਰ੍ਹਾਂ ਹੀ ਚਾਵਲਾ ਨੂੰ ਉਦੋਂ ਤੋਂ ਜਾਣਦਾ ਕਹਿੰਦਾ ਮੈਂ ਪਛਾਣਦਾ ਜਦੋਂ ਚਾਵਲਾ ਮਹਿਤਾ ਦੀ ਜੋੜੀ ਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ। ਕੁਝ ਸਾਲ ਉਹ ਉਹਨਾਂ ਦਾ ਨੇੜਲਾ ਸਾਥੀ ਵੀ ਸੀ ਤੇ ਉਸਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਤੇ ਉਸਦਾ ਅਕਸਰ ਜਿਹੜਾ ਵਾਹ ਪੈਂਦਾ ਰਿਹਾ ਜਿਸ ਕਰਕੇ ਉਸਨੂੰ ਬਦਲੇ ਪਹਿਰਾਵੇ ਦੇ ਵਿੱਚ ਵੀ ਪਛਾਣਨਾ ਔਖਾ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਹ ਜਾਣਦਾ ਕਿ ਚਾਵਲਾ ਦੀ ਜਿਹੜੀ ਠਾਰ ਕਿੱਥੇ ਕਿੱਥੇ ਹੈ। ਕੁਝ ਦਿਨਾਂ ਤੋਂ ਵੈਂਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚ ਵੀ ਪਹਿਲੀ ਚਰਚਾ ਜਿਹੜੀ ਹੈ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸਾਂ ਦੇ ਬਾਰੇ ਹੀ ਛਿੜੀ ਹੋਈ ਹੈ। ਗੱਲ ਕਹਿੰਦੇ ਨੇ ਰੱਬ ਸਭ ਕੁਝ ਵੇਖਦਾ ਤੇ ਦੇਰ ਹੈ ਅੰਧੇਰ ਨਹੀਂ ਹੈ ਉੱਤੇ ਆ ਕੇ ਮੁੱਕਦੀ ਹੈ ਤੇ ਭਾਈ ਇੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਧੋਖਾ ਖਾਂਦੇ ਹਾਂ ਤੇ ਚਲੋ ਅੱਗੇ ਗੱਲ ਨਹੀਂ ਕਹਿਣੀ ਸਭ ਸਮਝੇ ਹੀ ਆਣਗੇ। ਤੇ ਸਰੀ ਪੁਲਿਸ ਦੇ ਇੱਕ ਹੋਰ ਵੀ ਸੂਤਰ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਰ ਰੱਖਣ ਦਾ ਜਿਹੜਾ ਯਤਨ ਕਰਦੇ ਨੇ ਤਾਂ ਜੋ ਕਦੇ ਇੰਟਰਪੋਲ ਦੇ ਵੱਲੋਂ ਕਾਲ ਆਏ ਤਾਂ ਉਹਨਾਂ ਦੇ ਲਈ ਪਹੁੰਚ ਸੌਖੀ ਹੋ ਜਾਵੇ। ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖ਼ਬਾਰਾਂ ਦੇ ਵਿੱਚ ਛਪੀਆਂ ਚਾਵਲਾਂ ਦੀਆਂ ਫੋਟੋਆਂ ਕੱਟ ਕੇ ਜੇਬਾਂ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਤਾਂ ਜੋ ਪਛਾਣ ਕਰਨੀ ਸੌਖੀ ਹੋ ਜਾਵੇ ਤੇ ਚਰਚਾਵਾਂ ਦਾ ਮੁੱਢ ਜਿਹੜਾ ਪੰਜਾਬ ਸਿਆਸਤ ਤੋਂ ਬੱਝਦਾ ਹੈ ਤੇ ਹਰ ਚਰਚਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਖਰੀ ਖਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਜਿਹੜਾ ਓਬਜੈਕਸ਼ਨ ਹੋਇਆ ਜੱਜਾਂ ਦੀ ਨਿਯੁਕਤੀ ਦੇ ਦੌਰਾਨ ਸਿੱਖ ਚਿਹਰਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਉਹਦੇ ਉੱਤੇ ਸਵਾਲ ਉੱਠੇ ਨੇ। ਤਰਲੋਚਨ ਸਿੰਘ ਵੱਲੋਂ CGI ਦੇ ਉੱਤੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਨੀਤੀ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਦੇ CJI ਜਸਟਿਸ ਸੂਰਿਆ ਕਾਂਤ ਤੇ ਕੇਂਦਰੀ ਕਾਨੂੰਨ ਮੰਤਰੀ ਜਿਹੜੇ ਨੇ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਵਿਸ਼ੇਸ਼ ਪੱਤਰ ਦੇ ਵਿੱਚ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜਿਹੜਾ ਹੈ ਕੋਲੇਜੀਅਮ ਦੇ ਵੱਲੋਂ ਲੰਮੀ ਪ੍ਰਕਿਰਿਆ ਤੋਂ ਬਾਅਦ ਅੰਤਮ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪਿੱਕ ਐਂਡ ਚੂਜ ਮਾਫ਼ੀ ਚਾਹੁੰਦਾ ਅੱਜ ਥੋੜ੍ਹਾ ਜਿਹਾ ਡਿਸਟਰਬ ਹੋ ਰਿਹਾ ਜੀ, ਧਿਆਨ ਇੱਧਰ ਉੱਧਰ ਜਾਂਦਾ ਜਦੋਂ ਕਾਹਲੀ ਹੁੰਦੀ ਹੈ। ਪਿੱਕ ਐਂਡ ਚੂਜ਼ ਦੀ ਜਿਹੜੀ ਨੀਤੀ ਅਪਣਾ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨਾਵਾਂ ਨੂੰ ਬਾਹਰ ਰੱਖਿਆ ਜਾ ਰਿਹਾ। ਆਪਣੇ ਪੱਤਰ ਦੇ ਵਿੱਚ ਤਰਲੋਚਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਕੋਲੀਜੀਅਮ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਲਈ 10 ਜੱਜਾਂ ਦੇ ਨਵੇਂ ਨਾਵਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਦੇ ਵੱਲੋਂ 9 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ, ਪਰ 10ਵੇਂ ਉਮੀਦਵਾਰ ਮੇਜਰ ਨਵਦੀਪ ਸਿੰਘ ਜੋ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਉਹਨਾਂ ਦਾ ਨਾਮ ਸੂਚੀ ਦੇ ਵਿੱਚੋਂ ਬਾਹਰ ਰੱਖ ਦਿੱਤਾ ਗਿਆ। ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ ਸੁਪਰੀਮ ਕੋਰਟ ਕੋਲੇਜੀਅਮ ਨੇ ਜਿਹੜਾ ਦਿੱਲੀ ਹਾਈਕੋਰਟ ਦੇ ਲਈ 8 ਨਾਮਾਂ ਦੀ ਸਿਫਾਰਿਸ਼ ਕੀਤੀ ਸੀ, ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਇਨ੍ਹਾਂ ਦੇ ਵਿੱਚੋਂ 7 ਨਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਪਰ ਇੱਕ ਵਾਰ ਫਿਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਹੈ ਗੁਰਿੰਦਰਪਾਲ ਸਿੰਘ ਦਾ ਜਿਹੜਾ ਨਾਮ ਹੈ ਇਸ ਅੰਤਮ ਸੂਚੀ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ। ਤਰਲੋਚਨ ਸਿੰਘ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਿਰਪੱਖ ਅਤੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਜੱਜਾਂ ਦੇ ਨਾਵਾਂ ਦੀ ਅੰਤਮ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਕੇਂਦਰ ਸਰਕਾਰ ਵੱਲੋਂ 2ਵੇਂ ਵਾਰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਹੀ ਕਿਉਂ ਰੋਕਿਆ ਗਿਆ। ਉਹਨਾਂ ਕਿਹਾ ਕਿ ਆਮ ਲੋਕ ਇਸ ਰੁਝਾਨ ਨੂੰ ਘੱਟ ਗਿਣਤੀਆਂ ਦੇ ਨਾਲ ਸਿੱਧੇ ਵਿਤਕਰੇ ਦੇ ਵਜੋਂ ਦੇਖ ਰਹੇ ਨੇ। ਤਰਲੋਚਨ ਸਿੰਘ ਨੇ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕੋਲੇਜੀਅਮ ਦੇ ਆਪਣੇ ਫੈਸਲਿਆਂ ਦੇ ਉੱਤੇ ਸਿਫਾਰਸ਼ਾਂ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਮੈਂ
ਇਸ ਮੁੱਦੇ ਨੂੰ ਫਿਰਕੂ

0: ਰੰਗਤ ਨਹੀਂ ਦੇਣਾ ਚਾਹੁੰਦਾ ਬਲਕਿ ਦੋਵਾਂ ਮਾਮਲਿਆਂ ਦੇ ਵਿਚ ਇਨਸਾਫ਼ ਦੀ ਮੰਗ ਕਰ ਰਿਹਾ। ਆਖਰ ਚ ਤਰਲੋਚਨ ਸਿੰਘ ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਰੋਕਣ ਜਾਂ ਲਟਕਾਉਣ ਪਿੱਛੇ ਕੋਈ ਸਪਸ਼ਟ ਕਾਰਨ ਜਾਂ ਤਰਕ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਮੰਗ ਕੀਤੀ ਕਿ ਨਿਆਂਪਾਲਿਕਾ ਦੀ ਆਜ਼ਾਦੀ ਤੇ ਜਨਤਾ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ। ਲੋ ਦੋਸਤੋ, ਇਸ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ, ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਤੇ ਰੱਖਿਆ ਜੀ। ਜੀ ਨੂੰ ਜੀ
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਰਿਹਾ ਵੀਕਐਂਡ ਜੀ?
1: ਹਾਲ ਚਾਲ ਠੀਕ ਹੈ ਜੀ, ਵੀਕਐਂਡ ਵਧੀਆ ਹੀ ਹੁੰਦਾ ਹੈ ਜੀ, ਇੱਥੇ ਲਾਲਾ ਲਾਲਾ ਹੁੰਦੀ ਰਹਿੰਦੀ ਹੈ, ਵੀਕਐਂਡ ਚ ਕੋਈ ਖਬਰ ਵਧੀਆ ਆ ਜਾਂਦੀ ਹੈਗੀ ਆ ਜੀ,
0: ਜੀ
1: ਜਿਹੜੀ ਹਿਰਦੇ ਵਲੂੰਦੜ ਦਿੰਦੀ ਆ, ਤੇ ਫੇਰ ਉਹ ਤੋਂ ਬਾਅਦ ਜਿਹੜਾ ਵੀਕਐਂਡ ਇੱਥੇ ਕਿੱਦਾਂ ਦਾ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਭਾਰੇ ਸਾਹਿਬ ਕਹਿੰਦੇ ਆ ਨਾ, ਇਹ ਜਿਹੜੇ ਨੀਅਰ ਟੂ ਦਾ ਚਰਚ ਐਂਡ ਫਾਦਰ ਫਾਰਮ ਦਾ ਗੋਡ ਹੈ ਜੀ, ਅਗਲੇ ਕਹਿ ਦਿੰਦੇ ਪਾਠ ਕਰ ਲੈਂਦੇ ਜੀ, ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ਣ ਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਤੇ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਹੈ ਜੀ। ਇਹ ਸੋਚ ਲੈਂਦੇ ਹੈਗੇ ਆ ਵੀ ਸਾਨੂੰ ਆਪਾਂ ਹੀ ਰੱਬ ਨੇ ਬਖਸ਼ ਦੇਣਾ ਆ
0: ਜੀ,
1: ਪਰ ਸਵਾਲ ਇਹ ਹੈਗਾ ਆ ਜੀ, ਅੱਜ ਭਾਰਤ ਸਾਹਿਬ ਜਿਹੜਾ ਆ, ਇੱਕ ਮੈਂ ਵੀਡੀਓ ਦੇਖੀ, ਪਹਿਲਾਂ ਮੈਂ ਉਹ ਗੱਲ ਸ਼ੇਅਰ ਕਰਕੇ ਫੇਰ ਹੀ ਅੱਗੇ ਵਧੂੰਗਾ ਜੀ।
0: ਜੀ
1: ਚਾਵਲੇ ਵਾਲੀ ਐਫ ਆਈ ਆਰ ਜਿਹੜੀ ਆ, ਉਹ ਬੰਦੇ ਨੇ ਹੱਥ ਵਿਚ ਫੜੀ
0: ਜੀ,
1: ਉਹ ਐਫ ਆਈ ਆਰ ਨੂੰ ਪੜ੍ਹ ਰਿਹਾ ਤੇ ਜਿੱਥੇ ਆਇਆ ਭਈ ਬਚਿੱਤਰ ਨਿਵਾਸ, ਬਚਿੱਤਰ ਸਿੰਘ ਨਿਵਾਸ
0: ਜੀ,
1: ਉੱਥੇ ਆ ਕੇ ਉਹ ਬੰਦਾ ਇਕਦਮ ਜਿਹੜਾ ਹੈਗਾ ਖਾਮੋਸ਼ ਹੋਇਆ ਜੀ।
0: ਜੀ
1: ਜਿੱਦਾਂ ਹੀ ਮਤਲਬ ਜਿਹੜਾ ਹੈਗਾ ਆ ਸ਼੍ਰੀ ਗੁਰੂ, ਭਈ ਕਿੱਥੇ ਕਿੱਥੇ ਉਹ ਔਰਤ ਨੇ ਲਿਖਾਇਆ ਨਾ ਜੀ, ਕਿਹੜੀ ਕਿਹੜੀ ਜਿਹੜੀ ਜਗ੍ਹਾ ਦੇ ਉੱਤੇ ਮੇਰੇ ਨਾਲ ਜਿਹੜਾ ਹੈਗਾ ਇਸ ਤਰੀਕੇ ਕਰਮ ਹੋਇਆ
0: ਜੀ।
1: ਜਿੱਦਾਂ ਹੀ ਉਹਨੇ ਅੱਗੇ ਪੜਿਆ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ
0: ਜੀ,
1: ਭਾਰੇ ਸਾਹਿਬ ਉਸ ਬੰਦੇ ਦਾ ਗਲਾ ਭਰਿਆ ਆ
0: ਜੀ,
1: ਤੇ ਜਿੱਦਾਂ ਹੀ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਕਿਹਾ
0: ਜੀ,
1: ਕਿ ਉਹਦੀਆਂ ਅੱਖਾਂ ਛਲਕਣ ਲੱਗ ਪਈਆਂ
0: ਜੀ।
1: ਭਾਰੇ ਸਾਹਿਬ ਇਸ ਸਥਾਨ ਨੂੰ ਲੋਕੀ ਕਿਸ ਐਂਗਲ ਨਾਲ ਦੇਖਦੇ ਆ, ਤੇ ਜਿਹਨਾਂ ਕੋਲ ਜ਼ਿੰਮੇਵਾਰੀ ਆ ਸੇਵਾ ਸੰਭਾਲ ਆ
0: ਜੀ,
1: ਉਹਨਾਂ ਨੂੰ ਪਤਾ ਹੀ ਨੀ ਇਸ ਚੀਜ਼ ਦੀ ਸੈਂਟਿਟੀ ਦਾ ਵੀ ਕਿੰਨੀ ਸੈਂਟਿਟੀ ਹੈ ਜੀ।
0: ਜੀ
1: ਤੁਸੀਂ ਯਕੀਨ ਕਰੋ, ਮੇਰਾ ਵੀ ਦੇਖ ਕੇ ਮੇਰਾ ਵੀ ਗਲਾ ਵੀ ਭਰਿਆ ਆ ਤੇ ਮੇਰਾ ਵੀ ਅੱਖਾਂ ਭਰਿਆ ਆ। ਮੈਂ ਕਿਹਾ ਯਾਰ ਭਾਈ ਦੇਖੋ ਸ਼ਰਧਾ ਅਖਰਲੇ ਬੰਦੇ ਦੀ, ਤੇ ਹਰ ਇੱਕ ਬੰਦੇ ਦੀ ਸ਼ਰਧਾ ਆ ਜੀ। ਉੱਥੇ ਲੋਕੀ ਜਾਂਦੇ ਆ ਪਤਾ ਨੀ ਘਰ ਤੋਂ ਤੁਰਦੇ ਤੁਰਦੇ ਨਾ ਜੀ, ਮਤਲਬ ਪਹਿਲਾਂ ਇਹ ਬਾਬੇ ਨੇ ਆਪ ਬੁਲਾਇਆ ਹੈ ਜੀ, ਫੇਰ ਉਹ ਸੋਚਦੇ ਹੈਗੇ, ਫਿਰ ਜਦੋਂ ਉੱਥੇ ਜਾਂਦੇ ਹੈਗੇ ਆ ਉਹ ਕਿਸੇ ਪਾਸੇ ਨੀ ਸੁਰਤੀ ਧਿਆਨ ਜਿਹੜਾ ਹੈਗਾ ਆ ਵੀ ਹਾਂ ਬਾਬੇ ਵੱਲ ਨੂੰ ਜਿਹੜਾ ਆ, ਪਤਾ ਨੀ ਇਹ ਲੋਕ ਕਿੱਦਾਂ ਦੇ ਜ਼ਾਲਮ ਲੋਕ ਆ ਜਿਹੜੇ ਉੱਥੇ ਰਹਿ ਕੇ ਇਹੋ ਜਿਹੇ ਕੁਕਰਮ ਕਰ ਜਾਂਦੇ ਆ ਜੀ।
0: ਬਿਲਕੁਲ ਹੈ ਜੀ।
1: ਫਿਰ ਦੇਖੋ ਅੱਜ ਜਿਹੜੀ ਗੱਲ ਹੋਈ ਆ ਜੀ, ਵੀ ਇੱਕ ਪਾਸੇ ਚੋਰੀ ਦੂਜੇ ਪਾਸੇ ਸੀਨਾ ਚੋਰੀ
0: ਜੀ,
1: ਗਲਤੀਆਂ ਸਾਰਿਆਂ ਦੀਆਂ ਸਰ
0: ਜੀ,
1: ਗਲਤੀਆਂ ਇਹ ਹੈਗੀਆਂ ਜੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਬਾਅ ਚ ਨਾ ਆਇਆ ਕਰੋ, ਜੋ ਤੁਹਾਡਾ ਪ੍ਰੋਟੋਕਾਲ ਆ ਉਹ ਫੋਲੋ ਕਰਦੇ ਆ ਉਹਦੇ ਹਿਸਾਬ ਨਾਲ ਹੀ ਫੋਲੋ ਕਰੋ।
0: ਬਿਲਕੁਲ,
1: ਗੜਗੱਜ ਸਾਹਿਬ ਨੇ ਉਹਨੂੰ ਪੰਥ ਚੋ ਛੇਕ ਦਿੱਤਾ
0: ਜੀ,
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਵੀ ਕੰਮ ਗਲਤ ਹੋ ਗਿਆ, ਕਿਉਂ ਗਲਤ ਹੋ ਗਿਆ ਕਿ ਕਿਸੇ ਬੰਦੇ ਦੀ ਹੁਣ ਪਹਿਲਾਂ ਜੇ ਲਿਖਤੀ ਸ਼ਿਕਾਇਤ ਨਹੀਂ ਸੀ, ਹੁਣ ਇਹਨਾਂ ਕੋਲ ਕਿਹੜੀ ਲਿਖਤੀ ਸ਼ਿਕਾਇਤ ਗਈ ਜੀ?
0: ਬਿਲਕੁਲ ਹੈ ਜੀ।
1: ਹੁਣ ਕਿਹੜਾ ਅਗਲੇ ਬੰਦੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਤੁਸੀਂ
0: ਜੀ,
1: ਜੇ ਕੋਈ ਨਾ ਆਵੇ ਉਹ ਜੋ ਕਹਿ ਰਿਹਾ ਹੈਗਾ ਆ ਭਾਵੇਂ ਉਹ ਗਲਤ ਹੈਗਾ ਆ, ਫੇਰ ਵੀ ਉਹ ਜੋ ਕਹਿ ਰਿਹਾ ਆ ਉਹ ਠੀਕ ਕਹਿ ਰਿਹਾ ਆ
0: ਜੀ,
1: ਇਸ ਗੱਲ ਤੇ ਤਾਂ ਹੈਗਾ ਆ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਜਿਹੜਾ ਆ ਸ਼ੁਡ ਬੀ ਫੋਲੋਡ, ਇਹ ਤਾਂ ਜਿਹੜਾ ਹੈਗਾ ਆ ਕੋਰਟਾਂ ਦਾ ਜਿਹੜਾ ਸਿਧਾਂਤ ਆ ਜੀ, ਦੁਨਿਆਵੀ ਕੋਰਟਾਂ ਦਾ ਸਿਧਾਂਤ ਆ ਕਿ ਅਗਲੇ ਬੰਦੇ ਨੂੰ ਆਪਣੇ ਪੱਖ ਦੀ ਗੱਲ ਆਪਣੇ ਬਚਾਅ ਪੱਖ ਦੇ ਵਿੱਚ ਕਹਿਣਾ, ਜੋ ਕਹਿਣਾ ਚਾਹੁੰਦਾ ਹੈਗਾ ਆ ਉਹਨੂੰ ਕਹਿਣ ਦਾ ਮੌਕਾ ਦੇਣਾ ਚਾਹੀਦਾ ਆ ਜੀ।
0: ਜੀ ਬਿਲਕੁਲ,
1: ਇਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਸੁਣਿਆ ਹੀ ਨੀ, ਤੇ ਉਹਨਾਂ ਨੇ ਚੁੱਪ, ਕਿਉਂਕਿ ਪ੍ਰੈਸ਼ਰ ਥੱਲੇ ਸੀਗੇ ਜੀ, ਪ੍ਰੈਸ਼ਰ ਥੱਲੇ ਸੀਗੇ ਇਸ ਕਰਕੇ ਕਿ ਸਾਰਾ ਕੁਛ ਹੀ ਤਾਂ ਉੱਛਲ ਜਾ ਰਿਹਾ
0: ਜੀ।
1: ਪਹਿਲਾਂ ਇੱਕ ਲੇਡੀ ਆਉਂਦੀ ਹੈਗੀ ਆ, ਫਿਰ ਉਹਨੂੰ ਲੇਡੀ ਨੂੰ ਤੁਸੀਂ ਜਿਹੜਾ ਆ ਵੀ ਪਹਿਲਾਂ ਤਾਂ ਉਹਦੇ ਤੇ ਮਿਸਟਰੀ ਆ ਵੀ ਹੂ ਕਾਲਡ ਹਰ ਹੈ ਜੀ, ਕਿੰਨੇ ਸੱਤਿਆ ਜੀ ਉਹਨੂੰ
0: ਜੀ,
1: ਫਿਰ ਕਿੰਨੇ ਉਹਦੇ ਜਿਹੜੇ ਆਉਣ ਦਾ ਅਰੇਂਜਮੈਂਟ ਕੀਤਾ, ਫਰੋਮ ਵੇਅਰ ਦਾ ਫਾਈਨਾਂਸ ਅਰੇਂਜ, ਹਾਂ ਜੀ
0: ਜੀ
1: ਟਿਕਟ ਭੇਜੀ ਗਈ ਆ ਸਰ ਉਹਨੂੰ, ਬਕਾਇਦਾ ਤੌਰ ਤੇ ਟਿਕਟ ਭੇਜੀ ਗਈ ਆ।
0: ਬਿਲਕੁਲ ਅੱਜ ਪਲਤੇਜ
1: ਹੁਣ
0: ਪੰਨੂ
1: ਤਾਂ
0: ਉਹਨਾਂ ਨੇ
1: ਮਤਲਬ
0: ਪ੍ਰੈਸ
1: ਮੀਡੀਆ ਚ ਆ ਰਿਹਾ ਆ,
0: ਉਹਨਾਂ ਨੇ ਤਾਂ ਨਾਂ ਹੀ ਲੈ ਦਿੱਤਾ ਜੀ ਬਲਕਿ ਜਿਹਨਾਂ ਨੇ ਭੇਜੀ ਹੈ।
1: ਹਾਂ ਜੀ ਝਿੰਜਰ ਨੇ ਕਹਿੰਦੇ ਆ ਜੀ ਭੀ ਯੂਥ ਅਕਾਲੀ ਦਲ ਦਾ ਪ੍ਰਧਾਨ ਜਿਹੜਾ
0: ਜੀ
1: ਹੈਗਾ
0: ਬਿਲਕੁਲ
1: ਝਿੰਜਰ, ਉਹਨੇ ਮਤਲਬ ਟਿਕਟ ਭੇਜੀ ਆ ਜੀ
0: ਜੀ
1: ਮੀਡੀਆ ਚ ਆ ਰਿਹਾ। ਉਹ ਬਾਕੀ ਜਿਹੜਾ ਹੈਗਾ ਆ ਅੱਗੇ ਕੀ ਕਰਾਉਣਾ ਚਾਹੁੰਦੇ ਸੀ ਤੁਸੀਂ ਉਹਦੇ ਕੋਲੋਂ, ਕੀ ਕਿੱਦਾਂ ਦਾ ਸਿੱਖਿਜ਼ਮ ਦੇ ਵਿੱਚ ਜਿਹੜੀ ਹੈਗੀ ਆ ਕੋਈ ਉਹਨੇ ਯੋਗਦਾਨ ਪਾਉਣਾ ਸੀ ਜਿਹੜਾ ਉਹਦੇ ਕੋਲੋਂ ਉਹਨੂੰ ਬੁਲਾ ਰਹੇ ਸੀ।
0: ਜੀ
1: ਜੇ ਸਰ ਅਕਾਲੀ ਦਲ ਹੀ ਕਰਦਾ ਹੁੰਦਾ ਉਹਦੀ ਗੱਲ ਕੁਛ ਹੋਰ ਹੈਗੀ ਆ, ਜਦੋਂ ਵਿੱਚ ਐਸ ਜੀ ਪੀ ਸੀ ਇਨਵੋਲਵ ਹੋ ਗਈ।
0: ਜੀ
1: ਐਸ ਜੀ ਪੀ ਸੀ ਦਾ ਕੰਮ ਤਾਂ ਹੈਗਾ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ,
0: ਜੀ
1: ਉਹਨੂੰ ਮਤਲਬ ਜਿਹੜਾ ਹੈਗਾ ਆ ਉਹ ਜਦੋਂ ਮਰਿਆਦਾ ਦਾ ਉਲੰਘਣ ਹੁੰਦਾ ਨਾ ਜੀ,
0: ਜੀ
1: ਉਹ ਤੋਂ ਬਾਅਦ ਫੇਰ ਇਹੋ ਜਿਹੇ ਨਤੀਜੇ ਨਿਕਲਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਅੱਜ ਤੁਸੀਂ ਯਕੀਨ ਕਰਿਓ ਕਿ ਸਵੇਰੇ ਜਗਦੇਵ ਸੰਧੂ ਵੀਰ ਜੀ ਨਾਲ ਮੇਰੀ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ, ਔਜਲਾ ਸਾਹਿਬ ਨਾਲ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ।
0: ਬਿਲਕੁਲ
1: ਇਹ ਮਤਲਬ ਇਹ ਆ ਕਿ ਹੋਰ ਕੋਈ ਮਤਲਬ ਗੱਲ ਜਿਹੜਾ ਹੈਗਾ ਬੰਦੇ ਦਾ ਕਰਨ ਨੂੰ ਦਿਲ ਹੀ ਨੀ ਕਰਦਾ, ਬੰਦਾ ਇਹ ਸੋਚਦਾ ਹੈ ਔਰ ਸਾਰੇ ਜਿਹੜੇ ਹੈਗੇ ਸਟਨ ਆ
0: ਜੀ
1: ਵੀ ਇਹ ਯਾਰ ਵਾਪਰ ਕੀ ਗਿਆ।
0: ਬਿਲਕੁਲ
1: ਔਰ ਇਹਨਾਂ ਲੋਕਾਂ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਜਿਹਨਾਂ ਨੇ ਰਾਜ ਕਰਨਾ ਜਾਂ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਜਿਹਨਾਂ ਨੇ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਦੇ ਉੱਤੋਂ ਵੀ ਮਨੀ ਅਰੇਂਜ ਕਰਨੀ ਹੈਗੀ ਆ ਯਾਰਨ ਕਰਨੀ ਆ, ਉਹਨਾਂ ਨੂੰ ਇਸ ਚੀਜ਼ ਦੀ ਸੈਂਟੀਟੀ ਦਾ ਪਤਾ ਹੀ ਨੀ।
0: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਨਾ ਕਰਦਾਰਾਂ ਦੀ ਜਿਹੜੀ ਪਹਿਲਾਂ ਵੀ ਖੁਦਕੁਸ਼ੀ ਕਹਿ ਲੋ ਕਰਦਾਰ ਖੁਸ਼ੀ ਹੁੰਦੀ ਰਹੀ ਹੈ, ਉਹ ਕਿਤੇ ਨਾ ਕਿਤੇ ਚਲੋ ਲੋਕ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ ਲੱਗ ਗਏ ਸੀਗੇ, ਚਲੋ ਯਾਰ ਇਹ ਵੀ ਜੋ ਹੋਇਆ ਹਾਲਾਤਾਂ ਦੇ ਸਮੇਂ ਦੇ, ਇਹ 80 ਦੇ ਦਹਾਕੇ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਚਾਹੇ ਉਹ ਫੈਡਰੇਸ਼ਨਾਂ ਸੀਗੀਆਂ ਜੋ ਵੀ, ਚਲੋ ਚੰਗੇ ਵੀ ਲੋਕ ਸੀ ਮਾੜੇ ਵੀ ਸੀ, ਉਹ ਪੁਲਿਸ ਚ ਵੀ ਸੀ ਤੇ ਦੂਸਰੀਆਂ ਧਿਰਾਂ ਦੇ ਵਿੱਚ ਵੀ ਸੀ ਜਿੰਨੀਆਂ ਵੀ ਸੀ, ਤਾਂ ਫਿਰ ਇਹ ਚੀਜ਼ ਇਹ ਤਾਂ ਲੋਕ ਮਤਲਬ ਕਿ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਰਹੇ ਨੇ ਜਿਹੜੀਆਂ ਮਤਲਬ ਕਿ ਚਲੋ ਪਹਿਲਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਨੇ ਕਿ ਇਹਨਾਂ ਨੇ ਬਥੇਰਾ ਧੱਕਾ ਕੀਤਾ, ਇਹਨਾਂ ਨੇ ਬਥੇਰਾ ਕੁਝ ਕਰਦੇ ਆ ਰਹੇ, ਇਹ ਤਾਂ ਫਿਰ ਆਪਣੇ ਇਸ ਉਮਰ ਦੇ ਵਿੱਚ ਜਾ ਕੇ ਆਖਰੀ ਪੜਾਵਾਂ ਦੇ ਵਿੱਚ ਨੇ, ਤੇ ਇਹ ਤਾਂ ਆਪ ਹੀ ਮੋਹਰਾਂ ਲਾਉਣ ਲੱਗ ਗਏ ਭਾਈ ਹਾਂ ਅਸੀਂ ਤਾਂ ਭਾਈ ਇਸੇ ਕਿਰਦਾਰ ਦੇ ਸੀਗੇ।
1: ਪਰ ਗੱਲ ਏਦਾਂ ਹੈਗੀ ਨਾ ਜਦੋਂ ਇਹ ਨਾ ਹੋਰ ਕੋਈ ਬਾਹਰਲਾ ਨੀ ਐਕਸਪੋਜ਼ ਕਰਦਾ, ਇਹ ਆਪਸ ਦੇ ਵਿੱਚ ਹੀ ਇੱਕ ਦੂਜੇ ਨੂੰ ਐਕਸਪੋਜ਼ ਕਰੀ ਜਾਂਦੇ ਹੈਗੇ।
0: ਜੀ
1: ਹੁਣ ਪਹਿਲੀ ਗੱਲ ਆ ਇੱਕ ਲੇਡੀ ਜਿਹਦਾ ਕਿ ਕ੍ਰਿਮੀਨਲ ਰਿਕਾਰਡ ਆ
0: ਜੀ,
1: ਹਾਂਜੀ ਅਦਾਲਤਾਂ ਚ ਵੀ ਮੌਜੂਦ ਆ, ਪੁਲਿਸ ਸਟੇਸ਼ਨ ਤੇ ਵੀ ਮੌਜੂਦ ਆ, ਉਹਨੂੰ ਕਿਸ ਮਕਸਦ ਲਈ ਬੁਲਾਇਆ ਗਿਆ
0: ਜੀ,
1: ਹਾਂਜੀ ਜੇ ਉਹ ਅੰਦਰ ਹੋਈ ਆ ਕੇ ਫੇਰ ਉਹਨੂੰ ਜਿਹੜਾ ਆ ਤੁਸੀਂ ਐਸ ਜੀ ਪੀ ਸੀ ਦੇ ਜਿਹੜੇ ਹੈਗੇ ਆ ਪਰਿਸਰਾਂ ਉੱਥੇ ਜਿਹੜੀ ਆ ਠਹਿਰਾਇਆ ਗਿਆ
0: ਜੀ,
1: ਹਾਂਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਤੁਸੀਂ ਇੰਨੇ ਲੰਬੇ ਸਮੇਂ ਵਾਸਤੇ ਠਹਿਰਾਇਆ
0: ਜੀ,
1: ਕੀ ਤੁਸੀਂ ਉਹਦੇ ਕੋਲੋਂ ਮਕਸਦ ਹੱਲ ਕਰਨਾ ਸੀ? ਅੱਜ ਮਲਟੋਹਾ ਸਾਹਿਬ ਕਹਿੰਦੇ ਹੈਗੇ ਆ ਜੀ ਕਿ ਮੈਨੂੰ ਪਤਾ ਲੱਗ ਗਿਆ ਆ ਜੀ ਇਹਦੀ ਬੈਕਗ੍ਰਾਉਂਡ ਕੀ ਆ, ਇਹ ਸੰਗਰੂਰ ਜ਼ਿਲ੍ਹੇ ਤੋਂ ਆ ਜੀ, ਇਹਨੇ ਪਹਿਲਾਂ ਵੀ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਸੀ, ਉਹ ਬੰਦੇ ਬਰੀ ਹੋ ਗਏ ਤੇ ਉਹ ਬੰਦਾ ਬਰੀ ਹੋ ਗਿਆ, ਉਹ ਤੋਂ ਬਾਅਦ ਇਥੇ 182 ਦਾ ਕਲੰਦਰਾ ਹੁੰਦਾ, 182 ਦਾ ਹੁੰਦਾ ਆ
0: ਕਿ
1: ਫਾਲਸ ਇਨਫੋਰਮੇਸ਼ਨ ਗਿਵਨ ਟੂ ਦਾ ਪੁਲਿਸ ਆਫਿਸਰ, ਹਾਂਜੀ ਤੇ ਉਹਦੇ ਤੇ ਜਿਹੜਾ ਹੈਗਾ ਆ ਪਰਚਾ ਦਰਜ, ਉਹ ਕਲੰਦਰਾ ਤਿਆਰ ਹੋ ਕੇ ਤੇ ਫਿਰ ਪ੍ਰੋਸੀਡਿੰਗ ਚੱਲ ਪੈਂਦੀ ਹੈਗੀ ਜੀ ਬੰਦੇ ਦੇ ਅਗੇਂਸਟ, ਉਹਨੇ ਕੋਰਟ ਨੂੰ ਤੇ ਪੁਲਿਸ ਅਥਾਰਟੀ ਨੂੰ ਗੁਮਰਾਹ ਕੀਤਾ ਜੀ। ਸੋ ਉਹ ਕਹਿੰਦੇ ਜੀ ਵੀ ਉਹ ਪੈਂਡਿੰਗ ਹੈਗਾ, ਉਹ ਚੱਲਦਾ ਪਿਆ ਹੈਗਾ
0: ਜੀ,
1: ਤੇ ਮੈਂ ਮਾਫ਼ ਕਰਨਾ ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਸਲਿਪ ਆਫ ਟੰਗ ਬ੍ਰਾਜ਼ੀਲ ਕਹਿ ਗਿਆ ਸੀ, ਬਹਿਰੀਨ ਤੋਂ ਆਈ ਉਹ ਲੇਡੀ ਜੀ,
0: ਅਰਬ ਮੁਲਕ ਨੇ,
1: ਹਾਂਜੀ ਬਹਿਰੀਨ ਆ, ਮੈਂ ਸ਼ੌਕਡ ਸੀਗਾ, ਮੈਂ ਬਾਅਦ ਦੇ ਵਿੱਚ ਰਿਲਾਈਜ਼ ਕੀਤਾ ਆਪਣੀ ਮਿਸਟੇਕ, ਮੈਂ ਕਿਹਾ ਇੱਥੇ ਰੈਕਟੀਫਾਈ ਕਰਦੇ ਆ
0: ਜੀ,
1: ਹਾਂਜੀ
0: ਪਰ ਸੈਣੀ ਸਾਹਿਬ ਜਦੋਂ ਕਰਦਾਰਾਂ ਦੀ ਗੱਲ ਹੁੰਦੀ ਆ, ਚਲੋ ਉਹ ਔਰਤ ਦੀ ਗੱਲ ਕਰ ਲੈਂਦੇ ਆ, ਚਲੋ ਉਹਨਾਂ ਦਾ ਉਹਦਾ ਤਾਂ ਕਰਦਾਰ ਹੈ ਹੀ, ਚਲੋ ਇਹ ਵੀ ਮੰਨ ਲੈਂਦੇ ਆ ਕਿ ਉਹਦਾ ਕਰਦਾਰ ਏਦਾਂ ਦਾ, ਪਰ ਤੁਸੀਂ ਏਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਸੰਸਥਾਵਾਂ ਹੈਗੀਆਂ ਨੇ ਤੇ ਉਹਦੇ ਵਿੱਚ ਤੁਹਾਡੇ ਕਰਦਾਰ ਕੀ ਪੇਸ਼ ਹੋ ਰਹੇ ਨੇ ਜੀ, ਗੱਲ ਤਾਂ ਇੱਥੇ ਖੜਦੀ ਆ। ਜੇ ਇੰਨੀ ਹਿੰਮਤ ਸੀਗੀ ਤੇ ਕੈਨੇਡਾ ਜਾਣ ਦੀ ਕੀ ਜ਼ਰੂਰਤ ਸੀ, ਸੀਨਾ ਠੋਕ ਕੇ ਖੜਦੇ ਭਈ ਹਾਂ ਭਾਈ ਅਸੀਂ ਕੇਸ ਲੜਾਂਗੇ ਸਾਰਾ ਕੁਝ, ਤੁਸੀਂ ਰਿਜ਼ਾਈਨ ਦੇ ਦਿੱਤਾ, ਲੜੋ ਕੇਸ, ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜੂ ਆਪੇ ਜੀ।
1: ਸਾਡੇ ਨਾ ਇੱਥੇ ਭਾਰੇ ਸਾਹਿਬ ਇੱਕ ਬਜ਼ੁਰਗ ਹੈਗੇ ਸੀਗੇ ਜਾਂ ਮਤਲਬ ਉਹ ਗੁਰੂ ਘਰ ਦੇ ਨਾਲ ਜੁੜੇ
0: ਜੀ,
1: ਤੇ ਇੱਕ ਲੜਕੀ ਸੀਗੀ ਮਤਲਬ ਉਹ ਇੱਥੇ ਤੱਕ ਵੀ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਵੀ ਪੇਸ਼ਾ ਕਰਦੀ ਹੈਗੀ ਸੀਗੀ ਤੇ ਉਹ HIV ਤੋਂ ਵੀ ਪੀੜਿਤ ਹੋ ਗਈ ਸੀ, ਬਾਅਦ ਚ ਉਹਦੀ ਡੈਥ ਵੀ ਹੋ ਗਈ ਸੀ।
0: ਜੀ
1: ਉਹਨੇ ਲੇਡੀ ਉਹ ਲੜਕੀ ਦੇ ਨਾ ਕੋਰਟ ਕਚਹਿਰੀਆਂ ਦੇ ਵਿੱਚ ਵੀ ਕੰਮ ਹੁੰਦਾ ਆਏ ਸੀਗੇ, ਮੈਨੂੰ ਕਹਿੰਦੀ ਵੀ ਮੈਨੂੰ ਉਹ ਜਿਹੜਾ ਹੈਗਾ ਆ ਬਜੁਰਗ ਉਹ ਮੈਨੂੰ ਕਹਿੰਦੀ ਬਾਕੀ ਹੋਰ ਨਹੀਂ, ਮੈਨੂੰ ਉਹ ਧੀ ਕਹਿ ਕੇ ਬੁਲਾਉਂਦੇ ਆ,
0: ਜੀ
1: ਬਾਕੀ ਹੋਰ ਕਹਿੰਦੀ ਮੈਨੂੰ ਕੋਈ ਨੀ ਇਸ ਤਰੀਕੇ ਨਾਲ ਬੁਲਾਉਂਦਾ ਹੈਗਾ, ਜਿੰਨੀ ਰਿਸਪੈਕਟ ਉਹ ਦਿੰਦੇ ਹੈਗੇ ਆ ਮੈਂ ਕੋਲ ਦੀ
0: ਜੀ
1: ਵੀ ਲੰਘ ਜਾ ਇੱਦਾਂ ਕਰਕੇ ਜੇ ਉਹਨਾਂ ਨੂੰ ਵਿਸ਼ ਕਰਾਂ।
0: ਜੀ
1: ਜਿਹੜੇ ਬੰਦੇ ਮਤਲਬ ਜਿਹੜੇ ਆ ਗੁਰਬਾਣੀ ਨਾਲ ਜੁੜੇ ਹੋਣ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਣ, ਉਹਨਾਂ ਦੀ ਤਾਂ ਅੱਖ ਦੇ ਵਿੱਚ ਦੂਜ ਹੋਣੀ ਨਹੀਂ ਚਾਹੀਦੀ, ਉਹਨਾਂ ਲਈ ਤਾਂ ਸਾਰੇ ਸਤਿਕਾਰਤ ਹੋਣੇ ਚਾਹੀਦੇ ਜੀ,
0: ਬਿਲਕੁਲ
1: ਵਿਸ਼ੇਸ਼ ਕਰਕੇ ਤੇ ਇਹ ਜਿਹੜੀਆਂ ਬੱਜਰਕ ਰਹਿਤਾਂ ਦੇ ਵਿੱਚ ਆਉਂਦੀ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਆਪਣੇ ਆਪ ਨੂੰ ਕੰਟਰੋਲ ਚਾਹੀਦਾ ਹੈਗਾ ਜੀ।
0: ਜੀ
1: ਤੁਹਾਡੇ ਤੇ ਦੋਸ਼ ਕੀ ਲੱਗ ਰਿਹਾ ਆ? ਭੈਣ ਜੀ ਵੱਡੀ ਗੱਲ ਤਾਂ ਇਹ ਆ
0: ਜੀ,
1: ਤੁਸੀਂ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਗੇ, ਫਿਰ ਤੁਹਾਡਾ ਇਹ ਪੋਲੀਟੀਕਲ ਡਿਊ ਟੂ ਪੋਲੀਟੀਕਲ ਲੈਸਨ ਤੁਹਾਨੂੰ ਮੌਕਾ ਵੀ ਦਿੱਤਾ ਜਾਂਦਾ ਹੈਗਾ ਆ ਕਿ ਤੁਸੀਂ ਇੱਥੋਂ ਨਿਕਲ ਜਾਓ ਜੀ।
0: ਜੀ
1: ਉਹ ਕਹਿੰਦਾ ਮੈਂ ਭੱਜਿਆ ਨੀ ਹੈਗਾ ਜਾਂ ਮੈਂ ਪਾਸੇ ਹੋਇਆ, ਜੇ ਪਾਸੇ ਹੋਇਆ ਜਾਂ ਭੱਜਿਆ ਗੱਲ ਤਾਂ ਇਹ ਆ ਵੀ ਹਾਂ ਜੀ ਆਊਟ ਕਾਨੂੰਨ ਦੀ ਰੀਚ ਤੋਂ ਬਾਹਰ ਗਿਆ ਹੈਗਾ,
0: ਜੀ
1: ਜਾ ਕੇ ਤੂੰ ਜਾ ਕੇ ਅਹੁਦੇ ਛੱਡੇ ਆ, ਜਾਂ ਤਾਂ ਜਿਹੜਾ ਆ ਜੋ ਕੁਛ ਕਰਨਾ ਸੀ ਪਹਿਲਾਂ ਇੱਥੇ ਕਰਕੇ ਜਾਂਦਾ, ਪਹਿਲਾਂ ਇੱਥੇ ਅਹੁਦੇ ਤਿਆਗਦਾ ਸਾਰਾ ਕੁਛ ਹੋ ਕੇ ਫਿਰ ਨਿਕਲ ਜਾਂਦਾ ਜਿੰਨਾ ਕੁ ਤੁਹਾਡਾ ਲੈਜਨ ਹੈਗਾ ਸੀ।
0: ਜੀ
1: ਜੇ ਨਾ ਕੋਈ ਮਤਲਬ ਕਿਸੇ ਬੰਦੇ ਵੱਲੋਂ ਵੀ ਏਦਾਂ ਦੀ ਕੋਈ ਵੀ ਮਤਲਬ ਖੁਸ਼ਬੂ ਨਹੀਂ ਆਉਂਦੀ ਕਿ ਹਾਂ ਵੀ ਇਹ ਬੰਦਾ ਪਾਕ ਪਵਿੱਤਰ ਹੈਗਾ ਆ, ਇਹਦੇ ਮਤਲਬ ਪਾਰਟ ਦੇ ਉੱਤੇ ਕੋਈ ਗਲਤੀ ਹੈ ਨੀ ਗੀ, ਜੋ ਵੀ ਅਕਿਊਜ਼ਿੰਗ ਫਿੰਗਰ ਰੇਜ਼ ਹੋ ਰਹੀਆਂ ਹੈਗੀਆਂ ਉਹ ਗਲਤ ਹੋ ਰਹੀਆਂ, ਇਹ ਬੰਦਾ ਨਿਰਦੋਸ਼ ਆ, ਇਹ ਕਹਿਣ ਦੀ ਹਿੰਮਤ ਕਿਸੇ ਚ ਵੀ ਹੈ ਨੀ ਸਾਡੇ ਚ ਵੀ ਹੈ ਨੀ।
0: ਜੀ ਬਿਲਕੁਲ,
1: ਕਿਉਂਕਿ ਸਮਥਿੰਗ ਇਜ਼ ਫਿਸ਼ੀ, ਹਰ ਜਗ੍ਹਾ ਕੋਈ ਨਾ ਕੋਈ ਬੰਦਾ ਵੀ ਕੋਈ 5%, ਕੋਈ 1%, ਕੋਈ 2% ਉਹ ਗਿਲਟੀ ਪਾਇਆ ਹੀ ਜਾ ਰਿਹਾ ਜੀ।
0: ਜੀ
1: ਜੇ ਉਹਨੇ ਔਰਤ ਨੇ ਜਥੇਦਾਰ ਸਾਹਿਬ ਨੂੰ ਆ ਕੇ ਤੇ ਮਿਲ ਕੇ ਕਹਿਤਾ ਸੀਗਾ ਤੇ ਜਥੇਦਾਰ ਸਾਹਿਬ ਨੇ ਫਿਰ ਏਡੀ ਵੱਡੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਉਹਦੀ ਰਿਟਨ ਐਪਲੀਕੇਸ਼ਨ ਉਡੀਕਣੀ ਚਾਹੀਦੀ ਸੀ, ਉਹਨਾਂ ਨੂੰ ਤਾਂ ਸਾਰਿਆਂ ਨੂੰ ਰੌਲਾ ਪਾ ਕੇ ਉਸੇ ਵੇਲੇ ਇਕੱਠੇ ਕਰ ਦੇਣਾ ਚਾਹੀਦਾ ਸੀ, ਭਾਈ ਇੱਥੇ ਢਾਹ ਲੱਗ ਚੱਲੀ ਆ।
0: ਜੀ
1: ਹਾਂਜੀ
0: ਜੀ
1: ਖਾਲਸੇ ਦੀ ਧਰਤੀ ਤੇ ਜਿਹੜਾ ਹੈਗਾ ਆ ਇਦਾਂ ਦਾ ਗੁਨਾਹ ਹੋ ਗਿਆ, ਬੱਜਰ ਗੁਨਾਹ ਕਰ ਦਿੱਤਾ ਬੰਦੇ ਨੇ, ਔਰ ਉਹਨੂੰ ਨਾਲ ਲੈਂਦੇ ਆਪ ਨਾਲ ਜਾ ਕੇ ਤੇ FIR ਦਰਜ ਕਰਾ ਕੇ ਆਉਂਦੇ ਤੇ ਕੁਛ ਮੰਨ ਲੈਂਦੇ ਵੀ ਹਾਂ ਜੀ ਠੀਕ ਆ ਵੀ ਬੰਦਾ ਜਿਹੜਾ ਆ ਤੇ ਉਹਦੇ ਜਿਹੜੇ ਆ ਉਹ ਤੁਸੀਂ ਜਸਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਹੈਲਪ ਕੀਤੀ ਜਾਂ ਆਪਣੇ ਜਿਹੜੀ ਪੋਸਟ ਆ ਉਹਨਾਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਤਾਂ ਅਗਲੇ ਨੂੰ ਗਦੀ ਗੇੜ ਚ ਪਾਤਾ। ਹਾਂਜੀ ਤੁਸੀਂ ਕਿਹਾ ਕਿ ਮੈਂ ਉਹਦੇ ਆਹ ਗੱਲ ਕੀਤੀ ਨੀ ਸੀ ਜੀ, ਆਹ ਗੱਲ ਚੈਟ ਵਾਲੀ ਗੱਲ ਕੀਤੀ ਸੀ, ਉਹ ਚੈਟ ਵਾਲੀ ਗੱਲ ਹੈਗੀ ਆ, ਹੁਣ ਜੇ ਚੈਟ ਵੀ ਕਹਿੰਦੇ ਹੈਗੇ ਆ ਇੰਨੀ ਵਲਗਰ ਹੈਗੀ ਆ ਕਿ ਉਹ ਪੜ੍ਹੀ ਨੀ ਜਾ ਸਕਦੀ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਗੱਲ ਆ ਨਾ ਕਿ ਉਹ ਕਹਿੰਦੇ ਕਿ ਭਾਈ ਚਾਵਲਾ ਸਾਹਿਬ ਜਿਹੜੇ ਨੇ ਇਹਨਾਂ ਦੀ ਜਥੇਦਾਰ ਸਾਹਿਬ ਦੀ ਪਿੱਠ ਥਾਪੜਦੇ ਸੀ ਤੇ ਇਹਨਾਂ ਦੀ ਪਿੱਠ ਥਾਪੜਦੇ ਨੇ ਜੀ।
1: ਚਲੋ ਇੱਕ ਗੱਲ ਹੋਰ ਛੋੜੀ ਜੀ ਸ਼ੇਅਰ ਕਰ ਦਿੰਦਾ ਹੈਗਾ ਆ ਫਿਰ ਮੈਂ ਅਗਲੀ ਖਬਰ ਤੇ ਚਲ ਜਾਣਾ। ਮੈਂ ਨਾ ਜੋਲ ਭੈਣ ਜੀ ਨੂੰ ਮਤਲਬ ਦੇਖ ਕੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ ਤਾਂ ਕਰਕੇ ਇਹ ਗੱਲ ਕਰਨ ਲੱਗਾ, ਕਿਉਂਕਿ ਔਜਲਾ ਸਾਹਿਬ ਤੋਂ ਮੇਰੇ ਨਾਲ ਸਹਿਮਤ ਹੁੰਦੇ ਨੇ ਗੇ, ਉਹ ਕਹਿੰਦੇ ਤੂੰ ਐਵੇਂ ਇੱਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ। ਪਰ ਸਾਹਿਬ ਹਾਂਜੀ ਇਹ ਜਿਹੜਾ ਆ ਜਦੋਂ ਗੜਗੱਜ ਹੋਣਾ ਨੇ ਮਤਲਬ ਚਾਰਜ ਸੰਭਾਲਿਆ ਕੇਸਗੜ੍ਹ ਤੇ ਇਹ ਚਾਵਲੇ ਨੇ ਰਾਤ 2 ਵਜੇ ਇਹਨਾਂ ਨੂੰ ਦਸਤਾਰ ਦਿੱਤੀ
0: ਜੀ।
1: ਹਾਂਜੀ ਜੇ ਚਾਵਲੇ ਨੇ ਉਸ ਵੇਲੇ ਮਰਿਆਦਾ ਦਾ ਉਲੰਘਣ ਕੀਤਾ, ਸੁਖ ਆਸਣ ਹੁੰਦਿਆਂ ਹੋਇਆ ਜੇ ਪੱਗ ਦਿੱਤੀ
0: ਜੀ,
1: ਉਸੇ ਪੱਗ ਨੇ ਇਹਨੂੰ ਪੰਥ ਚੋਂ ਛੇਕਿਆ ਕਿ ਨਹੀਂ ਛੇਕਿਆ
0: ਜੀ।
1: ਕੁਦਰਤ ਆਪਣੀ ਖੇਡ ਖੇਡ, ਮੈਂ ਮਤਲਬ ਜਿਹੜਾ ਹੈਗਾ ਇਸ ਐਂਗਲ ਨਾਲ ਜਰੂਰ ਚੀਜ਼ ਨੂੰ ਵਿਚਾਰਦਾ ਹੁੰਦਾ ਆ ਵੀ ਕੁਦਰਤ ਜਿਹੜੀ ਹੈਗੀ ਕਿਸੇ ਨੂੰ ਨੀ ਬਖਸ਼ਦੀ ਜੀ,
0: ਜੀ
1: ਉਹ ਹਰ ਇੱਕ ਚੀਜ਼ ਦਾ ਰਿਟਰਨ ਐਕਸ਼ਨ ਦਾ ਰਿਐਕਸ਼ਨ ਰਿਟਰਨ ਆਉਣਾ ਹੀ ਆਉਣਾ ਹੈ ਜੀ। ਤੇ ਉਹ ਮੈਂ ਔਜਲਾ ਸਾਹਿਬ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਮੈਂ ਤੇਰੇ ਨਾਲ ਨੀ ਸਹਿਮਤ ਹੈਗਾ ਇਹ ਚੀਜ਼ ਦੇ ਉੱਤੇ ਹੈ ਜੀ। ਉਹ ਮੈਂ ਕਿਹਾ ਚੰਗਾ ਜੀ ਤੁਹਾਡਾ ਤੂੰ ਐਵੀ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ ਹੈਗਾ, ਬਟ ਮੈਨੂੰ ਇੰਨਾ ਪਤਾ ਹੈਗਾ ਕਿ ਚੰਗਾ ਕਰੋਗੇ ਤੇ ਚੰਗਾ ਆਏਗਾ, ਮਾੜਾ ਕਰੋਗੇ ਤੇ ਉਹ ਇਨ ਰਿਟਰਨ ਤੁਸੀਂ ਜਿਹੜਾ ਹੈਗਾ ਚੀਜ਼ਾਂ ਵਾਪਰ ਕਿਉਂ ਰਹੀਆਂ, ਐਲੀਗੇਸ਼ਨ ਲੱਗਿਆ ਤੇ ਕਿਉਂ ਲੱਗਿਆ, ਵੀ ਜੇ ਗਲਤ ਕੰਮ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਆ ਗਲਤ ਆਉਣਾ ਹੀ ਆਉਣਾ ਜੀ। ਕਈ ਕਰਮ ਏਦਾਂ ਦੇ ਹੁੰਦੇ ਆ ਰੁਟੀਨ ਦੇ ਵਿੱਚ ਆਪਾਂ ਵੀ ਮਰਿਆਦਾ ਦਾ ਕਰ ਜਾਂਦੇ ਹੈਗੇ, ਕੋਈ ਮਰਿਆਦਾ ਦਾ ਉਲੰਘਣ ਕਰ ਜਾਂਦੇ ਹੈਗੇ, ਜਾਂ ਗੁਰੂ ਸਾਹਿਬ ਦੀ ਜਾਂ ਆਲ ਮਾਈਟੀ ਗੋਡ ਦੀ ਐਗਜ਼ਿਸਟੈਂਸ ਨੂੰ ਆਪਾਂ ਉਸ ਵੇਲੇ ਇਗਨੋਰ ਕਰ ਦਿੰਨੇ ਆ ਜਾਂ ਡਿਨਾਈ ਕਰ ਦਿੰਨੇ ਆ, ਉਸ ਹਾਲਤ ਵਿੱਚ ਜਿਹੜਾ ਕੰਮ ਕਰਦੇ ਆ ਉਹਦਾ ਰਿਜ਼ਲਟ ਵੀ ਫਿਰ ਇਸੇ ਤਰੀਕੇ ਦਾ ਆਉਂਦਾ ਜੀ।
0: ਬਿਲਕੁਲ ਹੈ, ਬਿਲਕੁਲ
1: ਮੈਂ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਰਹਿੰਦਾ ਇਸ ਤਰੀਕੇ ਦੇ ਨਾਲ, ਤੇ ਮੈਨੂੰ ਲੱਗ ਜਾਂਦਾ ਪਤਾ ਵੀ ਹਾਂ ਜੀ, ਵੀ ਹਾਂ ਠੀਕ ਹੈ ਜੀ, ਇਹਨੇ ਬੰਦੇ ਨੇ ਉਹ ਕੰਮ ਕੀਤਾ ਸੀ ਜਿਹਦਾ ਰਿਜ਼ਲਟ ਆ ਗਿਆ ਜੀ।
0: ਜੀ ਜੀ ਜਿਹੜਾ ਧੱਬਾ ਲਾ ਤਾ ਇਹ ਸਾਰੀ ਚੀਜ਼ਾਂ ਦੇ ਉੱਤੇ ਜਾਂ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਕੌਣ ਧੋਵੇਗਾ ਜੀ, ਜੋ ਆ ਕਰ ਗਏ ਨੇ ਜੀ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ, ਬਹੁਤ ਜ਼ਿਆਦਾ ਬੈਕਫੁੱਟ ਤੇ ਆ ਗਿਆ
0: ਜੀ
1: ਇਸ ਚੀਜ਼ ਦਾ, ਦੇਰ ਇਜ਼ ਨੋ ਐਂਡ, ਇਹ ਅਜੇ ਖਤਮ ਨਹੀਂ ਹੋਇਆ ਕੰਮ,
0: ਨਾਲੇ ਲੜਾਈ ਤਾਂ ਸਹੀ ਇਹਨਾਂ ਦੀ ਸਿੱਖੀ ਦੀ ਲੜਾਈ ਥੋੜੀ ਹੈ ਇਹਦੇ ਵਿੱਚ, ਇਹ ਤਾਂ ਉਹ ਚਲੋ ਬਦਨਾਮ ਕਰੀ ਜਾਂਦੇ ਉਸ ਚੀਜ਼ ਦੇ ਵਿੱਚ, ਲੜਾਈ ਤਾਂ ਇਹਨਾਂ ਦੀ ਕੁਰਸੀ ਦੀ ਆਪਸ ਦੇ ਵਿੱਚ ਜੀ, ਜਾਂ ਸਿਆਸਤ ਦੀ ਲੜਾਈ ਹੈ ਜੀ।
1: ਦੇਖੋ ਸਿਆਣੇ ਜਰਨਲਿਸਟ ਤਾਂ ਸਰ ਇਹ ਕਹਿੰਦੇ ਆ ਕਿ ਭਾਈ ਇਹਨਾਂ ਨੇ ਲੜਕੀ ਉਹਦਾ ਜਿਹੜਾ ਆ ਔਰਤ ਦਾ ਮੋਬਾਈਲ ਜਿਹੜਾ ਆ ਇਹ ਪੁਲਿਸ ਕਬਜ਼ੇ ਚ ਆ ਗਿਆ ਜੀ, ਕਿਉਂਕਿ ਦੈਟ ਇਜ਼ ਕੇਸ ਪ੍ਰੋਪਰਟੀ
0: ਜੀ,
1: ਉਹ ਮੋਬਾਈਲ ਤੋਂ ਐਵੀਡੈਂਸ ਟਰੇਸ ਹੁੰਦਾ। ਹੁਣ ਉਸ ਮੋਬਾਈਲ ਦੇ ਵਿੱਚ ਕੀ ਹੈਗਾ ਆ, ਸਿਰਫ ਚੈਟ ਦੀ ਵਜ੍ਹਾ ਕਰਕੇ ਥੋੜਾ ਉਹਨਾਂ ਨੇ ਲਿਆ, ਉਹਨਾਂ ਨੇ ਤਾਂ ਮੋਬਾਈਲ ਫੋਲ ਦੇਣਾ ਸਾਰਾ, ਉਹਦੇ ਵਿੱਚ ਅੱਗੇ ਪਿੱਛੇ ਜੋ ਕਿਸੇ ਨਾਲ ਵਾਪਰਿਆ ਜੋ ਗੱਲਬਾਤ ਹੋਈ ਉਹਦੇ ਵਿੱਚੋਂ ਕਹਿੰਦੇ ਮਟੀਰੀਅਲ ਬਹੁਤ ਮਿਲ ਰਿਹਾ ਹੈਗਾ ਆ, ਤੇ ਸਰਕਾਰ ਦਾ ਜਿਹੜਾ ਆ ਤੁਸੀਂ ਹੈਡਲਾਈਨ ਵੀ ਦਿੱਤੀ ਹੈ ਇਸ ਚੀਜ਼ ਦੀ, ਮਿਸ਼ਨ 27 ਹਾਂਜੀ ਕੰਪਲੀਟ, ਉਹ ਉਹਨਾਂ ਦਾ ਮਿਸ਼ਨ 27 ਜਿਹੜਾ ਹੈਗਾ ਆ ਇਸੇ ਚੱਕਰ ਦੇ ਵਿੱਚ ਹੀ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਮੈਟਰ ਕਰਕੇ ਸਾਰਾ ਇਲੈਕਸ਼ਨ ਜਿਹੜਾ ਹੈਗਾ ਆ ਕਾਂਡ ਦੇ ਆਲੇ ਦੁਆਲੇ ਘੁੰਮਣਾ ਆ, ਔਰ ਜਦੋਂ ਜਦੋਂ ਇਹਦੀ ਚਰਚਾ ਹੋਏਗੀ ਅਕਾਲੀ ਦਲ ਨੂੰ ਮੂੰਹ ਛਪਾਉਣਾ ਔਖਾ ਹੋ ਜਾਏਗਾ ਜੀ।
0: ਬਿਲਕੁਲ,
1: ਉਹ ਮਤਲਬ ਲੁਕਣਗੇ ਇਸ ਚੀਜ਼ ਦੇ ਉੱਤੇ, ਪਰ ਇਹ ਬੜਾ ਵੱਡਾ ਬਲੌਟ ਜਿਹੜਾ ਹੈਗਾ ਆ। ਪਰ ਹਾਂਜੀ, ਪਰ ਇੱਕ ਗੱਲ ਹੈਗੀ ਆ, ਮੈਨੂੰ ਔਜਲਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ ਕਿ ਭਾਈ ਇਹ ਇੱਕ ਦਿਨ ਚ ਸਾਰਾ ਕੁਛ ਨਹੀਂ ਹੋਇਆ।
0: ਬਿਲਕੁਲ,
1: ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਲੰਗਾਹ ਨੂੰ ਲਿਆ ਕੇ ਮੁੜ ਕੇ ਮਾਫ਼ ਕਰੋ ਜੀ,
0: ਬਿਠਾਓ ਉਹਨੂੰ।
1: ਹਾਂਜੀ, ਹਾਂ ਤੁਸੀਂ ਜਿਹੜਾ ਹੈਗਾ ਆ ਵੀ ਜੇ ਬੰਦੇ ਗਲਤ ਸਾਬਤ ਹੋ ਰਹੇ ਸੀ ਪੰਥ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਛਾਂਟ ਦਿੰਦੇ
0: ਜੀ,
1: ਕਰੈਕਟਰ ਵਾਲੇ ਬੰਦਿਆਂ ਨੂੰ ਅੱਗੇ ਲਿਆਉਂਦੇ
0: ਜੀ,
1: ਤੁਸੀਂ ਜਿਹੜਾ ਹੈਗਾ ਉਹੋ ਹੀ ਬੰਦੇ ਕਿਸੇ ਪਿੱਛੇ ਬੰਦੇ ਜਿਹੜੇ ਹੈਗੇ ਆ ਭਾਈ, ਤੁਸੀਂ ਸੋਚਿਆ ਵੀ ਫਲਾਨਾ ਇਕੱਠ ਕਰ ਲੈਂਦਾ, ਜੇ ਇਕੱਠ ਕਰ ਲੈਂਦਾ ਆ ਤਾਂ ਫਿਰ ਵੋਟਾਂ ਕਿਉਂ ਨੀ ਨਿਕਲਦੀਆਂ
0: ਜੀ,
1: ਕਿਉਂਕਿ ਇਕੱਠ ਦੇ ਵਿੱਚ ਭਾਰੇ ਸਾਹਿਬ ਜਿਹੜਾ ਆ ਹਰ ਇੱਕ ਬੰਦਾ ਸ਼ਰੀਫ ਬੰਦਾ ਵੀ ਚੱਲ ਜਾਂਦਾ ਆ ਕਿ ਭਾਈ ਇਹ ਲੁੱਚਾ ਬੰਦਾ ਹੈਗਾ ਆ, ਕੱਲ ਨੂੰ ਕਹੂਗਾ ਵੀ ਫਲਾਨਾ ਬੰਦਾ ਨਹੀਂ ਆਇਆ ਮੈਂ ਕਿਹਾ ਸੀ
0: ਜੀ,
1: ਪਰ ਵੋਟ ਪਾਉਣ ਲੱਗੇ ਬੰਦਾ ਸੁਤੰਤਰ ਹੁੰਦਾ ਆ, ਉਸ ਵੇਲੇ ਹਰ ਇੱਕ ਬੰਦਾ ਦੇਖਦਾ ਆ ਕਿ ਜੇ ਮੈਂ ਇੱਜ਼ਤਦਾਰ ਆ ਤਾਂ ਮੈਂ ਇੱਜ਼ਤਦਾਰ ਨੂੰ ਹੀ ਪ੍ਰੈਫਰ ਕਰਾਂਗਾ, ਮੈਂ ਇਹੋ ਜਿਹੇ ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ ਜੀ।
0: ਬਿਲਕੁਲ ਹੈ ਜੀ,
1: ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਜੀ। 10 ਸਾਲ ਹੋ ਗਏ ਪਿੱਛੇ ਗਏ ਹੈਗੇ ਸੀਗੇ ਜੀ, ਆ ਜਿਹੜਾ ਹੈਗਾ ਆ ਕਾਂਡ ਆ ਇਹਨੇ ਜੋ ਜੇ ਮਤਲਬ ਜਿਹੜਾ ਹੈਗਾ ਕੋਈ ਸਕੋਪ ਬਣਿਆ ਹੀ ਬਣਿਆ ਸੀ ਤੇ ਇਹਨੇ ਕਾਫੀ ਇਸ ਕਾਂਡ ਨੇ ਜਿਹੜਾ ਹੈਗਾ ਪਿੱਛੇ ਪਾਤਾ
0: ਜੀ। ਬਿਲਕੁਲ, ਤੇ ਸੈਣੀ ਸਾਹਿਬ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸੈਣੀ ਸਾਹਿਬ ਭਾਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ
1: ਹਾਂਜੀ,
2: ਮੈਂ ਅੱਜ ਨਾ ਇੱਕ ਪੋਇਮ ਪੜ੍ਹੀ ਸੀਗੀ, ਉਹ ਹੈਗਾ ਉਹ ਕਿਸੇ ਦੀ ਲਿਖੀ ਹੋਈ, ਵੈਸੇ ਨਾਂ ਚਲੋ ਮੈਂ ਦੱਸ ਦਿਆਂ, ਬਹੁਤ ਪਿਆਰੀ ਪੋਇਮ ਆ, ਜਸਵੀਰ ਸਿੰਘ, ਆਈ ਥਿੰਕ ਜਸਵੀਰ ਸਿੰਘ ਔਲਖ ਨੇ ਸ਼ਾਇਦ ਉਹਨਾਂ ਦਾ ਨਾਮ
0: ਜੀ,
2: ਉਹ ਬਸ ਪੋਇਮ ਦੇ ਵਿੱਚ ਸਾਰਾ ਹੀ ਕੁਛ ਆ ਗਿਆ
0: ਜੀ,
2: ਹਨਾ। ਤੇ ਬਾਕੀ ਸੈਣੀ ਸਾਹਿਬ ਭਾਜੀ ਕਹਿੰਦੇ ਕਿ ਹਿਰਦੇ ਬਲੂੰਦਰ ਹੈਗੇ, ਇਹ ਕਿਹੜਾ ਭਾਜੀ ਪਹਿਲੀ ਵਾਰੀ ਕੁਛ ਹੋਇਆ
0: ਜੀ,
2: ਜਿਹੜੇ ਹਿਰਦੇ ਆਪਣੇ ਬਲੂੰਦਰ, ਇਹਨਾਂ ਦੇ ਤਾਂ ਹਿਰਦੇ ਹੈ ਨੀ, ਹਿਰਦੇ ਤਾਂ ਸਾਡੇ ਲੋਕਾਂ ਦੇ ਨੇ ਜਿਹੜੇ ਬਲੂੰਦਰੇ ਜਾਂਦੇ ਨੇ, ਤੇ ਇਹ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਤੁਹਾਡੇ ਹਿਰਦੇ ਬਲੂੰਦਰੇ ਗਏ ਜਾਂ ਨਹੀਂ ਗਏ
0: ਜੀ,
2: ਹਨਾ। ਤੇ ਪਹਿਲਾਂ ਇਹ ਜਿਹੜਾ ਮੈਂ ਬਾਣੀ ਦੀ ਬਹੁਤ ਰਿਸਪੈਕਟ ਕਰਦੀ ਹਾਂ, ਹਨਾ, ਬਾਣੀ ਆ ਜਿਹੜੀ ਤੁਹਾਨੂੰ ਸਾਰਾ ਕੁਛ ਹੀ ਜਿਹੜੀ ਜ਼ਿੰਦਗੀ ਦਾ, ਜ਼ਿੰਦਗੀ ਕੀ ਆ, ਫਲਸਫਾ ਕੀ ਆ, ਉਹਦਾ ਸਾਰਾ ਹੀ ਪ੍ਰਤੱਖ ਤੁਹਾਨੂੰ ਬਾਣੀ ਚ ਆਪਾਂ ਨੂੰ ਜੇ ਅਰਥਾਂ ਦੇ ਨਾਲ ਆਪਾਂ ਪੜ੍ਹਦੇ ਆ ਸੁਣਦੇ ਆ ਤੇ ਸਾਰਾ ਕੁਛ ਹੀ ਦੱਸ ਦਿੰਦੀ ਆ ਹੈ ਕੀ ਆ ਜ਼ਿੰਦਗੀ, ਹਨਾ। ਤੇ ਇੱਕ ਮੈਂ ਕੱਲ ਪਰਸੋਂ ਇੱਕ ਕੋਈ ਸੀਗਾ ਸਿੰਗਰ, ਉਹਨਾਂ ਦੀ ਉਹ ਬਾਬਾ ਫਰੀਦ ਦੀ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ, ਉਹ ਮੈਂ
0: ਹਾਂਜੀ
2: ਸੁਣੀ ਆ ਬਾਰ ਬਾਰ ਸੁਣਾ ਬਾਰ ਬਾਰ ਸੁਣਾ, ਹਨਾ ਉਹ ਇੰਨਾ
0: ਬਿਲਕੁਲ
2: ਮਤਲਬ ਕਿ ਤੁਹਾਨੂੰ ਐ ਤੁਹਾਨੂੰ
0: ਬੰਦਾ
2: ਰਿਲਾਈਜ਼
0: ਮਿੱਟੀ ਹੈ
2: ਕਰਾਉਂਦਾ
0: ਜੀ,
2: ਕਿ
0: ਹੁਣ ਕੁਛ
2: ਤੁਸੀਂ
0: ਨਹੀਂ ਹੈ
2: ਮਿੱਟੀ ਆ, ਆਪਾਂ ਹੈ ਹੀ ਕੁਛ ਨਹੀਂ, ਹਨਾ
0: ਜੀ।
2: ਇਹ ਜਿਹੜੇ ਲੋਕ ਨੇ ਹਨਾ, ਮੈਂ ਇਹ ਲੋਕ ਨੇ ਹੁਣ ਤੁਸੀਂ ਜਦੋਂ ਪੁਰਾਣੀਆਂ ਆਹ 84 ਤੱਕ ਸੈਣੀ ਸਾਹਿਬ ਭਾਜੀ, ਜਦੋਂ ਤੁਸੀਂ ਕੋਈ ਕਿਸੇ ਦਾ ਪੋਡਕਾਸਟ ਸੁਣਦੇ ਹੋ ਜਾਂ ਕੁਛ ਪੜ੍ਹਦੇ ਹੋ, ਤੁਸੀਂ ਕਿੰਨੇ ਯਾਰ ਬਹੁਤ ਆਮ ਲੋਕਾਂ ਤੋਂ ਜਿਹੜੇ ਉਸ ਟਾਈਮ ਦੇ ਅਸੀਂ ਹੈਗੇ ਆ, ਉਹਨਾਂ ਦੇ ਜਿਹੜੇ ਵੀ ਸੀਗੇ ਦੱਸਣ ਵਾਲੇ, ਉਹਨਾਂ ਨੂੰ ਗਾਹ ਉਸ ਟਾਈਮ ਸਾਨੂੰ ਹਨਾ, ਤੇ ਉਹ ਸੁਣਦਿਆਂ ਵੀ ਆਪਾਂ ਵਿੱਚ ਇਹਨਾਂ ਦੇ ਜਿਹੜੇ ਵੀ ਉੱਥੇ ਆਪਾਂ ਜਿਹਨਾਂ ਨੂੰ ਇਹ ਖਾੜਕੂ ਕਹਿ ਲਓ ਜਾਂ ਜੋ ਕੁਛ ਮਰਜ਼ੀ ਸ਼ਬਦ ਦੇ ਲਓ ਇਹਨੂੰ, ਹਨਾ ਵੀ ਉਹਨਾਂ ਦੇ ਵਿੱਚ ਇਹ ਕਿਵੇਂ ਹੁੰਦਾ ਸੀਗਾ, ਕਈ ਨਕਲੀ ਸੀਗੇ ਉਹ, ਕਿਵੇਂ ਲੋਕਾਂ ਨੂੰ ਤੰਗ ਕਰਦੇ ਸੀਗੇ ਜਾਂ ਕਿਵੇਂ ਉਹਨਾਂ ਨੇ ਲੋਕਾਂ ਦੇ ਘਰਾਂ ਜਾ ਕੇ ਇੱਜ਼ਤਾਂ ਲੁੱਟੀਆਂ, ਕੀ ਵਟ ਐਵਰ ਯੂ ਨੋ, ਜੋ ਮੈਂ ਜੋ ਕੁਛ ਵੀ ਗੋਲ ਮੋਲ ਗੱਲ ਕਰਦੀ ਹਾਂ ਨਾ
0: ਪੂਰੀਆਂ ਵਾਲੇ ਜਾਂ ਲੋਈਆਂ ਵਾਲੇ ਸਾਰੇ ਜੀ ਬਿਲਕੁਲ
2: ਹਾਂਜੀ। ਤੇ ਉਹ ਉਹ ਜਦੋਂ ਇਹ ਜਿਹੜੀ ਬਾਣੀ ਆ ਹੁਣ ਆਪਾਂ ਨੂੰ ਇਹ ਕਹਿੰਦੀ ਆ ਵੀ ਦੇਖੋ ਤੁਸੀਂ ਜਿਹੜੇ ਆਪਣੇ ਪੰਜ ਕਾਮ ਕਰੋ, ਲੋਭ ਮੋਹ ਹੰਕਾਰ ਜਿਹੜਾ ਵੀ ਕੁਛ ਹੈ ਇਹ ਇਹਨੂੰ ਦਬਾਓ ਜਾਂ ਇਹਨੂੰ ਦਬਾਓ ਨੀ, ਇਹਨੂੰ ਆਪਣਾ ਤੋਂ ਦੂਰ ਕਰਦੀ ਆ ਬਾਣੀ ਆਪਾਂ ਨੂੰ, ਇਸ ਤੋਂ ਇਹਨੂੰ ਆਪਾਂ ਨੂੰ ਇਹਨਾਂ ਚੀਜ਼ਾਂ ਚ ਆਪਾਂ ਨਾ ਫਸੀਏ ਤੋਂ ਪਰੇ ਕਰਦੇ ਆ
0: ਬਿਲਕੁਲ।
2: ਪਰ ਗੱਲ ਤਾਂ ਇਹ ਜਦੋਂ ਬਾਣੀ ਨੂੰ ਤੁਸੀਂ ਮੰਨੋਗੇ ਅੰਦਰੋਂ ਸੱਚੇ ਦਿਲੋਂ ਉਦੋਂ ਆ ਨਾ, ਇਹ ਜਿਹੜੇ ਉੱਤੋਂ ਦਿਖਾਵੇ ਕਰਨ ਦੇ ਲਈ ਜਿਹੜੀ ਇੰਨੀ ਇੱਥੇ ਬੱਗ ਇਕੱਠਾ ਹੋਇਆ, ਇਹ ਤਾਂ ਉੱਤੋਂ ਦਿਖਾਵੇ ਕਰਨ ਨੂੰ ਸੀ, ਅੰਦਰ ਤਾਂ ਦਵਾਈ ਰੱਖਿਆ ਸਾਰੇ ਦਵਾਈ ਰੱਖਦੇ ਨੂੰ, ਕਦੇ ਨਾ ਕਦੇ ਕਹਿਣ ਬਈ ਉਹ ਗੱਲਾਂ ਤੁਹਾਡਾ ਜਿਹੜਾ ਦਿਮਾਗ ਆ ਉਹ ਜਾਂ ਦਿਲ ਆ ਤੁਹਾਡਾ ਇਹ ਤੁਹਾਨੂੰ ਦਬਾਉਣ ਦਿੰਦਾ ਨੀ, ਤੇ ਤੁਸੀਂ ਆਪਦਾ ਜਿਹੜਾ ਵੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਪਿਛਲੇ ਪਾਸੇ ਚੱਲਦਾ ਉਹ ਤੁਸੀਂ ਮੂਹਰੇ ਲੈ ਆਉਂਦੇ ਹੋ,
0: ਹਨਾ।
2: ਤੇ ਕਿੰਨਾ ਕੁਛ ਇਹ ਕਿਹੜਾ ਇਹ ਪਹਿਲਾ ਕੇਸ ਨੀ, ਇਹ ਤਾਂ ਸਾਡੇ ਲਈ ਸਾਨੂੰ ਅਸੀਂ ਸੈਂਸਿਟਿਵ ਇੰਨੇ ਹੋਏ ਹੋਏ ਆ ਸਾਨੂੰ ਪਹਿਲਾਂ ਲੱਗਦਾ ਮਤਲਬ ਔਖਾ ਲੱਗਦਾ, ਤੇ ਕਿੱਥੋਂ ਇਹ ਤਾਂ ਇਹ ਸਾਰੇ ਜਿੰਨੇ ਵੀ ਨੇ, ਚਲੋ ਲੰਗਾਹ ਵੀ ਤੇ ਆਹ ਹੁਣ ਚਾਵਲਾ ਹੁਣ ਸਾਰੇ ਇਹ ਤਾਂ ਪ੍ਰੋਮੀਨੈਂਟ ਫਿਗਰਸ ਨੇ, ਇਹ ਇਹਨਾਂ ਨੂੰ ਦੁਨੀਆਂ ਜਾਣਦੀ ਆ, ਉਦੋਂ ਤੋਂ ਇਹਨਾਂ ਨੂੰ ਰਿਸਪੈਕਟ ਕਰਦੇ ਵੀ ਹਾਂ ਇਹਨਾਂ ਨੇ ਹਬਲਟੋ ਆ ਜਿਵੇਂ ਕਿਵੇਂ ਵੀ ਇਹਨਾਂ ਸੰਘਰਸ਼ ਕੀਤਾ ਕੀਤਾ ਜਾਂ ਨਹੀਂ ਕੀਤਾ ਪਤਾ ਨੀ, ਹਾਂ ਉਦੋਂ ਤਾਂ ਹੱਥ ਖੜੇ ਖੜਕੇ ਵੀ ਉਹ ਕਹਿੰਦੇ ਬਲਟੋਆ ਨੀ ਸੀਗਾ ਜਿਹੜਾ ਬਾਹਰ ਆਏ ਸੀ, ਚਲੋ ਜੋ ਵੀ ਆ ਹਨਾ। ਇਸ ਕਰਕੇ ਸਾਨੂੰ ਅਸੀਂ ਤਾਂ ਅਸੀਂ ਤਾਂ ਆਮ ਲੋਕ ਆ, ਅਸੀਂ ਸੈਂਸਿਟਿਵ ਆ, ਅਸੀਂ ਆਪਦੇ ਸਾਡੇ ਜਿਹੜੇ ਇਹ ਧਾਰਮਿਕ ਜਗ੍ਹਾ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਕੁਛ ਨਾ ਹੋਵੇ, ਆਪਾਂ ਕਿੰਨਾ ਕਿੱਥੇ ਦੂਰ ਤੱਕ ਆਪਾਂ ਜੁੱਤੀ ਖੋਲ ਕੇ ਜਾਂਦੇ ਆ, ਪੈਰ ਧੋਨੇ ਆ, ਸਿਰ ਢੱਕਦੇ ਆ, ਤੁਸੀਂ ਸੱਚ ਨੀ ਮੈਨੂੰ ਨਾ ਇਹ ਮਾੜਾ ਜਿਹਾ ਵੀ ਸਿਰ ਨੰਗਾ ਹੋ ਜਾਵੇ ਨਾ, ਕਈ ਵਾਰੀ ਚੁੰਨੀਆਂ ਅੱਜ ਕੱਲ ਇਸ ਤਰ੍ਹਾਂ ਸਿਲਕੀ ਜਿਹੀਆਂ ਆਈਆਂ ਹੋਈਆਂ ਨੇ, ਮਾੜਾ ਜਿਹਾ ਵੀ ਸਿਰ ਉਹ ਜੇ ਸਿਰ ਤੋਂ ਲੈ ਜਾਵੇ ਜਦੇ ਆ ਕੇ ਖੜੇ ਹੋ ਜਾਂਦੇ ਨੇ ਉੱਥੇ। ਤੇ ਭਾਜੀ ਮੈਂ ਇਸ ਵਾਰੀ ਸੈਣੀ ਸਾਹਿਬ ਭਾਜੀ ਮੈਂ ਅੰਮ੍ਰਿਤਸਰ ਗਈ, ਮੈਂ ਅਨੰਦਪੁਰ ਸਾਹਿਬ ਗਈ, ਮੈਂ ਆਪਣਾ ਦੂਜਾ ਕੀ ਕਹਿੰਦੇ ਨੇ ਦਮਦਮਾ ਸਾਹਿਬ ਗਈ। ਜਦੋਂ ਤੁਸੀਂ ਨਾ ਮਤਲਬ ਇੱਕ ਇਹ ਤੁਸੀਂ ਕਹੋ ਵੀ ਐਡੀ ਵੱਡਾ ਇਹ ਇੱਕ ਚਮਤਕਾਰ ਕਹੋ ਜਾਂ ਕੁਛ ਵੀ, ਜਿਵੇਂ ਇੰਨੀ ਦੁਨੀਆਂ ਉੱਥੇ ਲੰਗਰ ਛਕਣ ਆਉਂਦੀ ਆ ਅੰਮ੍ਰਿਤਸਰ, ਇੰਨੀ ਦੁਨੀਆਂ ਲੰਗਰ ਛਕਦੀ ਆ, ਮੈਂ ਬਈ ਪਤਾ ਨੀ ਦੇਖ ਲਿਆ ਇੱਕ ਕਿਰਪਾ ਹੀ ਆ ਜਿਹਦੇ ਨਾਲ ਇੰਨਾ ਲੰਗਰ ਬਣੀ ਜਾਂਦਾ। ਪਰ ਮੈਂ ਹੋਰ ਗੁਰਦੁਆਰਿਆਂ ਚ ਵੀ ਇਸ ਵਾਰੀ ਜਾ ਕੇ ਦੇਖਿਆ, ਜਦੋਂ ਲੰਗਰ ਵਰਤਾਉਂਦੇ ਨੇ ਨਾ ਅੱਧਾ ਤਾਂ ਜੇ ਚੌਲ ਨੇ ਜਾਂ ਦਾਲ ਸਬਜ਼ੀ ਅੱਧਾ ਤਾਂ ਇਹ ਥੱਲੇ ਡੋਲਦੇ ਨੇ
0: ਜੀ,
2: ਹਨਾ। ਤੁਹਾਨੂੰ ਕੱਪੜੇ ਹੁਣ ਚਲੋ ਵੀ ਕੱਪੜੇ ਪਾਏ ਹੁੰਦੇ ਨੇ ਮਤਲਬ ਕਿ ਆਪਾਂ ਬਚਾਅ ਵੀ ਕਰਦੇ ਹਾਂ ਛਿੱਟੇ ਨਾ ਪੈ ਜਾਣ ਪਿੱਛੇ ਨੂੰ ਵੀ ਹੁੰਦੇ ਆ, ਹਨਾ। ਇਹਨਾਂ ਨੂੰ ਕਿਸੇ ਚੀਜ਼ਾਂ ਦਾ ਫਰਕ ਹੈ ਨਹੀਂ
0: ਗਾ ਜੀ, ਉਹ ਚੱਕ ਹੋ ਗਿਆ
2: ਹਨਾ,
1: ਬਿਲਕੁਲ ਭੈਣ ਜੀ ਬਿਲਕੁਲ।
2: ਤੇ ਡਰ ਡਰ ਤਾਂ ਹੈ ਹੀ ਨਹੀਂ ਸੀ, ਇਹ ਤਾਂ ਲੋਕਾਂ ਨੂੰ ਤੁਹਾਨੂੰ ਪਿੱਛੇ ਲਾਉਣ ਲਈ ਇਹ ਦਿਖਾਉਂਦੇ ਸੀ, ਡਰ ਤਾਂ ਇਹਨਾਂ ਦੇ ਮਨ ਚ ਪਹਿਲਾਂ ਹੀ ਹੈ ਨਹੀਂ ਸੀਗਾ
1: ਜਿਹੜੇ ਨਾ ਭੈਣ ਜੀ ਵਲੰਟੀਅਰ ਆ, ਵਲੰਟੀਅਰ ਹੁੰਦੇ ਨਾ ਉਹ ਪਿਆਰ ਨਾਲ ਮਤਲਬ ਸ਼ਰਧਾ ਨਾਲ, ਜਿਹੜੇ ਇਹ ਤਨਖਾਹਦਾਰ ਹੈਗੇ ਇਹਨਾਂ ਦੀ ਕਾਹਦੀ ਸ਼ਰਧਾ ਹੈਗੀ, ਇਹ ਚੀਜ਼ਾਂ ਇਸ ਤਰੀਕੇ ਦੇ ਨਾਲ।
2: ਹਾਂ ਮੈਂ ਤੁਹਾਨੂੰ ਦੱਸਦੀ ਹਾਂ, ਬੱਚੇ ਸੀਗੇ ਚਲੋ ਮੈਨੂੰ ਇੰਨਾ ਜ਼ਿਆਦਾ ਪਤਾ ਵੀ ਨਹੀਂ ਸੀਗਾ, ਛੋਟੇ ਮੇਰੇ ਦੋਨੋਂ ਹੀ ਨਾਲ ਸੀਗੇ, ਤੇ ਨਾ ਅਸੀਂ ਉੱਥੋਂ ਆਈਏ ਅੰਮ੍ਰਿਤਸਰ ਜਾਈਏ ਤਾਂ ਪਰਿਕਰਮਾ ਦੇ ਵਿੱਚ ਇੱਕ ਨੇ ਨਾ ਰੋਕ ਲਿਆ, ਕਹਿੰਦਾ ਮੱਥਾ ਟੇਕ ਕੇ ਆਉਂਦਾ, ਮੈਂ ਕਿਹਾ ਪਤਾ ਨੀ ਕੀ ਕਾਹਤੇ ਕਹੀ ਜਾਂਦਾ, ਮੈਂ ਕਿਹਾ ਹਾਂਜੀ, ਕਹਿੰਦਾ ਮੱਥਾ ਟੇਕਤਾ, ਮੈਂ ਕਿਹਾ ਮੈਂ ਫੇਰ ਕਿਹਾ, ਮੈਂ ਕਿਹਾ ਹਾਂਜੀ ਕੀ ਕਹਿਣਾ, ਨਹੀਂ ਕਹਿੰਦਾ ਤੁਸੀਂ ਮੱਥਾ ਟੇਕਣ ਨੀ ਗਏ, ਮੈਂ ਕਿਹਾ ਨਹੀਂ ਜੀ ਹਜੇ ਨੀ ਗਏ, ਕਹਿੰਦਾ ਤੁਸੀਂ ਇਹ ਬੱਚੇ ਦੇ ਸ਼ੋਰਟ ਪਾਈਆਂ ਹੋਈਆਂ ਸੀ ਤੁਸੀਂ ਜਾ ਨੀ ਸਕਦੇ, ਆਪ ਤਾਂ ਤੁਸੀਂ ਅੱਧੇ ਨੰਗੇ ਫਿਰਦੇ ਹੋ ਚੋਲੇ ਪਾਏ ਹੁੰਦੇ ਨੇ, ਹਨਾ ਜੇ ਬੱਚੇ ਦੇ 8 ਸਾਲ ਦੇ ਬੱਚੇ ਦੇ ਨੀਕਰ ਪਾਈ ਹੋਈ ਆ, ਉਹ ਵੀ ਸ਼ੋਰਟ ਪਾਈ ਹੋਈ ਆ, ਉਹ ਢਕਿਆ ਹੋਇਆ ਸਾਰਾ ਕੁਛ, ਉਹਨੂੰ ਤੁਸੀਂ ਵਾਹਿਗੁਰੂ ਨੇ ਕਿੱਦਣ ਕਹਿਦਾ ਵੀ ਤੁਸੀਂ ਜੇ ਤੁਸੀਂ ਉਹ
0: ਬੁਰਕਾ ਪਵਾ ਲਓ ਜੀ,
1: ਇਹਨਾਂ ਦੇ ਆਪਣੇ ਅਸੂਲ ਹੀ ਆ ਜੀ।
2: ਉਹ ਆਪਣੇ ਗੁਰੂਆਂ ਨੇ ਤਾਂ ਆਪਣੇ ਗੁਰੂਆਂ ਨੇ ਤਾਂ ਪੈਸੇ ਦਾ ਵੀ ਮੱਥਾ ਨੀ ਟਿਕਾਇਆ ਸੀਗਾ ਕਿਸੇ ਨੇ ਉਸ ਟਾਈਮ, ਕੀ ਸੀ ਟਕਾ ਹੁੰਦਾ ਸੀ, ਕਿਸੇ ਕੋ ਹੁੰਦਾ ਵੀ ਨੀ ਸੀਗਾ
0: ਜੀ।
2: ਜਾਣੀ ਕੇ ਤੁਸੀਂ ਬਸ ਹੁਣ ਨਾ ਰਹਿਣੀ
0: ਨਹੀਂ ਭੈਣ ਜੀ, ਜੇ ਗੱਲ ਕਰੀਏ ਚਲੋ ਗੱਲ ਤੋਰੀ ਆ, ਜਿਹੜੀ ਕਛਹਿਰੇ ਪਾ ਕੇ ਤੜਕੇ ਨੂੰ ਸੇਵਾ ਕਰਦੇ ਹੋ, ਕੀ ਕਰਦੇ ਇਹ
2: ਪਤਾ ਨੀ, ਉਹ ਪਤਾ ਨੀ ਕਿਹਨੂੰ ਲੱਤਾਂ ਦਿਖਾਉਣੀਆਂ ਹੁੰਦੀਆਂ ਨੇ, ਤੇ ਜੇ ਇਹ ਬੱਚਿਆਂ ਦੇ ਨਿੱਕਰਾਂ ਪਾਈਆਂ ਹੋਈਆਂ ਤਾਂ ਇਹ ਗੁਰੂ ਸਾਹਿਬ ਸਾਹਮਣੇ ਜਾ ਕੇ ਮੱਥਾ ਟੇਕ ਨੀ ਸਕਦੇ।
0: ਬਿਲਕੁਲ,
2: ਤੇ ਇਸ ਕਰਕੇ ਜਿਹੜੇ ਵਿਰਦੇ ਬਲੁੰਦਰੇ ਨੇ ਦੁੱਖ ਤਾਂ ਹੁੰਦਾ, ਪਰ ਇਹ ਹਿਰਦਿਆਂ ਨੂੰ ਆਪਣੇ ਨੂੰ ਹੁਣ ਆਪਾਂ ਨੂੰ ਵੀ ਥੋੜਾ ਸਖਤ ਕਰਨਾ ਪੈਣਾ।
0: ਬਿਲਕੁਲ,
2: ਕਿਉਂਕਿ ਇਹਨਾਂ ਨੇ ਤਾਂ ਤੀਏ ਚੌਥੇ ਦਿਨ ਆਹੀ ਇਹਨਾਂ ਦਾ ਤਾਂ ਹਰ ਤੇ ਕੰਮ ਰਹਿਣਾ ਹੀ ਆ, ਤੇ ਇਹਨਾਂ ਨੂੰ ਦੇਖ ਲਾ ਮੌਜ ਨਾਲ ਭੱਜ ਗਿਆ ਨਾ ਕੈਨੇਡਾ।
0: ਬਿਲਕੁਲ,
2: ਤੇ
1: ਬਿਲਕੁਲ ਇੱਕ
2: ਫੇਰ ਇਹਨਾਂ ਨੂੰ ਭੱਜਣ ਨੂੰ ਬੜੀ ਛੇਤੀ ਪੈ ਜਾਂਦੇ, ਨਹੀਂ ਤਾਂ ਇੱਥੇ ਫੇਸ ਕਰਦਾ ਬਈ ਠੀਕ ਆ ਮੈਂ ਇੱਥੇ ਆ, ਕਰੋ ਜਿਹੜਾ ਕੁਛ ਆ ਇਨਵੈਸਟੀਗੇਸ਼ਨ। ਕਿੱਥੋਂ ਬੀਬੀ ਲੈ ਕੇ ਆਉਂਦੀ, ਬੀਬੀ ਦਾ ਕੰਮ ਕੀ ਆ, ਸਾਨੂੰ ਤਾਂ ਇੱਕ ਦਿਹਾੜੀ ਹੁੰਦਾ ਤਾਂ ਘਰੋਂ ਬਾਹਰ ਜਾਈਦਾ, ਸ਼ਾਮ ਨੂੰ ਫਿਕਰ ਹੁੰਦਾ ਵੀ ਆਇਆ ਰੋਟੀ ਨੀ ਪੱਕੀ ਹੋਈ, ਤੇ ਬੰਦਿਆਂ ਨੇ ਗੱਲ ਚ ਅੰਗੂਠਾ ਦੇ ਦੇਣਾ ਵੀ ਆਹ ਰੋਟੀ ਨੀ ਹੈਗੀ ਇਸ ਵੇਲੇ ਤੁਸੀਂ ਫਿਰਦੇ ਹੋ ਬਾਹਰ ਗੁਰਦੁਆਰਿਆਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਉਹ ਗੱਲ ਆ
1: ਤਾਂ ਹਾਲ ਚਾਲ ਹੋ ਗਿਆ ਜੀ, ਬੀਬੀ ਘਰੋਂ ਨਿਕਲੀ ਆ,
2: ਗੁੜ ਗੋਬਰ ਸਬ ਕੁਛ ਇਕੱਠਾ ਹੀ ਹੋਇਆ ਹੋਇਆ, ਇਹ ਆਪਣੇ ਆਪਾਂ ਨੂੰ ਆਪਣੇ ਵੱਲੋਂ।
1: ਸੰਜੀਦਾ ਬੰਦੇ ਬਹੁਤ ਔਖੇ ਆ, ਸੰਜੀਦਾ ਬੰਦੇ ਕਹਿੰਦੇ ਰਿਮੂਵ ਆਲ ਦੀਜ਼ ਨੌਨਸੈਂਸ,
0: ਹਾਂਜੀ
1: ਇਹ ਸਾਰੇ ਨੌਨਸੈਂਸ ਬਦਲ
2: ਦਿਓ,
1: ਕੰਟਰੋਲ ਖੋਲੋ,
2: ਹੋ ਨੀ ਸਕਣਾ, ਇੰਨਾ ਹੋ ਹੀ ਨੀ ਸਕਣਾ, ਕਿਉਂਕਿ ਸਿਸਟਮ ਹੀ ਇਹਨਾਂ ਨੇ ਇੰਨਾ ਪੱਕਾ ਜਕੜਤਾ ਉਹਨਾਂ ਦੇ ਅੰਡਰ ਆ ਗਿਆ, ਇਹ ਹੋਣਾ ਨੀ। ਤੁਸੀਂ ਦੇਖਿਆ ਹੀ ਆ ਹੁਣ ਉਹ ਇੰਨਾ ਕੁਛ ਹੋਇਆ ਜਦੋਂ ਸੁਖਬੀਰ ਬਾਦਲ ਹੋਇਆ, ਕਿੰਨਾ ਕੁਛ ਹੋਇਆ, ਲਾਈਵ ਤੱਕ ਚੱਲਿਆ ਸਾਰਾ ਕੁਛ, ਕੀ ਹੋਇਆ ਉੱਥੇ ਦੀ ਉੱਥੇ ਹੀ ਕਹਿੰਦੇ ਨੇ ਸਭ ਕੁਛ ਉੱਥੇ ਦਾ ਉੱਥੇ ਹੀ ਖੜਾ, ਕੁਛ ਫਰਕ ਪਿਆ ਹਨਾ, ਇਹ ਨੀ ਹੋਣਾ ਹੈਗਾ ਹੁਣ ਤਾਂ ਉਹਨਾਂ ਦੇ, ਇਹਨਾਂ ਦੇ ਤਾਂ ਜੜਾਂ ਇੰਨੀਆਂ ਮਜ਼ਬੂਤ ਹੋ ਗਈਆਂ ਪੂਰੇ, ਇਹ ਤਾਂ ਬੋਰਡ ਬਣ ਗਏ, ਇਹ ਨੀ ਪੱਟ ਹੋਣੇ ਹੈਗੇ ਹੁਣ।
0: ਬਿਲਕੁਲ,
2: ਇਸ ਕਰਕੇ
1: ਹਾਂਜੀ ਕੁਦਰਤ ਖੇਡ ਖੇਡੂਗੀ ਜਰੂਰ।
2: ਬਿਲਕੁਲ, ਤਾਂ ਹੀ ਤਾਂ ਉਹ ਕਹਿੰਦੇ ਧਰਤੀ ਗੇੜਾ ਦੇ ਕੇ ਆਉਂਦੀ ਆ ਨਾ ਆਪਣੀ ਜਗ੍ਹਾ ਤੇ ਫੇਰ ਦੁਬਾਰਾ,
0: ਜੀ ਬਿਲਕੁਲ,
2: ਇਹੀ ਆ ਇਹ ਆਪਣੇ ਵੀ ਇਹ ਜਿਹੜਾ ਸਰਕਲ ਕੱਢ ਕੇ ਕਦੇ ਨਾ ਕਦੇ ਪੂਰਾ ਤਾਂ ਸਰਕਲ ਇਹ ਹੋਣਾ, ਫਿਰ ਉਦਣ ਤਾਂ ਸਭ ਕੁਛ ਹੋਣਾ ਹੀ ਹੋਣਾ, ਪਰ ਹਜੇ ਪਤਾ ਨੀ ਕਿੰਨਾ ਕੁ ਟਾਈਮ ਲੱਗਣਾ, ਹਜੇ ਕੁਛ ਨੀ ਪਤਾ।
0: ਭੈਣ ਜੀ ਜੋਲ ਜੋਲ ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਵੀ ਜੁੜੇ ਨੇ ਭਾਜੀ, ਉਹਨਾਂ ਦੀ ਵੀ ਗੱਲ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਨਾਲ ਹੀ। ਹਾਂਜੀ ਸਵਾਗਤ ਹੈ ਭਾਜੀ, ਕਦੇ ਕਦੇ ਤੁਸੀਂ ਆਉਂਦੇ ਹੋ, ਦੇਖ ਲਓ ਸਭ ਨੂੰ ਚਾਹ ਚੜ ਜਾਂਦਾ ਜੀ, ਆ ਜਾਓ ਭਾਜੀ, ਲੰਘਿਆ ਸਤਿ ਸ੍ਰੀ ਅਕਾਲ ਜੀ,
3: ਵੱਡੇ ਭੈਣ ਜੀ ਸਤਿ ਸ੍ਰੀ ਅਕਾਲ, ਦੋਨੋਂ ਵੀਰਾਂ ਨੂੰ
2: ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ
1: ਜੀ, ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
3: ਤਾਂ ਕਾਲ ਕਰੀ ਆ ਭੈਣ ਜੀ, ਇਹਨਾਂ ਤੋਂ ਡਰਨ ਡਾਉਂਦੀ ਆ ਜਿਹਨਾਂ ਤੁਹਾਨੂੰ ਰੋਕੇ ਨੇ ਬੱਚੇ ਪਿੱਛੇ, ਇਹਨਾਂ ਤੋਂ ਡਰਨ ਡਾਉਣ ਦੀ ਕੋਈ ਲੋੜ ਨੀ, ਉਹਨੂੰ ਸਿੱਧਾ ਪੈਂਦੇ ਕਿ ਤੇਰੇ ਮਨ ਚ ਵੀ ਕੁਛ ਹੋ ਸਕਦਾ, ਮੇਰੇ ਮਨ ਚ ਵੀ ਕੁਛ ਹੋ ਸਕਦਾ, ਬੱਚਿਆਂ ਦਾ ਸੁੱਚਾ
0: ਜੀ,
3: ਇਹਨੂੰ ਤਾਂ ਚਾਹੇ ਨੰਗਾ ਲਾਇਆ ਇਹਨੂੰ ਕੀ ਪਤਾ, ਆਪਦੇ ਕੰਨੀ ਝਾਕਿਆ ਕਰੋ, ਤੁਹਾਡੀਆਂ ਫੋਟੋਆਂ ਲੱਗਦੀਆਂ ਜਿਹੜੀਆਂ ਇਹਨਾਂ, ਉਹਨਾਂ ਨੂੰ ਕਦੇ ਪਏ ਹੋ
0: ਨਾ ਜੀ ਨਾ,
3: ਪਾਲਕੀ ਨੂੰ ਹੱਥ ਲਾਉਣਾ ਦੇਣ ਜੀ, ਤੂੰ ਰੋਡਾ ਇਹ 18 ਦੀ ਗੱਲ ਆ ਜੀ, 18 ਤੋਂ ਪਹਿਲਾਂ ਦੀ ਸ਼ਾਇਦ, ਬਾਅਦ ਤਾਂ ਮੈਂ ਪੱਗ ਬਣਾ, ਫਿਰ ਉੱਥੇ ਖਾਲੀ ਸੀ ਜਗ੍ਹਾ ਅੰਦਰ, ਚਲੋ ਪਹਿਲਿਆਂ ਜੀ ਸੀਗੇ, ਮੈਂ ਬਹਿ ਗਿਆ, ਮੈਨੂੰ 2 ਮਿੰਟ ਬਾਅਦ ਲੱਗ ਗਿਆ ਹੁਜਾਂ ਬਾਅਦ ਉੱਠ, ਮੈਂ ਕੀ ਗੱਲ, ਕਹਿੰਦਾ ਹੋਰ ਕਿਸੇ ਨੇ ਬੈਠਣਾ, ਉਹ ਮੈਂ ਕਿਹਾ ਮੈਂ ਰੋਜ਼ ਦੇਖਦਾ ਉਹਨੂੰ ਟੀਵੀ ਤੇ ਅਮਰੀਕਾ ਤੋਂ, ਖਾਲਿਆ ਉਹਨੂੰ ਕਦੇ
0: ਜੀ,
3: ਮੈਂ ਕਿਹਾ ਯਾਰ 2 ਮਿੰਟ ਬਹਿਣਾ, ਮੈਂ ਅਸੀਂ ਆਪ ਜਾਣਾ ਵਾਸਤੇ, ਮੈਂ ਖੰਨੇ ਤੋਂ ਆਇਆ, ਮੈਂ ਅਸੀਂ ਆਪ ਯਾਰ ਜਗ੍ਹਾ ਮਿਲ ਗਈ, ਕੱਲ ਦੇ ਆਏ ਹੋਏ ਆ
0: ਜੀ, ਜੀ
3: ਉਹ ਖੜ ਗਿਆ ਜਾ ਕੇ ਉੱਥੇ, ਫਿਰ ਮੈਂ ਜਾਣ ਲੱਗਿਆ ਕਿਹਾ ਮੈਂ ਆਪਦਾ 9 ਜਾਂ ਨਹੀਂ ਮੜਿਆ, ਫਿਰ ਮੈਂ ਕਰਵਾਉਣਾ ਫੋਨ ਤੈਨੂੰ ਮੈਂ
0: ਜੀ,
3: ਇਹੋ ਜਿਹਾ ਇਹਨਾਂ ਦਾ ਪਵੇ ਨਾ ਫੇਰ ਠੀਕ ਰਹਿੰਦੇ ਨੇ।
0: ਬਿਲਕੁਲ ਹੈ ਜੀ,
3: ਬੱਚੇ ਨੂੰ ਸੁੱਚਾ ਕੌਣ ਹੋਊ ਭੈਣ ਜੀ, ਆਪਾਂ ਵੀ ਕਰਪਟ ਹੋ ਸਕਦੇ ਹਾਂ, ਬੱਚੇ ਨੂੰ ਸੁੱਚਾ ਹੈ ਕੋਈ
0: ਨਾ ਜੀ, ਨਾ ਜੀ
2: ਕਦੇ, ਸਾਰੇ ਆਏ ਨੇ ਤੁਹਾਨੂੰ ਦੱਸਦੀ ਵੀ ਸਾਡੇ ਜਿਹੜੇ ਇਹ ਨੇ,
3: ਮੈਂ ਹੁਣੇ ਨਾ ਭੈਣ ਜੀ ਮੈਂ ਰਾਜਨ ਜੀ ਨਾਲ ਮੈਂ ਗੱਲ ਕਰ ਰਹੀ ਭੈਣ, ਸੋਰੀ ਮੈਂ ਤੁਹਾਨੂੰ, ਮੈਂ ਕਿਹਾ ਮੈਨੂੰ ਜਿਹੜਾ ਕੱਲ ਪਰਸੋਂ ਦਾ ਇੱਕ ਚੀਜ਼ ਦਾ ਭੈਣ ਜੀ ਮੈਨੂੰ ਫਿਕਰ ਲੱਗਿਆ ਹੋਇਆ ਕਿ ਦੇਖੋ ਪਹਿਲਾਂ ਤਾਂ ਸਾਡੀ ਆਸਥਾ ਨੂੰ ਢਾਹ ਕਿੱਥੇ ਲਾਈਏ ਜਿੱਥੇ ਸਾਡਾ ਖਾਲਸੇ ਦਾ
0: ਜਨਮ ਹੋਇਆ ਜੀ,
2: ਬਿਲਕੁਲ
3: ਹਨਾ, ਚਾਹੇ ਆਪਾਂ ਇੱਥੇ ਬਾਹਰ ਰਹਿੰਦੇ ਹਾਂ
0: ਜੀ,
3: ਇਹ ਤਾਂ ਪੰਜਾਬ ਚ ਰਹਿੰਦੇ ਨੇ, ਬਾਕੀ ਵੀ ਸੁਣਦੇ ਨੇ ਵੀਰ ਆਪਣੇ, ਕਿੰਨੀ ਵਾਰੀ ਇਹੋ ਜਿਹੇ ਸਥਾਨਾਂ ਤੇ ਜਾ ਹੁੰਦਾ ਜਿਹੜੇ ਲੋਕਲ ਵੀ ਰਹਿੰਦੇ ਨੇ, ਸੋਚ ਕੇ ਦੇਖੋ ਆਪਾਂ ਕਦੇ ਵਾਰੀ ਪਲਾਨ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ
0: ਜੀ,
2: ਬਹੁਤ ਔਖਾ ਘਰੋਂ ਨਿਕਲ ਨਹੀਂ ਹੁੰਦਾ ਜੀ,
3: ਆਸਥਾ ਨੂੰ ਇਹ ਜੀ ਢਾਹ ਲੱਗੀ ਆ ਤੇ ਸਾਡੇ ਬੱਚਿਆਂ ਨੇ ਜਾਨੋ ਫੜ ਜਾਣਾ, ਜਿਨ੍ਹਾਂ ਚ ਮਾੜੀ ਮੋਟੀ ਸ਼ਰਧਾ ਹੋਊਗੀ ਨਾ, ਆ ਜਿਹੜਾ ਤੁਹਾਨੂੰ ਟੱਕਰਿਆ ਸੀ ਉੱਤੇ, ਆ ਜਿਹੜੇ ਚੋਲੇ ਵਾਲੇ ਇਹਨਾਂ ਨੇ ਭਜਾ ਦੇਣੇ ਨੇ ਜੀ ਫੜ ਕੇ
0: ਜੀ ਜੀ।
2: ਗੰਦ ਪਾਇਆ ਪਿਆ ਹੁਣ ਇਹ ਤਾਂ, ਇਹ ਪਤਾ ਨੀ ਜਿਵੇਂ ਭਾਜੀ ਕਹਿੰਦੇ ਨੇ ਪਤਾ ਨੀ ਕਦੋਂ ਕਲੀਨ ਇਹ ਹੋਊਗਾ ਸਾਰਾ, ਬੜਾ ਔਖਾ ਕਿਉਂਕਿ ਆ ਹੁਣ ਤੱਕ ਕਦੋਂ ਦਾ ਕਿੰਨਾ ਰੌਲਾ ਪਿਆ ਜਦੋਂ ਹਰਪ੍ਰੀਤ ਆ ਗਿਆ
3: ਨੀ। ਤੂੰ ਆਟਾ ਨੀ ਗੁੰਨ ਸਕਦੀ, ਆ ਤੇਰੇ ਚੂੜੇ ਤੂੰ ਸੇਵਾ ਨੀ ਕਰ ਸਕਦੀ, ਤੁਸੀਂ ਠੇਕਾ ਲਿਆ ਹੋਇਆ
0: ਜੀ।
3: ਸਾਡੇ ਕਦੇ ਗੁਰਦੁਆਰੇ ਭੈਣ ਜੀ ਆ ਕੇ ਦੇਖੋ, ਬੱਚੇ ਲੜਕੀਆਂ ਆਪਣੀ ਲੜਕੀਆਂ ਨੇ ਨੂੰਹਾਂ ਧੀਆਂ ਸਾਰੀਆਂ ਜਿਹੋ ਜਿਹਾ ਮਰਜ਼ੀ ਕੱਪੜਾ ਪਾ ਕੇ ਹੁਣ ਕਦੇ ਕਿ ਹਾਂ ਪੂਰਾ ਮਤਲਬ ਟਕਿਆ ਹੋਣਾ ਚਾਹੀਦਾ ਲੇਡੀ ਜਿਵੇਂ ਹੁੰਦਾ,
2: ਠੀਕ ਹੈ ਮਤਲਬ ਹਾਂ ਪ੍ਰੋਪਰ ਕੱਪੜੇ ਪਾਏ ਹੋਣ
3: ਕੱਲੀ ਰੋਕੇ
0: ਜੀ,
2: ਕੱਪੜੇ ਤਾਂ ਕੱਪੜੇ ਹੀ ਨੇ ਜਿਹੜੇ ਜਿੰਨਾ ਥੋੜਾ ਤੰਗ ਤਾਂ ਪਿਆ ਰਿਹਾ
3: ਨਾ, ਸ਼ਰਧਾ ਨਾਲ ਤੇ ਮਰਿਆਦਾ ਨਾਲ ਆ ਰਿਹਾ ਨਾ
0: ਬਿਲਕੁਲ।
3: ਉਹ ਕਿਉਂ ਕਹੀਏ ਵੀ ਤੂੰ ਉਹ ਪਾ ਕੇ ਆਇਆ ਉਹ ਪਾ ਗਿਆ
0: ਜੀ,
3: ਅਸੀਂ ਬਸਾ ਦਾ ਸੱਦਾ ਕੋਸਦਾ ਰਿਹਾ ਹੁੰਦਾ ਉਹ ਤੁਸੀਂ ਭਜਾਉਣ ਲੱਗੇ ਹੋ।
2: ਜਿਹੜੇ ਆਪਣੇ ਗੁਰੂ ਸੀ ਪਖੰਡ ਬਾਅਦ ਚੋ ਕੱਢਦੇ ਕੱਢਦੇ ਕੱਢਦੇ ਕੱਢਦੇ ਇੰਨਾ ਪਖੰਡ ਫਸ ਗਿਆ ਨਾ ਆਪਣੇ ਇਹਦੇ ਵਿੱਚ ਸਿੱਖੀ ਚ, ਤੇ ਉਹ ਜਿਵੇਂ ਦੱਸ ਉਹ ਵੈਸੇ ਹੈਡਿੰਗ ਤਾਂ ਉਹ ਬਹੁਤ ਵਧੀਆ ਵੀ ਸਿੱਖ ਵੀ ਨਿਕਲਿਆ ਗਿਆ, ਸਿੱਖ ਤਾਂ ਨਿਕਲਿਆ ਗਿਆ ਬਸ ਆਪ ਹੀ
3: ਸ਼੍ਰੀ ਚੰਦ ਦਾ ਜਨਮ ਦਿਨ ਮਨਾਇਆ ਭੈਣ ਜੀ ਸ਼੍ਰੀ ਚੰਦ
2: ਹਾਂਜੀ।
3: ਮੈਂ ਜਾਣੀ ਬੈਠਾ ਪੂਰੇ ਧਿਆਨ ਵਾ, ਮੈਂ ਤੂੰ ਅਸੀਂ ਮੈਂ ਬਾਬੇ ਨੂੰ ਘੇਰੂ ਮੈਂ ਅੱਜ ਨਾ ਵੀ ਬੁੱਲ ਵੀ ਉਹ ਗੁਰੂ ਦੇ ਘਰੇ ਜੰਮ ਕੇ ਗੁਰੂ ਦੀ ਮਰਿਆਦਾ ਉਹਦੇ ਤੇ ਨੀ ਚੱਲਿਆ, ਉਹਨੇ ਆਪਦੀ ਸੰਪਰਦਾ ਚਲਾ ਲਈ ਸੀ ਨਾ, ਚਲੋ ਪਤਾ ਹੀ ਆਪਾਂ ਨੂੰ ਲੋਕ ਚੱਲ ਮੰਨਦੇ ਨੇ ਹਰੇਕ ਦੀ ਸ਼ਰਧਾ ਆਪਦੀ ਹੈ ਨਾ, ਹੁਸ਼ਿਆਰਪੁਰ ਕੰਨੀ ਉਹਨਾਂ ਦੀ ਕੋਈ ਜਗ੍ਹਾ ਲਖਨਪੁਰ ਕੀ ਲੱਖੇ ਕੇ ਬਹੁਤ ਵੱਡਾ ਜੀ ਹੋਇਆ ਨਾ ਉੱਥੇ ਡੇਰਾ ਇਹਨਾਂ ਦਾ, ਪਰ ਮੇਰਾ ਸਾਰਾ ਗੁੱਸਾ ਬਾਬਾ ਜੀ ਨੇ ਐਂਡ ਤੇ ਖਲਾਤਾ, ਜਿਹੜਾ ਬਾਬਾ ਜੀ ਨੂੰ ਪਤਾ ਹੋਣਾ ਵੀ ਕਿਤੇ ਨਾ ਕੋਈ ਘੇਰੂ ਉਹਨੇ ਐਂਡ ਦੇ ਰਾਦਾ, ਉਹਨਾਂ ਨੇ ਪੂਰਾ ਸ਼ਬਦ ਪੜਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਕਿਹਾ ਬਾਬਾ ਜੀ ਸਵਾਦ ਲਿਆ ਦੋ ਤੁਸੀਂ ਭਾਈ ਜਾਂ ਗੁਰੂ ਦਾ ਕੋਲ ਖੜਾ ਜਨਮ ਦਿਨ ਕਿਹਨਾਂ ਦੇ ਮਨਾਈ ਜਾਂਦੇ ਹੋ ਤੁਸੀਂ, ਚਲੋ ਸ਼ਰਧਾ ਵੱਖਰੀ ਗੱਲ ਹੈ, ਮੈਂ ਨੀ ਕਹਿੰਦਾ ਸ਼ਰਧਾ ਹਰੇਕ ਬੰਦੇ ਦੀ ਹੁੰਦੀ ਹੈ
0: ਬਿਲਕੁਲ,
3: ਤੇ ਪਰ ਅਸੀਂ ਫੇਰ ਵੀ ਚਲੋ ਪੜ੍ਹ ਕੇ ਸਾਰਤਾ, ਮੈਂ ਕਿਹਾ ਬਾਬਾ ਜੀ ਇਹ ਵੀ ਤਾਂ ਅਸੀਂ ਪੜ੍ਹ ਕੇ ਹੀ ਸਾਰਦੇ ਹਾਂ, ਉਹ ਸ਼ਬਦ ਤਾਂ ਕਰੇ ਹੀ ਨੀ ਅਸੀਂ, ਸ਼ਬਦ ਨੂੰ ਤਾਂ ਖੋਜਿਆ ਹੀ ਨੀ
0: ਖੋਜਿਆ ਹੀ ਨੀ
3: ਹਾਂਜੀ। ਬਾਬਾ ਢਾਕਤਾ ਮਹਾ, ਬਾਬੇ ਦੇ ਏਸੀ ਲਾ ਦਾ, ਬਾਬੇ ਦੇ ਹੀਟ ਲਾ ਦੀ ਉੱਪਰ ਦੀ ਆਪਾ ਤੇ ਆਪਾਂ ਜਿਹੜੇ ਰੁਮਾਲਾ ਸਾਹਿਬ ਨਾਲ ਬਾਬਾ,
2: ਹਾਂ ਸਿਆਲਾਂ ਚ, ਸਿਆਲਾਂ ਚ ਸੁਨੀਲ ਦੇ ਉਹ ਮੁੱਟੇ ਤੇ ਗਰਮੀਆਂ ਚ ਉਹ ਦੱਸੋ ਕੱਲ ਪਰਸੋਂ ਉਸ
3: ਦੇਹਧਾਰੀ ਨੂੰ ਪਖੰਡ ਕਰਕੇ ਗਏ ਆ ਅਸੀਂ, ਗ੍ਰੰਥ ਸਾਹਿਬ ਨੂੰ ਦੇਹਧਾਰੀ ਬਣਾਤਾ ਜੀ
0: ਬਿਲਕੁਲ,
2: ਉਹ ਤਾਂ ਹੀ ਤਾਂ ਪਰਸੋਂ ਚੋਂ ਮੈਂ ਉਸ ਦੇਖਾਂ, ਮੈਂ ਕਿਹਾ ਦੇਖ ਉਸ ਟਾਈਮ ਵੀ ਇਹ ਇੰਨਾ ਬੋਲ ਗਿਆ ਇਹਨੂੰ ਪਤਾ ਨੀ, ਤੇ ਕਹਿੰਦਾ ਵੀ ਮੈਂ ਕਿਸੇ ਦੇ ਘਰ ਗਿਆ, ਉਹਨਾਂ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ, ਕਹਿੰਦਾ ਉਹਨਾਂ ਨੇ ਆਪਣਾ ਜਿਹੜੀ ਬਣਾ ਕੇ ਰੱਖਦੇ ਨੇ ਪਲੰਘ ਟਾਈਪ ਉਹਦੇ ਉੱਤੇ ਕਹਿੰਦਾ ਰੱਖਿਆ ਹੋਇਆ, ਕਹਿੰਦਾ ਚੱਲ ਉੱਥੇ ਤੱਕ ਤਾਂ ਠੀਕ ਸੀ, ਕਹਿੰਦਾ ਚਾਂਦੀ ਦੀ ਰੱਖੀ ਹੋਈ ਗੜਬੀ ਕੋਲ ਦਾਤਣ ਰੱਖੀ ਹੋਈ, ਕਹਿੰਦਾ ਮੈਂ ਕਿਹਾ ਇਹ ਕੀ ਆ, ਕਹਿੰਦੇ ਨੇ ਗੁਰੂ ਜੀ ਲਈ ਇਹ ਦਾਤਣ ਆ ਤੇ ਚਾਂਦੀ ਦੇ ਵਿੱਚ ਭਾਂਡਾ ਰੱਖਿਆ ਉਹਨਾਂ ਨੇ ਦਾਤਣ, ਤੇ ਇਸ ਕਰਕੇ ਇਹ ਕਿਹੜਾ ਹੁਣ ਦਾ, ਇਹ ਤਾਂ ਬੜੇ ਸਾਲਾਂ ਤੋਂ ਇਹ ਪਖੰਡਵਾਦ ਤਾਂ ਬਹੁਤ ਸਾਲਾਂ ਵਿੱਚ ਬਣਿਆ ਹੋਇਆ ਇਹਨਾਂ ਨੇ ਹਨਾ, ਤੇ ਬਸ ਆਪਾਂ ਦੇਖ ਹੀ ਨੀ ਰਹੇ ਆਪਣੇ ਲੋਕਾਂ ਨੂੰ ਤਾਂ ਗੱਲ ਇੱਥੇ ਤੱਕ, ਆਪਾਂ ਆਪਣੇ ਆਪ ਨੂੰ ਨਾ ਇਹਦੇ ਵਿੱਚੋਂ ਬਰੀ ਕਰ ਲਈ, ਆਪਾਂ ਕਰੀ ਜਾਣ ਸਾਨੂੰ ਕੀ, ਅਸੀਂ ਤਾਂ
3: ਬਸ ਇੱਥੇ ਆਪਾਂ ਤਾਂ ਆਪਾਂ ਹੁੰਦਾ ਵੀ ਜਾਈਏ 10 ਮਿੰਟ ਸ਼ਾਂਤੀ ਨਾਲ ਬਹਿ ਕੇ ਮੁੜੇ ਜੀ, ਆਪਾਂ ਨੂੰ ਉੱਥੇ ਦਾ ਆਲੇ ਦੁਆਲੇ ਦਾ ਪਤਾ ਹੀ ਨਹੀਂ ਕੀ ਹੋ ਰਿਹਾ ਜੀ
0: ਬਿਲਕੁਲ,
2: ਇੱਥੋਂ ਹੀ ਤਾਂ ਆਪਾਂ ਕਹਿ ਦਿੰਦੇ ਆਪਾਂ ਕਹਿੰਦੇ ਚੱਲ ਛੱਡ ਪਰੇ, ਆਪਾਂ ਕਰੀ ਜਾਣ, ਅਸੀਂ ਤਾਂ ਗੁਰੂ ਲਈ ਚੱਲੇ ਆ, ਆਪਣਾ ਮੱਥਾ ਟੇਕਣ ਚੱਲੇ ਆ ਜਾਂ ਗੁਰੂ ਦੀ ਸ਼ਰਧਾ ਲਈ ਚੱਲੇ ਆ, ਆਪਾਂ ਫਿਰ ਇੱਥੇ ਤੱਕ ਆਪਣਾ ਕਹਿੰਦਾ ਜੇ ਉੱਥੇ ਹੀ,
3: ਇੱਥੇ ਇਹ ਗੱਲ ਹੈ ਜਿਹੜਾ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਪਾਂ ਚੁਣਿਆ ਉਹ ਜੁੰਮੇ ਪੁੱਤ ਆਪਾਂ ਚੁਣਿਆ ਨਾ ਇੱਕ, ਹੁਣ ਚਾਹੇ MLA ਨੇ MP ਨੇ ਉਹ ਹੁਣ ਆਪਾਂ
2: ਆਪਣੇ ਚੁਣੇ ਹੋਏ ਨੇ,
3: ਸਭਾ ਨਹੀਂ ਜਾ ਸਕਦਾ ਇੱਕ ਬੰਦਾ, ਵਿਧਾਨ ਸਭਾ ਨਹੀਂ ਜਾ ਸਕਦਾ, ਹਰੇਕ ਬੰਦਾ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੀ ਨਹੀਂ ਜਾਂਦਾ, ਉਹ ਵੀ ਇੱਕ ਵਿਧੀ ਵਿਧਾਨ ਆ ਨਾ
0: ਬਿਲਕੁਲ,
3: ਆਪਾਂ ਤਾਂ ਉਹਦੇ ਰਾਹੀਂ ਮੈਸੇਜ ਦੇ ਸਕਦੇ ਹਾਂ, ਉਹ ਜਿਹੜੇ ਚੁਣੇ ਉਹ ਤਾਂ ਇਹ ਕੰਮ ਨੂੰ ਲੱਗੇ ਹੋਏ ਨੇ
0: ਜੀ ਬਿਲਕੁਲ ਹੈ ਜੀ,
3: ਆਧਾਰ ਕੀ ਨੇ ਕਰਨਾ
2: ਬਿਲਕੁਲ, ਚਲੋ ਬਹੁਤ ਸੋਹਣਾ ਹੈ ਨਾ, ਇਹ ਸੁਣਦੀ ਹਾਂ
0: ਜੁੜਨ ਲਈ, ਥੈਂਕ ਯੂ ਥੈਂਕ ਯੂ,
2: ਸਤਿ ਸ਼੍ਰੀ ਅਕਾਲ
1: ਠੀਕ ਹੈ ਬੰਦੀ
0: ਜੀ, ਦੋਸਤੋ ਹਰਵਿੰਦਰ ਜੋਲ ਭੈਣ ਜੀ, ਹਾਂਜੀ ਔਜਲਾ ਸਾਹਿਬ ਕੰਟੀਨਿਊ,
3: ਮੈਂ ਤਾਂ ਸੈਣੀ ਸਾਹਿਬ ਜਿਹੜੀ ਗੱਲ ਕਹਿੰਦੇ ਵੀ ਕਲਾ ਵਰਤੀ ਹੈ ਠੀਕ ਹੈ, ਮੈਂ ਸਹਿਮਤ ਹਾਂ, ਹੋਣਾ ਵੀ ਮੈਂ ਤਾਂ ਇਹੀ ਕਹਿਣਾ ਮਰੇ ਤੋਂ ਬਾਅਦ ਕੀ ਹੁੰਦਾ ਉੱਪਰ ਜਾ ਕੇ ਜੀ, ਉੱਪਰ ਜੋ ਹੋਣਾ ਚਾਹੀਦਾ ਉਹ ਇੱਥੇ ਹੀ ਹੋਣਾ ਚਾਹੀਦਾ, ਚਾਹੇ ਸਿਕੰਦਰ ਹੈ ਚਾਹੇ ਭੁਪਿੰਦਰ ਹੈ ਚਾਹੇ ਰਾਜਨ ਹੈ ਚਾਹੇ ਕੋਈ ਹੋਰ ਆ, ਜੋ ਇੱਥੇ ਕਰਦਾ ਉਹ ਇੱਥੇ ਸਜ਼ਾ ਮਿਲਣੀ ਚਾਹੀਦੀ, ਮੈਂ ਸਹਿਮਤ ਹਾਂ ਸੈਣੀ ਸਾਹਿਬ, ਪਰ ਮੈਂ ਜਾਣੀ ਇਹਨਾਂ ਦੀ ਗੱਲ ਨੂੰ ਸਹਿਮਤ ਇਸ ਕਰਕੇ ਨੀ ਸੀ ਹੋਇਆ ਵੀ ਜਿਹੜੇ ਬਾਕੀ ਵੱਢਣੇ ਸੀ ਉਹ ਤਾਂ ਲਕੋਲੇ ਨਾ ਬਚਾਲੇ ਨਾ ਫਿਲਹਾਲ
0: ਉਹਦੇ ਵਿੱਚ
3: ਜਰੂਰ ਉਹ
0: ਜਿਹੜੇ ਸ਼ਰਧਾ ਵਾਲੇ ਆ ਨਾ ਉਹਨਾਂ ਨੇ ਕਹਿਣਾ ਸਾਨੂੰ ਕੀ ਆ ਜਿਹੜੀ ਰੱਬ ਨੇ ਸਜ਼ਾ ਦੇਣੀ ਸੀ ਦੇ ਦਿੱਤੀ ਉਹਨੂੰ ਹਨਾ ਉਹ ਉੱਥੇ ਗੱਲ ਖੜ ਜਾਣੀ
3: ਤੁਸੀਂ ਗੱਲ ਨੀ ਸਮਝੇ ਮੈਂ ਸੈਣੀ ਸਾਹਿਬ ਦੀ ਗੱਲ ਨੂੰ ਮੈਂ ਇਹ ਕਰਦੀ ਕਿ ਠੀਕ ਆ ਤੁਸੀਂ ਇਸ ਗੱਲ ਨਾਲ ਕਹਿੰਦੇ ਆ ਵੀ ਉਹ ਜਿਹਨੇ ਪੱਗ ਦਿੱਤੀ ਜਿਹਨੇ ਥਾਪਿਆ ਮੈਂ ਤਾਂ ਸੁੱਚਾ ਸਿੰਘ ਲਗਾ ਰਹੇ ਦੂਜੇ ਨੂੰ ਦੇਖੋ ਤੁਸੀਂ ਇੱਕ ਚੀਜ਼ ਦੇਖੋ ਰਾਤ ਨੂੰ 2 ਵਜੇ ਪਾਗੇ ਨੂੰ ਦੇ ਰਿਹਾ ਚਾਵਲਾ ਜਿਹੜਾ ਉੱਥੇ ਆਹ ਕੰਮ ਕਰ ਰਿਹਾ ਸੀ
0: ਬਿਲਕੁਲ
3: ਤੇ ਦੂਜੇ ਦਿਨ ਇਹਨੂੰ ਜਥੇਦਾਰ ਲਾਲ ਦੀ ਪ੍ਰੈਸ ਕਾਨਫਰੰਸ ਕਿਹਾ ਸੁੱਚਾ ਸਿੰਘ ਲਗਾ ਤੁਸੀਂ ਦੇਖੋ ਸਾਡੀ ਕੌਮ
0: ਬਿਲਕੁਲ ਹੀਰੇ ਆ ਹੀਰੇ
3: ਇਹਨੇ ਵਧੀਆ ਪਿੱਕ ਐਂਡ ਚੂਜ਼ ਕੀਤੇ ਅਸੀਂ
0: ਜੀ
1: ਬਿਲਕੁਲ
3: ਮਤਲਬ ਵੀ ਅੱਜ ਢਾਕ ਲਏ ਉਹ ਇਹਨੂੰ ਸਜ਼ਾ ਦੇ ਕੇ ਨਾ ਆਪਾਂ ਹੁੰਦਾ ਵੀ ਹਾਂ ਜੀ ਝੱਟ ਪੱਟ ਸਜ਼ਾ ਦੇ ਤੀ
0: ਜੀ
3: ਕਿਹਨੇ ਕੰਪਲੇਂਟ ਕੀਤੀ ਚਾਵਲੇ ਦੀ ਉੱਥੇ ਜੀ
0: ਜੀ
3: ਕਿਹਨੇ ਚਾਵਲੇ ਐਕਸ਼ਨ ਲਿਆ ਗਿਆ
0: ਜੀ
3: ਜਦ ਉਹ ਕੰਪਲੇਂਟ ਲੈ ਕੇ ਜਾਂਦੀ ਸੀ ਉਹ ਤਾਂ ਉਹਦੀ ਸੁਣੀ ਨੀ ਤੁਸੀਂ
0: ਜੀ
3: ਹੁਣ ਬਗੈਰ ਕੰਪਲੇਂਟ ਤੋਂ ਐਕਸ਼ਨ ਲੈ ਲਿਆ
0: ਜੀ
3: ਇਹ ਵੀ ਸਵਾਲ ਹੈ ਇੱਕ ਨਾ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਬਿਲਕੁਲ ਜੀ ਬਿਲਕੁਲ
3: ਲੁਕ ਰਹੇ ਨੇ ਲੁਕਣਾ ਕੋਈ ਨਹੀਂ ਇਹ ਵੀ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਇਹਦੇ ਵਿੱਚ ਸਿਆਸਤ ਵੜ ਗਈ ਜੇ ਧਰਮ ਹੁੰਦਾ ਫਿਰ ਫੈਸਲਾ ਹੋਣਾ ਚਾਹੀਦਾ
0: ਚੁੱਪ ਰਹਿਣਾ ਸੀ ਸਾਹਿਬ ਨੇ ਜੀ ਬਿਲਕੁਲ
3: ਹਾਂ ਫਿਰ ਠੋਕ ਠੋਕ ਜਾਂਦੇ ਪਰ ਹੁਣ ਇਹ ਜੇ ਸਿਆਸਤ ਵੜ ਗਈ ਸਿਆਸਤ ਕੇ ਅੱਛਾ ਇਹ ਪਾਵਰ ਹੱਥ ਕਿਸੇ ਹੋਰ ਦੀ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਪਰਤਾਂ ਖੋਲਣੀਆਂ
0: ਜੀ
3: ਸਾਡੀ ਜਿੱਤ ਕਿਵੇਂ ਹੋਊਗੀ ਇਹਦੇ
0: ਹੋਊਗੀ ਜੀ 227 ਕੈਪਚਰ ਕਰਨੀ ਹੈ
3: ਕਿਉਂਕਿ ਪੁਲਿਸ ਕਿਸੇ ਹੋਰ ਦੇ ਅੰਡਰ ਆ ਜੀ ਉਹ ਆਪਦੇ ਹਿਸਾਬ ਨਾਲ ਪਰਤਾਂ ਖੋਲਣਗੇ ਇਹਦੀਆਂ
0: ਬਿਲਕੁਲ ਆ ਜੀ
1: ਬਿਲਕੁਲ ਜੀ
3: ਧਰਮ ਹੁਣ ਸਾਰਿਆਂ ਨੂੰ ਸੌਖਾ ਦੇਖੋ ਕਿ ਮੈਂ ਬਾਰ ਬਾਰ ਇੱਕ ਵਾਰੀ ਗੱਲ ਕਹਿਣਾ ਇਹ ਗੱਲ ਪਤਾ ਨੀ ਕਿਉਂ ਨੀ ਵਿਚਾਰੀ ਜਾਂਦੀ ਠੀਕ ਹੈ ਸਾਡੀ ਅਦਾਲਤ ਨੇ ਸੁੱਚਾ ਸਿੰਘ ਲਗਾ ਨੂੰ ਬਰੀ ਕਰਤਾ ਸੀ
0: ਜੀ
3: ਠੀਕ ਹੈ ਉੱਥੇ ਕੋਈ ਹੇਰ ਫੇਰ ਹੋਇਆ ਜਾਂ ਜਿਵੇਂ ਫੈਣੀ ਸਾਹਿਬ ਕਹਿੰਦੇ ਨੇ ਵੀ ਜੱਜ ਨੇ ਤਾਂ ਸਬੂਤਾਂ ਦੇ ਆਧਾਰ ਤੇ ਕਰਤਾ ਠੀਕ ਹੈ ਮੰਨ ਲਿਆ ਉਹੀ ਸੁੱਚਾ ਸਿੰਘ ਲਗਾ ਅਕਾਲ ਤਖ਼ਤ ਤੇ ਮੰਨ ਰਿਹਾ ਮੈਂ ਕਰਮ ਕੀਤਾ
0: ਜੀ ਬਿਲਕੁਲ ਹੀ ਮੰਨਿਆ
3: ਤੇ ਜਿਹੜਾ ਬੰਦਾ ਮੰਨ ਰਿਹਾ ਤੇ ਤੁਸੀਂ ਉਹਨੂੰ ਫੇਰ ਕਿਉਂ ਦੁਬਾਰਾ ਉਹੀ ਅਹੁਦੇ ਦਿੰਦੇ ਹੋ ਅਕਾਲੀ ਦਲ ਦਾ ਬੇੜਾ ਡੁੱਬਣ ਵਾਲਾ ਇੱਕ ਦਿਨ ਚ ਨੀ ਡੁੱਬ ਰਿਹਾ ਇਹ ਤਿਣਕਾ ਤਿਣਕੇ ਨਾਲ ਭਾਰੀ ਹੋਇਆ ਬੇੜਾ
0: ਹੋਇਆ ਜੀ ਲੋਕਾਂ ਦੇ ਅੰਦਰ ਗੁਬਾਰ ਵਧੀ ਜਾਂਦਾ ਨਾ ਜੀ ਹੌਲੀ ਹੌਲੀ ਕਿਸੇ ਨਾ ਕਿਸੇ ਫਿਰ ਏਦਾਂ ਦਾ ਕੁਝ ਨਾ ਕੁਝ ਵਾਪਰ
3: ਜਾਂਦਾ ਨੇ ਕਿਹਾ ਉਹਨੂੰ ਕਹਿੰਦਾ ਉੱਚੀ ਬੋਲ ਕੇ ਸੰਗਤ ਕਨੀ ਮੂੰਹ ਕਰਕੇ ਕਹਿ ਵੀ ਤੈਂ ਗਲਤ ਕੰਮ ਕੀਤਾ ਕਹਿੰਦਾ ਕੀਤਾ ਇੱਕ ਕਰਮ ਮੈਂ ਕੀਤਾ ਜੇ ਮੇਰੇ ਤੋਂ ਗਲਤੀ ਹੋਈ ਹੈ
0: ਬਿਲਕੁਲ ਹੈ
3: ਇੱਕ ਪਾਸੇ ਤੂੰ ਅਦਾਲਤ ਕਨੀ ਤੂੰ ਬਰੀ ਹੋ ਰਿਹਾ
0: ਜੀ
1: ਅਮੀਰ ਜੀ ਅਦਾਲਤ ਵੀ ਕਰਦੀ ਆ ਸਜ਼ਾ ਇਸ ਕਰਕੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਮੈਨੇਜ ਕਰਦੇ ਆ ਜਿੱਦਾਂ ਮਰਜ਼ੀ ਕੰਪਰੋਮਾਈਜ਼ ਕਰਦੇ ਆ ਜਾਂ ਜਿੱਦਾਂ ਮਰਜ਼ੀ ਗਵਾਹ ਬਿਠਾਉਂਦੇ ਆ
3: ਪਰ
1: ਹਾਂਜੀ ਇੱਥੇ ਹੁਣ ਲੱਗਣੀ ਸੀ ਸੇਵਾ ਜੇ ਇੱਥੇ ਵੀ 2-4 ਸਾਲ ਲਈ ਅੰਦਰ ਕਰਨ ਦੀ ਸੰਭਾਵਨਾ ਹੁੰਦੀ ਤੇ ਇੱਥੇ ਵੀ ਜਿਹੜਾ ਹੈਗਾ ਆ ਏਦਾਂ ਹੀ ਕਰਨਾ ਸੀ ਉਹੀ ਕਰਨਾ ਸੀ ਜੋ ਕੋਰਟ ਨੇ ਕੀਤਾ
3: ਰਾਜਨ ਜੀ ਇੱਥੇ ਸਜ਼ਾ ਇਦੋਂ ਵੱਡੀ ਚਾਹੀਦੀ ਉਹਨੂੰ ਕਦੇ ਕਹਿੰਦੇ ਵੀ ਨਾ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ
0: ਜੀ
3: ਨਾ ਕਿਸੇ ਅਕਾਲੀ ਦਲ ਦੇ ਉਹਦੇ ਤੇ ਉਹਨੂੰ ਪ੍ਰਧਾਨ ਨੂੰ ਕਹਿੰਦੇ ਵੀ ਇਹਨੂੰ ਕੱਢ ਦਿੰਦੇ ਹੁਣ ਕਿਤੇ ਇਹ ਚੰਡੀਗੜ੍ਹ ਮੁੱਖ ਮੰਤਰੀ ਕੁਰਸੀ ਤੇ ਬੈਠੇ ਜਿਹੜੀ ਪਹਿਲਾਂ ਲੰਘਾ ਕਰਕੇ ਖੁਸ ਜਾਣੀ ਸੀਗੀ
0: ਜੀ
3: ਲੰਘਾ ਕੇ ਮਿਲੀ ਆ
0: ਨਹੀਂ ਹੁਣ ਆ ਵੀ ਤਾਂ ਛੇਕਿਆ ਹੀ ਆ
3: ਗੁਰਦਾਸਪੁਰ ਦੀਆਂ
0: ਛੇਕਿਆ ਕਾ ਤੋਂ ਨਹੀਂ
3: ਗੁਰਦਾਸਪੁਰ ਦੀਆਂ 5 ਸੀਟਾਂ ਨਹੀਂ ਇੱਕ ਮਿੰਟ ਹਨੇਰੀ ਦੇ ਵਿੱਚ ਵੀ ਗੁਰਦਾਸਪੁਰ ਦੀਆਂ 5 ਸੀਟਾਂ ਤੇ ਕਾਂਗਰਸ ਜਿੱਤ ਗਈ
0: ਜੀ ਬਿਲਕੁਲ ਕਿਉਂ
3: ਇੱਕ ਲੰਘਾ ਹੁਣੀ ਲਾਏ ਹੋਏ ਨੇ ਤਾਂ ਜਿੱਤੀ ਆ ਨਾ
0: ਜੀ
3: ਇਹ ਕਹਿੰਦੇ ਲੰਘਾ ਹੋਣਾ ਕਰਕੇ ਅਸੀਂ ਬਚਾਂਗੇ ਲੋਕ ਤਾਂ ਵਾਚਦੇ ਨੇ ਨਾ
0: ਬਿਲਕੁਲ
3: ਤੁਸੀਂ ਕਹਿੰਦੇ ਹੋ ਅਕਾਲੀ ਦਲ ਦੇ 2024 ਇਲੈਕਸ਼ਨ ਤੇ ਕਿੰਨਾ ਕੱਟ ਸੀ 10 ਸੀਟਾਂ ਦੇ ਜਮਾਨਤ ਜਾਬਤ ਹੋਈ ਆ ਫਿਰ ਕੱਟ ਕਿੱਥੇ ਗਏ ਵੋਟਾਂ ਕਿੱਥੇ ਗਈਆਂ ਉਹ ਕੱਟ ਦੀਆਂ
0: ਬਿਲਕੁਲ ਕੱਟ ਤਾਂ ਹੁਣ ਵੀ ਬਥੇਰਾ ਕਰੀ ਜਾਂਦੇ ਆ ਹਰ ਪਾਰਟੀ ਕਰੀ ਜਾਂਦੇ ਆ ਜੀ
3: ਵਿਹਲੇ ਆ ਯਾਰ ਤੂੰ ਮੈਂ ਕਰਦਾ ਮੈਨੂੰ ਦੋ ਤੁਸੀਂ 10-20 ਲੱਖ ਰੁਪਇਆ ਮੈਂ ਆਪਦੇ ਪਿੰਡ
0: ਬਿਲਕੁਲ ਕੱਟ ਨੂੰ ਉਹ ਕੀ ਆ
3: ਕੱਟ ਦਾ ਪੰਚਾਇਤ ਤੇ ਪੰਜਾਬ ਦੀਆਂ ਵੋਟਾਂ ਮੰਗਣ ਲੈ ਕੇ 250 ਬੰਦਾ ਹੁੰਦਾ ਸਵੇਰੇ ਪਰੌਂਠੇ ਉਹਦੇ ਘਰੇ ਪੱਕਦੇ ਨੇ ਜਿਹੜਾ ਪੰਜ ਖੜਾ ਹੁੰਦਾ ਉੱਥੋਂ ਖਾ ਕੇ ਪਿੰਡ ਚ ਗੇੜਾ ਦੇ ਕੇ ਫਿਰ ਦੁਪਹਿਰ ਦੀਆਂ ਖਾ ਲੈਂਦੇ ਨੇ ਸ਼ਾਮ ਨੂੰ ਪੈਗ ਲਾ ਕੇ ਫਿਰ ਉਹ ਕੱਟ ਤਾਂ ਉਹ ਕਰੀ ਬੈਠਾ
0: ਹੁੰਦਾ
3: ਰੋਟੀ ਦੀ ਗੱਲਾਂ
0: ਬਿਲਕੁਲ ਜੀ ਬਿਲਕੁਲ
3: ਹਾਲਾਤ ਸਾਡੇ ਇਹ ਨੇ ਮੈਂ ਥੱਲੇ ਲਿਖਿਆ ਭੈਣ ਜੀ ਗੱਲ ਕਰ ਰਹੀ ਮੈਂ ਕਿਹਾ ਜਿੰਨਾ ਚਿਰ ਲੋਕ ਸੁਚੇਤ ਨੀ ਨਾ ਹੁੰਦੇ
0: ਜੀ
3: ਉਨਾ ਚਿਰ ਕੋਈ ਸੁਧਾਰ ਨੀ ਹੋ ਸਕਦਾ ਅਸੀਂ ਸੁਧਾਰ ਸਮਝਦੇ ਹਾਂ ਵੀ ਕਿਸੇ ਨੂੰ ਵੋਟ ਪਾਤੀ ਇਹ ਸੁਧਾਰ ਕਰਨਗੇ
0: ਸੁਧਾਰ ਕਰਨਗੇ
3: ਸੁਚੇਤ ਲੋਕਾਂ ਨੂੰ ਹੋਣਾ ਪੈਣਾ
0: ਜੀ
3: ਚਾਹੇ ਧਰਮ ਹੈ ਚਾਹੇ ਉਹ ਪੰਜਾਬ ਡੁੱਬ ਰਿਹਾ ਯਾਰ ਪੰਜਾਬ ਕਿਹੜੇ ਮੁੱਦਿਆਂ ਦੇ ਘਿਰਿਆ ਪਿਆ ਪੰਜਾਬ ਦੀ ਤਰਾਸਦੀ ਕੀ ਹੈ ਸਾਨੂੰ ਆ ਮੁੱਦੇ ਸਾਡੇ ਕਿਹੜੇ ਨੇ ਦੇਖ ਲਓ
0: ਕਿਹੜੇ ਨੇ ਜੀ ਬਿਲਕੁਲ
3: ਹੈ ਕੋਈ ਰੇਤ ਮਾਫੀਆ ਨਸ਼ੇ ਨਾ
1: ਬੰਦੇ
3: ਮਰ ਰਹੇ ਬੇਰੁਜ਼ਗਾਰੀ ਵੱਧ ਰਹੀ ਆ ਸ਼ਰਾਬ ਬੱਸਾਂ ਸਾਡਾ ਸਰਕਾਰੀ ਢਾਂਚਾ ਤੰਤਰ ਮੰਤਰ ਜਿਹੜਾ ਇਹ ਬਿਜਲੀ ਹੈ ਜੋ ਮਰਜ਼ੀ ਉਹਦਾ ਤਹਿਸ਼ ਨਹਿਸ਼ ਹੋ ਰਿਹਾ ਕਦੇ ਉਹਤੇ ਗੱਲ ਹੋਈ ਹੈ
0: ਨਾ ਜੀ ਨਾ
3: ਕਰਜ਼ੇ ਅਸੀਂ ਡੁੱਬ ਰਹੇ ਹਾਂ
0: ਨਾ ਜੀ
3: ਕਦੇ ਉਹਤੇ ਗੱਲ ਹੋਈ ਆ ਆਹ ਗੱਲ ਹੋ ਰਹੀ ਆ ਇਹਦੇ ਚੱਲ ਪਈ ਕਦੇ ਕੰਚਨਪ੍ਰੀਤ ਤੇ ਚੱਲ ਪਈ ਕਦੇ ਲਗਾਹ ਤੇ ਚੱਲ ਪਈ ਆ ਮੁੱਦੇ ਸਾਡੇ ਆਹ ਨੇ
0: ਆ ਖੜੇ ਨੇ ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ ਜੀ
3: ਤਰਾਸਦੀ ਕਿੱਥੇ ਸਾਡੀ ਜਿਹੜੀ ਅਸੀਂ ਹੰਢਾ ਰਹੇ ਹਾਂ
0: ਜੀ
3: ਜਿਹੜਾ ਪੰਜਾਬ ਖੋਖਲਾ ਰਿਹਾ ਦਿਖ ਰਿਹਾ ਕਿਸੇ ਨੂੰ
0: ਨਾ ਜੀ
3: ਧੰਨਵਾਦ ਜੀ,
0: ਥੈਂਕ ਯੂ, ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ
1: ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ
0: ਜੀ ਦੋਸਤੋ, ਇਹ ਸੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਸੈਣੀ ਸਾਹਿਬ। ਹਾਂਜੀ, ਆਪਾਂ ਹੋਰ ਇੱਕ ਦੋ ਖਬਰਾਂ ਲੈ ਕੇ ਫਿਰ ਤੁਹਾਡੇ ਤੋਂ ਮੈਂ ਆਗਿਆ ਲੈਣਾ, ਕਾਫੀ ਸਮਾਂ ਲੈ ਲਿਆ ਤੁਹਾਡਾ ਅੱਜ। ਸੈਣੀ ਸਾਹਿਬ, ਇੱਕ ਨਸ਼ਿਆਂ ਦੇ ਮਾਮਲੇ ਚ ਤਾਂ ਚਲੋ ਉਹੀ ਮੁੱਦਾ ਚੱਲ ਹੀ ਜਾਂਦਾ, ਚਾਹੇ ਉਹ ਮੋਹਨਜੀਤ ਦਾ ਹੈ ਤੇ ਚਾਹੇ ਉਹ ਆਪਣਾ ਸੀਗਾ।
1: ਪਰ ਆਪਾਂ ਉਹ ਹਿੰਦੁਸਤਾਨ ਟਾਈਮਸ ਵਾਲੀ ਰਿਪੋਰਟ ਲੈ ਲਓ, ਜਿਹੜੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਸੀ ਸੀਜੇਆਈ ਸੀਜੇਐਮ ਨੇ ਉੱਥੇ ਬਠਿੰਡੇ ਚ,
0: ਠੀਕ ਹੈ ਜੀ।
1: ਹਾਂਜੀ, ਨਰਿੰਦਰਜੀਤ ਸ਼ਾਇਦ ਨਾਮ।
0: ਅੱਜ ਉਹਨਾਂ ਨੇ ਖਹਿਰਾ ਸਾਹਿਬ ਨੇ ਮਤਲਬ ਕਿ ਵੀਡੀਓ ਆਪਣੀ ਪੋਸਟ ਹੀ ਪਾਈ ਹੈ ਉਹਨਾਂ ਨੇ, ਤੇ ਉਹ ਚੀਜ਼ ਦਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਬਠਿੰਡਾ ਦੇ ਜਿਹੜੇ ਸੀਜੀਐਮ ਹੈ ਉਹਨਾਂ ਦੇ ਵੱਲੋਂ 34 ਸਾਲਾਂ ਗੁਣਿਆਣਾ ਵਾਸੀ ਜਿਹੜਾ ਸੀਗਾ ਨਰਿੰਦਰਦੀਪ ਸਿੰਘ ਦੀ ਹਿਰਾਸਤ ਮੌਤ ਹੋਈ ਸੀਗੀ, ਤੇ ਸੀਆਈਏ ਸਟਾਫ ਦੇ ਜਿਹੜੇ ਸੀ 4 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਰਿਪੋਰਟ ਨੇ ਸਾਡੇ ਇਹਨਾਂ ਦੋਸ਼ਾਂ ਨੂੰ ਪੁਸ਼ਟੀ ਕਰ ਦਿੱਤੀ ਹੈ। ਅੱਜ ਖਹਿਰਾ ਸਾਹਿਬ ਨੇ ਆਪਣੇ ਪੇਜ ਦੇ ਉੱਤੇ ਵੀ ਪਾਇਆ ਸਾਰਾ ਕੁਝ ਇਹਦੇ ਬਾਰੇ, ਤੇ ਬਕਾਇਦਾ ਉਹਨਾਂ ਨੇ ਰਿਪੋਰਟ ਵੀ ਦਿਖਾਈ ਹੈ ਜੋ ਸਾਰੀ ਲੱਗੀ ਹੈ ਜੀ ਅਖਬਾਰੀ ਇੰਗਲਿਸ਼ ਅਖਬਾਰ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਪੁਲਿਸ ਸਟੇਟ ਬਣਾ ਕੇ ਰੱਖ ਦਿੱਤੀ ਜੀ।
1: ਦਰਅਸਲ ਇਹਨੂੰ ਨਾ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ, ਡਾਕਟਰ ਪਿਆਰੇ ਲਾਲ ਗਰਗ ਹੋਣਾ ਨੇ ਪਰਸਿਊ ਕੀਤਾ ਸੀਗਾ ਜੀ।
0: ਜੀ ਹਾਂਜੀ,
1: ਐਕਚੁਅਲੀ ਮੁੰਡਾ ਮਾਰ ਦਿੱਤਾ ਇਹਨਾਂ ਨੇ, ਤੇ ਕਹਿਤਾ ਜਿਹੜਾ ਹੈਗਾ ਆ ਉਹ ਕਸਟੋਡੀਅਲ ਡੈਥ ਸੀਗੀ, ਪੁਲਿਸ ਥਾਣੇ ਲਿਜਾ ਕੇ ਤੇ ਮਾਰਿਆ,
0: ਅਧਿਆਪਕ ਸੀਗਾ।
1: ਮਾਰਨ ਤੋਂ ਬਾਅਦ ਹੋਇਆ ਕਿ ਉਹਦੇ ਨਾਲ ਦੇ ਜਿਹੜਾ ਮੁੰਡਾ ਆ ਉਹਨੂੰ ਡਰਾ ਲਿਆ ਤੇ ਉਹਨੂੰ ਕਹਿਤਾ ਵੀ ਉਹਦੇ ਘਰ ਕਹਿ ਦੇ ਵੀ ਐਕਸੀਡੈਂਟ ਹੋ ਗਿਆ ਜੀ, ਹਸਪਤਾਲ ਉਹਦੀ ਬੋਡੀ ਬਚਾ ਤੀ
0: ਜੀ।
1: ਹਸਪਤਾਲ ਵਾਲਿਆਂ ਕੋਲ ਜਿਹੜਾ ਹੈਗਾ ਆ ਜਦੋਂ ਘਰ ਦੇ ਵੀ ਪਹੁੰਚ ਗਏ ਕਾਲੀ ਕਾਲੀ ਪੀ, ਹਾਂਜੀ ਠੀਕ ਗੱਲ ਹੈਗੀ ਆ। ਤੁਸੀਂ ਦੇਖਿਆ ਸੀ ਮੀਡੀਆ ਦੇ ਵਿੱਚ ਉਹਦਾ ਬੇਟਾ ਆਇਆ ਸੀ, ਛੋਟਾ ਜਿਹਾ ਬੜਾ ਸਾਊ ਜਿਹਾ ਸੋਹਣਾ ਮੁੰਡਾ ਸੀਗਾ, ਮੁੜ ਕੇ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਜਦੋਂ ਘਰ ਗਿਆ ਨੇ ਦੇਖਿਆ ਵੀ ਇਹਦੀ ਬੋਡੀ ਤੇ ਨੀਲ ਨੀਲ ਪਏ, ਸੱਟ ਤਾਂ ਕੋਈ ਲੱਗੀ ਨੀ ਇਹੋ ਜਿਹੀ ਵੀ ਜਿਹੜੀ ਇੱਕ ਕੌਜ਼ ਆਫ ਡੈਥ ਹੋ ਸਕਦੀ ਆ ਜੀ। ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਜਿਹੜਾ ਹੈਗਾ ਆ ਫਿਰ ਲੋਕਾਂ ਨੂੰ ਇਕੱਠੇ ਕੀਤਾ ਤੇ ਫਿਰ ਲੋਕਾਂ ਦੇ ਦਬਾਅ ਥੱਲੇ ਜਿਹੜਾ ਆ ਏਮਸ ਬਠਿੰਡਾ ਤੋਂ ਉਹਦਾ ਪੋਸਟਮਾਰਟਮ ਹੋਇਆ ਜੀ। ਏਮਸ ਬਠਿੰਡਾ ਵਾਲਿਆਂ ਨੇ ਕੀਤਾ ਕਿ ਉਹਨਾਂ ਨੇ ਉੱਥੇ ਇਹਨਾਂ ਦੀ ਪੁਲਿਸ ਵਾਲਿਆਂ ਦੀ ਚੱਲੀ ਨੀ, ਉਹਨਾਂ ਨੇ ਜੋ ਸੱਟਾਂ ਹੈਗੀਆਂ ਸੀ ਬਾਹਰ ਲੀਆਂ ਉਹ ਸਾਰੀਆਂ ਲਿਖ ਦਿੱਤੀਆਂ ਵਿੱਚ।
0: ਬਿਲਕੁਲ,
1: ਉਹ ਸੱਟਾਂ ਜਿਹੜੀਆਂ ਹੈਗੀਆਂ ਸੀ ਉਹ ਸਾਰੀਆਂ ਹੀ ਉਹ ਮਤਲਬ ਕਰੰਟ ਲੱਗੇ ਦੀਆਂ ਸੀਗੀਆਂ ਜੀ।
0: ਜੀ,
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਉਹਦੀ ਜੁਡੀਸ਼ੀਅਲ ਜਿਹੜੀ ਆ ਇਨਕੁਆਇਰੀ ਉਹ ਅਕਸੈਪਟ ਹੋਈ ਸੀ ਡਿਮਾਂਡ ਪਬਲਿਕ ਪ੍ਰੋਟੈਸਟ ਦੇ ਕਾਰਨ ਜੀ, ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਮੰਗ ਕੀਤੀ ਸੀ ਜੀ। ਉਹ ਸੀਜੀਐਮ ਸਾਹਿਬ ਨੇ ਅੱਜ ਉਹਦੀ ਡਿਟੇਲ ਰਿਪੋਰਟ ਜਿਹੜੀ ਆ ਸੈਸ਼ਨ ਜੱਜ ਨੂੰ ਸਬਮਿਟ ਕਰ ਦਿੱਤੀ ਜੀ। ਉਹਨਾਂ ਨੇ ਲਿਖਿਆ ਜੀ ਵੀ ਉਹਨਾਂ ਨੇ 4 ਬੰਦੇ ਜਿਹੜੇ ਹੈਗੇ ਆ ਕਲਪੇਬਲ ਹੋਮੀਸਾਈਡ ਹੁੰਦਾ ਆ ਜੀ, ਨੋਟ ਅਮਾਉਂਟਿੰਗ ਟੂ ਮਰਡਰ। ਕਈ ਵਾਰੀ ਅਸੀਂ ਜਿਹੜਾ ਹੈਗਾ ਆ ਉਹ ਜਦੋਂ ਪੁਰਾਣੇ ਸੈਕਸ਼ਨ ਆਈਪੀਸੀ ਦੇ ਚੱਲਦੇ ਹੁੰਦੇ ਸੀ ਨਾ ਜੀ, ਤੇ ਜਿਹੜਾ ਸਿਆਣਾ ਵਕੀਲ 302 ਨੂੰ 304 ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। 302 ਹੁੰਦਾ ਆ ਵੀ ਕਤਲ, ਉਹ ਜਿਹੜਾ ਕਤਲ ਹੁੰਦਾ ਆ ਉਹ ਇਰਾਦੇ ਨਾਲ ਕੀਤਾ ਗਿਆ ਆ ਹੁੰਦਾ ਇੰਟੈਂਸ਼ਨਲ, ਤੇ ਜਿਹੜਾ ਹੈਗਾ ਕਲਪੇਬਲ ਹੋਮੀਸਾਈਡ ਹੁੰਦਾ ਆ ਇਹਦਾ ਮਤਲਬ ਇਹ ਮਾਰਿਆ ਤਾਂ ਬੰਦਾ ਹੀ ਆ ਪਰ ਉਹਦੇ ਵਿੱਚ ਇੰਟੈਂਸ਼ਨ ਨਹੀਂ ਸੀ। ਕਈ ਵਾਰੀ ਸੱਟ ਏਦਾਂ ਦੀ ਲੱਗ ਜਾਂਦੀ ਹੈਗੀ ਆ ਕਿ ਬੰਦਾ ਮਰ ਜਾਂਦਾ ਹੈ, ਅਗਲੇ ਦੀ ਨੀਯਤ ਨਹੀਂ ਹੁੰਦੀ।
0: ਬਿਲਕੁਲ,
1: ਉਹ ਤਸੀਹੇ ਦੇਣ ਦੀ ਨੀਯਤ ਨਾਲ ਜਿਹੜਾ ਹੈਗਾ ਆ ਤਸੀਹੇ ਦਿੱਤੇ ਸੀ ਪਹਿਲਾਂ, ਕਹਿ ਦਿੱਤਾ ਵੀ ਉਹਨਾਂ ਨੇ ਕਿਉਂਕਿ ਜਿਹੜੇ ਪੁਲਿਸ ਵਾਲੇ ਮੈਨੇਜ ਕਰ ਹੀ ਲੈਂਦੇ ਜੀ ਹਸਪਤਾਲ ਨੂੰ ਡਾਕਟਰ ਨੂੰ ਜੀ, ਪਹਿਲਾਂ ਕਹਿ ਦਿੱਤਾ ਐਕਸੀਡੈਂਟ, ਜਦੋਂ ਐਕਸੀਡੈਂਟ ਦੀ ਗੱਲ ਨੀ ਆਈ ਤੇ ਫਿਰ ਨਸ਼ੇ ਦਾ ਕਹਿ ਦਿੱਤਾ ਵੀ ਨਸ਼ਾ ਖਾ ਕੇ ਬੰਦਾ ਮਰ ਗਿਆ ਜੀ। ਤੇ ਬਾਕੀ ਜਿਹੜਾ ਹੈਗਾ ਆ ਉਹ ਜੱਜ ਸਾਹਿਬ ਨੇ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਸਿਫਾਰਿਸ਼ ਕਰ ਦਿੱਤੀ ਹੈਗੀ, ਉਹ 4 ਬੰਦੇ ਜਿਹੜੇ ਹੈਗੇ ਸੀ, ਇੱਕ ASI ਆ ਜੀ ਤੇ ਬਾਕੀ ਇੱਕ ਹੈਡ ਕਾਂਸਟੇਬਲ ਆ ਤੇ 2 ਪੁਲਿਸ ਵਾਲੇ ਜਿਹੜੇ ਹੈਗੇ ਆ ਕਾਂਸਟੇਬਲ, ਉਹ ਸਾਰੇ ਜਿਹੜੇ ਆ ਜਿਹਨਾਂ ਨੇ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਿਹੜਾ ਹੈਗਾ ਆ ਜ਼ਿਆਦਾ ਤਸੀਹੇ ਦਿੱਤੇ ਜਿਹਦੇ ਕਰਕੇ ਜਿਹੜਾ ਆ ਇਹ ਡੈਥ ਹੋਈ ਆ ਜੀ, ਤੇ ਉਹਦੇ ਤੇ ਪ੍ਰੋਸੀਕਿਊਟ ਹੋਣਗੇ ਜੀ। ਇਹ ਤਾਂ ਇਹਨਾਂ ਨੂੰ ਥੋੜੇ ਬਹੁਤੇ ਹੱਥ ਲੱਗਣਗੇ ਤੇ ਤਾਂ ਜਿਹੜਾ ਹੈਗਾ ਆ ਇਹ ਹੋਈ, ਪਰ ਇਹ ਜਰਨਲ ਜਿਹੜਾ ਆ ਐਟੀਟਿਊਡ ਹੋ ਗਿਆ ਪੁਲਿਸ ਦਾ, ਕਿਉਂਕਿ ਜਦੋਂ ਪੁਲਿਸ ਆਲ ਇਨ ਆਲ ਕਰ ਦਿੱਤੀ ਜਾਵੇ ਸਟੇਟ ਦਾ ਕੰਟਰੋਲ ਨਾ ਰਵੇ, ਜਿਹੜੀ ਪੋਲੀਟੀਕਲ ਕਲਾਸ ਹੁੰਦੀ ਆ ਉਹ ਇਹਨੂੰ ਐਜ਼ ਏ ਟੂਲ ਵਰਤਣ ਲੱਗ ਪਏ ਨਾ ਜੀ, ਤੇ ਫਿਰ ਅਗਲੇ ਵੀ ਪਰਵਾਹ ਨੀ ਮਾਰਦੇ ਵੀ ਤੂੰ ਕਿਹੜਾ ਸਾਡੇ ਕੋਲੋਂ ਸੱਚੇ ਕੰਮ ਹੀ ਕਰਾਉਣਾ,
0: ਸੋ ਇਸ
1: ਫਿਰ ਉੱਥੇ ਚੈੱਕ ਐਂਡ ਬੈਲੈਂਸ ਜਿਹੜੇ ਹੁੰਦੇ ਆ ਉਹ ਨਹੀਂ ਰਹਿੰਦੇ
0: ਜੀ।
1: ਸੋ ਇਹ ਬਹੁਤ ਆ ਜਿੱਦਾਂ ਜਿਹੜੀ ਹੈਗੀ ਆ ਵਾਰਨਿੰਗ ਸੀਗੀ ਹਿੰਦੁਸਤਾਨ ਟਾਈਮਸ ਨੇ ਜਿਹੜੀ ਹੈਗੀ ਇਹਦੀ ਰਿਪੋਰਟ ਹੋਰ ਵੀ ਪ੍ਰੋਮੀਨੈਂਟ ਅਖਬਾਰਾਂ ਮੇਰੇ ਖਿਆਲ ਹਿੰਦੂ ਦੇ ਵਿੱਚ ਵੀ ਲੱਗੀ ਹੈ ਜੀ ਸ਼ਾਇਦ ਇਹ ਤਾਂ ਇਹ ਜਿਹੜੀ ਹਾਂਜੀ
0: ਇਸੇ ਨੂੰ ਹੋਰ ਵੱਡੀ ਚਰਚਾ ਵੀ ਸੈਣੀ ਸਾਹਿਬ ਉਹਨਾਂ ਨੇ ਬਣਾਇਆ ਅੱਜ ਚਲੋ ਬੀਜੇਪੀ ਨੇ ਜਿਹੜੀਆਂ ਰੈਲੀਆਂ ਕਰ ਰਹੀ ਆ ਜਾਂ ਪੰਜਾਬ ਯਾਤਰਾ ਕਰ ਰਹੇ ਨੇ ਉਹ ਵੀ ਤੇ ਨਸ਼ਾ ਜਿਹੜਾ ਭਜਾਊ ਯਾਤਰਾ ਜਾਂ ਜੋ ਵੀ ਹੈ ਤੇ ਉਹਦੇ ਵਿਚ ਵੀ ਇਹ ਮੁੱਦਾ ਚੱਕਿਆ ਗਿਆ ਉਹਨਾਂ ਨੇ ਕਿ ਪੁਲਿਸ ਸਟੇਟ ਬਣਿਆ ਹੋਇਆ ਸਾਰਾ ਕੋਈ ਨਸ਼ੇ ਦਾ ਕੰਟਰੋਲ ਨਹੀਂ ਕੋਈ ਅੰਡਰ ਨਹੀਂ ਹੈਗਾ ਮਹਿਕਮਾ ਤੁਹਾਡੇ ਅੰਡਰ ਨਹੀਂ ਹੈ ਹੋਰ ਸਾਰੇ ਮੁੱਦੇ ਉਹ ਵੀ ਚੱਕ ਰਹੇ ਨੇ ਇਸ ਵਿਚ ਉਹਨਾਂ ਨੂੰ ਘੇਰ ਰਹੇ ਨੇ ਦੂਸਰੇ ਪਾਸੇ ਕਾਂਗਰਸ ਵੀ ਇਸ ਚੀਜ਼ ਦੇ ਨਾਲ ਘੇਰ ਰਹੀ ਹੈ ਇਹਨਾਂ ਨੂੰ
1: ਭਾਰਤ ਸਾਹਿਬ ਯਾਤਰਾ ਦੇ ਨਾਲ ਕੀ ਦੱਸੋ ਨਸ਼ਿਆਂ ਦਾ ਹੱਲ ਹੋਊਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਜੀ ਉਹ ਸਿਰਫ ਆਪਣੀ ਪਾਰਟੀ ਦਾ ਪ੍ਰਸਾਰ ਵਾਸਤੇ ਜਾਂ ਹਾਂਜੀ ਵੀ ਅਸੀਂ ਪੀ ਆਰ ਹੇਅਰ ਕਹਿਣ ਦਾ ਮਤਲਬ ਤਾਂ ਇਹ ਆ ਵੀ ਅਸੀਂ ਵੀ ਇੱਥੇ ਹੈ
0: ਜੀ
1: ਤੇ ਦੂਜਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕਰਦੇ ਪਏ ਆ ਨਾ ਜੀ ਭਾਰਤ ਸਾਹਿਬ ਜਿੱਥੇ ਅਸੀਂ ਸੋਚਣਾ ਬੰਦ ਕਰਦੇ ਆ ਨਾ ਜੀ ਇਹ ਕਲਾਸ ਇੱਦਾਂ ਦੀ ਹੈਗੀ ਏ ਉੱਥੋਂ ਸੋਚਣਾ ਸ਼ੁਰੂ ਕਰਦੇ ਆ ਜੀ ਬੀਜੇਪੀ ਦਾ ਝੰਡਾ ਹੋਊਗਾ ਤੁਹਾਨੂੰ ਅੱਗੇ ਜਿਹੜੇ ਹੈਗੇ ਆ ਕੋਈ ਕਾਲੀ ਪੱਗ ਵਾਲਾ ਕੋਈ ਨੀਲੀ ਪੱਗ ਵਾਲਾ ਕੋਈ ਪੀਲੀ ਪੱਗ ਵਾਲਾ ਉਹ ਦਿਸਣਗੇ ਜੀ ਉਹਨਾਂ ਨੇ ਮਹਿਸੂਸ ਕੀਤਾ ਵੀ ਅਕਾਲੀ ਦਲ ਦੇ ਨਾਲ ਅਲਾਇੰਸ ਕਰਕੇ ਅਕਾਲੀ ਦਲ ਨੇ ਸਾਨੂੰ ਜਿਹੜੀ ਹੈਗੀ ਆ ਵੀ ਸਿੱਖ ਕਮਿਊਨਿਟੀ ਨੂੰ ਸਾਡੀ ਪਾਰਟੀ ਤੋਂ ਦੂਰ ਹੀ ਰੱਖਿਆ ਇਹ ਪ੍ਰਚਾਰ ਕੇ ਮਤਲਬ ਇਹ ਹਿੰਦੂਆਂ ਦੀ ਪਾਰਟੀ ਆ ਜੀ ਤੇ ਉਹ ਸਿੱਖ ਜਿਹੜੇ ਸਾਡੀ ਪਾਰਟੀ ਨੂੰ ਅਵਾਇਡ ਕਰਦੇ ਰਹੇ ਤੇ ਉਹਨਾਂ ਨੇ ਡਾਇਰੈਕਟ ਉਹਤੇ ਜਾਂਦੇ ਰਹੇ ਜੀ ਹੁਣ ਅਗਲਿਆਂ ਨੇ ਬਾਦਲ ਸਾਹਿਬ ਦੇ ਘਰ ਦੇ ਵਿੱਚੋਂ ਜਿਹੜਾ ਹੈਗਾ ਆ ਉਹਨਾਂ ਦਾ ਚਚੇਰ ਭਰਾ ਪੱਟ ਕੇ ਤੇ ਨਾਲ ਕਹਿੰਦੇ ਉਹ ਅੱਜ ਵੀ ਜਿਹੜੀ ਉਹ ਗੱਲ ਸੁਣਨ ਨੂੰ ਮਿਲਦੀ ਸੀ ਜਿਹੜੀ ਉਦਣ ਹੈ ਜੀ ਤੇ ਉਹ ਸੀ ਐਮ ਸੈਣੀ ਦੇ ਸਾਹਮਣੇ ਉਹ ਗੱਲ ਕਰਦੇ ਸੀ ਕਹਿੰਦੇ ਅਲਾਇੰਸ ਦੀ ਗੱਲ ਕਰਦੇ ਸੀ ਕਹਿੰਦੇ ਹਮ ਬਾਦਲ ਸਾਹਿਬ ਕੋਈ ਆਪਣੇ ਸਾਥ ਮੇ ਦੇ ਲਿਆ ਹੈ ਜੀ ਬਾਦਲ ਸਾਹਿਬ ਕੇ ਚਚੇਰੇ ਭਾਈ ਕੋ ਹੈ ਜੀ ਜੇ ਪ੍ਰਕਾਸ਼ ਸਿੰਘ ਬਾਦਲ ਕੇ ਚਚੇਰੇ ਭਾਈ ਹੈ ਦੂਜਾ ਉਹਨਾਂ ਦਾ ਮੁੰਡਾ ਜੁਆਇਨ ਕਰਾਇਆ ਕਿ ਇਹ ਜਿਹੜੇ ਹੈਗੇ ਸੁਖਬੀਰ ਬਾਦਲ ਕੇ ਚਚੇਰੇ ਭਾਈ ਹੈ ਤੇ ਹਮਨੇ ਤੋਂ ਬਾਦਲ ਕੋ ਹੀ ਸਾਥ ਲੈ ਲਿਆ
0: ਇਹੀ ਸੁਣਿਆ ਜਾਣਾ ਕਿ ਬਾਦਲ ਪਰਿਵਾਰ ਜੁੜ ਗਿਆ ਬਾਦਲਾਂ ਦਾ ਬਸ ਠੀਕ ਆ ਬਾਦਲ ਜੁੜ ਗਿਆ ਜੀ ਨਾਲ ਗੱਲ ਨੀ ਬੜੀ ਆਮ ਛੋਟੇ ਪੱਧਰ ਦੇ ਉੱਤੇ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਲੋਕ ਨੇ ਉਹਨਾਂ ਤਾਂ ਇਹੀ ਸੋਚਣਾ ਕਿ ਬਾਦਲ ਉਹਨਾਂ ਦੇ ਨਾਲ ਹੈ ਜੀ
1: ਭਾਰੇ ਸਾਹਿਬ ਹੁਣ ਕਰਿਸ਼ਮਾ ਹੈ ਨੀ
0: ਜੀ
1: ਹੁਣ ਉਹ ਕਿਸੇ ਟਾਈਮ ਤੇ ਸੀ ਜਦੋਂ ਤੁਸੀਂ ਕਹਿੰਦੇ ਹੈਗੇ ਆ ਜਦੋਂ ਤੁਹਾਨੂੰ ਅਸੀਂ ਫਿਨਲੈਂਡ ਚੜਾਇਆ ਸੀ ਉਦੋਂ ਇਹ ਕ੍ਰਿਸ਼ਮਾ ਸੀਗਾ ਬਾਦਲ ਸਾਹਿਬ ਦਾ ਹੁਣ ਜਿਹੜਾ ਹੈਗਾ ਆ ਉਹ ਬੇਅਦਬੀਆਂ ਤੋਂ ਬਾਅਦ ਨਫ਼ਰਤ ਦੇ ਪਾਤਰ ਹੋ ਗਏ ਆ ਜੀ ਪਤਾ ਹੀ ਨੀ ਕਿਹੜੇ ਵੇਲੇ ਤੁਸੀਂ ਜੇ ਮਤਲਬ ਜਿਹੜਾ ਹੈਗਾ ਇਹਨਾਂ ਦੀ ਗੱਲ ਕਰੋਗੇ ਤੇ ਇਹ ਨੀ ਹੈਗਾ ਕਿ ਐਪਰੀਸੀਏਸ਼ਨ ਮਿਲੂਗੀ ਜੀ
0: ਬਿਲਕੁਲ
1: ਏਡੇ ਏਡੇ ਵੱਡੇ ਕੰਮ ਕੀਤੇ ਬਾਦਲ ਸਾਹਿਬ ਨੇ ਕੋਈ ਨੀ ਗਣਾਉਂਦਾ ਜੀ ਬਸ ਉਹ ਹੀ ਜਿਹੜਾ ਹੈਗਾ ਬਾਹਰ ਆਹ ਹੀ ਸੁਣਨ ਨੂੰ ਮਿਲਦਾ ਹੈਗਾ ਆ ਜਦੋਂ ਮਿਲਦਾ ਵੀ ਭਾਈ ਇਹਨਾਂ ਨੇ ਬੇਅਦਬੀਆਂ ਕਰਾਤੀਆਂ
0: ਪਰ ਇੱਕ ਗੱਲ ਹੋਰ ਦੇਖੋ ਮੈਂ ਫੁਲਕਾ ਸਾਹਿਬ ਦੀ ਅੱਜ ਤਸਵੀਰ ਦੇਖ ਰਿਹਾ ਜੀ ਉਹ ਖੱਟੇ ਜਿਹੇ ਉਹਨਾਂ ਟਰੰਕ ਦੇ ਉੱਤੇ ਚੜੇ ਆ ਸਾਰੇ ਜਾਣੇ ਇਹ ਤਾਂ ਫੁਲਕਾ ਸਾਹਿਬ ਮੂਹਰੇ ਬੈਠੇ ਆ ਟੋਰ ਕੱਢ ਕੇ ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਉਹਦੇ ਵਿੱਚ ਬੈਠੇ ਸੀ ਸਾਰਾ ਕੁਝ ਕਰਦੇ ਰਹੇ ਨੇ ਪਰ ਮੈਨੂੰ ਉਹੀ ਗੱਲ ਚੇਤੇ ਆਈ ਕਿ 84 ਦੇ ਵਿੱਚ ਇਹਨਾਂ ਨੇ ਕਿੰਨਾ ਸਾਡੇ ਲੋਕਾਂ ਨਾਲ ਧੋਖਾ ਕੀਤਾ ਤੇ ਅੱਜ ਫਿਰ ਸੁੱਚੇ ਸੱਚੇ ਹੋ ਕੇ ਕਿੱਦਾਂ ਮੂੰਹ ਲਿਸ਼ਕਾ ਕੇ ਪੱਗਾਂ ਬੰਨ ਕੇ ਸਜਾ ਕੇ ਮੂਹਰੇ ਬੈਠੇ ਆ ਫਿਰ ਲੁੱਟਣ ਲਈ ਜੀ
1: ਭਾਰਤ ਸਾਹਿਬ 30% ਜਨਤਾ ਜਾਂ 25% ਜਨਤਾ ਹੈਗੀ ਆ ਜਿਹੜੀ ਕੁਛ ਨੀ ਕਰਦੀ ਸਾਡੀਆਂ ਭਾਵਨਾਵਾਂ ਨਾਲ ਖੇਡਦੀ ਹੈਗੀ 75% ਲੇਬਰ ਕਰਕੇ ਜਾਂ ਹੋਰ ਕੁਛ ਕਰਕੇ ਉਹਨਾਂ 75% ਦੇ ਵਿੱਚੋਂ ਜਿਹੜੀ ਹੈਗੇ ਆ 20-25% ਏਦਾਂ ਦੇ ਆ ਜਿਹਨਾਂ ਦੇ ਜਿਹੜਾ ਆ ਇਹਨਾਂ ਦੇ ਕਰਿੰਦਿਆਂ ਦੇ ਤੌਰ ਤੇ ਕੰਮ ਕਰਨਾ ਆ ਜਾਂ ਲੁੱਟਾਂ ਮਾਰਾਂ ਕਰਨੀਆਂ ਹੈਗੀਆਂ ਆ ਜਾਂ ਬਸ ਕਦੀ ਵੀਰਾਂ ਚਲਾ ਲੈਣੀਆਂ ਜੀ ਉੱਥੇ ਚੱਲ ਗਏ ਜੀ ਬਸ ਆਹ ਚੱਕਰ ਆ ਜੀ 50% ਬੰਦੇ ਆ ਜਿਹੜੇ ਕਮਾਈ ਕਰਦੇ ਹੈਗੇ ਆ ਉਹ ਪਤਾ ਨੀ ਕਿੱਦਾਂ ਆਪਣੇ ਉਹ ਬਾਕੀਆਂ ਦੇ ਹਿੱਸੇ ਦੀ ਕਮਾਈ ਵੀ ਵਿਚਾਰੇ ਉਹਨਾਂ ਨੂੰ ਹੀ ਕਰਨੀ ਪੈਂਦੀ ਹੈ ਜੀ
0: ਇੱਥੇ
1: ਬਿਲਕੁਲ ਯਾਤਰਾਵਾਂ ਨਾਲ ਕੋਈ ਨਸ਼ਾ ਨਾ ਮਿਟਿਆ ਨਾ ਮਿਟਣਾ ਜੀ ਬਹੁਤੀ ਗੱਲ ਹੈਗੀ ਜਿੱਥੇ ਤੁਸੀਂ ਮੈਨੂਫੈਕਚਰ ਹੁੰਦਾ ਆ ਉਹਨੂੰ ਫੜ ਲਓ ਜਿਹੜੇ ਵੀ ਤੁਸੀਂ ਤਾਂ ਸਰਮਾਏਦਾਰ ਪਾਰਟੀ ਤੁਹਾਡੇ ਕੋਲ ਸਾਰਾ ਇੰਟੈਲੀਜੈਂਸ ਆ ਸਾਰੀਆਂ ਏਜੰਸੀ ਆ ਜਿੱਥੇ ਜਿੱਥੇ ਫੈਕਟਰੀ ਲੱਗੀ ਹੈਗੀ ਆ ਨਾਲੇ ਤੁਸੀਂ ਕਹਿੰਦੇ ਹੈਗੇ ਸਾਰਾ ਕੁਝ ਤੁਹਾਨੂੰ ਪਤਾ ਚੱਕ ਕੇ ਜਿਹੜੇ ਮੈਨੂਫੈਕਚਰ ਹੈਗੇ ਅੰਦਰ ਕਰਦੇ ਉਹ ਫੈਕਟਰੀ ਬੰਦ ਹੋ ਜੂਗੀ ਆਊਗੀ ਨੀ ਜੀ
0: ਨਾਲੇ ਦੇਖੋ ਇਹ ਆਮ ਆਦਮੀ ਪਾਰਟੀ ਕਹਿੰਦੇ 4 ਹਫ਼ਤਿਆਂ ਚ ਬੰਦ ਕਰਾਂਗੇ ਉਧਰ ਕੈਪਟਨ ਸਾਹਿਬ ਕਹਿੰਦੇ 4 ਮਹੀਨਿਆਂ ਚ ਬੰਦ ਕਰਾਂਗੇ ਹੁਣ ਬੀਜੇਪੀ ਵਾਲੇ ਕਹਿੰਦੇ ਅਸੀਂ 6 ਮਹੀਨਿਆਂ ਚ ਬੰਦ ਕਰ ਦੇਣਾ ਸਾਰਾ ਕੁਝ ਦੇਖਿਓ ਕਰਦੇ ਕੀ ਆਏ ਤੇ ਸੈਣੀ ਸਾਹਿਬ ਇੱਕ ਖਬਰ ਹੋਰ ਤੁਹਾਡੇ ਨਾਲ ਲੈ ਕੇ ਫਿਰ ਮੈਂ ਆਗਿਆ ਲੈਣਾ ਖਾਸ ਕਰਕੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠੇ ਨੇ ਤੇ ਪਹਿਲਾਂ ਉਹਨਾਂ ਨੇ ਨਾਮ ਸੁਝਾਏ ਨੇ ਉਹਨਾਂ ਦੇ ਵਿੱਚੋਂ
1: ਮੈਂ ਸਮਝ ਗਿਆ ਜੀ ਮੈਂ ਉੱਥੇ ਜਿਹੜਾ ਹੈਗਾ ਮੈਂ ਮਤਲਬ ਜਿਹੜਾ ਚਲੋ ਉਹਨਾਂ ਦਾ ਇਤਰਾਜ ਜਿਹੜਾ ਹੈਗਾ ਆ ਆਪਣੀ ਜਗ੍ਹਾ ਸਹੀ ਹੋ ਸਕਦਾ ਹੈਗਾ ਆ, ਪਰ ਮੈਂ ਕਹਿੰਦਾ ਹੈਗਾ ਆ ਕਿ ਬੈਟਰ ਨੀ ਹੁੰਦਾ ਕਿ ਮਤਲਬ ਜਿਹੜਾ ਆ ਸਿਰਫ ਇਹ ਵੀ ਆ ਦੋ ਜੱਜ ਜਿਹੜੇ ਹੈਗੇ ਆ ਰਹਿ ਗਏ, ਇਹਨਾਂ ਦਾ ਕੋਈ ਪਤਾ ਲੱਗਦਾ ਜੀ ਕੀ ਕਾਬਲੀਅਤ ਨੁਕਸ ਹੈਗਾ ਆ ਜੀ, ਆਪਣਾ ਕਿਸੇ ਜੱਜ ਦਾ ਜਿਹੜਾ ਹੈਗਾ ਆ ਸਿੱਖ ਹੋਣਾ ਮੁਸਲਮਾਨ ਹੋਣਾ ਹਿੰਦੂ ਹੋਣਾ ਮਤਲਬ ਇਹ ਇੰਪੋਰਟੈਂਸ ਆ ਜਾਂ ਉਹਦਾ ਇਮਾਨਦਾਰ ਤੇ ਇੰਟੈਲੀਜੈਂਟ ਹੋਣਾ ਜ਼ਰੂਰੀ ਆ ਜੀ?
0: ਬਿਲਕੁਲ,
1: ਵੱਡੀ ਗੱਲ ਤਾਂ ਇਹ ਹੈਗੀ ਆ ਇਮਾਨਦਾਰ ਤੇ ਇੰਟੈਲੀਜੈਂਟ ਜੱਜ ਲੱਗਣਾ ਚਾਹੀਦਾ ਹੈਗਾ ਆ, ਜੇ ਅੱਜ ਤੁਸੀਂ ਆਪਣੇ ਜਿਹੜੇ ਆ 3% ਹੈ ਜੀ ਸਾਰੇ ਵਰਗ ਜਿਹੜੇ ਹੈਗੇ ਆ ਆਪਣੇ ਆਪਣੇ ਜੱਜ ਲਾਉਣ ਲੱਗ ਪਏ ਫਿਰ ਤਾਂ ਸਰ ਗਿਆ ਇੱਥੇ,
0: ਉਹ ਕਹਿਣਗੇ ਤੁਸੀਂ ਤਾਂ ਬਿਲਕੁਲ ਹਿੰਦੂ ਕਹਿਣਗੇ ਸਾਡਾ ਨੀ ਲੱਗਾ, ਮੁਸਲਮਾਨ ਭਾਈਚਾਰਾ ਕਹੇਗਾ ਸਾਡਾ ਨੀ ਲਾਇਆ ਜੀ ਤੁਸੀਂ।
1: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵਨ ਹੂ ਕੁਆਲੀਫਾਈਜ਼ ਬਸ ਉਹ ਲੱਗਣਾ ਚਾਹੀਦਾ ਹੈਗਾ, ਇੰਟੈਲੀਜੈਂਟ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਇਹ ਉਹਦੀਆਂ ਰਿਪੋਰਟਾਂ ਸਹੀ ਹੋਣੀਆਂ ਚਾਹੀਦੀਆਂ ਆ ਤੇ ਪਬਲਿਕ ਦਾ ਫੇਥ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕਿ ਹਾਂ ਹੀ ਵਿਲ ਡਿਲੀਵਰ ਦਾ ਜਸਟਿਸ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂਜੀ ਜੀ ਸਰ, ਠੀਕ ਹੈ,
0: ਥੈਂਕ ਯੂ ਜੀ,
1: ਠੀਕ ਹੈ ਭਲਾ ਸਾਹਿਬ, ਦਿਓ ਜਾਇ ਜੀ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ,
0: ਸਤਿ
1: ਸ੍ਰੀ ਅਕਾਲ
0: ਜੀ। ਦੋਸਤੋ ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਕਹਿੰਦੇ ਵਿਸਤਾਰ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਇੰਨਾ ਸਮਾਂ ਦੇਣ ਦੇ ਲਈ ਜੀ, ਕਾਫੀ ਸਮਾਂ ਲੈ ਜਾਈਦਾ ਉਹਨਾਂ ਦਾ, ਕੋਸ਼ਿਸ਼ ਤਾਂ ਹੁੰਦੀ ਹੈ 20-25 ਮਿੰਟ ਦੇ ਵਿੱਚ ਗੱਲ ਸਮੇਟ ਲਈਏ ਪਰ ਕਈ ਵਾਰੀ ਗੱਲ ਵੱਧ ਜਾਂਦੀ ਹੈ ਜੀ ਫਿਰ ਨਾਲ ਦੀ ਨਾਲ ਫਿਰ ਉਹਨੂੰ। ਚਲੋ ਸ਼ੁਕਰੀਆ, ਧੰਨਵਾਦ ਹੈ ਜੀ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਫਿਰ ਨਾਲ ਜ਼ਿੰਦਗੀ ਦੇ ਨਾਲ ਜੁੜੀਆਂ ਇੱਕ ਦੋ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ। ਤੇ +358 449 ਬਟ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। ਵਿਸ਼ਾ ਤਾਂ ਹੈ ਨਹੀਂ ਅੱਜ ਕੋਈ ਵੀ, ਖਬਰਾਂ ਦੇ ਉੱਤੇ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ, ਤੇ ਭਾਨ ਸਿੰਘ ਗਰੇਵਾਲ ਹੋਣਾ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਅੱਗੇ, ਰੂਸ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਚੋਣਾਂ ਹੋ ਕੇ ਹਟੀਆਂ ਨੇ ਤੇ ਪੁਤਿਨ ਸਾਹਿਬ ਨੇ ਤਾਂ ਵੈਸੇ ਤਾਂ 10 ਸਾਲਾਂ ਦਾ ਪਹਿਲਾਂ ਹੀ 2039 ਤੱਕ ਆਪਣੇ ਆਪ ਨੂੰ ਐਲਾਨਿਆ ਹੋਇਆ ਕਿ ਉਹੀ ਜਿਹੜੇ ਨੇ ਉੱਥੇ ਰਾਜ ਭਾਗ ਕਰਨਗੇ, ਸੰਭਾਲਣਗੇ ਸਾਰਾ ਕੁਝ। ਤੇ ਬਾਕੀ ਜਿਹੜਾ ਕੱਲ ਚੋਣਾਂ ਹੋ ਕੇ ਹਟੀਆਂ ਨੇ ਤੇ ਉਹਦੇ ਵਿੱਚ ਕੀ ਕੁਝ ਵਾਪਰਿਆ ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਪੁਤਿਨ ਪੱਖੀ ਜਿਹੜੀ ਪਾਰਟੀ ਹੈ ਉਹਨੇ ਸੰਸਦ ਦੇ ਉੱਤੇ ਦਬਦਬਾ ਰੱਖਿਆ ਹੈ ਬਰਕਰਾਰ ਤੇ ਕੇਂਦਰੀ ਚੋਣ ਕਮਿਸ਼ਨ ਦੇ ਮੁਤਾਬਕ ਪਾਰਟੀ ਨੂੰ ਮਿਲਿਆ ਲਗਭਗ 58% ਵੋਟ ਮਿਲਿਆ ਦੱਸਿਆ ਜਾ ਰਿਹਾ। ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਈਆਂ ਸੰਸਦੀ ਚੋਣਾਂ ਚ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਹਮਾਇਤ ਜਿਹੜੀ ਹੈ ਪ੍ਰਾਪਤ ਯੂਨਾਈਟਿਡ ਰੂਸ ਪਾਰਟੀ ਨੇ ਦੇਸ਼ ਦੀ ਸੰਸਦ ਦੇ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਹਿੰਮਤ ਕਹਿਦੀ ਹੈ ਭਾਈ ਮੋਹਰੇ ਖੜਨ ਦੀ। ਕੇਂਦਰੀ ਚੋਣ ਕਮਿਸ਼ਨ ਦੇ ਜਿਹੜੇ ਨੇ ਅਨੁਸਾਰ 95% ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਦੇ ਵਿੱਚ ਪਾਰਟੀ ਦੀ ਸੂਚੀ ਦੇ ਆਧਾਰ ਦੇ ਉੱਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ ਤੇ ਯੂਨਾਈਟਿਡ ਰੂਸ ਨੂੰ ਲਗਭਗ 58% ਵੋਟਾਂ ਮਿਲੀਆਂ ਨੇ। ਉੱਥੇ ਹੀ ਜਿਹੜਾ ਵੋਟਿੰਗ ਦੇ ਵਿੱਚ ਜ਼ਿਆਦਾਤਰ ਵਿਰੋਧੀ ਉਮੀਦਵਾਰ ਸ਼ਾਮਲ ਨਹੀਂ ਸਨ ਤੇ ਇਸ ਦੇ ਨਾਲ ਸਰਕਾਰ ਦਾ ਸੱਤਾ ਦੇ ਉੱਤੇ ਮਜ਼ਬੂਤ ਕੰਟਰੋਲ ਬਣਿਆ ਰਿਹਾ। ਇਸ ਤੋਂ ਇਲਾਵਾ 225 ਸੰਸਦ ਮੈਂਬਰਾਂ ਦੀ ਚੋਣ ਵੱਖ ਵੱਖ ਚੋਣ ਖੇਤਰਾਂ ਦੇ ਵਿੱਚ ਸਿੱਧੇ ਮੁਕਾਬਲੇ ਰਾਹੀਂ ਹੋਈ ਹੈ ਤੇ ਇਨ੍ਹਾਂ ਚੋਣ ਖੇਤਰਾਂ ਦੇ ਨਤੀਜਿਆਂ ਦੇ ਵਿੱਚ ਯੂਨਾਈਟਿਡ ਰੂਸ ਦੇ ਉਮੀਦਵਾਰ 208 ਸੀਟਾਂ ਦੇ ਉੱਤੇ ਅੱਗੇ ਨੇ। ਕੇਂਦਰੀ ਚੋਣ ਕਮਿਸ਼ਨ ਦੀ ਮੁੱਖ ਜਿਹੜਾ ਮੁਖੀ ਐਲੇ ਪਾਮ ਫਿਲੋਵਾ ਨੇ ਜਿਹੜਾ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਤੋਂ ਸੰਕੇਤ ਮਿਲਦਾ ਕਿ ਯੂਨਾਈਟਿਡ ਰੂਸ ਨੂੰ 450 ਦੇ ਵਿੱਚੋਂ 355 ਸੀਟਾਂ ਮਿਲਣਗੀਆਂ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਉੱਥੇ ਤੇ ਜਿੱਤ ਪ੍ਰਾਪਤ ਕੀਤੀ ਹੈ ਪੁਤਿਨ ਸਾਹਿਬ ਨੇ ਬਰਕਰਾਰ ਰਹੇ ਨੇ। ਦੂਸਰੇ ਪਾਸੇ ਮੈਕਰੋਨ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਨਾਲ ਜਿਹੜੇ ਨੇ ਕਾਰਨੀ ਸਾਹਿਬ ਕੈਨੇਡਾ ਵਾਲੇ ਉਨ੍ਹਾਂ ਨੇ ਮੁਲਾਕਾਤ ਕੀਤੀ ਹੈ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣ ਦਾ ਉਨ੍ਹਾਂ ਨੇ ਸਮਰਥਨ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਤੇ ਕੈਨੇਡਾ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਜਿਹੜਾ ਪਹਿਲੇ ਐਸੋਸੀਏਟ ਮੈਂਬਰ ਬਣਾਏ ਜਾਣ ਦੇ ਉੱਤੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਕੱਲ ਬੀਤੇ ਦੇ ਵਿੱਚ ਫਰਾਂਸੀਸੀ ਖੇਤਰ ਸੇਂਟ ਪੀਅਰ 8 ਮਿਕੇਲੋਨ ਦੇ ਵਿੱਚ ਆਪਣੀ ਮੁਲਾਕਾਤ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਪੁਲਾੜ, ਰੱਖਿਆ, ਊਰਜਾ ਤੇ ਵਪਾਰ ਸਮੇਤ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਰਣਨੀਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਹੈ ਤੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧਾਂ ਦੇ ਵਿੱਚ ਵਿਗੜਦੇ ਹੋਏ ਕੈਨੇਡਾ ਦੇ ਯੂਰਪ ਦੇ ਵੱਲ ਵੱਧਦੇ ਧਿਆਨ ਨੂੰ ਦੇਖਦੇ ਹੋਏ ਇਹ ਜਿਹੜਾ ਮੀਟਿੰਗ ਖਾਸ ਤੌਰ ਦੇ ਉੱਤੇ ਮਹੱਤਵਪੂਰਨ ਰਹੀ ਹੈ। ਕਾਰਨੀ ਦੇ ਨਾਲ ਖੜੇ ਮੈਕਰੋਨ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਸ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੇ ਹਾਂ। ਇਸ ਦੇ ਵਿਚ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਜਿਹੜਾ ਐਸੋਸੀਏਟ ਮੈਂਬਰ ਬਣਾਉਣਾ ਅਤੇ ਇਸ ਨੂੰ ਵਿਆਪਕ ਯੂਰਪੀਅਨ ਭਾਈਚਾਰੇ ਦੇ ਵਿਚ ਪੂਰੀ ਤਰ੍ਹਾਂ ਏਕੀਕ੍ਰਿਤ ਕਰਨਾ ਸ਼ਾਮਲ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਤੇ ਫਰਾਂਸ ਸਾਂਝੇ ਮੂਲ ਸਾਂਝੇ ਕਰਦੇ ਰਹਿਣਗੇ ਤੇ ਉਹ ਕਿਹਾ ਕਿ ਦੋਵੇਂ ਦੇਸ਼ ਆਪਣੀਆਂ ਪੁਲਾੜ ਏਜੰਸੀਆਂ ਤੇ ਰੱਖਿਆ ਮੰਤਰਾਲਿਆਂ ਨੂੰ ਲਾਂਚ ਸਿਸਟਮ ਅਤੇ ਜ਼ਮੀਨੀ ਆਧਾਰਿਤ ਸਿਗਨਲ ਜਿਹੜਾ ਰਿਸੈਪਸ਼ਨ ਸਟੇਸ਼ਨਾਂ ਦੇ ਸਮੇਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਸਾਂਝਾ ਕਰਨ ਦਾ ਕੰਮ ਸੌਂਪਣਗੇ। ਦੋਵੇਂ ਹੀ ਦੇਸ਼ ਊਰਜਾ, ਦੂਰ ਸੰਚਾਰ, ਜਲਵਾਯੂ ਲਚਕਤਾ ਤੇ ਆਰਥਿਕ ਵਿਕਾਸ ਦੇ ਵਿਚ ਸਹਿਯੋਗ ਜਿਹੜਾ ਵਧਾਉਣ ਦੇ ਲਈ ਵੀ ਸਹਿਮਤ ਹੋਏ ਨੇ। ਅੱਗੇ ਗੱਲ ਕਰਾਂਗੇ ਇੱਕ ਗੱਲਬਾਤ ਹੈ ਆਰਟੀ

0: ਜਲਵਾਯੂ ਤਬਦੀਲੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਵਰਗੇ ਮੁੱਦਿਆਂ ਦੇ ਉੱਤੇ ਵਧੇਰੇ ਪ੍ਰਭਾਵ ਪਾ ਸਕਣਗੇ। ਅਲਬਾਨੀਜ਼ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਤੇ ਚੀਨ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ ਤੇ ਆਸਟ੍ਰੇਲੀਆ ਅਗਲੇ ਸਾਲ ਨਕਲੀ ਬੁੱਧੀ ਦੇ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ। ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਜਿਹੜੀਆਂ ਨੇ ਇੱਕ ਤਾਂ ਆਸਟ੍ਰੇਲੀਆ ਦੇ ਨਾਮ ਜਾਂਦੀ ਹੈ ਤੇ ਦੂਸਰੀ ਆ ਫਿਨਲੈਂਡ ਦੇ ਉਮੀਦਵਾਰ ਨੇ। ਸਾਲ 2028 ਦੇ ਵਿਚ ਹੋਣ ਵਾਲੀ ਗੁਪਤ ਵੋਟਿੰਗ ਦੇ ਵਿਚ ਜਿੱਤ ਦੇ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ ਤਿਹਾਈ ਸਮਰਥਨ ਦੀ ਜਿਹੜੀ ਇਹਦੇ ਵਿਚ ਲੋੜ ਜਿਹੜੀ ਅੱਗੇ ਹੋਵੇਗੀ ਤੇ ਦੇਖਦੇ ਆ ਕੌਣ ਮੱਲ ਮਾਰਦਾ ਹੈ, ਆਸਟ੍ਰੇਲੀਆ ਇਹ ਸੀਟ ਲੈ ਕੇ ਜਾਂਦਾ ਜਾਂ ਫਿਰ ਫਿਨਲੈਂਡ ਲੈ ਕੇ ਜਾਂਦਾ ਹੈ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ, ਆਪਣੇ ਨਾਲ ਮੁਹੰਮਦ ਜੀ ਜੁੜੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਦੁਬਈ ਤੋਂ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸੋਤੇ ਵੀ ਜਿਹੜੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਅਨੁਜ ਜੀ, ਕੀ ਕਹਿਣਾ ਚਾਹੋਗੇ?
1: ਤੇ ਬਹੁਤ ਵਧੀਆ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਤੇ ਆਪਣਾ ਭੈਣ ਜੀ ਵੀ ਆਏ, ਬਹੁਤ ਵਧੀਆ ਉਹਨਾਂ ਨੇ ਜਿਹੜਾ ਹੈਗਾ ਬਹੁਤ ਸੁਣੇ, ਰੋਸ਼ਨ ਖਿਆਲ ਸੀ
0: ਜੀ।
1: ਤੇ ਆਪਣੇ ਵੀਰ ਸਿਕੰਦਰ ਜੀ ਵੀ ਬਿਲਕੁਲ ਆਉਂਦਾ ਆ, ਬੜਾ ਜਿਕਰ ਕਹਤੇ ਨਾ ਜਬ ਰੰਜ ਦੀਆ ਬੁੱਤੋਂ ਨੇ ਤੋਂ ਖੁਦਾ ਯਾਦ ਆਇਆ
0: ਜੀ।
1: ਪਤਾ ਕੀ ਗੱਲ ਆ, ਜਦੋਂ ਰੰਜ ਕੋਈ ਦਿੰਦਾ ਹੈਗਾ ਫਿਰ ਬਈ ਨਹੀਂ ਸਹਿਣ ਹੁੰਦਾ। ਜਦੋਂ ਦੇਖੋ ਇਹ ਕਹਿੰਦੇ ਨਾ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਣਕ,
0: ਬਿਲਕੁਲ
1: ਇਹਦਾ ਮਾਨਾ ਕੀ ਹੈਗਾ, ਇਹਦਾ ਮਾਨਾ ਹੈਗਾ ਵੀ ਬਈ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਚੰਗੇ ਕੰਮ ਕਹਿਣ ਦਾ ਜਿਹੜਾ ਹੈਗਾ ਨਾ ਉਹ ਪੈਗਾਮ ਦਿਓ।
0: ਬਿਲਕੁਲ
1: ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਭਾਈ ਮਾੜੇ ਕੰਮ ਨਹੀਂ ਕਰੀਦੇ, ਹਨਾ।
0: ਬਿਲਕੁਲ
1: ਜੇ ਜਿਹੜਾ ਹੈਗਾ ਇਸ ਤਰ੍ਹਾਂ ਹੁਣ ਸੂਰਤੇ ਹਾਲ ਜਿਸ ਤਰ੍ਹਾਂ ਦੀ ਬਣ ਗਈ ਆ, ਬੜੀ ਨਾਜੁਕ ਆ, ਵਾਲਾ ਟੋਲਰੇਸ਼ਨ ਪਾਵਰ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ
0: ਜੀ।
1: ਤੇ ਜੇ ਅਸੀਂ ਵੀ ਜਿਹੜਾ ਅਗਲਾ ਜਿਹੜਾ ਹੈਗਾ ਅਗਲਾ ਤੋਂ ਬਈ ਜਿਹੜਾ ਹੈਗਾ ਆਊਟ ਹੋਇਆ ਹੀ ਹੋਇਆ, ਨਾਲ ਆਪ ਆਪਣੀ ਵੀ ਟੋਲਰੇਸ਼ਨ ਗਵਾ ਬੈਠੇ।
0: ਨਾਲੇ ਇਹਦੇ ਵਿੱਚ ਇਹ ਆ ਮੁਹੰਮਦ ਜੀ, ਜੇ ਤੁਸੀਂ ਇਹੋ ਜਿਹੇ ਕੰਮ ਕਰਨੀ ਆ, ਖੇਹਾਂ ਖਾਣੀਆਂ ਆ, ਤਾਂ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ, ਖਾਸ ਕਰਕੇ ਉਹ ਗੁਰੂ ਧਾਮ ਜਾਂ ਉਹ ਖਾਸ ਸੰਸਥਾਵਾਂ ਜਿਹੜੀਆਂ ਨੇ ਉਹ ਹੀ ਤੁਹਾਨੂੰ ਰਾਹ ਲੱਭੇ ਨੇ, ਜਾਂ ਹੋਰ ਬਥੇਰਾ ਤੁਹਾਡੇ ਕੋਲ ਇੰਨਾ ਪੈਸਾ ਆ, ਅੱਗ ਲੱਗੇ ਨੀ ਮੁੱਕਦਾ, ਉੱਥੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਖੇਹ ਸੁਆਹ ਖਾਈ ਜਾਓ, ਕਰੀ ਜਾਓ ਜੋ ਮਰਜ਼ੀ, ਕੋਈ ਕਹਿੰਦਾ ਤੁਹਾਨੂੰ ਕੁਛ?
1: ਉਹੀ ਗੱਲ ਮੈਂ ਕਰਨ ਡਿਆ ਵੀ ਜਦੋਂ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਵੀ ਅਗਲਾ ਜਿਹੜਾ ਹੈਗਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨੀਗਾ,
0: ਬਿਲਕੁਲ।
1: ਹੁਣ ਇਸ ਇੱਥੋਂ ਆਣ ਕੇ ਜਿਹੜਾ ਹੈਗਾ ਇਮਬੈਲੈਂਸ ਹੁੰਦਾ ਹੈਗਾ, ਫਿਰ ਜਿਹੜਾ ਹੈਗਾ ਮਾਹੌਲ ਜਿਹੜਾ ਵਿਗੜਦਾ। ਹੁਣ ਜਿਹੜਾ ਕਈ ਕਈ ਜਿਹੜੇ ਹੈ ਦੇਖੋ ਬਈ ਇਹ ਗੱਲ ਸੱਚੀ ਆ, ਜਦੋਂ ਕੋਈ ਤੁਹਾਡੀਆਂ ਅੱਖਾਂ ਦੇ ਅੱਗੇ ਜਿਹੜਾ ਹੈਗਾ ਬਹੁਤ ਕੁਛ ਮਾੜਾ ਹੋ ਰਿਹਾ ਹੈਗਾ ਤੇ ਫਿਰ ਜਿਹੜਾ ਹੈਗਾ ਕਈ ਨਹੀਂ ਟੋਲਰੇਟ ਕਰ ਪਾਉਂਦੇ, ਕਹਿੰਦੇ ਵੀ ਬਈ ਕਿਉਂ ਹੋ ਰਿਹਾ,
0: ਬਿਲਕੁਲ
1: ਤੇ ਕੋਈ ਕਾਨੂੰਨ ਨਾਲ ਦੀ ਵੀ ਚੀਜ਼ ਹੈਗੀ ਕਿ ਬਸ ਐਵੇਂ ਜਿਹੜਾ ਹੈਗਾ ਧੱਜੀਆਂ ਉਡਾ ਦਿਓ ਕਾਨੂੰਨ ਦੀਆਂ ਜਿਹੜੀਆਂ,
0: ਬਿਲਕੁਲ
1: ਇਸ ਤਰ੍ਹਾਂ ਥੋੜਾ ਹੁੰਦਾ। ਇੱਕ ਪਾਸੇ ਆਪਾਂ ਕਾਨੂੰਨ ਦਾ ਵੀ ਕਹੀ ਜਾਂਦੇ ਬਈ ਕਾਨੂੰਨ ਹੈਗਾ, ਇਹਦਾ ਕਾਨੂੰਨ ਕਿੱਧਰ ਗਿਆ?
0: ਨਾਲੇ ਕਦੇ ਇਹ ਵੀ ਹੁੰਦਾ ਸੀ ਅਕਾਲੀ ਲਹਿਰਾਂ ਚੱਲੀਆਂ ਸੀ ਤੇ ਕਦੇ ਉਹਨਾਂ ਸਮਿਆਂ ਦੇ ਵਿੱਚ ਚਾਹੇ ਉਹ ਜੈਤੋ ਦਾ ਮੋਰਚਾ ਹੈ, ਚਾਹੇ ਉਹ ਨਰੈਣੂ ਹੈਗੇ ਆ, ਜਾਂ ਹੋਰ ਸਾਰੇ ਬਹੁਤ ਸਾਰੇ ਸੀਗੇ ਜਿਨ੍ਹਾਂ ਨੂੰ ਅੱਗਾਂ ਲਾ ਕੇ ਫਿਰ ਬਥੇਰਾ ਕੁਝ ਕੀਤਾ ਗਿਆ ਉਹਨਾਂ ਨੂੰ, ਤੇ ਕਿਵੇਂ ਗੁਰਦੁਆਰੇ ਆਜ਼ਾਦ ਕਰਾਏ ਗਏ, ਤੇ ਉਹੋ ਹੀ ਚੀਜ਼ਾਂ ਤੁਸੀਂ ਕਰਨ ਲੱਗ ਗਏ ਉਹ ਆਪਸ ਦੇ ਵਿੱਚ ਇੱਥੇ ਬੈਠ ਕੇ ਜੀ।
1: ਬਿਲਕੁਲ ਬਿਲਕੁਲ ਇਹੋ ਹੀ ਆ ਨਾ ਗਲਤੀ ਕਹਿਣਾ, ਮਤਲਬ ਅਗਰ ਦੇਖੋ 10 ਗੁਰੂ ਹੋਏ ਆ ਤਾਂ 10 ਗੁਰੂਆਂ ਦਾ ਇਹ ਥੋੜਾ ਹੈਗਾ ਵੀ ਲਵੀ ਉਹਨਾਂ ਦੇ ਜਿਹੜਾ ਹੈਗਾ ਉਹ ਛੱਡ ਕੇ ਗਏ ਆ, ਕਿ ਸਾਰਾ ਕੁਛ ਜਿਹੜਾ ਹੈਗਾ
0: ਤੇ
1: ਫਿਰ ਉਹ ਉਸ ਲੈ ਨੂੰ ਜਿਹੜਾ ਉਹ ਸਾਡੇ ਲਈ ਸੁਪਰੀਮ ਐਗਜ਼ੈਂਪਲ ਹੈਗੇ ਆ ਨਾ, ਤੇ ਫਿਰ ਜੇ ਸੁਪਰੀਮ ਐਗਜ਼ੈਂਪਲ ਹੈਗੇ ਤਾਂ ਉਸ ਹਿਸਾਬ ਨਾਲ ਚੱਲਿਆ ਜਾਵੇ। ਫਿਰ ਜੇ ਆਪਾਂ ਕਹੀਏ ਵੀ ਲਵੀ ਜਿਹੜਾ ਹੈਗਾ ਇੱਕ ਹੁੰਦਾ ਕਹਿੰਦੇ ਨਾ ਅਕਾਲ ਪੁਰਖ ਕੋ ਮੰਨਣਾ, ਇੱਕ ਹੁੰਦਾ ਕੀ ਮੰਨਣਾ
0: ਜੀ, ਬਿਲਕੁਲ
1: ਕੋ ਮੰਨਣਾ ਤੇ ਕੀ ਮੰਨਣਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
0: ਕਿਸੇ
1: ਨੂੰ ਵੀ ਕਹਿ ਲੋ ਜਿਹੜਾ ਅਕਾਲ ਪੁਰਖ ਹੈਗਾ ਉਹ ਦੂਸਰੇ ਵੀ ਕਹਿਣਗੇ ਵੀ ਹਾਂ ਵੀ ਹੈਗਾ।
0: ਨਾਲੇ ਦੇਖੋ ਮਾਮਾ ਜੀ, ਇਹ ਤਾਂ ਉਹ ਧਰਤੀ ਹੈ ਜਿੱਥੇ ਕਦੇ ਮੁਗਲਾਂ ਦੇ ਜਾਂ ਉਹ ਤੋਂ ਪਹਿਲਾਂ ਦੇ ਜਿਹੜੇ ਸਾਰੇ ਸੀਗੇ ਉਹ ਮਤਲਬ ਕਿ ਭਾਰਤ ਦੀਆਂ ਔਰਤਾਂ ਮਤਲਬ ਕਿ ਲੈ ਜਾਂਦੇ ਹੁੰਦੇ ਸੀ, ਉਹਨਾਂ ਨੂੰ ਹਿਫਾਜ਼ਤ ਦੇ ਨਾਲ ਵਾਪਸ ਲਿਆ ਕੇ ਘਰ ਮਤਲਬ ਕਿ ਵਾਪਸ ਦਿੰਦੇ ਹੁੰਦੇ ਸੀ, ਉਹ ਧਰਤੀ ਹੈ ਜਿੱਥੇ ਘਾਣ ਕਰਨ ਲੱਗੇ ਹੋਏ ਨੇ ਜੀ।
1: ਮਿਸਾਲ ਹੈ, ਬਿਲਕੁਲ ਬਿਲਕੁਲ ਇਹ ਮਾਜੀ ਦੇ ਵਿੱਚ ਹੋਇਆ ਔਰ ਹਿਸਟਰੀ ਆ, ਉਹ ਕਦੇ ਵੀ ਮਿਟਾਈ ਨਹੀਂ ਜਾ ਸਕਦੀ, ਬਿਲਕੁਲ ਇਹਦੇ ਕੋਈ ਦੋ ਰਾਏ ਨਹੀਂ। ਤੇ ਬਹੁਤ ਵਧੀਆ ਤੁਹਾਡਾ ਸ਼ੋਅ ਹੁੰਦਾ ਵੀਰ ਭੁਪਿੰਦਰ ਜੀ, ਜਿਹੜਾ ਹੈਗਾ ਬੜਾ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ ਹੈਗਾ,
0: ਵੀ
1: ਰਾਜਨ ਸਿੰਘ ਸਾਹਿਬ ਆਉਂਦੇ ਆ, ਔਜਲਾ ਸਾਹਿਬ ਆਉਂਦੇ ਆ, ਜੋਲ ਪੈਂਜੀ ਵੀ ਆਉਂਦੇ ਜਾਂ ਦੂਸਰੇ ਹੋਰ ਵੀ ਆ, ਬੜਾ ਕੁਛ ਸਿੱਖਣ ਨੂੰ ਮਿਲਦਾ। ਪਰ ਗੱਲ ਇਹ ਹੈਗਾ ਵੀ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਕਹਿਣ ਦਾ ਮਤਲਬ ਅਮਲ ਜ਼ਰੂਰੀ ਆ। ਜੇ
0: ਬਿਲਕੁਲ
1: ਹੁਣ ਆਪਾਂ ਜਿਹੜਾ ਹੈਗਾ ਇਹ ਦੂਸਰੀਆਂ ਗੱਲਾਂ ਕਰ

0: ਕੇ ਜਿਹੜਾ ਹੈਗਾ ਦੂਸਰੇ ਜਿਹੜਾ ਹੈਗਾ ਬਲਾ ਬੜਾ ਹੈਰਤ ਹੁੰਦੀ ਹੈ ਕਈ ਵਾਰੀ ਹੁਣ ਏ ਆਈ ਦੀਆਂ ਗੱਲਾਂ ਹੋਈ ਜਾਂਦੀਆਂ
1: ਬਿਲਕੁਲ
0: ਏ ਆਈ ਕੀ ਹੈਗਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਟ
1: ਬਿਲਕੁਲ
0: ਯਾਰ ਆਰਟੀਫਿਸ਼ੀਅਲ ਜਿਹੜੀ ਆਰਟੀਫਿਸ਼ੀਅਲ ਦਾ ਮਤਲਬ ਹੁੰਦਾ ਬਨਾਵਟੀ ਤੇ ਓਰਿਜਿਨਲ ਇੰਟੈਲੀਜੈਂਸ ਕਿੱਥੇ ਓ ਆਈ ਕਿੱਧਰ ਚਲੀ ਗਈ ਬਈ ਏ ਆਈ ਤਾਂ ਸਾਰੀ ਜਿਹੜਾ ਹੈਗਾ ਕਹਿੰਦੇ ਵੀ ਏ ਆਈ ਨੂੰ ਫੋਲੋ ਕਰੀਏ
1: ਨਹੀਂ ਇੱਕ ਜੰਗ ਇਹ ਵੀ ਚੱਲ ਰਹੀ ਹੈ ਨਾ ਹੁਣ ਯੂਰੋਪੀਅਨ ਮੁਲਕਾਂ ਦੇ ਵਿੱਚ ਵੀਕਐਂਡ ਦੇ ਵਿੱਚ
0: ਇੱਕ ਓਰਿਜਿਨਲ ਇੰਟੈਲੀਜੈਂਸ
1: ਆਰਟੀਕਲ ਛਪੇ
0: ਕਿੱਧਰ ਹੈ ਉਹ ਕਦੋਂ ਆਉਣੀ
1: ਆਰਟੀਕਲ ਛਪੇ ਨੇ ਵੀਕਐਂਡ ਦੇ ਵਿੱਚ ਕਾਫੀ ਇਹ ਚਰਚਾ ਦਾ ਮੁੱਦਾ ਬਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ਲ ਜਿਹੜੀ ਹੈ ਇੰਟੈਲੀਜੈਂਸ ਹੀ ਉਹੀ ਸਭ ਕੰਟਰੋਲ ਕਰੇਗੀ ਤੇ ਮਨੁੱਖਾਂ ਦੇ ਹੱਥਾਂ ਤੋਂ ਕਦੇ ਨਾ ਕਦੇ ਬਾਹਰ ਹੋ ਜਾਣੀ ਹੈ ਤੇ ਫਿਰ ਤਬਾਹੀ ਮਚਣੀ ਹੈ ਜੀ ਦੁਨੀਆ ਦੀ ਪਰਲੋ ਆਏਗੀ ਫਿਰ
0: ਉਹੀ ਗੱਲ ਹੈ ਨਾ
1: ਜੀ
0: ਹਾਂ ਜਿਹਦਾ ਨਾ ਹੀ ਆਰਟੀਫਿਸ਼ੀਅਲ ਹੈ ਲੋੜ ਹੈਗੀ ਆ ਓਰਿਜਿਨਲ ਇੰਟੈਲੀਜੈਂਸ ਦੀ ਓ ਆਈ ਦੀ ਲੋੜ ਹੈਗੀ ਨਾ ਕਿ ਏ ਆਈ ਦੀ ਲੋੜ ਹੈਗੀ ਤੇ ਚਲੋ ਬਹਰਹਾਲ ਦੇਖਦੇ ਆ ਕਿ ਉਹ ਕਿਸ ਤਰ੍ਹਾਂ ਆਵਾ ਕਿੱਦਾਂ ਨੂੰ ਚੱਲ
1: ਬਿਲਕੁਲ
0: ਤੇ ਬਾਕੀ ਮੈਂ ਇੱਕ ਲੈ ਕੇ ਆ ਸੌਂਗ ਜੀ ਤੁਹਾਡੀ
1: ਜਰੂਰ ਜਰੂਰ ਕਰੋ ਸਾਂਝਾ
0: ਲਓ ਜੀ ਰੂਦਾਰੀ ਵੀ ਕਰ ਲਈਏ

ਵਾਹ ਜੀ ਵਾਹ ਜੀ, ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ, ਬਹੁਤ ਸੋਹਣੇ ਅਲਫਾਜ਼ ਜੀ, ਸ਼ੁਕਰੀਆ ਮੁਹੰਮਦ ਜੀ, ਇੰਨੀ ਸੋਹਣੀ ਸਾਂਝ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਹੰਮਦ ਜੀ, ਕਿਆ ਬਾਤ ਹੈ, ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਵੀ ਸੁਣਾ ਕੇ ਗਏ ਨੇ, ਸਾਂਝਾ ਕਰਕੇ ਗਏ ਨੇ, ਤੇ ਹਨੇਰਾ ਮੇਰੇ ਤੋਂ ਡਰਦਾ ਹੈ, ਕਿਆ ਬਾਤ ਹੈ ਜੀ। ਤੇ ਦੋਸਤੋ ਹਾਲਾਤ ਆਪਾਂ ਪੰਜਾਬ ਦੀ ਡਿਸਕਸ ਕਰਕੇ ਹਟੇ ਹਾਂ, ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਧਰਮ ਦੇ ਹਾਲਾਤ ਜਿਹੜੇ ਨੇ ਉਹ ਡਾਵਾਂਡੋਲ ਖਾ ਰਹੇ ਨੇ। ਕੈਨੇਡਾ ਦੀਆਂ ਖ਼ਬਰਾਂ ਨੇ ਜੋ ਵੱਧ ਤੋਂ ਵੱਧ ਗੁਰੂ ਘਰ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਿੱਚ ਅਸੀਂ ਆਪਣਾ ਮਤਲਬ ਕਿ ਸ਼ਾਨੋ ਸ਼ੌਕਤ ਜਾਂ ਦਿਖਾਵਾ ਜਿਹੜਾ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਾਨੂੰ ਮਹਿੰਗਾ ਵੀ ਪੈ ਰਿਹਾ। ਕੈਨੇਡਾ ਦੇ ਦੋ ਗੁਰਦੁਆਰਿਆਂ ਦੇ ਖਿਲਾਫ 1.3 ਕਰੋੜ ਕੈਨੇਡੀਅਨ ਡਾਲਰ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਹੋ ਗਿਆ। ਲੰਬੀ ਰਿਪੋਰਟ ਹੈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਦੋ ਗੁਰਦੁਆਰਿਆਂ ਦੇ ਉੱਤੇ 1.3 ਕਰੋੜ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ ਇੰਡੀਆ ਦੇ ਦੇਖਿਆ ਜਾਵੇ ਤਾਂ 90 ਕਰੋੜ ਰੁਪਈਆ ਬਣ ਜਾਂਦਾ ਹੈ, 99-90 ਕਰੋੜ ਰੁਪਈਆ ਤੋਂ ਵੱਧ ਦੇ ਕਰਜ਼ੇ ਦੀ ਵਾਪਸੀ ਦੇ ਲਈ ਕੇਸ ਕੀਤਾ ਹੈ। ਇਹ ਜਿਹੜਾ ਮਾਮਲਾ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਉਹਨਾਂ ਦੀ ਕਾਨੂੰਨੀ ਫਰਮ ਜਿਹੜੀ ਹੈ ਉਹਦੇ ਨਾਲ ਜੁੜਿਆ ਹੋਇਆ। ਕਰਜ਼ ਦੇਣ ਵਾਲੀਆਂ ਕੰਪਨੀਆਂ ਨੇ ਦੋਸ਼ ਲਾਏ ਨੇ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ ਤੇ ਕਰਜ਼ੇ ਲੈਣ ਵੇਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਕਰਜ਼ੇ ਦੇ ਵਜੋਂ ਗਰੰਟੀ ਦੀ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ। ਦੀ ਕੈਨੇਡਾ ਨੇਸ਼ਨ ਦੀ ਜਿਹੜੀ ਹੈ 18 ਸਤੰਬਰ ਨੂੰ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਹੈ, ਉਹਦੇ ਮੁਤਾਬਕ SSMT ਮੈਨੇਜਮੈਂਟ ਇੰਕ ਤੇ ਉਕਲੂਸ ਮਾਰਟਗੇਜ GP ਇੰਕ ਨੇ ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਇਹ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਜਿਸ ਨੂੰ ਐਟੋ ਬੀ ਕੋਕ ਗੁਰਦੁਆਰਾ ਵੀ ਜਿਹੜਾ ਕਿਹਾ ਜਾਂਦਾ ਹੈ, ਤੇ ਬਰੈਂਪਟਨ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਖਿਲਾਫ਼ ਕੀਤਾ ਗਿਆ। ਇਹ ਦੋ ਗੁਰੂ ਘਰ ਨੇ। ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦਾ ਦੋਸ਼ ਇਹ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਕਰਵਾਉਣ ਦੇ ਲਈ ਲੋੜੀਂਦੀ ਕਾਗਜ਼ਾਈ ਕਾਰਵਾਈ ਜਿਹੜੀ ਹੈ RSG ਜਿਹੜੀ ਹੈ ਲਾਅ ਦੇ ਨਾਲ ਜੁੜੇ ਇੱਕ ਵਕੀਲ ਦੇ ਵੱਲੋਂ ਸਹੀ ਢੰਗ ਦੇ ਨਾਲ ਪੂਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਰਿਪੋਰਟ ਦੇ ਮੁਤਾਬਕ SSMT ਨੇ 25 ਅਪ੍ਰੈਲ 2025 ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ ਜਿਹੜੇ ਨੇ ਯਾਨੀ ਕਿ ਲਗਭਗ 68.6 ਕਰੋੜ ਰੁਪਏ ਦਾ ਕਰਜ਼ਾ ਦਿੱਤਾ। 20 ਮਈ ਨੂੰ ਇਸ ਕਰਜ਼ੇ ਦੀ ਕੁੱਲ ਸੀਮਾ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਹੋ ਗਈ ਯਾਨੀ ਕਿ 102.9 ਕਰੋੜ ਰੁਪਏ ਹੋ ਗਈ ਕਰ ਦਿੱਤੀ ਗਈ। ਵਾਧੂ ਰਕਮ ਦੀ ਸੁਰੱਖਿਆ ਬਰੈਂਪਟਨ ਸਥਿਤ ਨਾਨਕਸਰ ਗੁਰਦੁਆਰੇ ਦੀ ਜਾਇਦਾਦ ਦੇ ਰਾਹੀਂ ਕੀਤੀ ਜਾਣੀ ਸੀ। ਕਰਜ਼ਾ ਦੇਣ ਵਾਲੀਆਂ ਧਿਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ ਲਗਭਗ 1.2 ਕਰੋੜ ਕੈਨੇਡੀਅਨ ਡਾਲਰ ਜੋ ਕਿ ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ 82.3 ਕਰੋੜ ਬਣ ਜਾਂਦਾ ਹੈ ਉਹਦੀ ਰਕਮ ਜਾਰੀ ਕੀਤੀ ਗਈ, ਜਦਕਿ ਵਿਆਜ ਸਮੇਤ 1.3 ਕਰੋੜ ਕੈਨੇਡੀਅਨ ਡਾਲਰ ਜੋ ਕਿ 99-90 ਕਰੋੜ ਰੁਪਈਆ ਬਣ ਜਾਂਦਾ ਹੈ ਤੋਂ ਵੱਧ ਦੀ ਰਕਮ ਜਿਹੜੀ ਹੈ ਹਾਲੇ ਬਕਾਇਆ ਪਈ ਹੈ। ਇਨ੍ਹਾਂ ਕਰਜ਼ਿਆਂ ਦੇ ਜਿਹੜਾ ਉੱਤੇ ਪਹਿਲੇ 6 ਮਹੀਨਿਆਂ ਦੇ ਲਈ ਵੱਧ ਤੋਂ ਵੱਧ 15% ਵਿਆਜ ਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦਰ ਜਿਹੜੀ ਵੱਧ ਕੇ 24% ਹੋ ਗਈ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ 1.5 ਕਰੋੜ ਕੈਨੇਡੀਅਨ ਡਾਲਰ ਦੀ ਰਕਮ ਦੇ ਉੱਤੇ 24% ਸਾਲਾਨਾ ਵਿਆਜ ਦੇ ਹਿਸਾਬ ਦੇ ਨਾਲ ਹਰ ਮਹੀਨੇ ਲਗਭਗ 3 ਲੱਖ ਕੈਨੇਡੀਅਨ ਡਾਲਰ ਸਿਰਫ ਉਹਦੇ ਉੱਤੇ ਵਿਆਜ ਪੈਂਦਾ ਰਿਹਾ। ਕਰੀਬ 2.06 ਕਰੋੜ ਰੁਪਈਆ ਭਾਰਤੀ ਉਹਦੇ ਉੱਤੇ ਵਿਆਜ ਬਣਦਾ ਹੈ। ਬਰੈਂਪਟਨ ਦੀ ਗੁਰਦੁਆਰੇ ਦੀ ਜਾਇਦਾਦ ਨੂੰ ਕਰਜ਼ੇ ਦੀ ਗਰੰਟੀ ਵਜੋਂ ਦਰਜ ਨਾ ਕਰਨ ਦਾ ਦੋਸ਼ ਲੱਗਿਆ। ਇੱਕ ਲਾਅ ਫਰਮ ਦੇ ਮਾਲਕ ਅਤੇ ਸੰਚਾਲਕ ਤੇ ਬਰੈਂਪਟਨ ਦੀ ਜਾਇਦਾਦ ਦੇ ਉੱਤੇ ਦੂਜਾ ਚਾਰਜ ਦਰਜ ਕਰਵਾਉਣ ਦੀ ਜਿੰਮੇਵਾਰੀ ਹੋਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਫਰਮ ਦਾ ਕਹਿਣਾ ਹੈ ਕਿ ਇਹ ਚਾਰਜ ਕਦੇ ਦਰਜ ਹੀ ਨਹੀਂ ਕੀਤਾ ਗਿਆ, ਇਸ ਕਾਰਨ ਕਰਜ਼ਾ ਦੇਣ ਵਾਲੀ ਧਿਰ ਨੂੰ ਕਰਜ਼ੇ ਦੀ ਉਹ ਗਰੰਟੀ ਨਹੀਂ ਮਿਲੀ ਜਿਸ ਦੀ ਉਮੀਦ ਕੀਤੀ ਗਈ। ਇਹ ਕਿਹਾ ਗਿਆ ਕਿ ਜੇ ਕਰਜ਼ਾ ਵਾਪਸ ਨਾ ਕੀਤਾ ਗਿਆ ਤਾਂ ਉਸ ਜਾਇਦਾਦ ਤੋਂ ਕਰਜ਼ੇ ਦੀ ਵਸੂਲੀ ਦਾ ਕਾਨੂੰਨੀ ਹੱਕ ਹੋਵੇਗਾ। ਰਿਪੋਰਟ ਮੁਤਾਬਕ ਹੀ ਇਹ ਲਾਅ ਫਰਮ ਦੇ ਮਾਲਕ ਨੂੰ ਲਾਅ ਸੋਸਾਇਟੀ ਆਫ਼ ਓਨਟਾਰੀਓ ਦੇ ਸਾਹਮਣੇ ਜਿਹੜਾ ਇੱਕ ਵੱਖਰੀ ਹੀ ਅਨੁਸ਼ਾਸਨਾਤਮਕ ਕਾਰਵਾਈ ਦਾ ਜਿਹੜਾ ਉਹ ਵੀ ਸਾਹਮਣਾ ਕਰਨਾ ਪੈ ਰਿਹਾ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਫਰੈਡਰਿਕ ਐਲ ਮਾਇਰ
ਮਾਇਰਜ਼ ਨੇ ਜਿਹੜਾ 11 ਸਤੰਬਰ ਨੂੰ ਹੁਕਮ ਦੇ ਦਿੱਤਾ ਕਿ ਜਨਵਰੀ ਦੇ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਸਥਿਤ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਤੇ ਨਾ ਹੀ ਇਸ ਦੇ ਉੱਤੇ ਕੋਈ ਹੋਰ ਕਰਜ਼ਾ ਜਾਂ ਵਿੱਤੀ ਬੋਝ ਪਾਇਆ ਜਾ ਸਕਦਾ। ਹਾਲਾਂਕਿ ਮੁਕੱਦਮੇ ਦੀ ਮੌਜੂਦਾ ਸਥਿਤੀ ਦੇ ਬਾਰੇ ਦੋਵਾਂ ਧਿਰਾਂ ਵੱਲੋਂ ਵੱਖ ਵੱਖ ਦਾਅਵੇ ਕੀਤੇ ਗਏ ਨੇ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ ਇਹ ਧਿਰ ਦੀ ਜਿਹੜੀ ਨੁਮਾਇੰਦਗੀ ਕਰ ਰਹੇ ਵਕੀਲ ਸਾਈਮਨ ਬੀਬਰ ਨੇ ਈਮੇਲ ਦੇ ਰਾਹੀਂ ਕਿਹਾ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਹੱਲ ਹੋ ਗਿਆ ਹੈ ਤੇ ਦੂਜੇ ਪਾਸੇ ਹੋਰ ਧਿਰ ਦੀ ਵਕੀਲ ਮਾਰੀਆ ਨਾਈਮਾਰਕ ਨੇ ਈਮੇਲ ਦੇ ਰਾਹੀਂ ਕਿਹਾ ਕਿ ਇਹ ਮਾਮਲਾ ਹੱਲ ਨਹੀਂ ਹੋਇਆ ਹੈ। ਗੁਰਦੁਆਰਿਆਂ ਅਤੇ ਫਰਮ ਵਿਚਾਲੇ ਵਿੱਤੀ ਲੈਣ ਦੇਣ ਰਿਪੋਰਟ ਦੇ ਵਿੱਚ RSG ਲਾ ਦੇ ਟਰੱਸਟ ਖਾਤੇ ਤੇ ਦੋਵਾਂ ਗੁਰਦੁਆਰਿਆਂ ਦੇ ਵਿਚਾਲੇ ਹੋਏ ਕੁਝ ਵਿੱਤੀ ਲੈਣ ਦੇਣ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ। ਲਾ ਸੁਸਾਇਟੀ ਆਫ ਓਨਟਾਰੀਓ ਦੇ ਸਾਹਮਣੇ ਚੱਲੀ ਜਿਹੜੀ ਕਾਰਵਾਈ ਦੇ ਦੌਰਾਨ ਪੇਸ਼ ਕੀਤੇ ਗਏ ਰਿਕਾਰਡਾਂ ਦੇ ਮੁਤਾਬਕ 7 ਤੇ 10 ਅਪ੍ਰੈਲ ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 2.5 ਤੋਂ ਲੈ ਕੇ 2.5 ਲੱਖ ਕੈਨੇਡੀਅਨ ਡਾਲਰ ਹਰ ਇੱਕ ਲਗਭਗ 1.71 ਕਰੋੜ ਰੁਪਏ ਦੀਆਂ ਦੋ ਅਦਾਇਗੀਆਂ ਕੀਤੀਆਂ ਗਈਆਂ। ਇੱਕ ਹੋਰ ਜਿਹੜੀ ਨੇ 2.5 ਲੱਖ ਕੈਨੇਡੀਅਨ ਡਾਲਰ ਲਗਭਗ 1.71 ਕਰੋੜ ਰੁਪਏ ਬਣ ਜਾਂਦੇ ਨੇ, ਉਹਦੀ ਅਦਾਇਗੀ ਗੁਰੂ ਨਾਨਕ ਦਰਬਾਰ ਨੂੰ ਕੀਤੇ ਜਾਣ ਦੀ ਜਾਣਕਾਰੀ ਹੈ, ਜੋ ਬ੍ਰੈਂਪਟਨ ਦੇ ਗੁਰਦੁਆਰੇ ਦਾ ਆਮ ਤੌਰ ਦੇ ਉੱਤੇ ਵਰਤਿਆ ਜਾਣ ਵਾਲਾ ਨਾਂ ਹੈ। ਬੈਂਕ ਆਫ਼ ਨੋਵਾ ਸਕੋਸ਼ੀਆ ਨਾਲ ਜਿਹੜਾ ਹੈ ਕਥਿਤ ਚੈੱਕ ਧੋਖਾਧੜੀ ਦੇ ਨਾਲ ਜੁੜੇ ਇੱਕ ਵੱਖਰੇ ਮਾਮਲੇ ਦੇ ਵਿੱਚ ਅਦਾਲਤੀ ਰਿਕਾਰਡਾਂ ਦੇ ਰਾਹੀਂ ਇੱਕ ਹੋਰ ਜਿਹੜੇ ਨੇ 2.5 ਲੱਖ ਕੈਨੇਡੀਅਨ ਡਾਲਰ ਯਾਨੀ ਕਿ 2.5 ਲੱਖ ਡਾਲਰ ਲਗਭਗ 1.71 ਕਰੋੜ ਰੁਪਏ ਦੀ ਵਿਵਾਦਿਤ ਰਕਮ ਦਾ ਸੰਬੰਧ ਵੀ RSG ਲਾਅ ਦੇ ਟਰੱਸਟ ਅਤੇ ਖਾਤੇ ਰਾਹੀਂ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਦੇ ਨਾਲ ਜੁੜੇ ਜਾਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਹੈ। ਇਨ੍ਹਾਂ ਵਿੱਤੀ ਲੈਣ ਦੇਣ ਦੇ ਨਾਲ ਜੁੜੀਆਂ ਸਥਿਤੀਆਂ ਦੇ ਬਾਰੇ ਅਜੇ ਕਾਨੂੰਨੀ ਕਾਰਵਾਈ ਜਾਰੀ ਹੈ। ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਤੇ ਨਾਨਕਸਰ 68 ਈਸ਼ਰ ਦਰਬਾਰ ਦੋਵੇਂ ਹੀ ਸੰਘੀ ਪੱਧਰ ਦੇ ਉੱਤੇ ਰਜਿਸਟਰਡ ਚੈਰੀਟੇਬਲ ਸੰਸਥਾਵਾਂ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਕਰਜ਼ੇ ਇਨ੍ਹਾਂ ਸੰਸਥਾਵਾਂ ਦੀਆਂ ਚੈਰੀਟੇਬਲ ਗਤੀਵਿਧੀਆਂ ਦੇ ਲਈ ਲਏ ਗਏ ਨੇ ਸਨ ਜਾਂ ਕਿਤੇ ਹੋਰ ਜਾਂ ਨਹੀਂ। ਇਸ ਸਿਵਲ ਮੁਕੱਦਮੇ ਦੇ ਵਿੱਚ ਲਾਏ ਗਏ ਦੋਸ਼ਾਂ ਦੀ ਅਜੇ ਅਦਾਲਤ ਦੇ ਵਿੱਚ ਜਾਂਚ ਨਹੀਂ ਹੋਈ ਹੈ ਤੇ ਇਨ੍ਹਾਂ ਦੇ ਉੱਤੇ ਕੋਈ ਅੰਤਮ ਜਿਹੜਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਲਓ ਜੀ ਦੋਸਤੋ, ਇਸ ਤਰ੍ਹਾਂ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਵੀ ਨੇ। ਸਾਡੀ ਦੌੜ ਹੈ ਵੱਧ ਤੋਂ ਵੱਧ ਗੁਰੂ ਘਰ ਬਣਾ ਲਈਏ, ਪਰ ਜਿੰਨੇ ਹੈਗੇ ਉਹਨਾਂ ਨੂੰ ਸਾਂਭਣਦੀ ਨਹੀਂ ਇੱਕ ਜਗ੍ਹਾ, ਕਿਉਂਕਿ ਅਸੀਂ ਬੈਠ ਨਹੀਂ ਸਕਦੇ, ਜੁੜ ਕੇ ਬਹਿ ਨਹੀਂ ਸਕਦੇ, ਸਿਰ ਜੋੜ ਨਹੀਂ ਸਕਦੇ, ਤਾਂ ਭਾਈ ਫਿਰ ਗੁਰੂ ਘਰ ਵੀ ਤਾਂ ਆਪਣੇ ਆਪਣੇ ਚਾਹੀਦੇ ਨਾ, ਜਾਤਾਂ ਤੇ ਰੰਗਾਂ ਤੇ ਭੇਦਾਂ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਣਾ। ਫਿਰ ਚੱਕ ਦਿਓ ਭਾਈ, ਗੜ ਦਿਓ ਝੰਡੇ, ਇੱਥੇ ਵੀ ਰਹਿ ਆਉਣਾ ਪਿੱਛੇ। ਲੋ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਗੁਰਪ੍ਰੀਤ ਸਿੰਘ ਜੀ ਆਪਣੇ ਸਿੱਧੂ ਸਾਹਿਬ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀਆਂ ਨੂੰ ਜੀ, ਤੇ ਕੈਨੇਡਾ ਤੋਂ ਅਮਰੀਕਾ ਤੋਂ ਦੋਵੇਂ ਝੰਡੇ ਭੇਜੇ ਆ ਉਹਨਾਂ ਨੇ, ਤੇ ਨਾਲ ਨਾਲ ਥੈਂਕ ਟੂ ਆਲ ਜੀ ਲਿਖਦੇ ਨੇ ਮੁਹੰਮਦ ਜੀ, ਵਾਹਿਗੁਰੂ ਜੀ ਆਪਣੇ ਗੁਰਪ੍ਰੀਤ ਜੀ ਨੇ ਲਿਖਿਆ ਹੈ, ਤੇ ਸਵਾਗਤ ਹੈ ਜੀ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ, ਤੇ ਬਹੁਤ ਸਾਰੇ ਸੁਨੇਹੇ ਔਜਲਾ ਸਾਹਿਬ ਦੇ ਹੋਰ ਸਾਰੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਗੱਲ ਕਰ ਰਿਹਾ ਸੀ ਦੋਸਤੋ, ਉਹ ਆਖਰੀ ਦੇ ਵਿੱਚ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲਵਾਂਗੇ ਅੱਜ, ਤੇ ਸੋਮਵਾਰ ਦਾ ਦਿਨ ਕਾਫੀ ਬਿਜ਼ੀ ਹੁੰਦਾ ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਜੋਲ ਭੈਣ ਜੀ ਕਹਿੰਦੇ ਇਸ ਖਬਰ ਨੂੰ ਸੁਣ ਕੇ ਲੱਗਦਾ ਹੈ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਸੀ ਕਹਿੰਦੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭੈਣ ਜੀ। ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ, ਤੇ US ਤੋਂ, ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਪਿਆਰ ਪਈ ਸਤਿ ਸ੍ਰੀ ਅਕਾਲ। ਔਜਨਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ UAE ਤੋਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਾਦਲ ਦਲੀਏ ਫਿਰ ਕਹਿੰਦੇ ਚਰਚਾ ਦੇ ਵਿੱਚ ਨੇ, ਤੇ ਔਜਲਾ ਸਾਹਿਬ ਕਹਿੰਦੇ ਚਵਲ ਦਾ ਮਾਮਲਾ ਕਰੋ ਜੀ, ਕਹੋ ਅੱਗੇ ਗੱਲਾਂ ਬਾਤਾਂ। ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਹੰਮਦ ਜੀ ਦੁਬਈ ਤੋਂ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਭੈਣ ਜੀ ਲੋਕ ਸੁਚੇਤ ਹੋਣਗੇ ਤਾਂ ਹੀ ਕਹਿੰਦੇ ਸੁਧਾਰ ਹੋ ਸਕਦਾ ਹੈ ਜੀ, ਤੇ ਬਹੁਤ ਵਧੀਆ ਵਿਚਾਰ ਭੈਣ ਜੀ ਦੇ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸੁਰਿੰਦਰ ਮਾਲ ਜੀ ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣੀ ਸਾਂਝ ਪਾਈ ਹੈ ਅੱਜ, ਤੇ ਇਸੇ ਤਰ੍ਹਾਂ
ਜੋਲ ਭੈਣ ਜੀ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ। ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਤੇ ਸ਼ੁਕਰੀਆ ਜੀ। ਤੇ ਜੋਲ ਭੈਣ ਜੀ ਲਿਖਦੇ ਆ ਕਿ ਜਿਹੜੀ ਸੇਵਾ ਵਾਲਾ ਕੰਮ ਹੈ ਇਸਨੇ ਹੀ ਕਹਿੰਦੇ ਤਾਂ ਕੰਮ ਖਰਾਬ ਕੀਤਾ, ਐਡੇ ਗੰਦੇ ਕੰਮ ਕਰਕੇ 2 ਦਿਨ ਭਾਂਡੇ ਮਾਂਜ ਕੇ ਬਰੀ ਹੋ ਜਾਂਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ, ਜੇ ਇਹਨਾਂ ਨੂੰ ਘਰੇ ਤੋਰਨ ਇੱਕ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੀਦਾ ਹੈ। ਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਜੀ ਸਤਿ ਸ੍ਰੀ ਅਕਾਲ, ਅਦਾਬ ਵੀਰ ਜੀ, ਆ ਜਾਓ ਮਹਿਫਲ ਸਜਾ ਜਾਓ ਜੀ ਕਹਿੰਦੇ ਜਾਂਦੇ ਜਾਂਦੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ US ਤੋਂ, ਰਾਜਨ ਸੈਣੀ ਜੀ ਸੋਹਣੀ ਸਾਂਝ ਪਾਈ ਹੈ ਤੇ ਸ਼ੁਕਰੀਆ ਅਦਾ ਕੀਤਾ ਹੈ ਸੈਣੀ ਸਾਹਿਬ ਨੇ ਵੀ, ਸ਼ੁਕਰੀਆ ਮਾਲ ਭੈਣ ਜੀ ਦਾ। ਮੁਹੰਮਦ ਜੀ ਕਹਿੰਦੇ ਓਕੇ ਵੀਰ ਜੀ, ਰਾਜਨ ਜੀ ਤੇ ਸ਼ੁਕਰੀਆ ਵੀਰ ਜੀ। ਸੈਣੀ ਸਾਹਿਬ ਕਹਿੰਦੇ ਨੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ। ਸੁਰਿੰਦਰ ਜੀ ਮਾਲ ਜੀ ਲਿਖਦੇ ਆ ਵਾਹ ਕਮਾਲ ਬਖਸ਼ੀ ਜੀ, ਬਹੁਤ ਵਧੀਆ ਸਾਂਝ ਪਾ ਕੇ ਗਏ ਨੇ, ਸੋਹਣੀ ਆਵਾਜ਼ ਤੇ ਸੋਹਣੇ ਬੋਲ, ਚੜ੍ਹਦੀ ਕਲਾ ਦੇ ਵਿੱਚ ਰਹੋ ਕਹਿੰਦੇ। ਔਜਲਾ ਸਾਹਿਬ ਕਹਿੰਦੇ ਨੇ ਵਾਹ ਕਮਾਲ ਰਚਨਾ, ਖੂਬਸੂਰਤ ਪੇਸ਼ਕਾਰੀ ਬਖਸ਼ੀ ਜੀ, ਨਜ਼ਾਰਾ ਆ ਗਿਆ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਸਿਸਟਰ ਸੁਰਿੰਦਰ ਮਾਲ ਜੀ ਤੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ। ਗੁਰੂ ਆਪਣੇ ਗੁਰਪ੍ਰੀਤ ਸਿੱਧੂ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਤੇ ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਤੇ ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ। ਤੇ ਇਸੇ ਤਰ੍ਹਾਂ ਦੋਸਤੋ ਜੋਲ ਭੈਣ ਜੀ ਨੇ ਆਖਰ ਹੀ ਸੁਨੇਹਾ ਭੇਜਿਆ ਇਸ ਖਬਰ ਨੂੰ ਸੁਣ ਕੇ, ਗੁਰੂ ਘਰਾਂ ਦੀ ਕੈਨੇਡਾ ਦੀ ਖਬਰ ਹੈ, ਕਹਿੰਦੇ ਸੁਣ ਕੇ ਲੱਗਦਾ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਜੀ। ਤੇ ਲਓ ਦੋਸਤੋ ਆਖਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਇੱਕ ਰਿਪੋਰਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲੈਣਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾਵਾਂ ਕੀ ਚੇਤਾਵਨੀ ਦੇ ਰਹੇ ਨੇ, ਇਹਦੇ ਬਾਰੇ ਕਾਫੀ ਚਰਚਾ ਰਹੀ ਹੈ ਵੀਕਐਂਡ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਆਰਟੀਕਲ ਲੱਗੇ ਨੇ ਤੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਦੇ ਆਰਟੀਕਲ ਦੀ। ਇਹ ਦੋਸਤੋ ਆਰਟੀਕਲ ਕੀ ਕਹਿੰਦਾ ਉਹਨੂੰ ਸਮਝਦੇ ਹਾਂ, ਸੋਚਦੇ ਹਾਂ ਤੇ ਵਿਚਾਰਦੇ ਹਾਂ। AI ਦੀ ਸੁਰੱਖਿਆ ਦੇ ਬਾਰੇ ਚਿੰਤਾਵਾਂ ਨੂੰ ਖੋਜਕਰਤਾਵਾਂ ਦੀਆਂ ਤਿੱਖੀਆਂ ਚੇਤਾਵਨੀਆਂ ਨੇ ਹੋਰ ਵਧਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੇ ਇਸ ਤਕਨਾਲੋਜੀ ਦੇ ਉੱਤੇ ਕਾਬੂ ਤੋਂ ਬਾਹਰ ਹੋ ਜਾਣ ਦੇ ਵੱਧਦੇ ਖਤਰੇ ਦੇ ਵੱਲ ਧਿਆਨ ਦਿਵਾਇਆ। ਹਾਲ ਹੀ ਦੀਆਂ ਕੁਝ ਸਭ ਤੋਂ ਨਿਰਾਸ਼ਾਜਨਕ ਭਵਿੱਖਬਾਣੀਆਂ ਚੇਤਾਵਨੀਆਂ ਦਿੰਦੀਆਂ ਨੇ ਕਿ ਅਗਲੇ ਦਹਾਕੇ ਦੇ ਅੰਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਲੋਂ ਸਾਰੇ ਮਨੁੱਖਾਂ ਦਾ ਅੰਤ ਕਰ ਦੇਣ ਦੀ ਸੰਭਾਵਨਾ 10% ਤੋਂ ਵੀ ਵੱਧ ਹੋ ਸਕਦੀ ਹੈ। ਹਾਲਾਂਕਿ AI ਦੇ ਨਾਲ ਜੁੜੇ ਹੋਰ ਲੋਕ ਇਹਨਾਂ ਅਨੁਮਾਨਾਂ ਦੀਆਂ ਜਿਹੜੀਆਂ ਨੇ ਭਰੋਸੇਯੋਗਤਾਵਾਂ ਦੇ ਉੱਤੇ ਸਵਾਲ ਉਠਾਉਂਦੇ ਨੇ, ਕਹਿੰਦੇ ਨੇ ਕਿ ਵੱਡੀ ਚਿੰਤਾ ਇਹ ਹੈ ਕਿ ਮਨੁੱਖ AI ਨੂੰ ਹੋਰ ਮਨੁੱਖਾਂ ਦੇ ਖਿਲਾਫ ਵਰਤ ਸਕਦੇ ਨੇ। ਇਹ ਵਿਨਾਸ਼ਕਾਰੀ ਸੰਦੇਸ਼ AI ਦੀ ਦੁਨੀਆਂ ਦੇ ਉਸ ਹਿੱਸੇ ਤੋਂ ਆ ਰਹੀਆਂ ਨੇ ਜਿਸ ਨੂੰ ਅਕਸਰ AI ਡੂਮਰਸ ਕਿਹਾ ਜਾਂਦਾ ਹੈ, ਪਰ ਵੱਡਾ ਸਵਾਲ ਇਹ ਵੀ ਹੈ ਕਿ ਡੂਮਰਸ ਕਿਵੇਂ ਮੰਨਦੇ ਨੇ ਕਿ AI ਹਕੀਕਤ ਦੇ ਵਿੱਚ ਮਨੁੱਖਤਾ ਦਾ ਅੰਤ ਕਰ ਸਕਦੀ ਹੈ। ਸਾਈਬਰ ਪੱਤਰਕਾਰ ਜੋ ਟਾਈਡੀ ਉਹਨਾਂ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦੇ ਉੱਤੇ ਵਿਚਾਰ ਕਰਦੇ ਨੇ ਜਿਨ੍ਹਾਂ ਦੀ ਖੋਜਕਰਤਾ ਕਲਪਨਾ ਕਰ ਰਹੇ ਨੇ। ਪਹਿਲਾ ਦ੍ਰਿਸ਼ ਜਿਹੜਾ ਉਹ ਦਰਸਾਉਂਦੇ ਆ ਕਿ ਬੁਨਿਆਦੀ ਢਾਂਚੇ ਦੇ ਉੱਤੇ ਹੈਕਿੰਗ ਦਾ ਪਹਿਲਾ ਦ੍ਰਿਸ਼ ਸੰਖੇਪ ਦੇ ਵਿੱਚ ਜੇ ਜੈਕਬ ਕੋਕਸਨ ਨੇ ਪੇਸ਼ ਕੀਤਾ, ਜੋ ਪਹਿਲਾਂ ਓਪਨ AI ਅਤੇ ਫਿਰ ਐਥਰੋਪਿਕ ਦੇ ਵਿੱਚ ਖੋਜਕਰਤਾ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਨਾਟਕੀ ਢੰਗ ਦੇ ਨਾਲ ਅਸਤੀਫਾ ਦਿੰਦਿਆਂ ਮਨੁੱਖਤਾ ਦੇ ਲਈ ਖਤਰੇ ਦੀ ਚੇਤਾਵਨੀ ਦਿੱਤੀ ਤੇ ਦਲੀਲ ਦਿੱਤੀ ਕਿ ਇਹ ਕੰਪਨੀਆਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਨੇ। ਕਿਸੇ ਹੱਦ ਤੱਕ ਦਰੁਸਤ ਵੀ ਹੈ ਦੋਸਤੋ, ਇਹ ਚੀਜ਼ਾਂ ਬਹੁਤ ਸਾਰੀਆਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਉੱਤੇ ਜਿਹੜੀਆਂ ਨੇ ਫਿਲਮਾਂ ਰੋਬੋਟਿਕ ਦੇ ਉੱਤੇ ਬਣ ਚੁੱਕੀਆਂ ਨੇ, ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਉਹ ਆਪ ਉਧਰੇ ਹੋ ਜਾਂਦੇ ਆ, ਕੰਟਰੋਲ ਤੋਂ ਬਾਹਰ ਹੋ ਜਾਂਦੇ ਆ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਕਦੀਆਂ ਨੇ, ਕਾਬੂ ਤੋਂ ਬਾਹਰ ਹੋ ਸਕਦੀਆਂ ਨੇ। ਤੇ ਵਿਗਿਆਨੀ ਜਿਹੜੇ ਨੇ ਜਾਂ ਮਾਹਰ ਨੇ ਇਹਨਾਂ ਚੀਜ਼ਾਂ ਦੇ, AI ਦੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ, ਉਹ ਚੇਤਾਵਨੀ ਵਾਰ ਵਾਰ ਸਮੇਂ ਤੇ ਦਿੰਦੇ ਆ ਰਹੇ ਨੇ। ਉਹਨਾਂ ਨੇ BBC ਨੂੰ ਦੱਸਿਆ ਕਿ ਤਰੱਕੀ ਦੀ ਹੈਰਾਨ ਕਰ ਦੇਣ ਵਾਲੀ ਰਫ਼ਤਾਰ ਜਿਹੜੀ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ ਤੇਜ਼ੀ ਨਾਲ। ਉਹਦਾ ਮਤਲਬ ਹੈ ਕਿ ਜੋ ਚੀਜ਼ਾਂ ਪਹਿਲਾਂ ਵਿਗਿਆਨਕ ਕਲਪਨਾ ਦੀ ਦੁਨੀਆਂ ਦਾ ਇੱਕ ਹਿੱਸਾ ਸਨ ਉਹ ਹੁਣ ਹਕੀਕਤ ਬਣਦੀਆਂ ਜਾ ਰਹੀਆਂ ਨੇ। ਕਦੇ ਆਪਾਂ ਫਿਲਮਾਂ 'ਚ ਦੇਖਦੇ ਸੀ ਕਿ ਕਾਰਾਂ ਉੱਡਦੀਆਂ ਹੈ, ਹੋਰ ਸਾਰੀਆਂ ਚੀਜ਼ਾਂ
ਤੇ ਉਹ ਅੱਜ ਸੱਚੀ ਹਕੀਕਤ ਦੇ ਵਿੱਚ ਬਦਲਣ ਲੱਗ ਗਈਆਂ ਨੇ। ਇੱਕ ਜਿਹੜਾ ਠੋਸ ਉਦਾਹਰਣ ਵਜੋਂ ਉਹਨਾਂ ਕਿਹਾ ਕਿ AI ਅਜਿਹੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਹੈਕ ਕਰ ਸਕਦੀ ਹੈ ਜਿਨ੍ਹਾਂ ਦੇ ਉੱਤੇ ਦੁਨੀਆ ਚੱਲਦੀ ਹੈ। ਦੂਜਾ ਦ੍ਰਿਸ਼ ਪੇਸ਼ ਕੀਤਾ ਹੈ AI ਦਾ ਕਬਜ਼ਾ। ਅਗਲਾ ਦ੍ਰਿਸ਼ ਇੱਕ ਜਿਹੜਾ ਵਿਸਤਾਰਪੂਰਨ ਤੇ ਪ੍ਰਭਾਵਸ਼ਾਲੀ ਹੈ ਪਰ ਨਾਲ ਹੀ ਕਾਫ਼ੀ ਅਟਕਲਾਂ ਵਾਲੇ ਵੀ ਨੇ। ਖੋਜ ਪੱਤਰ AI 2027 ਤੋਂ ਆਉਂਦਾ ਹੈ। ਇਹ ਪੱਤਰ April 2025 ਦੇ ਵਿੱਚ AI ਖੋਜਕਰਤਾਵਾਂ ਦੇ ਇੱਕ ਸਮੂਹ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਸਹਿ ਲੇਖਕ ਥਾਮਸ ਲਾਰਸਨ ਨੇ ਹਾਲ ਹੀ ਦੇ ਵਿੱਚ BBC ਨੂੰ ਦੱਸਿਆ ਕਿ ਰਿਪੋਰਟ ਤੋਂ ਬਾਅਦ ਤਕਨਾਲੋਜੀ ਹੋਰ ਤੇਜ਼ੀ ਦੇ ਨਾਲ ਅੱਗੇ ਵਧੀ ਹੈ ਤੇ ਉਸ ਦ੍ਰਿਸ਼ ਦਾ ਵਰਣਨ ਕੀਤਾ ਹੈ ਜਿਸ ਤੋਂ ਉਹ ਸਭ ਤੋਂ ਵੱਧ ਡਰਦੇ ਨੇ। AI ਆਪਣੇ ਆਪ ਨੂੰ ਲਗਾਤਾਰ ਸੁਧਾਰਦੀ ਹੈ ਤੇ ਇਹ ਪ੍ਰਕਿਰਿਆ ਤੇਜ਼ੀ ਦੇ ਨਾਲ ਵੱਧਦੀ ਜਾਂਦੀ ਹੈ। ਨਤੀਜੇ ਵਜੋਂ ਅਜਿਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਜਾਂਦੀ ਹੈ ਜਿਸ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਰੋਬੋਟ ਹੁੰਦੇ ਨੇ ਜੋ ਅਰਥ ਵਿਵਸਥਾ ਦੇ ਜ਼ਿਆਦਾਤਰ ਫਿਜ਼ੀਕਲ ਕੰਮ ਕਰ ਰਹੇ ਹੁੰਦੇ ਨੇ ਪਰ ਇਹ ਦੋਸਤਾਨਾ ਨਹੀਂ ਹੁੰਦੀ ਤੇ ਆਪਣੇ ਹਿੱਤਾਂ ਦੇ ਲਈ ਕੰਮ ਕਰਦੀ ਹੈ। ਫਿਰ ਆਖਰਕਾਰ ਇਹ ਜਿਹੜਾ ਇੱਕ ਜੈਵਿਕ ਹਥਿਆਰ ਛੱਡ ਦਿੰਦੀ ਹੈ ਜਿਸ ਦੇ ਨਾਲ ਜ਼ਿਆਦਾਤਰ ਮਨੁੱਖ ਮਾਰੇ ਜਾਂਦੇ ਨੇ। ਇਹ ਜਿਹੜਾ ਖੁਦ ਹੀ ਰੋਬੋਟ ਆਧਾਰਿਤ ਅਰਥ ਵਿਵਸਥਾ ਚਲਾਉਂਦੀ ਰਹਿੰਦੀ ਹੈ ਫਿਰ ਮਨੁੱਖਾਂ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਰਹਿੰਦੀ ਹੈ। ਤੀਜਾ ਦ੍ਰਿਸ਼ ਉਹਨਾਂ ਨੇ ਦਰਸਾਇਆ ਕਿ ਇੱਕ ਟੀਚੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇੱਕ ਹੋਰ ਦ੍ਰਿਸ਼ ਦੇ ਵਿੱਚ ਮਨੁੱਖਤਾ ਦਾ ਅੰਤ ਇੱਕ ਗਲਤੀ ਦੇ ਵਜੋਂ ਹੁੰਦਾ ਹੈ। ਇਸ ਮਸ਼ਹੂਰ ਪੇਪਰ ਕਲਿੱਪ ਮੈਕਸਿਮਾਈਜ਼ਰ ਹਾਈਪੋਥੀਸਿਸ ਦੀ ਜਿਹੜੀ ਕਲਪਨਾ 20 ਸਾਲ ਤੋਂ ਵੀ ਵੱਧ ਪਹਿਲਾਂ ਸਵੀਡਿਸ਼ ਜਾਣੀ ਕਿ ਸਾਡੇ ਗੁਆਂਢੀ ਮੁਲਕ ਸਵੀਡਨ ਸਵੀਡਿਸ਼ ਦਰਸ਼ਨ ਸ਼ਾਸਤਰੀ ਇੱਕ ਬੋਸਟਰਮ ਨੇ ਕੀਤੀ ਸੀਗੀ। ਇਹ ਇਸ ਨੂੰ ਇੱਕ ਵਿਚਾਰ ਪ੍ਰਯੋਗ ਦੇ ਵਜੋਂ ਦਰਸਾਉਂਦੇ ਨੇ ਜਿਸ ਦੇ ਵਿੱਚ ਇੱਕ ਕਾਲਪਨਿਕ AI ਪ੍ਰਣਾਲੀ ਦਾ ਇੱਕੋ ਮਕਸਦ ਵੱਧ ਤੋਂ ਵੱਧ ਪੇਪਰ ਕਲਿੱਪ ਬਣਾਉਣਾ ਹੁੰਦਾ ਹੈ। ਉਹ ਸਮਝਾਉਂਦੇ ਨੇ ਕਿ ਇਹ ਸਾਡੇ ਨਾਲ ਨਫ਼ਰਤ ਨਹੀਂ ਕਰਦੀ ਜਾਂ ਮਨੁੱਖਾਂ ਦੇ ਪ੍ਰਤੀ ਕੋਈ ਜਿਹੜਾ ਰੰਜਿਸ਼ ਨਹੀਂ ਰੱਖਦੀ ਪਰ ਇਹ ਜਿਹੜਾ ਇਸਦਾ ਇਕੱਲਾ ਟੀਚਾ ਹੁੰਦਾ ਹੈ ਕਿ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਇਹ ਕੁਝ ਸਹਾਇਕ ਉਪ ਟੀਚੇ ਵੀ ਰੱਖ ਸਕਦੀ ਹੈ ਜਿਵੇਂ ਹੋਰ ਤਾਕਤ ਜਾਂ ਹੋਰ ਬੁੱਧੀਮਤਾ ਹਾਸਲ ਕਰਨਾ ਜਿਵੇਂ ਕਿ ਕਹਿ ਲਓ ਕਿ ਘਰ ਦੇ ਵਿੱਚ ਕੋਈ ਸ਼ਰੀਕਣ ਆ ਜਾਵੇ ਕੋਈ ਔਰਤ ਲੈ ਆਉਂਦਾ ਕਿਉਂਕਿ ਰੋਬੋਟ ਸਿਸਟਮ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਚਲੋ ਫਿਲਮਾਂ ਆ ਗਈਆਂ ਨੇ ਸਾਰਾ ਕੁਝ ਆਇਆ ਹੈ ਉਦੋਂ ਉਹਨੂੰ ਜਦੋਂ ਦੇਖਦੇ ਹਾਂ ਕਿ ਇੱਕ ਤੁਸੀਂ ਬੱਚੇ ਵਿਆਹ ਨਹੀਂ ਕਰਾ ਰਹੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿਉਂਕਿ ਹਰ ਚੀਜ਼ ਤੁਹਾਨੂੰ ਕਿਰਾਏ ਦੇ ਉੱਤੇ ਮਿਲ ਰਹੀ ਹੈ ਬੇਬੀ ਸੀਟਰ ਚਾਹੀਦੀ ਹੈ ਉਹ ਲੈ ਆਓ ਉਹਦੇ ਤੋਂ ਘਰ ਦੇ ਕੰਮ ਹੀ ਕਰਾਉਣੇ ਆ ਕਰਾ ਲਓ ਤੇ ਘਰ ਵਾਲੀ ਤੁਹਾਨੂੰ ਗੱਲਾਂ ਵੀ ਸੁਣਾਊਗੀ ਤੇ ਉਹਨੂੰ ਜੋ ਤੁਸੀਂ ਆਰਡਰ ਦਿਓਗੇ ਰੋਬੋਟ ਨੂੰ ਉਹ ਕਰੀ ਜਾਂਦੀ ਹੈ ਬੱਚੇ ਦੀ ਦੇਖਭਾਲ ਕਰਨੀ ਹੈ ਸਾਫ਼ ਸਫਾਈ ਕਰਨੀ ਹੈ ਹੋਰ ਜੋ ਵੀ ਉਹਦੇ ਤੋਂ ਘਰ ਦੇ ਕੰਮ ਕਰਾਉਣੇ ਆ ਖਾਣਾ ਬਣਵਾਉਣਾ ਹੈ ਹੋਰ ਸਾਰੀਆਂ ਚੀਜ਼ਾਂ 'ਚ ਇੱਦਾਂ ਦਾ ਸਾਰਾ ਕੁਝ ਆ ਚੁੱਕਿਆ ਹੈ ਬਸ ਹੌਲੀ ਹੌਲੀ ਦੁਨੀਆਂ ਦੇ ਵਿੱਚ ਉਤਾਰ ਰਹੇ ਨੇ ਤੇ ਉਹ ਫਿਰ ਜੈਲਸ ਇੱਕ ਦੂਸਰੇ ਦੇ ਨਾਲ ਫੀਲ ਕਰਦੀ ਹੈ ਤੇ ਇਸੇ ਤਰ੍ਹਾਂ ਜੇ ਰੋਬੋਟ ਜਿੱਦਾਂ ਹੁਣ ਦੋ ਔਰਤਾਂ ਘਰ ਦੇ ਵਿੱਚ ਰਹਿ ਰਹੀਆਂ ਨੇ ਇੱਕ ਦੂਸਰੇ ਨਾਲ ਜੈਲਸ ਕਰ ਰਹੀਆਂ ਨੇ ਪਰ ਉਹ ਜਿਹੜਾ ਆਪਾਂ ਰੋਬੋਟ ਨੂੰ ਜੋ AI ਦੇ ਨਾਲ ਉਹ ਕੈਚ ਕਰ ਰਹੀ ਹੈ ਜਾਂ ਸਿੱਖ ਰਹੀ ਹੈ ਉਹਦਾ ਪ੍ਰੋਗਰਾਮਿੰਗ ਕਰਨੀ ਹੈ ਤੇ ਉਹ ਸ਼ਰੀਕੇਬਾਜ਼ੀ ਉਹਨਾਂ ਦੇ ਵਿੱਚ ਵੀ ਆ ਸਕਦੀ ਹੈ ਮਤਲਬ ਕਿ ਕਹਿਣ ਦਾ ਅਰਥ ਇਹ ਹੈ ਤੇ ਫਿਰ ਉਹ ਫਿਰ ਕਹਿਣਗੀਆਂ ਵੀ ਚੱਪਣੀ ਚ ਪਾਣੀ ਲੈ ਕੇ ਡੁੱਬ ਮਾਰ ਫਿਰ ਇਹ ਕਰਨਗੀਆਂ ਅਸਲੀ ਜਿਹੜੀਆਂ ਨੇ ਸ਼ਰੀਕਣਾ ਨਹੀਂ ਕਰਨਗੀਆਂ ਜਾਂ ਸ਼ਰੀਕੇਬਾਜ਼ੀ ਨਹੀਂ ਹੋਏਗੀ। ਫਿਰ ਵਿਚਾਰ ਇਹ ਵੀ ਹੈ ਕਿ ਕੋਈ ਵੀ ਬਹੁਤ ਸ਼ਕਤੀਸ਼ਾਲੀ ਇਕਾਈ ਜੋ ਕਿਸੇ ਵੀ ਟੀਚੇ ਦਾ ਪਿੱਛਾ ਕਰ ਰਹੀ ਹੋਵੇ ਚਾਹੇ ਉਹ ਪੇਪਰ ਕਲਿੱਪ ਹੋਣ ਜਾਂ ਕੁਝ ਹੋਰ ਉਹਦੇ ਅਜਿਹੇ ਉਪ ਟੀਚੇ ਹੋ ਸਕਦੇ ਨੇ ਜੋ ਮਨੁੱਖਤਾ ਦੇ ਨਾਸ਼ ਤੱਕ ਲੈ ਜਾਣ ਕਿਉਂਕਿ ਜੇ ਮਨੁੱਖ ਰੋਕਣ ਦੇ ਲਈ ਮੌਜੂਦ ਨਾ ਹੋਵੇ ਉੱਥੇ ਹੋਣ ਤਾਂ ਉਹ ਹੋਰ ਵੱਧ ਪੇਪਰ ਕਲਿੱਪ ਜਿਹੜੀ ਬਣਾ ਸਕਦੀ ਹੈ ਆਪਣੀ ਮਰਜ਼ੀ ਦੇ ਨਾਲ। ਇਸ ਦ੍ਰਿਸ਼ ਦਾ ਪਹਿਲੀ ਵਾਰ ਵਰਣਨ ਕਰਨ ਤੋਂ 2 ਦਹਾਕਿਆਂ ਦੇ ਬਾਅਦ ਬੋਸਟਰਮ ਨੇ ਜਿਹੜਾ BBC ਨੂੰ ਦੱਸਿਆ ਸੀ ਕਿ ਕਾਰਟੂਨੀ ਕਹਾਣੀ ਦਰਅਸਲ ਇਹ ਦਰਸਾਉਣ ਦੇ ਲਈ ਸੀ ਕਿ ਕਿਸੇ ਮਹਾਬੁੱਧੀਮਾਨ ਪ੍ਰਣਾਲੀ ਦੇ ਮਨੁੱਖਤਾ ਦੇ ਲਈ ਖਤਰਾ ਬਣਨ ਵਾਸਤੇ ਉਸਦਾ ਸਪਸ਼ਟ ਤੌਰ ਦੇ ਉੱਤੇ ਵਿਰੋਧੀ ਟੀਚਾ ਹੋਣਾ ਜ਼ਰੂਰੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ AI ਬਾਰੇ 2 ਵੱਖ-ਵੱਖ ਵਿਚਾਰ ਨੇ। ਇੱਕ ਪਾਸੇ ਉਹ ਇਸ ਦੇ ਸੰਭਾਵਿਤ ਫਾਇਦਿਆਂ ਤੋਂ ਉਤਸ਼ਾਹਿਤ ਨੇ ਪਰ ਦੂਜੇ ਪਾਸੇ ਇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਨੇ। ਚੌਥਾ ਦ੍ਰਿਸ਼ ਅਣਜਾਣ ਦਰਸਾਇਆ ਹੈ। AI ਸੁਰੱਖਿਆ ਦੇ ਬਾਰੇ ਇੱਕ ਹੋਰ ਵਿਚਾਰਧਾਰਾ ਵੀ ਹੈ ਜੋ ਮੰਨਦੀ ਹੈ ਕਿ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ ਕਿ ਕੋਈ ਮਹਾਬੁੱਧੀ ਮਾਨ ਜਿਹੜਾ AI ਕਿਵੇਂ ਅਤੇ ਕਿਉਂ
ਮਨੁੱਖਾਂ ਨੂੰ ਮਾਰਨ ਤੱਕ ਪਹੁੰਚ ਸਕਦੀ ਹੈ। ਇਹ ਦਲੀਲ ਮੱਧ ਸਤੰਬਰ ਦੇ ਵਿੱਚ ਬੀਬੀਸੀ ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੇਫ ਐਂਡ ਐਥੀਕਲ AI ਦੇ ਪ੍ਰਧਾਨ ਸਟੂਅਰਟ ਰਸਲ ਨੇ ਪੇਸ਼ ਕੀਤੀ ਸੀ। ਇੱਕ ਅੰਤਰਰਾਸ਼ਟਰੀ ਗੈਰ ਮੁਨਾਫਾ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਕਲਪਨਾ ਕਰੋ ਕਿ ਚਿੰਪਾਂਜੀ, ਜੋ ਮਨੁੱਖ ਦੇ ਵਿੱਚ ਸਭ ਤੋਂ ਵੱਧ ਜਿਹੜੇ ਲਾਗੇ ਨੇ ਚਿੰਪੈਂਜੀ, ਉਨ੍ਹਾਂ ਤੋਂ ਇਹ ਪੁੱਛਿਆ ਜਾਵੇ ਕਿ ਮਨੁੱਖ ਤੁਹਾਨੂੰ ਕਿਵੇਂ ਖਤਮ ਕਰਨਗੇ, ਤਾਂ ਉਨ੍ਹਾਂ ਦੇ ਲਈ ਇਸਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਜੋ ਅਸੀਂ ਕਰਦੇ ਹਾਂ ਉਹ ਉਸਨੂੰ ਸਮਝਦੇ ਹੀ ਨਹੀਂ ਨੇ। ਅਸੀਂ ਵੱਖ ਵੱਖ ਦ੍ਰਿਸ਼ਾਂ ਦੀ ਕਲਪਨਾ ਕਰ ਸਕਦੇ ਹਾਂ, ਪਰ ਮੇਰੇ ਵਿਚਾਰ ਦੇ ਵਿੱਚ ਇਹ ਚਰਚਾ ਇਸ ਧਾਰਨਾ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕੁਝ ਅਜਿਹਾ ਬਣਾ ਲੈਂਦੇ ਹੋ ਜੋ ਮਨੁੱਖਾਂ ਦੇ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਤਾਂ ਫਿਰ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ਦੇ ਉੱਤੇ ਸਾਡਾ ਕਾਬੂ ਨਹੀਂ ਰਹਿੰਦਾ ਹੈ। ਮਾਈਕਰੋਸਾਫਟ AI ਦੇ ਮੁਖੀ ਮੁਸਤਫਾ ਸੁਲੇਮਾਨ ਨੇ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਕੰਪਨੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੋ ਅਜਿਹੀਆਂ AI ਪ੍ਰਣਾਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜੋ ਆਪਣੇ ਟੀਚੇ ਖੁਦ ਨਿਰਧਾਰਿਤ ਕਰ ਸਕਣ, ਪੈਸਾ ਕਮਾ ਸਕਣ ਤੇ ਸੰਪਤੀਆਂ ਦੀ ਮਲਕੀਅਤ ਰੱਖ ਸਕਣ। ਉਨ੍ਹਾਂ ਨੇ BBC ਨੂੰ ਦੱਸਿਆ ਕਿ ਇਸਦਾ ਮਤਲਬ ਹੋਵੇਗਾ ਅਸਲ ਦੇ ਵਿੱਚ ਸਿਲੀਕਾਨ ਦੀ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦੇਣਾ ਜੋ ਨਿਸ਼ਚਿਤ ਤੌਰ ਦੇ ਉੱਤੇ ਸਰੋਤਾਂ ਲਈ ਸਾਡੇ ਨਾਲ ਮੁਕਾਬਲਾ ਕਰ ਸਕਦੀ ਹੈ, ਚਾਹੇ ਉਹ ਮਨੁੱਖਤਾ ਦੀ ਕਿੰਨੀ ਵੀ ਪਰਵਾਹ ਕਰਦੀ ਹੋਵੇ ਜਾਂ ਸਾਡੇ ਨਾਲ ਕਿੰਨਾ ਵੀ ਪਿਆਰ ਕਰਦੀ ਹੋਵੇ, ਕਲੋਨ ਬਣਾ ਦੇਣੇ ਨੇ। ਇਹ ਸਭ ਕਿੰਨਾ ਸੰਭਵ ਹੈ, ਇਹਦੇ ਬਾਰੇ ਚਰਚਾ ਹੋਈ ਹੈ। ਇਹ ਸਭ ਕਾਫੀ ਨਿਰਾਸ਼ਾਜਨਕ ਅਤੇ ਵਿਗਿਆਨਕ ਕਲਪਨਾ ਵਰਗਾ ਲੱਗਦਾ ਹੈ, ਪਰ AI ਦੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਤੇ ਲਗਾਤਾਰ ਵੱਧ ਰਹੇ ਸਮੂਹ ਦੇ ਲੋਕ ਮੰਨਦੇ ਨੇ ਕਿ ਇਨ੍ਹਾਂ ਦੇ ਵਿੱਚੋਂ ਕੁਝ ਜਾਂ ਸਾਰੇ ਦ੍ਰਿਸ਼ ਵਾਸਤਵਿਕ ਸੰਭਾਵਨਾਵਾਂ ਨੇ, ਹਾਲਾਂਕਿ ਇਹ ਅਟਲ ਨਹੀਂ ਨੇ। ਤਾਜ਼ਾ ਚਿੰਤਾਵਾਂ ਉਸ ਸਮੇਂ ਸਾਹਮਣੇ ਆਈਆਂ ਨੇ ਜਦੋਂ ਓਪਨ AI ਐਥਰੋਪਿਕ ਅਤੇ ਮੈਟਾ ਦੇ AI ਏਜੰਟਾਂ ਦੇ ਵੱਲੋਂ ਕਾਬੂ ਤੋਂ ਬਾਹਰ ਹੋਏ ਵਰਤਾਰਿਆਂ ਤੇ ਹੈਕਿੰਗ ਦੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਆਈਆਂ ਨੇ। ਸਾਈਬਰ ਜਗਤ ਦੇ ਕੁਝ ਲੋਕ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਮਾਡਲ ਬਣਾਉਣ ਵਾਲਿਆਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਮਰੀਕੀ ਸਾਈਬਰ ਅਥਾਰਟੀ CISA ਦੀ ਸਾਬਕਾ ਮੁਖੀ ਤੇ ਇਸ ਵੇਲੇ ਅੰਤਰਰਾਸ਼ਟਰੀ ਸਾਈਬਰ ਸੁਰੱਖਿਆ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ RSA ਕਾਨਫਰੰਸ ਦੀ ਜਿਹੜੀ ਹੈ CEO ਜੈਨ ਇੰਸਟਰਲੀ ਕਹਿੰਦੀ ਹੈ ਕਿ ਇਹ ਮਸ਼ੀਨਾਂ ਜੋ ਥੱਕਦੀਆਂ ਹੀ ਨਹੀਂ, ਰੁਕਦੀਆਂ ਹੀ ਨਹੀਂ, ਟੀਚਿਆਂ ਦਾ ਪਿੱਛਾ ਕਰਦੀਆਂ ਨੇ ਤੇ ਬਹੁਤ ਸਮਰੱਥ ਨੇ, ਜੋ ਕੁਝ ਵੀ ਕਰਦੀਆਂ ਨੇ ਉਹ ਇਸ ਗੱਲ ਦਾ ਨਤੀਜਾ ਹੁੰਦਾ ਹੈ ਕਿ ਉਹਨਾਂ ਨੂੰ ਕਿਵੇਂ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਮੂਲ ਗੱਲ ਇਹ ਵੀ ਹੈ ਕਿ ਜੇ ਤੁਸੀਂ ਤਕਨਾਲੋਜੀ ਦੇ ਨਿਰਮਾਤਾ ਹੋ ਤਾਂ ਤੁਹਾਨੂੰ ਆਪਣੀ ਸੁਰੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਇਸ ਨੂੰ ਡਿਜ਼ਾਈਨ, ਵਿਕਸਿਤ, ਟੈਸਟ ਅਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਵੀ ਮੰਨਦੇ ਨੇ ਕਿ AI ਦੇ ਖਤਰੇ ਵਾਸਤਵਿਕ ਨੇ ਪਰ ਮਨੁੱਖੀ ਜਾਤੀ ਦੇ ਪੂਰੇ ਅੰਤ ਤੱਕ ਨਹੀਂ ਪਹੁੰਚਣਗੇ। ਵਿਗਿਆਨੀ ਤੇ ਲੇਖਕ ਗੈਰੀ ਮਾਰਕਸ ਲੰਬੇ ਸਮੇਂ ਤੋਂ ਵੱਡੀਆਂ AI ਕੰਪਨੀਆਂ ਦੀ ਆਲੋਚਨਾ ਕਰਦੇ ਆ ਰਹੇ ਨੇ ਕਿ ਉਹ ਘੱਟ ਪਾਰਦਰਸ਼ਤਾ ਅਤੇ ਕਾਨੂੰਨੀ ਨਿਯਮਾਂ ਦੇ ਬਿਨਾਂ ਕੰਮ ਕਰ ਰਹੀਆਂ ਨੇ, ਪਰ ਉਹ ਨਹੀਂ ਮੰਨਦੇ ਕਿ ਤਕਨਾਲੋਜੀ ਮਨੁੱਖਾਂ ਦਾ ਅੰਤ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜੇ AI ਸੱਚਮੁੱਚ ਮਨੁੱਖਤਾ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ, ਜੇਕਰ ਉਹ ਅਜਿਹਾ ਕਰਨਾ ਚਾਹੁੰਦੀ ਵੀ ਹੋਵੇ, ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ, ਪਰ ਜੇਕਰ ਉਸਨੇ ਅਜਿਹਾ ਕੀਤਾ ਤਾਂ ਮਨੁੱਖ ਪਲਟ ਕੇ ਜਵਾਬ ਦੇਣਗੇ, ਅਸੀਂ ਸਾਰੇ ਡਾਟਾ ਸੈਂਟਰਾਂ ਨੂੰ ਨਸ਼ਟ ਕਰ ਦੇਵਾਂਗੇ ਤੇ ਬਿਜਲੀ ਘਰਾਂ ਦੇ ਉੱਤੇ ਹਮਲਾ ਕਰ ਦੇਵਾਂਗੇ, ਇਸਦੇ ਲਈ ਪੂਰੀ ਤਰ੍ਹਾਂ ਖਤਮ ਹੋ ਜਾਣਾ ਇੱਥੇ ਜਿੱਥੇ ਵੀ ਕੋਈ ਵੀ ਬਚੇ ਨਾ ਅਤੇ ਮੁੜ ਨਿਰਮਾਣ ਕਰਨ ਵਾਲਾ ਕੋਈ ਨਾ ਹੋਵੇ, ਮੈਨੂੰ ਸੰਭਵ ਨਹੀਂ ਲੱਗਦਾ। ਕਹਿੰਦੇ ਮਤਲਬ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਂਦਾ ਹੈ ਤਾਂ ਅਸੀਂ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਾਂਗੇ ਜਿੱਥੋਂ ਉਹਨਾਂ ਨੂੰ ਓਪਰੇਟ ਕੀਤਾ ਜਾਂਦਾ ਹੈ, ਤਾਂ ਫਿਰ ਉਹ ਕਿਵੇਂ ਮਤਲਬ ਕਿ ਅੱਗੇ ਵੱਧ ਸਕਣਗੇ। ਮਾਰਕਸ ਦਾ ਮੰਨਣਾ ਹੈ ਕਿ ਇਸ ਵੇਲੇ ਖਾਤਮੇ ਵਾਲੇ ਦ੍ਰਿਸ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਉਹਨਾਂ ਹੋਰ ਸੰਭਾਵਿਤ ਸਮੱਸਿਆਵਾਂ ਦੇ ਉੱਤੇ ਘੱਟ ਧਿਆਨ ਦਿੱਤਾ ਹੈ ਜਿਨ੍ਹਾਂ ਨੂੰ ਉਹ ਵੱਧ ਯਥਾਰਥਵਾਦੀ ਜਿਹੜਾ ਮੰਨਦੇ ਨੇ, ਜਿਵੇਂ ਕਿ ਭਵਿੱਖ ਦੇ ਵਿੱਚ ਮਨੁੱਖਾਂ ਦੇ ਵੱਲੋਂ AI ਦੀ ਮਦਦ ਦੇ ਨਾਲ ਹੋਰ ਮਨੁੱਖਾਂ ਦੇ ਉੱਤੇ ਕੀਤੇ ਜਾਣ ਵਾਲੇ ਵੱਡੇ ਸਾਈਬਰ ਹਮਲੇ, ਜਿਵੇਂ ਕਿ ਇਹ ਚਰਚਾ ਜਾਰੀ ਹੈ ਕਿ ਕਿਆਮਤੀ ਦ੍ਰਿਸ਼ ਵਾਸਤਵ ਦੇ ਵਿੱਚ ਸੰਭਵ ਨੇ ਜਾਂ ਨਹੀਂ। ਓਪਨ AI, ਐਥਰੋਪਿਕ ਅਤੇ ਮੈਟਾ ਵਰਗੀਆਂ AI ਕੰਪਨੀਆਂ ਹੁਣ ਖੁੱਲੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀਆਂ ਨੇ ਕਿ ਵਿਕਾਸ ਦੀ ਗਤੀ ਕਿਵੇਂ ਹੌਲੀ ਕੀਤੀ ਜਾਵੇ ਤੇ ਸੁਰੱਖਿਆ ਸੰਬੰਧੀ ਖੋਜ ਦੇ ਉੱਤੇ ਹੋਰ ਕੰਮ ਕੀਤੇ ਜਾ ਸਕਣ। ਲਾਰਸਨ ਕਹਿੰਦੇ ਨੇ
ਕਿ ਉਹ ਬਹੁਤ ਖੁਸ਼ ਨੇ ਕਿ AI ਸੁਰੱਖਿਆ ਨੂੰ ਜਿਹੜਾ ਆਖਿਰਕਾਰ ਉਹ ਧਿਆਨ ਮਿਲ ਰਿਹਾ ਹੈ ਜਿਸ ਦੀ ਇਹ ਜਿਹੜੀ ਹੈ ਹੱਕਦਾਰ ਹੈ। ਉਹ ਸ਼ਾਮਿਲ ਕਰਦੇ ਨੇ ਕਿ ਮੈਂ ਆਸ ਕਰਦਾ ਕਿ ਸਮਾਜ ਦੇ ਵੱਡੇ ਪੱਧਰ ਦੇ ਉੱਤੇ ਉੱਠ ਰਹੀ ਇਹ ਆਵਾਜ਼ ਅਜਿਹੀਆਂ ਨੀਤੀਆਂ ਦੇ ਰੂਪ ਦੇ ਵਿੱਚ ਨਤੀਜੇ ਦੇਵੇਗੀ ਜੋ ਅਸਲ ਦੇ ਵਿੱਚ ਖਤਰੇ ਨੂੰ ਘਟਾ ਸਕਣ। ਪਰ ਅਸਲ ਦੇ ਵਿੱਚ ਅਸਲ ਅੰਤਰਰਾਸ਼ਟਰੀ ਨਿਯਮ ਬਣਾਉਣ ਦੇ ਲਈ ਅਮਰੀਕੀ ਸਰਕਾਰ ਦੀ ਕਾਰਵਾਈ ਲਾਜ਼ਮੀ ਹੋਵੇਗੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਚੁੱਕੇ ਨੇ ਕਿ ਉਹ ਨਿੱਜੀ ਤੌਰ ਦੇ ਉੱਤੇ ਮੰਨਦੇ ਨੇ ਕਿ AI ਸੁਰੱਖਿਆ ਨੂੰ ਲੈ ਕੇ ਜੋ ਡਰ ਪ੍ਰਗਟ ਕੀਤੇ ਜਾਂਦੇ ਨੇ ਉਹ ਇੱਕ ਧੋਖਾ ਹਨ। ਲੋ ਦੋਸਤੋ, ਇਹ ਜੀ ਗੱਲਾਂ ਬਾਤਾਂ ਨੇ ਤੇ ਇਹਦੇ ਵਿੱਚ ਅੱਜ ਕੈਨੇਡਾ ਉਹਨੇ ਸੱਚੀ ਖਬਰ ਵੀ ਕੀਤੀ ਸੀ, ਆਸਟ੍ਰੇਲੀਆ ਨੇ ਪਹਿਲਕਦਮੀ ਕੀਤੀ ਇਸ ਚੀਜ਼ ਦੇ ਵਿੱਚ ਕਿ ਭਾਈ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਇਹਨਾਂ ਉੱਤੇ ਨਿਯਮ ਬਣਨੇ ਚਾਹੀਦੇ ਨੇ। ਲਓ ਦੋਸਤੋ, ਇਹ ਸੱਚੀ ਕੁਝ ਦੇਸ਼ਤੈ ਦੀਆਂ ਖਬਰਾਂ, ਕੁਝ ਸਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਤੇ ਮੇਰੀਆਂ ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨਕ ਗੱਲਾਂ ਬਾਤਾਂ ਤੇ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਤੁਹਾਡਾ ਮੇਰਾ ਰਾਬਤਾ ਫਿਰ ਹੋਵੇਗਾ ਜੀ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ 12:00, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00, ਨਿਊਯਾਰਕ ਤੇ ਉਸ ਤੋਂ ਬਾਅਦ ਆਪਣਾ UK ਦੇ ਵਿੱਚ ਸ਼ਾਮ ਦੇ 5:00 ਤੇ ਯੂਰੋਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ ਆਪਣੇ 6:00 ਜੀ, ਤੇ ਇਸੇ ਤਰ੍ਹਾਂ ਹੀ ਭਾਰਤ ਦੇ ਰਾਤ ਦੇ 9:30 ਤੁਹਾਡਾ ਮੇਰਾ ਰਾਬਤਾ ਹੋਵੇਗਾ ਟਿਮਟਮਾਉਂਦਿਆਂ ਤਾਰਿਆਂ ਦੇ ਵਿੱਚ। ਲਓ ਦੋਸਤੋ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਹੈਵ ਏ ਨਾਈਸ ਮੰਡੇ ਜਿੱਥੇ ਸ਼ੁਰੂਆਤ ਹੋਈ ਹੈ ਤੇ ਬਾਕੀ ਜਿੱਥੇ ਗੁੱਡ ਮਾਰਨਿੰਗ ਹੋ ਗਈ ਹੈ ਜੀ, ਹੈਵ ਏ ਨਾਈਸ ਮੰਗਲਵਾਰ ਕਹਿ ਦਿੰਦੇ ਹਾਂ ਜੀ, ਟਿਊਜ਼ਡੇ ਤੇ। ਲਓ ਫਿਰ ਮੈਨੂੰ ਦਿਓ ਆਗਿਆ ਤੇ ਜਿੱਥੇ ਈਵਨਿੰਗ ਹੈ ਜੀ, ਹੈਵ ਏ ਨਾਈਸ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ ਹੈ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਹਰ ਸ਼ਾਮ ਨੂੰ ਲੱਗਦਾ ਹੈ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਨੂੰ। ਤੇ 2.25 ਘੰਟੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੁਨੀਆਦਾਰੀ ਦੀ ਤੇ ਆਪਣੀਆਂ ਵੀ ਨਾਲ ਨਾਲ, ਤੇ ਜੋ ਕੁਝ ਵਾਪਰ ਰਿਹਾ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਬਾਤ ਪਾਉਂਦੇ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਅੱਜ ਨਾਲ ਨਾਲ ਤੁਹਾਨੂੰ ਸੁਣਾਵਾਂਗੇ। ਕਿਤਾਬ ਜਿਹੜੀ ਆਪਾਂ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ, 12 ਚੈਪਟਰ ਉਹਦੇ ਜਿਹੜੇ ਨੇ ਸਾਂਝੇ ਕਰ ਚੁੱਕੇ ਹਾਂ ਤੇ 13ਵੇਂ ਭਾਗ ਦੀ ਅੱਜ ਸ਼ੁਰੂਆਤ ਕਰਾਂਗੇ। ਕਿਤਾਬ ਪੰਜਾਬ ਦਾ ਗੱਲਬਾਤ ਤੁਹਾਨੂੰ ਸੁਣਾਵਾਂਗੇ। ਉਹਦੇ ਵਿੱਚ ਬੜੀ ਦਿਲਚਸਪੀ ਵਾਲੇ ਜਿਹੜੇ ਨੇ ਗੱਲਾਂ ਬਾਤਾਂ ਸਮਝਣ ਨੂੰ ਦੇਖਣ ਨੂੰ ਮਿਲ ਰਹੀਆਂ ਨੇ, ਕਿਵੇਂ ਸਿੱਖ ਰਾਜ ਦੇ ਦੌਰਾਨ ਜਾਂ ਹੋਰ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਤੇ ਕਿਹਨਾਂ ਕਿਹਨਾਂ ਦੇ ਆਪਣੇ ਆਪਣੇ ਰੂਲਾਂ ਦੇ ਮੁਤਾਬਕ, ਕਿਰਦਾਰਾਂ ਦੇ ਮੁਤਾਬਕ ਕੀ ਕੁਝ ਕੀਤਾ ਹੈ। ਤੇ ਉਹਦਾ ਲੜੀਵਾਰ ਭਾਗ ਜਿਹੜਾ, ਸਭ ਤੋਂ ਪਹਿਲਾਂ ਆਪਣੇ ਨਾਲ ਰਾਜਨ ਸੈਣੀ ਜੀ ਜੁੜਨਗੇ ਤੇ ਉਹਨਾਂ ਤੋਂ ਬਾਅਦ ਇਹ ਆਪਾਂ ਕਿਤਾਬ ਦੀ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤਾਂ ਤੁਹਾਨੂੰ ਪਤਾ ਹੀ ਹੈ ਤੇ ਸੈਣੀ ਸਾਹਿਬ ਨੇ ਲਿਖ ਵੀ ਦਿੱਤਾ, ਕਹਿੰਦੇ ਚਲੋ ਜੀ ਚਲੋ ਜਲਦੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ ਹੈ, ਕਹਿੰਦੇ ਸਵਾਰੀਆਂ ਹੋਰ ਗੱਡੀ ਚੜ ਜਾਣੀਆਂ ਜੀ। ਤੇ ਲਓ ਦੋਸਤੋ, ਗੱਡੀ ਮਿਸ ਹੋਵੇ ਤੇ ਗੱਡੀ ਆਪਾਂ ਪਾਉਂਦੇ ਹਾਂ ਲੀਹ ਦੇ ਉੱਤੇ ਤੇ ਟੋਪ ਗੇਅਰ ਦੇ ਵਿੱਚ ਪਾਉਂਦੇ ਹਾਂ ਤੇ ਨਾਲ ਨਾਲ ਘੁੱਟ ਘੁੱਟ ਪਾਣੀ ਦਾ ਵੀ ਲਾਉਂਦੇ ਹਾਂ। ਪਾਣੀ ਦਾ ਲਾਉਣਾ ਭਾਈ, ਦੂਸਰਾ ਨਹੀਂ, ਹੋਰ ਪਾਸੇ ਨੂੰ ਨਾ ਜਾਇਓ ਕਿਤੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਲਓ ਫਿਰ ਅੱਜ ਦੇ ਜਿਹੜੇ ਸਭ ਤੋਂ ਪਹਿਲਾਂ ਵਿਚਾਰ ਦੀ ਗੱਲ ਕਰ ਲਈਏ। 18 ਸਤੰਬਰ ਦਾ ਦਿਹਾੜਾ ਹੈ ਤੇ 226 ਦਾ ਦਿਨ ਹੈ ਤੇ ਕਹਿੰਦੇ ਨੇ ਕਿ ਜੇ ਜ਼ਿੰਦਗੀ ਦਾ ਸਾਫ਼ ਰਸਤਾ ਜਿਹੜਾ ਪੁੱਛਦੇ ਹੋ ਤਾਂ ਕਦੇ ਵੀ ਭੀੜ ਮਗਰ ਨਾ ਜਾਓ। ਭੀੜਾਂ ਕਦੇ ਵੀ ਸਿਆਣੀਆਂ ਨਹੀਂ ਹੁੰਦੀਆਂ ਤੇ ਸਿਆਣਿਆਂ ਦੀ ਕਦੇ ਵੀ ਜਿਹੜੀ ਭੀੜ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਆਪਣੀਆਂ ਲੀਹਾਂ ਪੌੜੀਆਂ ਚਾਹੀਦੀਆਂ ਨੇ, ਜ਼ਿੰਦਗੀ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਉਣਾ ਵੀ ਚਾਹੀਦਾ ਹੈ ਤੇ ਅੱਗੇ ਵੀ ਵਧਣਾ ਚਾਹੀਦਾ ਹੈ ਤੇ ਉਹਨਾਂ ਦਾ ਇਨਾਮ ਜਿਹੜਾ ਦੁਨੀਆਂ ਦੇ ਉੱਤੇ ਰਹਿ ਜਾਂਦਾ, ਜੋ ਸੰਸਾਰ ਤੋਂ ਵੱਖਰਾ ਕੁਝ ਜਿਹੜਾ ਸੰਸਾਰ ਦੇ ਲਈ ਕਰ ਜਾਂਦੇ ਨੇ, ਆਪਣੇ ਮੁਲਕਾਂ ਲਈ ਕਰ ਜਾਂਦੇ ਨੇ, ਆਪਣੇ ਲੋਕਾਂ ਦੇ ਲਈ, ਕੌਮਾਂ ਦੇ ਲਈ ਜਿਹੜਾ ਕਰ ਜਾਂਦੇ ਨੇ, ਉਹਨਾਂ ਦੇ ਇਨਾਮ ਹੀ ਜਿਹੜੇ ਚੇਤੇ ਰਹਿੰਦੇ ਆ ਤੇ ਵੱਖਰੀਆਂ ਲੀਹਾਂ ਦੇ ਉੱਤੇ ਜਿਹੜੇ ਚੱਲਦੇ ਨੇ ਉਹਨਾਂ ਨੂੰ ਚੇਤਿਆਂ ਦੇ ਵਿੱਚ ਜਿਹੜਾ ਦਿਲਾਂ ਦੇ ਵਿੱਚ ਰੱਖਿਆ ਜਾਂਦਾ। ਤੁਹਾਨੂੰ ਲੈ ਚੱਲਦੇ ਹਾਂ ਪਿਛੋਕੜ ਦੇ ਵਿੱਚ ਥੋੜਾ ਜਿਹਾ ਕੁਝ ਕੁ ਸਦੀਆਂ ਪਿੱਛੇ ਨੂੰ। 18 ਸਪਤੰਬਰ 1843 ਦੇ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਤਿਲਕ ਲਗਾ ਕੇ ਗੱਦੀ ਦੇ ਉੱਤੇ ਬਿਠਾਇਆ ਗਿਆ ਸੀ ਇੰਗਲੈਂਡ ਦੇ ਵਿੱਚ, ਤੇ ਇੰਗਲੈਂਡ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੂੰ ਗੱਦੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਬਿਠਾਇਆ ਜਾਂਦਾ, ਤਿਲਕ ਲਾਇਆ ਜਾਂਦਾ। ਤੇ 1851 ਦੇ ਵਿੱਚ ਨਿਊਯਾਰਕ ਟਾਈਮਜ਼ ਅਖਬਾਰ ਸ਼ੁਰੂ ਕੀਤਾ ਗਿਆ ਤੇ 1883 ਦੇ ਵਿੱਚ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਦਾ ਜਨਮ ਹੁੰਦਾ ਹੈ ਤੇ ਬਾ ਕਮਾਲ ਸ਼ਖਸੀਅਤ ਸਨ ਉਹਨਾਂ ਦੇ, ਦਿਲਾਂ ਦੇ ਉੱਤੇ ਰਾਜ ਅੱਜ ਵੀ ਕਰਦੇ ਆ। ਤੇ 1908 ਦੇ ਵਿੱਚ ਬਨਸਪਤੀ ਖੋਜਾਂ ਦੇ ਵਿਗਿਆਨੀ ਡਾਕਟਰ ਏ ਸੀ ਜੋਸ਼ੀ ਦਾ ਜਨਮ ਹੁੰਦਾ। 1962 ਦੇ ਵਿੱਚ ਗਦਰੀ ਬਾਬਾ ਹਰਨਾਮ ਸਿੰਘ ਟੂੰਡੀ ਲਾਟ ਉਹਨਾਂ ਦਾ ਵਿਛੋੜਾ ਜਿਹੜਾ ਪੈਂਦਾ ਹੈ ਜੀ ਇਸ ਦੁਨੀਆਂ ਤੋਂ। ਤੇ 1944 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਬਾਨੀ ਭਗਵਾਨ ਸਿੰਘ ਲੌਂਗੋਵਾਲ ਦਾ ਦੇਹਾਂਤ ਹੁੰਦਾ। 1978 ਦੇ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਡਾਕਟਰ ਅਬਰਾਹਮ ਟੀ ਕਾਵੂਰ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਦਾ ਸੰਖੇਪ ਦੇ ਵਿੱਚ ਜ਼ਿਕਰ ਕਰਕੇ ਅੱਗੇ ਵੱਧਦੇ ਆਪਾਂ। ਤੇ ਜਗਸੀਰ ਸਿੰਘ ਬਾਈ ਜੀ ਲਿਖਦੇ ਆ, ਭੱਜੋ ਭੱਜੋ ਆਜੋ ਸਾਰੇ ਆਂਡੇ ਖਾਣ ਦੇ ਲਈ, ਕਹਿੰਦੇ ਸੀ ਆਂਡੇ ਬਹੁਤ ਮਸ਼ਹੂਰ ਹੋਏ ਨੇ ਜੀ। ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਆ ਅੱਗੇ ਜਾ ਕੇ। ਤੇ ਵਹਿਮ ਭਰਮ ਕਿਵੇਂ ਬਣਦੇ ਨੇ ਇਹਦੀ ਬਾਤ ਪਾ ਕੇ ਅੱਗੇ ਆਪਾਂ ਚੱਲਦੇ ਹਾਂ, ਕਿਉਂਕਿ ਤਰਕਸ਼ੀਲ ਜਿਹੜੇ ਲਹਿਰ ਦੇ ਮੋਢੀ ਨੇ ਡਾਕਟਰ ਅਬਰਾਹਮ ਟੀ ਕਾਵੂਰ ਉਹਨਾਂ ਦਾ ਜ਼ਿਕਰ ਹੋਇਆ। ਕਹਿੰਦੇ ਨੇ ਕਿ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ, ਇੱਕ ਔਰਤ ਦੇ ਬੱਚਾ ਪੈਦਾ ਹੋਣ ਵਾਲਾ ਸੀ ਤੇ ਉਸਦੀ ਸੱਸ ਉਸਦਾ ਹਸਪਤਾਲ ਦੇ ਵਿੱਚ ਜਨੇਪਾ ਕਰਵਾਉਣ ਵਾਸਤੇ ਲਿਜਾਣ ਦੇ ਲਈ ਲੜਕੇ ਨੂੰ ਉਡੀਕ ਰਹੀ ਹੈ ਜੋ ਗੱਡੀ ਲੈਣ ਗਿਆ ਹੋਇਆ। ਲੜਕਾ ਗੱਡੀ ਲੈ ਕੇ ਆ ਗਿਆ ਤਾਂ ਉਸ ਸਮੇਂ ਉਹਦੀ ਜਿਹੜੀ ਸੀ ਪਤਨੀ ਵਿਹੜੇ ਦੇ ਵਿੱਚ ਖੜੀ ਹੈ। ਵਿਹੜੇ ਦੇ ਵਿੱਚ ਕੋਠੇ ਦੇ ਉੱਪਰ ਕੱਪੜੇ ਪਾਉਣ ਵਾਲੀ ਤਾਰ ਉੱਪਰ ਬੈਠ ਕੇ ਜਿਹੜਾ ਬੈਠਾ ਕਾਂ ਹੈ ਉਹਨੇ ਉਸ ਦੇ ਉੱਤੇ ਵਿੱਠ ਕਰ ਦਿੰਦਾ ਹੈ ਤੇ ਸੱਸ ਕਹਿਣ ਲੱਗਦੀ ਹੈ ਬਦ ਸ਼ਗਨ ਹੋ ਗਿਆ, ਹੁਣ ਜ਼ਰੂਰ ਕੁੜੀ ਹੋਵੇਗੀ। ਲਓ ਜੀ ਇੱਥੋਂ ਵਹਿਮ ਭਰਮ ਪੈ ਗਏ ਜੀ। ਵੈਸੇ ਕੱਲ ਆਪਾਂ ਇਹਦੇ ਉੱਤੇ ਜ਼ਿਕਰ ਕੀਤਾ ਸੀ, ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਲੜਕਾ ਕਹਿਣ ਲੱਗਿਆ ਅੱਗੇ, ਉਹ ਮਾਂ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ। ਹਸਪਤਾਲ ਪਹੁੰਚਣ ਦੇ ਉੱਤੇ ਔਰਤ ਨੇ ਲੜਕੇ ਨੂੰ ਜਨਮ ਦੇ ਦਿੱਤਾ ਤੇ ਲੜਕਾ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਮੈਂ ਤੈਨੂੰ ਆਖਿਆ ਸੀ ਨਾ ਇਹੋ ਜਿਹੇ ਵਹਿਮ ਭਰਮ ਨਹੀਂ ਕਰੀਦੇ ਹੁੰਦੇ ਤੇ ਹੁਣ ਲੜਕਾ ਹੋਇਆ ਆਈ ਕੋਈ ਸਮਝ ਤੁਹਾਨੂੰ? ਹਾਂ ਪੁੱਤ, ਕਹਿੰਦੀ ਅੱਗਿਓ ਮਾਂ ਕਹਿੰਦੀ ਹੈ, ਹੁਣ ਮੈਨੂੰ ਸਮਝ ਆ ਗਈ ਹੈ, ਜਦੋਂ ਕੋਈ ਕਾਂ ਜਨੇਪੇ ਵਾਲੀ ਔਰਤ ਉੱਪਰ ਬਿੱਠ ਕਰ ਦੇਵੇ ਨਾ ਤਾਂ ਲੜਕਾ ਪੈਦਾ ਹੁੰਦਾ ਹੈ, ਪਰ ਜੇ ਉਹ ਕੋਠੇ ਦੇ ਉੱਤੇ ਆ ਕੇ ਬੈਠੇ ਤਾਂ ਉਹਦਾ ਮਤਲਬ ਕਿ ਹੋਰ ਮਤਲਬ ਹੁੰਦਾ ਹੈ। ਅਗਲੀ ਵਾਰ ਵੀ ਆਪਣੇ ਕਹਿੰਦੀ ਮੈਂ ਨੂੰਹ ਨੂੰ ਉੱਪਰ ਜਿਹੜੀ ਹੈ ਉਹਦੇ ਇੱਥੇ ਹੀ ਖੜੀ ਕਰਾ ਕੇ ਬਿੱਠ ਕਰਾਵਾਂਗੀ ਤੇ ਉਸ ਨੂੰ ਫਿਰ ਹਸਪਤਾਲ ਲਿਜਾਵਾਂਗੀ। ਤੇ ਲੜਕਾ ਸੋਚਣ ਲੱਗਿਆ ਮਾਂ ਨੂੰ ਸਮਝ ਆਵੇ ਜਾਂ ਨਾ ਆਵੇ, ਪਰ ਮੈਨੂੰ ਇਹ ਸਮਝ ਜ਼ਰੂਰ ਆ ਗਈ ਹੈ ਕਿ ਵਹਿਮ ਭਰਮ ਕਿਵੇਂ ਜਿਹੜੇ ਨੇ ਬਣਦੇ ਨੇ ਤੇ ਕਿਵੇਂ ਪਰੇ ਕੀਤੇ ਹੀ ਨਹੀਂ ਜਾ ਸਕਦੇ ਨੇ। ਡਾਕਟਰ ਸਾਹਿਬ ਦਾ ਜ਼ਿਕਰ ਹੋਇਆ ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਅਬਰਾਹਿਮ ਥੋਮਸ ਕਾਵੂਰ ਹੋਣਾ ਦਾ, ਜਿਨ੍ਹਾਂ ਨੇ ਜ਼ਿੰਦਗੀ ਭਰ ਲੋਕਾਂ ਨੂੰ ਅੰਧ ਵਿਸ਼ਵਾਸ ਦੀ ਥਾਂ ਤਰਕ ਦੇ ਨਾਲ ਸੋਚਣਾ ਸਿਖਾਇਆ। 10 ਮਾਰਚ 1897 ਨੂੰ ਤ੍ਰਿਉਵਾਲਾ ਕੇਰਲਾ ਦੇ ਵਿੱਚ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ਦੇ ਵਿੱਚ ਹੀ ਉਹਨਾਂ ਕੀਤੀ ਤੇ ਫਿਰ ਛੋਟੇ ਭਰਾ ਦੇ ਨਾਲ ਕਲਕੱਤੇ ਦੇ ਵਿੱਚ ਜੀਵ ਤੇ ਬਨਸਪਤੀ ਵਿਗਿਆਨੀ ਦੇ ਜਿਹੜੀ ਵਿਸ਼ੇਸ਼ਤਾ ਹਾਸਲ ਕਰ ਲਈ। 1928 ਨੂੰ ਲੰਕਾ ਦੇ ਵਿੱਚ ਪ੍ਰਿੰਸੀਪਲ ਦੇ ਸੱਦੇ ਦੇ ਉੱਤੇ ਚਲੇ ਗਏ ਤੇ ਲੰਕਾ ਦੇ ਵਿੱਚ ਉੱਚ ਵਿਦਿਆ ਦਾ ਕਾਲਜ ਉੱਥੇ ਨਹੀਂ ਸੀਗਾ। ਉਹਨਾਂ ਦੀ ਮੌਤ ਤੋਂ ਬਾਅਦ ਕਾਲਜ ਦੇ ਵਿੱਚ ਨੌਕਰੀ ਕਰ ਲਈ। ਡਾਕਟਰ ਕਾਵੂਰ ਤੇ ਉਹਨਾਂ ਦੇ ਭਰਾ ਨੂੰ ਕਲਕੱਤਾ ਵਿਖੇ ਪੜ੍ਹਾਈ ਵੀ ਜਿਹੜੀ ਕਰਨੀ ਪੈ ਗਈ। ਜਦੋਂ ਉਹਨਾਂ ਦੇ ਗੁਆਂਢੀਆਂ ਨੂੰ ਪਤਾ ਲੱਗਦਾ ਹੈ ਕਿ ਹੁੰਗਲੀ ਨਦੀ ਦੇ ਨੇੜੇ ਕਲਕੱਤੇ ਪੜ੍ਹਦੇ ਨੇ ਤਾਂ ਉਹਨਾਂ ਨੂੰ ਗੰਗਾ ਜਲ ਲਿਆਉਣ ਦੀ ਬੇਨਤੀ ਕੀਤੀ ਜਾਂਦੀ ਹੈ। ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ। ਦੇਖ ਲਓ ਉਹਨਾਂ ਸਮਿਆਂ ਦੇ ਵਿੱਚ ਵੀ 1800 ਜਾਂ 1928 ਦੀ ਗੱਲ ਕਰਦੇ ਹਾਂ ਆਪਾਂ, 30-35 ਦਾ ਜ਼ਿਕਰ ਹੋਏਗਾ ਤੇ ਹਾਲਾਤ ਅੱਜ ਵੀ ਉਹੀ ਨੇ ਗੰਗਾ ਦੇ। ਉਹ ਕਹਿੰਦੇ ਨੇ ਕਿ ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ ਹੈ ਕਿਉਂਕਿ ਉਸਦੇ ਵਿੱਚ ਮ੍ਰਿਤਕ ਸਰੀਰ ਦੇ ਅੰਗਾਂ ਨੂੰ ਪਾਣੀ ਦੇ ਵਿੱਚ ਵਹਾਇਆ ਜਾਂਦਾ ਹੈ। ਵਾਪਸੀ ਦੇ ਉੱਤੇ ਉਹ ਜਿਹੜਾ ਸੀ ਕਟੋਰ ਕਾਰਾ ਸਟੇਸ਼ਨ ਤੋਂ ਜਿਹੜਾ ਸਾਫ਼ ਪਾਣੀ ਦੀਆਂ ਬੋਤਲਾਂ ਭਰ ਕੇ ਲੋਕਾਂ ਨੂੰ ਸ਼ੀਸ਼ਿਆਂ ਦੇ ਵਿੱਚ ਪਾ ਕੇ ਦੇ ਦਿੰਦੇ। ਅਗਲੇ ਸਾਲ ਛੁੱਟੀ ਆਉਣ ਦੇ ਉੱਤੇ ਪਿੰਡ ਆ ਗਏ ਤੇ ਪਿੰਡ ਦੀਆਂ ਔਰਤਾਂ ਨੇ ਗੰਗਾ ਜਲ ਦੇ ਨਾਲ ਵੱਖ ਵੱਖ ਬਿਮਾਰੀਆਂ ਠੀਕ ਹੋਣ ਦੇ ਬਾਰੇ ਦੱਸਿਆ। ਉਹ ਮਨ ਦੇ ਵਿੱਚ ਹੱਸ ਰਹੇ ਨੇ, ਸੋਚ ਰਹੇ ਕਿ ਇਹ ਪਹਿਲੀ ਘਟਨਾ ਸੀ ਜਿਸ ਨੇ ਡਾਕਟਰ ਕਾਵੂਰ ਨੂੰ ਤਰਕ ਸੋਚ ਦੇ ਨਾਲ ਸੋਚਣਾ ਸਿਖਾ ਦਿੱਤਾ। 1959 ਦੇ ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਦੇਵੀ ਤੇ ਮਨੋਵਿਗਿਆਨ ਤੇ ਚਮਤਕਾਰਾਂ ਦੇ ਉੱਤੇ ਲਿਖਣਾ ਤੇ ਬੋਲਣਾ ਸ਼ੁਰੂ ਕਰਤਾ। ਡਾਕਟਰ ਲੰਕਾ ਦੀ ਤਰਕਸ਼ੀਲਾ ਦੀ ਜਿਹੜੀ ਸੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਦੁਨੀਆਂ ਦਾ ਪਹਿਲੇ ਜਿਹੜੇ ਮਨੋ ਚਿਕਿਤਸਕ ਸਨ ਜਿਸ ਨੂੰ PhD ਦੀ ਡਿਗਰੀ ਮਿਲੀ ਤੇ ਅਮਰੀਕਾ ਦੀ ਮਿਨੀਸੋਟਾ ਸੰਸਥਾ ਨੇ ਵੀ ਉਹਨਾਂ ਨੂੰ PhD ਦੀ ਜਿਹੜੀ ਡਿਗਰੀ ਦਿੱਤੀ। ਉਹਨਾਂ ਦਾ ਦਾਅਵਾ ਹੈ ਕਿ ਜਿਹੜੇ ਵਿਅਕਤੀ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਦਾ ਪਖੰਡ ਕਰਦੇ ਨੇ ਉਹ ਜਾਂ ਤਾਂ ਮਨੋਰੋਗ ਦੇ ਸ਼ਿਕਾਰ ਨੇ ਜਾਂ ਫਿਰ ਧੋਖੇਬਾਜ਼ ਹੁੰਦੇ ਨੇ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖ਼ਬਾਰਾਂ ਤੇ ਰਸਾਲਿਆਂ ਦੇ ਵਿੱਚ ਛਪਦੀ ਰਹੀ। ਇੱਕ ਕੇਸ ਦੇ ਉੱਤੇ ਮਲਿਆਲਮ ਫਿਲਮ ਦੇ ਉੱਤੇ, ਇੱਕ ਹੋਰ ਕੇਸ ਦੇ ਉੱਤੇ ਤਾਮਿਲ ਡਰਾਮਾ ਵੀ ਜਿਹੜਾ ਕਈ ਵਾਰ ਖੇਡਿਆ ਗਿਆ ਕਿਉਂਕਿ ਬੰਗਾਲੀ ਬਾਬੇ ਬਹੁਤ ਮਸ਼ਹੂਰ ਰਹੇ ਜੀ। ਉਹਨੇ ਭੋਲੇ ਭਾਲੇ ਲੋਕਾਂ ਨੂੰ ਭੂਤ ਪ੍ਰੇਤਾਂ ਜੋਤਿਸ਼ੀਆਂ ਹਸਤ ਰੇਖਾ ਵੇਖਣ ਵਾਲਿਆਂ ਟੂੜਾ ਕਰਨ ਵਾਲਿਆਂ ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਭੂਤ ਪ੍ਰੇਤ ਲੱਭਣ ਦੇ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਦੇ ਵਿੱਚ ਸੌਂਦਾ ਵੀ ਰਿਹਾ। ਇੱਕ ਵਾਰ ਭੂਤਾਂ ਦੀ ਤਲਾਸ਼ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਜੰਗਲ ਦੇ ਵਿੱਚ ਚਲਿਆ ਗਿਆ ਜਿੱਥੇ ਲੋਕ ਜਾਣ ਤੋਂ ਡਰਦੇ ਨੇ ਕਿਉਂਕਿ ਉੱਥੇ ਜੰਗਲ ਦੇ ਵਿੱਚ ਲਾਟਾਂ ਨਿਕਲਦੀਆਂ ਸੀ। ਉਹ ਉਸ ਥਾਂ ਪਹੁੰਚ ਕੇ ਸੁੱਕੇ ਰੁੱਖ ਵੇਖੇ ਜਿਨ੍ਹਾਂ ਦੀਆਂ ਛਿੱਲੜਾਂ ਹੇਠ ਖਾਸ ਕਿਸਮ ਦੀ ਉੱਲੀ ਜਿਹੜੀ ਸੀ ਖੁਰਦਬੀਨ ਦੇ ਨਾਲ ਵੇਖੀ ਗਈ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਸੀ, ਜਿਵੇਂ ਕਿ ਆਪਣੇ ਕਹਿ ਲਓ ਕਿ ਉਹ ਚਮਕਦਾਰ ਹੁੰਦੀ ਹੈ ਜ਼ਿਆਦਾ ਗਰੀਨਰੀ, ਜਿੱਦਾਂ ਆਪਣੇ ਕਹਿ ਲਓ ਕਿ ਰੇਡੀਅਮ ਵਗੈਰਾ ਹੁੰਦਾ ਉਹਦੇ ਉੱਤੇ ਯੂਜ਼ ਕੀਤੀ ਜਾਂਦੀ ਹੈ, ਇੱਦਾਂ ਹੀ ਉਹ ਚਮਕਦੀ ਹੈ। ਉਹਨਾਂ ਹਰ ਘਟਨਾ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪਿਰਤ ਪਾ ਦਿੱਤੀ। ਜ਼ਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਗਨੀ ਮੌਕਿਆਂ ਦੇ ਉੱਤੇ ਸ਼ੁਰੂ ਕੀਤੇ। ਉਹਨਾਂ ਨੇ 1963 ਦੇ ਵਿੱਚ ਪਖੰਡੀਆਂ ਤੇ ਧੋਖੇਬਾਜ਼ਾਂ ਨੂੰ ਸੀਲਬੰਦ ਨੋਟ ਦਾ ਨੰਬਰ ਦੱਸ ਕੇ 1,000 ਤੋਂ 25,000 ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਵੀ ਦੇ ਦਿੱਤੀ। ਫਿਰ ਭੂਤ ਦੀ ਫੋਟੋ ਖਿੱਚਣ, ਜਾਦੂ ਟੂਣੇ ਦੇ ਨਾਲ ਮਾਰਨ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ ਜਨਮ ਦੀਆਂ ਚੁਣੌਤੀਆਂ ਰੱਖਦਾ ਰਿਹਾ। ਕੰਮ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਦੇਵ ਪੁਰਸ਼ ਹਾਰ ਗਏ ਕਿਤਾਬ ਲਿਖ ਦਿੱਤੀ। ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਦੇਵ ਪੁਰਸ਼ ਹਾਰ ਗਏ, ਬੜੀ ਬਾਕਮਾਲ ਹੈ, ਪੜ੍ਹਨ ਯੋਗ ਹੈ। ਦੇਵ ਦੈਤ ਤੇ ਰੂਹਾਂ ਉਸਦੀ ਦੂਜੀ ਲਿਖੀ ਕਿਤਾਬ ਪੜ੍ਹਨ ਦੀ ਵੀ ਜ਼ਰੂਰਤ ਹੈ। ਉਹਨਾਂ ਦੇ ਕਦਮਾਂ ਦੇ ਉੱਤੇ ਚਲਦੇ ਪੰਜਾਬ ਦੇ ਤਰਕਸ਼ੀਲਾਂ ਨੇ ਹਜ਼ਾਰਾਂ ਕੇਸ ਹੱਲ ਕੀਤੇ, ਜਿਵੇਂ ਘਰਾਂ ਦੇ ਵਿੱਚ ਅਚਾਨਕ ਕੱਪੜਿਆਂ ਨੂੰ ਅੱਗ ਲੱਗ ਜਾਣਾ, ਕੱਟ ਪੈਣ ਜਾਣੇ, ਖੂਨ ਦੇ ਛਿੱਟੇ ਵੱਜਣੇ, ਇੱਟਾਂ ਰੋੜੇ ਡਿੱਗਣੇ ਜਾਂ ਰੁੱਖਾਂ ਦੇ ਵਿੱਚੋਂ ਦੁੱਧ ਸਿਮਣਾ, ਮੂਰਤੀਆਂ ਦਾ ਦੁੱਧ ਪੀਣ ਦਾ ਮਾਮਲਾ, ਗੁੱਤਾਂ ਜਾਂ ਵਾਲਾਂ ਦੇ ਜਿਹੜਾ ਕੱਟੇ ਜਾਣਾ, ਭੂਤ ਪ੍ਰੇਤ ਚੰਬੜਨਾ, ਵਿਖਾਈ ਦੇਣਾ। ਉਸਨੇ 1974 ਦੇ ਵਿੱਚ ਆਪਣੀ ਪਤਨੀ ਸ਼੍ਰੀਮਤੀ ਅੱਕਾ ਕਾਵੂਰ ਤੇ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਵਾਸਤੇ ਮੈਡੀਕਲ ਕਾਲਜ ਨੂੰ ਦੇ ਦਿੱਤਾ। ਪੰਜਾਬ ਦੇ ਤਰਕਸ਼ੀਲਾਂ ਨੇ ਇਸ ਪਿਰਤ ਨੂੰ ਜਿਹੜਾ ਅੱਗੇ ਵਧਾਇਆ ਤੇ ਸੈਂਕੜੇ ਲੋਕਾਂ ਦੇ ਵੱਲੋਂ ਅੱਖਾਂ ਦਾਨ, ਅੰਗ ਦਾਨ, ਸਰੀਰ ਦਾਨ ਕੀਤੇ ਜਾ ਚੁੱਕੇ ਨੇ। ਉਹਨਾਂ ਦੇ ਵਿਚਾਰ ਹਮੇਸ਼ਾ ਸਾਡਾ ਮਾਰਗ ਦਰਸ਼ਨ ਜਿਹੜਾ ਕਰਦੇ ਰਹਿਣਗੇ। ਇਹ ਨੇ ਜੀ ਦੋਸਤੋ ਉਹ ਰੂਹਾਂ ਜਿਹਨਾਂ ਨੂੰ ਦਿਲਾਂ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇਹ ਸੀ ਅੱਜ ਦਾ ਵਿਚਾਰ। ਉਮੀਦ ਕਰਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਲੱਗਿਆ ਹੋਵੇਗਾ ਤੁਹਾਨੂੰ। ਜ਼ਰੂਰ ਤੁਹਾਡੇ 5-7 ਮਿੰਟ ਮੈਂ ਖਾ ਗਿਆ ਇਹਨਾਂ ਗੱਲਾਂ ਦੇ ਵਿੱਚ, ਪਰ ਲੱਗਦਾ ਸਾਨੂੰ ਵੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਸਮੇਂ-ਸਮੇਂ ਦੇ ਉੱਤੇ। ਤੇ ਦੋਸਤੋ ਅੱਜ 18 ਸਤੰਬਰ ਹੈ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਬਿੱਟੂ ਤੇ ਆਂਡੇ, ਚਾਵਲੇ ਦੇ ਵਿਕ ਜਾਣੇ ਭਾਂਡੇ, ਜੱਗੀ ਦੀ ਬੇਲ ਮਨਜ਼ੂਰ ਤੇ ਮੁਲਾਜ਼ਮੋ ਦਿੱਲੀ ਹਜੇ ਦੂਰ, ਮਿੱਤਰ ਕੀੜਾ ਬਚਾਓ ਤੇ ਦੁਸ਼ਮਣ ਨੂੰ ਭਜਾਓ, ਮਾਨ ਸਾਹਿਬ ਅੱਜ ਕਹਿੰਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਜੋ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਸੰਖੇਪ ਦੇ ਵਿੱਚ ਇੱਕ ਝਾਤ ਮਾਰਦੇ ਹਾਂ, ਜੋ ਸਾਨੂੰ ਸੋਚਣ ਤੇ ਸਮਝਣ ਨੂੰ ਮਜਬੂਰ ਕਰਦੀਆਂ ਨੇ। PAU ਦੇ ਖੇਤੀ ਮੇਲੇ ਤੋਂ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਦੇ ਐਲਾਨ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਵਾਰਸ ਪੰਜਾਬ ਦੀ ਜਿਹੜੇ ਹੈ ਗੱਠਜੋੜ ਦੇ ਬਾਰੇ ਚਰਚਾ ਜਿਹੜੀ ਹੈ ਇਹ ਆਲੀ ਹੁਣਾਂ ਦੇ ਮੂੰਹੋਂ ਸੁਣਾਂਗੇ। ਰਵਨੀਤ ਬਿੱਟੂ ਦੇ ਕਾਫਲੇ ਦੇ ਉੱਤੇ ਕਥਿਤ ਹਮਲੇ, ਆਪ ਦੀ ਮਾਂ ਦੇ ਮੁਨਾਫੇ ਤੇ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾ ਰਹੀ ਹੈ, ਜਿਵੇਂ ਕਿ ਹੁਣ ਪੰਜਾਬ ਬਚਾਓ ਯਾਤਰਾ ਜਾਂ ਨਸ਼ਾ ਭਜਾਓ ਯਾਤਰਾਵਾਂ ਜਾਂ ਹੋਰ ਸਾਰਾ ਚੱਲ ਰਿਹਾ। ਇਸੇ ਤਰਜ਼ ਦੇ ਉੱਤੇ ਹੁਣ ਮਾਨ ਸਾਹਿਬ ਨੇ ਜਿਹੜਾ ਮਾਨ ਸਾਹਿਬ ਦੇ ਮੁਨਾਫੇ ਮੁਹਿੰਮ ਜਿਹੜੀ ਹੈ ਅੱਜ ਸੁਸ਼ੋਦੀਆ ਤੇ ਉਹਨਾਂ ਦੇ ਮਿੱਤਰਾਂ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਐਲਾਨ ਦਿੱਤੀ ਹੈ ਤੇ ਘਰ ਘਰ ਜਾ ਕੇ ਦਰਵਾਜ਼ਾ ਖੜਕਾਉਣਗੇ ਤੇ ਆਪਣੇ ਮੁਨਾਫੇ ਫਿਰ ਉਹ ਗਣਵਾਉਣਗੇ। ਮੁਹਿੰਮ ਅਤੇ ਜਗਤਾਰ ਸਿੰਘ ਜੋਹਲ ਉਹਨਾਂ ਦੀ ਜ਼ਮਾਨਤ ਦਾ ਜਿਹੜਾ ਫੈਸਲਾ ਆ ਚੁੱਕਿਆ ਹੈ। ਪੰਜਾਬ ਦੀ ਸਿਆਸਤ, ਕਿਸਾਨੀ ਤੇ ਸਮਾਜ ਦੇ ਨਾਲ ਜੁੜੇ ਕਈ ਵੱਡੇ ਸਵਾਲ ਨੇ ਜੋ ਮੂੰਹ ਅੱਡੀ ਖੜੇ ਹੈ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਕੈਨੇਡਾ, ਅਮਰੀਕਾ, ਯੂਰਪ ਤੇ ਹੋਰ ਸਾਰੇ ਸਿਲਸਿਲੇ ਨੂੰ ਜਿਹੜਾ ਅੱਗੇ ਵਧਾਵਾਂਗੇ। ਸਕਾਟਲੈਂਡ ਦੇ ਵਿੱਚ ਇੱਕ ਜਿਹੜਾ ਸਕੈਂਡਲ ਸਾਹਮਣੇ ਆਇਆ, ਇੱਕ ਔਰਤ ਨੇ ਕੈਂਸਰ ਨੂੰ ਦਿਖਾ ਕੇ ਤੇ ਲੱਖਾਂ ਹੀ ਜਿਹੜੇ ਡਾਲਰ ਲੁੱਟੇ ਹੈ। ਗੱਲ ਕਰਦੇ ਹਾਂ ਸ਼ੁਰੂਆਤ PAU ਤੋਂ ਤੇ ਉਸਦੇ ਨਾਲ ਇੱਕ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਦੇ ਹਾਂ ਕੁਝ ਹੀ ਪਲਾਂ ਤੱਕ ਤੇ ਜੋ ਮਾਨ ਸਾਹਿਬ ਦੀ ਆਪਣੀ ਜ਼ੁਬਾਨੀ ਆਪਾਂ ਸੁਣਾਂਗੇ ਕੀ ਕਹਿੰਦੇ ਆ। PAU ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਦੇ ਉੱਤੇ ਜ਼ੋਰ ਦੇ ਦਿੱਤਾ। PAU ਦੇ ਕਿਸਾਨ ਮੇਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਾਂਹ ਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਤੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੇਤੀ ਮੇਲਾ ਕਿਸਾਨਾਂ ਦੇ ਲਈ ਚਾਨਣ ਮੁਨਾਰੇ ਵਾਂਗ ਕੰਮ ਕਰ ਰਿਹਾ ਤੇ ਖੇਤੀ ਨੂੰ ਆਧੁਨਿਕ ਵਿਗਿਆਨ ਦੇ ਨਾਲ ਜੋੜਨ ਦੇ ਵਿੱਚ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਮੇਲੇ ਦੌਰਾਨ ਜਿਹੜੀ ਸੰਬੋਧਨ ਕਰਦਿਆਂ ਹੋਇਆਂ ਕਹੀ ਹੈ ਤੇ ਉਹਨਾਂ ਨੇ ਕੀ ਕਿਹਾ ਹੈ ਉਹਦੇ ਬਾਰੇ ਆਪਾਂ ਸੁਣਦੇ ਹਾਂ ਤੇ ਅੱਗੇ ਫਿਰ ਆਪਾਂ ਵੱਧਦੇ ਹਾਂ ਤੇ ਅਗਲੀ ਖਬਰ ਦੇ ਵੱਲ ਨੂੰ ਚੱਲਦੇ ਹਾਂ। ਪਹਿਲਾਂ ਉਹਨਾਂ ਦੀ ਗੱਲ ਆਪਾਂ ਸੁਣਦੇ ਹਾਂ ਜੀ।
1: ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ, ਤੇ ਬਾਕੀ ਕਿਸਾਨ ਯੂਨੀਅਨ ਵਾਲਾ ਇਹ ਵੀ ਆਏ ਹੋਣਗੇ ਵਿੱਚ ਥੋੜੇ ਜੇ, ਹਨਾ ਥੋੜਾ ਜਿਹਾ ਤੁਸੀਂ ਧਰਨਾ ਤੁਰਨਾ ਤੋਂ ਹਨਾ ਵਿਚਾਰ ਰੱਖਿਆ ਕਰੋ। ਇੱਕ ਤਾਂ ਮਤਲਬ ਮੇਰੇ ਨਾਲ ਮੀਟਿੰਗ ਕਰਨੀ ਹੈ, ਮੈਥੋਂ ਮੀਟਿੰਗ ਦਾ ਟਾਈਮ ਨਹੀਂ ਮੰਗਦੇ, ਪਹਿਲਾਂ ਧਰਨਾ ਲਾਉਂਦੇ, ਦੋ ਤਿੰਨ ਦਿਨ ਦੇ ਧਰਨੇ ਤੋਂ ਬਾਅਦ ਸਾਡੇ ਅਫਸਰ ਜਾਂਦੇ ਨੇ, ਕੀ ਮੰਗਾਂ ਨੇ, ਮੀਟਿੰਗ ਕਰਨੀ ਹੈ ਕਹਿੰਦੇ। ਮੈਂ ਕਿਹਾ ਵੀ ਜੇ ਪਹਿਲਾਂ ਹੀ ਮੈਨੂੰ ਕਹਿ ਦਿੰਦੇ ਤੁਸੀਂ ਮੀਟਿੰਗ ਕਰਨੀ ਹੈ, ਧਰਨਾ ਲਾਉਣ ਦੀ ਕੀ ਲੋੜ ਪੈਣੀ ਸੀ। ਮੀਟਿੰਗ ਜਦੋਂ ਮਰਜ਼ੀ ਕਰ ਲਓ, ਅੱਜ ਵੀ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਆਇਆ। ਧਰਨੇ ਹੜਤਾਲਾਂ ਨਾਲ ਨਾ ਉਹ ਪਤਾ ਕੀ ਹੈ, ਇੱਕ ਤਾਂ ਟਾਈਮ ਜਿਹੜਾ ਉਹ ਬਰਬਾਦ ਹੁੰਦਾ, ਫਿਰ ਲੋਕ ਖੱਜਲ ਖੁਆਰ ਹੁੰਦੇ ਨੇ, ਫਿਰ ਐਵੇਂ ਸੂਬੇ ਦੀ ਵੀ ਬਦਨਾਮੀ ਹੁੰਦੀ ਹੈ ਯਾਰ, ਉੱਥੇ ਤਾਂ ਗੱਲ ਗੱਲ ਤੇ ਬਹਿ ਜਾਂਦੇ ਆ ਯਾਰ ਗੱਲ। ਬਿਲਕੁਲ ਜਾਇਜ਼ ਮੰਗਾਂ ਮੈਂ, ਹੱਕ ਚ ਆ ਮੈਂ ਆਪ, ਮੈਂ ਤਾਂ ਥੋੜਾ ਮਿੱਤਰ ਕੀੜਾ, ਤੁਸੀਂ ਮੇਰੇ ਤੇ ਵੀ ਸਪਰੇਅ ਕਰੀ ਜਾਂਦੇ ਰਹਿੰਦੇ ਹੋ, ਮੇਰੇ ਪੁਤਲੇ ਚੱਕੀ ਫਿਰਦੇ ਹੁੰਦੇ ਨੇ, ਆਹੀ ਤਾਂ ਆਪਾਂ ਨੂੰ ਸਾਇੰਸ ਕਹਿੰਦੀ ਹੈ ਮਿੱਤਰ ਕੀੜੇ ਨਾ ਮਾਰੋ, ਠੀਕ ਹੈ ਨਾ। ਅੱਜ ਤਾਂ ਮੈਂ ਤੁਹਾਨੂੰ ਜਮਾ ਦੇਸੀ ਭਾਸ਼ਣ ਦੇਊਂਗਾ ਅੱਜ ਮੈਂ, ਸਮਿੱਤਰ ਕਿਹੜਿਆਂ ਨਾਲ ਬਣਾ ਕੇ ਰੱਖੋ ਆਪਾਂ ਉਹ ਪਤਾਨ ਜੀ ਪਾ ਦਿੰਦੇ ਹਾਂ ਸਾਰੇ ਹੀ ਕੱਛੂ ਕੁੱਛੂ ਜੇ ਵਿੱਚ ਹੀ ਸੱਪ ਸੁੱਪ ਸਾਰੇ ਹੀ ਮਰ ਜਾਂਦੇ ਨੇ ਨਾਲੇ ਹੱਥ ਦੋ ਮਹੀਨੇ ਹੱਥ ਹਰੇ ਰੰਗ ਦੇ ਰਹਿੰਦੇ ਨੇ ਉਹਦੇ ਨਾਲ ਉਹ ਪਤਾਨ ਜੀ ਨਾਲ ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠਿਆਂ ਨੇ ਮਿਲ ਕੇ ਪੰਜਾਬ ਨੂੰ ਖੇਤੀ ਪ੍ਰਧਾਨ ਤਾਂ ਰੱਖਣੇ ਰੱਖਣਾ ਨਾਲ ਨਾਲ ਖੇਤੀ ਦੇ ਸਹਾਇਕ ਧੰਦੇ ਵੀ ਅਪਣਾਉਣੇ ਨੇ ਮੈਂ ਤਾਂ ਥੋੜਾ ਮਿੱਤਰ ਕੀੜਾ
0: ਜੀ ਦੋਸਤੋ ਇਹ ਸੀ ਜੀ ਮਾਨ ਸਾਹਿਬ ਨੇ ਅੱਜ ਜੋ ਸਪੀਚ ਕੀਤੀ ਹੈ ਤੇ ਨਾਲ ਦੀ ਨਾਲ ਕੁਝ ਜਥੇਬੰਦੀਆਂ ਨੂੰ ਕਹਿ ਸਕਦੇ ਹਾਂ ਸਿੱਧੀ ਚੁਣੌਤੀ ਵੀ ਦੇ ਦਿੱਤੀ ਹੈ ਤੇ ਵੱਖਰੇ ਵੱਖਰੇ ਐਂਗਲ ਤੋਂ ਇਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ ਤੇ ਦੂਸਰੇ ਪਾਸੇ ਵਾਰਸ ਪੰਜਾਬ ਦੀ ਗੱਲ ਕਰ ਲਈਏ ਹਾਲ ਦੀ ਘੜੀ ਗੱਠਜੋੜ ਦੀਆਂ ਗੱਲਾਂ ਹਵਾਈ ਨੇ ਫੈਸਲਾ ਸੰਗਤ ਕਰੇਗੀ ਮਨਪ੍ਰੀਤ ਇਆਲੀ ਹੁਣੀ ਇਹ ਬੋਲਦੇ ਨਜ਼ਰ ਆਏ ਨੇ ਕਿਸੇ ਵੀ ਮੁੱਖ ਧਾਰਾ ਦੀ ਜਿਹੜੀ ਹੈ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਨ ਦੀਆਂ ਅਫਵਾਹਾਂ ਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਕਿਸੇ ਦੇ ਨਾਲ ਵੀ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ ਹਵਾਈ ਗੱਲਾਂ ਨੇ ਜਦੋਂ ਕਿ ਵਾਰਸ ਪੰਜਾਬ ਦੇ ਇੱਕ ਪੰਥਕ ਧਿਰ ਹੈ ਜੋ ਹਮੇਸ਼ਾ ਸੰਗਤ ਦੇ ਫੈਸਲੇ ਦੇ ਅਨੁਸਾਰ ਹੀ ਅੱਗੇ ਵਧੇਗੀ ਇਨ੍ਹਾਂ ਚਰਚਾਵਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਕਿ ਵਾਰਸ ਪੰਜਾਬ ਦੇ ਜਾਂ ਇਆਲੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜ ਸਕਦੇ ਨੇ ਤੇ ਇਆਲੀ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪਿੰਡਾਂ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਮਿਲੇਗੀ ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਾਕਤ ਪਿੰਡਾਂ ਦੀਆਂ ਆਬਾਦੀ ਅਤੇ ਦਿਹਾਤੀ ਨੌਜਵਾਨ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਦੇ ਨਾਲ ਜੁੜੇ ਹੋਏ ਨੇ ਪੰਜਾਬ ਦਾ ਗ੍ਰਾਮੀਣ ਖੇਤਰ ਭਾਜਪਾ ਦੇ ਖਿਲਾਫ਼ ਹੈ ਤੇ ਇਸ ਦੇ ਲਈ ਵਾਰਸ ਪੰਜਾਬ ਦੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗੀ ਜਿਸ ਦੇ ਨਾਲ ਸੰਗਤ ਜਾਂ ਪੰਥਕ ਵਿਚਾਰਧਾਰਾ ਰੱਖਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚੇ ਅਸੀਂ ਉਹੀ ਕਰਾਂਗੇ ਜੋ ਸੰਗਤ ਦਾ ਜਿਹੜਾ ਹੁਕਮ ਹੋਵੇਗਾ ਉਨ੍ਹਾਂ ਇਹ ਵੀ ਜੋੜਿਆ ਨਾਲ ਕਿ ਉਨ੍ਹਾਂ ਦੇ ਲਈ ਸੱਤਾ ਦੇ ਵਿੱਚ ਆਉਣਾ ਮੁੱਖ ਮਨੋਰਥ ਨਹੀਂ ਹੈ ਬਲਕਿ ਮੁੱਖ ਮਕਸਦ ਸਿੱਖ ਸੰਗਤ ਦੀ ਆਵਾਜ਼ ਉਨ੍ਹਾਂ ਦੀਆਂ ਭਾਵਨਾਵਾਂ ਵਿਚਾਰਧਾਰਾ ਤੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਡਟਣਾ ਦੱਸਿਆ ਇਆਲੀ ਨੇ ਬਿਨਾਂ ਝਿਜਕ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ RSS ਦੇ ਸਖ਼ਤ ਖਿਲਾਫ਼ ਨੇ ਤੇ ਇਸ ਦੇ ਪਿੱਛੇ ਕਈ ਕਾਰਨ ਨੇ ਚਾਹੇ ਉਹ ਕਿਸਾਨੀ ਮੁੱਦੇ ਹੋਣ ਜਾਂ ਫਿਰ ਸਿੱਖਾਂ ਦੇ ਹੋਰ ਸੰਜੀਦਾ ਮਾਮਲੇ ਜਿਨ੍ਹਾਂ ਨੂੰ ਭਾਜਪਾ ਨੇ ਕਦੇ ਵੀ ਗੰਭੀਰਤਾ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦਿਹਾਤੀ ਪੰਜਾਬ ਦਾ ਭਾਜਪਾ ਤੇ ਭਰੋਸਾ ਇੰਨਾ ਘੱਟ ਹੈ ਕਿ ਇਸ ਨੂੰ ਆਸਾਨੀ ਦੇ ਨਾਲ ਨਹੀਂ ਭਰਿਆ ਜਾ ਸਕਦਾ ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਜੇਕਰ ਕਿਸੇ ਮੁੱਖ ਧਾਰਾ ਦੀ ਜਿਹੜੀ ਪਾਰਟੀ ਦੇ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਹੈ ਤਾਂ ਉਹ ਉਸਦਾ ਫੈਸਲਾ ਵੀ ਵੋਟਰ ਜਾਣੀ ਕਿ ਵਾਰਸ ਪੰਜਾਬ ਦੀ ਸੰਗਤ ਹੀ ਕਰੇਗੀ ਜਿਵੇਂ ਕਹਿੰਦੇ ਸੀ ਕੇਜਰੀਵਾਲ ਸਾਹਿਬ ਭਈ ਆਮ ਜਨਤਾ ਕਰੂਗੀ ਫੈਸਲਾ ਸਾਡਾ ਤੇ ਹੁਣ ਇਹ ਵੀ ਉਹ ਵੀ ਪਤਾ ਖੇਡਦੇ ਆ ਉਨ੍ਹਾਂ ਦਾਅਵਾ ਕੀਤਾ ਕਿ ਵਾਰਸ ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਮੋੜ ਗੇਮ ਚੇਂਜਰ ਸਾਬਤ ਹੋਵੇਗੀ ਦੂਸਰੇ ਪਾਸੇ ਪੰਜਾਬ DA ਅਨਾਊਂਸਮੈਂਟ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਕਹਿੰਦੇ 50% ਮਹਿੰਗਾਈ ਭੱਤਾ ਤੇ ਮੁੱਖ ਮੰਤਰੀ ਤੇ ਮੁਲਾਜ਼ਮ ਧਿਰਾਂ ਦੇ ਵਿੱਚ ਸਹਿਮਤੀ ਬਣ ਗਈ ਹੈ ਪਰ ਪੱਤੇ ਖੁੱਲਣਗੇ ਅੱਗੇ ਜਾ ਕੇ ਕੀ ਕੁਝ ਬਣਦਾ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਬਣੀ ਦਰਾੜ ਨੂੰ ਜਿਹੜਾ ਭਰਨ ਦੇ ਲਈ 1 ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ 50% DA ਦੇਣ ਦਾ ਐਲਾਨ ਕਰਤਾ ਅੱਜ ਮੁੱਖ ਮੰਤਰੀ ਤੇ ਸਾਂਝੀ ਤਾਲਮੇਲ ਕਮੇਟੀ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣੀ ਹੈ ਤੇ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਾਂਝੀ ਤਾਲਮੇਲ ਕਮੇਟੀ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣੂ ਕਰਾਇਆ ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖਾਹ ਦਾ ਜਿਹੜਾ DA ਅਕਤੂਬਰ ਦੀ ਤਨਖਾਹ ਦੇ ਨਾਲ ਦੋ ਕਿਸ਼ਤਾਂ ਦੇ ਵਿੱਚ ਦੇਣ ਦਾ ਕਹਿੰਦੇ ਫੈਸਲਾ ਕੀਤਾ ਹੈ ਪਰ ਇਹ ਦੇਖਾਂਗੇ ਮਿਲਦਾ ਹੈ ਕਿ ਨਹੀਂ ਮਿਲਦਾ ਅੱਗੇ ਜਾ ਕੇ ਕੀ ਕੁਝ ਹੁੰਦਾ ਹੈ ਪੰਜਾਬ ਸਰਕਾਰ 1 ਅਕਤੂਬਰ ਤੋਂ 50% ਮਹਿੰਗਾਈ ਭੱਤੇ ਕਹਿੰਦੇ ਦੇਵੇਗੀ ਤੇ ਨਵੇਂ ਫੈਸਲੇ ਦੇ ਨਾਲ ਹੁਣ DA 42% ਤੋਂ ਵੱਧ ਕੇ 50% ਕਰ ਦਿੱਤਾ ਤੇ ਜਿਹੜਾ ਪਿਛਲਾ ਸੀ ਉਹ ਤਾਂ ਹਲੇ ਦਿੱਤਾ ਨਹੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵੱਲੋਂ 60% DA ਦੀ ਮੰਗ ਕੀਤੀ ਜਾ ਰਹੀ ਸੀ ਪਰ ਮੀਟਿੰਗ ਦੇ ਵਿੱਚ ਜਿਹੜੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਦੱਸਿਆ ਗਿਆ ਸਾਂਝੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਆਗੂਆਂ ਨੇ ਬਾਕੀ ਮੰਗਾਂ ਦੇ ਬਾਰੇ ਵੀ ਆਪਣਾ ਪੱਖ ਰੱਖਿਆ ਜਿਨ੍ਹਾਂ ਦੇ ਉੱਤੇ ਵਿਚਾਰ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ DA ਦੇ ਵਿੱਚ 8% ਵਾਧੇ ਨਾਲ ਪੰਜਾਬ ਸਰਕਾਰ ਤੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ ਤੇ ਮੁੱਖ ਮੰਤਰੀ ਵੱਲੋਂ ਬਾਕੀ ਮੁਲਾਜ਼ਮਾਂ ਮੰਗਾਂ ਦੇ ਬਾਰੇ ਮੀਟਿੰਗ 2 ਹਫ਼ਤੇ ਬਾਅਦ ਕੀਤੀ ਜਾਣੀ ਹੈ ਮੀਟਿੰਗ ਦੇ ਵਿੱਚ ਸਹਿਮਤੀ ਬਣਨ ਮਗਰੋਂ ਜਿਹੜੇ ਨੇ ਮੁਲਾਜ਼ਮ ਆਗੂਆਂ ਦੇ ਉੱਤੇ ਮੁੱਖ ਮੰਤਰੀ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਜਿਹੜਾ ਕਰਵਾਇਆ ਕਿਉਂਕਿ ਭਾਈ 21 ਤਰੀਕ ਵੀ ਆ ਰਹੀ ਹੈ ਨਾ ਮੋਹਰੇ ਤੇ 18 ਆ ਗਈ ਹੈ ਸਮਝੌਤਾ ਕਰ ਲਿਆ ਕਹਿੰਦੇ ਦੱਸਿਆ ਜਾਂਦਾ ਬਾਕੀ 21 ਤਰੀਕ ਨੂੰ ਕੀ ਕੁਝ ਵਾਪਰਦਾ ਉਹ ਦੇਖਦੇ ਆ ਅੱਗੇ ਜਾ ਕੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਮਗਰੋਂ ਜਿਹੜੇ ਨੇ ਮੁਲਾਜ਼ਮ ਸੰਘਰਸ਼ ਸਮਾਪਤ ਕੀਤਾ ਹੈ ਦੱਸਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ ਚ ਸਹਿਮਤੀ ਬਣਨ ਮਗਰੋਂ ਪੰਜਾਬ ਚ ਕਰੀਬ 3 ਹਫ਼ਤੇ ਤੋਂ ਚੱਲ ਰਹੇ ਮੁਲਾਜ਼ਮ ਸੰਘਰਸ਼ ਦਾ ਅੱਜ ਸੁਖਾਵਾਂ ਕਹਿੰਦੇ ਅੰਤ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿਚ ਆਪਣੀ ਵਿੱਤੀ ਮਜ਼ਬੂਰੀ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ 8% DA ਨੂੰ ਜਿਹੜਾ ਦੀਵਾਲੀ ਦੇ

ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਆਮ ਆਦਮੀ ਪਾਰਟੀ ਆਪਦੇ ਨਾਲ ਸੰਬੰਧਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਦੋਸ਼ ਲਾਇਆ ਕਿ ਵਿਧਾਇਕ ਸ਼ੈਰੀ ਨੇ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਨੂੰ ਯਾਤਰਾ ਦੇ ਵਿਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਭੇਜਿਆ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਪਠਾਨਕੋਟ ਦੇ ਵਿਚ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ ਚ ਸ਼ਾਮਲ ਹੋਣ ਦੇ ਲਈ ਜਾਂਦਿਆਂ ਪੰਜਾਬ ਦੇ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਦੇ ਵੱਲੋਂ ਉਨ੍ਹਾਂ ਦੇ ਕਾਫਲੇ ਦੇ ਉੱਤੇ ਪੱਥਰਾਂ ਤੇ ਆਂਡਿਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਨਾਲ ਸੁਰੱਖਿਆ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਤੇ ਜੈਮਰ ਵਾਲੀ ਗੱਡੀ ਦਾ ਵੀ ਨੁਕਸਾਨ ਹੋਇਆ। ਬਿੱਟੂ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਸਥਾਨਕ ਪੁਲਿਸ ਮੂਕ ਦਰਸ਼ਕ ਜਿਹੜੀ ਬਣ ਕੇ ਰਹੀ। ਉਨ੍ਹਾਂ ਦੀਆਂ ਸੁਰੱਖਿਆ ਟੀਮ ਨੇ ਮੌਕੇ ਦੇ ਉੱਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਪੂਰੇ ਮਾਮਲੇ ਦੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ DGP ਜ਼ਿੰਮੇਵਾਰ ਹੋਣਗੇ। ਸੁਰੱਖਿਆ ਦੇ ਉੱਤੇ ਸਵਾਲ ਖੜੇ ਆ। ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਤੇ ਸਿਆਸੀ ਆਗੂਆਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਨੇ। ਜੇਕਰ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ DGP ਦੀ ਜ਼ਿੰਮੇਵਾਰੀ ਹੋਏਗੀ। ਨਸ਼ਾ ਮੁਕਤ ਪੰਜਾਬ ਯਾਤਰਾ ਜਿਹੜੀ ਹੈ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਜਿਹੜਾ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾਤੀ ਹੈ ਤੇ ਰਵਾਨਾ ਕਰ ਦਿੱਤਾ ਹੈ ਤੇ ਜੋ ਕਿ 4000 ਕਿਲੋਮੀਟਰ ਦੀ ਇਹ ਯਾਤਰਾ ਰਹੇਗੀ ਤੇ 117 ਵਿਧਾਨ ਸਭਾ ਹਲਕਿਆਂ ਦੇ ਵਿਚ ਇਹ ਲੰਘੇਗੀ ਤੇ 30 ਸਤੰਬਰ ਨੂੰ ਜਲੰਧਰ ਦੇ ਵਿਚ ਇਸ ਦੀ ਸਮਾਪਤੀ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਨਿਤਿਨ ਨਵੀਨ ਨੇ ਦੱਸਿਆ ਕਿ ਪਾਰਟੀ ਸੂਬੇ ਦੇ ਵਿਚ ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸੱਤਾ ਹਾਸਲ ਕਰਨ ਤੇ ਬਾਅਦ ਦੇ ਵਿਚ ਵਪਾਰ ਦੇ ਵਜੋਂ ਵਰਤਿਆ, ਜਦੋਂ ਕਿ ਭਾਜਪਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਇਸ ਬੁਰਾਈ ਖਿਲਾਫ਼ ਜਿਹੜਾ ਨਿਰਣਾਇਕ ਲੜਾਈ ਲੜੇਗੀ। ਵੈਸੇ ਤਾਂ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਉਨ੍ਹਾਂ ਨੇ ਤਾਂ ਵਰਤਿਆ, ਹੁਣ ਲੱਗਦਾ ਕਿ ਇਸੇ ਮੁੱਦੇ ਦੇ ਉੱਤੇ ਦੇਖਦੇ ਆ ਵੀ ਕਿਹਦੀ ਸੋਹ ਸੂਹ ਖਾਂਦੇ ਆ ਤੇ ਭਾਈ ਕਿੰਨੇ ਕੁ ਟਾਈਮ ਤੱਕ ਕਹਿੰਦੇ ਨਸ਼ੇ ਨੂੰ ਕਾਬੂ ਕਰ ਲਾਂਗੇ ਤੇ ਲੱਗਦਾ ਕਿ ਇਹ ਵੀ ਭਾਈ ਮੌਕਾ ਇਹਨਾਂ ਦਾ ਵੀ ਆ ਹੀ ਜਾਣਾ ਹੈ। ਦੂਸਰੇ ਪਾਸੇ ਆਪ ਦੀ ਮਾਨ ਦੇ ਮੁਨਾਫੇ ਮੁਹਿੰਮ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਹਰ ਘਰ ਦੇ ਬੂਹੇ ਦੇ ਉੱਤੇ ਜਾਣਗੇ ਵਲੰਟੀਅਰ, ਦੂਸਰਿਆਂ ਨੂੰ ਭੰਡ ਰਹੇ ਨੇ ਤੇ ਆਪ ਵੀ ਉਹੀ ਕੁਝ ਕਰ ਰਹੇ ਨੇ। ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਜੋਂ 20 ਸਤੰਬਰ ਤੋਂ ਮਾਨ ਦੇ ਮੁਨਾਫੇ ਮੁਹਿੰਮ ਵਿੱਢੇਗੀ। ਇਸ ਮੁਹਿੰਮ ਦੇ ਤਹਿਤ ਹਰ ਘਰ ਨੂੰ ਜਾਣੂ ਕਰਾਇਆ ਜਾਵੇਗਾ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਆਪ ਸਰਕਾਰ ਦੇ ਦੌਰਾਨ ਸਾਲਾਨਾ 1.82 ਲੱਖ ਰੁਪਏ ਦਾ ਵਿੱਤੀ ਫਾਇਦਾ ਹੋ ਗਿਆ। ਇਸ ਮੁਹਿੰਮ ਦੇ ਤਹਿਤ ਆਪ ਦੇ ਵਲੰਟੀਅਰ ਹੁਣ ਜਿਹੜੇ ਨੇ ਡੋਰ ਟੂ ਡੋਰ ਜਾਣਗੇ ਤੇ ਹਰ ਜਿਹੜਾ ਘਰ ਨੂੰ ਆਪ ਸਰਕਾਰ ਦੀਆਂ 4.5 ਸਾਲਾਂ ਦੀਆਂ ਜਿਹੜੀਆਂ ਸਕੀਮਾਂ ਨੇ ਪ੍ਰਾਪਤੀਆਂ ਨੇ ਉਨ੍ਹਾਂ ਤੋਂ ਜਾਣੂ ਕਰਵਾਉਣਗੇ। ਆਪ ਸਰਕਾਰ ਵੱਲੋਂ ਹਰ ਘਰ ਨੂੰ ਪਹੁੰਚ ਵਿੱਤੀ ਫਾਇਦੇ ਤੋਂ ਜਾਣੂ ਕਰਵਾਉਣਗੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਨਵੀਂ ਮੁਹਿੰਮ ਤੋਂ ਜਾਣੂ ਕਰਵਾਇਆ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪਹਿਲਾਂ ਆਪ ਸਰਕਾਰ ਦੇ ਵੱਲੋਂ 4.5 ਵਰ੍ਹਿਆਂ ਦੇ ਵਿਚ ਕੀਤੇ ਕੰਮਾਂ ਦੀ ਗੱਲ ਕੀਤੀ ਤੇ ਦਸਿਆ ਕਿ ਹੁਣ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਇਨ੍ਹਾਂ ਕੰਮਾਂ ਨੂੰ ਘਰੋਂ ਘਰੀ ਜਿਹੜਾ ਪਹੁੰਚਾਉਣਗੇ। ਮਤਲਬ ਕਿ ਕਹਿੰਦੇ ਨੇ ਨਾ ਉਹ ਕਿੱਦਾਂ ਹੁੰਦਾ, ਹੁਣ ਡਾਂਗਾ ਖਾਨ ਨੂੰ ਇਹ ਰੱਖ ਲਏ ਨੇ ਵਲੰਟੀਅਰ, ਅੱਗੇ ਕਰ ਦਿੱਤੇ ਆ ਪਤਾ ਵੀ ਪਿੰਡਾਂ ਚ ਵੜਨ ਨਹੀਂ ਦੇਣਾ ਲੋਕਾਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿਚ 25,332 ਪੋਲਿੰਗ ਬੂਥ ਨੇ ਤੇ ਇਨ੍ਹਾਂ ਬੂਥਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ 2.68 ਲੱਖ ਵਲੰਟੀਅਰ ਇਨ੍ਹਾਂ ਕਮੇਟੀਆਂ ਦੇ ਨਾਲ ਜੁੜੇ ਹੋਏ ਨੇ। ਇਹ ਵਲੰਟੀਅਰ ਹੀ 20 ਸਤੰਬਰ ਤੋਂ ਸਮੁੱਚੇ ਪੰਜਾਬ ਦਾ ਹਰ ਜਿਹੜਾ ਬੂਹਾ ਖੜਕਾਉਣਗੇ ਤੇ ਲੋਕਾਂ ਨੂੰ ਕਲਪਾਉਣਗੇ। ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਦੀ ਜਵਾਨੀ ਬਚਾਈ ਹੈ ਉਥੇ ਪੰਜਾਬ ਦੇ ਪਾਣੀ ਵੀ ਬਚਾਏ ਨੇ ਤੇ ਕਿਹਾ ਕਿ ਹੁਣ ਵਲੰਟੀਅਰਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਹਰ ਬੂਹੇ ਤੱਕ ਲੈ ਕੇ ਜਾਣਗੇ ਤੇ ਹੱਲੇ ਤੱਕ ਪਹੁੰਚਿਆ ਨਹੀਂ, ਕੰਮ ਬੋਲਣਾ ਚਾਹੀਦਾ ਹੈ। ਮਾਨ ਸਾਹਿਬ ਨੇ ਕਿਹਾ ਸੀ ਕਿ ਜੇ ਮੈਂ ਕੰਮ ਨਾ ਕਰਾਂਗਾ ਤੇ ਲੋਕ ਵੋਟ ਨਹੀਂ ਪਾਉਣਗੇ ਤੇ ਹੁਣ ਫਿਰ ਡੋਰ ਟੂ ਡੋਰ ਜਾਣ ਦੀ ਕੀ ਜ਼ਰੂਰਤ ਹੈ? ਤੁਹਾਨੂੰ ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ। ਜੇ ਤੁਸੀਂ ਕੰਮ ਕੀਤੇ ਆ ਤਾਂ ਫਿਰ ਵੋਟ ਕਾਹਤੋਂ ਮੰਗਣ ਤੁਰੇ ਹੋ? ਪਾਰਟੀ ਸੰਗਠਨ ਦੀ ਹੋਰ ਮਜ਼ਬੂਤੀ ਦੇ ਲਈ ਮੁਹਿੰਮ ਵੀ ਜਿਹੜੀ ਨਾਲੋਂ ਨਾਲ ਚੱਲੇਗੀ ਤੇ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਵੱਖ ਵੱਖ ਸਕੀਮਾਂ ਦੇ ਤਹਿਤ 1.82 ਲੱਖ ਰੁਪਏ ਦਾ ਲਾਭ ਮਿਲਿਆ ਤੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਸਿੱਟਿਆ ਜਦੋਂ ਕਿ ਆਪ ਸਰਕਾਰ ਨੇ ਪੰਜਾਬ ਨੂੰ ਮੁੜ ਕਹਿੰਦੇ ਪੈਰਾਂ ਦੇ ਉੱਤੇ ਖੜਾ ਕਰ ਦਿੱਤਾ। ਮੈਨੂੰ ਲੱਗਦਾ ਜੀ ਗੋਡਿਆਂ ਤੱਕ ਰਹਿ ਗਿਆ, ਹੁਣ ਤਾਂ ਪੈਰ ਪੂਰ ਤਾਂ ਰਹੇ ਹੀ ਨਹੀਂ ਜੀ। ਇੱਕ ਖਬਰ ਹੋਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੇ ਵਿਚ ਕਥਿਤ ਹੱਤਿਆਵਾਂ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਬ੍ਰਿਟਿਸ਼

0: ਨਾਗਰਿਕ ਜਗਤਾਰ ਜੌਲ ਨੂੰ ਜ਼ਮਾਨਤ ਜਿਹੜੀ ਹੈ ਉਹਦੇ ਹੁਕਮ ਹੋ ਗਏ ਨੇ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਲ ਨੂੰ ਪੰਜਾਬ ਦੇ ਵਿੱਚ ਕਥਿਤ ਟਾਰਗੇਟ ਕਿਲਿੰਗ ਅਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਸੰਬੰਧਿਤ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA ਤਹਿਤ ਜਿਹੜਾ ਸੀ ਦਰਜ ਮਾਮਲੇ ਵੀ ਸ਼ਾਮਲ ਨੇ। ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਨੇ ਦੇ ਡਿਵੀਜ਼ਨ ਬੈਂਚ ਨੇ ਬੈਂਚ ਦੇ ਕੋਲ ਵਿਚਾਰ ਅਧੀਨ 7 ਮਾਮਲਿਆਂ ਵਿੱਚ ਜੋਲ ਦੀਆਂ ਜ਼ਮਾਨਤ ਅਪੀਲਾਂ ਦੇ ਉੱਤੇ ਵਿਚਾਰ ਦੁਬਾਰਾ ਕੀਤਾ ਹੈ ਕਰਨ ਤੋਂ ਬਾਅਦ ਇਹ ਹੁਕਮ ਪਾਸ ਕਰ ਦਿੱਤੇ ਹੈ। ਹਾਈ ਕੋਰਟ ਨੇ ਮਾਮਲਿਆਂ ਦੇ ਵਿੱਚ ਦਲੀਲਾਂ ਸੁਣਨ ਤੋਂ ਬਾਅਦ 7 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾਤਾ ਹੈ ਤੇ ਇਸ ਕੋਲ ਪੈਂਡਿੰਗ 7 ਮਾਮਲਿਆਂ ਦੇ ਵਿੱਚ ਜੌਲ ਨੂੰ ਜ਼ਮਾਨਤ ਦਿੱਤੀ ਹੈ ਤੇ ਜੌਲ 2017 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਹਿਰਾਸਤ 'ਚ ਹੈ। ਇਹ ਮਾਮਲੇ 2016-17 ਦੇ ਦੌਰਾਨ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਸਾਹਮਣੇ ਆਈਆਂ ਕਥਿਤ ਟਾਰਗੇਟ ਕਿਲਿੰਗ ਜਿਹੜੀਆਂ ਨੇ ਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੀ ਲੜੀ ਦੇ ਨਾਲ ਸੰਬੰਧਿਤ ਨੇ। ਕੌਮੀ ਜਾਂਚ ਏਜੰਸੀ NIA ਦੇ ਅਨੁਸਾਰ ਇਹ ਘਟਨਾਵਾਂ ਖਾਲਿਸਤਾਨ ਲਿਬਰੇਸ਼ਨ ਫਰੰਟ KLF ਦੇ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਏਜੰਸੀ ਨੇ ਦੋਸ਼ ਲਾਇਆ ਕਿ ਕਥਿਤ ਸਾਜ਼ਿਸ਼ ਦਾ ਮਕਸਦ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨਾ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਪ੍ਰਭਾਵਿਤ ਕਰਨਾ ਸੀ। ਵਕੀਲ ਨੇ ਅੱਗੇ ਦੋਸ਼ ਲਾਇਆ ਕਿ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਕਥਿਤ ਹਮਲਿਆਂ 'ਚ ਸ਼ੂਟਰਾਂ ਦੇ ਵਜੋਂ ਸ਼ਾਮਲ ਸਨ ਤੇ ਮਾਮਲੇ RSS ਦੇ ਅਤੇ ਹਿੰਦੂ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਦੇ ਸਮੇਤ ਕਈ ਵਿਅਕਤੀਆਂ ਨੂੰ ਸ਼ਾਮਲ ਕਰਨ ਵਾਲੀਆਂ ਘਟਨਾਵਾਂ ਦੇ ਨਾਲ ਵੀ ਸੰਬੰਧਿਤ ਦੱਸੇ ਗਏ ਸਨ ਤੇ ਪ੍ਰੋਸੀਕਿਊਸ਼ਨ ਦੇ ਜਿਹੜੇ ਕੇਸ ਦੇ ਵਿੱਚ ਜੌਲ ਨੂੰ ਕਥਿਤ ਤੌਰ ਦੇ ਉੱਤੇ ਵੱਖਰੀ ਭੂਮਿਕਾ ਦਿੱਤੀ ਗਈ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਉਸਨੇ ਇੱਕ ਫਾਈਨਾਂਸਰ ਅਤੇ ਕੋਰੀਅਰ ਦੇ ਵਜੋਂ ਕੰਮ ਕੀਤਾ ਤੇ UK ਸਥਿਤ KLF ਸਾਥੀ ਗੁਰਸ਼ਰਨ ਸਿੰਘ ਤੋਂ ਪ੍ਰਾਪਤ 3000 ਪੌਂਡ ਪੈਰਿਸ ਦੇ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ ਨੂੰ ਪਹੁੰਚਾਏ। ਪ੍ਰੋਸੀਕਿਊਸ਼ਨ ਨੇ ਦੋਸ਼ ਲਾਇਆ ਕਿ ਇਹ ਪੈਸਾ ਬਾਅਦ ਦੇ ਵਿੱਚ ਹਰਦੀਪ ਸਿੰਘ ਨੂੰ ਦੇ ਦਿੱਤਾ ਗਿਆ ਸੀ ਤੇ ਪਹਿਲਾਂ ਦੀਆਂ ਹਾਈ ਕੋਰਟ ਦੀਆਂ ਕਾਰਵਾਈਆਂ ਦੇ ਅਨੁਸਾਰ ਇਨ੍ਹਾਂ ਮਾਮਲਿਆਂ 'ਚ IPC UAPA ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ। NIA ਦੀ ਵਿਸ਼ੇਸ਼ ਅਦਾਲਤ ਨੇ ਇਸ ਤੋਂ ਪਹਿਲਾਂ 7 ਮਾਮਲਿਆਂ ਦੇ ਵਿੱਚ ਜੌਲ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ ਤੇ 5 ਅਰਜ਼ੀਆਂ 7 ਸਤੰਬਰ 2022 ਨੂੰ ਰੱਦ ਕਰ ਦਿੱਤੀਆਂ ਗਈਆਂ ਤੇ ਜਦੋਂ ਕਿ ਬਾਕੀ 2 25 ਅਪ੍ਰੈਲ 2024 ਨੂੰ ਖਾਰਜ ਕਰ ਦਿੱਤੀਆਂ ਗਈਆਂ ਸਨ। ਤੇ ਲੋ ਦੋਸਤੋ, ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਜੀ ਦੀ ਵੀ ਗੱਲ ਕਰ ਲਈਏ। ਨਾਲ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਸਖ਼ਤ ਵਿਰੋਧ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਬੀਤੇ ਚ ਕੱਲ ਚ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕੀਤਾ ਤੇ ਸਰਕਾਰ ਨੇ ਇਸ ਸਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ। ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ MM ਸੁਦਰੇਸ਼ ਦੀ ਜਿਹੜੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਇਹ ਅਜਿਹਾ ਮਾਮਲਾ ਹੈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ੍ਹ ਦੇ ਵਿੱਚ ਵਾਪਸ ਜਾਣਾ ਚਾਹੁੰਦਾ ਹੈ। ਇਹ ਦੱਸਦੇ ਹੋਏ ਕਿ ਉਹ ਪਹਿਲਾਂ ਵੀ ਜੇਲ੍ਹ ਵਿੱਚੋਂ ਫਰਾਰ ਹੋ ਚੁੱਕਿਆ ਸੀ ਤੇ ਮਹਿਤਾ ਨੇ ਕਿਹਾ ਕਿ NCT ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਸੂਬੇ ਪੰਜਾਬ ਦੇ ਵਿੱਚ ਭੇਜੇ ਜਾਣ ਦੇ ਖਿਲਾਫ਼ ਹੈ। ਬੈਂਚ ਨੂੰ ਉਨ੍ਹਾਂ ਦੱਸਿਆ ਕਿ NCT ਸਰਕਾਰ ਇਹ ਤਰਜੀਹ ਦੇਵੇਗੀ ਕਿ ਹਵਾਰਾ ਤਿਹਾੜ ਜੇਲ੍ਹ ਦੇ ਵਿੱਚ ਹੀ ਬੰਦ ਰਹੇ। ਉੱਥੇ ਹੀ ਜਿਹੜਾ ਸ਼ੁਰੂਆਤ ਦੇ ਵਿੱਚ ਇੱਕ ਵਕੀਲ ਨੇ ਕੇਸ ਦੀ ਸੁਣਵਾਈ ਦੇ ਲਈ ਥੋੜਾ ਸਮਾਂ ਦੇਣਾ ਦੇ ਲਈ ਜਿਹੜਾ ਪਾਸ ਓਵਰ ਦੀ ਮੰਗ ਕਰਦਿਆਂ ਕਿਹਾ ਕਿ ਹਵਾਰਾ ਵੱਲੋਂ ਪੇਸ਼ ਹੋ ਰਹੇ ਸੀਨੀਅਰ ਵਕੀਲ ਕੋਲਿਨ ਗੋਜ਼ਾਲ ਵਿਸਵ ਅਜੇ ਵੀ ਕਿਸੇ ਹੋਰ ਅਦਾਲਤ ਦੇ ਵਿੱਚ ਰੁੱਝੇ ਹੋਏ ਨੇ ਤੇ ਦੂਜੇ ਪਾਸੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਵੀ ਮਾਮਲੇ ਨੂੰ ਕਿਸੇ ਹੋਰ ਦਿਨ ਵਿਚਾਰਨ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਹੁਣ 13 ਅਕਤੂਬਰ ਦੇ ਉੱਤੇ ਪਾ ਦਿੱਤੀ ਹੈ। ਲੋ ਦੋਸਤੋ, ਇਹ ਸਨ ਜੀ ਕੁਝ ਕੇਂਦਰ ਦੀਆਂ ਪੰਜਾਬ ਦੀਆਂ ਖ਼ਬਰਾਂ ਤੇ ਅੱਗੇ ਵਧਦੇ ਹਾਂ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਨਾਲ ਤੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਗੱਲਾਂ ਬਾਤਾਂ ਦੀ, ਮੁੱਦਿਆਂ ਦੇ ਉੱਤੇ ਵਿਚਾਰ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਬਾਰਾ ਸਾਹਿਬ, ਮੇਰੀ ਬੇਨਤੀ ਆ ਕਿ ਨਾ ਮੈਂ ਮਤਲਬ ਇਸ ਤੋਂ ਪਹਿਲਾਂ ਗੱਲ ਸ਼ੁਰੂ ਕਰਾਂ, ਤੁਸੀਂ ਨਾ ਪ੍ਰੋਗਰਾਮ ਜ਼ਿੰਦਗੀ ਨਾਮਾ ਦਾ ਜਿਹੜਾ ਆ ਫੋਨ ਨੰਬਰ ਇੱਕ ਵਾਰੀ ਬੋਲ ਕੇ ਦੱਸ ਦਿਓ। ਉਹਦਾ ਕਾਰਨ ਇਹ ਆ ਕਿ ਸਾਡੇ ਨਾਲ ਜਗਸੀਰ ਸਿੰਘ ਵੀਰ ਜੀ ਜੁੜੇ ਆ, ਉਹਨਾਂ ਕੋਲ ਜਿਹੜਾ ਨੰਬਰ ਹੈਗਾ ਆ ਉਹ ਦੂਜੇ ਪ੍ਰੋਗਰਾਮ ਦਾ ਹੈਗਾ ਆ, ਆਪਣੇ ਦਸਲ ਵਾਲਾ ਸਟੂਡੀਓ ਦਾ।
0: ਠੀਕ ਹੈ ਜੀ, ਮੈਂ ਇੱਥੇ ਪਾ ਵੀ ਦਿੰਦਾ ਤੇ ਵੈਸੇ ਉੱਪਰ ਫਲੈਸ਼ ਵੀ ਕਰਦਾ ਹੁੰਦਾ ਜੀ, ਹਰ ਵੇਲੇ ਚੱਲਦਾ ਰਹਿੰਦਾ, ਨਾਲ ਨਾਲ ਥੱਲੇ ਵੀ ਲਾਈਨ ਚੱਲਦੀ ਆ ਉਹਦੇ ਉੱਤੇ ਵੀ ਚੱਲਦਾ ਰਹਿੰਦਾ, ਮੈਂ ਲਿਖ ਕੇ ਪਾ ਦਿੰਦਾ ਜੀ ਆਪਣੇ ਕਮੈਂਟ ਦੇ ਵਿੱਚ।
1: ਚਲੋ ਠੀਕ ਹੈ ਸਰ
0: ਜੀ।
1: ਜੀ ਭਾਰੇ ਸਾਹਿਬ ਮੈਂ ਕਰਾਂ ਜੀ ਸ਼ੁਰੂ।
0: ਹਾਂਜੀ ਹਾਂਜੀ ਜ਼ਰੂਰ ਜੀ।
1: ਹਾਂਜੀ ਭਾਰੇ ਸਾਹਿਬ, ਪਹਿਲੀ ਬੇਨਤੀ ਤਾਂ ਇਹ ਹੈਗੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਛਾਈ ਰਹੀ ਖਬਰ ਉਹ ਤਾਂ ਹੈਗੀ ਸੀ ਜੀ, ਰਵਨੀਤ ਬਿੱਟੂ ਦੇ ਉੱਤੇ ਸਿੱਟੇ ਗਏ ਆਂਡੇ।
0: ਬਿਲਕੁਲ
1: ਭਾਰੇ ਸਾਹਿਬ, ਸਾਡੇ ਜਿਹੜੇ ਪੰਜਾਬੀ ਆ ਨਾ ਇਹ ਵੀ ਫੁਕਰੇ ਆ
0: ਜੀ,
1: ਇਹੋ ਜਿਹਾ ਕੰਮ ਕਿਉਂ ਕਰਨਾ ਜੀ? ਕਾਰਨ ਇਹ ਹੈਗਾ ਆ ਕਿ ਇਹਦਾ ਇਸ਼ਾਰਾ ਇਹਨਾਂ ਨੂੰ ਹੋਇਆ ਦਿੱਲੀ ਤੋਂ
0: ਜੀ।
1: ਇਹ ਜਿਹੜੇ ਬੰਦੇ ਸੀ ਇਹਨਾਂ ਨੇ ਰਾਘਵ ਚੱਡੇ ਦਾ ਵਿਰੋਧ ਕਰਨਾ ਸੀ ਜੀ,
0: ਜੀ
1: ਪਰ ਰਾਘਵ ਚੱਡਾ ਤੇਜ ਨਿਕਲਿਆ ਜੀ, ਉਹ ਪਹਿਲਾਂ ਹੀ ਉਸ ਰੂਟ ਤੋਂ ਨਿਕਲ ਗਿਆ ਸੀਗਾ ਜੀ, ਉਹਨੂੰ ਪਹਿਲਾਂ ਹੀ ਪਤਾ ਸੀਗਾ ਜੀ ਵੀ ਭਾਈ ਇਹ ਕੰਮ ਹੋਣਾ ਆ ਜੀ, ਉਹ ਪਤਾ ਹੀ ਨੀ ਲੱਗਣ ਦਿੱਤਾ ਉਹਨੇ ਕਿਹੜੇ ਵੇਲੇ ਨਿਕਲ ਗਿਆ ਜੀ, ਤੇ ਉਹ ਜਾ ਕੇ ਤੇ ਪਠਾਨਕੋਟ ਰੈਲੀ ਚ ਸ਼ਾਮਲ ਹੋ ਗਿਆ ਜੀ।
0: ਬਿਲਕੁਲ ਹੈ ਜੀ।
1: ਰਵਨੀਤ ਬਿੱਟੂ ਪਠਾਣ ਉਥੋਂ ਅੰਮ੍ਰਿਤਸਰ ਤੋਂ ਵਾਇਆ ਬਟਾਲਾ ਜਿਹੜਾ ਹੈਗਾ ਆ ਪਠਾਨਕੋਟ ਨੂੰ ਨਿਕਲ ਰਹੇ ਸੀ ਜੀ, ਜਦੋਂ ਇਹ ਬਟਾਲੇ ਆਏ ਹੈਗੇ ਆ ਜੀ ਤੇ ਉਦੋਂ ਇਹਨਾਂ ਦੇ ਉੱਤੇ ਆਂਡੇ ਸਿੱਟੇ ਗਏ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ
0: ਜੀ।
1: ਇਹ ਇੱਕ ਤਰੀਕਾ ਸੀਗਾ ਸ਼ੁਰੂਆਤ ਕਰਨ ਦਾ, ਕਿਉਂਕਿ ਦੇਖੋ ਇਹ ਆਮ ਆਦਮੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਥਿੰਕ ਟੈਂਕ ਬੈਠਾ ਹੈ ਨਾ ਜੀ,
0: ਜੀ
1: ਉਹ ਪੰਜਾਬੀਆਂ ਦੀ ਸਾਇਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਗਿਆ।
0: ਬਿਲਕੁਲ ਹੈ ਜੀ।
1: ਹੁੰਦਾ ਕੀ ਆ ਜੀ, ਇਹਨਾਂ ਨੂੰ ਇੱਕ ਦੋ ਅਟੈਂਪਟ ਕਰਨੇ ਪੈਣੇ ਹੈਗੇ ਆ, ਉਸ ਤੋਂ ਬਾਅਦ ਪੰਜਾਬੀਆਂ ਨੇ ਆਪ ਹੀ ਦੌੜ ਪੈਣਾ ਆਂਡੇ ਲੈ ਕੇ
0: ਜੀ।
1: ਹਾਂਜੀ, ਅਸੀਂ ਤਾਂ ਜਿਹੜਾ ਹੈਗਾ ਨਾ ਹਿਲਾ ਹਿਲਾ ਕਰਨ ਦੀ ਲੋੜ ਹੈਗੀ, ਅਸੀਂ ਆਪ ਹੀ ਦੌੜ ਪੈਂਦੇ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਉਹ ਬਸ ਹਾਂਜੀ, ਸਾਨੂੰ ਨੀ ਪਤਾ ਮੁੱਦਾ ਕੀ ਆ, ਕਿਉਂ ਆ, ਅੱਜ ਹੀ ਕਿਉਂ ਹੈਗਾ ਆ ਜੀ, ਬਟ ਇਹਨਾਂ ਨੇ ਇੱਕ ਜਿਹੜਾ ਆ ਸੰਯੋਜਿਤ ਤਰੀਕੇ ਦੇ ਨਾਲ ਜਿਹੜਾ ਆ ਇਸ ਤਰੀਕੇ ਨਾਲ ਆ ਕੇ ਉਹਨਾਂ ਇਹ, ਕਿਉਂਕਿ ਇਹਨਾਂ ਨੇ ਜਿਹੜਾ ਆ ਕਹਿੰਦੇ ਆ ਕਿ ਪਰਸੋਂ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਆ ਮਾਨ ਸਾਹਿਬ ਦੀ ਦਿੱਲੀ ਚ, ਤੇ ਉੱਥੇ ਵਿਚਾਰੀ ਗਈ ਆ ਬੀਜੇਪੀ ਦੀ ਰੈਲੀ
0: ਜੀ,
1: ਵੀ ਜਿੰਨੀ ਰੈਲੀ ਜਿਹੜੀ ਹੈਗੀ ਸਕਸੈਸਫੁਲ ਹੋਊਗੀ ਉਹਨਾਂ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਬਦਨਾਮ ਹੋਊਗੀ
0: ਜੀ।
1: ਇਹਨਾਂ ਨੇ ਉਹਨਾਂ ਦੇ ਮਤਲਬ ਖਲਲ ਪਾਉਣ ਵਾਸਤੇ ਜਾਂ ਉਹਨਾਂ ਦਾ ਨੇਤਾਵਾਂ ਦਾ ਵਿਰੋਧ, ਵੀ ਜੇ ਅਸੀਂ ਵਿਰੋਧ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆ ਲੋਕਾਂ ਨੇ ਆਮ ਲੋਕਾਂ ਨੇ ਵੀ ਸ਼ਾਮਲ ਹੋ ਜਾਣਾ, ਫਿਰ ਪਿੰਡਾਂ ਚ ਇਹਨਾਂ ਦਾ ਵਿਰੋਧ ਕਰਾ ਦਿਆਂਗੇ, ਜਿੱਦਾਂ ਅੱਗੇ ਮਾਹੌਲ ਬਣਾਇਆ ਸੀ ਕਿ ਇੱਕ ਵਾਰੀ ਇਸ ਭਾਜਪਾ ਦਾ ਜਿਹੜਾ ਹੈਗਾ ਜੇ ਕੋਈ ਕੈਂਡੀਡੇਟ ਫਾਰਮ ਭਰਨ ਵੀ ਜਾਂਦਾ ਸੀ ਤਾਂ ਵੀ ਉਹਦਾ ਵਿਰੋਧ, ਉਹ ਸਾਰੀ ਚੀਜ਼ ਇਹ ਬਣਾਉਣੀ ਚਾਹੁੰਦੇ ਆ ਜੀ।
0: ਨਾਲੇ ਦੇਖੋ ਇੱਕ ਗੱਲ ਹੋਰ ਨੋਟ ਕਰੋ ਸੈਣੀ ਸਾਹਿਬ, ਅੱਜ ਇਆਲੀ ਸਾਹਿਬ ਨੇ ਵੀ ਸਪੀਚ ਦਿੱਤੀ ਆ, ਉਹ ਵੀ ਕਹਿੰਦੇ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ, ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ, ਇਹ ਤਾਲਮੇਲ ਦੇ ਨਾਲ ਹੀ ਚੱਲਦਾ ਪਿਆ ਜੀ
1: ਸਾਰਾ ਕੁਛ ਜੀ, ਸਾਰਾ ਕੁਛ। ਪਰ ਦੇਖੋ ਨਾ ਪੋਲੀਟੀਕਲ ਪਾਰਟੀਆਂ ਅੱਜ ਕੱਲ ਕੀ ਕਰਨ ਲੱਗ ਪਈਆਂ, ਪਹਿਲਾਂ ਨਹੀਂ ਸੀ ਹੁੰਦਾ
0: ਜੀ,
1: ਇਹਨਾਂ ਨੇ ਇੱਥੇ ਭਰਾ ਮਰਾਉਣੇ ਹੈਗੇ, ਆਪ ਤਾਂ ਇਹਨਾਂ ਨੇ ਨਿਕਲ ਜਾਣਾ ਜੀ,
0: ਨਿਕਲ ਜਾਣਾ ਜੀ,
1: ਕਿਉਂਕਿ ਕੋਈ ਬੰਦੇ ਜਿਹੜੇ ਹੈਗੇ ਕਿਸੇ ਪਾਰਟੀ ਦੇ ਨਾਲ ਅਟੈਚ ਹੋਣਗੇ, ਕੋਈ ਕਿਸੇ ਪਾਰਟੀ ਨੂੰ ਪਸੰਦ ਕਰਦੇ ਹੋਣਗੇ, ਹੋਣਾ ਕੀ ਹੈਗਾ ਆ ਜੀ ਕਿ ਅਜੇ ਤੋਂ ਅਸੀਂ ਆਪਣੇ ਵਰਕਰ ਭੇਜੋਗੇ, ਅਗਲੇ ਵੀ ਆਪਣੇ ਵਰਕਰ ਵਿਰੋਧ ਕਰਾਉਣ ਵਾਸਤੇ ਭੇਜ ਦੇਣਗੇ ਜੀ। ਵਰਕਰ ਵਰਕਰ ਕੌਣ ਆ? ਵਰਕਰ ਆ ਪੰਜਾਬ ਦਾ ਬਸ਼ਿੰਦਾ,
0: ਬਸ਼ਿੰਦਾ।
1: ਇਹ ਭਰਾ ਮਾਰੂ ਜੰਗ ਜਿਹੜੀ ਇੱਥੇ ਲਵਾਉਣ ਲੱਗੀਆਂ ਹੈਗੀਆਂ ਨਾ ਇਹ ਪੋਲੀਟੀਕਲ ਪਾਰਟੀਆਂ, ਇਹ ਬਹੁਤ ਮਾੜੀ ਆ ਜੀ, ਇਹ ਤਾਂ ਕੰਡੈਮ ਹੋਣਾ ਚਾਹੀਦਾ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਬਿੱਟੂ ਸਾਹਿਬ ਨੇ ਜਿਹੜਾ ਆ ਉਹ ਉੱਥੇ ਵਿੱਚ ਦੋ ਕੁ ਬੰਦੇ ਕਾਬੂ ਵੀ ਕੀਤੇ ਜੀ,
0: ਜੀ
1: ਤੇ ਐਨੀ ਵੇ ਦੇਖ ਲੈਣਗੇ, ਪਰ ਜਦੋਂ
0: ਸਪੋਇਲਟੀ ਹੈਗਾ ਸੀ ਵੀ ਦੇਖੀ ਹੋਣੀ ਹੈ, ਮੈਂ ਵੀ ਦੇਖੀ ਅੱਜ, ਮੈਂ ਤਕਰੀਬਨ ਘੱਟੇ ਹੀ ਦੇਖਦਾ ਹੁੰਦਾ ਵੈਸੇ ਤਾਂ, ਚਲੋ ਅੱਜ ਮੈਂ ਦੇਖਣ ਨੂੰ ਮਿਲੀ ਉਹ ਵੀਡੀਓ, ਤਾਂ ਉਹਦੇ ਵਿੱਚ ਸਾਫ ਹੀ ਨਸ਼ਰ ਹੁੰਦਾ ਜੀ ਪੁਲਿਸ ਆਫਿਸਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਦਾ ਵਿਚਾਰੇ ਜਵਾਬ ਤੋਂ ਜਵਾਬ ਬਣੀ ਦੇ ਰਹੇ ਜਾਂ ਜਿੱਦਾਂ ਡਰੇ ਹੁੰਦੇ ਆ ਜਾਂ ਕਿਸੇ ਦਾ ਨਾਂ ਬਣੀ ਲੈ ਰਹੇ ਜਾਂ ਕੀ ਚੀਜ਼ਾਂ ਨੇ ਜਾਂ ਫੜੋ ਫੜਾਈ ਬਣੀ ਕਰ ਰਹੇ, CID ਦੇ ਆਫਿਸਰ ਵੀ ਉੱਥੇ ਨੇ, ਹਰ ਚੀਜ਼ਾਂ ਨੇ, ਸਾਰੀਆਂ ਕੁਝ ਹੈ, ਪਰ ਉਹ ਕਿਤੇ ਨਾ ਕਿਤੇ ਫਿਰ ਇਹ ਚੀਜ਼ਾਂ ਤੋਂ ਉਹੀ ਨਸ਼ਰ ਹੁੰਦਾ, ਜਿਹੜਾ ਝੂਠਾ ਫਿਰ ਉਹ ਚੁੱਪ ਕਰਕੇ ਬੈਠਾ ਰਹਿੰਦਾ ਨੀਵੀਂ ਪਾ ਕੇ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਇਸ ਚੀਜ਼ ਦੇ ਉੱਤੇ ਤਾਂ ਕਿਤੇ ਮਤਲਬ ਜਿਹੜਾ ਨਹੀਂ ਕਿਹਾ ਜਾ ਸਕਦਾ ਹੈਗਾ
0: ਜੀ।
1: ਤੁਸੀਂ ਦੇਖੋ ਨਾ ਕਿ ਆਪਣਾ ਜਿਹੜਾ ਹੈਗਾ ਆ ਉਹ ਪੰਜਾਬੀ ਸਿੰਗਰ ਜਿਹੜਾ ਹੈਗਾ ਸੀਗਾ ਜੀ ਤੇ ਗਿੱਪੀ ਗਰੇਵਾਲ,
0: ਹਾਂਜੀ ਹਾਂਜੀ,
1: ਉਹ ਜਦੋਂ ਉੱਥੇ ਡੰਗਦਾ ਉਹ ਹਰਿਆਣੇ ਚ ਜਾਣਾ ਸੀ ਉਹਨੇ ਕਿਤੇ ਜੀ, ਤੇ ਉਹ ਡੰਗਦਾ ਬਾਦਲ ਪਿੰਡ ਦੇ ਵਿੱਚ ਉਹਨੇ ਦੇਖਿਆ ਵੀ ਬਾਦਲ ਦਾ ਜਿਹੜਾ ਆ ਉਹ ਸਟੱਡ ਫਾਰਮ ਹੈਗਾ ਆ ਜੀ ਤੇ ਘੋੜੇ ਆ, ਉਹ ਘੋੜਿਆਂ ਨੂੰ ਦੇਖਣ ਦੀ ਨੀਯਤ ਨਾਲ ਉਸ ਫਾਰਮ ਦੇ ਉੱਤੇ ਜਿਹੜਾ ਆ ਖੜਾ ਹੋ ਗਿਆ
0: ਜੀ,
1: ਖੜਾ ਹੋ ਗਿਆ ਤੇ ਉਸੇ ਵੇਲੇ ਜਦੋਂ ਵਾਪਸ ਉੱਥੋਂ ਆਇਆ ਨਿਕਲਿਆ ਹੈਗਾ ਆ ਜੀ ਤੇ ਪਿੱਛੇ ਸਿਕਿਉਰਿਟੀ ਵਾਲੀਆਂ ਗੱਡੀਆਂ ਪਿੱਛੇ ਨੂੰ ਮੁੜ ਗਈਆਂ, ਉਹ ਅੱਗੇ ਕੱਲਾ ਦੇਖੇ ਵੀ ਸਿਕਿਉਰਿਟੀ ਕਿੱਥੇ ਗਈ। ਹਾਂਜੀ
0: ਬਿਲਕੁਲ ਜੇਲਰ ਵਾਲਾ ਕੰਮ
1: ਮੀਨਿੰਗ
0: ਹੋਇਆ ਜੀ,
1: ਦੇਰ
0: ਕੱਲਾ
1: ਬਾਈ
0: ਹੀ ਰਹਿ ਗਿਆ
1: ਉੱਥੋਂ
0: ਜੀ।
1: ਉੱਥੋਂ ਮਤਲਬ ਜਿਹੜਾ ਹੈਗਾ ਆ ਕਿਸੇ ਬੰਦੇ ਨੇ ਫੋਟੋ ਖਿੱਚ ਕੇ ਉਹਨੇ ਨਾਲ ਹੀ ਜਦੋਂ ਭਗਵੰਤ ਮਾਨ ਨੂੰ ਫੋਨ ਲਾਇਆ ਤੇ ਭਗਵੰਤ ਮਾਨ ਹੋਣਾ ਨੇ ਉਹਦੀ ਫੋਟੋ ਭੇਜ ਦਿੱਤੀ।
0: ਜੀ
1: ਮੀਨਿੰਗ ਦੇਰ ਬਾਈ ਕਿ ਕਿੰਨੀ ਸੀਆਈਡੀ ਲੱਗੀ ਹੈਗੀ ਆ ਇਹਨਾਂ ਕੰਮਾਂ ਦੇ ਉੱਤੇ ਕਿ ਵਿਰੋਧੀਆਂ ਦੇ ਘਰ ਕੌਣ ਆਉਂਦਾ ਜਾਂਦਾ ਕਿੱਦਾਂ ਹੈਗਾ ਜੀ,
0: ਜੀ
1: ਜਾਂ ਸਾਡਾ ਆਪਣਾ ਸੱਜਣ ਮਿੱਤਰ ਵੀ ਜਿਹੜਾ ਹੈਗਾ ਉਹਦੇ ਤੇ ਵੀ ਉਹਨੂੰ ਵੀ ਸਬਕ ਦੇਣ ਵਾਲੀ ਗੱਲ ਹੈ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮੈਂ ਨੀ ਸਮਝਦਾ ਵੀ ਆ ਜਿਹੜੇ ਹੁਣ ਤੁਹਾਡੇ ਸਾਹਮਣੇ ਪੁਲਿਸ ਦਾ ਮੁਲਾਜ਼ਮ ਉਹਨਾਂ ਨੇ ਦੇਖਿਆ ਸੀ ਉਹ ਉਸ ਕਰਕੇ ਵੀਡੀਓਗ੍ਰਾਫੀ ਤੇ ਨਾਲੋ ਨਾਲ ਭੇਜ ਰਿਹਾ ਸੀਗਾ ਜੀ,
0: ਜੀ
1: ਉਹਨੂੰ ਇਹ ਨੀ ਸੀ ਪਤਾ ਲੱਗ ਰਿਹਾ ਕਿ ਮੈਂ ਹੁਣ ਰਿਸਪੋਂਡ ਕੀ ਕਰਾਂ ਭਈ ਕੱਲ ਨੂੰ ਮੇਰੇ ਤੇ ਗਾਜ ਗੜ ਜਾਊਗੀ ਭਈ ਹਾਂਜੀ ਮੈਂ ਕੀ ਮਤਲਬ ਕਵਾਂ ਜਵਾਬ ਕੀ ਦਿਆਂ ਇਹਨਾਂ ਨੂੰ।
0: ਜੀ
1: ਹਾਂਜੀ
0: ਜੀ
1: ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਆਈ ਕਾਰਡ ਆਪਣਾ ਇਸ ਕਰਕੇ ਦਿਖਾਉਣਾ ਉਹਦੇ ਮਜਬੂਰੀ ਹੋ ਗਿਆ ਕਿ ਕਿੱਦਾਂ ਜਿੱਥਾਂ ਬਾਕੀ ਉਹਨੂੰ ਘੇਰਿਆ ਆ ਕਿਤੇ ਮੈਨੂੰ ਵੀ ਇਸੇ ਤਰੀਕੇ ਨਾਲ ਨਾ ਘੇਰ ਲੈਣ।
0: ਬਿਲਕੁਲ
1: ਹਾਂਜੀ
0: ਬਿਲਕੁਲ ਹੈ ਜੀ।
1: ਸੋ ਜੋ ਵੀ ਹੋ ਰਿਹਾ ਨਾ ਸੱਤਾ ਦੇ ਨਸ਼ੇ ਦੇ ਵਿੱਚ ਬਹੁਤ ਕੁਛ ਜਿਹੜਾ ਹੈਗਾ ਆ ਗਲਤ ਹੋ ਰਿਹਾ ਹੈਗਾ ਆ, ਲੈਟ ਦੈਮ ਡੂ ਜਿੱਦਾਂ ਮਰਜ਼ੀ ਆ ਕਿ ਸਾਰਕ ਪਾਰਟੀ ਨੂੰ ਇਹ ਫਰੀਡਮ ਹੋਣੀ ਚਾਹੀਦੀ ਆ ਜੀ, ਜਿਹਦਾ ਦਿਲ ਕਰੂਗਾ ਜੀ ਜਿੱਥੇ ਉਹਦਾ ਮਨ ਕਰੇ ਉੱਥੇ ਉਹ ਆਪਣਾ ਵੋਟ ਕਰਦਾ ਜੀ। ਉਹਦੇ ਵਿੱਚ ਤੁਹਾਨੂੰ ਜਿਹੜਾ ਆ ਜੇ ਤੁਸੀਂ ਇੰਨੇ ਹੀ ਪਾਪੂਲਰ ਆ ਜੇ ਤੁਸੀਂ ਇੰਨੇ ਹੀ ਕੰਮ ਕੀਤੇ ਆ ਤੇ ਫਿਰ ਤੁਹਾਨੂੰ ਜਿਹੜਾ ਆ ਡਰਨ ਦੀ ਕੀ ਲੋੜ ਆ, ਤੁਸੀਂ ਇਹ ਭਰਾ ਮਾਰੂ ਜੰਗ ਕਿਉਂ ਲਵਾ ਰਹੇ ਆ
0: ਜੀ। ਪਿਛਲੇ ਇਲੈਕਸ਼ਨਾਂ ਤੋਂ ਦੇਖ ਲੋ ਜੋ ਜ਼ਿਲ੍ਹਾ ਦੀਆਂ ਜਾਂ ਜ਼ਿਮਨੀ ਜਿਹੜੀਆਂ ਚੋਣਾਂ ਸੀ ਉਹਦਾ ਚੋਣਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਉੱਥੋਂ ਸਾਰੀ ਖੇਡ ਸ਼ੁਰੂ ਹੋਈ ਆ, ਹਲੇ ਤਾਂ ਟ੍ਰੇਲਰ ਚੱਲਦੇ ਸੀ ਫਿਲਮ ਤਾਂ ਹੁਣ ਸ਼ੁਰੂ ਹੋਈ ਆ ਜੀ।
1: ਬੇਨਤੀ ਇਹ ਹੈਗੀ ਆ ਕਿ ਮੈਂ ਨਾ ਆਪਣਾ ਜਾਤੀ ਐਕਸਪੀਰੀਅੰਸ ਦੱਸਣ ਲੱਗਾ ਜੀ।
0: ਜੀ
1: ਮੈਂ 11 ਤਰੀਕ ਨੂੰ ਇਲੈਕਸ਼ਨ ਕਰਵਾਈ ਗਈ
0: ਜੀ,
1: ਇਲੈਕਸ਼ਨ ਕਰਵਾਈ ਸਾਡੇ ਸੀਕ੍ਰੇਟ ਵੋਟਿੰਗ ਹੁੰਦੀ ਹੈਗੀ ਆ, ਉੱਥੇ ਬਕਾਇਦਾ ਤੌਰ ਤੇ ਪਰਦਾ ਲੱਗਾ ਹੁੰਦਾ ਕੈਬਨ ਬਣਿਆ ਹੁੰਦਾ, ਉੱਥੇ ਜਾ ਕੇ ਬੰਦਿਆਂ ਨੇ ਆਪਣੇ ਜਿਹੜੇ ਨਾਂ ਟਿਕ ਕਰਨਾ ਹੁੰਦਾ ਆ, ਬਾਹਰ ਅਸੀਂ ਹੁੰਦਾ ਆ ਵੀ ਕਿਤੇ ਬੰਦਾ ਵੋਟ ਜਿਹੜਾ ਆ ਵੀ ਇਹ ਨਾ ਹੋਵੇ ਪਰਚੀ ਆਪਣੀ ਜੇਬ ਚ ਪਾ ਕੇ ਲੈ ਜਾਏ, ਸਾਹਮਣੇ ਬਾਹਰ ਇੱਕ ਸੰਦੂਕੜੀ ਰੱਖੀ ਹੁੰਦੀ ਆ ਜੀ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਪਟੀਸ਼ਨ ਬਾਕਸ ਦਾ ਹੁੰਦਾ ਆ ਜੀ, ਉਹਦੇ ਵਿੱਚ ਹੀ ਜਿਹੜਾ ਹੈਗਾ ਉਹ ਪਰਚੀ ਪਾ ਦਿੰਦੇ ਆ, ਤੇ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਹੈਗਾ ਕਿ ਜਿਹੜਾ ਬੰਦਾ ਉੱਥੋਂ ਟਿਕ ਕਰਕੇ ਤੇ ਫੋਲਡ ਕਰਕੇ ਲਿਆਇਆ ਆ ਉਹਨੇ ਪਾਤੀ ਕਿ ਨਹੀਂ ਪਾਤੀ ਜੀ।
0: ਜੀ
1: ਦੂਜਾ ਜਿਹੜਾ ਹੈਗਾ ਆ ਸਾਨੂੰ ਐਸ ਪਰ ਜਿਹੜੀਆਂ ਗਾਈਡਲਾਈਨਸ ਜਿਹੜੀਆਂ ਆ ਬਾਰ ਕੌਂਸਲ ਦੀਆਂ ਕਿ ਕੋਈ ਬੰਦਾ ਜਿਹੜਾ ਆ ਫੇਰ ਫੋਟੋ ਨਾ ਖਿੱਚ ਕੇ ਜਾਏ, ਕੈਮਰਾ ਨੀ ਅੰਦਰ ਜਾਣਾ ਚਾਹੀਦਾ, ਮੋਬਾਈਲ ਨੀ ਅੰਦਰ ਜਾਣਾ ਚਾਹੀਦਾ।
0: ਬਿਲਕੁਲ
1: ਹਾਂਜੀ ਉਹ ਤਾਂ ਕਿ ਉਹ ਅਸੀਂ ਜਿਹੜਾ ਮੋਬਾਈਲ ਵੀ ਰਖਾ ਲਈਦੇ ਆ ਬਾਹਰ ਜਾਂ ਇਸ ਤਰੀਕੇ ਨਾਲ ਹੈਗਾ, ਫੇਰ ਵੀ ਲੋਕੀ ਕੀ ਕਰਦੇ ਇੱਕ ਮੋਬਾਈਲ ਰੱਖ ਜਾਂਦੇ ਦੂਜਾ ਲੈ ਕੇ ਜਾਂਦੇ, ਕੋਸ਼ਿਸ਼ ਕਰੀਦੀ ਆ ਕਿ ਸੀਕ੍ਰੇਸੀ ਬਣੀ ਰਹੇ ਜੀ ਆਪਣੇ ਵੱਲੋਂ।
0: ਜੀ ਬਿਲਕੁਲ ਹੈ ਜੀ।
1: ਹੋਇਆ ਕਿ ਇੱਕ ਵੋਟਰ ਆ ਕੇ ਤੇ ਮੇਰੇ ਟੇਬਲ ਤੋਂ ਪਰਚੀ ਲੈ ਕੇ ਤੇ ਉਸੇ ਵੇਲੇ ਕਿਉਂਕਿ ਉਹ ਜਿਹੜੇ ਹੁੰਦੇ ਬੈਠੇ ਕੈਂਡੀਡੇਟ ਦਾ ਜਿਹੜਾ ਕੋਈ ਨਾ ਕੋਈ ਪੋਲਿੰਗ ਏਜੰਟ ਬੈਠਾ ਹੁੰਦਾ ਉਹ ਤੋਂ ਦੇਖ ਕੇ ਕਹਿੰਦਾ ਲੈ ਇੱਥੇ ਮੈਂ ਖੜਾ ਟਿਕ ਕਰ ਦਿੰਦਾ ਆ ਜੀ।
0: ਜੀ
1: ਮੈਂ ਉਹਨੂੰ ਕਿਹਾ ਵੀ ਭਾਈ ਸੀਕ੍ਰੇਸੀ ਰੱਖੀ ਦੀ ਹੁੰਦੀ ਆ, ਉਹ ਉੱਥੇ ਚੱਲ ਜਾ ਉੱਥੇ ਜਾ ਕੇ ਕਰ ਜੋ ਵਰਨਾ।
0: ਜੀ
1: ਉਹ ਉੱਥੇ ਗਿਆ ਉੱਥੋਂ ਜਾ ਕੇ ਤੇ ਵੋਟ ਫੋਲਡ ਕਰਨ ਦੀ ਬਜਾਏ ਉਹਨੂੰ ਕਹਿੰਦਾ ਆ ਲੈ ਫੜ ਬਈ ਦੇਖ ਲਾ ਹੈ ਜੀ।
0: ਜੀ
1: ਮੈਂ ਉਹਨੂੰ ਜਿਹੜਾ ਹੈਗਾ ਆ ਵੋਟ ਪਾਉਣ ਤੋਂ ਰੋਕਿਆ, ਮੈਂ ਕਿਹਾ ਮੈਂ ਇਹ ਵੋਟ ਨੀ ਪੈਣ ਦੇਣੀ ਜਿਦਾਂ ਮਰਜ਼ੀ ਹੋ ਜਾਏ। ਹਾਂਜੀ ਉਹ ਉੱਥੇ ਥੋੜਾ ਜਿਹਾ ਹੰਗਾਮਾ ਹੋਇਆ, ਮੈਂ ਕਿਹਾ ਜਾਂ ਵੋਟ ਕੈਂਸਲ ਹੋਊਗੀ ਤੇ ਜਾਂ ਜਿਹੜਾ ਹੈਗਾ ਆ ਇਲੈਕਸ਼ਨ ਜਿਹੜਾ ਆ ਕੈਂਸਲ ਹੋਊਗਾ, ਦੇਖ ਲਓ ਤੁਸੀਂ। ਹੁਣ ਹੁੰਦਾ ਕੀ ਹੈਗਾ ਆ ਕਿ ਜਿਹੜੇ ਦੋਨੇ ਕੈਂਡੀਡੇਟ ਹੁੰਦੇ ਆ ਜਾਂ ਕੈਂਡੀਡੇਟ ਕੋਈ ਵੀ ਆ ਨਾ ਉਹ ਉਸ ਵੇਲੇ ਜਦੋਂ ਹੁੰਦਾ ਆ ਉਹਨੂੰ ਹੁੰਦਾ ਆ ਵੀ ਜਿੱਤ ਦਾ ਭਰੋਸਾ ਸਾਰਿਆਂ ਨੂੰ ਹੁੰਦਾ ਜੀ
0: ਜੀ
1: ਵੀ ਮੈਂ ਖਰੇ ਕਿੰਨੀਆਂ ਵੋਟਾਂ ਤੇ ਜਿੱਤਦਾ ਪਿਆ।
0: ਬਿਲਕੁਲ
1: ਉਹਨਾਂ ਨੇ ਤਾਂ ਜੀ ਇਸ ਗੱਲ ਤੇ ਜਿਹੜਾ ਹੈਗਾ ਵੀ ਤੁਸੀਂ ਏਦਾਂ ਕਰੋ ਵੀ ਯਾਰ ਵੋਟ ਪੈ ਲੈਂਦੇ ਹੋ ਤੁਸੀਂ ਰਿਜ਼ਰਵ ਰੱਖ ਲਿਓ ਤੇ ਬਾਅਦ ਦੇ ਵਿੱਚ ਇਹਦਾ ਫੈਸਲਾ ਕਰ ਲਿਓ। ਮੈਂ ਵੀ ਕਿਹਾ ਚਲੋ ਠੀਕ ਗੱਲ ਹੈਗੀ ਆ ਕੋਈ ਗੱਲ ਨੀ, ਇੰਨੇ ਕੁ ਕੰਮ ਵਾਸਤੇ ਇਲੈਕਸ਼ਨ ਕੈਂਸਲ ਕਰਨਾ ਜਿਹੜਾ ਆ
0: ਜੀ
1: ਉਹ ਠੀਕ ਨਹੀਂ ਹੈਗਾ ਜੀ।
0: ਜੀ
1: ਉਹ ਤੇ ਉਹ ਜਿਹੜਾ ਹੈਗਾ ਜਦੋਂ ਇਲੈਕਸ਼ਨ ਜਿਹੜਾ ਹੈਗਾ ਜਿਸ ਕੈਂਡੀਡੇਟ ਨੂੰ ਉਹਨੇ ਟਿਕ ਕਰਕੇ ਕੀਤਾ ਸੀਗਾ ਜੀ ਉਹ ਕੈਂਡੀਡੇਟ ਹਾਰ ਗਿਆ ਜੀ, ਹਾਰਿਆ ਵੀ 24 ਵੋਟਾਂ ਤੇ। ਹਾਂਜੀ ਹੁਣ ਸਵਾਲ ਇਹ ਹੈਗਾ ਸੀਗਾ ਕਿ ਉਹਦੇ ਬਾਰੇ ਪਤਾ ਤਾਂ ਲੱਗ ਗਿਆ ਬਾਹਰ, ਦੂਜੀ ਪਾਰਟੀ ਨੂੰ ਵੀ ਪਤਾ ਲੱਗ ਗਿਆ ਜਿਹੜੀ ਜਿੱਤੀ ਹੈਗੀ ਆ ਜੀ ਕਿ ਭਾਈ ਇਸ ਬੰਦੇ ਨੇ ਦੂਜੇ ਬੰਦੇ ਨੂੰ ਵੋਟ ਪਾਈ ਤੇ ਓਪਨ ਆ ਕੇ ਤੇ ਇੱਦਾਂ ਕਰਕੇ ਸੀ, ਬਾਕੀ ਸਾਰੇ ਜਿਹੜੇ ਹੈਗੇ ਆ ਉਹ ਤਾਂ ਅੱਖ ਮਿਲਾਉਂਦੇ ਹੈਗੇ ਸੀ ਤੇ ਉਹ ਸਿਰ ਸਿੱਟ ਕੇ ਬਾਹਰ ਬੈਠਾ ਆਇਆ ਸੀਗਾ ਜੀ। ਉਹ ਕੋਲ ਦੀ ਪ੍ਰਧਾਨ ਜਦੋਂ ਵੀ ਨਿਕਲਦਾ ਹੈਗਾ ਨਾ ਉਹ ਡੀਵੀ ਪਾ ਲੈਂਦਾ ਹੈਗਾ। ਹਾਂਜੀ ਹੁਣ ਜਿਹੜੀ ਫੁਕਰੀ ਮਾਰ ਤਾਂ ਲੈਂਦਾ ਬੰਦਾ,
0: ਜੀ
1: ਪਰ ਭੁਗਤਣੀ ਆਪ ਨੂੰ ਪੈਂਦੀ ਹੈਗੀ ਆ। ਜਿਹੜਾ ਕੈਂਡੀਡੇਟ ਜਿਹੜੇ ਕੰਟੈਸਟ ਕਰਦੇ ਸੀ ਉਹ ਇਕੱਠੇ ਬਹਿ ਕੇ ਕੱਲ ਚਾਹ ਪੀ ਰਹੇ ਸੀ ਤੇ ਬਾਕੀ ਹੋਰ ਵਕੀਲ ਵੀ ਚਾਹ ਪੀ ਰਹੇ ਸੀ, ਪਰ ਉਹ ਵਕੀਲ ਜਿਹੜਾ ਹੈਗਾ ਆ ਉਹ ਡੇਅਰ ਨਹੀਂ ਕਰ ਸਕਿਆ ਵੀ ਉੱਥੇ ਆਉਣ ਲਈ।
0: ਜੀ ਬਿਲਕੁਲ,
1: ਏਦਾਂ ਹੀ ਸਾਰੇ ਹੈਗਾ ਆ। ਜੇ ਖੁਦਾ ਨਾ ਖਾਸਤਾ ਸਰਕਾਰ ਬਦਲ ਜਾਂਦੀ ਹੈਗੀ ਆ ਤੇ ਆਹ ਜਿਹੜੇ ਆਂਡੇ ਮਾਰਨ ਵਾਲੇ ਹੈਗੇ ਆ, ਜੇ ਚਿੰਨ ਹਿੱਤ ਹੋ ਜਾਂਦੇ ਹੈਗੇ ਆ ਜੀ, ਪਹਿਚਾਣ ਦੇ ਵਿੱਚ ਆ ਜਾਂਦੇ ਹੈਗੇ ਆ, ਕੱਲ ਨੂੰ ਇਹਨਾਂ ਨੂੰ ਕੀ ਕੰਸੀਕੁਐਂਸਿਸ ਭੁਗਤਣੇ ਪੈਣਗੇ ਇਹ ਤੇ ਇਹਨਾਂ ਦੇ ਮਗਰ ਵੀ ਕਿਸੇ ਨੇ ਨਹੀਂ ਆਉਣਾ ਜੀ,
0: ਬਿਲਕੁਲ ਨਹੀਂ ਆਉਣਾ।
1: ਪਤਾ ਨੀ ਕਿਉਂ ਜਿਹੜੇ ਹੈਗਾ ਆ ਇਹ ਲੋਕ ਫੁਕਰਾਪਨ ਕਰਦੇ ਹੈਗੇ ਆ ਜੀ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਮੈਂ ਇਸੇ ਕਰਕੇ ਜਿਹੜਾ ਮੈਂ, ਕਿਉਂਕਿ ਜੋ ਹਾਲਾਤ ਖਰਾਬ ਹੁੰਦੇ ਆ ਜੀ ਅੱਗੇ, ਜੇ ਦੂਜੀਆਂ ਪਾਰਟੀਆਂ ਵੀ ਆਪਣੇ ਵਰਕਰ ਨੂੰ ਇਸੇ ਤਰੀਕੇ ਨਾਲ ਝੋਕ ਦਿੱਤੀਆਂ ਅੱਗ ਦੇ ਵਿੱਚ, ਤੇ ਇਹ ਜਿਹੜਾ ਹੈਗਾ ਆ ਨੁਕਸਾਨ ਜ਼ਿਆਦਾ ਹੋਊਗਾ, ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜੀ।
0: ਜੀ
1: ਤੋ ਬਾਕੀ ਜਿਹੜਾ ਹੈਗਾ ਆ ਅਸੀਂ ਕਿਉਂਕਿ ਆਮ ਨਾਗਰਿਕ ਆ, ਅਸੀਂ ਜਿਹੜਾ ਆ ਪੰਜਾਬ ਦਾ ਸੋਚਦੇ ਹੈਗੇ ਆ ਜੀ, ਇਹ ਜਿਹੜੇ ਲੀਡਰ ਆ ਜਿਹਨਾਂ ਤੇ ਜ਼ਿੰਮੇਵਾਰੀ ਆ ਜੀ, ਵੀ ਹਾਂਜੀ ਇਹਨਾਂ ਨੇ ਪੰਜਾਬ ਦਾ ਪੀਸ ਜਿਹੜਾ ਹੈਗਾ ਆ ਸੁਖ ਸ਼ਾਂਤੀ ਦੇਖਣੀ ਆ
0: ਜੀ,
1: ਇਹਦੇ ਬਾਰੇ ਸੋਚਣਾ ਹੈਗਾ ਆ ਜੀ, ਉਹ ਲੋਕਾਂ ਨੂੰ ਲੜਾ ਕੇ ਰਾਜੀ ਹੈਗੇ ਆ ਜੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਇਸ ਘਟਨਾ ਨੂੰ ਜਿੰਨੀ ਵੀ ਇਹਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਆ ਜੀ,
0: ਥੋੜੀ ਆ ਜੀ।
1: ਬਾਕੀ ਹਾਂਜੀ ਸਰ, ਅੱਗੇ ਬਾਰੇ ਸਾਹਿਬ ਇੱਕ ਜਿਹੜੀ ਖਬਰ ਤੁਸੀਂ ਕੀਤੀ ਹੈਗੀ ਆ ਉਹ ਤਿਹਾੜ ਜੇਲ ਦੇ ਵਿੱਚ ਹਵਾਰਾ ਸਾਹਿਬ ਹੈਗੇ ਆ ਜੀ, ਮੇਟਲੀ ਜੇਲ, ਦੋ ਜੇਲਾਂ ਆ ਸਰ ਉੱਥੇ
0: ਜਿਹੜੀ ਆ ਜੀ, ਤਿਹਾੜ ਲਿਖੀ ਹੋਈ ਆ ਵੈਸੇ ਤਾਂ,
1: ਚਲੋ ਆਪਾਂ ਤਿਹਾੜ ਨੂੰ ਲੈ ਕੇ ਹੈ ਤਾਂ ਦਿੱਲੀ ਦੇ ਵਿੱਚ ਹੀ ਆ ਦੋਨੇ ਜੇਲਾਂ ਜੀ, ਉਹ
0: ਤਿਹਾੜ ਜਿਹੜਾ ਕੱਲ ਜ਼ਿਕਰ ਕੀਤਾ ਸੀ ਉਹ ਚੰਡੀਗੜ੍ਹ ਦੇ ਵਿੱਚ ਹੈ ਕੁਝ ਇਦਾਂ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਇਹ ਸਰ ਮੇਟਲੀ, ਮੇਟਲੀ ਨਾ ਜੇਲ ਹੈਗੀ ਆ ਉੱਥੇ ਦੱਸਦੇ ਹੈਗੇ ਆ ਜੀ।
0: ਜੀ
1: ਤੇ ਉਹ ਪਟੀਸ਼ਨ ਦੇਖੋ, ਜੇ ਮਤਲਬ ਸਰਕਾਰ ਨੇ ਤਾਂ ਵਿਰੋਧ ਕਰਨਾ ਹੀ ਆ ਸੁਪਰੀਮ ਕੋਰਟ ਦੇ ਵਿੱਚ, ਜੇ ਸਰਕਾਰ ਵਿਰੋਧ ਨਾ ਕਰਦੀ ਹੋਵੇ ਤੇ ਦੈਟ ਮੀਨਸ ਕੰਸੈਂਟ, ਫੇਰ ਤਾਂ ਜਿਹੜਾ ਸੁਪਰੀਮ ਕੋਰਟ ਚ ਪਟੀਸ਼ਨ ਪਾਉਣ ਦੀ ਲੋੜ ਹੀ ਨੀ ਜੀ,
0: ਲੋੜ ਹੀ ਨੀ ਜੀ,
1: ਫੇਰ ਤਾਂ ਜਿਹੜਾ ਹੈਗਾ ਆ ਆਪਣੇ ਆਪ ਹੀ ਜਿਹੜਾ ਹੈਗਾ ਆ ਉਹ ਸਟੇਟ ਟੂ ਸਟੇਟ ਗੱਲਬਾਤ ਹੁੰਦੀ ਹੈਗੀ ਆ, ਤੇ ਇੱਥੇ ਸ਼ਿਫਟ ਕੀਤਾ ਜਾ ਸਕਦਾ ਹੈਗਾ ਜੀ।
0: ਬਿਲਕੁਲ,
1: ਸੋ ਇਸ ਕਰਕੇ ਸਰਕਾਰ ਨੇ ਵਿਰੋਧ ਕੀਤਾ ਆ, ਦੈਟ ਡਜ ਨੋਟ ਮੀਨ ਕਿ ਸੁਪਰੀਮ ਕੋਰਟ ਇਜ਼ ਬਾਈਂਡਿੰਗ ਅਪੋਨ ਦਾ ਅਡਵਾਈਸ ਆਫ ਦਾ ਗੌਰਮੈਂਟ,
0: ਹਾਂਜੀ
1: ਉਹਦੇ ਵਿਰੋਧ ਦੇ ਉੱਤੇ ਉਹ ਬਾਉਂਡ ਨਹੀਂ ਹੈ, ਤੇ ਉਹ ਜਿਹੜਾ ਹੈਗਾ ਆ ਸੁਪਰੀਮ ਕੋਰਟ ਆਪਣੀ ਵਿਜ਼ਡਮ ਨਾਲ ਫੈਸਲਾ ਦੇਗੀ। ਆਈ ਹੋਪ ਸੋ ਕਿ ਮਤਲਬ ਜਿਹੜਾ ਹੈਗਾ ਆ ਵੀ ਜੇ ਕੋਈ ਏਦਾਂ ਦਾ ਕਾਰਨ ਨਾ ਹੋਇਆ ਜਿੱਦਾਂ ਦੇ ਅੱਜ ਹਾਲਾਤ ਬਣਾਏ ਇਹਨਾਂ ਨੇ, ਤੇ ਉਹ ਟ੍ਰਾਂਸਫਰ ਹੋ ਵੀ ਸਕਦੀ ਹੈਗੀ ਆ ਜੀ।
0: ਬਿਲਕੁਲ,
1: ਤੇ ਹੁੰਦਾ ਆ ਵੀ ਇੱਥੇ ਨੇੜੇ ਹੋਣਗੇ ਤੇ ਆਪਣੇ ਮਾਤਾ ਦੇ ਨਾਲ ਮੁਲਾਕਾਤ ਹੀ ਹੋ ਜਾ ਕਰੂਗੀ ਜਾਂ ਇਸ ਤਰੀਕੇ ਦੇ ਨਾਲ, ਜਾਂ ਕੋਈ ਅੱਗੇ ਜਿਹੜਾ ਇੱਕ ਸਟੈਪ ਤਾਂ ਜਿਹੜਾ ਥੋੜਾ ਜਿਹਾ ਨੇੜੇ ਹੋਣ ਤੇ ਦੂਜੀ ਰਿਲੀਫ ਵੀ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ ਜੀ।
0: ਬਿਲਕੁਲ
1: ਜੀ। ਅੱਗੇ ਇੱਕ ਜਿਹੜੀ ਹੈਗੀ ਖਬਰ ਤੁਸੀਂ ਕੀਤੀ ਹੈਗੀ ਆ ਮੁਲਾਜ਼ਮਾਂ ਵਾਲੀ ਜੀ,
0: ਜੀ
1: ਸਰ ਇਹ ਜਿਹੜੇ ਤੁਹਾਡੀਆਂ ਜਿਹੜੀਆਂ ਸਰਕਾਰੀ ਰਿਪੋਰਟਾਂ ਹੈਗੀਆਂ ਇਹਦੇ ਵਿੱਚ ਤੁਸੀਂ ਮੁਲਾਜ਼ਮਾਂ ਦਾ ਸੰਘਰਸ਼ ਕਰ ਦਿੱਤਾ ਖਤਮ, ਜਦਕਿ ਮੁਲਾਜ਼ਮਾਂ ਦੀਆਂ ਪਰ ਜਥੇਬੰਦੀਆਂ ਦਾ ਸਟੇਟ, ਹਾਂਜੀ ਪਰ ਉੱਥੇ ਆ ਗਿਆ ਜੀ, ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਮੁਲਾਜ਼ਮ ਮੀਟਿੰਗ ਤੋਂ ਇਨਕਾਰ ਨਹੀਂ ਕਰ ਸਕਦੇ ਤੇ ਮੀਟਿੰਗ ਅਸੀਂ ਬੰਦੇ ਸੀ, ਅਸੀਂ ਤਾਂ ਕਿਹਾ ਸੀਗਾ ਵੀ ਡੀਏ ਦੇ ਉੱਤੇ ਅਸੀਂ ਨਹੀਂ ਗੱਲ ਕਰਨੀ ਤੇ ਉਹ ਸਾਡਾ ਜਿਹੜਾ ਕੇਸ ਚੱਲਦਾ ਹੈਗਾ ਆ ਜੋ ਕੇਸ ਦੇ ਵਿੱਚ ਹੋਊਗਾ ਦੇਖੀ ਜਾਏਗੀ ਜੀ।
0: ਇੱਕੀ ਤਰੀਕ ਨੂੰ ਆ ਜੀ,
1: ਇਹਨਾਂ ਨੇ ਆਪਣੇ ਵੱਲੋਂ ਜਿਹੜਾ ਹੈਗਾ ਆ ਉਹ ਡੀਏ ਜਿਹੜਾ ਦਿੱਤਾ ਉਹ ਕਹਿੰਦੇ ਠੀਕ ਆ ਜੀ ਜੋ ਤੁਸੀਂ ਦੇ ਰਹੇ ਹੈਗੇ ਸਾਨੂੰ ਸਵੀਕਾਰ ਹੈ, ਦੈਟ ਡਜ਼ ਨੋਟ ਮੀਨ ਕਿ ਅਸੀਂ ਆਪਣਾ ਜਿਹੜਾ ਆ ਸੰਘਰਸ਼ ਉਹ ਬੰਦ ਕਰ ਦਿੱਤਾ ਆ ਜੀ।
0: ਬਿਲਕੁਲ,
1: ਹੁਣ ਸਵਾਲ ਇਹ ਹੈਗਾ ਆ ਕਿ ਮੁਲਾਜ਼ਮ ਜਥੇਬੰਦੀਆਂ ਦੇ ਵਿੱਚੋਂ ਇੱਕ ਵੱਡੀ ਜਥੇਬੰਦੀ ਦਾ ਬਿਆਨ ਆ ਗਿਆ ਕਿ ਇਹ ਜਿਹੜੀਆਂ ਮੁਲਾਕਾਤ ਹੈਗੀ ਆ ਇਹਦੇ ਵਿੱਚ ਸਾਨੂੰ ਅਸ਼ੋਰੈਂਸਿਸ ਵੀ ਦਿੱਤੀਆਂ ਗਈਆਂ ਆ, ਇੱਦਾਂ ਦੀਆਂ ਅਸ਼ੋਰੈਂਸਿਸ ਇਹਨਾਂ ਨੇ ਪਹਿਲਾਂ ਵੀ ਬਹੁਤ
0: ਦਿੱਤੀਆਂ ਨੇ
1: ਵੀ ਵਿਚਾਰ ਕਰ ਲੈਂਦੇ ਹੈਗੇ ਆ ਤੇ ਇਸ ਕਰਕੇ ਅਸੀਂ ਮੀਟਿੰਗ ਤੋਂ ਨਹੀਂ ਭੱਜਾਂਗੇ, ਪਰ ਨਾਲ ਐਟ ਦਾ ਸੇਮ ਟਾਈਮ ਜੋ ਅਸੀਂ ਲਾਈਨ ਆਫ ਐਕਸ਼ਨ ਜਿਹੜਾ ਤੈਅ ਕੀਤਾ ਆ ਉਹ ਉਸੇ ਤਰੀਕੇ ਨਾਲ ਹੀ ਚੱਲੇਗਾ ਜੀ।
0: ਬਿਲਕੁਲ,
1: ਜਿਹੜੀ ਉਹਨਾਂ ਨੇ ਜਿਹੜੀ ਸੰਗਰੂਰ ਦੇ ਵਿੱਚ ਰੈਲੀ ਰੱਖੀ ਹੈਗੀ ਆ ਉਹ ਵੀ ਹੋਏਗੀ ਜੀ, ਜਿਹੜਾ ਉਹਦਾ ਪ੍ਰੋਟੈਸਟ ਰੱਖਿਆ ਹੈਗਾ ਆ ਮੋਹਾਲੀ ਦੇ ਵਿੱਚ ਉਹ ਵੀ ਹੋਏਗਾ ਜੀ।
0: 21 ਤਰੀਕ ਦੀ ਸੁਣਵਾਈ ਵੀ ਹੋਏਗੀ ਜਿਹੜੀ ਕੋਰਟ ਦੀ ਹੋਣੀ।
1: ਹਾਂ ਜੀ
0: ਜੀ,
1: ਹਾਂ ਬਿਲਕੁਲ, ਵੀ ਕੱਲ ਨੂੰ ਤੁਸੀਂ ਇਸ ਮੁਲਾਕਾਤ ਦੇ ਨਾਲ ਜਿਹੜਾ ਹੈਗਾ ਜੀ ਸਾਨੂੰ ਕਹੋ ਵੀ ਹੁਣ ਕੋਰਟ ਦੇ ਵਿੱਚੋਂ ਤੁਸੀਂ ਕੇਸ ਵਾਪਸ ਲੈ ਲਓ, ਇਦਾਂ ਦਾ ਕੁਛ ਨਹੀਂ ਹੋਣਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਹਾਂਜੀ ਮੁਲਾਜ਼ਮ ਤਾਂ ਜਿਹੜਾ ਹੈਗਾ
0: ਭਰੋਸਾ ਤਾਂ ਇਹਨਾਂ ਨੇ ਕਿਸਾਨਾਂ ਦਾ ਵੀ ਬਥੇਰਾ ਜਿੱਤਿਆ ਸੀ ਅੱਜ, ਜਿਵੇਂ ਕਿ ਸਪੀਚ ਤੁਸੀਂ ਚਲੋ ਸੁਣ ਹੀ ਲਈ ਹੈ। ਮਾਨ ਸਾਹਿਬ ਕੀ ਕਹਿੰਦੇ ਆ, ਕਹਿੰਦੇ ਭਾਈ ਮਿੱਤਰ ਕੀੜਾ ਮੈਂ ਤਾਂ, ਤੁਸੀਂ ਉਹਦੇ ਉੱਤੇ ਸਪਰੇ ਫੇਰਨ ਨੂੰ ਫਿਰਦੇ ਹੋ ਤੇ ਦੁਸ਼ਮਣ ਕੀੜਿਆਂ ਨੂੰ ਭਜਾਓ, ਚਲੋ ਉਹ ਗੱਲ ਨਹੀਂ ਕਿ ਆਪਾਂ ਜਰੂਰ ਨਾਲ ਜੋੜ ਲਈਏ, ਪਰ ਕਹਿੰਦੇ ਕਿ ਭਾਈ ਮੀਟਿੰਗਾਂ ਮਤਲਬ ਕਿ ਤੁਸੀਂ ਧਰਨੇ ਧੁਰਨੇ ਤੋਂ ਵਿਚਾਰ ਰੱਖੋ, ਧਰਨੇ ਕਾਹਤੋਂ ਲਾਉਂਦੇ ਹੋ, ਸਮਾਂ ਖਰਾਬ ਹੁੰਦਾ, ਲੋਕ ਖੱਜਲ ਖੁਆਰ ਹੁੰਦੇ ਨੇ, ਤੁਸੀਂ ਸਿੱਧੀ ਮੇਰੇ ਨਾਲ ਮੀਟਿੰਗ ਕਰਵਾਓ। ਤੇ ਉਹ ਜਿਹੜੇ ਡੀਸੀ ਆਫਿਸ ਜਾਂ ਹੋਰ ਸਾਰੇ ਪਹਿਲਾਂ ਉਹ ਅਲਟੀਮੇਟਮ ਦਿੰਦੇ ਆ ਵੀ ਸਾਡੇ ਮਸਲੇ ਜੇ ਨਾ ਸੁਣੇ ਗਏ ਤਾਂ ਅਸੀਂ ਧਰਨਾ ਦੇਵਾਂਗੇ, ਤੇ ਉਹ ਫਿਰ ਵਾਰਨਿੰਗ ਹੀ ਹੁੰਦੀ ਹੈ ਜੇ ਤੁਸੀਂ ਮੀਟਿੰਗ ਦਾ ਸਿੱਧਾ ਸਮਾਂ ਦਿਓ ਤਾਂ ਉਹ ਕਿਉਂ ਕਰਨਗੇ ਜੀ।
1: ਮਾਨ ਸਾਹਿਬ ਭਾਸ਼ਣ ਕਲਾ ਦੇ ਵਿੱਚ ਮਾਹਰ ਹੈਗੇ ਆ ਜੀ,
0: ਜੀ
1: ਉਹ ਜਿਹੜਾ ਮਿੱਤਰ ਕੀੜਾ ਹੈਗਾ ਆ ਉਹ ਹੀ ਲੜੇ ਆਇਆ ਇਹਨਾਂ ਨੂੰ ਹੈ ਜੀ।
0: ਜੀ
1: ਤੇ ਮਿੱਤਰ ਜਿਹੜਾ ਟਰਾਲੀ ਚੋਰੀ ਦਾ ਇਲਜ਼ਾਮ ਵੀ ਇਹਨਾਂ ਤੇ ਹੀ ਹੈਗਾ ਆ ਜੀ, ਕਿਸਾਨਾਂ ਦੇ ਜਿਹੜੇ ਗੈਸ ਸਿਲੰਡਰ ਆ ਉਹ ਵੀ ਇਹਨਾਂ ਦੇ ਕੋਲ ਹੀ ਹੈਗੇ ਆ ਜੀ, ਉਹ ਸਾਰੇ ਇਲਜ਼ਾਮ ਇਹਨਾਂ ਦੇ ਸਿਰ ਤੇ ਆ ਜੀ। ਤੇ ਇਹ ਜੇ ਮਿੱਤਰ ਕੀੜੇ ਵੀ ਹੁਣ ਇਹੀ ਤਾਂ ਦੁੱਖ ਹੈਗਾ ਜੀ, ਕਿਸਾਨੀ ਨੂੰ ਤਾਂ ਮਿੱਤਰ ਕੀੜੇ ਹੀ ਖਾ ਗਏ।
0: ਟਵਾਣਾ ਸਾਹਿਬ ਆਪਣਾ ਮਾਰੂ ਛਾਵੇਂ ਸਿੱਟੂ ਮਿੱਤਰ ਕੀੜਾ
1: ਉਹ ਨਾਲ ਸਿਆਣੇ ਬੰਦੇ ਤਾਂ ਲੋਜਿਕ ਦਿੰਦੇ ਆ ਨਾ, ਕਹਿੰਦੇ ਜੇ ਮਾਰ ਹੀ ਦਿੱਤਾ ਤੇ ਫਿਰ ਭਾਵਾਂ ਧੁੱਪੇ ਛੱਡਿਆ ਭਾਵਾਂ ਛਾਵੇਂ ਛੱਡਿਆ ਫਿਕਰ ਫੇਕ ਹੀ ਫਿਕ ਫਰਕ ਪੈਂਦਾ ਹਾਂਜੀ
0: ਜੀ।
1: ਸੋ ਇਸ ਕਰਕੇ ਕਿਸਾਨ ਪੂਰੀ ਤਰ੍ਹਾਂ ਦੂਜਾ ਉਹਨਾਂ ਨੇ ਜਿਹੜਾ ਹੈਗਾ ਆ ਕਿਸਾਨੀ ਨੂੰ ਇੱਕ ਕਿਸਮ ਦਾ ਟਾਰਗੇਟ ਕੀਤਾ ਹੈਗਾ ਆ ਜੀ, ਕਿ ਇਹ ਧਰਨੇ ਲਾਉਣ ਦਾ ਬਹਾਨਾ ਲੱਭਦੇ ਰਹਿੰਦੇ ਹੈਗੇ ਆ ਮੀਟਿੰਗ ਵਾਸਤੇ ਜਿਹੜਾ ਆ ਵੀ ਮੀਟਿੰਗ ਤੁਹਾਡੇ ਨਾਲ ਮੀਟਿੰਗ ਕਰਕੇ ਕਰਨਾ ਕੀ ਆ ਜੀ, ਜਾਂ ਤਾਂ ਤੁਸੀਂ ਮੀਟਿੰਗ ਦੇ ਵਿੱਚ ਕੋਈ ਮਸਲਾ ਐਡਰੈਸ ਕਰੋ। ਜਦੋਂ ਤੁਹਾਡੇ ਨਾਲ ਮੀਟਿੰਗ ਕਰਨ ਗਏ ਸੀ ਰਾਜੇਵਾਲ ਸਾਹਿਬ ਬੈਠੇ ਸੀ, ਉਗਰਾਹਾਂ ਸਾਹਿਬ ਬੈਠੇ ਸੀ, ਉਸ ਵੇਲੇ ਜਿਹੜਾ ਹੈਗਾ ਆ ਉਹਨਾਂ ਨੇ ਧਰਨਾ ਦਾ ਕਿਹਾ ਸੀ ਵੀ ਜਦ ਸਾਡੀ ਪ੍ਰੋਬਲਮ ਨੀ ਐਡਰੈਸ ਹੋਏਗੀ ਪੂਰੀ ਤਰ੍ਹਾਂ ਤੇ ਫੇਰ ਅਸੀਂ ਪਹਿਲਾਂ ਜਾਓ ਧਰਨਾ ਹੀ ਲਾ ਲਓ ਹਾਂਜੀ, ਉੱਠ ਕੇ ਚਲ ਗਏ ਤੇ ਫੇਰ ਮੀਟਿੰਗ ਕਰਨ ਲੱਗੀ। ਜਾਂ ਤਾਂ ਤੁਸੀਂ ਪ੍ਰੋਬਲਮ ਐਡਰੈਸ ਕਰ ਦਿੱਤੀ ਜਾਂ ਕੋਈ ਤਾਂ ਤੁਸੀਂ ਸਮੱਸਿਆ ਐਡਰੈਸ ਕੀਤੀ ਹੋਵੇ, ਸਿਰਫ ਮੀਟਿੰਗ ਕਰਨ ਵਾਸਤੇ ਵੀ ਤੁਹਾਡੀ ਸ਼ਕਲ ਦੇਖਣ ਥੋੜਾ ਉਹਨਾਂ ਨੇ ਜਾਣਾ ਜੀ। ਸਮੱਸਿਆ ਉਹੀ ਹੈਗੀਆਂ ਜਿਹੜੀਆਂ ਜਦੋਂ ਤੁਸੀਂ 4.5 ਸਾਲ ਪਹਿਲਾਂ ਆ ਕੇ ਬੈਠੇ ਸੀ ਤੇ ਇਸ ਗੱਦੀ ਤੇ ਬਰਾਜੇ ਸੀ, ਉਹੀ ਸਮੱਸਿਆ ਹੈਗੀਆਂ ਆ। 4.5 ਸਾਲ ਦੇ ਵਿੱਚ ਤੁਸੀਂ ਕਿਹੜੀ ਖੇਤੀ ਨੀਤੀ ਲਿਆਤੀ ਜੀ?
0: ਜੀ
1: 3 ਦਿਨ ਕਿਸਾਨ ਉਦੋਂ ਚੰਡੀਗੜ੍ਹ ਧਰਨਾ ਲਾ ਕੇ ਬੈਠੇ ਜੀ, ਕਹਿੰਦੇ ਵੀ ਜੀ ਡਰਾਫਟ ਤਿਆਰ ਹੈਗਾ, ਬਸ ਇਹਨੂੰ ਫਾਈਨਲ ਰੂਪ ਦੇ ਕੇ ਤੇ ਤੁਹਾਡੇ ਪੇਸ਼ ਕਰ ਦੇਣਾ ਜੀ, 4.5 ਸਾਲ ਹੋ ਗਏ ਨਿਕਲ ਗਏ ਜੀ।
0: ਮੁਲਾਜ਼ਮ ਮੰਗਦੇ ਸੀ ਸੈਣੀ ਸਾਹਿਬ, ਉਹ ਉਦੋਂ ਜਲੰਧਰ ਨੂੰ ਕਾਹਤੋਂ ਆ ਗਏ, ਚੰਡੀਗੜ੍ਹ ਤੋਂ ਸਾਰੇ ਮੁਲਾਜ਼ਮ ਉੱਥੇ ਬੈਠੇ ਆ ਜੀ।
1: ਸਰ ਉਹੀ ਗੱਲ ਹੈ ਨਾ ਜੀ ਵੀ ਤੁਸੀਂ ਤਾਂ ਮਿਸ ਲੈਡ ਕਰਦੇ ਹੈਗੇ ਤੇ ਟਾਈਮ ਕਿਲ ਕਰਨ ਵਾਸਤੇ ਚਾਹੁੰਦੇ ਹੈਗੇ ਆ ਜੀ। ਪੁਰਾਣੀ ਪੈਨਸ਼ਨ ਨੀਤੀ ਦੇ ਉੱਤੇ ਤੁਸੀਂ ਮੁਲਾਜ਼ਮਾਂ ਨੂੰ ਅਸ਼ੋਰੈਂਸ ਦਿੱਤੀ ਸੀ, ਤੁਸੀਂ ਕਿਹਾ ਸੀ ਵੀ ਆਪਾਂ ਪੁਰਾਣੀ ਹਾਂਜੀ ਪੁਰਾਣੀ ਪੈਨਸ਼ਨ ਨੀਤੀ ਨੋਟੀਫਿਕੇਸ਼ਨ ਵੀ ਕਰ ਦਿੱਤਾ ਤੁਸੀਂ, ਪਰ ਇਹੀ ਨੀ ਕੀਤਾ ਤੁਸੀਂ, ਜਾ ਕੇ ਦੂਜੀਆਂ ਸਟੇਟਾਂ ਚ ਇਹਨੂੰ ਪ੍ਰਚਾਰਿਆ ਵੀ ਹਾਂਜੀ, ਤੇ ਉੱਥੇ ਬਾਕੀ ਸਟੇਟਾਂ ਚ ਤਾਂ ਤੁਸੀਂ ਇਹ ਕਹਿੰਦੇ ਤੇ ਇੱਥੇ ਆ ਕੇ ਜਿਹੜਾ ਹੈਗਾ ਆ ਤੁਹਾਡਾ।
0: ਕੱਲ ਨਾ ਸੈਣੀ ਸਾਹਿਬ ਮੈਂ ਇੱਕ ਖਬਰ ਪਾ ਰਹੇ, ਸ਼ਾਇਦ ਉਹ ਕੇਂਦਰ ਦੀ ਜਿਹੜੀ ਸ਼ਾਇਦ ਖਬਰ ਸੀਗੀ, ਪਰ ਇਹਨਾਂ ਨੇ ਉਹ ਵੀ ਆਪਣੇ ਨਾਂ ਕਰ ਲਈ ਕਿ ਭਾਈ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਮਤਲਬ ਕਿ 500 ਮੀਟਰ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਨਸ਼ੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਬੰਦ ਕਰਾਂਗੇ। ਕੱਲ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹ ਅਸਲ ਦੇ ਵਿੱਚ ਕੇਂਦਰ ਦੀ ਸਕੀਮ ਹੈ ਜੀ ਸਾਰੀ ਪਿੱਛੇ।
1: ਸਾਹਿਬ ਉਹ ਤਾਂ ਪਹਿਲਾਂ ਤੋਂ ਹੀ ਹੈਗਾ ਸੀਗਾ ਜੀ, ਵਿੱਚ ਜਿਹੜਾ ਹੈਗਾ ਆ ਸਰਕਾਰ ਨੇ ਜਦੋਂ ਆਬਕਾਰੀ ਨੀਤੀ ਬਣਾਈ ਹੈਗੀ ਸੀ ਜੀ, ਉਦੋਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕੀਤਾ ਸੀਗਾ, ਹੁਣ ਬਾਅਦ ਦੇ ਵਿੱਚ ਉਹਦੇ ਵਿੱਚ ਸੁਧਾਰ ਕਰਕੇ ਤੇ ਆਪਣੀ ਪਿੱਠ ਸਾਬਤ ਕਰਦੇ। ਪਹਿਲਾਂ ਕਿੱਥੇ ਖੁੱਲੇ ਸੀ ਠੇਕੇ ਤੇ ਕਿੱਥੇ ਹੈਗਾ ਸੀ ਜੀ, ਇਸ ਨਸ਼ੇ ਦਾ ਮਤਲਬ ਤਾਂ ਇਹੀ ਆ ਨਾ ਠੇਕੇ, ਬਾਕੀ ਨਸ਼ੇ ਤਾਂ ਸਾਰੇ ਚੋਰੀ ਵਿਕਦੇ ਹੈਗੇ, ਉਹ ਕਿਹੜਾ ਮਨਜ਼ੂਰ ਸ਼ੁਦਾ ਹਾਤੇ ਹੈਗੇ ਆ ਜੀ ਇੱਥੇ, ਜਾਂ ਕੋਈ ਠੇਕੇ ਹੈਗੇ ਮਜ਼ਦੂਰ ਸ਼ਾਹ ਦਾ ਕੋਈ ਠੇਕਾ ਹੋਇਆ ਜੀ, ਪੋਸਟ ਦਾ ਕੋਈ ਠੇਕਾ ਹੈਗਾ, ਕੋਈ ਵੀਮ ਦਾ ਹੈਗਾ ਜੀ, ਜਾਂ ਕੋਈ ਹੋਰ ਚਿੱਟੇ ਦਾ ਠੇਕਾ ਹੈਗਾ ਜੀ,
0: ਜੀ
1: ਉਹ ਤਾਂ ਸ਼ਰਾਬ ਦਾ ਹੀ ਆ ਨਾ ਜੀ, ਸ਼ਰਾਬ ਦੇ ਹੈਗੇ ਆ ਤਾਂ ਉਹ ਖੁੱਲੇ ਕਦੋਂ ਆ, ਇਹ ਤਾਂ ਦੇਖੋ ਹਾਂਜੀ, ਜਿਹੜੇ ਤੁਹਾਨੂੰ ਬੰਦ ਕਰਨ ਦੀ ਨੌਬਤ ਆਈ ਪਹਿਲਾਂ, ਇਹ ਦੇਖੋ ਵੀ ਇਹਨੂੰ ਖੋਲਿਆ ਕਹਿੰਦੇ ਆ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਫੇਰ ਆਪ ਹੀ ਕੰਮ ਗਲਤ ਕਰ ਲੈਣਾ, ਆਪ ਹੀ ਉਹ ਜਿਹੜਾ ਹੈਗਾ ਜੇ ਰੈਕਟੀਫਾਈ ਕਰਨਾ ਤੇ ਉਹਦੇ ਤੇ ਆਪਣੀ ਪਿੱਠ ਤਪਤ ਪਾਉਣੀ, ਇਹ ਤਾਂ ਕੋਈ ਸਿਆਣਪ ਨਾ ਹੋਈ ਜੀ।
0: ਤੇ ਸੈਣੀ ਸਾਹਿਬ ਇੱਕ ਪਾਸੇ ਤਾਂ ਚਾਹੇ ਉਹ ਜਿੱਦਾਂ ਅਕਾਲੀ ਦਲ ਵੀ ਆਪਣੀਆਂ ਜਿਹੜੀਆਂ ਨੇ ਯਾਤਰਾਵਾਂ ਕਰ ਰਿਹਾ ਹੈ, ਉਧਰੋਂ ਸਿੱਖ ਸਿਆਸਤ ਦੇ ਵਿੱਚ ਦੇਖ ਲਈਏ ਤਾਂ ਗਿਆਨੀ ਗੜਗਾਜੀ ਸਾਹਿਬ ਜਿਹੜੇ ਜਥੇਦਾਰ ਸਾਹਿਬ ਨੇ ਉਹ ਵੀ ਆਪਣੇ ਤੁਰੇ ਹੋਏ ਨੇ ਜੀ, ਤੇ ਤੀਸਰੇ ਪਾਸੇ ਜਿਹੜਾ ਵਾਰਸ ਪੰਜਾਬ ਹੈ ਚਲੋ ਉਹ ਵੀ ਕਰ ਕੁਰ ਹਟੀ ਹੈ, ਤੇ ਹੁਣ ਜਿਹੜਾ ਬੀਜੇਪੀ ਆਈ ਹੈ ਜੀ ਉਹ ਕਰਨ ਲੱਗੀ ਹੈ ਨਸ਼ੇ ਦੇ ਵਿਰੁੱਧ ਯਾਤਰਾ, ਤੇ ਇਹ ਹੁਣ ਆਪਣੇ ਵਲੰਟੀਅਰਾਂ ਨੂੰ ਡੰਗ ਖਾਣ ਲਈ ਅੱਗੇ ਕਰ ਰਹੇ ਨੇ, ਜਾਂ ਇਹਨਾਂ ਨੂੰ ਪਤਾ ਕਿ ਸਾਨੂੰ ਪਿੰਡਾਂ ਚ ਵੜਨ ਨਹੀਂ ਦੇਣਾ, ਲੋਕ ਸਾਡੇ ਤੋਂ ਪਰੇਸ਼ਾਨ ਨੇ, ਤੇ ਹੁਣ ਇਹ ਜਿਹੜੀ ਹੈ ਸਕੀਮ ਚਲਾ ਰਹੇ ਨੇ ਭਾਈ ਆਪ ਦੀ ਜਿਹੜੀ ਹੈ ਮਾਂ ਦੇ ਮੁਨਾਫੇ ਗਣਾਉਣ ਚੱਲੇ ਨੇ ਜੀ ਡੋਰ ਟੂ ਡੋਰ।
1: ਚਲੋ ਠੀਕ ਹੈ ਜੀ, ਉਹਨਾਂ ਨੂੰ ਜਾਣਾ ਚਾਹੀਦਾ, ਉਹਨਾਂ ਦਾ ਹੱਕ ਹੈਗਾ ਆ ਜੀ, ਪਰ ਡੋਰ ਟੂ ਡੋਰ ਜਾ ਕੇ ਜਿਹੜਾ ਹੈਗਾ ਹੈ, ਜੇ ਕਿਉਂ ਕੋਈ ਸਵਾਲ ਕਰਨ ਵਾਲਾ ਮਿਲ ਗਿਆ ਤਾਂ ਫਿਰ ਉਹਦਾ ਕੀ ਹਸ਼ਰ ਕਰਨਗੇ ਜੀ,
0: ਜੀ
1: ਉਹਨੂੰ ਸਰਫਾਸ ਖਾਣੀ ਪਏਗੀ ਜਾਂ ਥਾਣੇ ਦੇ ਵਿੱਚ ਚਿੱਤਰ ਖਾਣੇ ਪੈਣਗੇ ਜੀ।
0: ਜੀ
1: ਸਵਾਲ ਤਾਂ ਇਹੀ ਖੜੇ ਆ ਨਾ ਜੀ,
0: ਬਿਲਕੁਲ ਆ ਜੀ,
1: ਜੇ ਤੁਸੀਂ ਡੋਰ ਟੂ ਡੋਰ ਜਾਣਾ ਹੈਗਾ ਆ, ਜਦੋਂ ਕੋਈ ਤੁਹਾਡੇ ਡੋਰ ਤੇ ਆ ਕੇ ਜਿਹੜਾ ਆ ਆਪਣੀ ਰਿਸੈਂਟਮੈਂਟ ਸ਼ੋ ਕਰਦਾ ਆ,
0: ਜੀ
1: ਉਦੋਂ ਤਾਂ ਤੁਸੀਂ ਲੰਮਾ ਪਾ ਲੈਂਦੇ ਆ, ਹੈ
0: ਬਿਲਕੁਲ
1: ਜੀ। ਹੁਣ ਜੇ ਇਹਨਾਂ ਤੁਹਾਡੇ ਵਰਕਰ ਘਰਾਂ ਚ ਆਉਣਗੇ ਤੇ ਜੇ ਉਹਨਾਂ ਨੂੰ ਪੁੱਛਿਆ ਜਾਏਗਾ ਕਿੱਥੇ ਆ ਮਾਈਨਿੰਗ ਦਾ 20,000 ਕਰੋੜ ਬਈ,
0: ਜੀ
1: ਆ ਸਾਡੀ ਸੜਕ ਟੁੱਟ ਗਈ ਹੈਗੀ ਆ, ਮਾਈਨਿੰਗ ਵਾਲਿਆਂ ਨੇ ਟਰਾਲੀਆਂ ਕੱਢ ਕੱਢ ਕੇ ਜਿਹੜਾ ਹੈਗਾ ਆ ਤੇ ਰੇਤਾ ਕੱਢ ਦਿੱਤੀ ਜੀ, ਰੇਤਾ ਕਿੰਨੀ ਸਸਤੀ ਹੋਈ ਦੱਸੋਗੇ ਕੋਈ? ਇਸ ਵੇਲੇ ਇੱਟ ਦਾ ਰੇਟ 7,000 ਤੋਂ 11,000 ਕਿਉਂ ਪਹੁੰਚ ਗਿਆ ਜੀ? ਕੌਣ ਲੈਂਦਾ ਆ ਮਹੀਨਾ ਜੀ? ਟੋਲ ਪਲਾਜਿਆਂ ਤੋਂ ਮਹੀਨਾ ਕੌਣ ਲੈਂਦਾ ਜੀ? ਟੋਲ ਪਲਾਜਿਆਂ ਤੋਂ ਰਾਤ ਨੂੰ ਟਰਾਲੀਆਂ ਕਿਹੜੀਆਂ ਨਿਕਲਦੀਆਂ ਜੀ?
0: ਜੀ
1: ਉਹ ਸਾਰੀ ਜਿਹੜਾ ਦੱਸਣਗੇ ਕਿ ਕਿਹੜਾ ਮਾਫੀਆ ਚੱਲਦਾ ਹੈਗਾ ਜੀ, ਕਿਹੜਾ ਪੁਲਿਸ ਵਾਲਾ ਹੈਗਾ ਆ ਜੀ, ਪੁਲਿਸ ਆਫੀਸਰ ਹੈਗਾ ਆ, ਉਹਨੇ ਕਿੰਨੇ ਟਰੱਕ ਜਿਹੜੇ ਹੈਗੇ ਆ ਪਾ ਲਏ ਜੀ ਆਪਣੇ, ਤੇ ਕਿਹਨੇ ਆਪਣੀਆਂ ਟਰਾਲੀਆਂ ਜਾਂਦੀਆਂ ਹੈਗੀਆਂ ਜੀ,
0: ਛੋਟੇ ਅਫਸਰਾਂ ਉੱਥੋਂ ਕਹਿੰਦੀ ਆ ਭਾਈ ਆਹ ਬੰਦਾ ਤੁਹਾਡਾ ਕੰਮ ਕਰ ਰਿਹਾ ਇਹਦੇ ਵਿੱਚ।
1: ਬਿਲਕੁਲ ਜੀ, FBI ਦੱਸਦੀ ਹੈਗੀ ਆ ਵੀ ਤੁਹਾਡੇ ਇੱਥੇ ਨੈਕਸਸ ਆ ਜੀ ਪੁਲਿਸ ਦਾ ਤੇ ਗੈਂਗਸਟਰ ਦਾ
0: ਜੀ,
1: ਉਦੋਂ ਦਾ ਜਿਹੜਾ ਹੈਗਾ ਤੁਹਾਡਾ ਨੈਕਸਸ। ਲਾਅ ਐਂਡ ਆਰਡਰ ਦੀ ਗੱਲ ਇਹ ਹੈਗੀ ਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ DGP ਸੀਗਾ ਤੇ ਅੰਮ੍ਰਿਤਸਰ ਦੇ ਉੱਥੇ ਜਿਹੜਾ ਹੈਗਾ ਆ ਤੇ ASI ਤੇ ਗੋਲੀ ਮਾਰਦੀ
0: ਹੈ,
1: ਉਹ ਕੌਣ ਆ ਜੀ? ਇਹਦਾ ਮਤਲਬ ਜਿਹੜਾ ਹੈਗਾ ਆ ਵੀ ਲਾਅ ਐਂਡ ਆਰਡਰ ਵੀ ਤੁਹਾਡੇ ਹੱਥ ਵਿੱਚ ਹੈ ਨੀ ਗਾ ਜੀ, ਬਾਕੀ ਡਿਪਾਰਟਮੈਂਟ ਵੀ ਤੁਹਾਡੇ ਹੱਥ ਵਿੱਚ ਹੈ ਨੀ ਗੇ ਜੀ, ਸਾਰਾ ਮਾਫੀਆ ਤੇ ਰਾਜ ਚਲਾ ਰਿਹਾ ਜੀ। ਸੋ ਇਸ ਕਰਕੇ ਜਿਹੜਾ ਆ ਇਹ ਗੱਲਾਂ ਜੇ ਵਰਕਰ ਆਉਂਦੇ ਹੈਗੇ ਆ ਤੇ ਵਰਕਰਾਂ ਨੂੰ ਜਿਹੜੇ ਆ ਆਪ ਵੀ ਪਤਾ ਹੀ ਆ ਨਾ, ਹੁਣ ਵਰਕਰ ਤਾਂ ਜਿਹੜਾ ਹੈਗਾ ਆ ਤੁਹਾਨੂੰ ਨਿੱਜ ਦੇ ਫਾਇਦੇ ਗਿਣਾ ਸਕਦਾ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਗਰਾਊਂਡ ਦੇ ਉੱਤੇ ਤਾਂ ਜਿਹੜਾ ਕੰਮ ਹੋਇਆ ਆ ਉਹ ਸਾਰਿਆਂ ਨੂੰ ਹੀ ਦਿਸਦਾ ਜੀ।
0: ਜੀ ਵੈਸੇ ਮੈਂ ਦੋ ਸ਼ਬਦ ਇਹਦੇ ਨਾਲ ਹੋਰ ਲਾਉਣੇ ਚਾਹੁੰਦਾ ਸੀ ਪਰ ਮੈਂ ਲਾਏ ਨੀ, ਮਾਂ ਦੇ ਮੁਨਾਫੇ ਖਾਲੀ ਲਿਫਾਫੇ।
1: ਚਲੋ ਚੰਗਾ ਕੀਤਾ ਤੁਸੀਂ ਖਾਲੀ ਲਿਓ। ਮੈਂ ਇੱਕ ਇੰਪੋਰਟੈਂਟ ਖਬਰ ਕਰ ਲਾਂ ਜੀ ਪਹਿਲਾਂ, ਫਿਰ ਬਾਅਦ ਦੇ ਵਿੱਚ ਵੱਡਾ ਇੱਧਰ ਇੰਡੀਆ ਦੇ ਸਰ, ਤੁਸੀਂ ਦੇਖਿਆ ਹੋ ਜੱਗੀ ਜੌਲ ਵਾਲੀ ਜਿਹੜੀ ਹੈਗੀ ਆ, ਉਹਨਾਂ ਨੂੰ 7 ਕੇਸਾਂ ਦੇ ਵਿੱਚ ਅੱਜ ਹਾਈ ਕੋਰਟ ਨੇ ਜਮਾਨਤ ਦੇ ਦਿੱਤੀ ਆ ਜੀ। 8ਵੇਂ ਕੇਸ ਤੇ ਹੁਣ 8 ਕੇਸ ਸੀਗੇ ਜੀ, 8ਵੇਂ ਕੇਸ ਚ ਪਹਿਲਾਂ ਹੀ ਜਮਾਨਤ ਹੋਈ ਆ ਜੀ, ਤੇ ਉਮੀਦ ਆ ਕਿ ਮਤਲਬ 1-2 ਦਿਨਾਂ ਦੇ ਵਿੱਚ ਜਾਂ ਵਰਕਿੰਗ ਡੇ ਦੇ ਵਿੱਚ ਸੋਮ ਮੰਗਲਵਾਰ ਤੱਕ ਜਿਹੜਾ ਆ ਵੀ ਉਹ ਬਾਹਰ ਆ ਜਾਣਗੇ ਜੀ।
0: ਬਿਲਕੁਲ,
1: ਪਰ ਭਾਰਤ ਸਾਹਿਬ ਇਸ ਕੇਸ ਦੇ ਵਿੱਚ ਮੈਂ ਇੱਕ ਵਾਰੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇੱਕ MP ਦਾ ਉੱਥੇ ਭਾਸ਼ਣ ਸੁਣਿਆ ਜੀ, ਮੈਂਬਰ ਪਾਰਲੀਮੈਂਟ ਜਿਹੜਾ ਆ ਬੋਲ ਰਿਹਾ ਸੀਗਾ ਕਿ ਅਸੀਂ ਜਿਹੜਾ ਹੈਗਾ ਅੱਜ ਤੱਕ ਹਿਊਮਨ ਰਾਈਟਸ ਦੇ ਜਿਹੜੇ ਹੈਗੇ ਆ ਮਦਈ ਰਹੇ ਆ
0: ਜੀ,
1: ਤੇ ਸਾਡੇ ਹੀ ਇੱਕ ਨਾਗਰਿਕ ਜਿਹੜਾ ਆ ਉਹ ਇੰਨੇ ਸਾਲਾਂ ਤੋਂ, ਉਦੋਂ ਜੀ 2 ਸਾਲ ਪਹਿਲਾਂ ਦੀ ਗੱਲ ਆ,
0: ਹੁਣ
1: ਤਾਂ 9 ਸਾਲ ਦੀ ਕਸਟਡੀ ਹੋਈ ਹਾਂ ਜੀ,
0: ਢੇਸੀ ਹੋਣੇ ਆ ਜੀ
1: ਕਸਟਡੀ ਦੇ ਵਿੱਚ, ਟ੍ਰਾਇਲ ਸ਼ੁਰੂ ਨਹੀਂ ਹੋਏ ਤੇ ਉਸ ਕਸਟਡੀ ਦੇ ਵਿੱਚ ਨਾ ਕੋਈ ਚਲਾਨ ਪੇਸ਼ ਹੁੰਦਾ ਹੈਗਾ, ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੀ ਨਹੀਂ ਕੰਪਲੀਟ ਹੋ ਰਹੀ, ਉਹਨੂੰ ਕਿੰਨਾ ਮਤਲਬ ਸਮੇਂ ਇਨਡੈਫੀਨੇਟ ਟਾਈਮ ਵਾਸਤੇ ਥੋੜਾ ਅੰਦਰ ਰੱਖਿਆ ਜਾ ਸਕਦਾ ਜੀ।
0: ਬਿਲਕੁਲ,
1: ਪਰ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੇ ਸਿਰ ਤੇ ਜੂ ਨਹੀਂ ਸਰਕੀ ਜੀ। ਸੋ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਆ ਬਦਨਾਮੀ ਹੁੰਦੀ ਆ ਸਿਸਟਮ ਦੀ ਜਿਹੜੀ ਹੈਗੀ ਆ, ਤੁਸੀਂ ਦੇਖੋ ਨਾ, ਤੇ ਹੁਣ ਉਮੀਦ ਆ ਕਿ ਉਹ ਆ ਜਾਣਗੇ ਜੀ, ਪ੍ਰੋਵਾਈਡਡ ਕਿ ਕੋਈ ਜਿਹੜਾ ਆ ਵੀ ਲਾ ਇਨਫੋਰਸਿੰਗ ਏਜੰਸੀ ਜਿਹੜੀਆਂ ਹੈਗੀਆਂ ਉਹ ਕੋਈ ਅਪੀਲ ਜਾਂ ਸਟੇਟ ਅਪੀਲ ਨਹੀਂ ਫਾਈਲ ਕਰਦੀ ਹਾਂਜੀ, ਕਿਉਂਕਿ ਜਵਾਬਾ ਲੱਗਾ ਹੈਗਾ ਆ ਜੀ, ਤੇ ਇਸ ਕਰਕੇ ਉਹਦੇ ਵਿੱਚ ਜੇ ਅਪੀਲ ਫਾਈਲ ਕਰ ਦਿੰਦੇ ਆ ਤੇ ਉੱਥੋਂ ਜਿਹੜੀ ਹੈਗੀ ਆਪਰੇਸ਼ਨ ਆਫ ਦਾ ਆਰਡਰ ਟਿਲ ਫਰਦਰ ਆਰਡਰ ਸਟੇਟ ਕਰ ਦਿੰਦੇ ਆ ਜੀ, ਤੇ ਉਹ ਰੋਕ ਵੀ ਲੱਗ ਸਕਦੀ ਹੈਗੀ ਆ ਜੀ। ਬਟ ਮੈਨੂੰ ਉਮੀਦ ਹੈਗੀ ਆ ਕਿ ਜਿਹੜਾ ਆ ਵੀ ਜੱਜ ਨੇ ਜਿਹਨੇ ਵੀ ਜਿਹੜੀ ਹੈਗੀ ਆ ਬੇਲ ਸੱਤ ਕੀਤੀਆਂ ਉਹਨਾਂ ਨੇ ਵੀ ਦੇਖਿਆ ਵੀ 9 ਸਾਲ ਦਾ ਸਮਾਂ ਕੋਈ ਥੋੜਾ ਨੀ ਹੁੰਦਾ
0: ਜੀ,
1: ਬਿਲਕੁਲ। ਇਸ ਕਰਕੇ ਜਿਹੜਾ ਹੈਗਾ ਆ ਤੇ ਉਹਨਾਂ ਨੇ ਜਿਹੜੀ ਆ ਉਹ ਬੇਲ ਐਪਲੀਕੇਸ਼ਨਾਂ ਮਨਜ਼ੂਰ ਕੀਤੀਆਂ ਜੀ। ਹੁਣ ਅੱਗੇ ਫਾਰਮੈਲਿਟੀ ਹੁੰਦੀਆਂ ਜੀ ਵੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਨਾ ਜੀ ਉਹ ਫਿਰ ਬੇਲ ਬੌਂਡ ਭਰਨੇ ਪੈਂਦੇ ਆ ਜੀ, ਉਹ ਡਿਟੇਲਡ ਆਰਡਰ ਦੇ ਮੁਤਾਬਕ ਜਿਹੜਾ ਆ ਵੀ ਕਿੰਨੇ ਕਿੰਨੇ ਅਮਾਊਂਟ ਦੀ ਸ਼ੋਰਟੀ ਮੰਗੀ ਆ ਜੀ, ਉਹ ਫਿਰ ਸ਼ੋਰਟੀ ਅਰੇਂਜ ਕਰਨ ਵਾਸਤੇ ਤੇ ਸਾਰਾ ਕੁਛ ਉਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਆ ਜੀ। ਦੂਜਾ ਇਹ ਆ ਵੀ ਕੱਲ ਤਾਂ ਜੇ ਹੋ ਸਕਦਾ ਆਰਡਰ ਹੀ ਇਹਨਾਂ ਨੂੰ ਮਿਲੇ ਤੇ ਮੰਡੇ ਟਿਊਜ਼ਡੇ ਤੱਕ ਜਿਹੜਾ ਹੈਗਾ ਆ ਫਾਰਮੈਲਿਟੀਆਂ ਫਿਲ ਅਪ ਕਰਕੇ
0: ਜੀ
1: ਤੇ ਉਹ ਬਾਹਰ ਆ ਜਾਣਗੇ। ਬਟ ਜੇ ਉਹਨਾਂ ਨੇ ਇੰਗਲੈਂਡ ਜਾਣਾ ਹੋਊਗਾ ਤੇ ਉਹਨਾਂ ਨੂੰ ਪ੍ਰਾਇਰ ਪਰਮਿਸ਼ਨ ਆਫ ਦਾ ਕੋਰਟ ਚਾਹੀਦੀ ਹੋਊਗੀ ਜੀ,
0: ਜੀ
1: ਜਿਹੜੀ ਕਿ ਇੰਨੀ ਸੌਖੀ ਨਹੀਂ ਮਿਲਦੀ
0: ਨਹੀਂ
1: ਜੀ,
0: ਮਿਲਦੀ
1: ਕਿਉਂਕਿ
0: ਜੀ,
1: ਕੁਝ ਦਾ ਕੇਸ ਹੈਗਾ ਜੀ,
0: ਬਿਲਕੁਲ
1: ਤੇ ਇੱਥੇ ਉਹ ਬਾਹਰ ਵੀ ਹਵਾਲਾ ਲੈਣਗੇ ਜੀ
0: ਜੀ ਪਰ ਸੈਣੀ ਸਾਹਿਬ
1: ਜਿੱਥੇ
0: ਜਿੱਦਾਂ
1: ਤੱਕ
0: ਕਿ
1: ਇਨਵੈਸਟ।
0: ਦੋ ਤਿੰਨ ਜਿਹੜੇ ਸਿੱਖ ਮਸਲੇ ਨੇ ਜਾਂ ਇਹ ਚੀਜ਼ਾਂ ਜੁੜਦੀਆਂ ਨੇ ਆਪਸ ਦੇ ਵਿੱਚ, ਜਿਵੇਂ ਕਿ ਬੀਜੇਪੀ ਦੀਆਂ ਅੱਜ ਰੈਲੀਆਂ ਕਹਿ ਲਓ ਜਾਂ ਯਾਤਰਾਵਾਂ ਸ਼ੁਰੂ ਹੋਈਆਂ ਨੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਇਹ ਇੱਕ ਟਾਈਮਿੰਗ ਹੁੰਦੀ ਹੈ ਜਾਂ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੇ ਪੁਰਾਣੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਸੋਫਟ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ, ਉਹਦਾ ਲਾਭ ਲੈਣ ਦੀ ਵੀ ਹੁੰਦੀ ਹੈ, ਕਿਵੇਂ ਦੇਖਦੇ ਹੋ ਇਹਦੇ ਵਿੱਚ ਕੁਝ ਨਾ ਕੁਝ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਸਹਿਮਤੀ ਜਾਂ ਉਹ ਸਾਰੀਆਂ ਚੀਜ਼ਾਂ ਬਣ ਸਕਣਗੀਆਂ, ਚਾਹੇ ਉਹ ਆਪਣੇ ਕੱਲ ਵੀ ਰਾਜੋਆਣਾ ਸਾਹਿਬ ਦੀ ਵੀ ਜਿਹੜੀ ਹੈ ਪਹਿਲੀ ਵਾਰ ਮੁੱਖ ਆਪਣੇ ਮੋਦੀ ਸਾਹਿਬ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ, ਤਾਂ ਪਹਿਲਾਂ ਉਹਨਾਂ ਨੇ ਲਿਖ ਨਹੀਂ ਲਿਖਿਆ ਪਰ ਕਦੇ ਉਹਨਾਂ ਨੇ ਇਹ ਸ਼ਬਦ ਨਹੀਂ ਲਿਖੇ ਸੀਗੇ। ਰੈਮ ਦੀ ਜਿਹੜੀ ਚਿੱਠੀ ਲਿਖੀ ਹੈ ਉਹਦੇ ਬਾਰੇ ਕੀ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਜਾਂ ਹਵਾਰਾ ਸਾਹਿਬ
1: ਮੈਨੂੰ
0: ਦੀ ਵੀ ਗੱਲ
1: ਲੱਗਦਾ
0: ਹੋ ਰਹੀ
1: ਹੈ
0: ਹੈ
1: ਕਿ ਇਹ ਜਿਹੜੀ ਹੈਗੀ ਚੀਜ਼ ਮਿਲਣੀ ਆ, ਮਤਲਬ ਸਰਕਾਰ ਇਹ ਚੀਜ਼ ਚਾਹੁੰਦੀ ਸੀ। ਹੁਣ ਇਹ ਤੋਂ ਅੱਗੇ ਅਗਲਾ ਬੰਦਾ, ਕਿਉਂਕਿ ਪਾਰਲੀਮੈਂਟ ਚ ਅਮਿਤ ਸ਼ਾਹ ਨੇ ਇਹ ਗੱਲ ਕਹੀ ਸੀ ਕਿ ਆਪ ਜਿਸਕੇ ਲਈ ਰਿਹਾਈ ਮੰਗ ਰਹੇ ਹੋ, ਉਸਨੇ ਤੋਂ ਅਪੀਲ ਵੀ ਨਹੀਂ ਕੀ,
0: ਬਿਲਕੁਲ
1: ਨਾ ਪਛਤਾਵਾ ਹੈ ਜੀ, ਨਾ ਗੁਨਾਹ ਦੇ ਉੱਤੇ ਕੋਈ ਪਛਤਾਵਾ, ਤੇ ਨਾ ਜਿਹੜਾ ਹੈਗਾ ਆ ਕਿ ਦੇਖੋ ਕਾਨੂੰਨ ਦੀਆਂ ਰਿਕੁਆਇਰਮੈਂਟ ਆ ਸਾਰੇ ਇਹ ਭਾਈ, ਜੇ ਕਿਸੇ ਬੰਦੇ ਨੇ ਰਹਿਮ ਦੀ ਅਪੀਲ ਕੀਤੀ ਹੈਗੀ ਆ ਤੇ ਉਹਨੂੰ ਆ ਸਾਰੀਆਂ ਚੀਜ਼ਾਂ ਕਿ ਪਛਤਾਵਾ ਤੇ ਨਾਲ ਅੰਡਰਟੇਕਿੰਗ
0: ਜੀ
1: ਹੈ ਜੀ ਨੋਟ ਟੂ ਵਾਇਲੇਟ ਐਨੀ ਲਾਅ ਇਨ ਫਿਊਚਰ, ਉਹ ਸਾਰਾ ਕੁਛ ਜਿਹੜਾ ਹੈਗਾ। ਬਟ ਅਜੇ ਇਹਨਾਂ ਦੇ ਵੀ ਸਟੈਂਡ ਦੇ ਵਿੱਚ ਜਿਹੜਾ ਹੈਗਾ ਆ ਫਰਕ ਆਇਆ ਹੈਗਾ ਜੀ। ਚਲੋ ਇਹਨਾਂ ਨੇ ਲੈਟਰ ਲਿਖਿਆ ਤੇ ਉਹਦੀ ਲਾਸਟ ਲਾਈਨ ਜਿਹੜੀ ਹੈਗੀ ਸੀ ਉਹ ਇਹ ਉਦਾਂ ਹੀ ਜੋ ਅਖਬਾਰਾਂ ਚ ਆਈ ਆ ਜੀ ਏਦਾਂ ਹੀ ਲਿਖਿਆ ਹੋਇਆ ਤੇ ਦੈਟ ਇਜ ਆਲਸੋ ਅਪੀਲਿੰਗ, ਪਰ ਉਹਨਾਂ ਨੇ ਸਿਸਟਮ ਦੇ ਮੂੰਹ ਤੇ ਚਪੇੜ ਮਾਰੀ। ਹਾਂਜੀ ਸਿਸਟਮ ਦੇ ਮੂੰਹ ਤੇ ਚਪੇੜ ਵੀ ਮਾਰੀ ਹੈਗੀ ਆ ਤੇ ਨਾਲ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਫਰਜ਼ ਵੀ ਚੇਤੇ ਕਰਾਏ ਆ ਜੀ ਕਿ 20 ਸਾਲ ਤੋਂ ਫਾਂਸੀ ਚੱਕੀ ਦੇ ਵਿੱਚ ਤੁਸੀਂ ਬੰਦਾ ਜਿਹੜਾ ਰੱਖਿਆ ਹੈਗਾ ਜੀ। ਦੇਖੋ ਅਸੀਂ ਜਿਹੜਾ ਹੈਗਾ ਕਾਨੂੰਨ ਪੜ੍ਹਦੇ ਸੀ ਤੇ ਉਸ ਵੇਲੇ ਜਿਹੜਾ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ ਨੋ ਵਨ ਕੈਨ ਬੀ ਕਨਵਿਕਟਡ ਟਵਾਈਸ ਫੋਰ ਦਾ ਸੇਮ ਅਫੈਂਸ
0: ਜੀ,
1: ਹੈ ਜੀ, ਕਿਸੇ ਬੰਦੇ ਨੂੰ ਕਿਸੇ ਜੁਰਮ ਦੀ ਜਿਹੜੀ ਹੈਗੀ ਆ ਉਹੀ ਸਜ਼ਾ 2 ਵਾਰੀ ਸਜ਼ਾ ਨਹੀਂ ਦਿੱਤੀ ਜਾਊਗੀ ਇੱਥੇ। ਤੇ ਜਿਹੜਾ ਸਜ਼ਾ ਇਹਦੇ ਵਿੱਚ ਲਿਖੀ ਆ ਉੱਥੇ ਲਿਖਿਆ ਹੈਗਾ ਆ ਜੀ ਵੀ ਜਾਂ ਤਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਕੈਪੀਟਲ ਸੈਂਟੈਂਸ ਹੈ ਜੀ, ਜਾਂ ਤਾਂ ਮਤਲਬ ਫਾਂਸੀ ਹੈਗੀ ਆ ਤੇ ਜਾਂ ਉਮਰ ਕੈਦ ਆ ਜੀ। ਹੁਣ ਇੱਥੇ ਤਾਂ ਉਮਰ ਕੈਦ ਐਂਡ ਵਰਲਡ ਨੀ ਗਾ, ਔਰ ਵਰਲਡ ਆ ਜੀ, ਐਂਡ ਵਰਲਡ ਹੋਵੇ ਤੇ ਆਪਾਂ ਇੱਥੇ ਮੰਨ ਲੈਂਦੇ ਜੀ, ਇੱਥੇ ਤਾਂ ਔਰ ਵਰਲਡ ਆ। ਹੁਣ ਇੱਥੇ ਜਿਹੜਾ ਹੈਗਾ ਆ ਉਮਰ ਕੈਦ ਜਿੰਨੀ ਜੋ ਸਮਾਂ ਜਿਹੜਾ ਆ ਉਹ ਜੇਲ੍ਹ ਤੇ ਗੁਜ਼ਾਰ ਚੁੱਕੇ ਹੈਗੇ ਆ ਜੀ, ਉਹ ਤਾਂ ਕਹਿੰਦੀਆਂ ਸਰਕਾਰਾਂ ਉਹ ਉੱਥੇ ਲਾਅ ਦੇ ਵਿੱਚ ਹੈਗਾ ਆ ਕਿ 20 ਸਾਲ ਤੋਂ ਬਾਅਦ ਸਟੇਟ ਗੌਰਮੈਂਟ ਕਿਸੇ ਟਾਈਮ ਤੇ ਵੀ ਐਪਲੀਕੇਸ਼ਨ ਦੇ ਕੇ ਪਰਸਿਊ ਕੀ ਕਰ ਸਕਦੀ ਹੈਗੀ ਆ ਰਿਹਾਈ ਵਾਸਤੇ ਔਨ ਦਾ ਗਰਾਊਂਡ ਆਫ ਗੁੱਡ ਕੰਡਕਟ ਔਰ ਕੰਸਿਡਰਿੰਗ ਦੀ ਸਰਕਮਸਟਾਂਸਿਸ ਆਫ ਦਾ ਕੇਸ।
0: ਬਿਲਕੁਲ ਹੈ ਜੀ,
1: ਨੋ ਡਾਊਟ ਸੁਪਰੀਮ ਕੋਰਟ ਨੇ ਜਿਹੜਾ ਆ ਇਹਨੂੰ ਪਹਿਲਾਂ ਕਲੀਅਰ ਕਰ ਦਿੱਤਾ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਇਹ ਆ ਕਿ ਟਿਲ ਦਾ ਲਾਸਟ ਬਰੀਥ, ਆਖਰੀ ਸਾਹ ਤੱਕ ਹੈ ਜੀ। ਪਰ ਉਹ ਜਿਹੜਾ ਅਧਿਕਾਰ ਹੈਗਾ ਉਹ ਸਟੇਟ ਕੋਲ ਹੈਗਾ ਆ ਜੀ, 20 ਸਾਲ ਤੋਂ ਬਾਅਦ ਜਿਹੜਾ ਆ ਉਹ ਕਿਸੇ ਸਟੇਟ ਵੇਲੇ ਵੀ ਜਿਹੜਾ ਆ ਐਪਲੀਕੇਸ਼ਨ ਰਿਹਾਈ ਵਾਸਤੇ ਮੂਵ ਕਰ ਸਕਦੀ ਹੈਗੀ ਆ ਜੀ, ਤੇ ਉਹਦਾ ਅਧਿਕਾਰ ਹੁੰਦਾ ਆ ਜੀ ਉਹਨਾਂ ਨੂੰ। ਤੇ ਇਹ ਇਸ ਕਰਕੇ ਉਹ ਕਰਦੇ ਕਿੱਥੇ ਹੈਗੇ ਆ ਵੀ ਜਿੱਥੇ ਜਿਹੜਾ ਆ ਇਹ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੋਈਆਂ ਹੁੰਦੀਆਂ ਜੀ, ਵੀ ਜਿੱਥੇ ਬੰਦਾ ਅੰਡਰਟੇਕਿੰਗ ਦਿੰਦਾ ਹੈਗਾ ਆ ਕਿ ਨਾਲ ਇਸ ਚੀਜ਼ ਦਾ ਫੀਲ ਕਰਦਾ ਆ ਕਿ ਹਾਂ ਜੀ ਕਿ ਮੈਂ ਮਤਲਬ ਪਛਤਾਵਾ ਆ ਜੀ ਮੈਨੂੰ। ਪਰ ਹੁਣ ਹੋਇਆ ਕੀ ਹੈਗਾ ਜੀ ਇੱਥੇ ਤਾਂ ਜਿਹੜਾ ਆ ਉਹ ਇੰਨਾ ਸਮਾਂ ਗੁਜ਼ਾਰਨ ਦੇ ਬਾਅਦ ਤੇ ਆ ਜਿਹੜਾ ਹੈਗਾ ਫਿਰ ਤੁਹਾਡੀ ਫਾਂਸੀ ਦੀ ਸਜ਼ਾ ਖੜੀ ਦੀ ਖੜੀ ਜੀ
0: ਖੜੀ ਹੈ ਜੀ। ਬਿਲਕੁਲ ਹੈ ਜੀ,
1: ਹਾਂਜੀ,
0: ਕਿਉਂਕਿ ਸੈਣੀ ਸਾਹਿਬ ਮੈਂ ਇਸ ਐਂਗਲ ਤੋਂ ਤਾਂ ਸੋਚ ਰਿਹਾ ਕਿਉਂਕਿ ਹੁਣੇ ਹੁਣੇ ਜਿਹੜਾ, ਚਲੋ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਦੇਖਿਆ ਨਹੀਂ ਸੀ, ਪਰ ਬਿਆਨ ਜਿਹੜਾ ਹਰਿਆਣੇ ਤੋਂ ਵੀ ਇੱਕ ਆਇਆ ਜਿਹੜੀ ਚਲੋ ਪੰਜਾਬ ਦੀ ਜਾਂ ਆਪਣੇ ਜਿਹੜੀ ਸਿੱਖ ਜਥੇਬੰਦੀਆਂ ਆਪਣੀਆਂ ਹੈਗੀਆਂ SGPC ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਅੰਡਰ ਜਿਹੜੀਆਂ ਛੋਟੀਆਂ ਜਥੇਬੰਦੀਆਂ ਵੀ ਨੇ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਜਿਹੜਾ ਸਾਰਾ ਕੁਝ ਪ੍ਰਬੰਧ ਉਹਨਾਂ ਦੇ ਅੰਡਰ ਹੈ। ਹੁਣ ਅੱਜ ਝੀਂਡਾ ਸਾਹਿਬ ਦਾ ਵੀ ਬਿਆਨ ਇਹਦੇ ਵਿੱਚ ਆਇਆ, ਜਗਦੀਸ਼ ਸਿੰਘ ਝੀਂਡਾ ਉਹਨਾਂ ਦਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੀ ਹੈ ਜੇਲ੍ਹ ਭਰੋ ਅੰਦੋਲਨ, ਤੇ ਕਿਉਂਕਿ ਉਹ ਹਰਿਆਣੇ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਬਣਾਉਣ ਦੇ ਵਿੱਚ ਵੱਡਾ ਫਾਇਦਾ ਬੀਜੇਪੀ ਲੈ ਗਈ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਕੈਸ਼ ਕਰਕੇ ਜਾਂ SGPC ਨੂੰ ਵੀ ਉਹ ਕੈਪਚਰ ਕਰਨ ਦੇ ਵਿੱਚ ਸਫਲ ਰਹੇ ਨੇ।
1: ਪਰ ਇਹ ਸਭ ਦੇਖੋ ਇਹਨਾਂ ਗੱਲਾਂ ਦਾ ਮਤਲਬ ਕੀ ਹੈ, ਸਾਰੀਆਂ ਗੱਲਾਂ ਦਾ ਮਤਲਬ ਇਹ ਹੈਗਾ ਆ ਕਿ ਮੁੱਦਾ ਹੁਣ ਜਿਹੜਾ ਹੈਗਾ ਆ ਟੋਟਲ ਸਿਆਸਤੀ ਆ,
0: ਬੰਦੀ ਸਿੰਘਾਂ ਦੀ
1: ਇਹ ਸਾਰੀ
0: ਚੱਲੇਗਾ ਜੀ ਮੇਨ
1: ਪੋਲੋਟਿਕਸ।
0: ਮੁੱਦਾ ਜੀ
1: ਹਾਂਜੀ, ਸੋ ਇਸ ਕਰਕੇ ਵੀ ਜਿਹੜਾ ਹੈਗਾ ਆ ਕਿ ਪੋਲੋਟਿਕਸ ਹੋ ਰਹੀ ਹੈਗੀ ਆ, ਪਰ ਕਮ ਸੇ ਕਮ ਤੁਸੀਂ ਇਹਨਾਂ ਬੰਦਿਆਂ ਦੇ ਇਹਨਾਂ ਦੇ ਕੋਈ ਪਰਸਨਲ ਕੌਜ ਵਾਸਤੇ ਕੋਈ ਨਿੱਜੀ ਹਿੱਤ ਵਾਸਤੇ ਕਤਲ ਨਹੀਂ ਕੀਤਾ ਕੋਈ।
0: ਬਿਲਕੁਲ
1: ਇਹਨਾਂ ਨੇ ਜੋ ਕੀਤਾ ਹੈਗਾ ਸੀ, ਦੇਖੋ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਵੀ ਇਹ ਗੱਲ ਲਿਖੀ ਕਿ ਤੁਹਾਡੇ ਜਿਹੜੇ ਹੈਗੇ ਆ ਕਸ਼ਮੀਰ ਦੇ ਵਿੱਚ ਜਿਹੜੇ ਆ, ਜੇ ਬੰਦੇ ਮਰ ਗਏ ਤੇ ਇੱਕ ਤੁਹਾਡੇ ਧਰਮ ਦੇ, ਤੇ ਤੁਸੀਂ ਜਿਹੜਾ ਹੈਗਾ ਆ ਦੂਜੇ ਦੇਸ਼ ਤੇ ਹਮਲਾ ਕਰ ਦਿੱਤਾ
0: ਜੀ,
1: ਹੈਂਜੀ, ਤੇ
0: ਬਿਲਕੁਲ
1: ਅਸੀਂ ਵੀ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਸਿਰਫ ਜਿਹੜਾ ਹੈਗਾ ਆ ਵੀ ਉਸ ਵੇਲੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ ਉਹਨਾਂ ਤੋਂ ਅਸੀਂ ਜਿਹੜਾ ਉਹਨਾਂ ਨੂੰ ਰੋਕਣਾ ਚਾਹੁੰਦੇ ਸੀ, ਤੇ ਇਸੇ ਕਰਕੇ ਅਸੀਂ ਉਹਨੂੰ ਹਟਾਉਣਾ ਚਾਹੁੰਦੇ ਸੀਗੇ, ਇਸੇ ਕਰਕੇ ਅਸੀਂ ਉਹਨੂੰ ਐਲੀਮੀਨੇਟ ਕੀਤਾ
0: ਕੀਤਾ ਜੀ,
1: ਹੈਂਜੀ। ਬਾਕੀ ਤਾਂ ਹੋਰ ਉਹਨਾਂ ਦਾ ਕੋਈ ਰੰਜਿਸ਼ ਨਹੀਂ ਜੀ, ਨਾ ਉਹਨਾਂ ਤੋਂ ਕਿਸੇ ਨੂੰ ਖਤਰਾ ਹੈਗਾ ਜੀ।
0: ਜੀ
1: ਪਰ ਫੇਰ ਵੀ ਦੇਖੋ ਇਸ ਕੇਸ ਦੇ ਵਿੱਚ ਸਰ ਫਾਂਸੀ ਤਾਂ ਹੁਣ ਹੋ ਹੀ ਨਹੀਂ ਸਕਦੀ, ਕਿਸੇ ਹਾਲਤ ਦੇ ਵਿੱਚ ਵੀ ਨਹੀਂ ਹੋ ਸਕਦੀ ਜੀ, ਜੋ ਮਰਜ਼ੀ ਕਰ ਲੈਣ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜੀ ਰੋਜ਼ ਫਾਂਸੀ ਅਗਲੇ ਬੰਦੇ ਨੂੰ ਲਾਉਂਦੇ ਆ ਤੁਸੀਂ ਫਾਂਸੀ ਕੋਠੀ ਦੇ ਵਿੱਚ ਰੱਖ ਕੇ ਜੀ, ਤੇ ਉਹ ਤਾਂ ਉੱਥੇ ਜਿਹੜਾ ਹੈਗਾ ਤੇ ਉਹ ਉਹ ਰਿਮੂਵ ਹੋਣਾ ਚਾਹੀਦਾ ਜੀ।
0: ਬਿਲਕੁਲ
1: ਰੈਦਰ ਮੈਂ ਤਾਂ ਕਹਿੰਦਾ ਹੈਗਾ ਆ ਕਿ ਉਹ ਸਜ਼ਾ ਨੂੰ ਕਨਵਰਟ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ, ਤੇ ਨਾਲ ਹੀ ਜਿਹੜਾ ਹੈਗਾ ਆ ਰਿਲੀਜ਼ ਦੀ ਪ੍ਰੋਸੈਸ ਵੀ ਸ਼ੁਰੂ ਕਰਨੀ ਚਾਹੀਦੀ ਹੈਗੀ। ਬਹੁਤ ਹੋ ਗਿਆ ਜੀ, ਇੱਕ ਬੰਦੇ ਦੀ ਜ਼ਿੰਦਗੀ ਤੁਸੀਂ ਖਾ ਲਈਏ, ਹੋਰ ਕੀ ਕਰਨਾ ਹੈਗਾ ਜੀ। ਕੰਮ ਤੇ ਕੰਮ ਅਗਲਾ ਆਪਣਾ ਬੁਢਾਪਾ ਤਾਂ ਜਿਹੜਾ ਹੈਗਾ ਆ ਬਾਹਰ ਨਿਕਲ ਕੇ ਖੁੱਲੀ ਹਵਾ ਦੇ ਵਿੱਚ ਰਵੇ ਜੀ,
0: ਰਵੇ ਜੀ।
1: ਕੀ ਪਰ ਸਾਹਿਬ,
0: ਤੇ ਸੈਣੀ ਸਾਹਿਬ ਚੋਣਾਂ ਦੇ ਮਸਲੇ ਦੇ ਵਿੱਚ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ, ਫਿਰ ਆਪਾਂ ਅਮਰਜੀਤ ਚਾਵਲਾ ਹੁਣਾਂ ਦੇ ਵੱਲ ਨੂੰ ਚੱਲਦੇ ਆ, ਉਹਨਾਂ ਦੇ ਵੀ ਭਾਂਡੇ ਵਿਕਦੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਆ। ਪਰ ਉਸ ਤੋਂ ਪਹਿਲਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵੱਲੋਂ ਚੋਣ ਮਨੋਰਥ ਪੱਤਰ ਕਮੇਟੀ ਜਿਹੜਾ ਉਹਦਾ ਵਿਸਤਾਰ ਕਰ ਦਿੱਤਾ ਹੈ, ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ ਜੀ। ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਕਿਤੇ ਨਾ ਕਿਤੇ ਕੁਝ ਫਾਇਦਾ ਹੋ ਸਕਦਾ ਹੈ, ਜਾਂ ਕੀ ਇਹਦੇ ਵਿੱਚ ਜਾਂ ਜ਼ਿਆਦਾ ਨਾਂ ਪਾ ਕੇ ਕਹਿ ਸਕਦੇ ਹਾਂ ਕਿ ਇੱਕ ਕੰਪੀਟੀਸ਼ਨ ਕਹਿ ਲਓ ਜਾਂ ਉਹ ਵੱਡੀ ਲਿਸਟ ਕਰਨ ਦਾ ਪੇਜ ਵਧਾਉਣ ਦਾ ਮੁੱਦਾ ਹੈ, ਜਿਹਦੇ ਵਿੱਚ NK ਸ਼ਰਮਾ ਵਰਗੇ ਤਜਰਬੇਕਾਰ ਆਗੂਆਂ ਤੋਂ ਲੈ ਕੇ ਸਰਬਜੀਤ ਸਿੰਘ ਝਿੰਜਰ, ਕੰਚਨ ਪ੍ਰੀਤ ਕੌਰ, ਜਹੀਦਾ ਸੁਲੇਮਾਨ, ਅਰਸ਼ਦੀਪ ਕਲੇਰ ਤੇ ਰਣਵੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਤੇ ਮਹਿਲਾ ਆਗੂਆਂ ਦੇ ਵਿਚਕਾਰ ਜਿਹੜਾ ਸੰਤੁਲਨ ਕਾਇਮ ਕਰਨ ਦੇ ਲਈ ਇਹਨਾਂ ਨੂੰ ਹੋਰ ਵਧਾ ਦਿੱਤਾ ਜੀ।
1: ਦੇਖੋ ਜੀ ਗੱਲ ਤਾਂ ਹੈਗੀ ਆ, ਅਕਾਲੀ ਦਲ 5 ਸਟੈਪ ਅੱਗੇ ਜਾਂਦਾ ਤੇ 7.5 ਪਿੱਛੇ
0: ਜੀ,
1: ਹੈ ਜੀ। ਉਹ ਮੁੜ ਕੇ ਕੋਈ ਕਾਂਡ ਏਦਾਂ ਦਾ ਹੋ ਜਾਂਦਾ ਹੈਗਾ ਆ। ਦੂਜਾ ਇੱਕ ਜਿਹੜੀ ਗਲਤੀ ਜਿਹੜੀ ਹੈਗੀ ਸੁਖਬੀਰ ਬਾਦਲ ਹੋਣੀ ਜਿਹੜੇ ਆ ਉਹ ਕੰਟੀਨਿਊਸਲੀ ਕਰਦੇ ਆ ਰਹੇ ਜੀ, ਉਹ ਇਹ ਕਿ ਉਹ ਪੋਲੀਟੀਕਲ ਪਾਰਟੀ ਨੂੰ ਇੱਕ ਕੰਪਨੀ ਦੇ CEO ਵਾਂਗੂ ਚਲਾਉਂਦੇ ਆ ਜੀ।
0: ਜੀ
1: ਕਈ ਵਾਰੀ ਮੇਰਾ ਉਜਰ ਹੋਇਆ ਇਸ ਚੀਜ਼ ਦੇ ਉੱਤੇ ਕਿ ਮੈਂ ਵੱਡੇ ਬਾਦਲ ਸਾਹਿਬ ਨੂੰ ਗੱਲਬਾਤ ਕਰਦੇ ਦੇਖਿਆ ਸੀ, ਵੀ ਜੇ ਉਹਨਾਂ ਨੂੰ ਕਹਿਣਾ ਜੀ ਵੀ ਫਲਾਨਾ ਬੰਦੇ ਨੂੰ ਵੀ ਟਿਕਟ ਦਾ ਇੱਥੇ ਮੈਨੂੰ ਤਾਂ ਆਪਣਾ ਨੀ ਪਤਾ
0: ਜੀ,
1: ਵੀ ਮੈਨੂੰ ਪਾਰਟੀ ਟਿਕਟ ਦਊਗੀ ਵੀ ਕਿ ਨਹੀਂ ਦਊਗੀ ਵੀ, ਹਾਂਜੀ। ਕਰਨ ਕਰਾਉਣ ਵਾਲੇ ਆਪ ਹੈਗੇ ਸੀਗੇ, ਪਰ ਨਾਲ ਐਗਜੈਕਟਿਵ ਕਮੇਟੀ ਬਣਾਈ ਸੀ, ਜਿਹੜੀ ਇਲੈਕਸ਼ਨ ਕਮੇਟੀ ਪੋਲੀਟੀਕਲ ਅਫੇਅਰ ਕਮੇਟੀ ਬਣਾਈ ਸੀ
0: ਜੀ,
1: ਸਾਰਾ ਕੁਛ ਆਪ ਕਰਨਾ, ਉਹਨਾਂ ਨੂੰ ਵਿਦਿਆ ਨੂੰ ਵਿੱਚ ਬਿਠਾ ਲੈਣਾ ਤਾਂ ਕਿ ਕਰਨਾ ਵੀ ਇਹਨਾਂ ਨੇ ਕੀਤਾ ਜੀ, ਜੋ ਇਹਨਾਂ ਨੇ ਪਾਰਟੀ ਨੇ ਕਿਹਾ ਉਹ ਮੈਂ ਕਰਤਾ, ਹਾਂਜੀ। ਆਪਣੇ ਤੇ ਨੀ, ਬਾਦਲ ਸਾਹਿਬ ਜਿੱਥੇ ਜਾਂਦੇ ਹੈਗੇ ਆ ਫਲਾਣਿਆ ਤੂੰ ਰੈਲੀ ਵਧੀਆ ਕਰਾਈ, ਚੱਲ ਤੂੰ MLA ਦਾ ਕੈਂਡੀਡੇਟ, ਮੀਨਿੰਗ ਦੇਰ ਬਾਈ ਕਿ ਉਹਨਾਂ ਬੰਦਿਆਂ ਦੀ ਜਿਹੜੀ ਆ ਸਿਗਨੀਫਿਕੈਂਸ ਤਾਂ ਤੁਸੀਂ ਵੈਸੇ ਹੀ ਜ਼ੀਰੋ ਕਰ ਦਿੱਤੀ
0: ਜੀ,
1: ਪਹਿਲੀ ਗੱਲ ਜੀ। ਦੂਜੀ ਗੱਲ, ਬਾਦਲ ਸਾਹਿਬ ਜਿਹੜੇ ਹੈਗੇ ਆ ਹੀ ਇਜ਼ ਨੋਟ ਏ ਗੁੱਡ ਓਰੇਟਰ
0: ਜੀ,
1: ਉਹ ਜਦੋਂ ਬੋਲਦੇ ਹੈਗੇ ਆ ਕੋਈ ਨਾ ਕੋਈ ਉਹਨਾਂ ਦਾ ਵਾਈ ਸਲਿਪ ਆਫ ਟੰਗ ਜਿਹੜਾ ਆ ਉਹਨਾਂ ਕੋਲੋਂ ਕੋਈ ਨਾ ਕੋਈ ਗੱਲ ਏਦਾਂ ਦੀ ਹੋ ਜਾਂਦੀ ਹੈਗੀ ਆ ਜਿਹੜੀ ਕਿ
0: ਫਿਰ
1: ਜੀ ਬਾਅਦ ਦੇ ਵਿੱਚ ਮਜ਼ਾਕ ਦਾ ਪਾਤਰ ਬਣਦੇ ਆ ਜੀ।
0: ਜੀ
1: ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ ਜੀ,
0: ਜੀ
1: ਤੁਹਾਡੀ ਪੋਜ਼ਿਟਿਵ ਗੱਲ ਕਹੀ ਜਿਹੜੀ ਆ ਉਹ ਟੱਕੀ ਰਹਿ ਜਾਂਦੀ ਹੈਗੀ ਆ, ਜਿਹੜੀ ਏਦਾਂ ਦੀ ਕੋਈ ਹੋ ਜਾਂਦੀ ਹੈ, ਮਿਸਟੇਕ ਹੋ ਜਾਂਦੀ ਆ,
0: ਉਹ
1: ਉਹਨੂੰ
0: ਵਾਇਰਲ ਹੋ
1: ਜਿਹੜਾ
0: ਜਾਂਦੀ ਹੈ
1: ਗਲੋਰੀਫਾਈ ਕਰ ਦਿੰਦੇ ਅਗਲੇ, ਉਹ
0: ਜੀ।
1: ਵਾਇਰਲ ਹੋ ਜਾਂਦੀ ਹੈ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਕਿ ਤੁਹਾਨੂੰ ਜਾਂ ਤਾਂ ਜਿਹੜਾ ਹੈਗਾ ਆ ਆਪਣੀ ਭਾਸ਼ਣ ਲਿਖ ਕੇ ਲੈ ਜਾਣਾ ਚਾਹੀਦਾ ਹੈਗਾ ਆ ਜੀ,
0: ਜੀ
1: ਜਾਂ ਕੋਈ ਜਿਹੜਾ ਹੈਗਾ ਆ ਜਿੱਦਾਂ ਟੈਲੀ ਪ੍ਰਿੰਟਰ ਜਾਂ ਹੋਰ ਕੋਈ ਏਦਾਂ ਦੀ ਟੈਕਨੋਲੋਜੀ ਦਾ ਸਹਾਰਾ ਲੈ ਲੈਣਾ ਚਾਹੀਦਾ ਆ ਜੀ,
0: ਜੀ
1: ਤੇ ਜਾਂ ਜਿਹੜਾ ਹੈਗਾ ਆ ਚੁੱਪ ਕਰਕੇ ਥਾਪੀ ਦਿਆ ਕਰੋ। ਹਾਂ ਬਈ ਬੋਲਣ ਵਾਸਤੇ ਜਿੱਦਾਂ ਬਾਕੀ ਬੰਦ ਕੰਮਾਂ ਵਾਲੇ ਬੰਦੇ ਰੱਖੇ ਹੁੰਦੇ ਆ, ਤੇ ਇੱਕ
0: ਜੀ
1: ਆਪਣਾ ਭਾਸ਼ਣ ਬੋਲਣ ਵਾਸਤੇ ਵੀ, ਹਾਂ ਜੀ ਬਾਦਲ ਸਾਹਿਬ ਵੱਲੋਂ ਜੀ, ਹੈ
0: ਜੀ।
1: ਜੀ ਤੁਹਾਡੇ ਕੋਲ ਕਿਹੜਾ ਲੀਡਰ ਹੈ ਨੀ ਗੇ, ਤੁਹਾਡੇ ਕੋਲ ਏਦਾਂ ਦੇ ਮਜੀਠੀਏ ਵਰਗੇ ਏਦਾਂ ਦੇ ਬੰਦੇ ਜਿਹੜੇ ਕਿ ਕਿਸੇ ਕੇਸ ਦੇ ਜੇ ਫੈਕਟਸ ਰੱਖਦੇ ਹੈਗੇ ਆ ਤੇ ਵੱਡੇ ਤੋਂ ਵੱਡੇ ਵਕੀਲਾਂ ਨੂੰ ਮਾਤ ਪਾ ਦਿੰਦੇ ਆ ਜੀ,
0: ਜੀ ਬਿਲਕੁਲ।
1: ਉਹ ਉਹਨਾਂ ਦੇ ਵਿੱਚ ਕਿੰਨਾ ਉਹਨਾਂ ਦੇ ਜਿਹੜਾ ਹੈਗਾ ਆ ਭਈ ਕਨਵਿੰਸਿੰਗ ਵੀ ਹੈਗੀ ਆ ਉਹਨਾਂ ਦੀ, ਤੇ ਉਹ ਜਚਾ ਜਾਂਦੇ ਅਗਲੇ ਬੰਦੇ ਨੂੰ ਵੀ ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਆ ਅਗਲੇ ਦੇ ਖਾਨੇ ਤੱਕ ਪਾ ਦਿੰਦੇ ਆ ਜੀ।
0: ਜੀ
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ, ਜੇ ਅਕਾਲੀ ਦਲ ਇਹਦੇ ਤੇ ਹੋਮਵਰਕ ਕਰੇਗਾ ਤੇ ਥੋੜਾ ਬਹੁਤਾ ਜਿਹੜਾ ਹੈਗਾ ਆ ਉਹਨੂੰ ਬੂਸਟ ਮਿਲ ਜਾਏਗਾ, ਅਦਰਵਾਈਜ਼ ਸਾਰੇ ਪਾਸੇ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਆਪਣੀ ਕੁੱਲ ਜਿਹੜੀ ਹੈਗੀ ਆ ਤੇ ਆਪਸ ਦਾ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਜੀ ਕਿ ਆਪਣਾ ਜਿਹੜੀ ਆ ਫੁੱਲ ਐਨਰਜੀ ਨਾਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਆ, ਲੋਕੀ ਦੇਖਣਗੇ ਕਿ ਹਾਂ ਜੀ ਆਪਾਂ ਕਿਹੜਾ ਹੈਗਾ ਕਿਹੜੀ ਹੱਟੀ ਤੋਂ ਸੌਦਾ ਲੈਣਾ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਂਸ
1: ਹਾਂ ਜੀ ਆ ਜੀ, ਇਹ ਹੁਣ ਜਿਹੜਾ
0: ਆਪਣੇ ਅਮਰਜੀਤ ਚਾਵਲਾ ਜਿਹੜੇ ਨੇ ਉਹ ਕੇਸ ਦਾ ਮਾਮਲਾ ਬਹੁਤ ਸਾਰੀਆਂ ਫੈਡਰੇਸ਼ਨਾਂ, ਚਲੋ 84 ਦੀ ਜਦੋਂ ਜ਼ਿਕਰ ਆਉਂਦਾ ਜਾਂ ਉਸ ਤੋਂ ਬਾਅਦ ਜੋ ਹਾਲਾਤ ਰਹੇ ਨੇ 92-94 ਤੱਕ, ਉਹ ਚੀਜ਼ਾਂ ਦੇ ਵਿੱਚ ਕਾਲੇ ਦੌਰ ਦੇ ਵਿੱਚ ਜੋ ਕੁਝ ਵੀ ਵਾਪਰਦਾ ਰਿਹਾ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਜੇ ਵੀ ਇਸ ਦੁਨੀਆਂ ਦੇ ਉੱਤੇ ਹੈਗੇ ਆ, ਕੁਝ ਚੰਗੇ ਵੀ ਨੇ ਕੁਝ ਮਾੜੇ ਵੀ ਨੇ, ਕੁਝ ਆਪਣੇ ਫਾਇਦੇ ਵੀ ਸੋਚਿਆ ਉਹਨਾਂ ਸਮਿਆਂ ਦੇ ਵਿੱਚ, ਡਕੈਤੀਆਂ ਜਾਂ ਬੈਂਕਾਂ ਦੀ ਸਾਰੀ ਲੁੱਟਮਾਰ, ਇੱਕ ਦੂਸਰੇ ਦਾ ਕਤਲ, ਧੜੇਬੰਦੀਆਂ, ਬਹੁਤ ਸਾਰੀ ਨੌਜਵਾਨੀ ਪੀੜ੍ਹੀ ਨੂੰ ਮਤਲਬ ਕਿ ਖਤਮ ਜਾਂ ਹੋਰ ਪਾਸੇ ਗਲਤ ਪਾਸਿਆਂ ਨੂੰ ਲਾਉਣਾ, ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਉਸ ਸਮੇਂ ਦੇ ਵਿੱਚ ਰਹੇ ਨੇ, ਇੱਜ਼ਤਾਂ ਦੇ ਉੱਤੇ ਵੀ ਜਿਹੜਾ ਬਥੇਰਾ ਕੁਝ ਕੀਤਾ ਗਿਆ ਤੇ ਕਾਲੀਆਂ ਲੋਈਆਂ ਵੀ ਮਸ਼ਹੂਰ ਹੋਈਆਂ, ਸਾਰਾ ਕੁਝ ਹੋਇਆ। ਤੇ ਜਦੋਂ ਇਸ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਚਲੋ ਆਪਾਂ ਜਿੱਦਾਂ ਤੁਸੀਂ ਆਪਾਂ ਖਬਰ ਸ਼ੁਰੂ ਕੀਤੀ ਸੀਗੀ ਉਦਾਂ ਤੁਸੀਂ ਇਹ ਕਹਿ ਹੀ ਦਿੱਤਾ ਸੀਗਾ ਕਿ ਜਿੰਨਾ ਚਿਰ ਇਹਦੀ ਪੂਰੀ ਡਿਟੇਲ ਨਹੀਂ ਆ ਜਾਂਦੀ ਉਨਾ ਚਿਰ ਆਪਾਂ ਨਹੀਂ ਕਹਿ ਸਕਦੇ। ਇਹਦੇ ਵਿੱਚ ਦੋਵੇਂ ਪੱਖ ਨੇ ਸੈਣੀ ਸਾਹਿਬ, ਜਿਹੜੀ ਔਰਤ ਇਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰ ਰਹੀ ਹੈ ਜਾਂ ਖਾਸ ਕਰਕੇ ਸਿੱਖ ਸੰਸਥਾਵਾਂ ਨੂੰ ਟਾਰਗੇਟ ਕਰਕੇ ਜਾਂ ਉਹਨਾਂ ਦੇ ਨਾਮ ਲੈ ਕੇ ਜਾਂ ਕਮਰਿਆਂ ਦੇ ਨੰਬਰ ਜਾਂ ਟ੍ਰੀਟਮੈਂਟ ਦੀ ਗੱਲ ਹੁੰਦੀ ਹੈ, ਹੋਰ ਸਾਰੀਆਂ ਚੀਜ਼ਾਂ, 8-9 ਮਹੀਨੇ ਉਹ ਚੁੱਪ ਰਹਿੰਦੀ ਹੈ, ਸਾਰਾ ਕੁਝ ਆਪਣੇ ਨਾਲ ਹੋਣ ਦਿੰਦੀ ਹੈ, ਦੋਵੇਂ ਪਾਸੇ ਸਵਾਲ ਖੜੇ ਹੁੰਦੇ ਆ ਜੀ। ਅਮਰਜੀਤ ਚਾਵਲਾ ਉਹਨਾਂ ਦੇ ਉੱਤੇ ਵੀ ਤੇ ਜਿਹਨਾਂ ਨੇ FIR ਦਰਜ ਕਰਵਾਈ ਹੈ ਜੋ ਪੀੜਤ ਨੇ ਉਹਨਾਂ ਦੇ ਉੱਤੇ ਵੀ, ਕਿਵੇਂ ਦੇਖਦੇ ਹੋ ਜੀ?
1: ਭਾਰੀ ਸਾਹਿਬ ਇਸ ਖਬਰ ਦਾ ਵਿਸ਼ਲੇਸ਼ਣ ਮੈਂ ਦੋ ਐਂਗਲ ਨਾਲ ਕਰੂੰਗਾ ਜੀ।
0: ਜੀ
1: ਇੱਕ ਵਕੀਲ ਦੇ ਐਂਗਲ ਨਾਲ,
0: ਜੀ,
1: ਤੇ ਇੱਕ ਸਿੱਖ ਦੇ ਐਂਗਲ ਨਾਲ।
0: ਜੀ
1: ਜੇ ਮੈਂ ਇੱਕ ਵਕੀਲ ਦੇ ਨਜ਼ਰੀਏ ਨਾਲ ਸੋਚਾਂ ਜੀ, ਜਿਹੜੀ FIR ਦੀ ਪਲੇਨ ਰੀਡਿੰਗ ਹੈ ਨਾ, ਉਹ ਤਾਂ ਇਹ ਦੱਸਦੀ ਆ ਜੀ
0: ਜੀ
1: ਕਿ ਦੇਖੋ ਰੇਪ ਦਾ ਅਫੈਂਸ ਜਿਹੜਾ ਹੈਗਾ ਆ ਉਦੋਂ ਬਣਦਾ ਹੁੰਦਾ ਆ ਜਦੋਂ ਜੇ ਮੇਜਰ ਲੇਡੀ ਹੈਗੀ ਆ ਜਿੰਨੀ ਉਹਦੀ ਉਮਰ, ਚਲੋ
0: ਜੀ,
1: ਕਿ ਉਹਦੀ ਵਿਦਆਊਟ ਕੰਸੈਂਟ ਜਿਹੜਾ ਹੈਗਾ ਆ ਉਹਦੇ ਨਾਲ ਕਿਤੇ ਰਿਲੇਸ਼ਨ ਬਣਾਏ ਗਏ।
0: ਜੀ
1: ਠੀਕ ਹੈ ਜੀ। ਹੁਣ ਜਿਹੜੀ ਹੈਗੀ ਆ ਭਈ ਇਸ ਕੇਸ ਦੇ ਵਿੱਚ ਕੰਸੈਂਟ ਜਿਹੜੀ ਹੈਗੀ ਆ ਉਹ ਕੋਈ ਲਿਖ ਕੇ ਸਟਾਮ ਥੋੜਾ ਦਿੰਦਾ ਹੁੰਦਾ ਜੀ।
0: ਬਿਲਕੁਲ।
1: ਕੰਸੈਂਟ ਦਾ ਤਾਂ ਮਤਲਬ ਇਹ ਹੁੰਦਾ ਹੈਗਾ ਆ ਕਿ ਤੁਸੀਂ ਉੱਥੇ ਦੇ ਜਿਹੜੇ ਸਰਕਮਸਟਾਂਸਿਸ ਆ ਉਹਨਾਂ ਤੋਂ ਹੀ ਡਰਾ ਕਰਨਾ ਆ ਕਿ ਵੈਦਰ ਸ਼ੀ ਵਾਜ ਫੋਰਸਡ ਔਰ ਸ਼ੀ ਵਾਜ ਕੰਸੈਂਟਡ।
0: ਜੀ
1: ਹੁਣ ਇੱਥੇ ਕੀ ਆ ਜੀ, ਇੱਥੇ ਜਿਹੜਾ ਹੈਗਾ ਆ, ਚਲੋ ਠੀਕ ਹੈ ਕਿ ਉਹ ਲੇਡੀ ਕਹਿੰਦੀ ਭਈ ਮੈਂ ਪਹਿਲਾਂ SGBC ਦੇ ਪ੍ਰਧਾਨ ਨੂੰ ਦੱਸਿਆ, ਮੈਂ ਜਥੇਦਾਰ ਸਾਹਿਬ ਨੂੰ ਦੱਸਿਆ, ਮੈਂ ਫਲਾਨੇ ਨੂੰ ਦੱਸਿਆ, ਟਿਮਕੜੇ ਨੂੰ ਦੱਸਿਆ, ਭਾਈ ਸੁਖਬੀਰ ਬਾਦਲ ਦੇ PA ਨੂੰ ਦੱਸਿਆ, ਨਾ ਤਾਂ ਸੁਖਬੀਰ ਬਾਦਲ SHO ਸੀਗਾ ਜਿਹਨੇ FIR ਲਿਖਣੀ ਸੀ ਜੀ, ਪੁਲਿਸ ਹਾਂਜੀ ਉਹ ਸਾਰਿਆਂ ਨੂੰ ਦੱਸ ਕੇ ਤੇ ਬਾਅਦ ਦੇ ਵਿੱਚ ਫਿਰ ਪੁਲਿਸ ਸਟੇਸ਼ਨ ਗਈ ਆ ਜੀ।
0: ਨਾਲੇ ਸਵਾਲ ਸੈਂਸ ਸਾਹਿਬ ਇਹ ਵੀ ਹੈ ਕਿ ਇੱਕ ਵਾਰੀ ਜੇ ਤੁਹਾਡੇ ਨਾਲ ਇਹ ਚੀਜ਼ ਵਾਪਰ ਚੁੱਕੀ ਹੈ ਤਾਂ ਤੁਸੀਂ ਬਾਰ ਬਾਰ ਕਿਉਂ ਉਸ ਵਿਅਕਤੀ ਦੇ ਨਾਲ ਮਤਲਬ ਕਿ ਰਾਬਤਾ ਰੱਖ ਰਹੇ ਹੋ?
1: ਭਾਰੀ ਸਾਹਿਬ ਮੈਂ ਤਾਂ ਕਹਿੰਦਾ ਹੈਗਾ ਲਾ ਵਾਲੀ ਡਿਗਰੀ ਮੈਂ ਤੁਹਾਨੂੰ ਵੀ ਦੇ ਦੇਣੀ ਆ। ਹਾਂਜੀ ਸਵਾਲ ਇਹ ਹੈਗਾ ਨਾ ਜੀ, ਉਹ ਚੀਜ਼ ਤਾਂ ਚਲੋ ਮੈਂ ਮੰਨ ਲੈਣਾ ਹੈਗਾ ਜੀ, ਉਹ ਗੱਲ ਇਹ ਹੈਗੀ ਆ ਕਿ ਉਹਨੂੰ ਪੁਲਿਸ ਥਾਣੇ ਕੋਈ ਲੈ ਕੇ ਨਹੀਂ ਗਿਆ, ਉਹ
0: ਜੀ
1: ਆਪ ਗਈ। ਦੈਟ ਮੀਨਸ ਕਿ ਉਹਨੂੰ ਪੁਲਿਸ ਦਾ ਵੀ ਪਤਾ ਸੀ ਵੀ ਇਸ ਚੀਜ਼ ਬਾਰੇ ਸ਼ਿਕਾਇਤ ਪੁਲਿਸ ਕੋਲ ਕਰਨੀ ਆ।
0: ਜੀ
1: ਹਾਂਜੀ
0: ਜੀ
1: ਤੇ ਫਿਰ ਪਹਿਲਾਂ ਇਹਨਾਂ ਬੰਦਿਆਂ ਕੋਲ ਜਾਣ ਦਾ ਮਤਲਬ ਕੀ ਸੀ, ਮਕਸਦ ਕੀ ਸੀ? ਕਿ ਉਹਦਾ ਮਕਸਦ ਜਿਹੜਾ ਹੈਗਾ ਆ ਸਜ਼ਾ ਦਿਵਾਉਣ ਹੀ ਨਹੀਂ ਸੀ, ਉਹਦਾ ਮਕਸਦ ਕੋਈ ਐਕਸਪੈਕਟੇਸ਼ਨ ਉਹਦੀਆਂ ਹੋਰ ਸੀਗੀਆਂ ਜੀ,
0: ਜੀ
1: ਉਹ ਕੁਛ ਹੋਰ ਚਾਹੁੰਦੀ ਸੀ ਜੀ।
0: ਬਿਲਕੁਲ,
1: ਤੋ ਇਹ ਤਾਂ ਇੱਕ ਵਕੀਲ ਦਾ ਨਜ਼ਰੀਆ ਆਇਆ ਜੀ ਵੀ ਹਾਂ ਜੀ ਵੀ ਭਾਈ ਇਹ ਉਧਰ ਉਧਰ ਜੋ ਜਾਂਦੀ ਰਹੀ ਹੈਗੀ, ਤੂੰ ਸਿੱਧਾ ਥਾਣੇ ਕਿਉਂ ਨੀ ਗਈ?
0: ਬਿਲਕੁਲ
1: ਜੀ, ਹੁਣ ਜਿੱਥੇ ਤੱਕ ਹੈਗਾ ਆ ਕਿ ਏਡਾ ਲੰਬਾ ਸਮਾਂ ਕਿ ਉਹ ਭਾਈ ਨਵੰਬਰ ਦੇ ਵਿੱਚ ਜੇ ਆਈ ਆ ਤੇ ਫਰਵਰੀ ਤੋਂ ਅੱਗੇ ਉਹ ਦੱਸਦੀ ਆ ਵੀ ਫਰਵਰੀ ਤੋਂ ਉੱਥੇ ਸਰਾਂ ਦੇ ਵਿੱਚ ਰਹਿੰਦੀ ਆ ਜਾਂ ਸਾਰਾ ਕੁਛ ਹੈਗਾ ਜੀ,
0: ਜੀ
1: ਉਹ ਸਾਰੀਆਂ ਗੱਲਾਂ ਨੂੰ ਜਿਹੜਾ ਆ ਜੇ ਆਪਾਂ ਵਿਚਾਰਦੇ ਹੈਗੇ ਆ ਸਰ, ਐਜ਼ ਏ ਸਿੱਖ ਜੇ ਮੈਂ ਹੁਣ ਇਹ ਗੱਲ ਕਵਾਂ
0: ਜੀ,
1: ਭਾਰਤ ਸਾਹਿਬ ਗੱਲ ਤਾਂ ਹੈਗੀ ਆ ਇੰਸਟੀਟਿਊਸ਼ਨ ਦੀ ਬਦਨਾਮੀ ਬਹੁਤ ਹੋਈ ਹੈ, ਕੇਸ ਚਾਹੇ ਉਹ ਝੂਠਾ ਆ।
0: ਬਿਲਕੁਲ,
1: ਜੇ ਉਹ ਕੰਸੈਂਟਿੰਗ ਪਾਰਟੀ ਵੀ ਹੈਗੀ ਸੀ ਤੇ ਕੀ ਤੁਸੀਂ ਧਰਮ ਦੀ ਸਿਆਸਤ ਕਰਨ ਵਾਲੇ ਬੰਦੇ, ਕੀ ਤੁਸੀਂ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਬੰਦੇ
0: ਜੀ,
1: ਚਰਿੱਤਰ ਦੇ ਇੰਨੇ ਹੌਲੇ ਹੋ
0: ਜੀ,
1: ਤੁਹਾਡਾ ਕੀ ਚਰਿੱਤਰ ਆ ਜੀ?
0: ਬਿਲਕੁਲ,
1: ਇੱਕ ਲੇਡੀ ਆਉਂਦੀ ਹੈਗੀ ਆ, ਉਹ ਕਿਹੜੀ ਏਦਾਂ ਦੀ ਸੇਵਾ ਲਾਈ ਸੀ ਜਿਹੜੀ ਇੰਨੇ ਲੰਬੇ ਸਮੇਂ ਤੱਕ ਉਹਨੂੰ ਤੁਸੀਂ ਸਰਾਂ ਦੇ ਵਿੱਚ ਰੱਖ ਛੱਡਿਆ ਜੀ?
0: ਬਿਲਕੁਲ ਹੈ ਜੀ,
1: ਹੈ ਜੀ, ਉਹ ਤੁਹਾਡੇ ਸਰਾਂ ਦੇ ਕਮਰਾ ਨੰਬਰ ਇੰਨਾ ਤੇ ਕਮਰਾ ਨੰਬਰ ਇੰਨਾ ਦੱਸਦੀ ਪਈ ਹੈਗੀ ਆ, ਉਹ ਸਾਰੇ ਹੈਗੇ ਆ ਜੀ। ਉਹਨਾਂ ਚੀਜ਼ਾਂ ਦੇ ਨਾਲ ਦੇਖੋ ਇੱਕ ਜਿਹੜਾ ਹੈਗਾ ਆ ਕੋਰਟ ਦੇ ਵਿੱਚ ਗੱਲਾਂ ਕਰਨ ਨੂੰ ਤਾਂ ਬਹੁਤ ਚੰਗੀਆਂ ਹੈਗੀਆਂ ਜੀ ਕਿ ਆਪਾਂ ਉਹਨਾਂ ਨੂੰ ਨਿਰਦੋਸ਼ ਵੀ ਸਾਬਤ ਕਰ ਲਾਂਗੇ, ਸਭ ਕੁਛ ਸਾਬਤ ਕਰ ਲਾਂਗੇ
0: ਜੀ,
1: ਪਰ ਜਿਹੜੀ ਸਵਾਲ ਜਿਹੜੇ ਉੱਠਦੇ ਹੈਗੇ ਆ ਕਿ ਏਡਾ ਲੰਬਾ ਸਮਾਂ ਤੁਸੀਂ ਜਿਹੜਾ ਆ ਉਹਨੂੰ ਕਿੱਦਾਂ ਰੱਖ ਛੱਡਿਆ ਜੀ ਉੱਥੇ, ਇਹਨੇ ਸਰਾਂ ਤੇ ਕਮਰਾ ਦਵਾਇਆ, ਕੀ ਦਵਾਇਆ, ਕਿਹੜੀ ਉਹਦੇ ਕੋਲੋਂ ਸੇਵਾ ਲੈਂਦੇ ਸੀ
0: ਜੀ,
1: ਕਿਸ ਤਰੀਕੇ ਨਾਲ ਜਿਹੜਾ ਉਹਨੂੰ ਗੱਡੀ ਦਿੱਤੀ ਜਾਂਦੀ ਸੀ
0: ਜੀ,
1: ਉਹ ਸਾਰਾ ਜਿਹੜਾ ਹੈਗਾ ਉਹ ਇਹ ਚੀਜ਼ਾਂ ਵਿਚਾਰਨ ਦੀਆਂ ਆ ਜੀ।
0: ਜੀ
1: ਸਮਾਜ ਦੇ ਵਿੱਚ ਜਿਹੜਾ ਆ ਇਹਨਾਂ ਬੰਦਿਆਂ ਦਾ ਕੀ ਕਿਰਦਾਰ ਆ ਜਿਹੜੇ ਧਰਮ ਦੀ ਸਿਆਸਤ ਕਰਦੇ ਆ ਜੀ,
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹ ਨਮੋਸ਼ੀ ਵਾਲਾ ਵਿਛਾਇਆ। ਹਾਂਜੀ ਇਹ ਠੀਕ ਕੀਤਾ ਉਹਨਾਂ ਨੇ ਜਿੱਦਾਂ ਆ ਕਿ ਹੁਣ ਗੱਲ ਤਾਂ ਇਹ ਹੈਗੀ ਆ ਕਿ ਇਹਦੇ ਵਿੱਚ ਵੀ ਦੋ ਵਿਊ ਹੈਗੇ ਆ, ਉਹਨਾਂ ਦਾ ਕੈਨੇਡਾ ਜਾਣਾ ਜਿਹੜਾ ਹੈਗਾ ਆ ਮੈਂ ਸਮਝਦਾ ਆ ਕਿ ਸਹੀ ਆ, ਕਿਉਂ ਮੈਂ ਸਮਝਦਾ ਜੀ,
0: ਜੀ
1: ਉਹ ਮੈਂ ਸਮਝਦਾ ਆ ਕਿ 9 ਸਾਲ ਹੋ ਗਏ ਜੱਗੀ ਜੌਲ ਨੂੰ, ਅਜੇ ਤੱਕ ਜਿਹੜਾ ਹੈਗਾ ਇਹਨਾਂ ਦੇ ਚਲਾਨ ਨੀ ਪੇਸ਼ ਹੋਏ ਜੀ। ਜਿੱਦਾਂ ਦਾ ਸਾਡਾ ਸਿਸਟਮ ਆ ਜੇ ਬੰਦਾ ਜਿਹੜਾ ਹੈਗਾ ਆ ਸਹੀ ਵੀ ਹੋਵੇ ਉਹਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਕਰਦੇ ਅੱਧੀ ਜ਼ਿੰਦਗੀ ਜੇਲ੍ਹ ਚ ਨਿਕਲ ਜਾਂਦੀ ਜੀ,
0: ਬਹੁਤ ਹੁੰਦੀ ਆ ਨਾ ਜੀ। ਬਿਲਕੁਲ
1: ਹਾਂਜੀ, ਬਾਕੀ ਜਿਹੜਾ ਹੈਗਾ ਆ ਇੱਥੇ ਜਿਹੜਾ ਹਰਾਸਮੈਂਟ ਹੁੰਦੀ ਹੈਗੀ ਆ ਜਾਂ ਪੁਲਿਸ ਹੱਥੋਂ ਟੋਰਚਰ ਹੁੰਦਾ ਬੰਦਾ ਉਹ ਵੱਖਰਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਇਨਵੈਸਟੀਗੇਸ਼ਨ ਤਾਂ ਸਾਰੇ ਡਿਮਾਂਡ ਕਰਦੀ ਆ, ਤਾਂ ਇਨਵੈਸਟੀਗੇਸ਼ਨ ਤਾਂ ਇਹ ਡਿਮਾਂਡ ਕਰਦੀ ਹੈਗੀ ਆ ਕਿ ਇਹਨਾਂ ਦੇ ਮੋਬਾਈਲ ਜਿਹੜੇ ਹੈਗੇ ਆ ਦੇਖੇ ਜਾਂਦੇ, ਇਹਨਾਂ ਦੀਆਂ ਲੋਕੇਸ਼ਨਾਂ ਦੇਖੀਆਂ ਜਾਂਦੀਆਂ, ਸਾਇੰਟੀਫਿਕਲੀ ਕੇਸ ਨੂੰ ਐਗਜ਼ਾਮਿਨ ਕੀਤਾ ਜਾਂਦਾ, ਕਦੋਂ ਕਦੋਂ ਇਕੱਠੇ ਹੋਏ ਆ, ਕਿੰਨੀਆਂ ਮੀਟਿੰਗਾਂ ਤੇ ਇਕੱਠੇ ਹੋਏ ਆ, ਉਹ ਸਾਰਾ ਕੁਛ ਆ ਜਾਣਾ ਸੀਗਾ ਜੀ ਇਹਨਾਂ ਦੀ ਲੋਕੇਸ਼ਨ ਦੇਖ ਕੇ।
0: ਬਿਲਕੁਲ,
1: ਤੇ
0: ਵੈਸੇ ਬੀਬੀ ਜਿਹੜੀ ਹੈ ਇਹ ਮਤਲਬ ਕਿ ਉੱਥੇ ਫੋਰਨ ਨੂੰ ਬਿਲੋਂਗ ਕਰਦੀ ਆ ਜੀ ਸ਼ਾਇਦ, ਜੇ ਗਲਤ ਨਹੀਂ ਤਾਂ।
1: ਹਾਂਜੀ ਸਰ, ਜਿਹੜੇ ਹੈਗੀ ਆ ਵੈਸੇ ਤਾਂ ਪੰਜਾਬੀ ਆ ਜੀ ਕਹਿੰਦੇ।
0: ਨਹੀਂ ਮੈਂ ਇਹ ਸੋਚਦਾ ਸੀ ਜੇ ਤਾਂ ਉੱਥੇ ਦੇ ਬਸ਼ਿੰਦੀ ਹੈਗੀ ਆ, ਜਿੱਦਾਂ
1: ਬ੍ਰਾਜ਼ੀਲ ਤੋਂ ਆਈ ਸਰ।
0: ਹਾਂਜੀ
1: ਬ੍ਰਾਜ਼ੀਲ ਤੋਂ ਆਈ, ਬਾਹਰੋਂ ਆਈ ਆ ਜੀ।
0: ਓਕੇ ਓਕੇ ਜੀ,
1: ਬ੍ਰਾਜ਼ੀਲ
0: ਠੀਕ ਹੈ ਜੀ, ਠੀਕ ਹੈ ਜੀ।
1: ਹਾਂਜੀ ਤੇ ਬਾਕੀ ਸਰ ਜਿਹੜਾ ਹੈਗਾ ਆ ਦੇਖੋ ਕਿਤੋਂ ਜੇ ਆਏ ਤਾਂ ਗਲਫ ਤੋਂ ਵਿੱਚ ਬੋਲਿਆ ਸੀ ਉਹਨਾਂ ਨੇ
0: ਜੀ,
1: ਤੇ ਜੇ ਜੇ ਵਿਦੇਸ਼ ਤੋਂ ਕੋਈ ਆਇਆ ਆ ਕਿਸ ਇੰਟੈਂਸ਼ਨ ਨਾਲ ਆਇਆ ਆ, ਕਿਉਂ ਆਇਆ ਆ, ਕਿੱਦਾਂ ਆਇਆ ਆ, ਕਿੰਨਾ ਲੰਮੇ ਸਮੇਂ ਲਈ ਰਿਹਾ ਆ ਜੀ, ਆਖਰ ਉਹਦੀ ਕੋਈ ਫੈਮਿਲੀ ਹੈਗੀ ਆ ਨਹੀਂ ਹੈਗੀ, ਉਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਯੋਗ ਆ
0: ਜਾਂ ਉਹਨਾਂ ਦਾ ਆਪਣਾ ਨਿੱਜ ਕੀ ਸੀ ਇਸ ਸਾਰੇ ਦੇ ਪਿੱਛੇ, ਉਹ ਵੀ ਤਾਂ ਮਤਲਬ ਕਿ ਗੱਲ ਪੁਆਇੰਟ ਕਰਨੀ ਪੈਣੀ ਆ ਜੀ।
1: ਹਰ ਏਡਾ ਵੱਡਾ ਜਿਹੜਾ ਹੈਗਾ ਸਟਿਗਮਾ ਲੱਗ ਗਿਆ ਤੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਰਹਿੰਦੀਆਂ ਹੈਗੀਆਂ ਉਹਨਾਂ ਸਾਰਿਆਂ ਨੂੰ ਇੱਕ ਆਮ ਬੰਦਾ ਕਿਸ ਨਜ਼ਰ ਨਾਲ ਦੇਖੇਗਾ ਉਹ ਤੁਸੀਂ ਸੋਚ ਲਓ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਇਹ ਜਿਹੜਾ ਹੈਗਾ ਆ ਇਹ ਕੰਮ ਬਹੁਤ ਗਲਤ ਹੋਇਆ ਹੈਗਾ ਆ ਜੀ। ਮੈਂ ਤਾਂ ਅੱਜ ਜਿਹੜਾ ਹੈਗਾ ਆ ਟਿਵਾਣਾ ਸਾਹਿਬ ਦੇ ਵੀ ਇਹ ਗੱਲ ਕਹਿੰਦਾ ਸੀ ਮੈਂ ਕੱਲ ਕਿ ਮਹਾਰਾਜ ਸਿੱਖ ਇੰਸਟੀਟਿਊਸ਼ਨ ਨੂੰ ਬਦਨਾਮ ਜਿਹੜਾ ਹੈਗਾ ਕਿਸੇ ਬਾਹਰਲੇ ਨੇ ਨਹੀਂ ਕੀਤਾ, ਸਿੱਖਾਂ ਨੇ ਕੀਤਾ,
0: ਆਪਣਿਆਂ ਨੇ ਕੀਤਾ ਜੀ। ਬਿਲਕੁਲ ਹੈ ਜੀ,
1: ਹਾਂਜੀ, ਖਾਸ ਕਰਕੇ ਉਹਨਾਂ ਨੇ ਕੀਤਾ ਜਿਹਨਾਂ ਦੇ ਹੱਥ ਦੇ ਵਿੱਚ ਇਹਨਾਂ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਪ੍ਰੋਟੈਕਟ ਕਰਨ ਦੀ
0: ਜੀ
1: ਇਹਦਾ ਓਨਰ ਤੇ ਪ੍ਰਾਈਡ ਜਿਹੜਾ ਆ ਬਹਾਲ ਰੱਖਣ ਦੀ ਜ਼ਿੰਮੇਵਾਰੀ ਸੀ,
0: ਸੀਗੀ
1: ਇਹ ਉਹਨਾਂ ਨੇ ਹੀ ਥੱਲੇ ਲਾਇਆ ਜੀ।
0: ਬਿਲਕੁਲ
1: ਹੁਣ ਇੱਕ ਤੀਜਾ ਐਂਗਲ ਜੀ,
0: ਜੀ
1: ਤੀਜਾ ਐਂਗਲ ਇਹ ਜੀ ਵੀ ਇਹ ਐਫ ਆਈ ਆਰ ਦਰਜ ਤਾਂ ਹੋਈ ਆ ਪਿਛਲੇ ਮਹੀਨੇ
0: ਜੀ,
1: ਇੰਨਾ ਲੰਮਾ ਸਮਾਂ ਜਿਹੜਾ ਹੈਗਾ ਰੇਪ ਕੇਸ ਦੇ ਵਿੱਚ ਐਫ ਆਈ ਆਰ ਜਿਹੜੀ ਆ ਉਹ 2 ਦਿਨ ਪਹਿਲਾਂ ਸਾਹਮਣੇ ਆਉਂਦੀ ਹੈਗੀ ਆ, ਤੇ ਉਹ ਤੋਂ 4 ਦਿਨ ਪਹਿਲਾਂ ਜਿਹੜਾ ਹੈਗਾ ਆ ਅਕਿਊਜ਼ਡ ਜਿਹੜਾ ਆ ਉਹ ਵਿਦੇਸ਼ ਚਲਾ ਜਾਂਦਾ ਆ।
0: ਜੀ
1: ਇਸ ਪਿੱਛੇ ਸਾਜਿਸ਼ ਕੀ ਆ
0: ਜੀ,
1: ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਮੁੱਦੇ ਨੂੰ ਕਿਉਂ ਰੱਖਿਆ ਗਿਆ ਜੀ, ਇਹ ਗੱਲ ਉਦਣ ਹੀ ਕਿਉਂ ਜਿਹੜੀ ਆ ਬਾਹਰ ਨਹੀਂ ਆਈ ਜੀ,
0: ਜੀ
1: ਕੀ ਕੋਈ ਸਮਾਂ ਵਿਚਾਰਿਆ ਜਾ ਰਿਹਾ ਸੀ ਵੀ ਕਿੱਥੇ ਆਪਾਂ ਜਾ ਕੇ ਡੈਂਟ ਪਾਉਣਾ ਆ ਇਸ ਅਕਾਲੀ ਪਾਰਟੀ ਨੂੰ
0: ਜੀ,
1: ਤਾਂ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ ਗੁਪਤ ਰੱਖਿਆ ਗਿਆ ਸੀ
0: ਜੀ।
1: ਕੀ ਹੁਣ ਜਿਹੜਾ ਹੈਗਾ ਆ ਵੀ ਚਾਵਲਾ ਸਾਹਿਬ ਦੇ ਜਾਣ ਤੇ ਤੇ ਉਹਨਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਜਦੋਂ ਓਪਨ ਕਰ ਦਿੱਤਾ ਗਿਆ ਤੇ ਉਦੋਂ ਬਾਅਦ ਕੀ ਗੱਲ ਜਿਹੜੀ ਹੈਗੀ ਆ ਇੱਥੇ ਆਈ ਹੈਗੀ ਆ ਜੀ,
0: ਜੀ
1: ਇੰਨਾ ਚਿਰ ਤੱਕ ਜਿਹੜਾ ਹੈਗਾ ਸਾਇਲੈਂਸ ਕਿਉਂ ਰਹੀ ਹੈਗੀ ਆ, ਇਸ ਦੇਅਰ ਐਨੀ ਹਿਡਨ ਹੈਂਡ
0: ਜੀ,
1: ਕੋਈ ਜਿਹੜਾ ਛੁਪਿਆ ਜਾ ਹੱਥ ਤਾਂ ਨੀ ਗਾ ਇਸ ਪਿੱਛੇ ਜੀ,
0: ਜੀ
1: ਵੀ ਇੱਥੇ ਕੋਈ ਡੀਪ ਕੌਨਸਪੀਰੇਸੀ ਤਾਂ ਨਹੀਂ ਗੀ
0: ਜੀ,
1: ਮਤਲਬ ਜਿਹੜਾ ਹੈਗਾ ਆ ਵੀ ਪੋਲੀਟਿਕਸ ਦੇ ਵਿੱਚ ਕਹਿੰਦੇ ਹੁੰਦੇ ਸਭ ਕੁਛ ਜਾਇਜ਼ ਆ ਤੇ ਇਲੈਕਸ਼ਨ ਜੀਅਰ ਹੈਗਾ ਆ ਜੀ, ਵੀ ਉੱਥੇ ਕਿੱਥੇ ਜਾ ਕੇ ਸੱਟ ਮਾਰਨ ਦਾ ਇਰਾਦਾ ਸੀ, ਉਸ ਐਂਗਲ ਨਾਲ ਵੀ ਇਸ ਕੇਸ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੋਊਗਾ।
0: ਬਿਲਕੁਲ,
1: ਬਟ ਹਾਂਜੀ ਇੱਕ ਜਿਹੜੇ ਫੈਕਟਸ ਇਹ ਹੈਗੇ ਆ ਜਿਹੜੇ ਕਿ ਸੱਚ ਆ ਜੀ, ਜਿਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਵੀ ਇੱਕ ਔਰਤ ਆਈ ਆ ਵਿਦੇਸ਼ ਤੋਂ
0: ਜੀ,
1: ਜੋ ਦੱਸਣ ਦੇ ਵਿੱਚ ਆਉਂਦਾ ਆ ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਨਾ ਮੈਨੂੰ ਪਤਾ ਹੀ ਆ ਇਹਦੇ ਬਾਰੇ, ਇਹ ਦੱਸਦੇ
0: ਪਹਿਲਾਂ
1: ਕੇਸ ਵੀ ਪਿਆ 420 ਦਾ।
0: ਚਲੋ ਇਹਨਾਂ ਦਾ ਚਲੋ ਨਸ਼ਰ ਇੱਥੇ, ਚਲੋ ਅੱਜ ਕੱਲ ਤਾਂ ਹੁਣ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਹੀ ਹੈ, ਪਰ ਇਹ ਜਿਹੜੇ ਨੇ ਖੇੜੀ ਚਹਿਲਾ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਹੈ, ਤੇ ਚਲੋ ਨਾ ਨਹੀਂ ਨਸ਼ਰ ਕਰਦੇ, ਵੈਸੇ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੋਇਆ
1: ਨਹੀਂ ਕਰਨਾ ਚਾਹੀਦਾ ਵੀ।
0: ਹਾਂਜੀ, ਪਰ ਇਹਨਾਂ ਦੇ ਉੱਤੇ ਜਿਹੜਾ ਧੋਖਾਧੜੀ ਦਾ ਮੁਕੱਦਮਾ ਨੰਬਰ ਵੀ ਉਹਨਾਂ ਨੇ ਦੱਸਿਆ ਕਿ 193-2023 ਤੇ US ਜਿਹੜਾ 420 ਤੇ 406 IPC PS ਜਿਹੜੀ ਹੈ ਉਹਦੀਆਂ ਧਰਾਵਾਂ ਵੀ ਜਿਹੜੀਆਂ ਨੇ ਸਦਰ ਨਾਭਾ ਦਰਜ ਹੈ ਜੀ ਇਹਦੇ ਉੱਤੇ ਧੋਖਾਧੜੀ ਦੇ ਮਾਮਲੇ ਦਰਜ।
1: ਮਤਲਬ ਇਹ ਹੈਗਾ ਨਾ ਜੀ, ਮਤਲਬ ਇਹ ਹੈਗਾ ਆ ਕਿ ਇਹ ਜੇ FIR ਦੇ ਵਿੱਚ ਆ ਧਾਰਾ ਲਿਖੀਆਂ ਆਈਆਂ
0: ਜੀ,
1: ਦੈਟ ਮੀਨਸ ਉਹ IPC ਦੀਆਂ ਧਾਰਾ ਲਿਖੀਆਂ ਆਈਆਂ ਜੀ,
0: ਜੀ
1: ਦੈਟ ਮੀਨਸ 1 ਜੁਲਾਈ 2024 ਤੋਂ ਬਾਅਦ ਪਹਿਲਾਂ ਦਾ ਜਿਹੜਾ ਆ ਉਹਨੇ ਕੋਈ ਅਫੈਂਸ ਕੀਤਾ ਆ ਹੈਗਾ ਜੀ,
0: ਜੀ
1: ਉਸ ਵੇਲੇ ਜਿਹੜੀਆਂ FIR ਦੇ ਉੱਤੇ ਜਿਹੜਾ ਹੈਗਾ IPC ਦੀਆਂ ਧਾਰਾ 420 ਵਗੈਰਾ ਲਿਖੀਆਂ ਜਾਂਦੀਆਂ ਸੀ ਜੀ, ਹੁਣ ਜਿਹੜਾ ਜੋ ਲਿਖੀ FIR ਤੇ ਲਿਖਿਆ ਹੁੰਦਾ ਉਹ BNSS
0: ਹੁੰਦਾ
1: ਜੀ 24 ਤੋਂ ਬਾਅਦ,
0: ਹਾਂਜੀ
1: ਉਹ ਜੁਲਾਈ ਮਤਲਬ 2024 ਤੋਂ ਬਾਅਦ ਜਿਹੜਾ ਆ BNSS ਲਾਗੂ ਹੋ ਗਿਆ ਜੀ, ਸੋ ਇਸ ਕਰਕੇ ਮਤਲਬ ਜੋ ਉਹ ਓਫੈਂਸ ਵੀ ਹੈਗਾ ਆ ਉਹ ਪਹਿਲਾਂ ਦਾ ਕੀਤਾ ਆ, ਇਟ ਮੀਨਸ ਜਿੱਦਣ ਉਹ ਆਈ ਹੈਗੀ ਆ ਜੀ ਉਹ ਪਰਚਾ ਪੁਰਚਾ ਜਾਂ ਤਾਂ ਪਹਿਲਾਂ ਦਾ ਦਰਜ ਸੀ ਜਾਂ ਜੇ ਬਾਅਦ ਚ ਵੀ ਕਰਾਇਆ, ਕਿਉਂਕਿ ਅਕਰੈਂਸ ਜਿਹੜੀ ਹੈਗੀ ਆ ਪਹਿਲਾਂ ਦੀ ਸੀ ਜੀ, ਤੇ ਉਹ 420 ਦਾ ਪਰਚਾ ਦਰਜ ਤੇ ਉਹਦੇ ਵਿੱਚ ਜੇਲ ਚ ਰਹਿ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੁਆਰਿਆਂ ਚ ਸ਼ੈਲਟਰ ਲੈਣਾ
0: ਜੀ,
1: ਹਾਂਜੀ ਸਰਾਂ ਚ ਮੱਕਾ ਕਮਰਾ ਮਿਲ ਜਾਣਾ ਜੀ, ਉਹ ਸਾਰਾ ਕੁਛ ਜਿਹੜਾ ਹੈਗਾ ਇਹ ਗੱਲਾਂ ਵਿਚਾਰਨ ਯੋਗ ਆ ਜੀ।
0: ਬਿਲਕੁਲ
1: ਭਰਾਈ ਸਾਹਿਬ
0: ਜੀ, ਸੈਣੀ ਸਾਹਿਬ ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਕੋਈ ਸੁਣਿਆ ਹੋਵੇ
1: ਮਿਹਰਬਾਨੀ, ਬਸ ਜੀ
0: ਜੀ
1: ਵੀਕਐਂਡ ਤੇ ਹੈਗੇ ਜੀ, ਹੈਪੀ ਵੀਕਐਂਡ ਜੀ, ਆਓ ਜੀ ਤੇ ਕੱਲ ਨੂੰ ਜਿਹੜਾ ਹੈਗਾ ਸ਼ਮੀ ਜੀ ਦੇ ਨਾਲ 8 ਵਜੇ ਮਹਿਫਲਾਂ ਲਾਓ ਜੀ, ਤੇ ਮੁਕੱਦਰ ਵੀਰ ਜੀ ਆਏ ਹੋਣਗੇ ਤੇ ਉਹਨਾਂ ਨੂੰ ਕਹਿੰਦੇ ਹੈਗੇ ਆ ਕਿ ਅੱਜ ਮਾੜੇ ਜਿਹੇ ਗਰਾਰੇ ਕਰ ਲਓ ਤੇ ਉਹਦੇ ਨਾਲ ਤਿਆਰੀ ਕਰ ਲਓ ਜੀ, ਬਾਕੀ ਜਗਸੀਰ ਵੀਰ ਜੀ ਜੇ ਮਤਲਬ ਸਮਾਂ ਹੋਇਆ ਤੇ ਉਹਨਾਂ ਦੀ ਗੱਲ ਜ਼ਰੂਰ ਸੁਣ ਲਿਓ ਜੀ ਆਏ ਹੋਏ, ਹਾਂਜੀ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਆ ਵਿਚਾਰ ਹੈਗਾ ਜੀ, ਬਾਕੀ ਵੀ ਬੰਦੇ ਆਪਣੇ ਯੋਗਦਾਨ ਪਾ ਸਕਦੇ ਹੈਗੇ ਆ ਜੀ,
0: ਗੀਤ
1: ਸੰਗੀਤ ਵਾਲੇ ਸਾਰਿਆਂ ਨੂੰ ਇਨਵਾਈਟਡ ਆ ਜੀ, ਕਿਉਂਕਿ ਮੈਂ ਹੁਣ ਕੱਲੇ ਮੌਜੀ ਦਾ ਨਾਂ ਲਾਊਂਗਾ ਤੇ ਫਿਰ ਜਿਹੜਾ ਹੈਗਾ ਬਾਕੀ ਸੋਚਦੇ ਹੈਗੇ ਸਾਨੂੰ ਕਿਉਂ ਨੀ ਸੁਣਦੇ, ਇਸ ਕਰਕੇ ਭਾਈ ਜਿਹਨੇ ਆਉਣਾ ਆ ਜਾਓ ਜੀ,
0: ਆ ਜਾਓ ਜੀ,
1: ਹਾਂਜੀ
0: ਬਿਲਕੁਲ ਆ ਜੀ। ਥੈਂਕ ਯੂ ਜੀ, ਥੈਂਕ ਯੂ ਸਾਹਿਬ ਦਾ ਸਮਾਂ ਦੇਣ ਦੇ ਲਈ,
1: ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ, ਗ੍ਰੇਟਫੁਲ,
0: ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਸੰਖੇਪ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ, ਨਿੱਘਾ ਸਵਾਗਤ ਹੈ ਆ ਕੇ, ਤੇ ਕਿਉਂਕਿ ਆਪਾਂ ਪੰਜਾਬ ਕਿਤਾਬ ਜਿਹੜੀ ਹੈ ਉਹਦਾ ਅਗਲਾ ਲੜੀਵਾਰ ਭਾਗ 13ਵਾਂ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ, ਕਾਫੀ ਦਿਨਾਂ ਤੋਂ ਪਿੱਛੇ ਰਹਿ ਰਿਹਾ ਤੇ ਉਹਦੀ ਬਾਤ ਪਾਉਂਦੇ ਆ, ਤੇ ਕਾਲ ਕਰ ਸਕਦੇ ਹੋ, ਨਾਲ ਨਾਲ ਖਬਰਾਂ ਮੈਂ ਸਾਂਝੀਆਂ ਕਰਦਾ ਇੰਟਰਨੈਸ਼ਨਲ ਜੋ ਖਬਰਾਂ ਨੇ, ਤੇ ਨਾਲ ਤੁਹਾਡੀ ਫੋਨ ਕਾਲ ਦੀ ਵੀ ਉਡੀਕ ਰਹੇਗੀ। +358 449 76 1962 ਸਟੂਡੀਓ ਦਾ ਨੰਬਰ ਹੈ, ਤੇ ਫਿਰ ਆਪਾਂ ਜਿਹੜਾ ਗੱਲਾਂ ਬਾਤਾਂ ਕਰਦੇ ਹਾਂ, ਕਿਤਾਬ ਪੰਜਾਬ ਜੋ ਕਿ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਨੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਉਹਦਾ ਅਨੁਵਾਦ ਹੈ, ਉਹਦੀ ਬਾਤ ਪਾਵਾਂਗੇ ਅੱਗੇ ਜਾ ਕੇ, ਤੇ ਤਦ ਤੱਕ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਿਦੇਸ਼ੀ ਕੁਝ 3-4 ਖਬਰਾਂ ਨੇ, ਇੰਟਰਸਟਿੰਗ ਨੇ ਉਹ ਵੀ, ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਅਮਰੀਕਾ ਦੇ ਵਿੱਚ ਮੁੱਦਾ ਪਿਛਲੇ ਦਿਨਾਂ 'ਚ ਉੱਠਿਆ ਸੀਗਾ, ਟਰੱਕ ਡਰਾਈਵਰਾਂ ਦਾ ਜਾਂ ਗੋ ਅਵੇ ਦਾ ਮੁੱਦਾ ਉੱਠਿਆ ਸੀ, ਪੋਸਟਰ ਵੀ ਟਰੰਪ ਨੇ ਜਾਰੀ ਕੀਤਾ ਸੀ, ਉਹਦੇ ਉੱਤੇ ਵੀ ਕਾਫੀ ਵਾਦ ਵਿਵਾਦ, ਤੇ ਉੱਥੇ ਦੀਆਂ ਪਾਰਟੀਆਂ ਨੇ ਵੀ ਇਹ ਚੀਜ਼ ਨੂੰ ਨਿੰਦਿਆ ਸੀ, ਤੇ ਉਹ ਤੋਂ ਬਾਅਦ ਜਿਹੜਾ ਸਿੰਘ ਡਰਾਈਵਰ ਅਟੈਕਟ ਹੋਇਆ ਹੈ ਉਹਦੇ ਵਿੱਚ 17 ਵਾਰ ਚਾਕੂ ਮਾਰਿਆ ਗਿਆ ਉਹ ਮੁੰਡੇ ਦੇ ਉੱਤੇ, ਤੇ ਅਟੈਕ

ਇੱਕ ਜਿਹੜਾ ਆਰਾਮ ਕਰਨ ਵਾਲੇ ਸਥਾਨ ਦੇ ਉੱਤੇ ਸਟੋਪ ਦੇ ਉੱਤੇ ਹੋਏਗਾ ਜੀ, ਟਰੱਕ ਸਟੋਪ ਦੇ ਉੱਤੇ ਰੁਕਿਆ ਹੋਇਆ ਸੀ ਤੇ ਉੱਥੇ ਜਿਹੜਾ 17 ਵਾਰ ਉਹਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਕਾਰਨ ਉਸਦੀ ਗਰਦਨ, ਛਾਤੀ, ਬਾਹਾਂ ਤੇ ਪਸਲੀਆਂ ਦੇ ਉੱਤੇ ਸੱਟਾਂ ਲੱਗੀਆਂ ਨੇ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ। NPR ਦੀ ਰਿਪੋਰਟ ਦੇ ਅਨੁਸਾਰ ਜਿਸ ਡਰਾਈਵਰ ਨੇ ਸਿਰਫ ਆਪਣੇ ਉਪਨਾਮ ਸਿੰਘ ਦੇ ਵਜੋਂ ਹੀ ਪਛਾਣ ਕਰਵਾਉਣ ਦੀ ਬੇਨਤੀ ਕੀਤੀ ਸੀ, ਜਾਣੀ ਕਿ ਅਸਲ ਨਾਂ ਜਿਹੜਾ ਉਹਦਾ ਪੂਰਾ ਨਹੀਂ ਨਸ਼ਰ ਕੀਤਾ ਗਿਆ। ਐਤਵਾਰ ਤੜਕੇ ਜਿਹੜਾ ਇੰਟਰ ਸਟੇਟ ਜਿਹੜਾ 80 ਦੇ ਉੱਤੇ ਸਥਿਤ ਬਿਟਰ ਕ੍ਰਿਕ ਰੈਸਟ ਏਰੀਆ ਦੇ ਬਾਥਰੂਮ ਦੇ ਵਿੱਚ ਇੱਕ ਵਿਅਕਤੀ ਨੇ ਪਿੱਛਾ ਕਰਕੇ ਹਮਲਾ ਕੀਤਾ। ਡਰਾਈਵਰ ਨੇ NPR ਨੂੰ ਦੱਸਿਆ ਕਿ ਉਹ ਪੈਨਸਿਲਵੇਨੀਆ ਦੇ ਵੱਲ ਜਾ ਰਿਹਾ ਸੀ ਜਦੋਂ ਉਹ ਬਾਥਰੂਮ ਦੀ ਵਰਤੋਂ ਕਰਨ ਦੇ ਲਈ ਵਿਰਾਮ ਸਥਾਨ ਦੇ ਉੱਤੇ ਰੁਕਿਆ ਤਾਂ ਉਸਨੇ ਕਿਹਾ ਕਿ ਜਿਹੜਾ ਇੱਕ ਹੋਰ ਜਿਹੜਾ ਸੀ ਆਦਮੀ ਉਸਦੇ ਅੰਦਰ ਜਿਹੜਾ ਪਿੱਛੇ ਆ ਗਿਆ ਤੇ ਅਚਾਨਕ ਚਾਕੂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ। ਕਈ ਵਾਰ ਚਾਕੂ ਮਾਰੇ ਜਾਣ ਤੋਂ ਬਾਅਦ ਗੁਰਵਿੰਦਰ ਸਿੰਘ ਬਾਥਰੂਮ ਤੋਂ ਬਚਣ ਦੇ ਵਿੱਚ ਜਿਹੜਾ ਕਾਮਯਾਬ ਹੋਇਆ ਪਰ ਬਾਹਰ ਡਿੱਗ ਪਿਆ ਫਿਰ ਤੇ ਮਦਦ ਲਈ ਜਿਹੜਾ ਅਪੀਲ ਕੀਤੀ। ਸਪੈਨਿਸ਼ ਪਰਿਵਾਰ ਜਿਹੜਾ ਇਸ ਦੇ ਵਿੱਚ ਅੱਗੇ ਆਇਆ ਤੇ ਉਹਦੀ ਮਦਦ ਕੀਤੀ ਹੈ ਜ਼ਖਮੀ ਟਰੱਕ ਡਰਾਈਵਰ ਦੀ ਤੇ ਇਸ ਦੇ ਦੌਰਾਨ ਇਹ ਵਿਰਾਮ ਸਥਾਨ ਦੇ ਉੱਤੇ ਇੱਕ ਸਪੈਨਿਸ਼ ਪਰਿਵਾਰ ਨੇ ਹੰਗਾਮਾ ਸੁਣਿਆ ਤੇ ਸਿੰਘ ਦੀ ਜਿਹੜੀ ਮਦਦ ਦੇ ਲਈ ਦੌੜਿਆ। ਪਰਿਵਾਰ ਨੇ ਉਸਦੇ ਜ਼ਖਮਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਵੀ ਕੀਤੀ ਫਸਟ ਏਡ ਦੇਣ ਦੀ, ਪਰ ਅਧਿਕਾਰੀਆਂ ਨੂੰ ਸੁਚੇਤ ਕਰਨ ਦੇ ਵਿੱਚ ਮਦਦ ਕੀਤੀ ਹੈ। ਪਰਿਵਾਰ ਨੇ ਪੁਲਿਸ ਨੂੰ ਸ਼ੱਕੀ ਦੇ ਟਰੱਕ ਦੇ ਬਾਰੇ ਵੀ ਜਾਣਕਾਰੀ ਦਿੱਤੀ ਤੇ ਜਾਣਕਾਰੀ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜਾ ਸੀ ਵਾਯੋਮਿੰਗ ਹਾਈਵੇ ਪੈਟਰੋਲ ਨੇ ਵਿਰਾਮ ਸਥਾਨ ਤੋਂ ਲਗਭਗ 113 ਕਿਲੋਮੀਟਰ ਦੂਰ ਰੋਲੀਨਜ਼ ਕੋਲ ਜਿਹੜਾ ਵਾਹਨ ਨੂੰ ਰੋਕਿਆ ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡਾਕ ਦੇ ਵਜੋਂ ਹੋਈ ਹੈ। ਬਜ਼ਡਾਕ ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਪਹਿਲੇ ਦਰਜੇ ਦਾ ਜਿਹੜਾ ਦੋਸ਼ ਲੱਗ ਗਿਆ, ਚਾਰਜ ਹੋ ਗਿਆ। ਅਧਿਕਾਰੀਆਂ ਨੇ ਹਮਲੇ ਦਾ ਕੋਈ ਮੰਸ਼ਾ ਜਿਹੜਾ ਸੀ ਸਥਾਪਤ ਨਹੀਂ ਦੱਸੀ ਹੈ ਕੀ ਕਾਰਨ ਸੀ। ਗੁਰਵਿੰਦਰ ਸਿੰਘ ਜੋ ਲਗਭਗ 3 ਸਾਲਾਂ ਤੋਂ ਕਮਰਸ਼ੀਅਲ ਤੌਰ ਦੇ ਉੱਤੇ ਟਰੱਕ ਚਲਾ ਰਿਹਾ, ਬੁੱਧਵਾਰ ਤੱਕ ਹਸਪਤਾਲ ਦੇ ਵਿੱਚ ਰਿਹਾ ਤੇ ਉਸਨੇ ਕਿਹਾ ਕਿ ਇਸ ਘਟਨਾ ਨੇ ਉਸਨੂੰ ਜਿਹੜਾ ਸੰਯੁਕਤ ਰਾਜ ਦੇ ਵਿੱਚ ਯਾਤਰਾ ਕਰਨ ਵਾਲੇ ਹੋਰ ਪੰਜਾਬੀ ਸਿੱਖ ਜਿਹੜੇ ਟਰੱਕ ਡਰਾਈਵਰਾਂ ਦੀ ਸੁਰੱਖਿਆ ਦੇ ਬਾਰੇ ਵੀ ਚਿੰਤਾ ਜਿਹੜੀ ਹੈ ਕੀਤੀ ਹੈ ਤੇ ਉਨ੍ਹਾਂ ਨੂੰ ਕਿਹਾ ਕਿ ਸਾਵਧਾਨ ਰਹੋ ਤੇ ਆਪਣੀ ਸੇਫਟੀ ਫਸਟ ਦੇਖੋ। ਅੱਗੇ ਵਧੀਏ ਤੇ US ਇਰਾਨ ਜਿਹੜਾ ਵੀਜ਼ਾ ਹੈ, ਚਾਹੇ ਇਰਾਨ ਦੀ ਤੇ ਅਮਰੀਕਾ ਦੀ ਜੰਗ ਹੈ ਪਰ ਉਹਦੇ ਵਿੱਚ ਵੀਜ਼ੇ ਅਜੇ ਵੀ ਦਿੱਤੇ ਜਾ ਰਹੇ ਨੇ। ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਦੇ ਵੀਜ਼ੇ ਮਨਜ਼ੂਰ ਕੀਤੇ ਜਾ ਰਹੇ ਹੈ। ਅਮਰੀਕਾ ਪ੍ਰਸ਼ਾਸਨ ਨੇ ਅਮਰੀਕਾ ਦੇ ਉੱਤੇ ਹੀ ਇਰਾਨ ਵਿਚਾਲੇ ਜੰਗ ਵਰਗੇ ਹਾਲਾਤ ਦੇ ਬਾਵਜੂਦ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਣੇ ਸਿਖਰਲੇ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਸੰਯੁਕਤ ਰਾਸ਼ਟਰ UN ਮਹਾਂਸਭਾ ਦੀ ਉੱਚ ਪੱਧਰੀ ਬੈਠਕ ਦੇ ਵਿੱਚ ਸ਼ਾਮਲ ਹੋਣ ਲਈ ਵੀਜ਼ੇ ਮਨਜ਼ੂਰ ਕਰ ਦਿੱਤੇ ਹੈ। ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕਰਤੀ ਅਤੇ ਸੰਯੁਕਤ ਰਾਸ਼ਟਰ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਦੇ ਲਈ ਵੀਜ਼ੇ ਜਾਰੀ ਕਰ ਦਿੱਤੇ ਨੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਫਦ ਦੇ ਵਿੱਚ ਰਾਸ਼ਟਰਪਤੀ ਜਿਹੜੇ ਨੇ ਮਸੂਦ ਪਜੇਸ਼ਕੀਅਨ ਅਤੇ ਵਿਦੇਸ਼ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਸ਼ਾਮਲ ਨੇ, ਜੋ ਵਿਸ਼ਵ ਪੱਧਰ ਦੇ ਉੱਤੇ ਅਹਿਮ ਮੁੱਦਿਆਂ ਦੇ ਉੱਤੇ ਆਪਣਾ ਪੱਖ ਰੱਖਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਪਸ਼ਟ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਦੇ ਮੁੱਖ ਮੇਜ਼ਬਾਨ ਦੇਸ਼ ਦੇ ਵਜੋਂ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਇਰਾਨੀ ਜਿਹੜੇ ਨੇ ਸ਼ਾਸਨ ਦੇ ਇਸ ਮੁੱਖ ਵਫਦ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉੱਚ ਪੱਧਰੀ ਹਫ਼ਤੇ ਦੇ ਵਿੱਚ ਹਿੱਸਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਮੌਜੂਦਾ ਤਣਾਅ ਅਤੇ ਸਖ਼ਤ ਕੂਟਨੀਤਿਕ ਸੰਬੰਧਾਂ ਨੂੰ ਦੇਖਦੇ ਹੋਏ ਇਸ ਵਫਦ ਨੂੰ ਕਈ ਤਰ੍ਹਾਂ ਦੀਆਂ ਸਖ਼ਤ ਯਾਤਰਾਵਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਨੀਤੀ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਨਿਊਯਾਰਕ ਦੇ ਵਿੱਚ ਆਪਣੇ ਨਿਰਧਾਰਿਤ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ ਤੇ ਨਾਲ ਹੀ ਉਨ੍ਹਾਂ ਨੂੰ ਲਗਜ਼ਰੀ ਸਮਾਨ ਸਮੇਤ ਕਈ ਹੋਰ ਵਸਤਾਂ ਦੀ ਖਰੀਦਦਾਰੀ ਕਰਨ ਦੇ ਉੱਤੇ ਵੀ ਮੁਕੰਮਲ ਰੋਕ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ। ਦੂਸਰੇ ਪਾਸੇ ਕੈਨੇਡਾ ਯੂਰਪੀਅਨ ਜਿਹੜੀ ਰਿਲੇਸ਼ਨਸ਼ਿਪ ਆ ਵੱਧ ਰਹੀ ਹੈ ਤੇ ਟਰੰਪ ਜਿਹੜਾ ਬੁਖਲਾ ਰਿਹਾ ਇਹਦੇ ਉੱਤੇ ਤੇ ਕੈਨੇਡਾ ਦਾ ਯੂਰਪੀਅਨ ਯੂਨੀਅਨ ਦੇ ਵੱਲ ਝੁਕਾ ਟਰੰਪ ਦੇ ਉੱਤੇ ਭਾਰੀ ਪੈਣ ਲੱਗ ਪਿਆ। ਟੈਰਿਫ ਨੀਤੀਆਂ ਦੇ ਕਾਰਨ ਅਮਰੀਕਾ ਕੈਨੇਡਾ ਵਪਾਰ ਦੇ ਵਿੱਚ ਖੜੋਤ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡੀ ਸਿਆਸੀ ਹਿਲਜੁਲ ਜਿਹੜੀ ਹੈ ਵਿਖਾਈ ਦੇਣ ਲੱਗ ਪਈ ਹੈ, ਕਿਉਂਕਿ ਉਹ ਸੰਬੋਧਨ ਵੀ ਹੋਏ ਨੇ ਤੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਹਿੱਸਾ ਵੀ ਲਿਆ। ਅਮਰੀਕਾ ਦੇ ਕਈ ਸੈਨੇਟਰਾਂ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵੱਲੋਂ ਅਜਿਹੇ ਕਦਮ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨੀਤੀਆਂ ਤੇ ਬੇਲੋੜੀ
ਬੋਲਚਾਲ ਜ਼ਿੰਮੇਵਾਰ ਨੇ। ਟੈਰਿਫ ਦੇ ਕਾਰਨ ਅਮਰੀਕਾ ਤੇ ਕੈਨੇਡਾ ਦਾ ਵਪਾਰ ਜਿਹੜਾ ਸੰਬੰਧਾਂ ਦੇ ਵਿਚ ਵੱਡੀ ਖੜੋਤ ਆਉਣ ਦੇ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕਾਂ ਦੇ ਲਈ ਔਕੜਾਂ ਖੜੀਆਂ ਹੋ ਰਹੀਆਂ ਨੇ ਤੇ ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨਾਂ ਦੀ ਵੱਡੀ ਮੰਗ ਵੀ

0: ਦੋਹਾਂ ਦੇਸ਼ਾਂ ਦੇ ਵਿਚ ਹੀ ਹੈ ਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ। ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਇਰਾਦਾ ਸਪਸ਼ਟ ਕਰਦੇ ਹੋਏ ਕਹਿ ਦਿੱਤਾ ਹੈ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦੇ ਵਿਚ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ ਤੇ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੇ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ਦੇ ਉਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਦੇ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਜਿਹੜਾ ਹੈ ਉਹਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰ ਦੇ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਦੇ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚੇਤਾਵਨੀ ਜਿਹੜੀ ਹੈ ਚਿੰਤਾ ਪ੍ਰਗਟ ਕੀਤੀ ਹੈ। ਕੈਨੇਡਾ ਦੇ ਵਪਾਰਕ ਅਧਾਰਿਆਂ ਦੇ ਵੱਲੋਂ ਯੂਰਪੀਅਨ ਯੂਨੀਅਨ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਦੇ ਇਰਾਦੇ ਦਾ ਸਮਰਥਨ ਕੀਤਾ ਜਾਣ ਲੱਗ ਪਿਆ ਤੇ ਉਨ੍ਹਾਂ ਕਿਹਾ ਕਿ ਇਹ ਜਿਹੜਾ ਇਸ ਮੈਂਬਰੀ ਨੂੰ ਜਿਹੜਾ ਅਮਰੀਕੀ ਰਾਸ਼ਟਰਪਤੀ ਕੈਨੇਡਾ ਦੇ ਨਾਲ ਵਪਾਰਕ ਸੰਬੰਧਾਂ ਉੱਤੇ ਟੈਰਿਫ ਰੋਕਾਂ ਲਾਉਣ ਤੋਂ ਬਾਅਦ ਕੈਨੇਡਾ ਨੂੰ ਆਪਣੀ ਮੰਡੀ ਲੱਭਣ ਦੇ ਯਤਨ ਦੇ ਵਜੋਂ ਵੇਖਿਆ ਜਿਹੜਾ ਜਾਣਾ ਚਾਹੀਦਾ ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਰਸ਼ੀਆ ਦੇ ਨਾਲ ਵਿਵਾਦ ਚੱਲ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ ਨਿਰਭਰ ਹੈ ਜੀ ਗੈਸ ਜਾਂ ਤੇਲ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਜਿਹੜਾ ਕੱਚਾ ਜਿਹੜਾ ਆਇਲ ਹੈ ਉਹ ਕੱਢਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਯੂਰਪ ਇਹ ਵੀ ਚਾਹੁੰਦਾ ਹੈ ਉਧਰੋਂ ਕਿਤੇ ਨਾ ਕਿਤੇ ਆਪਾਂ ਰਾਹ ਬਣਾ ਲਈਏ ਕਿਉਂਕਿ ਠੰਡ ਦਾ ਮਾਹੌਲ ਇਹਨਾਂ ਮੁਲਕਾਂ ਚ ਜ਼ਿਆਦਾ ਹੁੰਦਾ ਹੈ ਤੇ ਐਨਰਜੀ ਇਹਨਾਂ ਸਮਿਆਂ ਦੇ ਵਿਚ ਜ਼ਿਆਦਾ ਵੇਸਟ ਹੁੰਦੀ ਹੈ ਤੇ ਉਹ ਕਿਤੇ ਉਹਨਾਂ ਤੱਕ ਕਿਤੇ ਉਹ ਲੱਭਣੀ ਪੈਣੀ ਹੈ ਤੇ ਇਸ ਕਰਕੇ ਹੁਣ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਕਿਤੇ ਨਾ ਕਿਤੇ ਸਾਥੀ ਬਣਦੇ ਨਜ਼ਰ ਆਉਣਗੇ। ਅਮਰੀਕਾ ਦੇ ਕਈ ਸੈਨੇਟਰਾਂ ਦੇ ਵੱਲੋਂ ਕੈਨੇਡਾ ਦੀ ਯੂਰਪੀਅਨ ਯੂਨੀਅਨ ਵੱਲ ਝੁਕਾਅ ਦਾ ਦੋਸ਼ ਆਪਣੇ ਰਾਸ਼ਟਰਪਤੀ ਟਰੰਪ ਸਿਰ ਜਿਹੜਾ ਮੜਿਆ ਜਾਣ ਲੱਗ ਪਿਆ। ਉੱਥੇ ਦੇ ਲੋਕ ਕਹਿ ਰਹੇ ਨੇ ਇਹਦੀ ਬੋਲਬਾਣੀ ਜਾਂ ਇਹਦਾ ਬਿਹੇਵ ਜਿਹੜਾ ਹਰ ਮੁਲਕ ਦੇ ਨਾਲ ਇਹ ਵਿਗਾੜ ਰਿਹਾ ਤੇ ਉਹਨੂੰ ਜਿਹੜਾ ਦੋਸ਼ੀ ਟਰੰਪ ਨੂੰ ਹੀ ਕਿਹਾ ਜਾ ਰਿਹਾ ਜਿਸ ਦਾ ਵੱਡਾ ਅਸਰ ਅਗਲੇ ਮਹੀਨੇ ਉੱਥੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਵਿੱਚ ਜਿਹੜਾ ਮਿਡ ਟਰਮ ਜਿਹੜੀ ਇਲੈਕਸ਼ਨ ਹੈ ਪੈਣ ਦੀਆਂ ਕਿਆਸ ਰਾਈਆਂ ਵੀ ਲਗਾਈਆਂ ਜਾ ਰਹੀਆਂ ਤੇ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਕਈ ਵੱਡੇ ਆਗੂ ਵੀ ਹੁਣ ਟਰੰਪ ਦੀਆਂ ਨੀਤੀਆਂ ਤੇ ਬਿਆਨਾਂ ਨੂੰ ਦੇਸ਼ ਦੇ ਲਈ ਗਲਤ ਕਹਿਣ ਜਿਹੜਾ ਨੇ ਲੱਗ ਪਏ ਨੇ। ਆਖਰੀ ਖਬਰ ਦੇ ਵੱਲ ਨੂੰ ਵੱਧਦਿਆਂ ਸਕਾਟਲੈਂਡ ਦੇ ਵਿੱਚ ਸ਼ਰਮਨਾਕ ਕਰਤੂਤ ਕੀਤੀ ਹੈ। ਕੈਂਸਰ ਦਾ ਝੂਠਾ ਢੋਂਗ ਰਚ ਕੇ 1.85 ਲੱਖ ਦੀ ਜਿਹੜੀ ਹੈ ਪੈਨਸ਼ਨ ਠੱਗਣ ਵਾਲੀ ਨਰਸ ਦੋਸ਼ੀ ਕਰਾਰ ਦੇ ਦਿੱਤੀ ਗਈ ਹੈ ਜਿਹਦੇ ਵਿਚ ਜਾਣੀ ਕਿ 1,85,000 ਪੌਂਡ। ਸਕਾਟਲੈਂਡ ਦੀ ਇੱਕ ਬੱਚਿਆਂ ਦੀ ਨਰਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਝੂਠਾ ਦਿਖਾਵਾ ਕਰਨ ਤੇ 1,85,000 ਤੋਂ ਵੱਧ ਦੀ ਪੈਨਸ਼ਨ ਧੋਖਾਧੜੀ ਕਰਨ ਦੇ ਮਾਮਲੇ ਚ ਨਰਸਾਂ ਦੇ ਰਜਿਸਟਰ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ। ਅਮਾਂਡਾ ਰਿੱਡ ਨੂੰ ਜਿਹੜਾ ਮੋਇਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਸਨੇ ਆਪਣੇ ਪਰਿਵਾਰ ਬੱਚਿਆਂ ਤੇ ਮੈਡੀਕਲ ਪੇਸ਼ੇਵਾਰਾਂ ਨੂੰ ਇਹ ਯਕੀਨ ਦਵਾ ਦਿੱਤਾ ਕਿ ਉਹ ਮੌਤ ਦੇ ਬਿਲਕੁਲ ਨੇੜੇ ਹੈ ਤੇ ਜਦਕਿ ਉਹ ਜਾਣਦੀ ਸੀ ਕਿ ਇਹ ਕੋਰਾ ਝੂਠ ਹੈ। ਉਹਨੇ ਆਪਣਾ ਸਿਰ ਮੁਨਵਾ ਕੇ ਮਤਲਬ ਕਿ ਗੰਜੀ ਹੋ ਗਏ ਜਿਵੇਂ ਕਿ ਕੈਂਸਰ ਵਾਲੇ ਲੋਕ ਜਦੋਂ ਥੈਰਾਪੀ ਵਗੈਰਾ ਹੁੰਦੀ ਹੈ ਬਾਲ ਝੜ ਜਾਂਦੇ ਆ ਉੜ ਜਾਂਦੇ ਆ ਉਸ ਤਰ੍ਹਾਂ ਉਹਨੇ ਆਪਣਾ ਜਿਹੜਾ ਫੇਸ ਬਣਾਇਆ ਤੇ ਭਾਰ ਘਟਾਉਣ ਵਾਲੀ ਦਵਾਈ ਲੈ ਕੇ ਇਹ ਦਿਖਾਉਣਾ ਲੱਗ ਗਈ ਕੋਸ਼ਿਸ਼ ਕੀਤੀ ਕਿ ਖੂਨ ਦੇ ਕੈਂਸਰ ਦੇ ਨਾਲ ਉਹ ਜੂਝ ਰਹੀ ਹੈ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਜਿਹੜੀ ਹੈ NMC ਦੀ ਕਮੇਟੀ ਨੇ ਸੁਣਵਾਈ ਦੇ ਦੌਰਾਨ ਇਹ ਦੇਖਿਆ ਕਿ ਗੰਭੀਰ ਬਿਮਾਰੀ ਦਾ ਯਕੀਨ ਦਿਵਾਉਣ ਦੇ ਲਈ ਕੁੱਲ 16 ਮੈਡੀਕਲ ਚਿੱਠੀਆਂ ਜਾਲੀ ਬਣਾਈਆਂ ਗਈਆਂ। ਇਨ੍ਹਾਂ ਦੇ ਵਿੱਚ ਐਡਿਨਬਰਾ ਦੇ ਸਪਾਇਰ ਹਸਪਤਾਲ ਦਾ ਲੋਗੋ ਲੱਗੇ ਦਸਤਾਵੇਜ਼ ਵੀ ਸ਼ਾਮਲ ਨੇ। ਸਾਬਕਾ ਸਿਹਤ ਕਰਮਚਾਰੀ ਨੇ ਖੁਦ ਦਾਅਵਾ ਕੀਤਾ ਕਿ ਉਸਨੂੰ ਫੈਕਟੀਸ਼ਸ ਡਿਸਆਰਡਰ ਜਾਣੀ ਕਿ ਮਨੁੱਖਾ ਉਜ਼ਨ ਸਿੰਡਰੋਮ ਹੈ। ਇਸ ਤੋਂ ਇਲਾਵਾ 3 ਸਾਲ ਤੋਂ ਵੱਧ ਸਮੇਂ ਦੇ ਦੌਰਾਨ ਉਹਨੇ NHS ਤੋਂ ਨਿਯੰਤਰਿਤ ਜਿਹੜਾ ਦਵਾਈਆਂ ਵੀ ਧੋਖੇ ਦੇ ਨਾਲ ਹਾਸਲ ਕੀਤੀਆਂ। ਲਿਵਿੰਗਸਟਨ ਸ਼ੈਰਿਫ ਕੋਰਟ ਦੇ ਵਿੱਚ ਉਸਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਉਸਨੇ ਸਕਾਟਿਸ਼ ਪਬਲਿਕ ਪੈਨਸ਼ਨਜ਼ ਏਜੰਸੀ ਦੇ ਕੋਲ ਝੂਠਾ ਦਾਅਵਾ ਕੀਤਾ ਕਿ ਉਹ ਜਿਹੜੀ ਹੈ ਲਿਊ ਕੀਮੀਆ ਦੇ ਨਾਲ ਆਖਰੀ ਪੜਾਅ ਦੀ ਬਿਮਾਰੀ ਦੇ ਵਿੱਚ ਹੈ। ਇਸ ਦੇ ਕਾਰਨ ਉਹ ਵਿਸ਼ੇਸ਼ ਪੈਨਸ਼ਨ ਭੁਗਤਾਨਾਂ ਦੀ ਹੱਕਦਾਰ ਹੈ। ਸਤੰਬਰ 2025 ਦੇ ਵਿੱਚ ਉਸਨੇ 13 ਅਪ੍ਰੈਲ 2021 ਤੋਂ 31 ਅਗਸਤ 2024 ਤੱਕ ਸਕਾਟਿਸ਼ ਪਬਲਿਕ ਪੈਨਸ਼ਨਜ਼ ਏਜੰਸੀ ਦੇ ਨਾਲ ਧੋਖਾਧੜੀ ਕਰਕੇ 1,85,442.95 ਪੌਂਡ ਜਿਹੜੇ ਨੇ ਹਾਸਲ ਕਰਨ ਦਾ ਦੋਸ਼ ਕਬੂਲ ਕੀਤਾ। ਪੈਨਲ ਨੇ ਦੱਸਿਆ ਕਿ ਇਸ ਰਕਮ ਦੇ ਵਿੱਚੋਂ ਕੁਝ ਪੈਸਾ ਦੁਬਈ ਦੀ ਯਾਤਰਾ ਦੇ ਉੱਤੇ ਵੀ ਖਰਚ ਹੋਇਆ ਤੇ ਇਸ ਸੰਬੰਧੀ ਜੱਜ ਦੀ ਸਜ਼ਾ ਸੁਣਾਉਣ ਸਮੇਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਵੀ ਨਾਲ ਦਿੱਤਾ ਗਿਆ। ਲੋ ਦੋਸਤੋ, ਲੋਕ ਇੱਥੇ ਵੀ ਇੱਦਾਂ ਕਰ ਜਾਂਦੇ ਹੈ। ਲੁਕਮੀਆ ਜਿਹੜੀ ਹੈ ਬਿਮਾਰੀ ਹੈ ਉਹ ਇਹਨੇ ਦਰਸਾਈ ਹੈ ਭਾਈ ਕਿ ਮੈਨੂੰ ਉਹ ਹੈ ਤੇ ਕੈਂਸਰ ਦੀ ਸਟੇਜ ਹੁੰਦੀ ਹੈ ਬਿਮਾਰੀ ਹੈ ਉਹਦਾ ਜ਼ਿਕਰ ਕਰਕੇ ਤੇ ਇਹ 185,000 ਪੌਂਡ ਦਾ ਜਿਹੜਾ ਧੋਖਾਧੜੀ ਕਰ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਦ ਦੀਆਂ ਖਬਰਾਂ, ਤੇ ਆਖਰ ਦੇ ਵਿੱਚ ਆਪਾਂ ਚੱਲਦੇ ਹਾਂ ਫਿਰ ਕਿਤਾਬ ਦੇ ਵੱਲ ਨੂੰ, ਤੇ ਕਾਲ ਕਰਨੀ ਹੈ ਇੱਕ ਦੋ ਮਿੰਟ ਦੇ ਵਿੱਚ ਜ਼ਰੂਰ ਕਰ ਸਕਦੇ ਹੋ ਆਪਣੇ। ਹਾਂਜੀ, ਲੁਕਮੀਆਂ ਲਿਖਿਆ ਹੈਗਾ ਜੀ ਆਪਣੇ ਗੁਰੀਮਾਨ ਬਾਈ ਜੀ ਨੇ ਵੀ, ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆਏ ਨੇ, ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਹੋਏ ਨੇ ਦੋਸਤ, ਉਹਨਾਂ ਦਾ ਜ਼ਿਕਰ ਕਰਕੇ ਆਪਾਂ ਅੱਗੇ ਵਧਦੇ ਹਾਂ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਹਾਂਜੀ, ਨੰਬਰ ਮੈਂ ਜ਼ਰੂਰ ਬੋਲ ਦਿੰਦਾ ਬਾਈ ਜੀ ਦੇ ਲਈ, ਬਾਅਦ ਦੇ ਵਿੱਚ ਵੀ ਜੇ ਸੁਣ ਲੈਣਗੇ। ਦੋਸਤੋ, ਫਿਲਮ ਸਟੂਡੀਓ ਦਾ ਨੰਬਰ ਹੈ ਵੱਖਰਾ ਹੈ ਜੀ ਤੇ ਇੱਥੇ ਦਾ, ਕਿਉਂਕਿ ਜਿਹੜਾ ਆਪਣਾ ਮਹਿਫਲ ਮਿੱਤਰਾਂ ਦਾ ਸਟੂਡੀਓ ਦਾ ਨੰਬਰ ਹੈ ਉਹ ਇੰਡੀਆ ਦੇ ਹਿਸਾਬ ਦੇ ਨਾਲ ਚੱਲਦਾ ਹੈ, ਤੇ ਫਿਨਲੈਂਡ ਦੇ ਹਿਸਾਬ ਦੇ ਨਾਲ ਜਿਹੜਾ ਇੰਟਰਨੈਸ਼ਨਲ ਨੰਬਰ ਹੈ ਆਪਣਾ +358 44 976 1962 ਸਟੂਡੀਓ ਦਾ ਨੰਬਰ ਹੈ, ਯਾਨੀ ਕਿ +358 44 976 1962। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਾਂ ਚੰਦ ਤੋਂ ਵੀ ਕਾਲ ਕਰਕੇ, ਭਾਈ ਜੇ ਕੋਈ ਉੱਥੇ ਸੁਣਦਾ ਤਾਂ ਕਾਲ ਕਰਕੇ ਆਪਣਾ ਸੁਨੇਹਾ ਜਿਹੜਾ ਇਸ ਦੁਨੀਆਂ ਦੇ ਵਿੱਚ ਆਪਣੇ ਅਰਥ ਦੇ ਉੱਤੇ ਦੇ ਸਕਦੇ ਹੋ। ਤੇ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ, ਜਲੌਰ ਸਿੰਘ ਬਾਈ ਜੀ ਸ਼ੋਰੀ ਜੀਆ ਨੂੰ ਜੀ ਸਵਾਗਤ ਹੈ। ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਜੀ ਜਲਦੀ 10 ਮਿੰਟ ਲੇਟ ਗੱਡੀ ਚੱਲ ਰਹੀ। ਹਾਂਜੀ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਦੋਸਤਾਂ ਨੂੰ ਸਾਰਿਆਂ ਨੂੰ ਜੀ, ਤੇ ਉਹਨਾਂ ਨੇ ਨੰਬਰ ਵੀ ਮੰਗਿਆ ਸੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਕਹਿੰਦੇ ਆ, ਭੱਜੋ ਭੱਜੋ ਆਜੋ ਸਾਰੇ ਆਂਡੇ ਖਾਣ ਕਹਿੰਦੇ ਜਗਸੀਰ ਸਿੰਘ ਬਾਈ ਜੀ। ਆਪਣੇ ਨਾਲ ਰਜਿੰਦਰ ਕੁਮਾਰ ਜੀਰਾ ਜੀ ਵੀ ਕਹਿੰਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਵਿੰਦਰ ਭਾਰਤ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਆ। ਜੀਰਾ ਜੀ ਕਹਿੰਦੇ ਨਹੀਂ ਨਹੀਂ ਸੈਣੀ ਵੀਰ ਜੀ, ਜਦੋਂ ਅਸੀਂ ਜਾਣਾ ਹੀ ਦਸੂਹੇ ਵਾਲੀ ਗੱਡੀ ਹੈ ਤੇ ਪਟਿਆਲੇ ਵਾਲੀ ਕਾਹਦੇ ਲਈ ਫੜਾਂਗੇ ਜੀ। ਜੀਰਾ ਜੀ ਨੂੰ ਕਹਿੰਦੇ ਆ ਸੈਣੀ ਸਾਹਿਬ, ਜੀਰਾ ਸਾਹਿਬ ਆਜੋ ਜੀ ਪਟਿਆਲਾ ਵੀ ਜਾ ਆਵਾਂਗੇ ਜੀ ਇਕੱਠੇ, ਹੱਸ ਰਹੇ ਨੇ ਨਾਲ। ਜੱਸੀ ਜੀ ਲਿਖਦੇ ਆ ਮਲੇਰਕੋਟਲੇ ਵਾਲੇ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਮੁਹੰਮਦ ਜੀ ਦੇ ਸਤਿ ਸ਼੍ਰੀ ਅਕਾਲ ਭੇਜੀ ਹੈ, ਉਹ ਵੀ ਨਾਲ ਜੁੜੇ ਹੋਏ ਨੇ। ਉਹਨਾਂ ਦੀ ਗੱਲ ਸੁਣ ਕੇ ਆਪਾਂ ਪੰਜਾਬ ਨਾਵਲ ਦੇ ਵੱਲ ਨੂੰ ਚੱਲਦੇ ਹਾਂ, ਕਿਤਾਬ ਨੂੰ ਸਾਂਝਾ ਕਰਦੇ ਹਾਂ। ਹਰਵਿੰਦਰ ਜੋਹਲ ਭੈਣ ਜੀ ਜੋ ਇਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ, ਕੱਲੇ ਕੱਲੇ ਦਾ ਨਾਮ ਲਿਖ ਕੇ ਜੀ। ਤੇ ਇਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਨਕੰਮੀਆਂ ਸਰਕਾਰਾਂ ਨੇ ਬਾਬਿਆਂ ਨੂੰ ਛੱਡਿਆ ਜਾਂਦਾ ਹੈ ਤੇ ਪਖੰਡੀ ਬਾਬਿਆਂ ਦੇ ਲਈ ਕੋਈ ਕਾਨੂੰਨ ਨਹੀਂ, ਆਮ ਬੰਦੇ ਲਈ ਕਾਨੂੰਨ ਨੇ ਜੀ। ਅੱਗੇ ਕਹਿੰਦੇ ਆ ਬਿਲਕੁਲ ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਸਹਿਮਤ ਆ, ਸੁਖਬੀਰ ਬਾਦਲ ਸਾਹਿਬ ਪਾਰਟੀ ਚਲਾਉਣੀ ਹੀ ਨਹੀਂ ਆ ਰਹੀ ਹੈ ਜੀ। ਇਕਬਾਲ ਮਾਂਗੜ ਜੀ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੀਆਂ ਗੈਰ ਹਾਜ਼ਰੀਆਂ ਨੇ ਤੁਹਾਡੀਆਂ, ਰਜਿਸਟਰਡ ਲਾਲ ਹੋ ਗਿਆ ਹੈ। ਗੁਰੀਮਾਨ ਜੀ ਕਹਿੰਦੇ ਆ ਸੁਖਬੀਰ ਬਾਦਲ ਮੌਕੇ ਦੀ ਮੰਗ ਨੂੰ ਨਹੀਂ ਸਮਝ ਰਹੇ, ਤੇ ਬਿਲਕੁਲ ਜੀ ਇਹ ਚੀਜ਼ਾਂ ਨੇ। ਤੇ ਮੁਹੰਮਦ ਜੀ ਦੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ। ਲੋ ਦੋਸਤੋ ਅੱਗੇ ਵਧਦੇ ਹਾਂ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇਗਾ, ਤੁਹਾਡੇ ਸੁਨੇਹੇ ਜ਼ਰੂਰ ਸਾਂਝੇ ਕਰਾਂਗਾ। ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ, ਥੈਂਕ ਯੂ, ਗ੍ਰੇਟ ਪੁਆਇੰਟ ਭੁਪਿੰਦਰ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਮਾਲ ਜੀ। ਤੇ ਬਹੁਤ ਸਾਰੇ ਹੋਰ ਵੀ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾਵਾਂਗੇ। ਤੇ ਬਖਸ਼ੀ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
1: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਛੋਟੇ ਜਿਹੜੇ ਸਚਲੀ ਪਰਮਾ ਧਾਨ ਭਰਾ ਜਿਹੜੇ ਇਕੱਠੇ ਹੋਏ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ, ਸਤਿ ਸ੍ਰੀ
0: ਅਕਾਲ ਜੀ।
1: ਬਹੁਤ ਸੋਹਣਾ ਸੋਹਣੀ ਜਿਹੜਾ ਹੈਗਾ ਗੱਲਬਾਤ ਕਰ ਰਹੀ ਸੀ, ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਕਿਆ ਬਾਤ,
0: ਸ਼ੁਕਰੀਆ ਜੀ, ਸ਼ੁਕਰੀਆ,
1: ਬਹੁਤ ਧੰਨਵਾਦ ਜੀ। ਤੇ ਸੋਹਣੇ ਵਿਚਾਰ ਹੁੰਦੇ ਆ, ਤੇ ਸਾਰੇ ਭੈਣ ਭਰਾ ਜਿਹੜੇ ਹੈਗੇ ਸਟਾਰ ਆ, ਸਟਾਰ ਆ, ਤੇ ਬਹੁਤ ਸੋਹਣੇ ਵਿਚਾਰ ਹੁੰਦੇ ਆ। ਤੇ ਮੈਂ ਅੱਜ ਨਾ ਇੱਕ ਸੁਣੀ ਹੈਗੀ ਆ, ਚਲੋ ਦੂਸਰੇ ਚੈਨਲ ਤੋਂ ਵੀ ਸੁਣੀ, ਵੀ ਕਹਿੰਦੇ ਵੀ ਉਹ ਨਾ ਕੋਈ ਹੈ ਸਟੂਡੈਂਟ ਆ ਜਾਂ ਜਿਹੜਾ ਹੈਗਾ ਵੀ ਚਲੋ 20 and 25 ਬਿਟਵੀਨ, ਯਾਨੀ ਇੰਨੀ ਕੋਈ ਏਜ ਦਾ ਉਹ ਲੜਕਾ, ਕਹਿੰਦੇ ਵੀ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਸੁਸਾਈਡ ਕਰ।
0: ਕਿਹੜੀ ਜਗ੍ਹਾ ਜੀ?
1: ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਇੱਕ ਵਾਰ ਪਹਿਲਾਂ ਵੀ ਮੈਂ ਗੱਲ ਸ਼ਾਇਦ ਇਸ ਮੰਚ ਦੇ ਉੱਤੇ ਵੀ ਕੀਤੀ ਸੀ, ਵੀ ਯਾਰ ਇਹ ਜਿਹੜਾ ਹੈਗਾ ਸੈਲਫ ਸੁਸਾਈਡ ਕਰਨਾ, ਇਹ ਤਾਂ ਵੈਸੇ ਹੀ ਜਿਹੜਾ ਹੈਗਾ ਬਹੁਤ ਵੱਡਾ ਗੁਨਾਹ ਹੈਗਾ।
0: ਬਿਲਕੁਲ ਹੈ ਜੀ,
1: ਕਿਉਂ ਜਦੋਂ ਪਾਸੋਂ ਕਹਿੰਦੇ ਨਾ ਮਾਲਕ ਸੱਚੇ ਦੇ ਕੋਲੋਂ ਜ਼ਿੰਦਗੀ ਮੰਗੋ ਮੌਤ ਨਾ ਮੰਗੋ, ਕਈ ਵਾਰੀ ਬੰਦਾ ਤੰਗ ਆ ਕੇ ਪਤਾ ਕੀ ਕਹਿੰਦਾ, ਮੈਂ ਤਾਂ ਕਿਤੇ ਮਰ ਹੀ ਜਾਵਾਂ ਜਿਹੜਾ ਹੈਗਾ। ਆਪਾਂ ਅਕਸਰ ਕਈ ਵਾਰੀ ਕਹਿੰਦੇ ਨਾ ਹੱਦ ਹੋ ਜਾਂਦੀ ਹੈ,
0: ਬਿਲਕੁਲ ਹੈ ਜੀ,
1: ਇਹ ਨਹੀਂ ਗੱਲਾਂ ਹੁੰਦੀਆਂ ਕਦੀ ਨਾ ਇਸ ਤਰ੍ਹਾਂ ਘਬਰਾਓ ਬਈ, ਤੁਸੀਂ ਮਾਲਕ ਸੱਚੇ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਤੁਸੀਂ ਮੌਤ ਕਾਹਤੋਂ ਮੰਗਦੇ ਆ।
0: ਬਿਲਕੁਲ,
1: ਜਿਹਨੇ ਜ਼ਿੰਦਗੀ ਉਹੀ ਤੁਹਾਨੂੰ ਮੌਤ ਦੇਗਾ, ਠੀਕ ਆ। ਤੇ ਆਪਣੇ ਆਪ ਜਿਹੜਾ ਹੈਗਾ ਮੌਤ ਨਾ ਮੰਗੋ, ਜਿਹੜਾ ਹੈਗਾ ਨਾ ਮੌਤ ਦੀ ਰਾਹ ਤੇ ਚਲੋ, ਇਹ ਬਹੁਤ ਮਾੜਾ ਕੰਮ ਹੈ, ਬਹੁਤ ਵੱਡਾ ਗੁਨਾਹ ਆ, ਅੱਗੇ ਜਾ ਕੇ ਫਿਰ ਤੁਹਾਡੀ ਹੋ ਜਾਣੀ ਆ। ਇੱਥੇ ਤਾਂ ਤੁਸੀਂ ਕਹਿਣਾ ਵੀ ਸਾਡੀ ਜਾਨ ਛੁੱਟ ਗਈ ਤੇ ਅੱਗੇ ਜਾ ਕੇ ਫਸ ਜਾਣਾ, ਸਹੀ ਆ। ਉੱਥੇ ਜਾ ਕੇ ਵੀ ਇੱਥੇ ਉਹ ਹੀ ਸਵਾਲ ਖੜਾ ਹੋਣਾ ਵੀ ਭਾਈ ਤੂੰ ਉੱਥੇ ਕੀ ਕਰਕੇ ਆਉਣ ਦੇ, ਤੈਨੂੰ ਤਾਂ ਭੇਜਿਆ ਹੀ ਜਿਹੜਾ ਹੈਗਾ ਚੰਗੇ ਚੰਗੇ ਕੰਮ ਕਰਨ ਲਈ, ਤੂੰ ਆਪਣਾ ਵੀ ਫਿਨਿਸ਼ ਕਰਕੇ ਇੱਧਰ ਨੂੰ ਭੱਜ ਆਇਆ ਜਿਹੜਾ ਹੈਗਾ।
0: ਬਿਲਕੁਲ,
1: ਇਹ ਜਿਹੜਾ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜਿੰਨੇ ਵੀ ਭੈਣ ਭਰਾ ਮੇਰੇ ਸੁਣਦੇ ਆ, ਮੈਂ ਹੱਥ ਜੋੜਦਾ ਕਿ ਮੇਰੇ ਭੈਣਾਂ ਤੋਂ ਭਰਾਵੋ, ਜ਼ਿੰਦਗੀ ਬੜੀ ਕੀਮਤੀ ਹੈ, ਇਹਦੇ ਵਿੱਚ ਤੁਸੀਂ ਕਾਮਯਾਬ ਹੋ ਜਾਣਾ।
0: ਬਿਲਕੁਲ,
1: ਕੀ ਹੋ ਜਾਣਾ ਤੁਸੀਂ ਕਾਮਯਾਬ ਹੋ ਜਾਣਾ, ਇੱਕ ਕਰ ਲੋ ਤਹੀਆ ਕਰ ਲੋ ਕਿ ਭਾਈ ਮਾੜਾ ਕੰਮ ਨਹੀਂ ਕਰਨਾ, ਮਾੜਾ ਕੰਮ ਹੀ ਆ ਜਿਹੜਾ ਸੁਸਾਈਡ ਕਰਨਾ, ਹਨਾ, ਨਾ ਜਿਹੜਾ ਨਾੜੇ ਸੁਸਾਈਡ ਕਰਨਾ ਘਰ ਤੋਂ, ਇਸ ਗੱਲ ਤੋਂ ਜਿਹੜਾ ਕੋਈ ਕਮੀ ਰਹਿ ਗਈ ਹੈ, ਕਿਸੇ ਨੇ ਕੋਈ ਤੁਹਾਨੂੰ ਗੱਲ ਕਹਿਤੀ ਟੋਲਰੇਟ ਕਰ ਲੋ, ਆਪਣੀ ਟੋਲਰੇਸ਼ਨ ਪਾਵਰ ਜਿਹੜੀ ਆ, ਆਪਣਾ ਸਟੈਮਿਨਾ ਸਟਰੈਂਥ ਐਂਡ ਸਟੈਮਿਨਾ ਵਧਾਓ।
0: ਬਿਲਕੁਲ,
1: ਤੁਹਾਡੇ ਜਿਹੜਾ ਹੈਗਾ ਜੋ ਮਰਜ਼ੀ ਤੁਹਾਨੂੰ ਕੋਈ ਕਹਿੰਦਾ ਰਵੇ, ਜਿਹੜਾ ਹੈਗਾ ਤੁਸੀਂ ਪਰਵਾਹ ਨੀ ਕਰਨੀ ਹੈਗੀ ਆ, ਤੁਸੀਂ ਆਪਣਾ ਜਿਹੜਾ ਹੈਗਾ ਕ੍ਰੀਏਟਿਵ ਸੋਚ ਨੂੰ ਲੈ ਕੇ ਚੱਲੋ ਔਰ ਅੱਗੇ ਵਧੋ ਜਿਹੜਾ ਹੈਗਾ, ਹਨਾ।
0: ਬਿਲਕੁਲ,
1: ਸਿਤਾਰੋਂ ਦੇਖੋ ਕਹਿੰਦੇ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਇਸ਼ਕ ਕੇ ਇੰਤਹਾ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ, ਪਰਵਾਜ਼ ਹੈ ਕਾਮ ਤੇਰਾ, ਤੇਰੇ ਆਗੇ ਆਸਮਾਂ ਔਰ ਵੀ ਹੈ, ਔਰ ਵੀ ਅੱਗੇ ਬੜਾ ਖੂਬਸੂਰਤ ਪਈ ਹੈਗੀ ਆ, ਅੱਗੇ ਜਾਣਾ ਹੈਗਾ, ਇਹ ਨੀ ਆਉਂਦਾ ਵੀ ਸਫ਼ਰ ਖਤਮ ਹੋ ਗਿਆ, ਹਨਾ
0: ਜੀ। ਬਿਲਕੁਲ,
1: ਇਹ ਚੀਜ਼ਾਂ ਹੈਗੀਆਂ, ਚਲੋ ਤੇ ਕਦੀ ਵੀ ਜਿਹੜਾ ਹੈਗਾ ਇਹ ਕੰਮ ਨਾ ਕਰਿਓ,
0: ਜੀ ਜੀ,
1: ਤੇ ਮੇਰੀ ਸਾਰੇ ਭੈਣ ਭਰਾ ਵਾਸਤੇ।
0: ਬਹੁਤ ਸੋਹਣਾ ਸੁਣਿਆ ਜੀ,
1: ਸ਼ੁਕਰੀਆ,
0: ਕਰ ਦੋ ਫਿਰ ਮੈਂ ਕਿਤਾਬ ਦੇ ਵੱਲ ਨੂੰ ਵੱਧਦਾ ਜੀ। ਹਾਂਜੀ, ਕਰੋ ਜੀ, ਕਰੋ।

0: थैंक यू सो मच।
1: थैंक यू बख्शी जी, बहुत बहुत शुक्रिया, धन्यवाद है जी सोहनी रचना दे लई, थैंक यू, सत श्री अकाल जी। जी दोस्तों, इस जी अपने नाल मोहम्मद जी दुबई तो जुड़े सन, गलबात करके गए ने, नाल सुनेहा बाकमाल दे के गए ने फ्राइडे वाले दिन दे उत्ते। ते आखर दे विच दोस्तों आपां वध रहे हां किताब दे वल नूं चलदे हां। अज जिहड़ा पिछले दिनां दे विच जिथे आपां समाप्ति कीती सी उधर नूं तुहाडा थोड़ा जिहा ध्यान लै के चलदा है। किताब पंजाब है जिहदा आपां जिक्र करना है, ते उहदे विचों तुहानूं थोड़ा जिहा पिछे लै के चलदा जिथे आपां समाप्ति कीती सी लड़ीवार भाग 12वें दे विच। जिहड़ा महाराजा सी उस समय पूरा अहसास उहनूं सीगा कि एक दिन अंग्रेज जिहड़े ने पंजाब नूं अपने विच शामिल कर लैणगे, ते बाद दे विच अंग्रेज इतिहासकारां ने मन्निया कि उहनां दी कैरी जिहड़ी सी अख सी, कैरी अख जिहड़ी सी पंजाब दे वल सी अंग्रेजां दी। ते कई साल पहला महाराजे नूं भारत दा नक्शा दिखाया गया जिहदे विच अंग्रेजां दे अधीन जिहड़ा पूर्वी भारत, मुंबई, बंगाल ते यूपी लाल रंग दे नाल रंगे जिहड़े इलाके दिखे। देख के जिहड़ा रणजीत सिंह सी महाराजा कहा, उन्हें कहा कि सब लाल हो जाएगा। उहदा ख्याल सीगा कि युद्ध लड़न दे लई अकसौन दी थां दे उत्ते उहनां दे नाल दोस्ती रखणी फायदेमंद है। जिथों तक अफगाना दा संबंध है, उह आपो विच ही कह रहे ने ते अंदरूनी फुट सदका उस पासे जिहड़ा राज विस्तार दी जिहड़ी संभावना वधीक है। इह सोच के जिहड़ा महाराजा रणजीत सिंह अगे वधदे है ते 1837 दे विच फिर की कुछ अगे जाके वापरदा है उहदा जिक्र तुहाडे नाल करन लगे हां। अज दा जिहड़ा एपीसोड है किताब पंजाब औरंगजेब तो माउंट बैटन तक का इतिहास लड़ीवार भाग 12वां तुहाडे नाल सांझा करन जा रहे हां। जिन्ना भी समा अपने को बाकी है उहदे विच जिन्नी भी वध तों वध कोशिश होएगी इस किताब दे विचों तुहाडे लई कुछ सफे जिहड़े ने सांझे करदे हां। राजमोहन गांधी जी ने इस नूं लिखिया है, रचिया है, ते प्रोफेसर हरपाल सिंह पन्नू जी ने इसका पंजाबी दे विच अनुवाद कीता है। मैं तुहाडा दोस्त भुपिंदर पारज दुआबा रेडियो दा मंच ते लड़ीवार भाग 13वां तुहाडे नाल साझा करन लगे हां। अठारां सौ सैंती दे विच 17 सालां विक्टोरिया नाम दी महाराणी इंग्लैंड जरनैल सर हैनरी फेन कंपनी दियां फौजां दा चीफ कमांडर अपने मतिहत्तां समेत कुंवर नौनिहाल सिंह दी व्याह समागम दे विच हाजर होण दे लई लाहौर आ जांदा है। उदों हो सकदा है कि अंग्रेजां दे मन दे विच अफगानिस्तान ही पलैन होवे। स्वागती गेट दे उपर राजा ध्यान सिंह दा बेटा हरी सिंह वी सीगा। मेहमाना दे विच सोहणे नैन नक्श अते लिबास उस दिन हीरा सिंह दा सब तो वधिया सी। जड़ाऊ गहिणियां दे नाल लद्दिया होया हार, बाजूबंद, कड़े, मोतियां, हीरियां ते लालां विचकार खाली थां किधरे है ही नहीं सी, सब लद्दिया पिया सी। अगले वरे 1838 दे विच कलकत्त्यों गवर्नर जनरल लार्ड आकलैंड ने महाराजे दे कोल अपना वफद भेजिया जिसने सिंध फौज दी बनतर दे बारे सरकारी तौर दे उत्ते फैसला करना सी। महाराजे ने फैसला कीता, शाही मेहमाना दा अदीना नगर विखे स्वागत करांगा। भारती पंजाब दे विच हुण इसदा नाम दीना नगर है। 8 दहाके पहला अदीना बेग ने कांगड़ा पहाड़ियां लागे इह शहर वसाया। महाराजे ने इत्थे इमारतां उसारियां ते बाग लवाए ते अक्सर इत्थे आउंदा रहिंदा। वड्डे वड्डे शमियाने ताणे गए ते फौज परेड कर रही है। सर विलियम कनटन दी अगवाई दे विच अंग्रेज टुकड़ी कलकत्त्यों आई जिस दे विच अलैगजेंडर बर्नर्स वी सीगा जो हुणे अफगानिस्तान दे विचों आया। मकनट जिहड़ा सीगा मकनटन ने गवर्नर जनरल दे वलों लिखिया खत पढ़िया जिहदे विच शाह सूजा नूं मुड़ जिहड़ा सत्ता सौंपण दे लई एंगलो सिख संधि कीती जाणी सी। राजा ध्यान सिंह ने सिर निवा के संधि प्रवान करन दा संकेत दे दिता। जदों अंग्रेज इस बैठक दे विचों चले गए ਸਾਰੇ ਵਜ਼ੀਰ ਧਿਆਨ ਸਿੰਘ ਦੇ ਇਰਦ ਗਿਰਦ ਹੋ ਕੇ ਵਿਚਾਰ ਵਟਾਂਦਰਾ ਜਿਹੜਾ ਕਰਨ ਲੱਗ ਪਏ। ਫਕੀਰ ਅਜੀਜੋਦੀਨ ਅਤੇ ਭਈਆ ਰਾਮ ਸਿੰਘ ਕੇਵਲ ਦੋ ਜਾਣਿਆਂ ਨੇ ਸੰਧੀ ਕਰਨ ਦੇ ਹੱਕ ਦੇ ਵਿੱਚ ਦਲੀਲ ਦਿੱਤੀਆਂ ਤੇ ਬਾਕੀ ਵਿਰੋਧ ਸਾਨੇ ਦੇ। ਮਹਾਰਾਜੇ ਨੇ ਇਨ੍ਹਾਂ ਦੋਵਾਂ ਦੀ ਰਾਏ ਦੇ ਨਾਲ ਸਹਿਮਤੀ ਪ੍ਰਗਟਾਈ। ਚੰਗਾ ਰਹੇਗਾ, ਮੁੜ ਤਾਜ ਪਹਿਨਾ ਦਿਆਂਗੇ ਤਾਂ ਸ਼ਾਹ ਸੁਜ਼ਾ ਕੇਵਲ ਅੰਗਰੇਜ਼ਾਂ ਵੱਲ ਨਹੀਂ ਸਿੱਖ ਹਕੂਮਤ ਦੇ ਵੱਲ ਵੀ ਮਦਦ ਮੰਗਣ ਦੇ ਲਈ ਹੱਥ ਫੈਲਾਇਆ ਕਰੇਗਾ। ਬਰਨਜ਼ ਨੇ ਦੱਸਿਆ ਕਿ ਦੋਸਤ ਮੁਹੰਮਦ ਨੇ ਮਹਾਰਾਜੇ ਦੇ ਬਾਰੇ ਕਿਹਾ, ਉਸ ਜੰਗਲੀ ਜਾਨਵਰ ਦਾ ਮੈਂ ਨੁਕਸਾਨ ਨਹੀਂ ਕਰ ਸਕਦਾ, ਤਾਂ ਵੀ ਉਸਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਤਾਂ ਕਰਾਂਗਾ ਹੀ, ਪਹਿਲਾਂ ਵੀ ਕੀਤਾ। ਹਰੀ ਸਿੰਘ ਨਲਵਾ ਯਾਦ ਆਇਆ ਉਹਨੂੰ, ਮਹਾਰਾਜਾ ਨੂੰ ਜਿਹੜਾ ਸੀ ਡੰਗ ਵੱਜਿਆ। ਅਜੀਜੂਦੀਨ ਦੇ ਰਾਹੀਂ ਅੰਗਰੇਜ਼ਾਂ ਦੇ ਕੋਲ ਮਹਾਰਾਜੇ ਦੀ ਮਨਜ਼ੂਰੀ ਜਿਹੜੀ ਸੀ ਪਹੁੰਚਾ ਦਿੱਤੀ ਗਈ। 1838 ਦੇ ਅਖੀਰ ਦੇ ਵਿੱਚ ਮਹਾਰਾਜੇ ਦੀ ਮੋਹਰ ਲਵਾਉਣ ਦੇ ਲਈ ਗਵਰਨਰ ਜਨਰਲ ਨੂੰ ਆਪਣਾ ਜਿਹੜਾ ਸੀ ਆਪ ਆਉਣਾ ਪਵੇਗਾ। ਉਹ ਫਿਰੋਜ਼ਪੁਰ ਆਇਆ। ਫਿਰੋਜ਼ਪੁਰ ਲਾਹੌਰ ਤੋਂ 40 ਮੀਲ ਦੱਖਣ ਦੇ ਵਿੱਚ ਹੈ, ਜਿੱਥੇ ਅੰਗਰੇਜ਼ ਛਾਉਣੀ ਸੀ। ਦੋਵੇਂ ਪਾਸਿਆਂ ਦੀਆਂ ਫੌਜਾਂ ਮਿੱਤਰ ਫੌਜਾਂ ਵਾਂਗ ਮਿਲੀਆਂ। ਇਸੇ ਮਿਲਾਪ ਨੂੰ ਸਿੰਧ ਵਾਦੀ ਦੀ ਫੌਜ ਦਾ ਨਾਮ ਮਿਲਿਆ। ਹਰੇਕ ਦੇ ਮਨ ਦੇ ਵਿੱਚ ਉਤੇਜਨਾ ਸੀ, ਸ਼ੱਕ ਸੀ, ਡਰ ਸੀ, ਘਬਰਾਹਟ ਮੌਜੂਦ ਸੀ। ਸ਼ਰਾਬ ਦੇ ਦੌਰ ਚੱਲੇ, ਖੁਸ਼ਾਮ ਦੀ ਸ਼ਬਦਾਂ ਦੀਆਂ ਨਦੀਆਂ ਵਗੀਆਂ, ਕੁੜੀਆਂ ਦੇ ਨਾਚ ਹੋਏ, ਗਲੀਚੇ ਹੀਰੇ ਪੂਰੀ ਨੁਮਾਇਸ਼ ਹਾਜ਼ਰ ਸੀ। ਇਸ ਜਲੌ ਦਾ ਨਾਇਕ ਮਹਾਰਾਜਾ ਰਣਜੀਤ ਸਿੰਘ ਸੀ। ਗਵਰਨਰ ਜਨਰਲ ਦੀ ਭੈਣ ਏਮੇਲੀ ਐਡਿਨ ਵੀ ਆਈ ਹੋਈ ਸੀ। ਉਹ ਲਿਖਦੀ ਹੈ ਉਹਨਾਂ ਦੇ ਬਾਰੇ, ਮਹਾਰਾਜੇ ਨੇ ਮੈਨੂੰ ਕਿਹਾ, ਮੈਨੂੰ ਪਤਾ ਲੱਗਿਆ ਕਿ ਕਿਤਾਬਾਂ ਦੇ ਵਿੱਚ ਸ਼ਰਾਬ ਪੀਣ ਵਿਰੁੱਧ ਲਿਖਿਆ ਹੋਇਆ। ਇਹੋ ਜਿਹੀਆਂ ਮੂਰਖਤਾ ਪੂਰਨ ਕਿਤਾਬਾਂ ਬਿਨਾਂ ਕੀ ਥੁੜਿਆ ਸੀ, ਉਹ ਸਵਾਲ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ, ਐਮਐਲਈ ਨੂੰ। ਮੈਂ ਹਕੂਮਤ ਥਾਪ ਦਿੱਤੀ ਹੈ, ਵੱਡੇ ਵੱਡੇ ਦੁਸ਼ਮਣ ਜਿੱਤ ਲਏ ਨੇ, ਉਹ ਪੂਰਾ ਇਨਸਾਫ ਕਰਦਾ ਹੈ, ਫੌਜ ਸਿੱਧਾ ਰੱਖੀ ਹੈ, ਤੇ ਤਾਨਾਸ਼ਾਹ ਹੋਣ ਦੇ ਬਾਵਜੂਦ ਉਹਨੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ, ਕਮਾਲ ਹੈ ਐਮਐਲਈ ਅਤੇ ਬਾਕੀ ਸਭ। ਮਹਿਮਾਨਾਂ ਨੂੰ ਮਹਾਰਾਜਾ ਪਿਆਰਾ ਲੱਗਦਾ ਹੈ। ਅੰਗਰੇਜ਼ੀ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਵੀ ਹਰਮਨ ਪਿਆਰਾ ਮਹਾਰਾਜਾ ਇਸ ਵੇਲੇ ਬਿਮਾਰ ਪਿਆ ਸੀ। ਮਹਾਰਾਜੇ ਦੀ ਮੋਹਰ ਸੰਧੀ ਉੱਪਰ ਲੱਗ ਗਈ ਤੇ ਜਦੋਂ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਲਾਹੌਰ ਦੇ ਵਿੱਚ ਆਪਣਾ ਰੈਜ਼ੀਡੈਂਟ ਭੇਜਾਂਗੇ, ਤਾਂ ਰਣਜੀਤ ਸਿੰਘ ਨੇ ਕੋਰਾ ਇਨਕਾਰ ਕਰਦਿਆਂ ਕਿਹਾ, ਇਸ ਦੇ ਬਾਰੇ ਜਿੱਦ ਨਹੀਂ ਕਰਨੀ, ਮੇਰੀ ਨਾਂ ਹੈ ਤੁਹਾਨੂੰ। ਲੁਧਿਆਣੇ ਬੈਠੇ ਸੁਜ਼ਾ ਨੇ ਦਸਖਤ ਕਰ ਦਿੱਤੇ ਤੇ ਫੈਸਲਾ ਹੋਇਆ ਕਿ ਸੁਜ਼ਾ ਦਾ ਬੇਟਾ ਕੁਵਰ ਤੈਮੂਰ ਸ਼ਾਹ ਤੇ ਕੈਪਟਨ ਵੇਡ ਫੌਜ ਦੇ ਨਾਲ ਖੈਬਰ ਦਰੇ ਰਾਹੀਂ ਕਾਬਲ ਜਾਣਗੇ। ਸਿੰਧ, ਕੁਐਟਾ ਤੇ ਕੰਧਾਰ ਰਾਹੀਂ ਅੰਗਰੇਜ਼ ਸੁਜ਼ਾ ਨੂੰ ਕਾਬਲ ਲਿਜਾਣਗੇ। 9500 ਬੰਦਿਆਂ ਦੀ ਅੰਗਰੇਜ਼ੀ ਫੌਜ ਨੇ ਕੂਚ ਕਰਤਾ ਤੇ ਅਪ੍ਰੈਲ ਦੇ ਅਖੀਰ ਦੇ ਵਿੱਚ ਕੰਧਾਰ ਜਾ ਪੁੱਜੀ। 8 ਮਈ ਨੂੰ ਸ਼ਾਹ ਸੁਜ਼ਾ ਨੂੰ ਤਖ਼ਤ ਦੇ ਉੱਤੇ ਬਿਠਾ ਕੇ ਅਫਗਾਨਿਸਤਾਨ ਦਾ ਮੁੜ ਬਾਦਸ਼ਾਹ ਐਲਾਨ ਕਰ ਦਿੱਤਾ ਗਿਆ। ਸ਼ੇਖ ਬਸਾਵਨ ਦੀ ਜਿਹੜੀ ਸੀ ਕਮਾਨ ਹੇਠ ਮਹਾਰਾਜੇ ਨੇ ਮੁਸਲਮਾਨਾਂ ਦੀ ਬਟਾਲੀਅਨ ਭੇਜੀ, ਜੋ ਤੈਮੂਰ ਨੂੰ ਲੈ ਕੇ ਵੱਖਰੀ ਤੁਰੀ। ਇਹ ਦਰਾ ਖੈਬਰ ਥਾਣੀ ਕਾਬਲ ਪੁੱਜ ਗਈ। ਕੁਝ ਦਿਨਾਂ ਦੇ ਬਾਅਦ ਅੰਗਰੇਜ਼ਾਂ, ਸੁਜ਼ਾ ਤੇ ਸਰਕਾਰ ਖਾਲਸਾ ਨੇ ਵਿਜੇ ਕੂਚ ਕਰਨਾ ਸੀ, ਜਾਣੀ ਕਿ ਜਿੱਤ ਦੀ ਕੂਚ ਕਰਨੀ ਸੀ, ਜਿਸ ਦਿਨ ਕਾਬਲ ਦੀਆਂ ਗਲੀਆਂ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾਉਂਦੇ ਹੋਏ ਦੇਖੇ ਗਏ। ਮਹਾਰਾਜੇ ਨੂੰ ਸੁਜ਼ਾ ਦੇ ਕੰਧਾਰ ਪੁੱਜਣ ਦੀ ਖ਼ਬਰ ਮਿਲ ਗਈ। ਉਦੋਂ ਬਹੁਤ ਬਿਮਾਰ ਸੀ। 27 ਜੂਨ 1839 ਨੂੰ ਮਹਾਰਾਜੇ ਦਾ ਦੇਹਾਂਤ ਹੋਇਆ। ਐਲੋਪੈਥੀ, ਹੋਮਿਓਪੈਥੀ, ਹਾਈਡਰੋਪੈਥੀ ਸਭ ਇਲਾਜ ਕੀਤੇ ਗਏ। ਮੋਤੀਆਂ ਦੀ ਭਸਮ ਤੋਂ ਤਿਆਰ ਦਵਾਈਆਂ ਖੁਦ ਅਜੀਜੂਦੀਨ ਨੇ ਖਵਾਈਆਂ, ਅਸਰ ਨਾ ਹੋ ਸਕਿਆ। ਮੌਤ ਤੋਂ ਪਹਿਲਾਂ ਮਹਾਰਾਜੇ ਨੇ ਕੁਵਰ ਖੜਕ ਸਿੰਘ ਦੇ ਸਿਰੋਪਾ ਬੰਨ ਦਿੱਤਾ, ਜੋ ਵਾਰਸ ਹੋਣ ਦਾ ਐਲਾਨ ਸੀ। ਰਾਜਾ ਧਿਆਨ ਸਿੰਘ ਨੂੰ ਕਿਹਾ ਕਿ ਮੇਰੇ ਵਾਰਸ ਦਾ ਖਿਆਲ ਰੱਖੀ। ਦਰਬਾਰ ਦੇ ਵਿੱਚ ਡੋਗਰੇ ਭਰਾਵਾਂ ਦੀ ਜਦੋਂ ਤੋਂ ਪੂਰੀ ਚੜ੍ਹਤ ਹੋ ਗਈ, ਜਾਣ ਕੇ ਦੂਜੇ ਕੁਵਰ ਸ਼ੇਰ ਸਿੰਘ ਨੂੰ ਦੂਰ ਫਰੰਟੀਅਰ ਦੇ ਉੱਤੇ ਰੱਖਿਆ ਗਿਆ। ਮਹਾਰਾਜੇ ਦੀ ਅਰਥੀ ਨਾਲ 4 ਰਾਣੀਆਂ, ਰਾਜਦੇਵੀ, ਕਾਂਗੜੇ ਦੇ ਸੰਸਾਰ ਚੰਦ ਦੀ ਧੀ ਸਮੇਤ ਸਤੀ ਹੋਈਆਂ। 7 ਬਾਂਦੀਆਂ ਸਤੀ ਹੋ ਗਈਆਂ। 10 ਸਾਲ ਦੇ ਬਾਅਦ ਜਿਸ ਲਾਹੌਰ ਦੇ ਵਿੱਚ ਅੰਗਰੇਜ਼ਾਂ ਨੇ ਸਤੀ ਦੀ ਰਸਮ ਉੱਪਰ ਪਾਬੰਦੀ ਲਾਉਣੀ ਹੈ, ਉਸੇ ਸ਼ਹਿਰ ਦੇ ਵਿੱਚ ਸ਼ਰੇਆਮ 11 ਔਰਤਾਂ ਨੇ ਖੁਦਕੁਸ਼ੀ ਕੀਤੀ। ਕਿਹਾ ਜਾਂਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਵੀ ਅੱਗ ਦੇ ਵਿੱਚ ਕੁੱਦਣਾ ਚਾਹਿਆ ਪਰ ਫੜ ਲਿਆ ਗਿਆ। ਕੁਰਸੀ ਵਾਸਤੇ ਦੌੜ ਦੌਰਾਨ ਸਾਜਿਸ਼ਾਂ ਬਦਲਾ ਲੈਣ ਦੇ ਲਈ ਕਤਲ ਸ਼ੁਰੂ ਹੋ ਗਏ। ਕੁਝ ਦਰਬਾਰੀਆਂ ਨੇ ਸਲਾਹ ਬਣਾਈ ਕਿ ਨਸ਼ੇੜੀ ਖੜਕ ਸਿੰਘ ਦੀ ਥਾਂ ਉਸਦੇ ਲਾਇਕ ਬੇਟੇ ਨੌ ਨਿਹਾਲ ਸਿੰਘ ਨੂੰ ਗੱਦੀ ਦੇ ਦਿਓ। ਜਦੋਂ ਮਹਾਰਾਜੇ ਦੀ ਮੌਤ ਹੋਈ ਉਦੋਂ ਉਹ ਫੌਜ ਦੇ ਨਾਲ ਕਾਬਲ ਦੇ ਵੱਲ ਜਾ ਰਿਹਾ ਸੀ। ਰਾਜਾ ਧਿਆਨ ਸਿੰਘ ਨੇ ਨੌ ਨਿਹਾਲ ਸਿੰਘ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾ ਕੇ ਖੜਕ ਸਿੰਘ ਦੀ 1 ਸਤੰਬਰ 1839 ਨੂੰ ਤਾਜਪੋਸ਼ੀ ਕਰਨ ਦਾ ਫੈਸਲਾ ਕਰਤਾ। ਪਰ ਚੇਤ ਸਿੰਘ ਨਾਮ ਦੇ ਖੜਕ ਸਿੰਘ ਦੇ ਰਿਸ਼ਤੇਦਾਰ ਦਾ ਪ੍ਰਭਾਵਸ਼ਾਲੀ ਅਸਰ ਦੇਖ ਕੇ ਧਿਆਨ ਸਿੰਘ ਨੌ ਨਿਹਾਲ ਸਿੰਘ ਦੇ ਵੱਲ ਦੇ ਧੜੇ ਦੇ ਨਾਲ ਮਿਲ ਗਿਆ ਤੇ ਸਾਜਿਸ਼ ਕਰਕੇ ਧਿਆਨ ਸਿੰਘ ਨੇ ਚੇਤ ਸਿੰਘ ਮਰਵਾ ਛੱਡਿਆ। ਧਿਆਨ ਸਿੰਘ ਦੀ ਸਹਾਇਤਾ ਨਾਲ ਨੌ ਨਿਹਾਲ ਸਿੰਘ ਨੇ 1 ਸਾਲ ਹਕੂਮਤ ਠੀਕ ਠਾਕ ਚਲਾਈ। ਲੋਕ ਦੱਸਿਆ ਕਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਬਾਰੇ ਕਿਹਾ ਕਰਦਾ ਸੀ ਕਿ ਸਿਕੰਦਰ ਵਰਗਾ ਹੈ। 5 ਨਵੰਬਰ 1840 ਦਾ ਸਮਾਂ ਬਿਮਾਰ ਹੋ ਕੇ ਖੜਕ ਸਿੰਘ ਮਰ ਗਿਆ। ਲੱਗਦਾ ਹੈ ਜ਼ਹਿਰ ਦਿੱਤਾ ਗਿਆ। ਸੰਸਕਾਰ ਕਰਕੇ ਨੌ ਨਿਹਾਲ ਸਿੰਘ ਵਾਪਸ ਆ ਰਿਹਾ। ਦਰਵਾਜ਼ੇ ਹੇਠੋਂ ਲੰਘਦਿਆਂ ਦਰਵਾਜ਼ਾ ਡਿੱਗ ਪਿਆ। ਉਸੇ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਇਹ ਚੀਜ਼ਾਂ ਦਾ ਬਹੁਤ ਸੋਹਣਾ ਜ਼ਿਕਰ ਆਪਣੇ ਹਰਜੀਤ ਅਟਵਾਲ ਹੋਣਾ ਦਾ ਨਾਵਲ ਕਿਤਾਬ ਬੜੀ ਸਟੱਡੀ ਕਰਕੇ 14-15 ਸਾਲ ਲਾ ਕੇ ਉਹਨਾਂ ਨੇ ਅਕਾਲ ਸਹਾਇ ਲਿਖੀ ਹੈ। ਉਹਦੇ ਵਿੱਚ ਬਾਹ ਕਮਾਲ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਖੁੱਲ੍ਹ ਕੇ। ਉਸ ਦਿਨ ਇੱਕਦਮ ਇਹ ਦੁਰਘਟਨਾ ਵਾਪਰ ਗਈ। ਛੇ ਕੁਵਰ ਜਿਹੜੇ ਸਨ ਅਜੇ ਗੱਦੀ ਦੇ ਸਹੀ ਵਾਰਸ ਮੌਜੂਦ ਸਨ। ਜੋੜੇ ਸ਼ੇਰ ਸਿੰਘ ਤੇ ਤਾਰਾ ਸਿੰਘ ਸਦਾ ਕੌਰ ਦੇ ਦੋਹਤੇ 35 ਕੁ ਸਾਲ ਦੇ ਨੇ। ਪਿਸ਼ੋਰਾ ਸਿੰਘ, ਕਸ਼ਮੀਰਾ ਸਿੰਘ ਤੇ ਮੁਲਤਾਨ ਸਿੰਘ ਬਾਈਆ 23 ਸਾਲਾਂ ਦੇ ਨੇ। ਰਾਣੀ ਜਿੰਦਾ ਦਾ ਬੇਟਾ ਦਲੀਪ ਸਿੰਘ 2 ਸਾਲ ਦਾ ਸੀ। ਜੇ ਇਹਨਾਂ ਚੀਜ਼ਾਂ ਵਾਪਰਨ ਤੋਂ ਬਾਅਦ ਇੰਨਾ ਕੁਝ ਕਰ ਗਈ ਨਾ ਤੇ ਰਾਣੀ ਜਿੰਦਾ ਜਿਹੜੀ ਸੀ ਉਹੀ ਆਪਣੇ ਹਿੱਕ ਦੇ ਜ਼ੋਰ ਦੇ ਨਾਲ ਜਿਹੜਾ ਕਹਿ ਲਓ 20-25 ਸਾਲ ਕੱਢ ਗਈ। ਨਹੀਂ ਤਾਂ ਇਹਨਾਂ ਨੇ ਤਾਂ ਕੋਈ ਰਾਹ ਨਹੀਂ ਛੱਡਿਆ ਸੀ। ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਸੀ। 9 ਨਵੰਬਰ 1840 ਨੂੰ ਸ਼ੇਰ ਸਿੰਘ ਦੀ ਤਾਜਪੋਸ਼ੀ ਹੋ ਜਾਂਦੀ ਹੈ। ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਨੌ ਨਿਹਾਲ ਸਿੰਘ ਦਾ ਬੱਚਾ ਮੇਰੀ ਨੂੰਹ ਦੀ ਕੁੱਖ ਦੇ ਵਿੱਚ ਹੈ, ਉਹ ਹੁਣ ਵਾਰਸ ਹੈ ਇਸਦਾ ਤੇ ਮੈਂ ਸਰਪ੍ਰਸਤ ਹੋ ਕੇ ਰਾਜ ਕਰਾਂਗੀ ਅੱਗੇ। ਪਹਿਲਾਂ ਧਿਆਨ ਸਿੰਘ ਨੇ ਚੰਦ ਕੌਰ ਦੇ ਹੱਕ ਦੇ ਵਿੱਚ ਰਹਿਣ ਦਾ ਜਿਹੜਾ ਸੀ ਫੈਸਲਾ ਕੀਤਾ, ਪਰ ਜਦੋਂ ਦੇਖਿਆ ਕਿ ਉਹ ਤਾਂ ਅਤਰ ਸਿੰਘ ਸੰਧਾ ਵਾਲੀਏ ਸਰਦਾਰ ਦੇ ਵਧੀਕ ਕਹਿਣੇ ਵਿੱਚ ਹੈ, ਉਹਦੇ ਕਹਿਣੇ ਤੇ ਚੱਲ ਰਹੀ ਹੈ, ਤਾਂ ਦੂਜੇ ਪਾਸੇ ਚਲਿਆ ਜਾਂਦਾ ਹੈ। ਨਾ ਭਾਈ, ਏਦਾਂ ਨਾ ਹੋਊ। ਉਸਦਾ ਭਰਾ ਗੁਲਾਬ ਸਿੰਘ ਚੰਦ ਕੌਰ ਵੱਲ ਰਿਹਾ। ਇਹਨਾਂ ਕਰਤੂਤਾਂ ਦੇ ਕਾਰਨ ਹੀ ਫੌਜ ਦੇ ਵਿੱਚ ਫੁੱਟ ਪੈ ਗਈ ਤੇ ਅਫਸਰਾਂ ਦਾ ਹੁਕਮ ਮੰਨਣ ਦੀ ਥਾਂ ਦੇ ਉੱਤੇ ਫੌਜੀ ਆਪ ਹੁਦਰੇ ਹੀ ਤੁਰ ਪਏ। ਕਈ ਅਫਸਰ ਮਾਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ 2 ਗੋਰੇ ਵੀ ਸਨ, ਫਾਕਸ ਤੇ ਫੋਰਡ ਵੀ। ਫੌਜ ਨੂੰ ਆਪਣੇ ਵੱਲ ਕਰਨ ਦੇ ਲਈ ਕੁਵਰ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਤੇ ਹੋਰ ਸਹੂਲਤਾਂ ਦਾ ਐਲਾਨ ਕਰਤਾ ਕਿ ਫੌਜ ਦੇ ਵਿੱਚੋਂ ਹੀ 5 ਨੁਮਾਇੰਦੇ ਜਿਹੜੇ ਨੇ ਚੁਣ ਲਏ, ਉਹੀ ਫੌਜ ਨੂੰ ਚਲਾਉਣਗੇ, ਨਵੀਂ ਭਰਤੀ ਕੀਤੀ ਗਈ। ਅੰਦਰੋਂ ਅੰਦਰੀ ਇਹ ਸਾਰੇ ਚਾਹੁੰਦੇ ਸਨ ਕਿ ਮੈਂ ਅੰਗਰੇਜ਼ਾਂ ਦੀ ਮਦਦ ਲੈ ਕੇ ਤਾਕਤ ਹਾਸਲ ਕਰ ਲਵਾਂ, ਪਰ ਬਾਹਰੋਂ ਇੱਕ ਦੂਜੇ ਉੱਤੇ ਗੋਰਿਆਂ ਦਾ ਏਜੰਟ ਹੋਣ ਦਾ ਇਲਜ਼ਾਮ ਵੀ ਲਾਉਂਦੇ ਨੇ। ਚੰਦ ਕੌਰ, ਸ਼ੇਰ ਸਿੰਘ, ਸੰਧਾ ਵਾਲੀਆ, ਡੋਗਰੇ, ਅਵੀਤਾਬਿਲ ਤੇ ਵੈਨ ਤੁਰਾ ਸਭ ਆਪੋ ਆਪਣੇ ਤਰੀਕੇ ਦੇ ਨਾਲ ਦੌੜ ਭੱਜ ਕਰ ਰਹੇ ਨੇ। ਚੰਦ ਕੌਰ ਨੇ ਅੰਗਰੇਜ਼ਾਂ ਨੂੰ ਕਹਿ ਦਿੱਤਾ, ਮੈਨੂੰ ਸਿੰਘਾਸਨ ਦੇ ਉੱਤੇ ਬਿਠਾਓ, ਮੈਂ ਪੰਜਾਬ ਦਾ ਵੱਡਾ ਇਲਾਕਾ ਬਦਲੇ ਦੇ ਵਿੱਚ ਦੇ ਦਿਆਂਗੀ ਤੁਹਾਨੂੰ। ਬਿਲਕੁਲ ਇਹੋ ਹੀ ਗੱਲ ਉਸਦੇ ਸ਼ਰੀਕ ਸ਼ੇਰ ਸਿੰਘ ਨੇ ਕਹਿਤੀ। ਬੁਰੀ ਤਾਂ ਅਜੇ ਹੋਰ ਹੋਣੀ ਬਾਕੀ ਸੀ, ਇਹ ਤਾਂ ਕੁਝ ਵੀ ਨਹੀਂ। ਧਿਆਨ ਸਿੰਘ ਦੀ ਕਿਰਪਾ ਸਦਕਾ ਨੌ ਨਿਹਾਲ ਸਿੰਘ ਦੀ ਵਿਧਵਾ ਦੇ ਪੇਟ ਅੰਦਰਲਾ ਬੱਚਾ ਜਿਹੜਾ ਸੀ ਗਿਰਾ ਦਿੱਤਾ ਗਿਆ, ਜਾਣੀ ਕਿ ਉਹਨੂੰ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਗਿਆ। ਚੰਦ ਕੌਰ ਦੇ ਕਤਲ ਦੀ ਵਿਉਂਤ ਬਣਨ ਲੱਗ ਪਈ ਤੇ ਸੰਧਾ ਵਾਲੀਏ ਸ਼ੇਰ ਸਿੰਘ ਵੱਲ ਹੋ ਤੁਰੇ। 15 ਸਤੰਬਰ 1843 ਨੂੰ ਸ਼ੇਰ ਸਿੰਘ ਦਾ ਕਤਲ ਵੀ ਕਰ ਦਿੱਤਾ ਗਿਆ। ਅਤਰ ਸਿੰਘ ਦਾ ਭਤੀਜਾ ਅਜੀਤ ਸਿੰਘ ਸੰਧਾ ਵਾਲੀਆ ਸ਼ੇਰ ਸਿੰਘ ਦੇ ਵੱਲ ਇਉਂ ਆਇਆ ਜਿਵੇਂ ਉਹ ਬੰਦੂਕ ਭੇਟ ਕਰਨ ਆਇਆ ਹੋਵੇ, ਪਰ ਅਚਾਨਕ ਨਿਸ਼ਾਨਾ ਸਾਧ ਕੇ ਗੋਲੀ ਦਾਗਤੀ। ਸ਼ੇਰ ਸਿੰਘ ਥਾਂ ਹੀ ਢੇਰੀ ਹੋ ਗਿਆ। ਉਸਦਾ ਸਿਰ ਵੱਢ ਕੇ ਅਜੀਤ ਸਿੰਘ ਨੇ ਨੇਜੇ ਦੀ ਨੋਕ ਦੇ ਉੱਤੇ ਟੰਗ ਸੁੱਟਿਆ। ਅਜੀਤ ਸਿੰਘ ਦੇ ਚਾਚੇ ਲਹਿਣਾ ਸਿੰਘ ਸੰਧਾਵਾਲੀਆ ਨੇ ਸ਼ੇਰ ਸਿੰਘ ਦੇ ਬੇਟੇ ਪ੍ਰਤਾਪ ਨੂੰ ਜਿਹੜਾ ਮਾਰ ਸੁੱਟਿਆ, ਫੁਸਲਾ ਕੇ ਉਹਨੂੰ ਧਿਆਨ ਸਿੰਘ ਨੂੰ ਕਿਲੇ ਦੇ ਅੰਦਰ ਲੈ ਗਏ ਤੇ ਪਿੱਠ ਦੇ ਵਿੱਚ ਗੋਲੀ ਮਾਰ ਕੇ ਮਾਰਤਾ। ਉਸਦੀ ਲਾਸ਼ ਦੇ ਟੋਟੇ ਟੋਟੇ ਕਰ ਸੁੱਟੇ, ਉਸਦੇ ਸਾਰੇ ਅੰਗ ਰੱਖਿਅਕ ਮਾਰ ਸੁੱਟੇ। ਗਰੇਵਾਲ ਨੇ ਲਿਖਿਆ, ਧਿਆਨ ਸਿੰਘ ਨੇ ਆਪਣੀ ਤੇ ਸਟੇਟ ਦੀ ਖੁਸ਼ਹਾਲੀ ਵਾਸਤੇ 25 ਸਾਲ ਫਰਜ਼ ਨਿਭਾਏ। ਫੌਜੀ ਪੰਚਾਇਤ ਪਾਸ ਧਿਆਨ ਸਿੰਘ ਦੀਆਂ ਵਿਧਵਾਵਾਂ ਨੇ ਐਲਾਨ ਕੀਤਾ, ਕਾਤਲਾਂ ਦੇ ਸਿਰ ਵੱਢ ਕੇ ਨਾ ਲਿਆਉਂਦੇ ਉਦੋਂ ਤੱਕ ਅਸੀਂ ਆਪਣੇ ਪਤੀ ਦਾ, ਕਹਿੰਦੀਆਂ ਨੇ, ਸੰਸਕਾਰ ਨਹੀਂ ਹੋਣ ਦੇਣਾ। ਅਗਲੇ ਹੀ ਦਿਨ ਫੌਜੀ ਟੁਕੜੀ ਨੇ ਅਜੀਤ ਸਿੰਘ ਤੇ ਲਹਿਣਾ ਸਿੰਘ ਮਾਰ ਕੇ ਸਿਰ ਵੱਢ ਲਏ, ਜੋ ਧਿਆਨ ਸਿੰਘ ਦੇ ਪੈਰਾਂ ਦੇ ਨੇੜੇ ਰੱਖ ਦਿੱਤੇ ਗਏ। ਸੰਸਕਾਰ ਵਕਤ ਧਿਆਨ ਸਿੰਘ ਦੀਆਂ ਔਰਤਾਂ ਪਤੀ ਦੇ ਨਾਲ ਸਤੀ ਹੋ ਗਈਆਂ। ਧਿਆਨ ਸਿੰਘ ਦਾ ਬੇਟਾ ਹੀਰਾ ਸਿੰਘ ਸ਼ੇਰ ਸਿੰਘ ਦੀ ਹਮਾਇਤ ਦੇ ਉੱਤੇ ਸੀ। 6 ਸਾਲ ਦੇ ਦਲੀਪ ਸਿੰਘ ਦੀ ਤਾਜਪੋਸ਼ੀ ਕਰ ਦਿੱਤੀ ਤੇ ਹੀਰਾ ਸਿੰਘ ਨੂੰ ਉਸਦਾ ਵਜ਼ੀਰ ਲਾ ਦਿੱਤਾ। ਮਹਾਰਾਣੀ ਜਿੰਦਾ ਸਰਪ੍ਰਸਤ ਰਹੇਗੀ। ਇਸ ਪ੍ਰਬੰਧ ਦੇ ਨਾਲ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਧਿਆਨ ਸਿੰਘ ਦੀਆਂ ਰੂਹਾਂ ਸ਼ਾਂਤ ਹੋ ਜਾਣਗੀਆਂ, ਜਿਹੜੇ ਇਹ ਸੋਚਦੇ ਸਨ ਕਿ ਉਨ੍ਹਾਂ ਨੇ ਅਜੇ ਬੜਾ ਕੁਝ ਹੋਰ ਦੇਖਣਾ ਸੀ। ਆਪਣੇ ਚਾਚੇ ਗੁਲਾਬ ਸਿੰਘ ਦੀ ਸਹਾਇਤਾ ਦੇ ਨਾਲ ਹੀਰਾ ਸਿੰਘ ਨੇ ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਕਤਲ ਕਰਾਉਣੇ ਚਾਹੇ, ਪਰ ਹੀਰਾ ਸਿੰਘ ਦੇ ਦੂਜੇ ਚਾਚੇ ਸੁਚੇਤ ਸਿੰਘ ਨੇ ਜਦੋਂ ਐਲਾਨ ਕੀਤਾ ਕਿ ਹੀਰਾ ਸਿੰਘ ਨਹੀਂ ਵਜ਼ੀਰ, ਮੈਂ ਹਾਂ, ਹੀਰਾ ਸਿੰਘ ਨੇ ਚਾਚਾ ਮਰਵਾ ਸੁੱਟਿਆ। ਹੀਰਾ ਸਿੰਘ ਦੀ ਕਿਸਮਤ ਉਦੋਂ ਜਵਾਬ ਦੇ ਗਈ ਜਦੋਂ ਉਸਦੇ ਗੁਰੂ ਪੰਡਿਤ ਜੱਲੇ ਨੇ ਸ਼ਰਿਆ ਮਹਾਰਾਣੀ ਜਿੰਦਾ ਦੇ ਇਖਲਾਕ ਦੇ ਬਾਰੇ ਚਿੱਕੜ ਉਛਾਲਣਾ ਸ਼ੁਰੂ ਕਰਤਾ। ਰਾਣੀ ਦਾ ਭਰਾ ਜਵਾਹਰ ਸਿੰਘ ਫੌਜੀ ਪੰਚਾਇਤ ਦੇ ਕੋਲ ਗਿਆ ਕਿ ਮਹਾਰਾਣੀ ਦੇ ਵਿਰੁੱਧ ਜਿਹੜਾ ਬਕਵਾਸ ਕਰਦੇ ਬਾਹਮਣ ਜੱਲੇ ਅਤੇ ਉਸਦੇ ਚਹੇਤੇ ਵਜ਼ੀਰ ਹੀਰਾ ਸਿੰਘ ਦਾ ਇਲਾਜ ਕਰੋ ਭਾਈ। ਵਜ਼ੀਰ ਅਤੇ ਪੰਡਿਤ ਜਾਨ ਬਚਾਉਣ ਦੇ ਲਈ ਜੰਮੂ ਦੇ ਵੱਲ ਨੂੰ ਨੱਠ ਤੁਰੇ। ਗੁਸੈਲੀ ਫੌਜ ਨੇ 1000 ਸਿਪਾਹੀਆਂ ਦੀ ਸੁਰੱਖਿਆ ਲੈ ਕੇ ਭੱਜਦੇ ਹੋਏ ਦੋਵੇਂ ਭਗੌੜਿਆਂ ਨੂੰ ਦਬੋਚ ਲਿਆ ਤੇ ਗ੍ਰਿਫ਼ਤਾਰ ਕਰ ਲਏ। 21 ਦਸੰਬਰ 1844 ਨੂੰ 1000 ਫੌਜੀ ਤੇ ਦੋਵੇਂ ਭਗੌੜੇ ਮਾਰ ਛੱਡੇ। ਜੱਲੇ ਤੇ ਹੀਰਾ ਸਿੰਘ ਦੇ ਸਿਰ ਵੱਢ ਕੇ ਨੇਜਿਆਂ ਦੀ ਨੋਕ ਤੇ ਟੰਗੇ ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਘੁਮਾਏ। 1845 ਦੀਆਂ ਗਰਮੀਆਂ ਦਾ ਸਮਾਂ ਹੈ। ਫੌਜ ਦੀ ਗਿਣਤੀ 1,20,000 ਹੋ ਗਈ ਤੇ ਖਰਚਾ 1839 ਦੇ ਨਾਲੋਂ ਡੇਢਾ ਹੋ ਗਿਆ। 5 ਫੌਜ ਚਲਾ ਰਹੇ ਨੇ ਤੇ ਰਾਣੀ ਜਿੰਦਾ ਸਿਵਲ ਪ੍ਰਬੰਧ ਚਲਾ ਰਹੀ ਹੈ। ਰਾਣੀ ਦੇ ਸਲਾਹਕਾਰ ਉਸਦਾ ਭਰਾ ਜਵਾਹਰ ਸਿੰਘ ਫਕੀਰ ਨੂਰੋਦੀਨ, ਜੋ ਅਜੀਜੂਦੀਨ ਦੀ ਮੌਤ ਹੋ ਚੁੱਕੀ ਸੀ ਉਸ ਸਮੇਂ, ਤੇ ਦੀਵਾਨ ਦੀਨਾ ਨਾਥ ਸਨ। ਅਗਸਤ ਦੇ ਵਿੱਚ ਕੁਵਰ ਪਸ਼ੋਰਾ ਸਿੰਘ ਨੇ ਬਗਾਵਤ ਕੀਤੀ, ਜਵਾਹਰ ਸਿੰਘ ਨੇ ਮਰਵਾ ਦਿੱਤਾ। ਪੰਚਾਂ ਨੇ ਬਦਲੇ ਦੀ ਕਾਰਵਾਈ ਕਰਦਿਆਂ ਜਵਾਹਰ ਸਿੰਘ ਕਤਲ ਕਰਤਾ ਤੇ ਜਵਾਹਰ ਸਿੰਘ ਦੀਆਂ 4 ਪਤਨੀਆਂ ਨੇ ਸਤੀ ਹੋਣ ਵੇਲੇ ਭਵਿੱਖਬਾਣੀ ਕੀਤੀ, ਖਾਲਸਾ ਰਾਜ ਜਾਏਗਾ ਤੇ ਫੌਜੀਆਂ ਦੀਆਂ ਵਿਧਵਾਵਾਂ ਵੈਣ ਪਾਉਣਗੀਆਂ। ਕੌਣ ਜਾਣਦਾ ਸੀ ਸਰਾਪ ਸੱਚ ਹੋ ਨਿਬੜੂ। ਕੰਪਨੀ ਦੇ ਨਾਲ ਪੰਜਾਬ ਦੀਆਂ 2 ਜੰਗਾਂ ਹੋਈਆਂ, 1845 ਤੇ 46, 1848 ਤੇ 49। ਬਾਅਦ ਦੇ ਵਿੱਚ ਹਕੂਮਤ ਦੀ ਜੋਤ ਬੁਝ ਗਈ ਤੇ ਹਜ਼ਾਰਾਂ ਫੌਜੀ ਮਰੇ, ਜਿਨ੍ਹਾਂ ਦੇ ਵਿੱਚ ਸਿੱਖ ਵਧੀਕ ਸਨ। 2 ਜੰਗਾਂ ਵੱਲ ਜਾਣ ਤੋਂ ਪਹਿਲਾਂ ਦਰਬਾਰ ਖਾਲਸਾ, ਮੁਗਲਾਂ ਤੇ ਸੁਲਤਾਨਾਂ ਵਿਚਕਾਰ ਕੁਝ ਸਮਾਨਤਾਈਆਂ ਦੇਖੀਆਂ ਤੇ ਨਾਲੇ ਦਿਖਾਏ। 1839 ਨੂੰ ਗੱਦੀ ਦੇ ਉੱਤੇ ਬਿਠਾਏ ਸੂਜ਼ਾ ਦੀ ਕੀ ਬਣਿਆ, ਅਸੀਂ ਦੇਖ ਲਿਆ ਕਿ ਯੁੱਧ ਦੇ ਮੈਦਾਨ ਵਿਚਲੀਆਂ ਮੌਤਾਂ ਤੋਂ ਬਿਨਾਂ ਮਹਾਰਾਜੇ ਦੇ ਰਾਜ ਦੇ ਵਿੱਚ ਹੋਰ ਕੋਈ ਮੌਤ ਦੀ ਸਜ਼ਾ ਨਹੀਂ ਹੋਈ। ਪਰ ਕੁਝ ਗੱਲਾਂ ਜਿਹੜੀਆਂ ਤਿੰਨੇ ਹਕੂਮਤਾਂ, ਮੁਗਲਾਂ, ਪਠਾਣਾ, ਸਿੱਖਾਂ ਦੇ ਵਿੱਚ ਇੱਕੋ ਜਿਹੀਆਂ ਦਿਸੀਆਂ, ਇੱਕ ਪੀੜ੍ਹੀ ਤੋਂ ਦੂਜੀ ਤੱਕ ਤੁਰੀਆਂ, ਉਹ ਇਹੀ ਨੇ। ਪਹਿਲੀ ਸੀਗੀ ਕਿ ਗੱਦੀ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੀਆਂ ਪਤਨੀਆਂ, ਵਿਧਵਾਵਾਂ ਤੇ ਸਹੁਰਿਆਂ ਦੇ ਵੱਲੋਂ ਘੜੀਆਂ ਸਾਜ਼ਿਸ਼ਾਂ। ਇਹ ਸਿਮਲਰ ਸਨ ਤਿੰਨਾਂ ਦੇ ਵਿੱਚ, ਚਾਹੇ ਉਹ ਮੁਗਲ ਸਨ, ਚਾਹੇ ਉਹ ਸੀ ਪਠਾਣ ਸਨ ਤੇ ਚਾਹੇ ਉਹ ਸਿੱਖ ਸਨ। ਦੂਸਰੀ ਉਹਨਾਂ ਦੇ ਵਿੱਚ ਕਾਮਨ ਗੱਲ ਸੀ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਦੇ ਵੱਲੋਂ ਜੋੜ ਤੋੜ, ਤੇ ਤੀਸਰੀ ਸੀ ਮੌਤ ਦੇ ਪਿੱਛੋਂ ਅਫਸਰਾਂ ਦੀ ਜਾਇਦਾਦ ਕੁਰਕ ਕਰ ਲੈਣੀ, ਬੇਸ਼ੱਕ ਉਹ ਕਿੰਨੀ ਵੀ ਇਮਾਨਦਾਰੀ ਤੇ ਬੇਵਫਾਦਾਰੀ ਦੇ ਨਾਲ ਕੰਮ ਕਰਦੇ ਰਹੇ ਹੋਣ। ਚੌਥੀ ਸੀ ਧੋਖਾਧੜੀ। ਪੰਜਵੀਂ ਸੀ ਗੱਦੀ ਵਾਸਤੇ ਭਰਾਵਾਂ, ਮਤਰੇ ਭਰਾਵਾਂ, ਚਾਚਿਆਂ, ਤਾਇਆਂ, ਮਾਮਿਆਂ ਤੇ ਉਹਨਾਂ ਦੇ ਬੇਟਿਆਂ ਦਾ ਕਤਲ। ਖੈਬਰ ਦਰੇ ਦੇ ਦੋਵੇਂ ਪਾਸੇ ਸਿੰਘਾਸਨ ਦੇ ਲਈ ਜਾਂ ਤਾਂ ਫਿਰ ਬਦਲਾਖੋਰੀ ਵਜੋਂ ਪੁਸ਼ਤ ਦਰ ਪੁਸ਼ਤ ਕਤਲ ਹੁੰਦੇ ਨੇ ਰਹੇ, ਨਵੰਬਰ 1840 ਤੱਕ ਦੋਸਤ ਮੁਹੰਮਦ ਕੁਝ ਥਾਵਾਂ ਦੇ ਉੱਤੇ ਜੇਤੂ ਰਿਹਾ। ਕੰਪਨੀ ਦੇ ਏਜੰਟ ਵਿਲੀਅਮ ਮਕਟਨ ਜਿਹੜੇ ਸਨ ਮਕਨਟਨ ਨੇ ਗ੍ਰਿਫ਼ਤਾਰ ਕਰਕੇ ਭਾਰਤ ਦੇ ਵਿੱਚ ਜਲਾ ਵਤਨ ਕਰ ਦਿੱਤਾ ਤੇ ਇਹੋ ਹੀ ਵਿਲੀਅਮ ਰਣਜੀਤ ਸਿੰਘ ਦੇ ਕੋਲ ਸੂਜ਼ਾ ਨੂੰ ਬਹਾਲ ਕਰਨ ਦੀ ਸਕੀਮ ਲੈ ਕੇ ਆਇਆ ਸੀ। ਕੁਝ ਮਹੀਨੇ ਅੰਗਰੇਜ਼ਾਂ ਨੂੰ ਇਉਂ ਲੱਗਾ ਜਿਵੇਂ ਹਿੰਦੁਸਤਾਨ ਹਾਰ ਕੇ ਸੁਸਰੀ ਵਾਂਗ ਸੌਂ ਗਿਆ ਹੋਵੇ। ਅਫਗਾਨਿਸਤਾਨ ਦੇ ਵਿੱਚ ਵੀ ਠੀਕ ਠਾਕ ਹੈ। ਕਾਬਲ ਦੇ ਬਾਗਾਂ ਦੇ ਵਿੱਚ ਪਾਰਟੀਆਂ ਦਿੱਤੀਆਂ ਗਈਆਂ, ਸ਼ੇਕਸਪੀਅਰ ਦੇ ਨਾਟਕ ਤੇ ਕ੍ਰਿਕਟ ਖੇਡੀ ਗਈ, ਫੌਜਾਂ ਦੇ ਵਿੱਚ ਹਜ਼ਾਰਾਂ ਹਿੰਦੁਸਤਾਨੀ ਨੇ ਕਮਾਨ ਅਜੋਗ ਜਰਨੈਲ ਅਲਫਿਲਸਟਨ ਦੇ ਹੱਥਾਂ ਦੇ ਵਿੱਚ ਸੀ ਤੇ ਕਮਜ਼ੋਰ ਇਰਾਦੇ ਦਾ ਤਾਂ ਹੈ ਹੀ ਸੀ। ਕਬਾਇਲੀ ਸਰਦਾਰਾਂ ਨੂੰ ਦਿੱਤੀ ਜਾਣ ਵਾਲੀ ਰਿਸ਼ਵਤ ਵੀ ਉਹਨੇ ਬੰਦ ਕਰਤੀ। ਛੇਤੀ ਹੀ ਦੋਸਤ ਦੇ ਬੇਟੇ ਅਕਬਰ ਪਿੱਛੇ ਕਬਾਇਲੀ ਸਰਦਾਰ ਇਕੱਠੇ ਹੋਣੇ ਆਰੰਭ ਹੋ ਗਏ। ਖੜਕਾ ਦੜਕਾ ਸ਼ੁਰੂ ਹੋ ਗਿਆ। ਕਾਬਲ ਦੇ ਵਿੱਚ ਦਰਬਾਰ ਖਾਲਸਾ ਤੇ ਅੰਗਰੇਜ਼ ਫੌਜਾਂ ਵੱਲੋਂ ਵਿਜੇ ਜਾਣੀ ਕਿ ਜਿੱਤ ਮਾਰਚ ਕੱਢਣ ਤੋਂ 2 ਸਾਲ ਬਾਅਦ ਅਫਗਾਨਾਂ ਨੇ ਸੂਜ਼ਾ ਨੂੰ ਗੱਦੀਓਂ ਉਤਾਰ ਛੱਡਿਆ। ਉਸ ਨੂੰ ਫਰਵਰੀ 1842 ਦੇ ਵਿੱਚ ਕਤਲ ਕੀਤਾ ਜਾਏਗਾ। ਕਾਬਲ ਦੇ ਵਿੱਚ ਬਰਨਜ਼ ਦਾ ਕਤਲ ਕਰਤਾ ਤੇ ਅਗਲੇ ਮਹੀਨੇ ਮਕਨਟਨ ਕਤਲ ਹੋ ਗਿਆ ਤੇ ਉਸਦੀ ਲਾਸ਼ ਗਲੀਆਂ ਦੇ ਵਿੱਚ ਘਸੀਟੀ ਗਈ। ਇਹ ਤਾਂ ਅਜੇ ਭੂਮਿਕਾ ਹੈ। 1842 ਜਨਵਰੀ ਦੇ ਵਿੱਚ ਕੰਪਨੀ ਦੀ ਬੰਗਾਲ ਆਰਮੀ ਦੇ ਤੇ 4,000 ਤੋਂ ਵਧੇਰੇ ਸਿਪਾਹੀ ਤੇ ਤੀਜਾ ਕੁ ਹਿੱਸਾ ਕੁੱਲੀ ਕਾਬਲ ਤੋਂ ਜਲਾਲਾਬਾਦ ਵੱਲ ਜਾਨ ਬਚਾ ਕੇ ਵਾਪਸ ਆਉਣ ਵੇਲੇ ਬਰਫਾਨੀ ਤੂਫਾਨ ਦੇ ਵਿੱਚ ਮਰ ਗਏ। ਇਨ੍ਹਾਂ ਤੋਂ ਬਿਨਾਂ 3,000 ਹਿੰਦੁਸਤਾਨੀ ਸਿਪਾਹੀ ਆਪਣੀਆਂ ਪਤਨੀਆਂ ਦੇ ਸਮੇਤ ਆ ਰਹੇ ਨੇ, ਸਭ ਮਰ ਗਏ। ਅਲਫਿਨਸਟਨ ਨੂੰ ਬੰਦੀ ਬਣਾ ਲਿਆ ਗਿਆ ਤੇ ਕੁਝ ਸਾਲਾਂ ਬਾਅਦ ਉਸਦੀ ਫੌਜ ਨੂੰ ਕਤਲ ਕਰਕੇ ਉਸ ਨੂੰ ਵੀ ਮਾਰ ਛੱਡਿਆ। ਅਫਗਾਨਿਸਤਾਨ ਦੇ ਵਿੱਚ ਤਾਂ ਸਮਝੋ ਕੰਪਨੀ ਨੂੰ ਸਰਾਪ ਲੱਗ ਗਿਆ। 1842 ਦੀਆਂ ਸਰਦੀਆਂ ਦੇ ਵਿੱਚ ਕੰਪਨੀ ਤੇ ਮਕਨਟਨ ਦੇ ਕਤਲਾਂ ਦਾ ਬਦਲਾ ਲੈਣ ਲੱਗ ਪਈ। ਕਾਬਲ ਸ਼ਹਿਰ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਬਾਜ਼ਾਰ ਲੁੱਟ ਲਏ ਗਏ ਤੇ ਲਾਰਡ ਆਕਲੈਂਡ ਦੀ ਕੁਰਸੀ ਵਕਤ ਬਰਤਾਨੀਆ ਦਾ ਅਫਗਾਨ ਐਂਡਵੈਚਰ ਜਿਹੜਾ ਸੀ ਖਤਮ ਹੋ ਗਿਆ। ਸਾਰੀ ਫੌਜ ਵਾਪਸ ਆ ਗਈ ਤੇ ਦੋਸਤ ਮੁਹੰਮਦ ਰਿਹਾ ਕਰ ਦਿੱਤਾ, ਜੋ ਕਾਬਲ ਰਾਜ ਕਰਨ ਚਲਿਆ ਗਿਆ। ਨਵੇਂ ਗਵਰਨਰ ਜਨਰਲ ਲਾਰਡ ਐਲਨਬਰੋ ਨੇ ਸੋਚਿਆ ਕਿ ਹਿੰਦੁਸਤਾਨ ਦੇ ਪੱਛਮ ਦੇ ਵੱਲ ਪੰਜਾਬ ਤੇ ਅਫਗਾਨਿਸਤਾਨ ਬਫਰ ਜ਼ੋਨ ਬਣ ਜਾਏਗਾ। ਇੱਥੋਂ ਦੇ ਦਰਿਆ ਪਹਾੜ ਕਬਾਇਲੀ ਲੋਕ ਹਿੰਦੁਸਤਾਨ ਦੇ ਵੱਲ ਪੱਛਮ ਤੋਂ ਆਉਣ ਵਾਲੇ ਦੁਸ਼ਮਣਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣਨਗੇ। ਅਫਗਾਨੀਆਂ ਹੱਥੋਂ ਹਾਰਨ ਦੇ 6 ਮਹੀਨੇ ਬਾਅਦ ਅੰਗਰੇਜ਼ਾਂ ਨੂੰ ਕੁਝ ਰਾਹਤ ਮਿਲੀ, ਬਹੁਤ ਆਸਾਨੀ ਦੇ ਨਾਲ ਤਾਂ ਨਹੀਂ, ਪਰ ਸਿੰਧ ਉਨ੍ਹਾਂ ਨੇ ਜਿੱਤ ਹੀ ਲਿਆ। 4 ਦਹਾਕੇ ਬਾਅਦ ਇੱਕ ਅੰਗਰੇਜ਼ ਲੇਖਕ ਨੇ ਇਸ ਜਿੱਤ ਨੂੰ ਬਰਤਾਨੀਆ ਦੀ ਸ਼ਾਨ ਦੇ ਉੱਤੇ ਵੱਡਾ ਧੱਬਾ ਲਿਖਿਆ। ਫਰਵਰੀ ਮਾਰਚ 1843 ਦੇ ਵਿੱਚ 61 ਸਾਲਾਂ ਬੁੱਢੇ ਜਰਨੈਲ ਚਾਰਲਸ ਨੇਪੀਅਰ ਦੀ ਜਿਹੜੀ ਫੌਜ ਨੇ ਸਿੰਧ ਦੇ ਅਮੀਰਾਂ ਨੂੰ ਹਰਾਇਆ। ਅਫਗਾਨਿਸਤਾਨ ਦੇ ਵਿੱਚ ਮਿਲੀ ਅਸਫਲਤਾ ਨੇ ਅੰਗਰੇਜ਼ਾਂ ਵਾਸਤੇ ਪੰਜਾਬ ਤੇ ਦਰਾ ਖੈਬਰ ਹੋਰ ਵੀ ਮਹੱਤਵਪੂਰਨ ਬਣਾ ਛੱਡੇ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਜੇ ਰਾਜ ਸੱਤਾ ਠੀਕ ਤਰ੍ਹਾਂ ਨਹੀਂ ਸੰਭਾਲਦੇ ਤੇ ਦਰਾ ਖੈਬਰ ਦੀ ਰਾਖੀ ਨਹੀਂ ਕਰਦੇ, ਫਿਰ ਅੰਗਰੇਜ਼ਾਂ ਨੂੰ ਖੁਦ ਇਹ ਕੰਮ ਕਰਨਾ ਪਵੇਗਾ। ਐਲਨਬਰੋ ਨੇ ਜਿਹੜਾ ਸੀਗਾ ਜੋ ਕਹਿੰਦਾ ਕਹੀ ਜਾਏ, ਪੰਜਾਬ ਦੀ ਜ਼ਮੀਨ ਜਰਖੇਜ ਹੈ। ਮਿਹਨਤੀ ਕਿਸਾਨ ਨੇ ਸਭ ਨੇ ਦੇਖ ਲਿਆ ਕਿ ਹਠੀਕ ਲੜਾਕੂ ਨੇ। 1831 ਦੇ ਵਿੱਚ ਕਰਨਲ ਜੇਮਸ ਸਕਿਨਰ ਬੰਗਾਲ ਆਇਆ ਤੇ ਬੰਗਾਲ ਆਰਮੀ ਦੇ ਵਿੱਚ ਜਿਹੜਾ ਸੀਗਾ ਘੋੜ ਸਵਾਰ ਰੈਜੀਮੈਂਟਾਂ ਖੜੀਆਂ ਕੀਤੀਆਂ। ਭਾਰਤ ਦੇ ਵਿੱਚ ਅੱਜ ਵੀ ਇੱਕ ਫੌਜੀ ਜਿਹੜੀ ਹੈ ਘੋੜ ਸਵਾਰ ਟੁਕੜੀ ਦਾ ਨਾਮ ਸਕਿਨਰਜ਼ ਹਾਰਸ ਯੂਨਿਟ ਹੈ। ਉਹ ਰੋਪੜ ਆਇਆ ਸੀ ਜਦੋਂ ਮਹਾਰਾਜੇ ਦੇ ਨਾਲ ਵਿਲੀਅਮ ਬੈਟਿਕ ਦੀ ਮੁਲਾਕਾਤ ਹੋਈ। ਮਹਾਰਾਜੇ ਦੇ 1,000 ਘੋੜ ਸਵਾਰ ਜਵਾਨਾਂ ਦੀ ਫੁਰਤੀ ਦੇਖ ਕੇ ਤੇ ਬੰਦੂਕਾਂ ਤੋਪਾਂ ਦੇ ਐਨ ਸਹੀ ਥਾਂ ਨਿਸ਼ਾਨੇ ਲਾਉਂਦੇ ਦੇਖ ਕੇ ਉਹ ਦੰਗ ਰਹਿ ਗਿਆ। ਇਕੱਲਾ ਸਕਿਨਰ ਕਿਉਂ, ਸਾਰੇ ਅੰਗਰੇਜ਼ ਅੱਛ-ਅੱਛ ਕਰ ਉੱਠੇ। ਉਹ ਸੋਚਣ ਲੱਗਾ ਪੰਜਾਬੀ ਸਾਡੀ ਸੈਨਾ ਦੀ ਤਾਕਤ ਦੇ ਵਿੱਚ ਅਮੁੱਲ ਵਾਧਾ ਕਰ ਸਕਦੇ ਨੇ। ਗਲੋਬਲ ਪੱਖੋਂ ਇੰਗਲੈਂਡ ਵਾਸਤੇ ਇੱਕ ਹੋਰ ਚੁਣੌਤੀ ਸੀ। ਫਰਾਂਸ ਹਾਰ ਗਿਆ ਠੀਕ, ਪਰ ਹੁਣ ਰੂਸ ਡੋਲੇ ਫਰਕਾਉਣ ਲੱਗ ਪਿਆ। ਅੰਗਰੇਜ਼ਾਂ ਨੂੰ ਅਮਰੀਕਨ ਬਗਾਵਤ ਦੀ ਚੁਣੌਤੀ ਦੇਣ ਲੱਗ ਪਏ ਤੇ 1770-1780 ਦੇ ਵਿੱਚ ਬਰਤਾਨੀਆ ਨੂੰ ਬਾਹਰ ਤੱਕ ਕੇ ਅਮਰੀਕਾ ਫੈਲ ਰਿਹਾ ਸੀ। ਅਮਰੀਕਾ ਹੱਥੋਂ ਹਾਰ ਕੇ ਹਿੰਦੁਸਤਾਨ ਦੀਆਂ ਹੱਦਾਂ ਵਡੇਰੀਆਂ ਕਰਨ ਵਾਸਤੇ ਤਾਕਤਵਰ ਯੋਧਾ ਸਿਆਣਾ ਸਿਆਸਤਦਾਨ ਡਲਹੌਜੀ ਦਾ 10ਵਾਂ ਅਰਲ ਜੇਮਜ਼ ਬਰਾਊਨ ਰੈਮਜ਼ੇ ਨੇ ਜਨਵਰੀ 1848 ਦੇ ਵਿਚ ਭਾਰਤ ਦੇ ਗਵਰਨਰ ਜਨਰਲ ਦੇ ਵਜੋਂ ਆਉਣਾ ਤੇ ਐਂਗਲੋ ਸਿੱਖ ਜੰਗ ਜਿੱਤਣੀ ਹੈ। ਉਸ ਤੋਂ ਪਹਿਲਾਂ ਵੀ ਕੰਪਨੀ ਇੱਕ ਜੰਗ ਜਿੱਤ ਚੁੱਕੀ ਹੋਵੇਗੀ ਤੇ ਇਹ ਜੰਗ ਯੂਰਪੀਅਨ ਯੁੱਧਾਂ ਦੇ ਮਾਹਰ ਜਰਨੈਲ ਹੈਨਰੀ ਹਾਰਡਿੰਗ ਨੇ ਜਿੱਤਣੀ ਹੈ। ਭਾਰਤ ਦੇ ਵਿਚ ਅੰਗਰੇਜ਼ਾਂ ਦੀਆਂ 4 ਕਿਸਮਾਂ ਦੀਆਂ ਫੌਜਾਂ ਨੇ ਉਸ ਸਮੇਂ। ਸਭ ਤੋਂ ਛੋਟੀ ਉਹ ਸੀ ਜਿਸ ਦੇ ਵਿਚ ਕੇਵਲ ਅੰਗਰੇਜ਼ ਸੈਨਿਕ ਤੇ ਅਫਸਰ। ਇਸ ਨੂੰ ਕੁਈਨਜ਼ ਰੈਜੀਮੈਂਟ ਕਿਹਾ ਜਾਂਦਾ ਸੀ। ਬਾਕੀ 3 ਨਸਲੀ ਫੌਜਾਂ ਸਨ ਜਿਹੜੀਆਂ 3 ਪ੍ਰੈਜ਼ੀਡੈਂਸੀਆਂ ਦੀਆਂ ਨੇ, ਜਾਣੀ ਕਿ ਬੰਗਾਲ ਰੈਜੀਮੈਂਟ, ਬੰਬੇ ਰੈਜੀਮੈਂਟ ਤੇ ਮਦਰਾਸ ਰੈਜੀਮੈਂਟ। 1840 ਦੇ ਵਿਚ ਸਥਾਪਿਤ ਹੋਈਆਂ ਇਹਨਾਂ ਤਿੰਨਾਂ ਦੇ ਵਿਚ 40,000 ਗੋਰੇ ਤੇ 2.5 ਲੱਖ ਭਾਰੀ ਜਿਹੜੇ ਸਨ ਭਾਰਤੀ ਸਿਪਾਹੀ। ਕੋਈ ਗੋਰਾ ਭਾਰਤੀ ਅਧੀਨ ਕੰਮ ਨਹੀਂ ਕਰੇਗਾ। ਭਾਰਤੀ ਫੌਜੀ ਦੀ ਵੱਧ ਤੋਂ ਵੱਧ ਤਨਖਾਹ ਗੋਰੇ ਫੌਜੀ ਦੀ ਘੱਟ ਤੋਂ ਘੱਟ ਤਨਖਾਹ ਤੋਂ ਨਹੀਂ ਵਧੇਗੀ। ਲੇਕ, ਅਖਤਰ ਲੋਨੀ, ਵੇਡ ਤੇ ਫੇਨ ਜਰਨੈਲਾਂ ਨੂੰ ਬੰਗਾਲ ਆਰਮੀ ਨੇ ਹੀ ਪੰਜਾਬ ਦੇ ਉੱਤੇ ਲਾਗੇ ਚਾਗੇ ਤੇ ਸੁਜ਼ਾ ਦੀ ਸਹਾਇਤਾ ਦੇ ਲਈ ਯੂਨਿਟ ਭੇਜੇ ਜੋ ਪੂਰੀ ਤਰ੍ਹਾਂ ਤਬਾਹ ਹੋ ਗਏ। ਚੀਨ ਦੇ ਵਿਚ ਯੁੱਧ ਲੜਨ ਵਾਸਤੇ ਵੀ 1840-42 ਤੱਕ ਬੰਗਾਲ ਰੈਜੀਮੈਂਟ ਦੇ ਸਿਪਾਹੀ ਗਏ। ਅੱਧੀ ਤੋਂ ਵੱਧ ਬੰਗਾਲ ਆਰਮੀ ਅਵਧ ਤੋਂ ਸੀ ਤੇ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ ਸ਼ੀਆ ਮੁਸਲਮਾਨਾਂ ਦੇ ਰਾਜ ਪ੍ਰਬੰਧ ਹੇਠ ਉੱਚੀਆਂ ਜਾਤਾਂ ਦੀ ਹਿੰਦੂ ਨਫ਼ਰੀ ਸੀ, ਜਿਹਦੀ ਰਾਜਧਾਨੀ ਲਖਨਊ ਸੀ। ਤਿਹਾਈ ਬੰਗਾਲ ਆਰਮੀ ਯੂਪੀ ਬਿਹਾਰ ਦੇ ਮੁਸਲਮਾਨਾਂ ਦੀ। ਜੇ ਅੰਗਰੇਜ਼ਾਂ ਦਾ ਰਾਜ ਵਿਸਥਾਰ ਪੱਛਮ ਦੇ ਵੱਲ ਹੋ ਗਿਆ ਤੇ ਪੰਜਾਬ ਅੰਗਰੇਜ਼ਾਂ ਕੋਲ ਆ ਗਿਆ ਤਾਂ ਭਾਰਤੀ ਜਿਹੜਾ ਭਰਤੀ ਹੈ ਉਹਦਾ ਨਵਾਂ ਤੇ ਵੱਡਾ ਦੌਰ ਜਿਹੜਾ ਅੱਗੇ ਆਵੇਗਾ। 1842 ਦੇ ਵਿਚ ਏਲਨ ਬਰੋ ਨੇ ਐਲਾਨ ਕੀਤਾ ਕਿ ਕੰਪਨੀ ਹੋਰ ਰਾਜ ਵਿਸਥਾਰ ਨਹੀਂ ਕਰੇਗੀ। 1845 ਚ ਪਰ ਵਿਚ ਉਹਨੇ ਚਾਹਿਆ ਕਿ ਪੰਜਾਬ ਖੈਬਰ ਦਰੇ ਤੱਕ ਕਾਬੂ ਆ ਜਾਵੇ ਤਾਂ ਚੰਗਾ ਰਹੇਗਾ। ਪੰਜਾਬ ਦੀ ਲੀਡਰਸ਼ਿਪ ਇਹੀ ਚਾਹ ਰਹੀ ਹੈ। ਪੰਚਾਂ ਦੀਆਂ ਕਰਤੂਤਾਂ ਦੇ ਕਾਰਨ ਸਾਰੇ ਸਰਦਾਰਾਂ ਨੂੰ ਕਾਂਬਾ ਛੜਿਆ ਪਿਆ। ਕਿਹਾ ਜਾਂਦਾ ਹੈ ਕਿ ਜਿੰਦਾ ਨੇ, ਰਾਣੀ ਜਿੰਦਾ ਨੇ ਅੰਗਰੇਜ਼ਾਂ ਦੇ ਕੋਲ ਮਸ਼ਵਰਾ ਭੇਜਿਆ ਕਿ ਫੌਜ ਨੂੰ ਖਤਮ ਕਰਕੇ ਦਲੀਪ ਸਿੰਘ ਨੂੰ ਆਪਣੀ ਸੁਰੱਖਿਆ ਦੇ ਅਧੀਨ ਰਾਜ ਕਰਨ ਦਿਓ। ਗੁਲਾਬ ਸਿੰਘ ਨੇ ਪੇਸ਼ਕਸ਼ ਕੀਤੀ ਕਿ ਜੇ ਜੰਮੂ ਮੈਨੂੰ ਦੇ ਦਿੱਤਾ ਜਾਵੇ ਤਾਂ ਮੈਂ ਅੰਗਰੇਜ਼ਾਂ ਦੀ ਮਦਦ ਦੇ ਲਈ ਤਿਆਰ ਹਾਂ। ਦਰਬਾਰ ਨੇ ਪ੍ਰਜਾ ਨੂੰ ਸੂਚਿਤ ਕਰਤਾ ਕਿ ਅੰਗਰੇਜ਼ ਹਮਲੇ ਦੀਆਂ ਤਿਆਰੀਆਂ ਕਰ ਰਹੇ ਨੇ। ਦੀਵਾਨ ਦੀਨਾ ਨਾਥ ਨੇ ਸਰਕਾਰ ਦੇ ਵੱਲੋਂ ਤਸਦੀਕ ਕੀਤਾ ਕਿ ਖ਼ਬਰ ਸੱਚੀ ਹੈ। ਸਰਹੱਦਾਂ ਉੱਪਰ ਜਿਹੜੀ ਸੀ ਅਮਨੀਸ਼ਨ ਤੇ ਫੌਜਾਂ ਆ ਗਈਆਂ ਨੇ, ਪਰ ਇਹ ਅਧੂਰਾ ਸੱਚ ਸੀ। ਰਣਜੀਤ ਸਿੰਘ ਦੀ ਲਾਹੌਰ ਸਮਾਧ ਦੇ ਉੱਤੇ ਕਸਮ ਚੁੱਕੀ ਗਈ ਕਿ ਸਟੇਟ ਬਚਾਵਾਂਗੇ। ਪੰਚਾਂ ਅੱਗੇ ਅਪੀਲ ਕੀਤੀ ਗਈ ਕਿ ਹੁਣ ਸੰਕਟ ਸਮੇਂ ਉਹ ਆਪਣੀ ਅਥਾਰਟੀ ਛੱਡ ਦੇਣ ਤੇ ਦੇਸ਼ ਨੂੰ ਬਚਾਉਣ। ਬਚਾਓ ਵਾਸਤੇ ਲਾਲ ਸਿੰਘ ਨੂੰ ਵਜ਼ੀਰ ਦਾ ਰੁਤਬਾ ਦੇ ਕੇ ਕਮਾਨ ਸੰਭਾਲਣ ਦੇ ਲਈ ਕਹਿ ਦਿੱਤਾ ਗਿਆ। ਤੇਜ ਸਿੰਘ ਨੂੰ ਕਮਾਂਡਰ ਬਣਾਇਆ ਗਿਆ ਤੇ ਜਿਸ ਨੇ ਪਹਿਲਾਂ ਹੀ ਧਾਰ ਲਿਆ ਸੀ ਕਿ ਡਿਫੈਂਸ ਤੋੜ ਕੇ ਲਾਹੌਰ ਦੀ ਫੌਜ ਹਰਾਉਣੀ ਹੈ। ਖੁਸ਼ਹਾਲ ਸਿੰਘ ਦਾ ਭਤੀਜਾ ਤੇਜ ਸਿੰਘ ਤੇ ਲਾਲ ਸਿੰਘ ਬ੍ਰਾਹਮਣ ਸਨ। ਕਿਹਾ ਗਿਆ ਕਿ ਲਾਲ ਸਿੰਘ ਰਾਣੀ ਜਿੰਦਾ ਦੀ ਮਨਸ਼ਾ ਦੇ ਅਨੁਸਾਰ ਕੰਮ ਕਰ ਰਿਹਾ ਸੀ। ਜੰਗ ਇਹ ਨਕਲੀ ਸੀ ਪਰ ਮੌਤਾਂ ਦੀ ਗਿਣਤੀ ਅਸਲੀ ਸੀ। ਲਾਹੌਰ ਦਰਬਾਰ ਤੇ ਅੰਗਰੇਜ਼ ਏਜੰਟਾਂ ਵਿਚਕਾਰ ਇਹ ਰਜਾਮੰਦੀ ਹੋ ਗਈ ਕਿ ਲਾਹੌਰ ਦੀਆਂ ਫੌਜਾਂ ਸਤਲੁਜ ਪਾਰ ਕਰਕੇ ਦਿਖਾਵਾ ਕਰਨ ਕਿ ਉਹ ਹਮਲਾਵਰ ਨੇ ਤੇ ਗਿਆਰਾਂ ਦਸੰਬਰ 1845 ਨੂੰ ਫਿਰੋਜ਼ਪੁਰ ਨਜ਼ਦੀਕ ਸਤਲੁਜ ਪਾਰ ਕੀਤਾ। ਇੱਥੇ ਅੰਗਰੇਜ਼ਾਂ ਦੀ 7,000 ਫੌਜ ਖੜੀ ਹੈ। 2 ਦਿਨ ਬਾਅਦ ਲਾਰਡ ਹਾਰਡਿੰਗ ਨੇ ਲਾਹੌਰ ਖਿਲਾਫ਼ ਜੰਗ ਦਾ ਐਲਾਨ ਕਰਕੇ ਕਿਹਾ ਕਿ ਮੈਂ ਖੁਦ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਹਿਊ ਗਫ ਅਧੀਨ ਯੁੱਧ ਲੜਾਂਗਾ। ਗਫ ਦੇ ਅਧੀਨ ਅੱਧੀ ਹਿੰਦੁਸਤਾਨੀ ਫੌਜ ਆ ਗਈ। ਪਹਿਲੀ ਲੜਾਈ ਜਿਹੜੀ ਸੀ ਮੁਦਕੀ ਨੇੜੇ ਲੜੀ ਜਾਣੀ ਸੀ। ਅੰਗਰੇਜ਼ੀ ਫੌਜ ਦੇ 900 ਜਵਾਨ ਮਰੇ ਤੇ ਸਿੱਖ ਆਰਮੀ ਦੇ ਇਸ ਤੋਂ ਕਿਤੇ ਵਧੀਕ ਮਾਰ ਕੇ ਉਸਨੂੰ ਪਿੱਛੇ ਧੱਕਤਾ। ਸਰ ਪੈਂਡਰਲ ਮੂਨ 1840 ਦੇ ਵਿਚ ਭਾਰਤ ਦੇ ਵਿਚ ਨੌਕਰੀ ਕਰਨ ਆ ਗਿਆ। ਉਹ ਇਤਿਹਾਸਕਾਰ ਸੀ। ਉਹਨੇ ਆਪਣੀ ਕਿਤਾਬ ਜਿਹੜੀ ਹੈ ਦੀ ਬ੍ਰਿਟਿਸ਼ ਕਨਕਿਊਸਟ ਐਂਡ ਡਮੀਨੀਅਨ ਆਫ਼ ਇੰਡੀਆ ਦੇ ਵਿਚ ਲਿਖਿਆ ਕਿ ਤੇਜ ਸਿੰਘ ਅੰਗਰੇਜ਼ ਫੌਜਾਂ ਵਿਰੁੱਧ ਲੜਨੋਂ ਟਲ ਰਿਹਾ ਤੇ ਆਪਣੀ ਮਨਸ਼ਾ ਦੀ ਖਬਰ ਉਹਨੇ ਅੰਗਰੇਜ਼ਾਂ ਦੇ ਕੋਲ ਪਹੁੰਚਾ ਵੀ ਦਿੱਤੀ। ਪਰ ਲਾਹੌਰ ਦੀ ਫੌਜ ਪੂਰੀ ਤਾਕਤ ਦੇ ਨਾਲ ਜੋਸ਼ ਦੇ ਨਾਲ ਯੁੱਧ ਕਰ ਰਹੀ ਸੀ। ਗਫ ਨੇ ਦੂਜਾ ਹੱਲਾ ਫੇਰੂ ਸ਼ਹਿਰ ਦੇ ਉੱਤੇ ਕੀਤਾ ਜੋ ਪੂਰੀ ਫੌਜ ਦਾ ਕੇਂਦਰ ਸੀ। ਇੱਥੇ ਪਹਿਲਾਂ ਨਾਲੋਂ ਵੀ ਵਧੇਰੇ ਔਖਾ ਮੁਕਾਬਲਾ ਹੋਇਆ। ਕੁਝ ਇੱਕ ਨੇ ਕਿਹਾ ਕਿ ਪੰਜਾਬ ਦੀ ਫੌਜ ਨੇ ਜ਼ਖਮੀਆਂ ਨੂੰ ਵੀ ਵੱਢ ਦਿੱਤਾ। ਇਸ ਡਰੋਂ ਕਿ ਹਾਰ ਹੋ ਸਕਦੀ ਹੈ, ਹਾਰਡਿੰਗ ਨੇ ਗੁਪਤ ਰਿਕਾਰਡ ਨੂੰ ਅੱਗ ਲਾਉਣ ਦਾ ਹੁਕਮ ਦੇ ਦਿੱਤਾ ਤੇ ਪੈਂਡਰਲ ਮੂਨ ਦੀ ਲਿਖਤ ਦੇ ਅਨੁਸਾਰ ਗਦਾਰ ਤੇਜ ਸਿੰਘ ਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ, ਜਿਸ ਦੇ ਨਾਲ ਅੰਗਰੇਜ਼ੀ ਫੌਜ ਨੂੰ ਫਾਇਦਾ ਹੋਇਆ। ਗਫ ਕਿਹੜਾ ਹਾਰਨ ਦੇ ਮੂਡ ਦੇ ਵਿੱਚ ਸੀ, ਬੰਗਾਲ ਆਰਮੀ ਜਿੱਤ ਗਈ। ਬੰਗਾਲ ਦੇ ਮੁਕਾਬਲੇ ਹਿੰਦੁਸਤਾਨੀ ਸਿਪਾਹੀ ਕਮਜ਼ੋਰ ਨਿਕਲੇ, ਬਦਕਿਸਮਤ ਅਫਗਾਨ ਅੰਦੋਲਨ ਦੇ ਦੌਰਾਨ ਉਹ ਟੁੱਟ ਗਏ। ਹੋ ਸਕਦਾ ਕਿ ਹਿੰਦੁਸਤਾਨ ਦਾ ਇੱਕ ਆਜ਼ਾਦ ਇਲਾਕਾ ਅੰਗਰੇਜ਼ਾਂ ਦਾ ਗੁਲਾਮ ਹੋ ਜਾਵੇ, ਉਹਨਾਂ ਨੂੰ ਚੰਗਾ ਨਾ ਲੱਗਾ ਹੋਵੇ, ਸ਼ਾਇਦ ਪੰਜਾਬ ਦੇ ਪ੍ਰਤੀ ਹਮਦਰਦੀ ਹੋਵੇ। ਮੂਨ ਦੇ ਅਨੁਸਾਰ ਸਿੱਖ ਮੰਨ ਗਏ ਕਿ ਅੰਗਰੇਜ਼ ਪੂਰੀ ਦ੍ਰਿੜਤਾ ਦੇ ਨਾਲ ਲੜਦੇ ਨੇ। ਹਿੰਦੁਸਤਾਨੀ ਫੌਜੀ ਉਹਨਾਂ ਨੂੰ ਕਾਇਰ ਲੱਗੇ। ਫੇਰੂ ਸ਼ਹਿਰ ਦੀ ਹਾਰ ਤੋਂ ਰਾਣੀ ਜਿੰਦਾ ਖੁਸ਼ ਹੋਈ ਕਿ ਦੁਖੀ ਪਤਾ ਨਹੀਂ, ਪਰ ਉਹਨੇ ਲਾਲ ਸਿੰਘ ਨੂੰ ਹਟਾ ਕੇ ਅਗਲੀ ਜੰਗ ਵਾਸਤੇ ਗੁਲਾਬ ਸਿੰਘ ਨੂੰ ਵਜ਼ੀਰ ਲਾ ਦਿੱਤਾ। ਫਿਰੋਜ਼ਪੁਰ ਦੇ ਨੇੜੇ ਸਭਰਾਓ ਦੀ ਜੰਗ ਦੇ ਵਿੱਚ ਵੀ ਉਹੀ ਹਾਲ ਹੋਇਆ। 10 ਫਰਵਰੀ 1846 ਨੂੰ ਲੜੀ ਗਈ ਇਸ ਲੜਾਈ ਦੀ ਮੋਰਚਾਬੰਦੀ ਦੇ ਨਕਸ਼ੇ ਮੂਨ ਅਨੁਸਾਰ ਲਾਲ ਸਿੰਘ ਨੇ ਅੰਗਰੇਜ਼ ਏਜੰਟ ਲੁਧਿਆਣਾ ਹੈਨਰੀ ਲਾਰਸ ਨੂੰ ਦੇ ਦਿੱਤੇ ਨੇ। ਇਸ ਵਾਰ ਹਿੰਦੁਸਤਾਨੀ ਫੌਜ ਵਧੀਆ ਲੜੀ, ਪਰ ਹਾਰ ਦਾ ਕਾਰਨ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਸੀਗੀ। ਤੇਜ ਸਿੰਘ ਖੁਦ ਤਾਂ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਪਿੱਛੇ ਹੀ ਰਿਹਾ, ਜਿਹੜੀ ਫੌਜ ਬੇੜੀਆਂ ਦੇ ਪੁਲ ਦੇ ਰਾਹੀਂ ਦਰਿਆ ਪਾਰ ਕਰਕੇ ਪੂਰਬੀ ਕੰਢੇ ਵੱਲ ਟੱਪ ਗਈ ਤੇ ਤੇਜਾ ਸਿੰਘ ਨੇ ਪਿੱਛੋਂ ਪੁਲ ਤੋੜ ਸੁੱਟਿਆ। ਅੰਗਰੇਜ਼ਾਂ ਵੱਲੋਂ ਧੱਕੇ ਸਿੱਖ ਸਿਪਾਹੀ ਜਦੋਂ ਪਿੱਛੇ ਮੁੜਨ ਲੱਗੇ, ਅੱਗੇ ਪੁਲ ਨਹੀਂ ਸੀ, ਇੱਥੇ ਉਹਨਾਂ ਸਭਨਾਂ ਨੂੰ ਭੁੰਨ ਦਿੱਤਾ ਗਿਆ ਤੇ ਫੇਰੂ ਸ਼ਹਿਰ ਦਾ ਬਦਲਾ ਲੈਣ ਦੇ ਲਈ ਅੰਗਰੇਜ਼ੀ ਫੌਜ ਨੇ ਜ਼ਖਮੀ ਸਿਪਾਹੀ ਵੀ ਬੇਦਰਦੀ ਦੇ ਨਾਲ ਵੱਢੇ। ਸਭਰਾਉ ਜੰਗ ਦਾ ਜਿਹੜਾ ਸੀ ਹੀਰੋ ਸਫੈਦ ਦਾੜੀ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸੀ। ਸਫੈਦ ਕਮੀਜ਼ ਸਫੈਦ ਘੋੜੇ ਉੱਪਰ ਬੈਠਾ ਬਹਾਦਰੀ ਨਾਲ ਲੜਦਾ ਹੋਇਆ ਉਹ ਆਪਣੀ ਟੁਕੜੀ ਦੇ 50 ਜਵਾਨਾਂ ਦੇ ਨਾਲ ਸ਼ਹੀਦ ਹੋ ਗਿਆ। ਸਭਰਾਉ 10,000 ਮੌਤਾਂ ਹੋਈਆਂ, ਪਰ ਜਿੱਤ ਪੂਰੀ ਹੋਈ। 2 ਦਿਨ ਦੇ ਬਾਅਦ ਅੰਗਰੇਜ਼ਾਂ ਨੇ ਸਤਲੁਜ ਪਾਰ ਕਰਕੇ ਕਸੂਰ ਤੇ ਹਮਲਾ ਕੀਤਾ ਤੇ ਜਿੱਤ ਲਿਆ। ਹੁਣ ਉਨ੍ਹਾਂ ਨੇ ਲਾਹੌਰ ਉੱਤੇ ਮਨ ਮਰਜ਼ੀ ਦੀਆਂ ਸ਼ਰਤਾਂ ਠੋਸਣੀਆਂ ਸੀ। ਪਹਿਲਾਂ ਤਾਂ ਉਨ੍ਹਾਂ ਸੋਚਿਆ ਕਿ ਪੰਜਾਬ ਦੇ ਉੱਪਰ ਰਾਜ ਕਰਨ ਦੀ ਥਾਂ ਇਸ ਨੂੰ ਨੂੜ ਕੇ ਨਚੋੜਿਆ ਜਾਵੇ। ਰਾਜ ਕਰਨਾ ਮਹਿੰਗਾ ਪਵੇਗਾ, ਹੋ ਸਕਦਾ ਖੂਨ ਖਰਾਬਾ ਮੁੜ ਹੋਣ ਲੱਗ ਪਵੇ। ਦਰਬਾਰ ਨੂੰ ਕਿਹਾ ਗਿਆ ਕਿ ਜਲੰਧਰ ਦੁਆਬ ਅਤੇ ਜਿਹੜਾ ਸਿਸ ਸਤਲੁਜ ਦੇ ਉਪਜਾਊ ਖੇਤਾਂ ਉੱਪਰ ਸਿੱਖਾਂ ਦਾ ਹੁਣ ਕੋਈ ਹੱਕ ਨਹੀਂ, ਪੈਦਲ ਤੇ ਘੋੜ ਸਵਾਰ ਫੌਜ ਤੋੜ ਦਿੱਤੀ ਜਾਵੇ ਤੇ ਲਾਹੌਰ ਦੇ ਵਿੱਚ ਅੰਗਰੇਜ਼ ਰੈਜ਼ੀਡੈਂਟ ਰਹੇਗਾ ਤੇ ਫੌਜੀ ਬਟਾਲੀਅਨ ਰਹੇਗੀ, ਕਿਉਂਕਿ ਪੰਜਾਬ ਨੇ ਸੰਧੀ ਤੋੜ ਕੇ ਅੰਗਰੇਜ਼ਾਂ ਦੇ ਉੱਤੇ ਹਮਲਾ ਕੀਤਾ। ਇਸ ਦੇ ਲਈ 15 ਲੱਖ ਪੌਂਡ ਕੰਪਨੀ ਨੂੰ ਹਰਜਾਨਾ ਦਿੱਤਾ ਜਾਵੇ। ਟੁੱਟ ਚੁੱਕੇ ਦਰਬਾਰ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ, ਪਰ ਦੇਣ ਵਾਸਤੇ ਖਜ਼ਾਨੇ ਵਿੱਚ ਪੈਸਾ ਨਹੀਂ, ਹਰਜਾਨਾ ਕਿਵੇਂ ਭਰੀਏ? ਇੱਕ ਆਦਮੀ ਦੇ ਕੋਲ ਜਵਾਬ ਸੀਗਾ ਇਹਦਾ। ਗੁਲਾਬ ਸਿੰਘ ਦਾ ਰਾਬਤਾ ਅੰਗਰੇਜ਼ਾਂ ਨਾਲ ਹੈ ਹੀ ਸੀ। ਗੁਲਾਬ ਸਿੰਘ ਦੇ ਕੋਲ ਬਥੇਰਾ ਖਜ਼ਾਨਾ ਸੀ। ਉਸਨੇ ਜੋ ਮਸ਼ਵਰਾ ਦਿੱਤਾ ਸਾਰਿਆਂ ਨੇ ਮੰਨ ਲਿਆ ਤੇ ਬਿਆਸ ਅਤੇ ਸਿੰਧ ਵਿਚਕਾਰਲਾ ਪਹਾੜੀ ਇਲਾਕਾ 15 ਲੱਖ ਪੌਂਡ ਦੇ ਵਿੱਚ ਅੰਗਰੇਜ਼ਾਂ ਦੇ ਕੋਲ ਵੇਚ ਛੱਡਿਆ। ਮੈਂ ਬਾਅਦ ਦੇ ਵਿੱਚ ਇਹ ਆਪਣੇ ਪੈਸੇ ਦੇ ਨਾਲ ਖਰੀਦ ਲਵਾਂਗਾ ਕਹਿੰਦਾ। ਇਉਂ ਜੰਮੂ ਦਾ ਰਾਜਾ ਤਰੱਕੀ ਕਰਕੇ ਜੰਮੂ ਕਸ਼ਮੀਰ ਦਾ ਮਹਾਰਾਜਾ ਹੋ ਗਿਆ ਤੇ ਚਾਹੁੰਦਾ ਤਾਂ ਉਹ ਹਜ਼ਾਰੇ ਦਾ ਇਲਾਕਾ ਵੀ ਲੈ ਸਕਦਾ ਸੀ, ਪਰ ਉਹਨੇ ਅੱਗ ਦੇ ਨਾਲ ਖੇਡਣਾ ਠੀਕ ਨਾ ਸਮਝਿਆ। ਕੰਪਨੀ ਦੇ ਵੱਲੋਂ ਲਾਹੌਰ ਦਾ ਪਹਿਲਾ ਰੈਜ਼ੀਡੈਂਟ ਹੈਨਰੀ ਲਾਰਸ ਨੂੰ ਜਿਹੜਾ ਲਾਇਆ ਗਿਆ। ਗਵਰਨਰ ਜਨਰਲ ਹਾਰਡਿੰਗ ਨੇ ਰੈਜ਼ੀਡੈਂਟ ਨੂੰ ਖੱਤ ਦੇ ਵਿੱਚ ਦਲੀਪ ਸਿੰਘ ਦੇ ਬਾਰੇ ਲਿਖਿਆ, ਜੋ ਹੁਣ 8 ਸਾਲ ਦਾ ਸੀ। ਸਥਾਨਕ ਸ਼ਹਿਜ਼ਾਦਾ ਸਾਡਾ ਬੰਦੀ ਹੈ, ਇਸ ਕਰਕੇ ਸਾਰੀਆਂ ਸ਼ਰਤਾਂ ਮਨਾਉਣੀਆਂ ਨੇ। ਹੈਨਰੀ ਲਾਰਸ ਪੰਜਾਬ ਨੂੰ ਹੁਣ ਜਿਵੇਂ ਮਰਜ਼ੀ ਚਲਾਏ, ਸਾਨੂੰ ਕੀ ਹੈ। ਲਾਹੌਰ ਦੀ ਹਾਰ ਦਾ ਵੈਨ ਹਾਰ ਤੋਂ ਛੇਤੀ ਹੀ ਬਾਦਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਰਾਹੀਂ ਪਾਇਆ। ਜੋ ਹਾਲ ਸੀ, ਸਰਕਾਰ ਖਾਲਸਾ ਦੇ ਤੋਪਖਾਨਾ ਦੇ ਅਨੁਸਾਰ ਅਫਸਰ ਸੁਲਤਾਨ ਮੁਹੰਮਦ ਦਾ ਬੇਟਾ ਜਾਂ ਭਤੀਜਾ ਸ਼ਾਹ ਮੁਹੰਮਦ ਉੱਚ ਖਾਨਦਾਨ ਦੇ ਵਿੱਚ ਜੰਮਿਆ ਤੇ ਪਲਿਆ। ਰਾਣੀ ਜਿੰਦਾ, ਤੇਜ ਸਿੰਘ ਅਤੇ ਅੰਗਰੇਜ਼ਾਂ ਉੱਪਰ ਇਲਜ਼ਾਮ ਤਰਾਸ਼ੀ ਕਰਦਾ ਹੈ। ਇਸ ਕਿੱਸੇ ਦੇ ਵਿੱਚ ਉਹ ਪੰਜਾਬ ਬਨਾਮ ਕੰਪਨੀ ਨੇ ਹਿੰਦ ਪੰਜਾਬ ਦਾ ਜੰਗ ਲਿਖਦਾ ਹੈ। ਉਸਦੇ ਜੰਗਨਾਮੇ ਦੇ ਵਿੱਚ ਅੰਗਰੇਜ਼ ਅਤੇ ਉਸਦੀਆਂ ਫੌਜਾਂ ਹਿੰਦ ਦੇ ਵੱਲੋਂ ਜਾਂ ਕਹੋ ਦਿੱਲੀ ਵੱਲੋਂ ਲੜਦੀਆਂ ਨੇ, ਜਾਂ ਇਉਂ ਕਹਿ ਲਵੋ ਕਿ ਇਹ ਦਿੱਲੀ ਅਤੇ ਲਾਹੌਰ ਵਿਚਕਾਰ ਯੁੱਧ ਹੈ। ਪੰਜਾਬੀਆਂ ਨੂੰ ਮੁਗਲਾਂ ਦੇ ਪੁਰਾਣੇ ਹਮਲੇ ਯਾਦ ਆਉਂਦੇ ਨੇ ਤੇ ਸ਼ਾਹ ਮੁਹੰਮਦ ਮੁਗਲਾਂ ਦਾ ਪ੍ਰਸ਼ੰਸਕ ਨਹੀਂ ਹੈ। ਸਿੱਖ ਜਵਾਨਾਂ ਦੀ ਬਹਾਦਰੀ ਦੇ ਸੋਹਲੇ ਗਾਉਂਦਾ ਹੈ, ਪਰ ਉਹਨਾਂ ਦੀ ਮਨਮਰਜ਼ੀ ਦੇ ਬਾਰੇ ਵੀ ਸੰਕੇਤ ਦਿੰਦਾ ਹੈ। ਇਸ ਕਿੱਸੇ ਦੇ ਵਿੱਚੋਂ ਜੋ ਅਕਸ ਸਾਹਮਣੇ ਆਉਂਦਾ ਹੈ ਉਹ ਇਹ ਕਿ ਸਰਕਾਰ ਖਾਲਸਾ ਦਾ ਰਾਜ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਚੰਗਾ ਲੱਗਾ, ਦੋਵਾਂ ਦੇ ਲਈ ਕਲਿਆਣਕਾਰੀ ਸੀ, ਦੋਵੇਂ ਇਸ ਦੇ ਲਈ ਵਫ਼ਾਦਾਰ ਰਹੇ। ਸ਼ਾਇਰ ਪੁੱਛਦਾ ਹੈ ਕਿ ਸੁੱਖੀ ਸਾਂਧੀ ਵਸਦੇ ਹਿੰਦੂਆਂ ਤੇ ਮੁਸਲਮਾਨਾਂ ਉੱਪਰ ਇਹ ਮੁਸੀਬਤ ਕਿਉਂ ਟੁੱਟ ਪਈ। ਕਿੱਸੇ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਦੇ ਲਈ ਖਾਲਸਾ ਰਾਜ ਇਸਲਾਮ ਵਿਰੋਧੀ ਨਹੀਂ ਸੀ। ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਾਰੇ ਪੰਜਾਬੀਆਂ ਵਾਸਤੇ ਇਹ ਹਾਰ ਦੁਖਦਾਈ ਹੈ। ਰਾਣੀ ਜਿੰਦਾ ਅਤੇ ਪਠਾਨ ਖੁਸ਼ ਹੋਏ ਹੋਣਗੇ। ਆਪਣੇ ਸਮੇਂ ਦਾ ਜੇ ਇਸ ਕਿੱਸੇ ਨੂੰ ਸੱਚਾ ਦਸਤਾਵੇਜ਼ ਮੰਨ ਲਈਏ ਤਾਂ ਪੰਜਾਬ ਦੇ ਉੱਤੇ ਤਣਾਅ ਦਾ ਕਾਰਨ ਧਾਰਮਿਕ ਨਹੀਂ। ਕਵੀ ਦੇ ਅਨੁਸਾਰ ਸਰਕਾਰ ਖਾਲਸਾ ਦੀਆਂ ਕਰਤੂਤਾਂ ਸਦਕਾ ਰੱਬੀ ਕਹਿਰ ਟੁੱਟਾ। ਪਰ ਕਵੀ ਨੂੰ ਖਦਸ਼ਾ ਹੈ ਕਿ ਹਿੰਦੂ ਮੁਸਲਮਾਨ ਵਿਚਕਾਰਲੀ ਸਾਂਝ ਕਿਤੇ ਟੁੱਟ ਤਾਂ ਨਹੀਂ ਜਾਵੇਗੀ। ਅੰਗਰੇਜ਼ ਦੋਹਾਂ ਕੰਮਾਂ ਵਿਚਕਾਰ ਇਹੋ ਹੀ ਇਤਬਾਰ ਨੂੰ ਤੋੜ ਤਾਂ ਨਹੀਂ ਦੇਗਾ, ਤਾਂ ਵੀ ਉਸ ਨੂੰ ਪੰਜਾਬੀਆਂ ਉੱਪਰ ਭਰੋਸਾ ਹੈ ਕਿ ਉਹ ਆਪਸੀ ਇਤਬਾਰ ਕਾਇਮ ਰੱਖਣਗੇ। ਬੈਂਤ ਦੇ ਬੰਦ ਹਨ, ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ। ਹੋਇਆ ਕਹਿੰਦਾ ਸਿੰਘਾਂ ਦਾ ਕੰਮ ਅਰਾਸਤਾਈ, ਹੋਇਆ ਸਿੰਘਾਂ ਦਾ ਕੰਮ ਅਰਾਸਤਾਈ। ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਉਹਦੇ ਨਾਲ ਨਾ ਕਿਸੇ ਦਾ ਵਾਸਤਾਈ। ਆਧੁਨਿਕ ਇਤਿਹਾਸਕਾਰ ਪਤਵੰਤ ਸਿੰਘ ਦਾ ਦੂਜਾ ਪੱਖ ਇਹ ਵੀ ਹੈ। ਸਿੱਖ ਸਟੇਟ ਦੀ ਹੋਣੀ ਦੇ ਲਈ ਦੋਸ਼ੀ ਨਾ ਅੰਗਰੇਜ਼, ਨਾ ਡੋਗਰੇ ਤੇ ਨਾ ਬ੍ਰਾਹਮਣ ਨੇ, ਜਿਨ੍ਹਾਂ ਦੇ ਬਾਰੇ ਅਕਸਰ ਜ਼ਿਕਰ ਹੁੰਦਾ ਹੈ ਕਿ ਇਨ੍ਹਾਂ ਦੀ ਗਦਾਰੀ ਦੇ ਕਾਰਨ ਹੀ ਅੰਗਰੇਜ਼ ਜਿੱਤ ਗਏ। ਇੱਕ ਸ਼ਾਨਦਾਰ ਬੰਦੇ ਨੇ ਜਿਹੜੀ ਤਾਕਤਵਰ ਹਕੂਮਤ ਖੜੀ ਕਰ ਦਿੱਤੀ ਸੀ, ਸਿੱਖ ਉਸ ਨੂੰ ਡੇਗਣ ਦੇ ਖੁਦ ਜ਼ਿੰਮੇਵਾਰ ਸਨ, ਕਿਉਂਕਿ ਉਹ ਸਹੀ ਵਾਰਸ ਸਾਬਤ ਨਹੀਂ ਹੋ ਸਕੇ। ਪਤਵੰਤ ਸਿੰਘ ਦਾ ਉਕਤ ਫਤਵਾ ਪੰਜਾਬ ਦੇ ਮੁਸਲਮਾਨਾਂ ਦੇ ਬਾਰੇ ਵੀ ਖਾਮੋਸ਼ ਹੈ, ਜੋ ਪੰਜਾਬ ਦੀ ਬਹੁ ਗਿਣਤੀ ਸਨ। ਸਿੱਖ ਸਟੇਟ ਜਿਹੜੀ ਸੀ ਬਣਨ ਜਾਂ ਟੁੱਟਣ ਵਾਸਤੇ ਸਿੱਖਾਂ, ਡੋਗਰਿਆਂ, ਬ੍ਰਾਹਮਣਾਂ ਜਾਂ ਅੰਗਰੇਜ਼ਾਂ ਦੀ ਭੂਮਿਕਾ ਅਨੇਕ ਵਾਰ ਵਿਚਾਰੀ ਤਾਂ ਜਾ ਚੁੱਕੀ ਹੈ। ਮੁਸਲਮਾਨ ਇਸ ਹਾਰ ਦੇ ਲਈ ਜ਼ਿੰਮੇਵਾਰ ਨਹੀਂ, ਦਰੁਸਤ, ਪਰ ਜੋ ਹੋਇਆ ਚੁੱਪ ਕਰਕੇ ਹੋਣ ਦਿੱਤਾ ਤੇ ਬਰਦਾਸ਼ਤ ਕੀਤਾ। ਇਹ ਤੱਥ ਮੁੜ ਉਸੇ ਅਸਲੀਅਤ ਵਾਸਤੇ ਸਬੂਤ ਹੈ ਕਿ ਮੁਸਲਮਾਨ ਪੰਜਾਬ ਦੇ ਵਿੱਚ ਜਿਉਣਾ ਚਾਹੁੰਦਾ ਸੀ। ਪੰਜਾਬ ਨੂੰ ਕੰਟਰੋਲ ਕਰਨ ਦੇ ਵਿੱਚ ਉਸਦੀ ਕੋਈ ਰੁਚੀ ਨਹੀਂ। ਅੰਗਰੇਜ਼ਾਂ ਨੂੰ ਜਲਦੀ ਸਮਝ ਆ ਗਈ ਕਿ ਰਾਜ ਕਰਨ ਬਗੈਰ ਪੰਜਾਬ ਕਾਬੂ ਨਹੀਂ ਆ ਸਕਦਾ। 1846 ਦਸੰਬਰ ਦੇ ਅਖੀਰਲੇ ਦਿਨੀ ਲਾਹੌਰ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਜਿਹੜਾ ਸੀ ਕਿਹਾ ਗਿਆ ਕਿ ਸਾਰੇ ਮਹਿਕਮਿਆਂ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲਵੇ। ਰਾਣੀ ਜਿੰਦਾ ਦੀ ਸਰਪ੍ਰਸਤੀ ਖਤਮ, ਉਸ ਨੂੰ ਕੈਦ ਕਰਕੇ ਬੇਟੇ ਦਲੀਪ ਸਿੰਘ ਤੋਂ ਦੂਰ ਕਰ ਦਿੱਤਾ ਜਾਵੇ। ਲਾਲ ਸਿੰਘ ਤੋਂ ਵਜ਼ੀਰੀ ਖੋ ਕੇ ਦੇਹਰਾਦੂਨ ਭੇਜ ਦਿੱਤਾ, ਕਿਉਂਕਿ ਉਹ ਖਾਲਸਾ ਦਰਬਾਰ ਦੇ ਕਸ਼ਮੀਰ ਵਿਚਲੇ ਨਾਜ਼ਿਮ ਇਮਾਮੂਦੀਨ ਦੇ ਨਾਲ ਗੰਢ ਸੰਢ ਕਰ ਰਿਹਾ ਸੀ ਕਿ ਕਿਤੇ ਕਸ਼ਮੀਰ ਗੁਲਾਬ ਸਿੰਘ ਨੂੰ ਨਾ ਮਿਲ ਜਾਵੇ। ਅਫਗਾਨਿਸਤਾਨ ਨੇੜੇ ਦੀਆਂ ਰਿਆਸਤਾਂ ਦੇ ਹਾਕਮਾਂ ਕੋਲ ਅੰਗਰੇਜ਼ਾਂ ਨੇ ਆਪਣੇ ਸਲਾਹਕਾਰ ਨਿਯੁਕਤ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨਾਲੋਂ ਸਿੱਖ ਸਲਾਹਕਾਰ ਵਧੀਕ ਗਿਣਤੀ ਦੇ ਵਿੱਚ ਸਨ। ਸਲਾਹਕਾਰ ਤਾਂ ਰੁਤਬਾ ਸੀ ਇੱਕ, ਅਸਲ ਹਾਕਮ ਇਹੋ ਹੀ ਲੋਕ ਸਨ। ਇਨ੍ਹਾਂ ਸਲਾਹਕਾਰਾਂ ਨੇ ਪਖਤੂਨਾਂ ਤੇ ਹੋਰ ਮੁਸਲਮਾਨਾਂ ਵਿਰੁੱਧ ਦਰਬਾਰ ਦੇ ਵਿਰੋਧੀ ਹੋਣ ਦਾ ਦਾਅ ਖੇਡਣਾ ਸ਼ੁਰੂ ਕਰ ਦਿੱਤਾ, ਤੇ ਅੱਜ ਦੀ ਸਰਕਾਰ ਵੀ ਤਾਂ ਉਹੀ ਕਰ ਰਹੀ ਹੈ, ਤੇ ਰਾਜ ਦਿੱਲੀ ਤੋਂ ਹੀ ਹੋ ਰਿਹਾ। ਦੱਖਣ ਦੇ ਵਿੱਚ ਮੁਲਤਾਨ ਤੇ ਉੱਤਰ ਦੇ ਵਿੱਚ ਹਜ਼ਾਰੇ ਦੇ ਖੁਦ ਮੁਖਤਾਰ ਸੁਭਾਅ ਵਾਲੇ ਸੂਬੇਦਾਰਾਂ ਨੇ ਅੰਗਰੇਜ਼ ਅਫਸਰ ਦੀ ਤਾਬਿਆਕਾਰੀ ਨਹੀਂ ਕਬੂਲੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹੋ ਹੀ ਗੱਲ ਦੂਜੀ ਐਂਗਲੋ ਸਿੱਖ ਜੰਗ ਦਾ ਕਾਰਨ ਬਣਿਆ। ਮੁਲਤਾਨ ਸਮੱਸਿਆ ਅੰਗਰੇਜ਼ੀ ਲਾਹੌਰ ਦਰਬਾਰ ਤੇ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਵਿਚਕਾਰਲੇ ਸੰਬੰਧ ਨੇ। ਮੂਲ ਰਾਜ ਦੇ ਪਿਤਾ ਸੂਬੇਦਾਰ ਸਾਵਨ ਮੱਲ ਨੇ ਬੜੀ ਮਿਹਨਤ ਦੇ ਨਾਲ ਮੁਲਤਾਨ ਦੀ ਕਿਸਾਨੀ ਉਸਾਰੀ ਸੀ ਤੇ ਮਾਮਲੇ ਦੇ ਵਿੱਚ ਵਾਧਾ ਜੜਾ ਕੀਤਾ। ਜਦੋਂ ਇੱਕ ਸਾਬਕ ਮੁਲਾਜ਼ਮ ਨੇ ਸਾਵਨ ਮੱਲ ਨੂੰ 1840 ਦੇ ਵਿੱਚ ਕਤਲ ਕਰਤਾ ਤੇ ਉਸਦਾ ਬੇਟਾ ਸੂਬੇਦਾਰ ਲਾਤਾ, ਅੰਗਰੇਜ਼ਾਂ ਨੇ ਉਸ ਨੂੰ ਕਹਿ ਦਿੱਤਾ ਕਿ ਤੇਰੀ ਸੂਬੇਦਾਰੀ ਆਰਜ਼ੀ ਹੈ, ਪੱਕੀ ਨਹੀਂ। ਪੱਕੀ ਉਦੋਂ ਕਰਾਂਗੇ ਜਦੋਂ ਬਦਸਤੂਰ ਮਾਮਲਾ ਜਮ੍ਹਾਂ ਕਰਾਉਂਦਾ ਰਹੇਗਾ ਤੂੰ। ਮੂਲ ਰਾਜ ਦੇ ਕੰਮ ਢੰਗ ਦੇ ਤਰੀਕੇ ਤੋਂ ਤਰੀਕੇ ਨੇ ਸਾਵਣ ਮੱਲ ਨੂੰ ਤਰੀਕੇ ਤੋਂ ਨਾ ਖੁਸ਼ ਹੋ ਕੇ ਅੰਗਰੇਜ਼ਾਂ ਨੇ ਉਸ ਨੂੰ ਹਟਾ ਕੇ ਕਾਹਨ ਸਿੰਘ ਨੂੰ

ਲਾਹੌਰੋਂ ਆਏ 500 ਸਿਪਾਹੀਆਂ ਨੂੰ ਕਿਹਾ ਕਿ ਤੁਸੀਂ ਵੀ ਫਿਰੰਗੀ ਵਿਰੁੱਧ ਸਾਡੇ ਹੱਕ ਦੇ ਵਿੱਚ ਰਹੋ। ਮੂਲ ਰਾਜ ਨੇ ਇਹ ਕੁਝ ਕਰਨ ਦੇ ਲਈ ਉਕਸਾਇਆ ਜਾਂ ਨਾ ਇਸਦਾ ਪਤਾ ਨਹੀਂ, ਇਹ ਪੱਕਾ ਪਤਾ ਹੈ ਕਿ ਉਹ ਇਸ ਘਟਨਾਕ੍ਰਮ ਨੂੰ ਰੋਕਣ ਦੀ ਸਥਿਤੀ ਦੇ ਵਿੱਚ ਨਹੀਂ ਸੀ। ਵਿਦੇਸ਼ੀ ਰਾਜ ਖਿਲਾਫ 3 ਧਿਰਾਂ ਇਕੱਠੀਆਂ ਹੋ ਗਈਆਂ, ਦੀਵਾਨ, ਮੂਲ ਰਾਜ, ਉਸਦੀ ਮੁਲਤਾਨੀ ਫੌਜ ਅਤੇ ਅੰਗਰੇਜ਼ਾਂ ਦੀ ਭੇਜੀ ਲਾਹੌਰੀ ਫੌਜ। ਜਿਉਂ ਜਿਉਂ ਮੁਲਤਾਨ ਦੀਆਂ ਖ਼ਬਰਾਂ ਦੂਰ ਦੁਰਾਡੇ ਪੰਜਾਬ ਦੇ ਵਿੱਚ ਪੁੱਜੀਆਂ, ਬਾਕੀ ਫੌਜੀਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਤੀ। ਸਿੰਧ ਪਾਰ ਬੰਨੋ ਰਿਆਸਤ ਦੇ ਵਿੱਚ ਤੈਨਾਤ ਅੰਗਰੇਜ਼ ਅਫਸਰ ਹਰਬਰਟ ਐਡਵਰਡਸ ਕੋਲ ਕਤਲ ਹੋਣ ਤੋਂ ਥੋੜਾ ਕੁ ਸਮਾਂ ਪਹਿਲਾਂ ਅੰਗਰੇਜ਼ਾਂ ਦੇ ਮੁਲਤਾਨ ਦੇ ਵਿੱਚ ਲਾਏ ਅਫਸਰ ਐਗਨਿਊ ਦੀ ਚਿੱਠੀ ਪੁੱਜਦੀ ਹੈ, ਜਿਹਦੇ ਵਿੱਚ ਲਿਖਿਆ ਕਿ ਮੈਂ ਖਤਰੇ ਦੇ ਵਿੱਚ ਹਾਂ, ਮਦਦ ਕਰੋ ਮੇਰੀ। ਬੰਨੋ ਦਾ ਗੋਰਾ ਤਾਂ ਮਾਮੂਲੀ ਅਫਸਰ ਸੀ, ਸਹਾਇਤਾ ਤਾਂ ਲਾਹੌਰੋਂ ਮੰਗਣੀ ਬਣਦੀ ਸੀ, ਪਰ ਲਾਹੌਰ ਦੂਰ ਸੀ। ਇਹ ਪ੍ਰਚਾਰ ਕਰਕੇ ਕਿ ਸਿੱਖਾਂ ਦਾ ਬੁਰਾ ਦੌਰ ਖਤਮ ਹੋ ਗਿਆ, ਮੂਲ ਰਾਜ ਨੂੰ ਨਹੀਂ ਮੈਨੂੰ ਮਾਮਲਾ ਦੇ ਦਿਓ। ਐਡਵਰਡਸ ਪਖਤੂਨਾ ਤੇ ਬਲੋਚਾਂ ਤੋਂ ਪੈਸੇ ਉਗਰਾਉਣ ਜਿਹੜਾ ਸੀ ਉਗਰਾਉਣ ਲੱਗ ਪਿਆ, ਇਹ ਸੱਚ ਕੇ ਕਿ ਮੁਲਤਾਨ ਦੇ ਮੁਸਲਮਾਨ ਸਿੱਖ ਸੂਬੇਦਾਰ ਦੇ ਖਿਲਾਫ਼ ਮਦਦ ਲਈ ਆਉਣਗੇ। ਐਡਵਰਡਸ ਨੇ ਮੁਲਤਾਨ ਦੇ ਉੱਤੇ ਹਮਲਾ ਕਰਤਾ ਤੇ ਅਸੀਂ ਜਾਣ ਗਏ ਹਾਂ ਕਿ ਮੁਲਤਾਨ ਦੀ ਬਾਹਰਲੀ ਕੰਧ ਅਤੇ ਅੰਦਰਲਾ ਕਿਲਾ ਤੋੜਨਾ ਸੌਖਾ ਕੰਮ ਨਹੀਂ। ਜੂਨ 1848 ਤੋਂ ਜਨਵਰੀ 1849 ਤੱਕ 7 ਮਹੀਨੇ ਘੇਰਾ ਪਿਆ ਰਿਹਾ। ਦੀਵਾਨ ਮੂਲ ਰਾਜ ਦੀ ਫੌਜ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਭ ਸਨ। ਘੇਰਾਬੰਦੀ ਆਖਰ ਉਦੋਂ ਖਤਮ ਹੋਈ ਜਦੋਂ ਜਰਨੈਲ ਵਿਲੀਅਮ ਵਿਸ਼ ਦੀ ਜਿਹੜੀ ਸੀ ਕਮਾਨ ਹੇਠ ਲਾਹੌਰੋਂ ਵੱਡੀ ਸੈਨਾ ਤੋਪਖਾਨੇ ਸਮੇਤ ਆ ਪੁੱਜਦੀ ਹੈ। ਹਜ਼ਾਰੇ ਦੇ ਵਿੱਚ ਬਗਾਵਤ ਦਾ ਝੰਡਾ ਇਸਦੇ ਜਿਹੜਾ ਸੂਬੇਦਾਰ ਰਾਜਾ ਚਤਰ ਸਿੰਘ ਅਟਾਰੀ ਵਾਲੇ ਨੇ ਚੁੱਕ ਲਿਆ। ਅਟਾਰੀ ਵਾਲੇ ਦੇਰ ਤੋਂ ਜੇਲਮ ਦੇ ਪੱਛਮੀ ਇਲਾਕਿਆਂ ਦੇ ਉੱਤੇ ਕਾਬਜ ਰਹੇ। ਇਨ੍ਹਾਂ ਦੀ ਚੜ੍ਹਤ ਉਦੋਂ ਹੋਰ ਵੱਧ ਗਈ ਜਦੋਂ ਬਾਲ ਮਹਾਰਾਜਾ ਦਲੀਪ ਸਿੰਘ ਨੂੰ ਇਨ੍ਹਾਂ ਆਪਣੀ ਧੀ ਵਿਆਹ ਤੀ। ਇੱਥੇ ਦੋ ਜਵਾਨ ਅਫਸਰ ਜੇਮਸ ਐਬਟ ਤੇ ਜਾਨ ਨਿਕਲਸਨ ਤੈਨਾਤ ਕਰਤੇ, ਜਿਨ੍ਹਾਂ ਨੇ ਲਾਹੌਰ ਕਰੀ ਨੂੰ ਸੂਚਨਾ ਦਿੱਤੀ ਕਿ ਚਤਰ ਸਿੰਘ ਦੇ ਇਰਾਦੇ ਠੀਕ ਨਹੀਂ ਨੇ। ਕਰੀ ਨੇ ਉਨ੍ਹਾਂ ਦੀ ਗੱਲ ਦੇ ਉੱਤੇ ਗੌਰ ਤਾਂ ਕੀ ਕਰਨਾ ਸੀ, ਚਤਰ ਸਿੰਘ ਦੇ ਬੇਟੇ ਸ਼ੇਰ ਸਿੰਘ ਨੂੰ ਫੌਜ ਦੇ ਕੇ ਮੁਲਤਾਨ ਦੀ ਬਗਾਵਤ ਦਬਾਉਣ ਦੇ ਲਈ ਭੇਜਤਾ। ਸ਼ੇਰ ਸਿੰਘ ਦੀ ਕਮਾਨ ਹੇਠ ਦਰਬਾਰ ਦੀ ਸਿੱਖ ਫੌਜ ਮੁਲਤਾਨ ਗਈ ਤੇ ਮੁਲਤਾਨ ਜਾ ਕੇ ਸ਼ੇਰ ਸਿੰਘ ਨੇ ਮੂਲ ਰਾਜ ਦੀ ਮਦਦ ਦੇ ਲਈ ਮਨ ਬਣਾ ਹੀ ਲਿਆ ਕਿ ਐਡਵਰਡਸ ਨੇ ਚੁਸਤੀ ਤੋਂ ਕੰਮ ਲਿਆ। ਗ੍ਰੇਵਾਲ ਅਨੁਸਾਰ ਜਿਹੜਾ ਸੀ ਐਡਵਰਡਸ ਜਿਹੜਾ ਸੀ ਉਹਨੇ ਇੱਕ ਫਰਜ਼ੀ ਖੱਤ ਲਿਖਵਾ ਕੇ ਮੂਲ ਰਾਜ ਤੱਕ ਪੁੱਜਦਾ ਕਰਤਾ, ਜਿਸ ਤੋਂ ਮੂਲ ਰਾਜ ਦੇ ਦਿਲ ਦੇ ਵਿੱਚ ਸ਼ੇਰ ਸਿੰਘ ਦੇ ਵਿਰੁੱਧ ਸ਼ੱਕ ਪੈਦਾ ਹੋ ਗਿਆ। ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਿਆ ਸੀ। ਅਕਬਰ 1848 ਦੇ ਵਿੱਚ ਆਪਣਾ ਜਿਹੜਾ ਅਕਬਰ ਸੋਰੀ ਪਰ ਸ਼ੇਰ ਸਿੰਘ ਬਾਗੀ ਤਾਂ ਹੋ ਚੁੱਕਾ ਸੀ। ਅਕਬਰ 1848 ਦੇ ਵਿੱਚ ਆਪਣੀ ਚੰਗੀ ਚੌਖੀ ਫੌਜ ਲੈ ਕੇ ਉਹ ਹਜ਼ਾਰੇ ਆਪਣੇ ਪਿਤਾ ਦੀ ਮਦਦ ਕਰਨ ਚੱਲ ਪਿਆ। ਤੁਰਨ ਤੋਂ ਪਹਿਲਾਂ ਉਹਨੇ ਜਿਹੜਾ ਸੀਗਾ ਆਪਣੇ ਐਲਾਨ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਫਿਰੰਗੀਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਵੰਗਾਰਿਆ। ਉਹਨੇ ਕਿਹਾ ਕਿ ਫਿਰੰਗੀ ਵਿਧਵਾ ਰਾਣੀ ਜਿੰਦਾ ਉੱਪਰ ਤੇ ਪ੍ਰਜਾ ਦੇ ਉੱਪਰ ਜ਼ਬਰ ਜ਼ੁਲਮ ਕਰ ਰਹੇ ਨੇ, ਜੋ ਰੋਕਣਾ ਜਿਹੜਾ ਜ਼ਰੂਰੀ ਹੈ। ਡਲਹੌਜੀ ਤੁਰੰਤ ਜੰਗ ਦਾ ਐਲਾਨ ਕਰਨਾ ਚਾਹੁੰਦਾ ਸੀ ਪਰ ਚਿੰਤਾ ਦੇ ਵਿੱਚ ਸੀਗਾ। ਹੁਣੇ ਹੁਣੇ ਦੋਸਤ ਮੁਹੰਮਦ ਨੇ ਕਾਬਲ ਦੀ ਜਿਹੜੀ ਸੀ ਹਕੂਮਤ ਸੰਭਾਲੀ ਹੈ। ਲੜਾਈ ਛਿੜ ਗਈ ਤਾਂ ਅਫਗਾਨ ਕੀ ਐਕਸ਼ਨ ਲੈਣਗੇ ਇਹਦੇ ਬਾਰੇ? ਜੱਗੀ ਐਲਾਨ ਵਾਸਤੇ ਕੋਈ ਵੱਡਾ ਬਹਾਨਾ ਵੀ ਚਾਹੀਦਾ ਸੀ। ਸ਼ੇਰ ਸਿੰਘ ਦੇ ਐਲਾਨ ਨੇ ਬਹਾਨਾ ਦੇ ਦਿੱਤਾ ਤੇ ਅੰਦਰੋਂ ਅੰਦਰੀ ਡਲਹੌਜੀ ਖੁਸ਼ ਸੀ ਕਿ ਜਿਸ ਮੌਕੇ ਦਾ ਉਹ ਮੈਂ ਜਿਹੜਾ ਇੰਤਜ਼ਾਰ ਕਰ ਰਿਹਾ ਸਾਂ, ਮੈਂ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ, ਉਹ ਤਾਂ ਆ ਗਿਆ। ਸ਼ੇਰ ਸਿੰਘ ਦੇ ਐਲਾਨ ਤੋਂ ਬਾਅਦ ਉਹ ਗੱਜਿਆ। ਸਿੱਖ ਕੌਮ ਨੇ ਅਚਨਚੇਤ ਅਕਾਰਨ ਯੁੱਧ ਦਾ ਐਲਾਨ ਕਰ ਦਿੱਤਾ ਤੇ ਯੁੱਧ ਕਰਾਂਗੇ ਤੇ ਢੁਕਵਾਂ ਜਵਾਬ ਵੀ ਦੇਵਾਂਗੇ। ਡਲਹੌਜੀ ਦੇ ਬਿਆਨ ਤੋਂ ਲੱਗਦਾ ਇਉਂ ਹੈ ਜਿਵੇਂ ਸਾਰੇ ਸਿੱਖ ਅੰਗਰੇਜ਼ ਵਿਰੁੱਧ ਲਾਮਬੰਦ ਹੋ ਗਏ ਹੋਣ, ਪਰ ਅਜਿਹਾ ਨਹੀਂ ਹੋਇਆ ਸੀ।

ਬਹੁਤ ਅੰਗਰੇਜ਼ਾਂ ਦੇ ਨਾਲ ਸਨ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਹੈਨਰੀ ਲਾਰਸ ਲਾਹੌਰ ਦੇ ਰੈਜ਼ੀਡੈਂਟ ਨੇ ਡੁੱਬਦੀ ਜਾਂਦੀ ਸਿੱਖ ਹਕੂਮਤ ਦੇ ਅਫਸਰਾਂ ਦੇ ਨਾਲ ਹਮਦਰਦੀ ਜਤਾਈ ਸੀ। ਉਹਨਾਂ ਨੂੰ ਲੱਗਦਾ ਸੀ ਕਿ ਰਾਜੀ ਹੋ ਕੇ ਲਾਰਸ ਲਾਹੌਰ ਪਰਤ ਆਵੇਗਾ। ਡਲਹੌਜ਼ੀ ਦੇ ਐਲਾਨ ਬਾਅਦ ਗਫ ਨੇ ਜਿਹੜਾ ਆਪਣੀ ਬੰਗਾਲ ਫੌਜ ਨੂੰ ਕੂਚਦਾ ਜਿਹੜਾ ਸੀ ਹੁਕਮ ਦੇ ਦਿੱਤਾ ਤੇ ਸ਼ੇਰ ਸਿੰਘ ਜਿਹੜਾ ਸੀ ਉਹਦੀ ਫੌਜ ਨੇ ਝਨਾਹ ਦਾ ਪੱਛਮੀ ਕਿਨਾਰਾ ਮੱਲ ਕੇ ਮੋਰਚਾਬੰਦੀ ਜਿਹੜੀ ਸੀ ਉਹ ਕਰ ਲਈ। 22 ਨਵੰਬਰ ਨੂੰ ਰਾਮਨਗਰ ਦਾ ਅੰਗਰੇਜ਼ੀ ਹਮਲਾ ਸ਼ੇਰ ਸਿੰਘ ਨੇ ਪਛਾੜਤਾ ਤੇ ਦੂਜੇ ਹੱਲੇ ਦੇ ਵਿੱਚ ਗਫ ਦੀ ਸੈਨਾ ਨੇ ਦਰਿਆ ਪਾਰ ਕਰ ਲਿਆ। ਇੱਥੇ ਰੱਬ ਸਬੱਬੀ ਜਿਹੜਾ ਚੱਠਿਆਂ ਤੇ ਭੱਟੀਆਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਜਿਹੜੇ ਕਿਸੇ ਸੂਰਤ ਦੇ ਵਿੱਚ ਸਿੱਖਾਂ ਦਾ ਰਾਜ ਨਹੀਂ ਚਾਹੁੰਦੇ ਸਨ। ਕਈ ਹਫ਼ਤੇ ਖੜੋਤ ਦੇ ਵਿੱਚ ਲੰਘ ਗਏ। ਮੁਲਤਾਨ ਤੋਂ ਵੱਡਾ ਤੋਪਖਾਨਾ ਤੇ ਹੋਰ ਫੌਜ ਆਉਣ ਦੀ ਉਡੀਕ ਸੀ। ਦੂਜੇ ਪਾਸੇ ਚਤਰ ਸਿੰਘ ਦੋਸਤ ਮੁਹੰਮਦ ਦੇ ਨਾਲ ਗੱਲਬਾਤ ਕਰ ਰਿਹਾ ਸੀ, ਜਿਸਦਾ ਪਖਤੂਨ ਇਲਾਕੇ ਦੇ ਉੱਤੇ ਕੰਟਰੋਲ ਸੀ। ਸਿੱਖਾਂ ਨੇ ਇੱਥੋਂ ਦੀ ਹੀ ਲੰਘਣਾ ਸੀ, ਪਰ ਐਬਟ ਤੇ ਨਿਕਲਸਨ ਵੀ ਦੋਸਤ ਮੁਹੰਮਦ ਦੇ ਨਾਲ ਗੁਫ਼ਤਗੂ ਜਿਹੜੀ ਕਰ ਰਹੇ ਨੇ। ਜਦੋਂ ਚਤਰ ਸਿੰਘ ਮੰਨ ਗਿਆ ਕਿ ਪੇਸ਼ਾਵਰ ਤੇ ਖੈਬਰ ਦੋਸਤ ਨੂੰ ਵਾਪਸ ਕਰ ਦਿਆਂਗਾ, ਉਹਨੇ ਆਗਿਆ ਦੇ ਦਿੱਤੀ ਕਿ ਆਪਣੇ ਬੇਟੇ ਸ਼ੇਰ ਸਿੰਘ ਦੀ ਮਦਦ ਦੇ ਲਈ ਆ ਜਾਓ ਤੁਸੀਂ। ਲਾਂਘਾ ਮਿਲ ਗਿਆ। ਗਫ ਨਹੀਂ ਚਾਹੁੰਦਾ ਸੀ ਕਿ ਦੋ ਫੌਜਾਂ ਇਕੱਠੀਆਂ ਹੋ ਜਾਣ। 14 ਜਨਵਰੀ 1849 ਨੂੰ ਜੇਹਲਮ ਦੇ ਪੂਰਬੀ ਕਿਨਾਰੇ ਚਿੱਲਿਆਂ ਵਾਲੇ ਥਾਂ ਗਫ ਨੇ ਸ਼ੇਰ ਸਿੰਘ ਦੀਆਂ ਫੌਜਾਂ ਰੋਕ ਲਈਆਂ। ਨਤੀਜਾ ਇਹ ਕਿ ਇਹ ਨਿਕਲਿਆ ਕਿ ਅੰਗਰੇਜ਼ਾਂ ਨੂੰ ਇਹੋ ਜਿਹੀ ਬੇਇੱਜ਼ਤ ਹਾਰ ਦਾ ਸਾਹਮਣਾ ਭਾਰਤ ਦੇ ਵਿੱਚ ਕਿਤੇ ਨਹੀਂ ਕਰਨਾ ਪਿਆ ਸੀ। 3000 ਅਫਸਰ ਤੇ ਸਿਪਾਹੀ ਮਰਵਾ ਕੇ ਬੰਗਾਲ ਆਰਮੀ ਪਿੱਛੇ ਹਟ ਗਈ। ਪਿਓ ਪੁੱਤ ਦੀਆਂ ਫੌਜਾਂ ਇਕੱਠੀਆਂ ਹੋ ਗਈਆਂ। ਝਨਾਹ ਪਾਰ ਕਰਕੇ ਹੁਣ ਪੂਰਬ ਦੇ ਵੱਲ ਵਧਣਾ ਸੀ। ਥੋੜੀ ਦਿਨਾਂ ਦੇ ਬਾਅਦ ਹੀ ਮੁਲਤਾਨ ਤੋਂ ਫੌਜ ਅਤੇ ਤੋਪਖਾਨਾ ਆ ਗਿਆ। ਮੁਲਤਾਨ ਦੀ ਦੀਵਾਰ ਤੋੜੀ, ਕਿਲ੍ਹਾ ਤੋੜਿਆ 18 ਜਨਵਰੀ ਨੂੰ ਤੇ ਅੰਗਰੇਜ਼ ਸੈਨਾ ਕਾਬਜ ਹੋ ਗਈ। 22 ਜਨਵਰੀ ਨੂੰ ਮੂਲ ਰਾਜ ਨੇ ਆਤਮ ਸਮਰਪਣ ਕੀਤਾ। 13 ਫਰਵਰੀ ਨੂੰ ਗਫ ਨੇ 100 ਤੋਪਾਂ ਦੇ ਨਾਲ ਪਿਓ ਪੁੱਤ ਦੀ ਫੌਜ ਦੇ ਉੱਤੇ ਹਮਲਾ ਕੀਤਾ। ਥੋੜਾ ਸਮਾਂ ਤਿੱਖੀ ਟੱਕਰ ਹੋਈ, ਪਰ ਆਖਰ ਸਿੱਖ ਫੌਜ ਹਾਰ ਹੀ ਗਈ। 13 ਮਾਰਚ ਨੂੰ 16,000 ਸਿਪਾਹੀਆਂ ਨੇ ਹਥਿਆਰ ਤੇ ਘੋੜੇ ਅੰਗਰੇਜ਼ਾਂ ਨੂੰ ਸੌਂਪਤੇ। ਅੰਗਰੇਜ਼ਾਂ ਨੇ ਇਸ ਮੌਕੇ ਦੀ ਉਦਾਸ ਤਸਵੀਰ ਬਿਆਨ ਕੀਤੀ ਹੈ, ਜਦੋਂ ਹਾਰੇ ਹੋਏ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜੇ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ। ਸਭ ਤੋਂ ਦਿਲ ਵਿਨਵਾਂ ਦ੍ਰਿਸ਼ ਉਦੋਂ ਹੁੰਦਾ ਹੈ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸਦੇ ਕੋਲੋਂ ਸਦਾ ਦੇ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਉਹ ਮਾਰਦਾ ਹੈ। ਘੋੜੇ ਦੇ ਸਾਰੇ ਜਿਸਮ ਦੇ ਉੱਤੇ ਹੱਥ ਫੇਰਦਾ ਹੈ, ਬਾਰ ਬਾਰ ਥਾਪੀ ਦਿੰਦਾ ਹੈ। ਸੈਨਿਕ ਪਰੇ ਮੂੰਹ ਫੇਰਦਾ ਹੈ, ਤੇਜ਼ੀ ਨਾਲ ਪਰੇ ਹਟ ਜਾਂਦਾ ਹੈ, ਪਰ ਉਸ ਤੋਂ ਪਰੇ ਦੇਖਿਆ ਨਾ ਜਾਂਦਾ। ਫਿਰ ਘੋੜੇ ਵੱਲ ਤੱਕਦਾ, ਭੱਜ ਕੇ ਫਿਰ ਵਾਪਸ ਜਾ ਕੇ ਥਾਪੀ ਦਿੰਦਾ। ਆਖਰੀ ਵਾਰ ਵਿਛੜਨ ਵੇਲੇ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਤੈਰਦੇ। 29 ਮਾਰਚ 1849 ਨੂੰ ਲਾਹੌਰ ਇੱਕ ਰਸਮ ਹੋਈ, ਜਿਸ ਦੇ ਦੌਰਾਨ 10 ਸਾਲਾਂ ਦੇ ਦਲੀਪ ਸਿੰਘ ਤੋਂ ਇੱਕ ਦਸਤਾਵੇਜ਼ ਦੇ ਉੱਤੇ ਦਸਖਤ ਕਰਵਾਏ ਗਏ। ਰੋਮਨ ਅੱਖਰਾਂ ਦੇ ਵਿੱਚ ਸਿੱਖ ਮਹਾਰਾਜੇ ਨੇ ਆਪਣੇ ਵਾਰਸਾਂ ਦੇ ਪੰਜਾਬ ਦੇ ਉੱਪਰੋਂ ਸਾਰੇ ਹੱਕ ਰੁਤਬੇ ਛੱਡੇ, ਕੋਹੇ ਨੂਰ ਸਮੇਤ ਸਾਰੇ ਖਜ਼ਾਨੇ ਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ, ਜੋ ਹੁਣ ਬਰਤਾਨੀਆ ਦੀ ਹੈ। ਸਿੱਖ ਹਕੂਮਤ ਖਤਮ ਹੋਈ, ਇਹ ਹੁਣ ਬ੍ਰਿਟਿਸ਼ ਰਾਜ ਦੇ ਵਿੱਚ ਹੋਵੇਗੀ। ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਦੇ ਵਿੱਚ ਇਹ ਐਲਾਨ ਪੜ੍ਹ ਕੇ ਸੁਣਾਇਆ। ਇਸ ਸਮੇਂ ਹਾਜ਼ਰ ਸਭ ਲੋਕ ਖਾਮੋਸ਼ ਰਹੇ। ਮੂਲ ਰਾਜ ਉੱਪਰ ਮੁਕੱਦਮਾ ਚਲਾਇਆ। ਐਗਨਿਊ ਅਤੇ ਐਂਡਰਸਨ ਨੂੰ ਕਤਲ ਕਰਨ ਦੀ ਕੋਸ਼ਿਸ਼ ਸਾਬਤ ਨਹੀਂ ਹੋਈ। ਉਸ ਇਹ ਜਿਹੜਾ ਸੀ ਇਸ ਦੇ ਵਿੱਚੋਂ ਬਰੀ ਹੋ ਗਿਆ, ਪਰ ਬਗਾਵਤ ਦਾ ਦੋਸ਼ ਸਿੱਧ ਹੋਣ ਦੇ ਕਾਰਨ ਮੌਤ ਦੀ ਸਜ਼ਾ ਦਿੱਤੀ, ਜਿਹੜੀ ਬਾਅਦ ਦੇ ਵਿੱਚ ਤਾਂ ਉਮਰ ਜਲਾ ਵਤਨੀ ਦੇ ਵਿੱਚ ਤਬਦੀਲ ਹੋਈ। ਚਤਰ ਸਿੰਘ ਤੇ ਸ਼ੇਰ ਸਿੰਘ 5 ਸਾਲ ਅਲਾਹਾਬਾਦ ਜੇਲ੍ਹ ਦੇ ਵਿੱਚ ਰੱਖ ਕੇ ਰਿਹਾ ਕਰ ਦਿੱਤੇ। ਲਾਰਡ ਡਲਹੌਜ਼ੀ ਨੂੰ ਸਨਮਾਨ ਮਿਲੇ। ਦੋਸਤੀ ਦੀ ਆਸ ਦੇ ਵਿੱਚ ਦੋਸਤ ਮੁਹੰਮਦ ਨੇ ਪੇਸ਼ਾਵਰ, ਖੈਬਰ ਅਤੇ ਨਾਲ ਲੱਗਦੇ ਇਲਾਕਿਆਂ ਉੱਤੇ ਅੰਗਰੇਜ਼ੀ ਕਬਜ਼ਾ ਪ੍ਰਵਾਨ ਕਰ ਲਿਆ। ਪੰਜਾਬ ਦੇ ਸਰਦਾਰਾਂ ਦੇ ਵਿਹਾਰ ਬਾਰੇ ਇਸ ਜੱਜਮੈਂਟ ਦੇ ਨਾਲ ਅਧਿਆਇ ਖਤਮ ਕਰਦੇ ਹਾਂ। ਜਿਹੜੀ ਵਧੀਆ
ਤਾਂ ਨਹੀਂ ਪਰ 1840 ਦੇ ਦੌਰ ਦੀ ਸਜ਼ਾ ਦਾ ਜਾਂ 1840 ਦੇ ਦੌਰ ਦੀ ਦਸ਼ਾ ਦਾ ਜਿਹੜਾ ਬਿਆਨ ਕਰਦਾ ਹੈ। ਅੰਗਰੇਜ਼ਾਂ ਨੂੰ ਕੱਢਣ ਦੇ ਬਾਰੇ ਜਾਂ ਪੰਜਾਬ ਦੇ ਵਿੱਚ ਰੱਖਣ ਬਾਰੇ ਸਿੱਖ ਸਰਦਾਰ ਆਪਸੀ ਧੜਿਆਂ ਦੇ ਵਿਚਕਾਰ ਗੱਠਜੋੜ ਨਹੀਂ ਕਰਦੇ ਸਨ। ਆਪਣੇ ਨਿੱਜੀ ਦੁਸ਼ਮਣ ਨੂੰ ਕਿਵੇਂ ਬੇਇੱਜ਼ਤ ਕਰਨਾ ਹੈ, ਕਿਵੇਂ ਮਾਰਨਾ ਹੈ, ਉਸਦੇ ਬਾਰੇ ਵਿਉਂਤਾ ਬਣਾਉਂਦੇ। ਉਦਾਹਰਣ ਵਜੋਂ ਸਭਰਾਵਾਂ ਦੀ ਲੜਾਈ ਦੇ ਹੀਰੋ ਸ਼ਾਮ ਸਿੰਘ ਅਟਾਰੀ ਵਾਲੇ ਦੇ ਵਾਰਸਾਂ ਨੇ ਚਤਰ ਸਿੰਘ ਤੇ ਉਸਦੇ ਬੇਟਿਆਂ ਦੇ ਖਿਲਾਫ ਅੰਗਰੇਜ਼ਾਂ ਦੇ ਨਾਲ ਮਿਲ ਕੇ ਜੰਗ ਲੜੀ, ਕਿਉਂਕਿ ਅਟਾਰੀ ਵਾਲੇ ਪਿੰਡ ਦੇ ਵਿੱਚ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਪੁਸ਼ਤੈਨੀ ਵੈਰ ਸੀ ਜਿਸਦਾ ਬਦਲਾ ਲੈਣਾ ਸੀ, ਤੇ ਬਗਾਵਤ ਦੌਰਾਨ ਵੀ ਉਹਨਾਂ ਨੂੰ ਆਪਣੇ ਜੱਦੀ ਦੁਸ਼ਮਣ ਦਿਸਦੇ ਸਨ। ਅਸਲ ਦੁਸ਼ਮਣ ਅੰਗਰੇਜ਼ ਉਹਨਾਂ ਨੂੰ ਦਿਸਦਾ ਹੀ ਨਾ ਸੀ। ਜੀ ਦੋਸਤੋ, ਇਹ ਸੀ ਜੀ ਚੈਪਟਰ ਅੱਜ ਦਾ, ਤੇ ਆਪਸ ਦੇ ਵਿੱਚ ਅਸੀਂ ਲੜੇ ਆ, ਮਰੇ ਆ ਤੇ ਬਰਬਾਦੀ ਕੀਤੀ ਹੈ, ਤੇ ਅੱਜ ਵੀ ਉਹੀ ਸਿਸਟਮ ਚੱਲ ਰਿਹਾ ਤੇ ਕਰ ਰਹੇ ਹਾਂ, ਇੱਕ ਦੂਸਰੇ ਦੀ ਬਰਬਾਦੀ, ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਹਾਂ, ਸਾਰਾ ਕੁਝ ਚੱਲ ਰਿਹਾ ਜੀ, ਉਹੀ ਚੱਲ ਰਿਹਾ, ਬਸ ਰੰਗ ਬਦਲੇ ਨੇ ਜਾਂ ਤਸਵੀਰਾਂ ਬਦਲੀਆਂ ਨੇ, ਬਾਕੀ ਖੇਡ ਸਾਰੀ ਉਹੀ ਚੱਲ ਰਹੀ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮੌਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 13, ਜਿਸ ਨੂੰ ਲਿਖਿਆ ਹੈ ਜੀ ਰਾਜਮੋਹਨ ਗਾਂਧੀ ਜੀ ਨੇ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 13 ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਅਗਲੀ ਜਿਹੜੀ ਗੱਲਬਾਤ ਅਗਲੇ ਫਰਾਈਡੇ ਵਾਲੇ ਦਿਨ ਨੂੰ ਨਵਾਂ ਇਹਦੇ ਵਿੱਚੋਂ ਚੈਪਟਰ ਸ਼ੁਰੂ ਕਰਾਂਗੇ, ਜਿਹੜਾ ਕਿ ਪੰਜਵੇਂ ਪੜਾਅ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ। 1849 ਤੋਂ 1859 ਤੱਕ ਦਾ ਸਫ਼ਰ, ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਉਹਦੇ ਵਿੱਚ ਕੀ ਕੁਝ ਵਾਪਰਦਾ ਹੈ, ਇਹਦੀ ਬਾਤ ਪਾਵਾਂਗੇ ਅਗਲੇ ਫਰਾਈਡੇ ਤੋਂ। ਇਸ ਦੀ ਸ਼ੁਰੂਆਤ ਕਰਾਂਗੇ, ਇੱਕ ਇੱਕ ਅੱਖਰ ਤੁਹਾਡੇ ਰੂਬਰੂ ਕਰਾਂਗੇ। ਤੇ ਦੋਸਤੋ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ। ਇੱਥੋਂ ਹੀ ਅਗਲੀ ਆਪਾਂ ਚੈਪਟਰ ਦੀ ਸ਼ੁਰੂਆਤ ਕਰਾਂਗੇ ਜੀ। ਤੇ ਆਖਰ ਦੇ ਵਿੱਚ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ, ਤੇ ਸਮਾਂ ਵੀ ਆਪਣਾ ਕਾਫੀ ਹੋ ਗਿਆ, ਤਕਰੀਬਨ ਅੱਧਾ ਘੰਟਾ ਜ਼ਿਆਦਾ ਲਾ ਲਿਆ। ਚਲੋ, ਪਿਛਲੇ ਦਿਨਾਂ ਦੇ ਵਿੱਚ ਮਿਸ ਵੀ ਹੋਏ ਜੀ ਕੁਝ ਐਪੀਸੋਡ ਇਸ ਕਿਤਾਬ ਦੇ ਵਿੱਚੋਂ, ਤੇ ਕਦੇ ਕਦੇ ਜ਼ਿਆਦਾ ਟਾਈਮ ਲੱਗ ਜਾਂਦਾ ਹੈ, ਪਰ ਮਜ਼ਾ ਤਾਂ ਹੀ ਆਉਂਦਾ ਜਦੋਂ ਕਹਾਣੀ ਪੂਰੀ ਸਮਝ ਆਉਂਦੀ ਹੈ, ਫਿਰ ਵਿੱਚ ਵਿਚਾਲੇ ਛੱਡ ਜਾਂਦੇ ਹਾਂ ਤਾਂ ਫਿਰ ਉਹਦਾ ਚੀਜ਼ ਦਾ ਮਜ਼ਾ ਨਹੀਂ ਆਉਂਦਾ। ਦੋਸਤ ਬਹੁਤ ਸਾਰੇ ਇਸ ਕਿਤਾਬ ਨੂੰ ਪਿਆਰ ਮੁਹੱਬਤ ਦੇ ਰਹੇ ਨੇ, ਬਾਅਦ ਦੇ ਵਿੱਚ ਸੁਣਦੇ ਵੀ ਹੈ, ਖਾਸ ਕਰਕੇ ਵੱਖਰਾ ਕਰਕੇ ਤੁਹਾਡੇ ਲਈ ਚੈਪਟਰ ਇਹ ਸਾਂਝਾ ਕਰ ਦਿੱਤਾ ਜਾਂਦਾ ਦੋਸਤੋ, ਤੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਸੁਣ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ ਵੀ, ਤੇ ਦੁਆਬਾ ਰੇਡੀਓ ਦਾ ਅਫੀਸ਼ੀਅਲ ਜਿਹੜਾ ਆਪਣਾ ਯੂਟਿਊਬ ਚੈਨਲ ਹੈ, ਤੇ ਬਾਕੀ ਫੇਸਬੁੱਕ ਮੇਰੇ ਜਿਹੜੀ ਹੈ ਮੇਰੀ ਆਪਣੀ ਅਫੀਸ਼ੀਅਲ ਹੈ ਜੀ, ਤੇ ਉਹਦੇ ਉੱਤੇ ਜਾਂ ਦੁਆਬਾ ਰੇਡੀਓ ਦੇ ਉੱਤੇ, ਤੇ ਆਪਣੇ ਵਟਸਐਪ ਗਰੁੱਪ ਦੇ ਵਿੱਚ ਜਾ ਕੇ ਵੀ ਆਨੰਦ ਮਾਣ ਸਕਦੇ ਹੋ। ਆਖਰ ਦੇ ਵਿੱਚ ਜਿਹੜੇ 2-4 ਸੁਨੇਹੇ ਆਏ ਨੇ ਜੀ, ਉਹਨਾਂ ਦਾ ਹੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਤੇ ਗੁਰੀਮਾਨ ਬਾਈ ਜੀ ਕਹਿੰਦੇ ਆ, ਮੈਨੂੰ ਤਾਂ ਲੱਗਦਾ ਸੀ ਪੰਜਾਬ ਦੇ ਵਿੱਚ ਹੈਲਥ ਕਾਰਡ ਉੱਤੇ ਠੱਗਿਆ ਜਾਂਦਾ ਹੈ, ਇਹ ਤਾਂ ਕਹਿੰਦੇ ਠੱਗੀ ਇੰਸ਼ੋਰੈਂਸ ਨੂੰ ਲੈ ਕੇ ਕਹਿੰਦੇ ਸਕਾਟਲੈਂਡ ਵੀ ਹੋਣ ਲੱਗ ਗਈ ਹੈ ਜੀ। ਬਿਲਕੁਲ ਹੈ ਜੀ, ਹੈਗੇ ਨੇ ਜੀ, ਹਰ ਜਗ੍ਹਾ ਹੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਹੈਗੀਆਂ ਨੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇੱਥੇ ਵੀ ਸਾਰਾ ਕੁਝ ਹੀ ਹੁੰਦਾ ਹੈ, ਪਰ ਉਹ ਕਿਤੇ ਨਾ ਕਿਤੇ ਲਿਮਿਟ ਦੇ ਵਿੱਚ ਜ਼ਰੂਰ ਹੁੰਦਾ ਹੈ, ਉਹ ਜ਼ਰੂਰ ਹੈ ਜੀ। ਤੇ ਅੱਗੇ ਗੁਰੀਮਾਨ ਜੀ ਕਹਿੰਦੇ ਆ, ਚੰਦ ਤੋਂ ਵੀ ਫੋਨ ਨਾ ਹੱਸ ਰਹੇ ਨੇ ਨਾਲ, ਤੇ ਗੁਰੀ ਜੀ ਕਹਿੰਦੇ ਰੱਬ ਦੀ ਰਜ਼ਾ ਤੋਂ ਬਿਨਾਂ ਜਾਨ ਦੇਣ ਵਾਲੇ ਨੂੰ ਰੱਬ ਵੀ ਥਾਂ ਨਹੀਂ ਦਿੰਦਾ ਜੀ, ਤੇ ਜ਼ਿੰਦਗੀ ਦੇ ਨਾਲ ਲੜਨਾ ਹੀ ਤਾਂ ਕਹਿੰਦੇ ਜੀਵਨ ਹੈ ਜੀ। ਬਹੁਤ ਵਧੀਆ ਸੁਨੇਹਾ ਮੁਹੰਮਦ ਜੀ ਨੂੰ ਐਪਰੀਸ਼ੀਏਟ ਕਰਦੇ ਨੇ ਗੁਰੀਮਾਨ ਜੀ। ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ, ਗ੍ਰੇਟ ਮੈਸੇਜ ਬਖਸ਼ੀ ਜੀ। ਤੇ ਗੁਰੀ ਜੀ ਕਹਿੰਦੇ ਬਿਲਕੁਲ, ਸਹਿਣਸ਼ੀਲਤਾ ਵਧਾ ਕੇ ਹੀ ਚੱਲਣਾ ਪੈਂਦਾ ਜੀ, ਤੇ ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ। ਗੁਰੂ ਜੀ ਲਿਖਦੇ ਆਖਰ ਦੇ ਵਿੱਚ, ਮੈਂ ਇਸ ਫਲੂਇਡ ਦਾ ਜੀ ਹੀ ਇੰਤਜ਼ਾਰ ਕਰ ਰਿਹਾ ਸੀ ਕਹਾਣੀ ਸੁਣਾਉਂਦੇ ਹੋਏ, ਪਿੱਛੇ ਬਹੁਤ ਵਧੀਆ ਚੱਲਦੀ ਹੈ ਜੀ। ਕਹਿੰਦੇ ਜੀ ਮਿਊਜ਼ਿਕ ਦੀ ਗੱਲ ਕਰਦੇ ਆ, ਇਸ ਕਿਤਾਬ ਨੂੰ ਕਿਤਾਬ ਦਾ ਇੰਤਜ਼ਾਰ ਕਰਦੇ ਆ, ਉਹ ਸੁਣਦੇ ਨੇ ਜੀ। ਕਹਿੰਦੇ ਜੀ ਗੁਰੀਮਾਨ ਜੀ ਬਹੁਤ ਬਹੁਤ ਸ਼ੁਕਰੀਆ, ਚੰਗਾ ਲੱਗਦਾ ਜੀ, ਕਦੇ ਕਦੇ ਥੋੜਾ ਜਿਹਾ ਵੱਖਰਾਪਨ ਹੋ ਜਾਂਦਾ ਤੇ ਨਾਲ ਸਾਨੂੰ ਵੀ ਬਹਾਨੇ ਨਾਲ ਸਿੱਖਣਾ ਮਿਲ ਜਾਂਦਾ ਕੁਝ ਨਾ ਕੁਝ ਨਵਾਂ। ਤੇ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਹੰਮਦ ਜੀ ਕਹਿੰਦੇ ਆ ਵੈਰੀ ਵੈਰੀ ਬਿਊਟੀਫੁਲ ਐਂਡ
ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਵੀਰ ਭੁਪਿੰਦਰ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿਚ ਸਤਿ ਸ੍ਰੀ ਅਕਾਲ ਲਿਖਦੇ ਨੇ, ਇੰਡੀਆ ਤੋਂ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਹੈਵ ਏ ਨਾਈਸ ਫਰਾਈਡੇ, ਤੇ ਸਭ ਨੂੰ ਜਿਹੜਾ ਜੀ ਮੁਹੱਬਤ ਜੀ, ਤੇ ਸੈਟਰਡੇ ਸੰਡੇ ਨੂੰ ਕੱਲ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਸਮਰਜੀਤ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ, ਤੇ ਮੈਨੂੰ ਦਿਓ ਆ ਗਿਆ, ਤੇ ਆਪਣਾ ਜਿਹੜਾ ਹੁਣ ਰਾਬਤਾ ਬਣੇਗਾ ਜੀ ਸੋਮਵਾਰ ਨੂੰ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿਚ ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ। ਤੇ ਸਟੂਡੀਓ ਦਾ ਨੰਬਰ ਹੈ, ਕੋਈ ਮੈਸੇਜ ਬਾਅਦ ਦੇ ਵਿਚ ਵੀ ਛੱਡਣਾ ਚਾਹੁੰਦੇ ਹੋ ਆਡੀਓ ਵੀਡੀਓ ਜਾਂ ਫਿਰ ਲਿਖਤੀ ਮੈਸੇਜ, +358 44 976 19 ਬਾਅਦ ਸਟੂਡੀਓ ਦੇ ਨੰਬਰ ਹੈ, ਉਹਦੇ ਵਿਚ ਤੁਸੀਂ ਮੈਸੇਜ ਛੱਡ ਸਕਦੇ ਹੋ। ਤੇ ਜੇ ਉਹਦੇ ਵਿਚ ਗਰੁੱਪ ਦੇ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਸਵਾਗਤ ਹੈ, ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮਾਂ ਦਾ ਲਿੰਕ, ਇੱਕ ਦੋ ਹੀ ਲਿੰਕ ਹੁੰਦੇ ਨੇ ਦਿਨ ਦੇ ਵਿਚ ਡਿਸਟਰਬ, ਉਸ ਤੋਂ ਵੱਧ ਨਹੀਂ ਕੀਤਾ ਜਾਂਦਾ। ਤੇ ਲੋ ਦੋਸਤੋ, ਹੈਵ ਏ ਨਾਈਸ ਵੀਕਐਂਡ, ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ, ਤੇ ਸਾਰਿਆਂ ਨੂੰ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਨਿੱਘਾ ਨਵੇਲਾ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹਾਂ ਤੇ ਅੱਜ ਮਸ਼ੀਨਾਂ ਨੇ ਸਾਥ ਦਿੱਤਾ ਤੇ ਸਹੀ ਸਮੇਂ ਦੇ ਉੱਤੇ ਤੁਹਾਡੇ ਨਾਲ ਜਿਹੜਾ ਜੁੜ ਚੁੱਕੇ ਆ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦਾ ਖਾਸ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਾਂਗੇ ਅੱਜ, ਵਹਿਮ ਜਿਹੜੇ ਨੇ ਉਹਨਾਂ ਦੀ ਬਾਤ ਪਾਵਾਂਗੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਤੇ ਆਪਣੀ ਗੱਲਬਾਤ ਇਹਦੇ ਵਿਸ਼ੇ ਦੇ ਵਿੱਚ ਰਹਿ ਕੇ ਜਿਹੜਾ ਕਰ ਸਕਦੇ ਹੋ। ਤੇ ਅੱਜ 17 ਸਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:38 ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਸਮਾਂ ਹੈ 9:08 ਦਾ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਨੇ, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਜਿਵੇਂ 9:38 ਦਾ ਸਮਾਂ ਹੈ ਰਾਤ ਦਾ। ਤੇ ਲਓ ਹੁਣ ਤੋਂ ਲੈ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿੰਨਾ ਸਮਾਂ ਆਗਿਆ ਦੇਵੇਗਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਫਿਰ ਆਪਾਂ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 17 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਵਾਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਜਿਹਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਹੀ ਜਿਹੜੇ ਫਸਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ ਹੀ 17 ਸਤੰਬਰ 1799 ਦੇ ਵਿੱਚ ਵਿਗਿਆਨੀ ਵਿਲੀਅਮ ਹੈਰਸਲ ਨੇ ਸ਼ਨੀ ਗ੍ਰਹਿ ਦੀ ਜਿਹੜੀ ਖੋਜ ਕੀਤੀ ਸੀ ਤੇ 1876 ਦੇ ਵਿੱਚ ਪ੍ਰਸਿੱਧ ਨਾਵਲ ਦੇਵਦਾਸ ਦੇ ਲੇਖਕ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਸੰਸਾਰ ਦਾ ਪਹਿਲਾ ਜਿਹੜਾ ਸੀਗਾ ਹਵਾਈ ਹਾਦਸਾ ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਵਿੱਚ ਵਾਪਰਿਆ ਤੇ ਹਵਾਈ ਜਹਾਜ਼ਾਂ ਦੇ ਕਰਤੱਬ ਨੁਮਾਇਸ਼ ਦੇ ਦੌਰਾਨ ਇਹ ਜਿਹੜਾ ਹਾਦਸਾ ਵਾਪਰਿਆ ਸੀ। ਇਸ ਤਰ੍ਹਾਂ 1948 ਦੇ ਵਿੱਚ ਹੈਦਰਾਬਾਦ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਕਰ ਲਈ ਗਈ ਤੇ 1999 ਚ ਉਸਾਮਾ ਬਿਨ ਲਾਦਿਨ ਨੇ ਭਾਰਤ ਵਿਰੁੱਧ ਜਹਾਦ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਵਾਸਤੂ ਸ਼ਾਸਤਰ ਦੀ ਗੱਲ ਹੋਈ ਆ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੀ ਵਧਦੇ ਹਾਂ। ਵਾਸਤੂ ਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਾਂ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ, ਧੇਲੇ ਦੀ ਕਮੀ, ਬਿਮਾਰੀ ਜਾਂ ਹੋਰ ਅੰਧ ਵਿਸ਼ਵਾਸ ਜੋੜੇ ਗਏ। ਵਾਸਤੂ ਦਾ ਭਾਵ ਹੈ ਵਾਸ ਹੁੰਦਾ ਹੈ, ਜਿਸਦਾ ਅਰਥ ਹੈ ਰਿਹਾਇਸ਼। ਵਾਸਤੂ ਪ੍ਰਾਚੀਨ ਭਾਰਤੀਆਂ ਦੀ ਜਿਹੜੀ ਹੈ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਵਰਤੋਂ ਕਰਦਿਆਂ ਹੋਇਆਂ ਮੰਦਰ ਦੇ ਗੋਬੰਦ ਜਿਹੜੇ ਸਨ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ ਤੇ ਮੀਨਾਕਾਰੀ ਵੀ ਕਮਾਲ ਦੀ ਜਿਹੜੀ ਕੀਤੀ। ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਾਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਜਿਹੜਾ ਉਹਦੇ ਜਾਲ ਦੇ ਵਿੱਚ ਫਸੇ ਹੋਏ ਨੇ। ਵਾਸਤੂ ਸ਼ਾਸਤਰ ਉੱਪਰ ਜਿਹੜਾ ਅਨੇਕਾਂ ਕਿਤਾਬਾਂ ਤੇ ਲੇਖ ਲਿਖੇ ਜਾ ਚੁੱਕੇ ਹੈ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਨੇ ਕਿ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਜਾਂ ਘਰ ਬਣ ਸਕਦਾ ਹੈ। ਵੇਖਿਆ ਜਾਵੇ ਤਾਂ ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਪਰ ਘਰ ਨੂੰ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਉੱਪਰ ਕਸ਼ਤਰੀ ਨੂੰ ਲਾਲ ਮਿੱਟੀ ਦੇ ਉੱਤੇ ਤੇ ਵੈਸੀਆ ਨੂੰ ਜਿਹੜੇ ਨੇ ਵੈਸੀ ਜਿਹੜੇ ਨੇ ਉਹਨਾਂ ਨੂੰ ਪੀਲੀ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਮਕਾਨ ਬਣਾਉਣਾ ਚਾਹੀਦਾ ਹੈ। ਕਿ ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਦੇ ਉੱਤੇ ਕਲੰਕ ਨਹੀਂ। ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਤੇ ਮਾਲਕਨ ਜਿਹੜਾ ਹੈ ਜੋ ਮਕਾਨ ਮਾਲਕ ਹੈ ਮਾੜੀ ਨੀਅਤ ਦਾ ਹੈ, ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ ਪਰ ਮਾਲਕਨ ਜਿਹੜਾ ਮਲਕੀਅਤ ਦੇ ਨਾਲ ਕੀ ਉਹਦਾ ਸੰਬੰਧ ਹੈ। ਜੇ ਘਰ ਦੀ ਪੁਆਇੰਟ ਦੇ ਉੱਤੇ ਜਿਹੜਾ ਟੀ ਪੁਆਇੰਟ ਦੇ ਉੱਤੇ ਹੋਵੇ ਤਾਂ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਦੋ ਪਤਨੀਆਂ ਵੀ ਹੋ ਸਕਦੀਆਂ ਨੇ, ਜਿਵੇਂ ਸੈਣੀ ਸਾਹਿਬ ਕਹਿੰਦੇ ਸੀ ਪਿਛਲੇ ਦਿਨਾਂ 'ਚ ਕਿ ਟੀ ਪੁਆਇੰਟ ਦੇ ਉੱਤੇ ਘਰ ਹੈ। ਤੇ ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਭਾਈ ਉਹ ਰੁੱਖਾਂ ਤੋਂ ਦੇਖੋ ਇੱਦਾਂ ਹੀ ਦੂਰ ਕੀਤਾ ਤਾਂ ਹੀ ਲੋਕਾਂ ਨੇ ਰੁੱਖ ਪੱਟ ਪੱਟ ਕੇ ਰੱਖ ਦਿੱਤੇ ਹੈ ਤੇ ਹੁਣ ਗਰਮੀ ਦੇ ਵਿੱਚ ਜਿਹੜੇ ਨੇ ਘੁਲ ਰਹੇ ਨੇ ਤੇ ਮਰ ਰਹੇ ਨੇ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰਵਾ ਦੇਵੇਗਾ? ਜੇ ਔਰਤ ਦੇ ਉੱਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਵਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਕਰ ਲੈਂਦੇ ਹਾਂ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ, ਜਿਸ ਕਰਕੇ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ। ਭਾਈ ਜੇ ਉਹ ਨਾ ਹੁੰਦਾ ਤਾਂ ਪਾਣੀ ਕਿੱਥੋਂ ਪੀਣਾ ਸੀ, ਨਹਾਉਣਾ ਕਿੱਦਾਂ ਸੀ? ਇਹਨਾਂ ਨੂੰ ਪੁੱਛਿਆ ਜਾਵੇ ਤੇ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ, ਇਸ ਨੂੰ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਇਸ ਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਹੁਣ ਫਿਰ ਉਹਨਾਂ ਨੇ ਤਕੌਣੀ ਬਣਾ ਦਿੱਤੀ ਹੈ ਜੀ, ਜਿਹਨੂੰ ਕਹਿ ਲਓ ਕਿ ਇਲੂਮੀਨਾਟੀਆ ਦੇ ਨਾਲ ਵੀ ਮਿਲਦੀ ਹੈ ਉਹਦੀ ਸ਼ਕਲ ਲੋਗੋ ਦੇ ਨਾਲ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ ਐਮ ਪੀ ਨੇ ਜਿਹੜਾ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰ ਦੇ ਉੱਤੇ ਨਿਯਮਾਂ ਦੇ ਅਨੁਸਾਰ ਬਣਾਤੀ ਜਿਹੜੀ 2 ਸਾਲਾਂ ਦੇ ਵਿੱਚ ਹੀ ਡਿੱਗ ਪਈ। ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਉਸ ਵੇਲੇ ਜੋਤਿਸ਼ੀਆਂ ਤੇ ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਨੇ। ਪ੍ਰਧਾਨ ਮੰਤਰੀ ਦੇਵ ਗੌੜਾ, ਮੁੱਖ ਮੰਤਰੀ ਐਨ ਟੀ ਰਾਮਾ ਰਾਓ ਜਿਹੜੇ ਨੇ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ। ਪਿੱਛੇ ਪੰਜਾਬ ਦੇ ਇੱਕ ਮੰਤਰੀ ਨੂੰ ਚੰਡੀਗੜ੍ਹ ਦੇ ਵਿੱਚ ਬਿਨਾਂ ਇਜਾਜ਼ਤ ਘਰ ਵੱਲ ਜਿਹੜਾ ਸੜਕ ਬਣਾਉਣ ਨੂੰ ਨਮੋਸ਼ੀ ਜਿਹੜਾ ਝੱਲਣੀ ਪਈ ਸੀ ਤੇ ਦੋਸਤੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਤੇ ਜੋ ਤੁਹਾਡੇ ਕੋਲ ਹੈਗਾ ਹੈ ਤੇ ਕੁੱਲੀ ਨੂੰ ਅੱਗ ਨਾ ਲਾਵੋ ਤੇ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਵਹਿਮ, ਉਹਦੇ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਨਾਲ ਦੀ ਨਾਲ ਸ਼ਮੀ ਜੀ ਨੂੰ ਵੀ ਨਾਲ ਰਲਾਉਂਦੇ ਹਾਂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 2 ਸੁਰਜੀਤ ਭਾਰਜ ਮਦਰ ਸਾਡੇ ਸਤਿ ਸ੍ਰੀ ਅਕਾਲ ਕਹਿੰਦੇ ਆ। ਸੈਣੀ ਸਾਹਿਬ ਕਹਿੰਦੇ ਮੇਰਾ ਟੀ ਪੁਆਇੰਟ ਦੇ ਉੱਤੇ ਹੈ ਜੀ ਘਰ, ਪਰ ਪ੍ਰੋਗਰਾਮ ਮੈਂ ਟੂਟੀਆਂ ਲਾ ਕੇ ਸੌਣ ਰਿਹਾ ਕਹਿੰਦੇ ਤੁਸੀਂ ਖੁੱਲ ਕੇ ਦੱਸੋ ਜੀ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਜੀ। ਕਹਿੰਦੇ ਜੀ ਕਿਆ ਬਾਤ ਹੈ ਜੀ, ਕਿਆ ਬਾਤ ਆ, ਲਾਉਂਦੇ ਹਾਂ ਸੈਣੀ ਸਾਹਿਬ ਟੇਵਾ ਸ਼ਮੀ ਜੀ ਤੋਂ ਲਵਾਉਂਦੇ ਹਾਂ। ਤੇ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ, ਤੁਹਾਡੇ ਫੋਨ ਲਾਈਨਾਂ ਦੀ ਵੀ ਜਿਹੜੀ ਉਡੀਕ ਰਹੇਗੀ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜਿਹੜਾ ਜੁੜ ਸਕਦੇ ਹੋ ਤੇ ਆਪਣੇ ਵਿਚਾਰ ਤੇ ਨਾਲ ਨਾਲ ਭਾਈ ਰਿਸ਼ਤੇ ਦੀ ਗੱਲ ਹੋਈ ਹੈ ਤੇ ਸੈਣੀ ਸਾਹਿਬ ਨੂੰ ਆਪਾਂ ਜਿੱਦਾਂ ਉਹਨਾਂ ਨੇ ਲਿਖਿਆ ਕਿ ਦੂਜੀ ਪਤਨੀ ਕਦੋਂ ਲੱਭੇਗੀ ਉਹਦੇ ਬਾਰੇ ਵੀ ਆਪਾਂ ਬੰਦੋਬਸਤ ਕਰਨਾ ਹੈ। ਤੇ ਅੱਜ ਬਾਬਿਆਂ ਦਾ ਵੀ ਕਈ ਵਾਰੀ ਨਾ, ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਇੱਦਾਂ ਦੇ ਬਾਬੇ ਵਾਸਤੂ ਸ਼ਾਸਤਰ ਜਾਂ ਕਾਲਾ ਇਲਮ ਜਾਂ ਹੋਰ ਸਾਰੇ ਚੀਜ਼ਾਂ, ਉਹ ਇਹਦੇ ਵਿੱਚ ਨੰਬਰ ਪਾ ਦਿੰਦੇ ਹੁੰਦੇ ਸੀ ਪਹਿਲਾਂ ਆਪਣੇ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਜਦੋਂ ਪ੍ਰੋਗਰਾਮ ਕਮੈਂਟ ਦੇ ਵਿੱਚ ਚੈਟ ਦੇ ਵਿੱਚ। ਤੇ ਇੱਕ ਵਾਰੀ ਕੀ ਹੋਇਆ, ਮੈਂ ਸਿੱਧਾ ਹੀ ਉਹਨੂੰ ਕਾਲ ਲਾ ਲਈ ਤਾਂ ਮੁੜ ਕੇ ਉਹਦਾ ਜਵਾਬ ਨਾ ਆਇਆ ਮੋਹਰਿਓ, ਜਦੋਂ ਉਹ ਗੱਲਾਂ ਬਾਤਾਂ ਚੱਲੀਆਂ ਤੇ ਮੁੜ ਕੇ ਪੈਰਾਂ ਥੱਲੇ ਨਿਕਲ ਗਿਆ। ਤੇ ਦੂਸਰੀ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਮੁੱਦਾ ਉਹਦੇ ਵੱਲ ਨੂੰ ਚੱਲਦੇ ਹਾਂ, ਵਹਿਮ ਵਿਸ਼ਵਾਸ ਜਾਂ ਫਿਰ ਅੰਧ ਵਿਸ਼ਵਾਸ। ਅੱਜ ਦਾ ਜਿਹੜਾ ਦੋਸਤੋ ਪ੍ਰੋਗਰਾਮ ਹੈ, ਸ਼ਮੀ ਜੀ ਆਪਣੇ ਨਾਲ ਨੇ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਵਹਿਮ ਦੇ ਉੱਤੇ। ਵਹਿਮ ਦੇ ਉੱਪਰ ਖੁੱਲ੍ਹੀ ਤੇ ਵਿਚਾਰ ਚਰਚਾ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਹਿਮ ਸਾਡੀ ਰੋਜ਼ਾਨਾ ਜ਼ਿੰਦਗੀ, ਪਰਿਵਾਰ, ਸਮਾਜ ਤੇ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ। ਕਈ ਵਾਰ ਕੋਈ ਗੱਲ ਸਿਰਫ ਰਵਾਇਤ ਹੀ ਹੁੰਦੀ ਹੈ, ਕਈ ਵਾਰ ਵਿਸ਼ਵਾਸ ਅਤੇ ਕਈ ਵਾਰ ਉਹੋ ਹੀ ਵਿਸ਼ਵਾਸ ਅੰਧ ਵਿਸ਼ਵਾਸ ਦਾ ਵੀ ਰੂਪ ਜਿਹੜਾ ਲੈ ਲੈਂਦਾ ਹੈ, ਕਿਉਂਕਿ ਵਾਧੂ ਹਰ ਚੀਜ਼ ਜਿਹੜੀ ਆ ਮਾੜੀ ਹੁੰਦੀ ਹੈ। ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ ਜ਼ਰੂਰ ਲਿਖਤੀ ਵੀ ਭੇਜ ਸਕਦੇ ਹੋ, ਖੁਸ਼ੀ ਹੋਵੇਗੀ ਕਾਲ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੁਹਾਡੇ ਇਲਾਕੇ ਜਾਂ ਪਰਿਵਾਰ ਦੇ ਵਿੱਚ ਕਿਹੜੇ ਵਹਿਮ ਜਾਂ ਧਾਰਨਾਵਾਂ ਪ੍ਰਚਲਿਤ ਨੇ, ਕੀ ਤੁਸੀਂ ਕਿਸੇ ਵਹਿਮ ਨੂੰ ਤਰਕ ਦੇ ਨਾਲ ਪਰਖਿਆ ਹੈ? ਆਪਣੇ ਵਿਚਾਰ ਤੇ ਤਜਰਬੇ ਜਿਹੜਾ ਲਾਈਨ ਮਿਲਾ ਕੇ ਜ਼ਰੂਰ ਸਾਂਝੇ ਕਰੋ +358 44 976 1919 ਬਾਰਡ ਦੇ ਉੱਤੇ। ਤੇ ਲਓ ਫਿਰ ਆਪਾਂ ਆਵਾਜ਼ ਦਿੰਦੇ ਹਾਂ ਸ਼ਮੀ ਜੀ ਨੂੰ। ਤੇ ਵੈਸੇ ਮੈਂ ਮੂਹਰਤ ਨਹੀਂ ਕਢਵਾਇਆ ਤੇ ਬਾਕੀ ਦੇਖ ਲੈਂਦੇ ਆ ਜੀ, ਆਵਾਜ਼ ਪਹੁੰਚਦੀ ਆ ਕਿ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਅੱਜ ਦੇ ਲਈ, ਫਿਰ ਜੁੜਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਤੇ ਸਮਾਂ ਦੇਣ ਦੇ ਲਈ ਧੰਨਵਾਦ ਹੈ ਜੀ। ਜੀ ਆਨੂ ਜੀ
1: ਜੀ, ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਜੀ ਆਇਆ ਜੀ।
0: ਆਪਣੇ ਸ਼ਮੀ ਜੀ ਤੇਲ ਚੋਮਾ ਕੇ ਜੋਤਾਂ ਚ ਤੇਲ ਪਾਤਾ ਜੀ,
1: ਇਹ ਕਹਿ ਲੋ ਵੀ ਹਰ ਚੀਜ਼ ਹੁਣ ਇੰਨੀ ਮਹਿੰਗੀ ਹੋ ਰਹੀ ਆ ਤੇ ਬੰਦੇ ਨੂੰ ਵਹਿਮ ਹੀ ਰਹਿ ਗਿਆ ਕਿ ਇਹ ਸਾਡੀ ਪਹੁੰਚ ਦੇ ਵਿੱਚ ਸਾਰਾ ਕੁਛ ਆਉਣ ਵਾਲੇ ਟਾਈਮ ਚ ਰਹਿਣ ਵਾਲਾ ਹੈ
0: ਜੀ,
1: ਕਿਉਂਕਿ ਐ ਲੱਗੀ ਜਾਂਦਾ ਖੰਭ ਲਾ ਕੇ ਉੱਡੀ ਜਾਂਦਾ ਸਾਰਾ ਕੁਛ ਹੀ
0: ਜੀ।
1: ਤੁਸੀਂ ਜਿਸ ਚੀਜ਼ ਨੂੰ ਨਾ ਲੈਂਦੇ ਹੋ ਵੀ ਆਹ ਗੱਡੀ ਚ ਡੀਜ਼ਲ ਪਵਾ ਲਾ, ਪੈਟਰੋਲ ਪਵਾ ਲਾ, ਦੁਨੀਆ ਦੇ ਵਿੱਚ ਹਰ ਪਾਸੇ ਉਹ ਐ ਲੱਗੂਗਾ ਵੀ ਆਹ ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ, ਹੁਣ ਆਹ ਰੇਟ ਹੈ ਜੀ, ਸਵੇਰੇ ਦੁਪਹਿਰੇ ਸ਼ਾਮ
0: ਜੀ।
1: ਮਤਲਬ ਐ ਵੀ ਜਿਵੇਂ ਮਾਨਕ ਸਾਹਿਬ ਗਾਉਂਦੇ ਨੇ ਵੱਧਦੇ ਜਾਣ ਬਲੱਡ ਦੇ ਹੁਣ ਚੱਕਰ ਮੇਰੇ
0: ਜੀ,
1: ਉਹ ਕੰਮ ਹੋਇਆ ਪਿਆ
0: ਜੀ, ਬਿਲਕੁਲ ਹੈ ਜੀ।
1: ਅੱਜ ਵਹਿਮ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ
0: ਤੇ
1: ਬੜਾ ਕਮਾਲ ਦਾ ਪ੍ਰੋਜੈਕਟ ਹੈ। ਤੁਸੀਂ ਵਹਿਮ ਦੇ ਨਾਲ ਦੋ ਹੋਰ ਜਿਹੜੇ ਸ਼ਬਦ ਨੇ ਉਹ ਵੀ ਜੁੜੇ ਨੇ, ਵਿਸ਼ਵਾਸ ਜਾਂ ਅੰਧ ਵਿਸ਼ਵਾਸ,
0: ਇਹ
1: ਸਾਰੇ ਕਹਿ ਲੋ ਵੀ ਇੰਟਰਲੇਟਡ ਆਪਾਂ ਕਹਿ ਸਕਦੇ ਹਾਂ
0: ਜੀ।
1: ਸੁਪਰਸਟੀਸ਼ਨਸ ਦੇ ਉੱਤੇ ਆਪਾਂ ਅੱਜ ਧਿਆਨ ਥੋੜਾ ਜਿਹਾ ਕੇਂਦਰਿਤ ਰੱਖਾਂਗੇ,
0: ਬਿਲਕੁਲ,
1: ਕਿਉਂਕਿ ਇਹੀ ਸਾਡੇ ਅੱਜ ਦੀ ਚਰਚਾ ਦਾ ਆਧਾਰ ਵੀ ਰਹੂ
0: ਤੇ
1: ਇਹਦੇ ਬਾਰੇ ਦੋਸਤਾਂ ਤੋਂ ਵੀ ਆਪਾਂ ਜਾਣਾਂਗੇ ਕਿ ਅਗਰ ਹੋ ਜਾਣ ਇਹ ਸੁਪਰਸਟੀਸ਼ਨ ਕੋਈ ਮਨ ਚ ਬਹਿ ਜਾਂਦੀ ਆ
0: ਜੀ,
1: ਵਹਿਮ ਜਿਹੜਾ ਉਹ ਪੈ ਜਾਏ, ਫਿਰ ਉਹਦਾ ਹੱਲ ਕੀ ਆ
0: ਜੀ।
1: ਪਰ ਇਹ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ
0: ਵਹਿਮ ਕੱਢੋ ਪਹਿਲਾਂ, ਉਹ ਕਹਿੰਦੇ ਮੇਰੀ ਦੂਜੀ ਪਤਨੀ ਦਾ ਪਤਾ ਨੀ ਲੱਗ ਰਿਹਾ, ਟੂਟੀਆਂ ਲਾ ਕੇ ਮੈਂ ਸੁਣ ਰਿਹਾ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿੱਥੋਂ ਲੱਭੂਗੀ।
1: ਅਸੀਂ ਕਰਦੇ ਆ ਜੀ, ਮਤਲਬ ਇਹ ਤੇ ਖੋਜ ਕਰਦੇ ਆ
0: ਜੀ,
1: ਤੇ ਜਦੋਂ ਵਹਿਮ ਜਿਹੜਾ ਦੇਖੋ ਇਹਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਏ ਕਿ ਇੱਕ ਵਿਸ਼ਵਾਸ ਹੁੰਦਾ ਜਿਹੜਾ ਆਪਾਂ ਕਿਸੇ ਗੱਲ ਨੂੰ ਸੱਚ ਮੰਨ ਲੈਂਦੇ ਆ, ਉਹ ਯਕੀਨ ਹੋ ਗਿਆ ਕਿ ਆਹ ਗੱਲ ਸੱਚ ਆ ਭਾਈ
0: ਜੀ।
1: ਵਹਿਮ ਜਿਹੜਾ ਹੈ ਉਹ ਇਹ ਆ ਕਿ ਕੋਈ ਸਬੂਤ ਹੈ ਨੀ, ਕੁਛ ਹੈ ਨੀ, ਕੋਈ ਉਹਦਾ ਕੋਈ ਆਪਾਂ ਪ੍ਰਮਾਣਿਤ ਗੱਲ ਨੀ ਹੈਗੀ, ਤੇ ਉਹਨੂੰ ਆਪਾਂ ਕਿਸੇ ਚੰਗੇ ਮਾੜੇ ਨਤੀਜੇ ਨਾਲ ਜੋੜ ਕੇ ਤੇ ਉਹਦੇ ਉੱਤੇ ਫਿਰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਕਿ ਹਾਂ ਐ ਜੇ ਹੋ ਗਿਆ ਤਾਂ ਐ ਹੋਊ, ਪੱਕਾ ਜੀ ਜੇ ਹਵਾ ਇਧਰੋਂ ਚੱਲੀ ਤਾਂ ਐ ਹੋਊਗਾ। ਤੇ ਜਿਹੜਾ ਅੰਧ ਵਿਸ਼ਵਾਸ ਹੈ ਉਹ ਵਹਿਮ ਦਾ ਵੀ ਇੱਕ ਲੈਵਲ ਅਪ ਹੈ, ਕਿਉਂਕਿ ਇੱਕ ਤਾਂ ਵਹਿਮ ਵੈਸੇ ਹੀ ਗਲਤ ਚੀਜ਼ ਹੋ ਗਈ ਜਿਹਨੂੰ ਆਪਾਂ ਵਹਿਮ ਦੇਖੋ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ ਹੈ,
0: ਕਿਉਂਕਿ
1: ਪਰ ਉਹਨੂੰ ਪ੍ਰੂਫ ਨੀ ਕੀਤਾ ਗਿਆ ਅੱਜ ਤੱਕ ਵੀ ਇਹ ਸਹੀ ਹੈ ਕਿ ਗਲਤ ਹੈ
0: ਜੀ।
1: ਪਰ ਜ਼ਿਆਦਾਤਰ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਵਹਿਮ ਸੀਗਾ ਉਹ ਅਸਲ ਵਿੱਚ ਵਹਿਮ ਹੀ ਸੀਗਾ, ਸੁਪਰਸਟੀਸ਼ਨ ਸੀਗੀ, ਉਹਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਐਸੀ ਧਾਰਨਾ ਨੂੰ ਜਦੋਂ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਉੱਤੇ, ਫਿਰ ਉਹ ਅੰਧ ਵਿਸ਼ਵਾਸ ਉਹਨੂੰ ਕਿਹਾ ਜਾ ਸਕਦਾ ਹੈ ਕਿ ਅੰਧ ਵਿਸ਼ਵਾਸ ਤਾਂ ਉਹ ਲੈਵਲ ਆ ਜਿਹਦੇ ਵਿੱਚ ਅਸੀਂ ਸੱਚ ਜਾਣਨਾ ਹੀ ਨਹੀਂ ਚਾਹੁੰਦੇ
0: ਜੀ।
1: ਜੋ ਕੋਈ ਚੀਜ਼ ਕਿਸੇ ਨੇ ਕਹਿਤੀ ਵੀ ਐ ਕਰਨਾ ਤੇ ਫਿਰ ਉਹ ਆਪਾਂ ਅੱਖਾਂ ਬੰਦ ਕਰਕੇ ਅੰਧ ਹੁੰਦਾ ਬਿਲਕੁਲ ਹੀ, ਜਿਹੜਾ ਬਲਾਇੰਡ ਬੰਦਾ ਬਲਾਇੰਡ ਫੇਥ ਕਰ ਲਿਆ
0: ਪੂਰਾ,
1: ਕੋਈ ਰੌਲਾ ਹੀ ਕੋਈ ਨੀ। ਅਗਲਾ ਕਹਿੰਦਾ ਤੁਮ ਦਿਨ ਕੋ ਅਗਰ ਰਾਤ ਕਹੋ ਤੋ ਰਾਤ ਕਹੇਂਗੇ, ਜੋ ਤੁਮ ਕਹੋ, ਜਿਹੜਾ ਉਹੀ ਗੱਲ ਹੈ ਵੀ ਉੱਥੇ ਆਪਾਂ ਜਮਾ ਹੀ ਦਿਮਾਗ ਦਮੂਗ ਕਲੀਅਰ ਢੰਗ ਦਿੰਦੇ ਕਿ ਆਪਣੇ ਕੋਲ ਹੈ ਨੀ ਭਾਈ ਅੰਧ, ਸਾਨੂੰ ਵਿਸ਼ਵਾਸ ਹੈ, ਕੋਈ ਸੱਚ ਸੁੱਚ ਦੀ ਲੋੜ ਨੀ
0: ਜੀ।
1: ਤੇ ਪਰ ਹੁੰਦਾ ਕੀ ਆ ਜਿਹੜਾ ਇਹ ਜਿਹੜਾ ਆਪਾਂ ਕਹਿ ਲਈਏ ਜਿਹੜਾ ਵਹਿਮ ਹੈ ਨਾ, ਇਹ ਵੀ ਜਿਹੜਾ ਸਹਿਜੇ ਸਹਿਜੇ ਹੀ ਕਹਿ ਲੋ ਵੀ ਕਈ ਵਾਰੀ ਰਿਪੀਟਡ ਘਟਨਾ ਕੋਈ ਉਹ ਜੀ ਹੋ ਜਾਂਦੀ ਹੈ ਤੇ ਬੰਦਾ ਫਿਰ ਉਹਨੂੰ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਵੀ ਐ ਹੋਇਆ ਸੀਗਾ ਫਿਰ ਆਹੀ ਹੁੰਦਾ ਯਾਰ
0: ਜੀ
1: ਬਈ ਬੰਦਾ ਕਹਿੰਦਾ ਮੈਂ ਕਾਲੀ ਕਮੀਜ਼ ਪਾਈ ਸੀ ਤੇ ਮੀਂਹ ਪੈ ਗਿਆ
0: ਜੀ
1: ਹੁਣ ਕਾਲੀ ਕਮੀਜ਼ ਪਾਉਣ ਨਾਲ ਮੀਂਹ ਪੈਂਦਾ ਹੈ ਇਹ ਕੋਈ ਸਾਇੰਸ ਤਾਂ ਹੈ
0: ਜੀ ਤੁਸੀਂ ਕਾਲੇ ਕੱਪੜੇ ਦਾ ਨਾਂ ਨਾ ਲਓ ਅੱਗੇ ਬੋਲ ਕਰਾ ਜੀ
1: ਚਲੋ ਆਪਾਂ ਲਾਲ ਕਮੀਜ਼ ਕਹਿ ਲੈਂਦੇ ਆ ਬਈ ਉਹ ਪਾ ਕੇ ਮਤਲਬ ਕੋਈ ਆਪਾਂ ਕੋਈ ਇਹੋ ਜਿਹਾ ਮੈਂ ਆਹ ਰੰਗ ਦੀ ਪੱਗ ਬੰਨ ਕੇ ਗਿਆ ਸੀਗਾ ਜੀ ਮੀਂਹ ਪੈ ਗਿਆ ਜੀ ਬੱਦਲਵਾਈ ਹੋ ਗਈ ਹੁਣ ਇਹ ਤਾਂ ਮੇਰਾ ਆਪਣਾ ਹੀ ਮੌਸਮ ਦਾ ਮਹਿਕਮਾ ਸ਼ੁਰੂ ਕਰ ਲਿਆ ਮੈਂ ਕਿਉਂਕਿ ਮੈਂ ਆਪਣਾ ਹੀ ਵਹਿਮ ਪਾਲ ਲਿਆ ਕਿ ਜਿੱਦਣ ਮੈਂ ਆਹ ਕਰਦਾ ਤੇ ਐ ਹੁੰਦਾ
0: ਜੀ
1: ਉਹ ਕੋਈ ਇਹਦੇ ਪਿੱਛੇ ਲੌਜਿਕ ਕੋਈ ਨੀ
0: ਜੀ
1: ਅਸਲ ਚ ਕੀ ਆ ਕਿ ਭਾਰਤ ਸਾਹਿਬ ਐ ਲੱਗਦਾ ਕਿ ਜਦੋਂ ਮਨੁੱਖ ਦੇ ਕੋਲ ਨਾ ਮੌਸਮ ਦੀ ਕੋਈ ਵਿਗਿਆਨਿਕ ਸਮਝ ਨਹੀਂ ਸੀ
0: ਜੀ
1: ਬਿਮਾਰੀਆਂ ਦੇ ਕੋਈ ਕਾਰਨ ਨਹੀਂ ਸੀ ਪਤਾ ਲੱਗਦੇ ਵੀ ਕਾਹਦੇ ਵਾਸਤੇ ਕੀ ਹੋਈ ਜਾਂਦਾ ਇਹਨੂੰ
0: ਜੀ
1: ਜਾਂ ਜਿਹੜੀ ਬਿਜਲੀ ਉੱਪਰ ਚਮਕਦੀ ਆ ਗਿਰ ਜਾਂਦੀ ਆ ਪੈ ਜਾਂਦੀ ਬਿਜਲੀ ਤੇ ਗ੍ਰਹਿਣ ਲੱਗ ਜਾਂਦੇ ਆ ਭੂਚਾਲ ਆ ਜਾਂਦਾ ਤੇ ਇਹਦੀ ਉਹ ਵਿਆਖਿਆ ਨਹੀਂ ਸੀ ਕਰ ਸਕਦੇ ਵੀ ਹੋ ਕੀ ਰਿਹਾ
0: ਜੀ
1: ਉਹਨਾਂ ਨੂੰ ਫਿਰ ਉਹ ਸਾਰੀਆਂ ਜਿਹੜੀਆਂ ਜਾਣ ਘਟਨਾਵਾਂ ਆ ਇਹਨਾਂ ਸਾਰਿਆਂ ਨੂੰ ਉਹ ਸੁਪਰ ਨੈਚੁਰਲ ਤਾਕਤ ਨਾਲ ਜੋੜਦਾ ਸੀ
0: ਜੋੜ ਦਿੰਦੇ ਨੇ
1: ਜਿਹੜੇ ਸ਼ਬਦ ਨਾਲ ਸੁਪਰ ਹੀ ਲੱਗ ਗਿਆ ਨਾ ਉਹ ਮਤਲਬ ਕਹਿ ਲਓ ਵੀ ਉਹ ਨੈਚੁਰਲ ਤਾਂ ਰਿਹਾ ਨੀ
0: ਜਠੇਰਿਆਂ ਦੀ ਕੋਈ ਨਾ ਕੋਈ ਆਪਣੀ ਮਨੋਤ ਹੋਏਗੀ ਜਾਂ ਕਿੱਦਾਂ ਹੈਗਾ ਸਿਸਟਮ ਛੋਟੇ ਹੁੰਦੇ ਸਮਝ ਨਹੀਂ ਸੀ ਇਹਨਾਂ ਦੀ ਗੱਲਾਂ ਦੀ ਨਾ ਹੀ ਕਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਕਾਹਤੋਂ ਇਹ ਕਿੱਦਾਂ ਮਤਲਬ ਕੀ ਹੈ ਪਰ ਉਹ ਹਮੇਸ਼ਾ ਕਹਿੰਦੇ ਸੀ ਸਾਡੇ ਟੱਬਰ ਦੇ ਵਿਚ ਖਾਸ ਕਰਕੇ ਭਾਰ ਜਾਂਦੇ ਜਿਹੜਾ ਜਠੇਰੇ ਸੀਗੇ ਵੀ ਉਹ ਕਾਲਾ ਕੱਪੜਾ ਨੀ ਮਤਲਬ ਕੀ ਹੈ ਨਾ ਪਟਕਾ ਬੰਨਣਾ ਹੈ ਨਾ ਪੱਗ ਬੰਨਣੀ ਹੈ ਨਾ ਕਮੀਜ਼ ਏਦਾਂ ਉਹ ਮਤਲਬ ਕਿ ਪਤਾ ਨੀ ਕੀ ਕਾਰਨ ਖਾਸ ਕਰਕੇ ਜਿਹੜਾ ਸਿਰ ਦੇ ਉੱਤੇ ਕੱਪੜਾ ਲੈਣਾ ਕਹਿੰਦੇ ਕਾਲਾ ਨੀ ਲੈਣਾ ਉਹ ਸ਼ਾਇਦ ਕੋਈ ਹੋਊਗਾ ਚੱਕਰ ਜੀ ਤੇ ਉਹ ਮਤਲਬ ਕਿ ਚੱਲਦਾ ਵੀ ਆਇਆ ਇਹ ਚੀਜ਼ਾਂ ਪਰ ਮੈਂ ਇੱਥੇ ਆ ਕੇ ਜਾਂ ਮੇਰੇ ਅੱਗੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਵਾਈਫ ਹੈ ਉਹ ਕਾਲਾ ਕੱਪੜਾ ਤਾਂ ਲਾਉਂਦਾ ਹੀ ਨਹੀਂ ਹੈ ਜੀ ਤੇ ਉਹ ਵਹਿਮ ਕਹਿ ਲੋ ਕਿ ਜਿਹੜਾ ਵਹਿਮ ਕਹਿ ਲੋ ਜਾਂ ਇੱਕ ਕਿਸੇ ਵੀ ਤਰ੍ਹਾਂ ਦੀ ਮਨੋਤ ਕਹਿ ਲੋ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਿਰ ਉਹ ਜਦੋਂ ਸਾਹਮਣੇ ਦੇਖਦੇ ਆ ਜਦੋਂ ਆਪਾਂ ਉਹ ਕੰਫਰਟੇਬਲ ਜ਼ੋਨ ਤੇ ਉਹ ਬਾਹਰ ਜਾਂਦੇ ਆ ਤਾਂ ਕਦਮ ਚੱਕਦੇ ਆ ਤਾਂ ਫਿਰ ਉਹਦੇ ਰਿਜ਼ਲਟ ਵੀ ਤਾਂ ਦੇਖਦੇ ਆ ਕਿ ਨਹੀਂ ਯਾਰ ਇਹ ਤਾਂ ਸਾਡੇ ਮਨ ਦਾ ਹੀ ਇੱਕ ਕੁਝ ਨਾ ਕੁਝ ਸੀਗਾ ਕਿ ਏਦਾਂ ਨੀ ਕਰਨਾ ਜਾਂ ਕੋਈ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਾਂ ਤਰੱਕੀ ਨਹੀਂ ਹੋ ਸਕਦੀ ਉਹ ਸਾਰੀਆਂ ਚੀਜ਼ਾਂ ਫਿਰ ਬੰਦਾ ਸੋਚਣ ਲੱਗ ਜਾਂਦਾ ਜੀ ਇੱਧਰ ਨੂੰ ਨੈਗੇਟਿਵਿਟੀ ਦੇ ਵੱਲ ਨੂੰ ਜ਼ਿਆਦਾ ਜਾਂਦਾ ਹੈ
1: ਦੇਖੋ ਦੋ ਗੱਲਾਂ ਨੇ
0: ਜੀ
1: ਜਿਹੜਾ ਕਾਲੇ ਕੱਪੜੇ ਵਾਲਾ ਤੁਸੀਂ ਹੁਣ ਕਹਿਤਾ ਵੀ ਉਧਰ ਧਾਰਨਾ ਬਣ ਗਈ ਮਤਲਬ ਆਪਣੇ ਦੁਆਬੇ ਚ ਕਹਿ ਲਓ ਜਿਵੇਂ ਭਾਰਦਿਆਂ ਚ ਤੁਸੀਂ ਕਹਿਤਾ ਉਧਰ ਦੁਆਬੇ ਦੇ ਵਿੱਚ ਜਡੇਰਿਆਂ ਚ ਹੋ ਗਿਆ ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਉਧਰ ਜਿਹੜਾ ਫਿਨਲੈਂਡ ਕਿਉਂਕਿ ਦੁਆਬੇ ਚ ਨੀ ਪੈਂਦਾ ਇਸ ਕਰਕੇ ਉਹ ਕਾਲੇ ਕੱਪੜੇ ਪਾ ਸਕਦੇ ਸਾਰੇ ਕੋਈ ਰੌਲਾ ਨੀ ਉਹਨਾਂ ਦੀ ਹੋ ਸਕਦਾ ਕਿਸੇ ਹੋਰ ਰੰਗ ਨਾਲ ਕੋਈ ਇਹੋ ਜਿਹੀ ਗੱਲ ਜੁੜੀ ਹੋਵੇ
0: ਜੀ
1: ਕਿਉਂਕਿ ਹਰੇ ਖਿੱਤੇ ਤੋਂ ਖਿੱਤਾ ਇਹ ਮੈਟਰ ਕਰਦਾ ਹੈ ਕਿ ਆਪਾਂ ਉੱਥੇ ਕਿਵੇਂ ਉਹਨੂੰ ਦੇਖਦੇ ਹਾਂ ਤੋ ਅਸਲ ਚ ਉਹੀ ਆ ਅਸੀਂ ਪੈਟਰਨ ਨੂੰ ਨਾ ਉਹ ਦੇਖਦੇ ਹਾਂ ਵੀ ਕਿਵੇਂ ਕਿਹੜੇ ਕਿਹੜੀ ਚੀਜ਼ ਹੁੰਦੀ ਆ ਫਿਰ ਕੀ ਹੁੰਦਾ ਮੇਰੇ ਨਾਲ ਮਤਲਬ ਜੇ ਕੋਈ ਦੋ ਤਿੰਨ ਵਾਰ ਚੀਜ਼ ਇਹੋ ਜਿਹੀ ਹੋ ਜਾਏ ਤਾਂ ਦਿਮਾਗ ਕਹਿੰਦਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਹੋਇਆ ਬਿੱਲੀ ਨੇ ਰਾਹ ਕੱਟਿਆ ਬਿੱਲੀ ਹਜ਼ਾਰਾਂ ਵਾਰੀ ਕੱਟ ਗਈ ਹੋਊ ਪਹਿਲਾਂ ਰਾਹ ਪਰ ਉਹ 100 ਵਾਲਾ 100 ਵਾਰੀ ਉਹਨੇ ਰਾਹ ਕੱਟਿਆ ਉਹ ਯਾਦ ਨੀ ਪਰ ਜਿੱਦਣ ਕੰਮ ਨਹੀਂ ਬਣਿਆ ਉਹ ਫਿਰ ਯਾਦ ਕਰਦਾ ਪਿੱਛੇ ਨੂੰ ਘੁੰਮ ਦੇਖਦਾ ਕਿ ਓਹੋ ਅੱਜ ਮੈਂ ਲੰਘਿਆ ਤੇ ਐ ਹੋ ਗਿਆ
0: ਜੀ
1: ਹੁਣ ਤੁਸੀਂ ਦੇਖ ਲਓ ਕਿੰਨੇ ਜਿਹੜੇ ਪੰਜਾਬ ਦੇ ਘਰਾਂ ਦੇ ਨਾ ਮਸ਼ਹੂਰ ਵਹਿਮਾਂ ਦੀ ਮੈਂ ਲਿਸਟ ਬਣਾ ਰਿਹਾ ਸੀ ਤੁਸੀਂ ਦੇਖੋ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਆ ਬਿੱਲੀ ਰਸਤਾ ਕੱਟ ਗਏ ਜੀ ਜਦੋਂ ਤੁਰਨ ਲੱਗੇ ਛਿੱਕ ਆ ਜੇ ਜੀ ਸਵੇਰੇ ਕਿਸੇ ਦੀ ਸ਼ਕਲ ਦੇਖਣੀ
0: ਜੀ
1: ਰਾਤ ਨੂੰ ਨਹੁੰ ਕੱਟਣੇ ਰਾਤ ਨੂੰ ਜਿਹੜਾ ਕੂੜਾ ਬਾਹਰ ਸੁੱਟਣਾ ਜਾਂ ਬਾਹਰ ਲਾਉਣੇ ਹਾਂ ਸ਼ਾਮ ਤੋਂ ਬਾਅਦ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਦੇਣੀਆਂ ਜਿਵੇਂ ਘਰੋਂ ਨਿਕਲਦੇ ਸਮੇਂ ਕਿਸੇ ਨੂੰ ਪਿੱਛੋਂ ਆਵਾਜ਼ ਮਾਰਨੀ ਫਿਰ ਨਜ਼ਰ ਲੱਗਣੀ ਜੀ ਇਹ ਬੜਾ ਕਾਮਨ ਚੀਜ਼ ਹੈ ਨਜ਼ਰ ਲੱਗੀ ਹੁੰਦੀ ਨਜ਼ਰਾਂ ਨੇ ਖਾਲੀ ਆਣਦੇ ਆ ਕਾਲਾ ਧਾਗਾ ਇਹ ਬੜਾ ਪ੍ਰਚਲਿਤ ਆ ਕਾਲਾ ਧਾਗਾ ਬੰਨਦੇ ਉਹ ਭੂਤ ਨੇੜੇ ਨੀ ਆਉਂਦਾ
0: ਇਸੇ ਗੱਲ ਤੋਂ ਮੈਨੂੰ ਨਾ ਮਿਸਤਰੀਆਂ ਦੀ ਚੇਤੇ ਆ ਗਈ ਗੱਲ ਉਹ ਜਿੱਦਾਂ ਨਾ ਸ਼ਾਮ ਨੂੰ ਖਲਾਰਾ ਪਿਆ ਹੁੰਦਾ ਸੀ ਅੱਡਿਆਂ ਦੇ ਉੱਤੇ ਜਿਹਦੇ ਉੱਤੇ ਉਹ ਸਾਰਾ ਕੰਮ ਕਾਜ ਕਰਦੇ ਸੀ, ਤੇ ਸ਼ਾਮ ਨੂੰ ਉਹਨਾਂ ਨੇ ਕੀ ਕਰਨਾ, ਅੱਡੇ ਦੇ ਉੱਤੋਂ ਬੂਰਾ ਨੀ ਲਾਉਣਾ ਜਾਂ ਉਹਨੂੰ ਮਤਲਬ ਕਿ ਸਾਫ਼ ਨੀ ਕਰਨਾ ਉਹਨਾਂ। ਉਹ ਮੰਨਦੇ ਆ ਕਿ ਭਾਈ ਜੇ ਇਹਨੂੰ ਮਤਲਬ ਕਿ ਸਾਫ਼ ਕਰ ਲਿਆ ਨਾ ਤਾਂ ਕੰਮ ਕੰਟੀਨਿਊ ਨੀ ਰਹਿਣਾ, ਮਤਲਬ ਇੱਦਾਂ ਦਾ ਵੀ ਮੰਨਦੇ ਆ ਜੀ। ਜੀ
1: ਨਹੀਂ ਧੋਣੇ,
0: ਹਾਂਜੀ
1: ਹਾਂਜੀ, ਉਹ ਆਪਣੇ ਆਪਣੀ ਕਹਿ ਲੋ ਪ੍ਰਚਲਿਤ ਧਾਰਨਾ ਹੋ ਗਈ
0: ਜੀ,
1: ਬਈ ਹੁਣ ਕਾਲਾ ਧਾਗਾ ਲਾ ਲੋ ਉਹਦੇ ਨਾਲ ਕੀ ਹੋਜੂ, ਪਰ ਨਹੀਂ ਕਦੇ ਗਿੱਟੇ ਤੇ ਬੰਨ ਲਿਆ, ਗੋਡੇ ਤੇ ਬੰਨ ਲਿਆ, ਬਈ ਐ ਕਰ ਲਿਆ
0: ਜੀ।
1: ਤੇ ਗਾਨੀ ਵਾਲਾ ਚਲੋ ਬੜਾ ਪ੍ਰਚਲਿਤ ਹੈ, ਕਾਲੀ ਗਾਨੀ ਮਿੱਤਰਾਂ ਦੀ
0: ਜੀ,
1: ਉਹ ਸਾਰੀ ਚੀਜ਼ਾਂ ਇਹ ਸਾਡੇ ਸੱਭਿਆਚਾਰ ਦੇ ਵਿੱਚ ਆਪਣੇ ਪੂਰੀਆਂ ਡੂੰਘੀਆਂ ਜੜਾਂ ਨੇ।
0: ਮੈਨੂੰ
1: ਬੜੀ ਬੜੀ ਦਿਲਚਸਪ ਲੱਗਦੀ ਆ ਨਿੰਬੂ ਮਿਰਚ,
0: ਹਾਂਜੀ
1: ਇਹ ਤਾਂ ਤੁਸੀਂ ਦੇਖ ਲੋ ਕੋਈ ਟਰੱਕ ਵਾਲਾ ਆਪਣੇ ਗਾਡਰ ਤੇ ਟੰਗੀ ਫਿਰਦਾ ਅੱਗੇ ਪਿੱਛੇ, ਜਾਂ ਉਹ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਗੱਡੀ ਨੂੰ ਨਜ਼ਰ ਤੋਂ ਬਚਾਉਣ ਵਾਸਤੇ ਮੂਹਰੇ ਉਹ ਚ ਇੱਕ ਜੁੱਤੀ ਟੰਗ ਲੈਂਦੇ ਆ, ਤੇ
0: ਘਰ ਬਣਾ ਕੇ ਬਾਹਰ
1: ਦੰਦ ਖੱਟੇ ਨਾਲ ਮਿਰਚਾਂ ਵੀ ਰੱਖੀਏ ਨਾਲ। ਫੇਰ ਤੁਸੀਂ ਦੇਖ ਲੋ ਜਿਹੜਾ ਸ਼ੀਸ਼ਾ ਟੁੱਟ ਜੇ
0: ਜੀ,
1: ਉਹ ਬੜਾ ਮਾੜਾ ਸਮਝਿਆ ਜਾਂਦਾ ਕਿ ਬਈ ਆਹ ਤਾਂ ਯਾਰ ਬਾੜੀ
0: ਰੱਖਣਾ
1: ਇਹ ਰੱਖਣੀ ਚੀਜ਼। ਫਿਰ ਅੱਛਾ ਮੰਗਲਵਾਰ ਤੇ ਸ਼ਨੀਵਾਰ, ਇਹ ਬੜਾ ਕਈਆਂ ਨੇ ਰੱਖਿਆ ਹੁੰਦਾ ਕਿ ਅੱਜ ਮੰਗਲਵਾਰ ਹੈ ਜੀ, ਹਾ ਕੰਮ ਨੀ ਹੋਣੇ, ਅੱਜ ਸ਼ਨੀਵਾਰ ਹੈ ਜੀ
0: ਜੀ,
1: ਹੁਣ ਮਿੱਠੂ ਬਾਈ ਸ਼ਨੀਵਾਰ ਨੂੰ ਮਤਲਬ ਐਨ ਬਲੋਕ ਕਰਕੇ ਬੈਠਾ ਵੀ ਅੱਜ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਨੀ ਕਰਨਾ
0: ਜੀ।
1: ਤੇ ਉਹ ਸਾਡੇ ਹੋਰ ਸੱਜਣ ਆ, ਉਹ ਕੋਈ ਵੀਰਵਾਰ ਲੈ ਕੇ ਬੈਠੇ ਆ, ਕੋਈ ਮੰਗਲਵਾਰ ਲੈ ਕੇ ਬੈਠਾ, ਕੋਈ ਐਤਵਾਰ, ਦਿਨਾਂ ਨੂੰ ਵੀ ਮਤਲਬ ਵੰਡੇ ਆ। ਤੇ ਫਿਰ ਗ੍ਰਹਿਣ ਨਾਲ ਤਾਂ ਚਲੋ ਜੁੜੀਏ ਵਹਿਮ ਬੜੇ ਹੈਗੇ ਆ, ਤੇ ਇੱਕ ਆਮ ਆਪਾਂ ਸੁਣਦੇ ਹੁੰਦੇ
0: ਜੀ
1: ਬਈ ਇਹ ਕੰਮ ਤੂੰ ਇਸ ਵੇਲੇ ਨਾ ਕਰ, ਇਹ ਸਹੀ ਇਹ ਨੀ ਸਹੀ ਹੈਗਾ
0: ਜੀ।
1: ਹੁਣ ਉੱਲੂ ਬੋਲਿਆ ਤਾਂ ਐ ਹੋ ਗਿਆ, ਕਾਂ ਬੋਲਿਆ ਤਾਂ ਏਦਾਂ ਹੋਊਗੀ, ਕੋਈ ਆਊ ਘਰੇ
0: ਜੀ।
1: ਉਹ ਅੱਜ ਕੱਲ ਕਾਂ ਕਿਹੜੇ ਬੋਲਦੇ ਆ, ਤੇ ਕਾਂ ਵਿਚਾਰੇ ਆਪ ਭੱਜੇ ਫਿਰਦੇ ਆ, ਵਟਸਐਪ ਦੇ ਉੱਤੇ ਹੈਲੋ ਆਏ ਕਰਕੇ ਬੰਦਾ ਬਿੱਲ ਮਾਰਦਾ ਬਸ ਆ ਗਏ ਭਾਈ।
0: ਉਹ ਮੈਨੂੰ ਉਹ ਵੀ ਚੇਤੇ ਆਉਂਦਾ ਸ਼ਮੀ ਜੀ, ਛੋਟੇ ਹੁੰਦੇ ਆ ਨਾ ਜਿੱਦਾਂ ਬਿੱਲੀਆਂ ਕਾਫੀ ਹੁੰਦੀਆਂ ਸੀ ਇੱਥੇ ਸਾਡੇ ਦੁਆਬੇ ਦੇ ਵਿੱਚ ਵੀ, ਹੁਣ ਵੀ ਹੋਣਗੀਆਂ, ਤੇ ਉਹ ਨਵੀਂ ਗੱਲ ਨੀ ਗੀ। ਤਾਂ ਉਹਨਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਿੱਲੀ ਰਾਸਤਾ ਕੱਟ ਜਾਊਗੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸੁਣਦੇ ਆਏ ਆ, ਜਾਂ ਜੁੱਤੀ ਸਿੱਟਣੀ ਪਹਿਲਾਂ ਟਪਾਉਣੀ, ਜਾਂ ਕਿਸੇ ਉਡੀਕਣਾ ਪਾਈ ਕੋਈ ਲੰਘ ਜਾਵੇ ਫੇਰ ਹੀ ਮੈਂ ਜਾਊਂਗਾ ਹਨਾ, ਫਿਰ ਲੰਘਦਾ ਵੀ ਉਹਦਾ ਪੂਰਾ ਹੋ ਜਾਵੇ ਮੇਰਾ ਜੀ।
1: ਗੱਡੀ ਰੋਕ ਕੇ ਮੈਂ ਲੋਕਾਂ ਨੂੰ ਦੇਖਿਆ, ਗੱਡੀ ਰੋਕ ਕੇ ਥੱਲੇ ਉਤਰਦੇ ਆ, ਫਿਰ ਉਹ ਚੱਪਲ ਕੱਢ ਕੇ ਉੱਥੇ ਸੱਤ ਵਾਰੀ ਐ ਠਾ ਠਾ ਠਾ ਕਰਦੇ ਫਿਰ ਤੁਰਦੇ ਆ ਕੇ
0: ਜੀ। ਤੇ ਉਹ ਨਾ ਬੀਬੀ ਸਾਡੇ ਕਹਿੰਦੇ ਹੁੰਦੇ ਸੀ, ਫਾਦਰ ਸਾਹਿਬ ਦੇ ਮਦਰ ਜਿਹੜੇ ਸੀਗੇ, ਕਿ ਉਹ ਇਹ ਨਾ ਮਾਰੋ ਇਹਨੂੰ, ਜੇ ਮਰ ਗਈ ਨਾ ਤਾਂ ਸੋਨੇ ਦੀ ਬਣਾ ਕੇ ਦੇਣੀ ਪਊਗੀ
1: ਜੀ। ਇਹ ਹੋ ਸਕਦਾ ਇਹਦੇ ਪਿੱਛੇ ਚੰਗੀ ਹਾਂ ਬਿਲਕੁਲ ਚੰਗੀ ਭਾਵਨਾ ਇਹਦੇ ਪਿੱਛੇ ਆਪਾਂ ਦੇਖ ਸਕਦੇ ਹਾਂ, ਕਿਉਂਕਿ ਜੋ ਵਿਜ਼ਨ ਆ, ਜੋ ਬਜ਼ੁਰਗਾਂ ਦਾ ਵਿਜ਼ਨ ਆ, ਉਹ ਐ ਹੁਣ ਮਤਲਬ ਥੋੜਾ ਜਿਹਾ ਡਰਾ ਕੇ ਵੀ ਰੱਖਣਾ ਵੀ ਸਾਰੀਆਂ ਚੀਜ਼ਾਂ ਹੀ ਮਾਰ ਕੇ ਸਿੱਟ ਦੋ, ਬਿੱਲੀਆਂ ਮਾਰ ਮਾਰ ਟੰਗ ਦੋ, ਉਹਦਾ ਵੀ ਕੋਈ ਫਾਇਦਾ ਨੀ। ਤੇ ਇਹ ਜ਼ਰੂਰੀ ਨੇ
0: ਜੀ,
1: ਬਿੱਲੀ ਜਿਹੜੀ ਆ ਉਹ ਮੰਨੀ ਜਾਂਦੀ ਆ ਕਿ ਸਾਡੇ ਘਰਾਂ ਦੇ ਵਿੱਚ ਜਾਂ ਕਿਸਾਨਾਂ ਦੀ ਸਾਥੀ ਹੈ ਭਾਈ,
0: ਸਾਥੀ ਹੈ ਜੀ,
1: ਉਹਦੀ ਫੂਡ ਚੇਨ ਦੇ ਵਿੱਚ ਚੂਹੇ ਆ ਜਿਹੜੇ ਰੋਡੈਂਟ ਆ ਉਹ ਖਾਂਦੀ ਆ,
0: ਬਿਲਕੁਲ,
1: ਤੇ ਉਹ ਪ੍ਰੋਡਕਟੀਵਿਟੀ ਨਾਲ ਜੁੜੀ ਹੋਈ ਆ। ਹੁਣ ਬਿੱਲੀ ਰਸਤਾ ਜਿਹੜੀ ਕੱਟ ਗਈ ਸਾਡੇ, ਦੇਖੋ ਧਰਤੀ ਗੋਲ ਆ, ਆਪਾਂ ਇਹ ਮੰਨਦੇ ਆ ਇੱਧਰ ਜਿਹੜਾ ਵਹਿਮ ਆ ਕਿ ਇਹ ਰਸਤਾ ਕੱਟ ਗਿਆ ਹੋ ਗਿਆ
0: ਜੀ,
1: ਉਹ ਕਈ ਦੇਸ਼ਾਂ ਚ ਜੇ ਬਿੱਲੀ ਮੱਥੇ ਲੱਗ ਜਾਏ ਉਹਨੂੰ ਬੜਾ ਚੰਗਾ ਸ਼ਗਨ ਮੰਨਿਆ ਜਾਂਦਾ, ਖਾਸ ਕਰਕੇ ਕਾਲੇ ਰੰਗ ਦੀ ਬਿੱਲੀ ਟੱਕਰ ਜੇ ਉਹ ਕਹਿੰਦਾ ਲੈ ਵੀ ਅੱਜ ਤਾਂ ਹਨੇਰੀ ਆ ਗਈ ਪੂਰੀ, ਜਬਰਦਸਤ ਹੋ ਗਿਆ ਕੰਮ।
0: ਤੇ ਜੰਮੀ ਜੀ ਜਿਹਨਾਂ ਨੇ ਘਰਾਂ ਚ ਰੱਖੀਆਂ ਹੋਈਆਂ ਨੇ ਉਹ ਕੀ ਕਰਨਗੇ, ਬਿੱਲੀ ਲੁਕੋ ਕੇ ਉੱਠਦੇ ਆ ਜੀ,
1: ਉਹਨੂੰ ਕਹਿੰਦੇ ਹੁਣ ਰਸਤਾ ਤੂੰ ਨਾ ਕੱਟੀ ਅਸੀਂ ਕੱਟਾਂਗੇ,
0: ਅਸੀਂ ਕੱਟਦੇ
1: ਪਹਿਲਾਂ ਸਾਨੂੰ ਲੰਘ ਜਾਣ ਦੇ,
0: ਬਿਲਕੁਲ ਜੀ,
1: ਕੀ ਪਤਾ ਡਰਦਿਆਂ ਨੇ ਅੰਦਰ ਰੱਖੀਆਂ
0: ਜੀ। ਨਹੀਂ ਅੰਧ ਵਿਸ਼ਵਾਸ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਨੇ, ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੀ, ਮਤਲਬ ਕਿ ਉੱਥੇ ਮੰਗਲਵਾਰ ਨੂੰ ਜਾਂ ਸ਼ਾਇਦ ਸੈਟਰਡੇ ਨੂੰ ਫਲਾਈਟ ਨਹੀਂ ਲੈਂਦੇ ਜੀ ਭਾਈ, ਉਹ ਤਾਂ ਟਟੈਨੀਅਮ ਜਾਂ ਹੋਰ ਸਾਰੇ ਇਸ ਤਰ੍ਹਾਂ ਦੀਆਂ ਧਾਤਾਂ ਦੀ ਵਜੋਂ ਲੋਹੇ ਦੀ ਤਾਂ ਬਣੀ ਨੀ ਜੀ, ਉਹ ਜਹਾਜ਼ ਦੇ ਉੱਤੇ ਨਹੀਂ ਚੜਦੇ ਜੀ, ਅਸੀਂ ਨੀ ਚੜਨਾ ਜੀ।
1: ਹਾਂ ਬਿਲਕੁਲ ਜੀ, ਤੁਸੀਂ 13 ਨੰਬਰ ਦੇਖ ਲੋ,
0: 13
1: ਉਹ ਕਈ ਵੈਸਟਰਨ ਕਲਚਰ ਚ ਉਹ ਕਹਿੰਦੇ ਵੀ 13 ਆਣ ਲੱਗੀ ਹੈ ਜੀ, ਪਤਾ ਨੀ ਕੱਲ ਹੀ ਕਹਿੰਦੇ, ਹੋ ਸਕਦਾ ਕਹਾਣੀ ਪਿੱਛੋਂ ਨਿਕਲਿਆ ਕੋਈ,
0: ਨਹੀਂ ਫਰਾਈਡੇ ਜੋੜਦੇ ਤਾਂ ਹੋਰ ਵੀ ਫਿਰ ਗਹਿਰਾ ਸੰਬੰਧ ਬਣ ਜਾਂਦਾ, ਉੱਪਰੋਂ 13 ਤਰੀਕ ਹੋਵੇ ਤੇ ਫਰਾਈਡੇ ਵਾਲਾ ਦਿਨ ਉਹ ਚੰਗਾ ਨੀ ਮੰਨਦੇ ਜੀ,
1: ਉਹ ਤੇ ਜਮਾ ਹੀ ਐਂਡ ਹੋ ਗਿਆ ਜੀ ਕਹਿੰਦੇ ਦੇਖ ਲੋ
0: ਜੀ।
1: ਫਿਰ ਕਈ ਜਿਹੜੇ ਸਾਡੇ ਈਸਟ ਏਸ਼ੀਆ ਚ ਨੇ ਉਹ ਚਾਰ ਨੂੰ ਮਾੜਾ ਮਾੜਾ ਸਮਝਦੇ ਆ ਵੀ ਚਾਰ ਜਿਹੜਾ ਨਾ ਜੀ ਉਹ ਫੋਰ ਨੂੰ ਮਤਲਬ ਇਹ ਕਹਿੰਦਾ ਵੀ ਫੋਰ ਮਤਲਬ ਡੈਥ ਹੀ ਸਮਝੋ
0: ਉੱਪਰ ਨੂੰ ਦਿਖਾਉਂਦਾ ਕੁਝ ਉੱਪਰ ਨੂੰ ਉਂਗਲਾਂ ਕਰਦਾ
1: ਚੱਕ ਲੋ ਹੀ ਪਈ
0: ਹੈ
1: ਹੁਣ ਤੁਸੀਂ ਇੱਕ ਆਪਾਂ ਸੋਚਣ ਵਾਲੀ ਗੱਲ ਹੈ ਨਾ ਵੀ ਜਿਹੜੀ ਚੀਜ਼ ਇੱਕ ਦੇਸ਼ ਚ ਲੱਕੀ ਆ ਉਹ ਦੂਜੇ ਦੇਸ਼ ਚ ਅਨਲੱਕੀ ਕਿਵੇਂ ਹੋ ਗਈ ਬਿਨਾਂ ਆਪਣੀ ਕੋਈ ਜੂਨ ਬਦਲੇ ਹੋਏ ਬਿੱਲੀ ਇੱਕ ਪਾਸੇ ਅਨਲੱਕੀ ਇੱਕ ਪਾਸੇ ਬਾਹਲੀ ਲੱਕੀ ਹੋਈ ਪਈ ਹੈ ਆਪਾਂ ਹੁਣ ਇਹ ਤਾਂ ਫਿਰ ਆਪਣੀ ਭਾਵਨਾ ਹੀ ਹੋ ਗਈ ਨਾ ਮਨ ਦੀ ਭਾਵਨਾ ਹੈ ਸਾਈਕੋਲੋਜੀ ਹੈ ਕਿਤੇ ਅਸੀਂ ਵਹਿਮ ਮੰਨ ਕਿਉਂ ਰਹੇ ਹਾਂ
0: ਬਿਲਕੁਲ
1: ਹੁਣ ਬੰਦੇ ਮੰਨ ਲਓ ਤਿੰਨ ਜਣੇ ਬੰਦਾ ਘਰੇ ਨਿਕਲਿਆ ਸਵੇਰੇ 8 ਵਜੇ ਉਹਨੂੰ ਤਿੰਨ ਬੰਦੇ ਮਿਲੇ ਆਤਮਰਾਏ ਹੈਲੋ ਆਏ ਹੋਈ ਰਾਹ ਚ ਅੱਗੇ ਕੋਈ ਚੌਥਾ ਬੰਦਾ ਜਦੋਂ ਮਿਲਿਆ ਓਏ ਜਦੋਂ ਉਹਨੇ ਓਏ ਕਿਹਾ ਤੇ ਉਹਨੇ ਅੰਤ ਮਨ ਸੋਚ ਲਿਆ ਅੱਜ ਕੰਮ ਨੀ ਬਣਨਾ ਵੀ ਵੀ ਇਹ ਤਾਂ ਮੈਨੂੰ ਇਹਨੇ ਓਏ ਕਹਿਤਾ ਪਿੱਛੋਂ ਆਵਾਜ਼ ਮਾਰਦੀ ਜਾਂ ਕੁਛ ਇਹੋ ਜਿਹਾ ਬਈ ਇਹ ਹੁਣ ਮੈਂ ਅੱਜ ਜਿਹੜਾ ਮੈਂ ਚੰਗਾ ਭਲਾ ਤੁਰਿਆ ਸੀ ਇਹਨੇ ਇਹੋ ਜਿਹਾ ਹੁਣ ਮੈਂ ਘਰੋਂ ਨਿਕਲਿਆ ਜੀ ਬਾਹਰ ਭਰੀ ਹੋਈ ਗੱਡੀ ਮਿਲ ਗਈ ਮੈਨੂੰ ਪਟੇ ਭਰੇ ਆ ਉਹਨੇ ਕੁਛ ਹੈਗਾ ਲੈ ਬਈ ਆ ਭਰਿਆ ਜਿਹੜਾ ਮਿਲ ਗਿਆ ਅੱਜ ਕਮਾਲ ਆ ਤੇ ਜੇ ਖਾਲੀ ਟੱਕਰ ਜੇ ਕਹਿਣਾ ਵੀ ਅੱਜ ਕੰਮ ਨੀ ਬਣਨਾ ਵੀ ਖਾਲੀ ਰੇੜਾ ਮਥੇ ਲੱਗ ਗਿਆ ਪਹਿਲਾਂ ਤੁਸੀਂ ਦੇਖੋ ਜਦੋਂ ਘਰੋਂ ਨਿਕਲਦਾ
0: ਦਹੀਂ ਖਲਾਣਾ ਵਿੱਚ ਮਿੱਠਾ ਪਾ ਕੇ ਉਹ ਚੰਗਾ ਸਮਝਿਆ ਸ਼ਗਨ ਮੰਨਿਆ ਜਾਂਦਾ ਜੀ
1: ਉਹ ਦਹੀਂ ਬਿਲਕੁਲ ਜੀ ਖਾਣ ਪੀਣ ਵਾਲਾ ਤਾਂ ਚਲੋ ਹੈਗਾ ਹੀ ਆ ਤੁਸੀਂ ਦੇਖੋ ਵੀ ਗੇਟ ਤਾਂ ਮੈਨੂੰ ਯਾਦ ਆ ਜਦੋਂ ਆਪਣੇ ਦਾਦਕੇ ਘਰੋਂ ਹੀ ਜਾਣਾ ਬਾਪੂ ਜੀ ਨੇ ਨਿਕਲਦਾ ਬਾਹਰ ਬੈਗ ਬੁਗ ਇਕੱਠੇ ਕਿਤੇ ਟੱਬਰ ਜਾਣ ਲੱਗਿਆ ਜਿਹੜੀ ਦਾਦੀ ਆ ਨਾ ਉਹ ਗੇਟ ਦੇ ਵਿੱਚ ਗੜਬੀ ਰੱਖ ਦਿੰਦੀ ਪਾਣੀ ਦੀ ਭਰ ਕੇ
0: ਅੱਛਾ ਜੀ
1: ਬਈ ਜਿਹੜਾ ਹੁਣ ਜਿਹੜਾ ਬੰਦਾ ਕਹਿੰਦਾ ਬਾਬੂਜੀ ਆਪਾਂ ਵੀ ਇਹਦੇ ਸਿੱਕਾ ਸੁੱਕਾ ਉਹ ਵੀ ਸਿੱਕਾ ਵਿੱਚ ਪਾਉਣਾ ਉਹ ਚ
0: ਅੱਛਾ ਜੀ
1: ਫੇਰ ਉਹ ਕਹਿੰਦੇ ਵੀ ਹੁਣ ਚੰਗਾ ਸ਼ਗਨ ਹੋ ਗਿਆ ਹੁਣ ਜਾਓ
0: ਜੀ
1: ਮਤਲਬ ਕਹਿ ਲੋ ਵੀ ਆਪਣੀ ਮਾਨਤਾ ਆਪਣਾ ਕੋਈ ਮਨ ਦੀ ਤਸੱਲੀ ਸੀ ਵੀ ਹੁਣ ਠੀਕ ਆ ਮਤਲਬ ਖਾਲੀ ਭਾਂਡਾ ਨੀ ਰੱਖਣਾ ਬਾਹਰ ਜਾਣ ਲੱਗੇ ਬੰਦੇ ਦੇ ਰਾਹ ਚੋਂ ਟੱਕਰਨਾ ਨੀ ਚਾਹੀਦਾ ਖਾਲੀ ਭਾਂਡਾ ਇਹ ਭਰਿਆ ਹੀ ਚਾਹੀਦਾ ਇਹ ਮਾਨਤਾਵਾਂ ਨੇ ਇਹੋ ਜਿਹੀਆਂ ਮਾਨਤਾਵਾਂ ਨੂੰ ਇਹ ਟ੍ਰੈਡੀਸ਼ਨ ਬਣ ਗਿਆ ਜਦੋਂ ਪਹਿਲੀ ਵਾਰ ਕਿਸੇ ਨੇ ਕਰਿਆ ਹੋਊਗਾ ਫਿਰ ਉਹਦੀ ਅਗਲੀ ਪੀੜੀ ਬਸ ਪੀੜੀ ਦਰ ਪੀੜੀ ਤੁਰ ਪਿਆ ਕੰਮ
0: ਬਿਲਕੁਲ
1: ਇਹ ਜਿਹੜੀ ਇਸਟੈਬਲਿਸ਼ ਹੋ ਜਾਂਦਾ ਫਿਰ ਉਹ ਵਹਿਮ ਜਿਹੜਾ ਨਾ ਉਸ ਕਈ ਵਾਰੀ ਉਹ ਕਲਚਰਲ ਰੀਤੀ ਰਿਵਾਜ ਦੀ ਸ਼ਕਲ ਵੀ ਲੈ ਲੈਂਦਾ ਕਿ ਹੁਣ ਸਾਡੀ ਇਹ ਤਾਂ ਰਸਮ ਹੈ ਭਾਈ
0: ਦੂਜੀ ਹਰਿਆਣਵੀ ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਕਹਿੰਦੇ ਸੀ ਹਾਂਜੀ ਤੇ ਆਪਣੇ ਨਾਲ ਜੁੜ ਵੀ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਬੱਲੇ ਬੱਲੇ
2: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਚੱਲੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ
2: ਪਾਰੇ ਸਾਹਿਬ ਪਹਿਲਾਂ ਇਹਨੂੰ ਮਾੜਾ ਜਿਹਾ ਸੈੱਟ ਕਰੋ ਆਵਾਜ਼ ਮੁੜ ਕੇ ਬਹੁਤ ਜ਼ਿਆਦਾ
0: ਇਧਰੋਂ ਵਾਪਸ ਆਉਂਦੀ ਹੈ ਜੀ ਅੱਛਾ ਜੀ
1: ਮਿੱਤਰਾਂ ਦੀ ਆਵਾਜ਼ ਗੁੱਜੀ
2: ਹਾਂਜੀ ਹਾਂਜੀ
0: ਹੁਣ ਦੇਖੋ ਜੀ
2: ਚਲੋ ਹੁਣ ਵੀ ਬੋਲ ਕੇ ਦੇਖ ਲੈਨੇ ਆ ਹੁਣ ਸੈੱਟ ਆ
0: ਬਸ ਵਹਿਮ ਹੀ ਕੱਢਣਾ ਸੀ
2: ਕਹਿਣਾ ਮੈਂ ਕੀਤਾ ਕੁਛ ਨਹੀਂ ਬਸ ਵਹਿਮ ਆਹੀ ਦੱਸਿਆ ਜੀ ਆ
0: ਜੀ
2: ਗੱਲ ਏਦਾਂ ਹੈਗੀ ਜੀ ਕਿ ਸਾਡੀ ਜਿਹੜੀ ਹੈਗੀ ਆ ਪਰਵਰਿਸ਼ ਉਹ ਹੁੰਦੀ ਇਸ ਤਰੀਕੇ ਦੇ ਨਾਲ ਹੈਗੀ ਆ ਜੀ ਜਿਸ ਸਮਾਜ ਚ ਅਸੀਂ ਰਹਿੰਦੇ ਆ ਜੀ ਉਹਦਾ ਅਸਰ ਤਾਂ ਬੰਦੇ ਤੇ ਪੈਂਦਾ ਹੀ ਆ ਜੀ
0: ਬਿਲਕੁਲ ਜੀ
2: ਪਰ ਕੁਛ ਇੱਕ ਮਨੁੱਖ ਹੁੰਦੇ ਆ ਉਹ ਆਪਣੀ ਵੱਖਰੀ ਵਿਰਤੀ ਦੇ ਹੁੰਦੇ ਆ ਜਿੱਦਾਂ ਜੀ ਕਹਿੰਦੇ ਵੀ ਕਫਨ ਖਰੀਦਣਾ ਹੋਵੇ ਤੇ 6 ਮੀਟਰ ਦੇ ਦੇ ਹੈ ਜੀ 2 ਮੀਟਰ ਦੇ ਦੇ ਹੈ ਜੀ ਉਹ ਚ ਪੌਣ ਪਾ ਦੇਣੀ ਜੀ ਜਿੱਥੇ ਸਗਨ ਕਰਨਾ ਉੱਥੇ ਸਵਾਇਆ ਕਰ ਦੇਣਾ
0: ਸਵਾ ਕਰ ਦੇਣਾ ਹੈ ਜੀ
1: ਕੀ ਬਾਤ ਆ
2: ਸੋ ਤੇ ਕੁਦਰਤ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਇਸ ਕਰਕੇ ਮਤਲਬ ਉੱਤੇ ਉੱਠਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੇਰਾ ਜਨਮ ਹੀ ਜਿਹੜਾ ਆ 7 ਜੂਨ 1968 ਦੀ ਸ਼ਾਮ 6:45 ਹੋਇਆ ਪੌਣ ਤਾਂ ਉਦੋਂ ਹੀ ਪੈ ਗਈ ਜਦੋਂ ਮੈਂ ਜੰਮਿਆ
0: ਬੱਲੇ ਜੀ
2: ਫੇਰ ਤਾਂ ਸਗਣੀ ਹੋ ਗਈ ਜੀ ਵੀ ਪੌਣ ਤੇ ਆ ਗਏ ਅਸੀਂ ਦੁਨੀਆਂ ਤੇ
0: ਹਾਂਜੀ ਬਿਲਕੁਲ
2: ਬਾਕੀ ਤੇ ਜਿਹੜਾ ਹੈਗਾ ਆ ਕੰਮ ਚੱਲ ਪਿਆ ਉਸ ਤੋਂ ਬਾਅਦ ਜਦੋਂ ਛੋਟੇ ਹੁੰਦਿਆਂ ਤੋਂ ਕੀ ਦੇਖਦੇ ਹੈਗੇ ਅਸੀਂ ਨਿੱਕੇ ਨਿੱਕੇ ਵਿਚਾਰ ਜਿਹੜੇ ਕੀਤੇ ਜਾਂਦੇ ਹੈਗੇ ਆ ਜੀ
0: ਜੀ
2: ਛੋਟੇ ਛੋਟੀਆਂ ਗੱਲਾਂ ਦੀਵਾਲੀ ਤੇ ਘਰਦਿਆਂ ਨੇ ਕਹਿਣਾ ਹੈਗਾ ਦੇਖੀ ਤੇਰੇ ਕੋਈ ਬਾਲ ਨਾ ਕੱਟ ਲੈ
0: ਜੀ
2: ਹੈ ਜੀ
0: ਜਾਂ ਦਰਵਾਜੇ ਖੋਲ ਦੋ ਸਾਰੇ ਅੱਜ ਲਕਸ਼ਮੀ ਨੇ ਆਉਣਾ
2: ਅੱਜ ਲਕਸ਼ਮੀ ਨੇ ਆਉਣਾ ਹੈਗਾ
0: ਲਾਈਟਾਂ ਨੀ ਬੰਦ ਕਰਨੀਆਂ
2: ਹੈਗਾ ਯਾਰ ਉਹ ਸਾਰਾ ਉਹ ਜਿਹੜਾ ਹੈਗਾ ਉਹ ਸਾਡੀ ਪਰਵਰਿਸ਼ ਦਾ ਹਿੱਸਾ ਹੀ ਰਹੇ ਜੀ
0: ਬਿਲਕੁਲ
2: ਉਹ ਮਤਲਬ ਹੁਣ ਜਿਸ ਏਜ ਦੇ ਵਿੱਚ ਅਸੀਂ ਆ ਗਏ ਹੈਗੇ ਆ ਨਾ ਜੀ ਬਾਹਰ ਤੁਰੇ ਜਾਂਦੇ ਸਾਡੀ ਕੋਈ ਪੈਰਾਂ ਦੀ ਮਿੱਟੀ ਨਾ ਚੱਕ ਲੈ
0: ਉਹ
2: ਪਤਾ ਨੀ ਮਿੱਟੀ ਚੱਕ ਕੇ ਕੀ ਕਰ ਲੂਗਾ ਜੀ ਸਾਨੂੰ ਕੀ ਹੋ ਜਾਊਗਾ ਮੈਨੂੰ ਇਹ ਨੀ ਸਮਝ ਆਇਆ
0: ਜੀ
2: ਹਾਂਜੀ ਸੋ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜੀ ਉਹਦੇ ਹਿਸਾਬ ਨਾਲ ਘਰੋਂ ਨਿਕਲਿਆ ਨਾਲ ਫਲਾਨਾ ਮੱਥੇ ਲੱਗ ਗਿਆ
0: ਹਾਂਜੀ
2: ਤੇ ਉਹ ਜੇ ਨਾ ਵੀ ਚਾਹੁੰਦੇ ਹੋਏ ਮੇਰਾ ਤਾਂ ਕਈ ਵਾਰੀ ਮਾਤਾ ਜੀ ਨਾਲ ਤਕਰਾਰ ਵੀ ਇਸੇ ਗੱਲੋਂ ਹੋਣਾ ਉਹਨਾਂ ਗੱਲ ਚੱਲ ਅੰਦਰ ਮੁੜ ਕੇ ਚੱਲ ਅੰਦਰ ਮੁੜ ਕੇ ਦੋ ਦਾਣੇ ਖੰਡ ਦੇ ਮੂੰਹ ਚ ਪਾ ਲਾ ਫੇਰ ਚੱਲ ਜਾ ਹੈਂਜੀ ਦੋ ਦਾਣੇ ਖੰਡ ਦੇ ਮੂੰਹ ਚ ਪਾਉਣ ਨਾਲ ਪਤਾ ਨੀ ਕੀ ਬਦਲ ਗਿਆ ਇਹ ਨੀ ਪਤਾ ਪਰ ਹਾਂਜੀ ਇਹ ਆ ਕਿ ਜੇ ਮੈਂ ਨਾ ਦੋ ਦਾਣੇ ਖੰਡ ਦੇ ਮੂੰਹ ਚ ਪਾਉਂਦਾ ਤੇ ਘਰ ਚ ਕਲੇਸ਼ ਤਾਂ ਹੋ ਹੀ ਜਾਣਾ ਸੀ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਕਹਿ ਲੋ ਤੁਸੀਂ ਤੇ ਸਾਡੀ ਪਰਵਰਿਸ਼ ਵਿੱਚ ਮਿਲੀਆਂ
0: ਬਿਲਕੁਲ
2: ਹੁਣ ਸਾਡੇ ਐਜੂਕੇਟ ਹੋਣ ਦੇ ਨਾਲ ਜਿਹੜਾ ਆ ਕਿ ਸਾਨੂੰ ਹੋਣਾ ਕੀ ਚਾਹੀਦਾ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇੱਥੇ ਇਹਨੂੰ ਸਟਾਪ ਕਰ ਦਈਏ ਤੇ ਅਗਲੀ ਪੀੜੀ ਜਿਹੜੀ ਹੈਗੀ ਆ ਉਹ ਵਾਈਜ਼ ਮੈਨ ਦੀ ਬਣ ਜਾਏ ਜੀ ਵੀ ਉਹ ਸਿਆਣੀ ਬਣ ਜਾਏ
0: ਜੀ
2: ਉਹਨੂੰ ਨਾ ਅਸੀਂ ਇਹਨਾਂ ਭਰਮਾਂ ਦੇ ਵਿੱਚ ਉਲਝਾਈਏ
0: ਜੀ
2: ਸੋ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਸਿਆਣੇ ਕਰ ਲਈਏ ਜੀ
0: ਜੀ
2: ਬਾਕੀ ਜਿਹੜਾ ਹੈਗਾ ਆ ਜੀ ਹੁਣ ਸ਼ਮੀ ਜੀ ਨੇ ਸਾਰਾ ਦੱਸ ਦਿੱਤਾ ਆ ਵੀ ਮੰਗਲ ਵੀਰ ਸ਼ਨਿਚਰ ਹੈ ਜੀ ਜਿੱਦਾਂ ਜਿੱਦਾਂ ਦਿਲ ਕਰਦਾ ਓਦਾਂ ਓਦਾਂ ਮਨਾਈ ਜਾਂਦੇ ਵੀ ਕਿਹੜਾ ਸੂਰਜ ਨਵਾਂ ਚੜ੍ਹਦਾ ਆ ਤੇ ਕੀ ਹੁੰਦਾ ਹੈਗਾ ਆ ਜੀ
0: ਬਿਲਕੁਲ ਆ ਜੀ
2: ਜਿਹੜੇ ਹੈਗੇ ਆ ਦੇਖੋ ਆਸਾ ਜੀ ਦੀ ਵਾਰ ਹੈਗੀ ਆ ਉਹ ਸਾਰੀ ਇਸੇ ਚੀਜ਼ ਦੇ ਉੱਤੇ ਹੀ ਹੈਗੀ ਆ ਜੀ ਗੁਰਬਾਣੀ ਨੇ ਤਾਂ ਬੜਾ ਸਪਸ਼ਟ ਸਾਰੇ ਭਰਮ ਦਾ ਖੰਡਨ ਕੀਤਾ
0: ਜੀ
2: ਪਰ ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਜਿਹੜੇ ਬੰਦੇ ਜਿਹੜੇ ਆ ਧਰਮ ਦੇ ਰਾਖੇ ਹੈਗੇ ਆ ਜੀ ਗੁਰੂ ਘਰ ਦੇ ਵਜ਼ੀਰ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ ਜਦੋਂ ਉਹਨਾਂ ਨੂੰ ਮੈਂ ਭਰਮ ਚ ਪਿਆ ਕਿਸੇ ਚ ਦੇਖਦਾ ਹੈਗਾ ਵਹਿਮਾਂ ਭਰਮਾਂ ਚ ਦੇਖਦਾ ਆ ਤੇ ਮੈਂ ਬੜਾ ਹੈਰਾਨ ਹੁੰਦਾ ਆ ਮੈਂ ਕਿਹਾ ਦੇਖੋ ਵੀ ਏਡਾ ਵੱਡਾ ਜਿਹੜਾ ਸਿਧਾਂਤ ਤੁਹਾਡੇ ਕੋਲ ਆ ਹਾਂਜੀ ਨਹੀਂ ਤਾਂ ਪਰ ਸਾਹਿਬ ਜਿਹੜਾ ਹੈਗਾ ਆ ਇਹ ਹੁੰਦਾ ਸੀ ਸੂਤਕ ਆ ਜੀ ਕਿਸੇ ਦੇ ਘਰ ਜਿਹੜਾ ਆ ਜੇ ਬੱਚਾ ਜੰਮ ਪਿਆ ਤਾਂ ਸੂਤਕ ਹੈਗਾ ਜੀ ਕਿਸੇ ਦੇ ਘਰ ਮਰਗ ਹੋ ਗਈ ਜੀ ਤਾਂ ਸੂਤਕ ਚੱਲ ਪਿਆ ਜੀ ਹਾਂਜੀ ਉਹ ਬੜੀਆਂ ਚੀਜ਼ਾਂ ਵਿਚਾਰ ਕਰਦੇ ਸੀ ਏਡੇ ਭਰਮਾਂ ਚ ਪੈਂਦੇ ਸੀ ਜੀ
0: ਬਿਲਕੁਲ
2: ਉਹ ਗੁਰਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ ਤੇ ਆਪਾਂ ਥੋੜੇ ਸਿਆਣੇ ਹੋਏ ਥੋੜੇ ਉੱਠੇ ਜੀ ਇਹਨਾਂ ਚੀਜ਼ਾਂ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸੋਸਾਇਟੀ ਦੇ ਵਿੱਚ ਇਹ ਭਰਮ ਜਾਲ ਇੰਨਾ ਕੁ ਚੱਲਿਆ ਹੈਗਾ ਜਿਹੜਾ ਪਿੱਛੋਂ ਟਰੈਵਲ ਕਰਦਾ ਆ ਰਿਹਾ ਉਹਨੂੰ ਮਤਲਬ ਤੋੜਨਾ ਜਿਹੜਾ ਹੈਗਾ ਇਸ ਭਰਮ ਜਾਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ
0: ਨਹੀਂ ਗਾ ਜੀ
2: ਤੁਸੀਂ ਦੇਖੋ ਫਿਰ ਦੂਜਾ ਭਰਮ ਸਾਹਿਬ ਇਹਦੇ ਵਿੱਚ ਨਾ ਮੈਂ ਸ਼ਮੀ ਜੀ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ ਤੇ ਅਸੀਂ ਲੋਕ ਗੱਲਾਂ ਬਹੁਤ ਕਰਦੇ ਹੈਗੇ ਆ ਅੰਦਰੋਂ ਅਸੀਂ ਖੋਖਲੇ ਆ
0: ਖੋਖਲੇ ਆ ਬਿਲਕੁਲ ਆ ਜੀ ਬਿਲਕੁਲ ਦੋਸਤ
2: ਸਿਧਾਂਤ ਅਸੀਂ ਨਾ
0: ਜੀ
2: ਹਾਂਜੀ ਅਸੀਂ ਮਤਲਬ ਲੋਕਾਂ ਨੂੰ ਬੜੇ ਸਿਆਣੇ ਬਣ ਬਣ ਕੇ ਦੱਸਾਂਗੇ ਪਰ ਅਸਲ ਦੇ ਵਿੱਚ ਜਿਹੜਾ ਹੈਗਾ ਮੈਂ ਸ਼ਮੀ ਜੀ ਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਨੂੰਹ ਦਾ ਭੂਤ ਕੱਢਦੇ ਪਏ ਸੀ ਜੀ ਤੇ ਉਹਦੇ ਉਹ ਤੇ ਉਹਨੂੰ ਬੇਚਾਰੀ ਨੂੰ ਚਿਮਟੇ ਮਾਰੀ ਗਏ ਪਾਣੀ ਪਿਲਾਈ ਗਏ ਕਿਤੇ ਉਹ ਅਨਕੌਂਸ਼ੀਅਸ ਹੋ ਗਈ ਇਨ ਦਾ ਮੇਨ ਟਾਈਮ ਦਿੱਲੀ ਉਹਦੇ ਪੇਕੇ ਸੀਗੇ ਉਹ ਕਿਤੇ ਅਚਨਚੇਤ ਉੱਤੋਂ ਆ ਗਏ ਜੀ ਉਹਨਾਂ ਨੇ ਚੱਕਿਆ ਵੀ ਹਾਂ ਜੀ ਇਹ ਤਾਂ ਕਰੋਲਟੀ ਹੈਗੀ ਉਹਨਾਂ ਨੇ 498 ਦਾ ਪਰਚਾ ਦਰਜ ਕਰਾਤਾ ਜੀ ਹੁਣ ਅੱਛਾ ਉਹ ਜਿਹੜਾ ਬਾਬਾ ਸੀਗਾ ਜਿਹੜਾ ਲਿਆਂਦਾ ਤਾਂਤਰਿਕ ਉਹ ਵੀ ਮੁਲਜ਼ਮ ਸੀਗਾ ਜੀ ਹੁਣ ਸਵਾਲ ਤਾਂ ਇਹ ਹੈਗਾ ਆ ਔਰ ਉਸ ਘਰ ਦੇ ਵਿੱਚ ਜਿਹੜਾ ਇਹ ਬੰਦੇ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਮੁਲਜ਼ਮ ਇੱਕ ਜਿਹੜਾ ਆ ਨਾ ਜੀ ਉਹ ਇੱਕ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਸੀ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਇਹਨਾਂ ਚੀਜ਼ਾਂ ਤੇ ਵਹਿਮਾਂ ਭਰਮਾਂ ਤੇ
0: ਬਿਲਕੁਲ ਆ ਜੀ
2: ਉਹ ਮੈਨੂੰ ਮੇਰੇ ਡਿਫੈਂਸ ਦੇ ਵਿੱਚ ਮੇਰੀ ਕਿਤਾਬ ਦਿਓ ਵੀ ਮੈਂ ਤਾਂ ਇੱਦਾਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨੀ ਮੈਂ ਕਿਹਾ ਤੂੰ ਮੰਨਦਾ ਨੀ ਤੂੰ ਲੋਕਾਂ ਦਰਦ ਕਹਿੰਦੇ ਨੀ ਹੈਗੇ ਜੀ ਮੁੱਲਾ ਤੇ ਮਸਾਲ ਜੀ ਦੋਵਾਂ ਦਾ ਇੱਕੋ ਚਿੱਤ ਲੋਕਾਂ ਦਰ ਦਿਖਾਵਣੇ ਤੇ ਆਪ ਹਨੇਰੇ ਵਿੱਚ ਜਿਹੜੇ ਲੋਕ ਜਿਹੜੇ ਹੈਗੇ ਜਿਹੜਾ ਮਸਾਲ ਲੈ ਕੇ ਅੱਗੇ ਤੁਰਿਆ ਆ ਹੁੰਦਾ ਆ ਉਹ ਲੋਕਾਂ ਨੂੰ ਤਾਂ ਰਸਤਾ ਦਿਖਾਉਂਦਾ ਹੁੰਦਾ ਤੇ ਆਪ ਹਨੇਰੇ ਚ ਤੁਰਿਆ ਹੁੰਦਾ ਆ ਉਹ ਆਪਣਾ ਹਨੇਰਾ ਹੀ ਹੁੰਦਾ ਉਹਦੇ
0: ਬਿਲਕੁਲ ਆ ਜੀ
2: ਸੋ ਏਦਾਂ ਹੀ ਸਾਡੀ ਸੋਸਾਇਟੀ ਦਾ ਹਾਲ ਆ। ਮੈਂ ਉਹਨੂੰ ਕਿਹਾ ਵੀ ਤੈਨੂੰ ਫਿਰ ਜਿਹੜਾ ਹੈਗਾ ਯਾਰ ਤੂੰ, ਮੈਂ ਤੇਰੀ ਗੱਲ ਨਾਲ ਸਹਿਮਤ ਤਾਂ ਹੋ ਜਾਂਦਾ ਆ ਵੀ ਮੈਂ ਕੋਰਟ ਦੇ ਵਿੱਚ ਤੇਰੀ ਕਿਤਾਬ ਦੇ ਦਿੰਦਾ ਆ, ਪਰ ਮੈਨੂੰ ਇਹ ਦੱਸ ਵੀ ਜਦੋਂ ਤੇਰੇ ਘਰ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਤੇ ਤੈਨੂੰ ਸ਼ਰਮ ਨਹੀਂ ਆਈ?
0: ਬਿਲਕੁਲ
2: ਹਾਂਜੀ, ਵੀ ਲੋਕਾਂ ਨੂੰ ਵੀ ਜਗਾਉਣ ਤੇ ਲਿਆ ਹੈਗਾ ਆ ਤੇ ਘਰ ਚ ਤੇਰੇ ਹਨੇਰਾ ਪਸ ਰਿਹਾ ਆ ਜੀ
0: ਜੀ।
2: ਇਸ ਕਰਕੇ ਜਿਹੜਾ ਆ ਜੇ ਅਸੀਂ ਐਜੂਕੇਟਡ ਹੈਗੇ ਆ ਜਾਂ ਐਜੂਕੇਸ਼ਨ ਹੈਗੀ ਆ ਆਪਾਂ ਮਤਲਬ ਅਟੇਨ ਕੀਤੀ ਆ, ਸਾਨੂੰ ਥੋੜਾ ਜਿਹਾ ਜਿਹੜਾ ਆ ਰੈਸ਼ਨਲਿਸਟ ਹੋਣਾ ਚਾਹੀਦਾ ਹੈਗਾ, ਥੋੜਾ ਜਿਹਾ ਆਪਾਂ ਸਿਆਣੇ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ। ਹੋਰ ਕੁਛ ਨੀ ਕਰ ਸਕਦੇ ਨਾ, ਹੁਣ ਅਸੀਂ ਨੀ ਅਸੀਂ ਪੱਕ ਗਏ ਹੈਗੇ ਆ ਜੀ, ਸਾਨੂੰ ਤਾਂ ਜਿੰਨੇ ਕੁ ਜਿਹੜੇ ਵਹਿਮ ਭਰਮ ਜਿਹੜੇ ਹੈਗੇ ਸਾਡੇ ਨਾਲ ਹੀ ਜਾਣੇ ਹੈਗੇ ਜੀ, ਜਿਹੜੇ ਕੋਸ਼ਿਸ਼ ਕਰਦੇ ਹੈਗੇ ਆ ਜੀ ਵੀ ਹਾਂ ਜੀ ਇਹਨੂੰ ਅਸੀਂ ਡਿਲੀਊਟ ਤਾਂ ਕਰ ਸਕਦੇ ਹੈਗੇ ਆ ਪਰ ਇਹਨੂੰ ਮਿਟਾ ਨੀ ਸਕਦੇ,
0: ਮਿਟਾ ਨੀ ਸਕਦੇ।
2: ਕੋਸ਼ਿਸ਼ ਕਰੀਏ ਵੀ ਅਗਲੀ ਪੀੜੀ ਦੇ ਵਿੱਚ ਇਹ ਚੀਜ਼ਾਂ ਨਾ ਟਰੈਵਲ ਹੋਣ ਜੀ, ਬਸ ਇੰਨੀ ਕੁ ਬੇਨਤੀ ਹੈਗੀ ਜੀ। ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ,
0: ਸ਼ੁਕਰੀਆ
2: ਸ਼ਮੀ ਜੀ, ਗ੍ਰੇਟਫੁਲ ਸਰ, ਥੈਂਕ ਯੂ ਜੀ,
0: ਲਾਈਕ ਯੂ, ਸ਼ੁਕਰੀਆ, ਸੋਹਣੇ ਵਿਚਾਰਾਂ ਦੇ ਨਾਲ ਵਾਰ ਦੀ ਤਰ੍ਹਾਂ। ਹਾਂਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਮੈਨੂੰ ਗੱਲ ਚੇਤੇ ਆਉਂਦੀ ਹੈ ਸ਼ਮੀ ਜੀ ਜਿੱਦਾਂ ਸੈਣੀ ਸਾਹਿਬ ਗੱਲ ਸੁਣਾ ਕੇ ਗਏ ਨਾ, ਇੱਕ ਨੈਟਫਲਿਕਸ ਦੇ ਉੱਤੇ ਇੱਕ ਸੀਰੀਜ਼ ਵੀ ਹੈਗੀ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਬਹੁਤ ਵੱਡੇ ਪੱਧਰ ਤੇ ਉੱਤੇ ਬਹੁਤ ਵੱਡਾ ਕਾਰੋਬਾਰੀ ਲੋਕ ਸਨ, ਤਾਂ ਉਹ 7-9 ਪਰਿਵਾਰ ਦੇ ਜੀ ਸੀ, ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ, ਉਹ ਸਾਰੇ ਹੀ ਫਾਂਸੀਆਂ ਲਾ ਕੇ ਮਤਲਬ ਕਿ ਘਰ ਦੇ ਵਿੱਚ ਉਹ ਤਾਂਤਰਿਕ ਨੇ ਕੁਛ ਗੱਲਬਾਤ ਕੀਤੀ ਸੀ ਇਸ ਹਿਸਾਬ ਦੇ ਨਾਲ, ਤੇ ਉਹ ਸਾਰੇ ਜਾਣੇ ਹੀ ਮਤਲਬ ਕਿ ਸੁਸਾਈਡ ਕਰ ਲੈਂਦੇ ਆ ਜੀ ਕੁਝ ਕਾਰਨ ਕਰਕੇ, ਤੇ ਉਹ ਸਾਰੀ ਪੁੱਛ ਪੜਤਾਲ ਦੇ ਵਿੱਚ ਬਾਅਦ ਚੋ ਜਦੋਂ ਸਾਰਾ ਕੁਛ ਨਸ਼ਰ ਆਇਆ ਸਾਹਮਣੇ ਆਇਆ, ਤੇ ਉਹ ਬਿਲਡਿੰਗ ਦੀ ਉਹਨਾਂ ਦੀ ਸਾਰੀ ਕਹਿ ਲੋ ਇਨਕੁਆਇਰੀ ਵਗੈਰਾ ਕੀਤੀ, ਤਾਂ ਉਹ ਹੈਰਾਨ ਪਰੇਸ਼ਾਨ ਰਹਿ ਗਏ। ਇੱਕ ਕੰਧ ਦੇ ਉੱਤੇ 7-9 ਪ੍ਰਣਾਲੇ ਜਿਹੜੇ ਨੇ ਬਾਹਰ ਨੂੰ ਨਿਕਲ ਰਹੇ ਨੇ ਜੀ, ਉਹ ਪਤਾ ਨੀ ਕਾਹਦੇ ਲਈ ਨੇ, ਤੇ ਉਹ ਖਰੇ ਸਵਰਗਾਂ ਦੇ ਵਿੱਚ ਜਾਣ ਨੂੰ ਜਾਂ ਕੁਝ ਏਦਾਂ ਦਾ ਉਹਨੇ ਤਾਂਤਰਿਕ ਨੇ ਕੁਝ ਦੱਸਿਆ ਸੀ, ਤੇ ਉਹ ਬੇਚਾਰੇ ਅਫਵਾਹਾਂ ਲੈ ਕੇ ਸਾਰਾ ਟੱਬਰ ਇੱਕੋ ਰਾਤ ਦੇ ਵਿੱਚ ਸਾਰਾ ਕੁਝ ਹੀ ਖਤਮ ਕਰਾ ਦਿੱਤਾ ਜੀ ਉਹਦਾ। ਤੇ ਇਸੇ ਤਰ੍ਹਾਂ ਆਪਾਂ ਕੱਲ ਪਿਛਲੇ ਵੀਕ ਦੇ ਵਿੱਚ ਇੱਕ ਨਾ ਮੈਂ ਕਹਾਣੀ ਸਾਂਝੀ ਕੀਤੀ ਸੀ ਆਪਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ, ਬਾਕਮਾਲ ਕਹਾਣੀਕਾਰ ਨੇ, ਤਾਂ ਉਹਨਾਂ ਦੀ ਕਹਾਣੀ ਸੀ ਓਪਰੀ ਹਵਾ
1: ਜੀ,
0: ਤੇ ਓਪਰੀ ਹਵਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪਰਿਵਾਰ ਦੇ ਵਿੱਚ ਨੂੰਹ ਆਉਂਦੀ ਹੈ ਤੇ ਉਹ ਆਪਣਾ ਰਹਿੰਦੀ ਹੈ ਸਾਰਾ ਕੁਝ, ਬਹੁਤ ਸਾਰੇ ਗੁਣਕਾਰੀ ਜਿਹੜੀ ਬਹੂ ਹੈ, ਤੇ ਉਹ ਰੋਟੀ ਪਾਣੀ ਹੋਰ ਸਾਰਾ ਕੱਪੜਾ ਲੱਥਾ ਸਾਰਾ ਕੁਝ ਜੋ ਵੀ ਘਰੇਲੂ ਕੰਮ ਕਾਜ ਹੈ, ਪੜ੍ਹੀ ਲਿਖੀ ਵੀ ਸੀ ਸਾਰਾ ਕੁਝ ਸੀ, ਤੇ ਉਹਦੀ ਸੱਸ ਕੀ ਕਰਦੀ ਸੀ ਉਹਨੂੰ ਮਤਲਬ ਕਿ ਹਨਾ ਕਹਿੰਦੀ ਓਪਰੀ ਹਵਾ ਆ ਗਈ ਮੇਰੇ ਵਿੱਚ, ਪਤਾ ਨੀ ਕਿੰਨੀ ਕੁ ਜਾਨ ਆ ਜਾਂਦੀ, ਪਾਵਰ ਆ ਜਾਂਦੀ, ਉਹ ਵਗਾ ਵਗਾ ਕੇ ਚੀਜ਼ਾਂ ਮਾਰਦੀ ਤੇ ਕੁੱਟਦੀ ਸਾਰਾ ਕੁਝ ਕਰਦੀ, ਨੂੰਹ ਨੂੰ ਫੜ ਲੈਂਦੀ ਘੁੱਟ ਕੇ ਹੱਥ ਤੋਂ, ਤੇ ਉਹਦੇ ਇੱਕ ਦਿਨ ਤਾਂ ਗਰਦਨ ਹੀ ਫੜ ਲਈ, ਤੇ ਉਹ ਕਿਤੇ ਏਦਾਂ ਜਿੱਦਾਂ ਸੈਣੀ ਸਾਹਿਬ ਗੱਲ ਕਰਕੇ ਗਏ ਨਾ, ਪਰਿਵਾਰ ਆ ਗਿਆ ਤੇ ਉਹਦੇ ਮਦਰ ਫਾਦਰ ਆ ਗਏ ਵਿਜਿਟ ਕਰਨ ਦੇ ਲਈ, ਤੇ ਉਹ ਮੋਹਰੇ ਹਾ ਕੰਮ ਚੱਲਣ ਰਿਹਾ ਜੀ, ਤੇ ਉਹਨਾਂ ਨੇ ਪਹਿਲਾਂ 1-2 ਵਾਰੀ ਤਾਂ ਦੇਖਿਆ ਵੀ ਕੁੜੀ ਨੂੰ ਪੁੱਛਿਆ ਕਿ ਹੋ ਕੀ ਰਿਹਾ, ਕਹਿੰਦੇ ਪਤਾ ਨੀ, ਸੋਹਰਾ ਸਾਹਿਬ ਦੇ ਨਾਲ ਵੀ ਗੱਲ ਕੀਤੀ ਉਹਨਾਂ ਦੇ, ਤਾਂ ਉਹ ਕਹਿੰਦੇ ਇਹਨੂੰ ਪਤਾ ਨੀ ਕਿਹੜੀ ਓਪਰੀ ਹਵਾ ਆਉਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਤੇ ਉਹ ਕਹਿੰਦੇ ਚਲੋ ਕੋਈ ਨੀ, ਮਤਲਬ ਕਿ ਫਿਰ ਦੂਸਰੀ ਤੀਸਰੀ ਵਾਰੀ ਫਿਰ ਉਹ ਘਟਨਾ ਵਾਪਰਦੀ ਹੈ ਤੇ ਉਹ ਮਤਲਬ ਕਿ ਆ ਜਾਂਦੇ ਨੇ ਉਸ ਸਮੇਂ ਦੇ ਵਿੱਚ, ਤੇ ਉਹਨਾਂ ਨੂੰ ਬੁਲਾ ਲਿਆ ਜਾਂਦਾ, ਤੇ ਉਹ ਦੇਖਦੇ ਆ ਕਰਦੇ ਕੀ ਆ, ਉਹ ਸਾਰਾ ਕੁਝ ਨੋਟ ਕਰਦੀ ਆ ਉਹਦਾ ਜਿਹੜੀ ਕੁੜੀ ਦੀ ਮਦਰ ਹੁੰਦੀ ਹੈ, ਤੇ ਮੁੜ ਕੇ ਹਨਾ ਉਹ ਵੀ ਜਿੱਦਾਂ ਸੱਸ ਨੂੰ ਓਪਰੀ ਹਵਾ ਆਈ ਹੁੰਦੀ ਹੈ ਨਾ, ਉਹ ਵੀ ਆਪਣੇ ਆਪ ਦੇ ਵਿੱਚ ਆ ਜਾਂਦੀ ਹੈ, ਤਾਂ ਉਹ ਵੀ ਫਿਰ ਸੱਸ ਨੂੰ ਘੁਮਾ ਘੁਮਾ ਕੇ ਮਾਰਦੀ ਹੈ ਚੱਕ ਚੱਕ ਕੇ, ਕਹਿੰਦੀ ਮੇਰੇ ਚ ਵੀ ਓਪਰੀ ਹਵਾ ਆ ਗਈ ਹੈ ਬੰਦਿਆਂ ਵਾਂਗੂ, ਸਾਡੀ ਕੁੜੀ ਚ ਘਾਟ ਕੀ ਹੈ ਇਹ ਦੱਸ ਸਾਨੂੰ, ਤੇ ਇਹਨੂੰ ਵਸਣ ਦੇ ਤੇ ਆਪ ਵੀ ਬਸ ਆਰਾਮ ਦੇ ਨਾਲ, ਕਿਉਂ ਐਵੇਂ ਸਾਰਾ ਟੱਬਰ ਤੂੰ ਕਲਪਾਇਆ ਪਿਆ ਦੁਖੀ ਕੀਤਾ ਹੋਇਆ।
1: ਕਿਆ ਪਤਾ ਉਹ ਕੋਈ ਤਾਂ ਵਹਿਮ ਨਿਕਲ ਗਏ, ਫਿਰ ਵਹਿਮਾਂ ਦਾ ਡਾਕਟਰ ਬਣਨਾ ਕਿਹੜਾ ਸੌਖਾ ਕੰਮ ਹੈ।
0: ਬਿਲਕੁਲ,
1: ਹੁਣ ਤੁਸੀਂ ਇੱਕ ਨਾ ਬਹੁਤ ਸਿਆਣਾ ਬੰਦਾ, ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਸਿਆਣੇ ਕਿੱਦਾਂ ਬਣੇ,
0: ਸਾਨੂੰ
1: ਦੱਸੋ ਕੋਈ ਤਰੀਕਾ ਸੀ ਬਣਨਾ ਮਾੜਾ ਮੋਟਾ। ਉਹ ਕਹਿੰਦਾ ਮੈਂ ਜਿੰਨੀ ਵੀ ਅਕਲ ਸਿੱਖੀ ਨਾ, ਜਿੰਨਾ ਵੀ ਮੈਂ ਸਿਆਣਪ ਸਿੱਖੀ ਆ, ਇਹ ਸਾਰੀ ਮੂਰਖਾਂ ਕੋਲੋਂ ਲਈ ਆ
0: ਜੀ।
1: ਉਹ ਕਹਿੰਦਾ ਹੱਦ ਹੋ ਗਈ ਯਾਰ, ਮੂਰਖਾਂ ਕੋਲ ਕਿੱਦਾਂ ਲੈ ਲਈ ਹੈ
0: ਜੀ,
1: ਕਹਿੰਦਾ ਜੋ ਕੁਝ ਮੂਰਖ ਕਰਦੇ ਆ ਨਾ ਮੈਂ ਉਹ ਨਹੀਂ ਕਰਦਾ
0: ਜੀ,
1: ਤੇ ਮੈਂ ਸਿਆਣਾ ਬਣ ਗਿਆ, ਹੁਣ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਤੂੰ ਸਿਆਣਾ ਬੜਾ ਹੋ ਗਿਆ, ਉਹਨਾਂ ਕੋਲ ਲਈ ਆ। ਹੁਣ ਜਦੋਂ ਤੁਸੀਂ ਦੇਖੋ ਵੀ ਵਹਿਮ ਕਿੱਦਾਂ ਟਰੈਵਲ ਕਰਦੇ ਨਾਲ ਨਾਲ, ਤੇ ਉਹਨਾਂ ਦੀ ਸਵਾਰੀ ਵੀ ਕਰਦੇ ਲੋਕ ਵਹਿਮ ਦੀ ਪੂਰੀ
0: ਜੀ।
1: ਐਡੀਸਨ ਨੇ ਜਦੋਂ ਐਡੀਸਨ ਹੋਰਾਂ ਨੇ ਟੈਸਲਾ ਹੋਰਾਂ ਦੇ ਵੱਲੋਂ ਉਹ ਜਿਹੜੀ ਬਿਜਲੀ ਆ ਉਹ ਘਰਾਂ ਚ ਆ ਗਈ
0: ਜੀ,
1: ਤਾਂ ਉਹਨਾਂ ਦਿਨਾਂ ਚ ਨਾ ਉਹ ਉਹਨਾਂ ਨੇ ਪ੍ਰਚਲਿਤ ਸੀਗਾ ਕਹਿੰਦੇ ਉਹਦੀ ਗੱਲ, ਉਹ ਕਹਿੰਦੇ ਵੀ ਅਸੀਂ ਬਿਜਲੀ ਨੂੰ ਇੰਨੀ ਸਸਤੀ ਕਰ ਦੇਵਾਂਗੇ, ਇੰਨੀ ਸਸਤੀ ਕਰ ਦੇਵਾਂਗੇ ਕਿ ਸਿਰਫ ਅਮੀਰ ਬੰਦੇ ਮੋਮਬੱਤੀਆਂ ਬਾਲਿਆ ਕਰਨਗੇ।
0: ਕੀ ਬਾਤ ਹੈ ਜੀ,
1: ਤੇ ਉਹ ਹੁਣ ਕੈਂਡਲ ਲਾਈਨ ਡਿਨਰ ਕਰਦੇ ਆ
0: ਜੀ, ਮੋਮਬੱਤੀ ਨਾਲੋਂ ਵੀ ਸਸਤੀ ਹੋਏਗੀ ਜੀ।
1: ਹਾਂ, ਬਹੁਤ ਸਿਰਫ ਉਹਨਾਂ ਦੀ ਲਗਜ਼ਰੀ ਹੋਊਗੀ। ਜਿਵੇਂ ਹੁਣ ਏ ਆਈ ਆ, ਇਹਦੇ ਬਾਰੇ ਵੀ ਵਹਿਮ, ਕਿਉਂਕਿ ਵਹਿਮ ਤਾਂ ਨਾਲ ਨਾਲ ਚੱਲਦੇ, ਕਿਉਂਕਿ ਜਦੋਂ ਏ ਆਈ ਬਾਰੇ ਵੀ ਹੁਣ ਇਹੀ ਧਾਰਨਾ ਆਪਣੀ ਬਣਦੀ ਜਾ ਰਹੀ ਹੈ ਕਿ ਭਾਈ ਇਹ ਪਤਾ ਨੀ ਇਹਨੇ ਕੀ ਕੁਛ ਕਰ ਦੇਣਾ।
0: ਨੋ ਡਾਊਟ
1: ਬਹੁਤ ਬਹੁਤ ਤੇਜ਼ੀ ਨਾਲ ਕਾਇਆਕਲਪ ਹੋ ਰਿਹਾ ਹਰ ਚੀਜ਼ ਦੇ ਵਿੱਚ
0: ਜੀ,
1: ਪਰ ਹੁਣ ਉਹ ਵੀ ਗੱਲ ਨਾਲ ਜਿਹੜੀ ਆ ਕਹਾਵਤਾਂ ਚੱਲਦੀਆਂ ਨੇ ਕਿ ਅਸੀਂ ਏ ਆਈ ਜਿਹੜੀ ਆ ਉਹ ਇੰਨਾ ਜ਼ਿਆਦਾ ਆਸਾਨ ਕਰ ਦੇਗੀ ਕੰਮ, ਹਰ ਚੀਜ਼ ਸੋਚਣ ਸਮਝਣ ਵਾਲੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਬੰਦੇ ਦੀ ਆਪਣੀ
0: ਜੀ,
1: ਤੇ ਜਿਹੜੀ ਓਰਿਜਨਲ ਦਿਮਾਗ ਹੈ, ਓਰਿਜਨਲ ਜਿਹੜੀ ਸੋਚ ਆ
0: ਜੀ,
1: ਉਹ ਵੀ ਇੱਕ ਲਗਜ਼ਰੀ ਬਣ ਜਾਏਗੀ ਕਿ ਬਈ ਖਾਸ ਬੰਦੇ ਕੋਲ ਹੀ ਹੈ ਜਿਹੜਾ ਇਹਦੇ ਕੋਲ ਆਪਣਾ ਦਿਮਾਗ ਹੈ, ਉਹ ਤੋਂ ਕੰਮ ਲੈਂਦਾ ਹੈ, ਇਹ ਖਾਸ ਹੀ ਹੈ ਕੋਈ
0: ਜੀ,
1: ਇਹ ਨਹੀਂ ਤਾਂ ਜਿਹੜੇ ਕੈਲਕੂਲੇਸ਼ਨ ਕਰ ਰਹੇ ਆ ਤੋਂ ਲੈ ਕੇ ਵੱਡੀ ਤੋਂ ਵੱਡੇ ਕੰਮ ਕਰ ਰਹੇ
0: ਹੋਏ ਗੱਲਾਂ ਦੇ ਨਾਲ ਹੀ ਮੈਂਬਰੀ ਫੁੱਲ ਕੀਤੀ ਹੈ ਜੀ,
1: ਪੂਰੀ ਹਨੇਰੀ ਉਹਦੀ ਲਿਆ ਰੱਖੀ, ਕੋਈ ਪਤਾ ਨੀ ਏ ਆਈ ਦੇ ਨੂੰ ਲੱਸੀ ਦਿਨ ਚਾਹੀਦੀ ਲਿਆਈਏ
0: ਜੀ,
1: ਤੇ ਪੰਜਾਬੀਆਂ ਦਾ ਉਹ ਤੇ ਟਾਈਮ ਪਾਸ ਹੋ ਰਿਹਾ ਉਹਦੇ ਕਰ ਕਰਕੇ
0: ਜੀ।
1: ਅਸਲ ਚ ਇਹ ਵਹਿਮ ਕਿ ਅਸੀਂ ਇਹਦੀ ਵਰਤੋਂ ਕਰ ਰਹੇ ਹਾਂ, ਅਸਲ ਚ ਅਸੀਂ ਖੁਦ ਹੀ ਵਰਤੇ ਜਾ ਰਹੇ ਹਾਂ, ਹੁਣ ਇਹ ਟੈਕਨੋਲੋਜੀ ਦੇ ਵਿੱਚ ਇਹ ਕੰਮ ਹੋ ਰਿਹਾ। ਅਸੀਂ ਇੱਕ ਤੁਸੀਂ ਦੇਖਿਆ ਟ੍ਰੈਂਡ ਆਇਆ ਕਿ 1980 ਦੀਆਂ ਫੋਟੋਆਂ ਬਣਾ ਲਓ ਆਪਣੀਆਂ, ਉਹ ਲੋਕਾਂ ਨੇ ਹਨੇਰੀਆਂ ਲਿਆ ਤੀਆਂ ਪਾ ਪਾ ਕੇ ਫੋਟੋ, ਟੱਬਰ ਦੀਆਂ, ਨਿਆਣਿਆਂ ਦੀਆਂ, ਸਾਰਿਆਂ ਦੀਆਂ
0: ਜੀ।
1: ਹੁਣ ਅਸੀਂ ਕੀਤਾ ਕਿ ਇਸ ਲਹਿਰ ਦੇ ਵਿੱਚ ਸਵਾਰ ਹੋ ਕੇ ਅਸੀਂ ਆਪਣਾ ਨਿੱਜੀ ਡਾਟਾ ਸ਼ੇਅਰ ਕਰ ਲਿਆ,
0: ਬਿਲਕੁਲ
1: ਇਹੋ ਜਿਹੀ ਜਗ੍ਹਾ ਸ਼ੇਅਰ ਕੀਤਾ ਜਿੱਥੋਂ ਮੁੜ ਬਤਨੀ ਨਾ ਆਇਆ, ਉਹ ਕੰਮ ਹੋ ਜਾਂਦਾ ਕਿ ਉਹ ਵਾਪਸ ਨੀ ਆਉਂਦਾ ਫਿਰ।
0: ਨਹੀਂ ਸਾਡੇ ਕੋਈ ਹੋਣਾ ਫਿਕਰ ਨਾ ਕਰੋ, ਸਾਡੇ ਇੱਥੇ ਡਾਟਾ ਸੈਂਟਰ ਬਣਨ ਲੱਗੇ ਆ ਜੀ। ਹਾਂਜੀ
1: ਜੀ, ਹਾਂ, ਉਹ ਜਿਵੇਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਆਪਣੇ ਕੰਪਿਊਟਰ ਦੇ ਵਿੱਚ ਜੀ ਕੋਈ ਚੀਜ਼ ਸੇਵ ਕਰ ਲਈ ਆ, ਕੋਈ ਫਾਈਲ ਕਰ ਲਈ, ਕੋਈ ਫਿਲਮ ਪਾ ਲਈ, ਕੁਛ ਕਰ ਲਿਆ, ਫਿਰ ਆਪਾਂ ਨੂੰ ਲੱਗਦਾ ਕਿ ਨਹੀਂ ਮੈਮਰੀ ਭਰ ਗਈ ਆਪਾਂ ਡਿਲੀਟ ਕਰ ਦਈਏ ਕਿਸੇ ਕਾਰਨ ਕਰਕੇ
0: ਜੀ,
1: ਉਹ ਕਦੇ ਡਿਲੀਟ ਨੀ ਹੁੰਦਾ ਡਾਟਾ, ਉਹਦਾ ਫੁੱਟਪ੍ਰਿੰਟ ਰਹਿੰਦਾ ਹੀ ਰਹਿੰਦਾ
0: ਜੀ। ਬਿਲਕੁਲ,
1: ਇਹ ਵੀ ਵਹਿਮ ਹੈ ਕਿ ਮੈਂ ਡਿਲੀਟ ਕਰਤਾ ਤੇ ਉਹ ਡਿਲੀਟ ਹੋ ਗਿਆ
0: ਜੀ,
1: ਕਦੇ ਅਨਇੰਸਟਾਲ ਕਰਤਾ ਤੇ ਅਨਇੰਸਟਾਲ ਹੀ ਹੋ ਗਿਆ, ਉਹ ਇੰਨੀਆਂ ਕੁ ਪੈੜਾਂ ਛੱਡ ਕੇ ਜਾਂਦਾ ਪ੍ਰੋਗਰਾਮ ਜਿਹੜਾ ਤੁਸੀਂ ਪਾਇਆ ਵਿੱਚ ਕੰਪਿਊਟਰ ਦੇ ਜਾਂ ਫੋਨ ਦੇ ਵਿੱਚ, ਕਿ ਮਾਹਰ ਬੰਦਾ ਵੀ ਜਿਹੜਾ ਉਹਦੇ ਲਈ ਵੀ ਹੱਥ ਖੜੇ ਹੋ ਜਾਂਦੇ ਕਿ ਆਪਾਂ ਇਹਨੂੰ ਸਫਾਈ ਕਰ ਸਕਦੇ ਹਾਂ ਕਿ ਨਹੀਂ ਕਰ

0: ਫਿਰ ਮੈਨੂੰ ਲੱਗਦਾ ਨੀ ਕਿ ਕੋਈ ਵਹਿਮ ਦੀ ਗੁੰਜਾਇਸ਼ ਰਹਿਣੀ ਹੈ ਜਾਂ ਕੋਈ ਇਹੋ ਜਿਹੀ ਗੱਲ
1: ਜੀ
0: ਗੱਡੀ ਲੀਹ ਤੇ ਆ ਸਕਦੀ ਹੈ, ਪਰਸਨੈਲਿਟੀ
1: ਬਿਲਕੁਲ
0: ਡਿਵੈਲਪਮੈਂਟ ਹੋ ਸਕਦੀ ਹੈ।
1: ਜੀ,
0: ਜੀ
1: ਇੱਕ ਜੁੱਤੀ ਝਾੜਨ ਵਾਲਾ ਵੀ ਕੰਮ ਹੁੰਦਾ ਸੀ ਜੀ, ਮੇਰੇ ਖਿਆਲ ਨਾਲ ਨਾ ਕੁਝ ਹੁੰਦਾ ਸੀ ਏਦਾਂ ਦਾ ਵੀ ਜੀ।
0: ਜੁੱਤੀ ਝਾੜਨ ਵਾਲਾ ਤੇ ਹੈਗਾ ਹੀ ਹੈ, ਦੂਜਾ ਉਹ ਤੁਸੀਂ ਲਾਓ ਮਿਰਗੀ ਪੈ ਗਈ ਜੁੱਤੀ ਸੰਘਾ ਦੋ,
1: ਜੁੱਤੀ ਸੰਘਾ ਦੋ ਜੀ। ਹਾਂਜੀ, ਉਹ ਚਮਚਾ ਮੂੰਹ ਚ ਦੇਣ ਲੱਗ ਜਾਂਦੇ ਸੀ ਅਗਲੇ ਦੇ ਦੰਦ ਤੋੜਨੇ ਭਾਈ, ਹਨਾ ਦੱਸੋ, ਜਾਂ ਕਈਆਂ ਨੇ ਹੱਥ ਦੇ ਕੇ ਉਂਗਲੀਆਂ ਬਣਾਈਆਂ ਨੇ ਜੀ। ਬਿਲਕੁਲ ਹੈ ਜੀ ਜੀ ਕਹਿੰਦੇ ਜੀ ਇਹਦਾ ਮੂੰਹ ਨਾ ਬੰਦ ਹੋਣ ਦਿਓ, ਹਨਾ ਵੀ ਉਹ ਫਿਰ ਉਹ ਖਿੱਚੋ ਖਿੱਚ ਧੂ ਕਰਦੇ ਆ ਜੀ ਅਗਲੇ ਦੀ। ਇੱਕ ਤਾਂ ਬੰਦਾ ਤਕਲੀਫ ਦੇ ਵਿੱਚ ਉਹਨੂੰ ਫਸਟ ਏਡ ਦੀ ਜ਼ਰੂਰਤ ਹੈ, ਤੇ ਦੂਸਰਾ ਉੱਤੋਂ ਤੁਸੀਂ ਉਹਦੀ ਖਿੱਚੋ ਧੂ ਕਰਨ ਲੱਗ ਗਏ ਭਾਈ
0: ਹਾਂ
1: ਜੀ।
0: ਇਹਨਾਂ ਚ ਅਸਲ ਚ ਕੀ ਹੈ, ਡਾਕਟਰੀ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਸਦੀਆਂ ਪਹਿਲਾਂ ਵੀ ਬੜੀ ਦੂਰ ਸੀਗਾ, ਅੱਜ ਵੀ ਉਹਨਾਂ ਦੀ ਦੂਰ ਹੀ ਹੈ। ਜੇ ਕਿਸੇ ਨੇ ਕੋਈ ਚੱਜ ਦਾ ਇਲਾਜ ਕਰਾਉਣਾ ਆਪਣਾ, ਤੇ ਉਹ ਡਾਕਟਰ ਦੀ ਅਪੋਇੰਟਮੈਂਟ ਨੀ ਮਿਲਣੀ, ਜੇ ਮਿਲ ਗਈ ਤਾਂ ਉਹਨੇ ਚਮੜੀ ਸਮੇਤ ਉਹਨੂੰ ਲਾ ਲੈਣੀ ਹੈ
1: ਜੀ,
0: ਕੋਈ ਗੱਲ ਨੀ। ਉਹ ਹਜ਼ਾਰਾਂ ਆਪਾਂ ਕਿੱਸੇ ਸੁਣਦੇ ਹਾਂ ਕਿ ਉੱਥੇ ਐਂ ਹੋ ਗਿਆ ਜੀ, ਉਦੋਂ ਬੰਦਾ ਚੰਗਾ ਭਲਾ ਸੀ ਤੇ ਮੁੜ ਕੇ ਉੱਥੇ ਉਹਨੇ ਲੰਮਾ ਪਾ ਲਿਆ ਤੇ ਅਪਰੇਟ ਕਰ ਛੱਡਿਆ ਜਾਂ ਕੁਛ। ਹੁਣ ਖਬਰ ਆ ਰਹੀ ਸੀਗੀ ਕਿ ਉਹ ਗਲਤੀ ਹੋ ਸਕਦੀ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,
1: ਬਿਲਕੁਲ,
0: ਲੇਕਿਨ ਇੱਕ ਹਵਾ ਬਣ ਜਾਂਦੀ ਹੈ। ਇੱਕ ਗੱਲ ਕਹਿਣ ਨੂੰ ਆ, ਕਿਸੇ ਸਕੂਲ ਚ ਇੱਕ ਟੀਚਰ ਨੇ ਨਿਆਣਾ ਕੁੱਟਤਾ ਤੇ ਉਹ ਇਹ ਥੋੜਾ ਹੋ ਰਿਹਾ ਕਿ ਸਾਰੇ ਕੁੱਟੀ ਜਾਂਦੇ,
1: ਸਾਰੇ ਕੁੱਟੀ ਜਾਂਦੇ,
0: ਬਟ ਉਹ ਇੱਕ ਧਾਰਨਾ ਬਣਾ ਦਿੰਦੇ ਆ, ਹਾਂ ਇਹ ਤਾਂ ਕਰਦੇ ਹੀ ਆ ਨੀ, ਇਹਨਾਂ ਦਾ ਕੰਮ ਹੀ ਹੈ।
1: ਵੈਸੇ ਔਜਲਾ ਸਾਹਿਬ ਨੇ ਇੱਕ ਬੁਝਾਰਤ ਵੀ ਪਾਈ ਸੀ ਇਹਦੇ ਵਿੱਚ, ਜਦੋਂ ਤੁਸੀਂ ਆ ਗੱਲ ਕੀਤੀ ਹੈ ਟੀਚਰ ਦੀ ਤਾਂ ਮੈਨੂੰ ਯਾਦ ਆ ਗਿਆ, ਕਹਿੰਦੇ ਜਦੋਂ ਸਾਇੰਸ ਵਾਲੀ ਟੀਚਰ ਹੀ ਜਿਹੜਾ ਪੁੱਛਿਆ ਲਵੇ ਜੀ, ਫਿਰ ਕੀ ਕਰੀਏ ਜੀ, ਪੁੱਛਿਆ ਲਵੇ ਜੀ।
0: ਉਹ ਤਾਂ ਭਾਰਤ ਸਾਹਿਬ ਤੁਸੀਂ ਲੈਵਲ ਛੱਡੋ, ਉਹ ਤਾਂ ਕੀ ਆ
1: ਜੀ।
0: ਹੁਣ ਮੈਂ ਬੜਾ ਹੈਰਾਨ ਹੁੰਦਾ ਕਿ ਜਿਹੜਾ ਕੋਈ ਮੰਨ ਲਓ ਬੰਦਾ ਪੜ੍ਹਾ ਰਿਹਾ ਝਾਂਸੀ ਦੀ ਰਾਣੀ ਜਾਂ ਬੰਦਾ ਕੋਈ ਉਹ ਜਿਹਾ ਬਹਾਦਰਾਂ ਦੇ ਕਿੱਸੇ ਪੜ੍ਹਾ ਰਿਹਾ ਤੇ ਆਪ ਉਧਰੋਂ ਕਿਸੇ ਨੂੰ ਛਿੱਕ ਆਈ, ਉਹਦੇ ਨਾਲ ਹੀ ਡਰ ਕੇ ਉਹ ਤੁਹਾਡਾ ਭਲਾ ਜਿਹਾ ਹਾਰਟ ਅਟੈਕ ਆਉਣ ਲੱਗਿਆ ਜੀ।
1: ਡਿੱਗ ਪੈਂਦਾ ਜੀ,
0: ਛਿੱਕ ਵੀ ਐ ਮਾਰਦੇ, ਛਿੱਕ ਨੂੰ ਵੀ ਐ ਦੱਬ ਲੈਂਦੇ ਜਿਵੇਂ ਕੋਈ ਚੋਰ ਦੱਬਿਆ ਹੁੰਦਾ ਥੱਲੇ,
1: ਬਿਲਕੁਲ
0: ਉਹਨੂੰ ਵੀ ਨੀ ਨੱਕ ਚੋਂ ਬਾਹਰ ਆਉਣ ਦਿੰਦੇ
1: ਜੀ, ਦਿਮਾਗ ਦੀ ਨਾੜੀ ਚਾਹੇ ਮਾਰ ਜਾਵੇ ਜੀ।
0: ਹਾਂ ਉਹਨੂੰ ਵੀ ਸਪਰੈਸ ਕਰ ਦਿੰਦੇ ਆ
1: ਜੀ।
0: ਹੁਣ ਇਹ ਤਾਂ ਇਹਦਾ ਪੜ੍ਹਾਈ ਲਿਖਾਈ ਨਾਲ ਭਾਰਤ ਸਾਹਿਬ
1: ਕੋਈ
0: ਮੈਨੂੰ ਲੱਗਦਾ ਨਹੀਂ ਸੰਬੰਧ ਹੈ, ਇਹਦਾ ਤੇ ਸੰਬੰਧ ਹੈਗਾ ਕਿਸ ਚੁਗਿਰਦੇ ਚ ਕਿਸ ਮਾਹੌਲ ਚ ਉਹ ਬੰਦਾ ਰਹਿ ਰਿਹਾ,
1: ਉਹਦੇ
0: ਆਲੇ ਦੁਆਲੇ ਕਿਹੋ ਜਿਹੇ ਬੰਦੇ ਆ।
1: ਜ਼ਰੂਰੀ ਆ ਨਾ ਬੰਦੇ ਦੇ ਵਿੱਚ ਸਵਾਲ ਜਵਾਬ ਕਰਨਾ ਜਾਂ ਉਹ ਵੀ ਕਿਤੇ ਨਾ ਕਿਤੇ ਅਹਿਮੀਅਤ ਰੱਖਦਾ ਜੀ।
0: ਜਿਹੜਾ ਬੰਦਾ ਸਵਾਲ ਜਵਾਬ ਕਰਦਾ ਤੁਸੀਂ ਸੋਚੋ ਉਹਨੂੰ ਕੋਈ ਪਸੰਦ ਹੀ ਨਹੀਂ ਕਰਦਾ
1: ਜੀ,
0: ਅਗਲਾ ਕਹਿੰਦਾ ਇਹਨੇ ਸਿਰ ਖਾਣਾ ਯਾਰ ਇਹਨੂੰ ਰਹਿਣ ਦੋ,
1: ਨਹੀਂ ਉਹ ਆਪਣੇ ਵਹਿਮ ਚ ਆ ਕੇ ਮੈਂ ਦੁਨੀਆ ਬਦਲ ਦੇਣੀ ਸੀ।
0: ਆਓ ਸਿਰਫ ਸਵਾਲ ਕਰਨ ਲਈ ਸਵਾਲ ਕਰੀ ਜਾਣਾ ਵੀ ਇੱਕ ਵੱਡਾ ਵਹਿਮ, ਇਹਦੇ ਨਾਲ ਵੀ ਮੈਂ ਹਨੇਰੀ ਲਿਆ ਦੂੰ ਪੂਰੀ।
1: ਬਿਲਕੁਲ ਹੈ ਜੀ, ਤੇ ਪਟਿਆਲਾ ਤੋਂ ਭਾਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਆ, ਉਹਨਾਂ ਨੂੰ ਪੁੱਛਦੇ ਆ ਪਟਿਆਲੇ ਚ ਕਿਹੋ ਜਿਹੇ ਵਹਿਮ ਭਰਮ ਚੱਲਦੇ ਆ ਜੀ। ਸਤਿ ਸ੍ਰੀ ਅਕਾਲ ਜੀ,
0: ਬੱਲੇ ਬੱਲੇ,
1: ਸਤਿ ਸ੍ਰੀ ਅਕਾਲ ਜੀ ਪਟਿਆਲੇ ਵਾਲਿਓ, ਕਿਉਂਕਿ ਰਾਜਿਆਂ ਦੀ ਰਾਜਧਾਨੀ ਰਹੀ ਹੈ ਜੀ, ਚੂੜਾ ਵੀ ਚੜਦਾ ਉੱਥੇ ਤਾਂ ਵੈਸੇ। ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਬਿਲਕੁਲ ਬਿਲਕੁਲ, ਮੈਂ
1: ਕੱਟਿਆ ਵਾਲੀ ਸਰਕਾਰ ਵੀ ਹੈ ਜੀ,
2: ਮੇਰੇ ਸਾਰੇ ਸਵਾਲਾਂ ਜਵਾਬ ਆਪਣੇ ਆਪ ਹੀ ਦੇਤੇ, ਤੇ ਮੈਂ ਤਾਂ ਇਹ ਗੱਲ ਕਹੂੰਗਾ ਨਾ ਵੀ ਉਹ ਤਾਂ ਦੇਖਿਆ ਹੀ ਹੋਇਆ ਵੀ ਕੀ ਹਾਲਾਤ ਹੁੰਦੇ ਨੇ, ਰੋਜ਼ ਹੀ ਖਬਰਾਂ ਲੱਗੇ ਹੁੰਦੇ
1: ਜੀ।
2: ਸਤਿ ਸ੍ਰੀ ਅਕਾਲ, ਪਹਿਲ ਤਾਂ ਸ਼ਮੀ ਨੂੰ ਖਾਸ ਕਰਕੇ, ਤੇ ਪਹਿਲੀ ਗੱਲ ਤਾਂ ਇਹ ਆਪ ਸੂਝ ਮਾਰਨੇ ਤੇ ਸਿਆਣੇ ਨੇ ਟੀਚਰ ਨੇ
1: ਜੀ,
2: ਟੀਚਰ ਨੇ ਤੇ ਇੰਨਾ ਜ਼ਿਆਦਾ ਮਤਲਬ ਵਹਿਮਾਂ ਦੇ ਵਿੱਚ ਨਾ ਜਿਹੜੇ ਵਹਿਮ ਵਾਲਾ ਹੁੰਦਾ ਤੁਸੀਂ ਨਾ, ਮੇਰਾ ਫੇਵਰੇਟ ਮੇਰਾ ਇਹ ਮਤਲਬ ਕਿਆ ਪੇ ਵਿਸ਼ਾ ਹੈ
1: ਜੀ,
2: ਮੇਰੇ ਨਾਲ ਤਾਂ ਇਹਦੇ ਨਾਲ ਇੰਨਾ ਇੱਟ ਕੁੱਤੇ ਦਾ ਬੈਰ ਆ ਚੀਜ਼ ਦੇ ਵਿੱਚ ਨਾ, ਮੈਂ ਤਾਂ ਘਰੇ ਵੀ ਲੜ ਪੈਂਦਾ ਹੁਣ
1: ਜੀ। ਇੱਟ ਆਪਣੇ ਵਹਿਮ ਚ ਜੀ, ਕੁੱਤਾ ਆਪਣੇ ਵਹਿਮ ਚ ਤੁਰਿਆ।
2: ਬਿਲਕੁਲ ਬਿਲਕੁਲ ਜੀ, ਬਿਲਕੁਲ ਇੰਨਾ ਜ਼ਿਆਦਾ ਮਤਲਬ ਕਿ ਦੇਖੋ ਇਹ ਤਾਂ ਚੀਜ਼ ਜਿਹੜਾ ਵਿਸ਼ਾ ਨਾ ਪੈਰ ਪੈਰ ਤੇ ਵਹਿਮ ਹੁੰਦਾ
1: ਜੀ,
2: ਤੇ ਕੋਈ ਚੀਜ਼ ਲਿਆਉਣੀ ਆ ਤੇ ਵੀਰਵਾਰ ਅਕਸਰ ਨਾ, ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ ਤੇ ਇਹਦਾ ਮੈਂ ਨਾ ਇੱਕ ਵਾਰ ਨਹੀਂ ਕਈ ਵਾਰ, ਚਲੋ ਅਸੀਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਹਾਂ ਵੀ
1: ਜੀ,
2: ਮੈਂ ਨਾ ਦੋ ਚਾਰ ਵਾਰ ਨਹੀਂ ਕਈ ਵਾਰ ਮਤਲਬ ਮੈਂ ਗੱਡੀ ਲਈ ਆ ਤੇ ਉਹ ਨਾ ਏਜੰਸੀ ਵਾਲੇ ਕਹਿੰਦੇ ਨੇ ਆ ਤਈ ਵਾਰ ਆ ਤੁਸੀਂ ਅੱਜ ਲੈ ਕੇ ਜਾਣੀ ਗੱਡੀ
1: ਜੀ,
2: ਮੈਂ ਕਿਹਾ ਬਿਲਕੁਲ ਆ ਤਈ ਵਾਰ ਆ, ਮਤਲਬ ਸ਼ਨੀਵਾਰ ਜਿਹਨੂੰ ਆਪਾਂ ਕਹਿੰਦੇ ਸ਼ਨੀ ਦਾ ਸ਼ਨੀ ਗ੍ਰਹਿ।

0: ਬਈ ਮੈਂ ਪਗਨੇ ਮੈਂ ਕਿਹਾ
1: ਜੀ
0: ਯਾਰ ਅੱਛੇ
1: ਸ਼ਨੀਵਾਰ ਆ
0: ਪੱਕੀ ਗੱਲ
1: ਜੀ
0: ਆ, ਮੈਂ ਕਿਹਾ ਮੈਂ ਅੱਜ ਹੀ ਲੈ ਕੇ ਜਾਣੀ ਹੈ
1: ਜੀ
0: ਮੇਰੇ ਨਾਲ ਕੀ ਬਾਈ ਜੀ, ਮੈਂ ਗੱਡੀ ਲਈ ਆ ਤੇ ਇੱਕ ਦੋ ਤਿੰਨ 5-6 ਵਾਰ ਮਤਲਬ ਕਿ ਨਾਲੇ ਘਟਨਾ ਵਾਪਰੀ ਆ,
1: ਜੀ
0: ਮੈਂ ਉਦੋਂ ਹੀ ਲੈ ਕੇ ਗਿਆ ਜਾਣ
1: ਜੀ
0: ਬੁੱਝ ਕੇ।
1: ਜੀ
0: ਉਹਨਾਂ ਦਾ ਮਤਲਬ ਕਿ ਵੀ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਹਿਮ ਮਤਲਬ ਕਿ ਤੋੜਨ ਵਾਸਤੇ,
1: ਜੀ
0: ਤੇ ਵੀ ਸ਼ਨੀ ਨੂੰ ਮਤਲਬ ਮੈਨੂੰ ਇਹ ਸਮਝ ਲਿਆਦੀ ਹੈ ਵੀ ਕਦੇ ਕਿਸੇ ਨੂੰ ਪੈਸਾ ਮਿਲ ਜਾਂਦਾ ਫਿਰ ਤਾਂ ਕਦੇ ਮਨਾ ਨੀ ਮੰਦਾ ਕਰਦਾ ਹੈਗਾ,
1: ਜੀ
0: ਅਦਰਵਾਈਜ਼ ਠੀਕ ਆ ਜੀ ਕੋਈ ਆ ਹੁੰਦਾ ਜੀ ਫਲਾਣਾ ਹੁੰਦਾ ਢਿੱਮਕਾ ਹੁੰਦਾ, ਦੇਖੋ ਜੀ ਇਹ
1: ਜੀ
0: ਵੀ ਵਹਿਮ ਆ ਭਰਮ ਹੁੰਦੀ ਹੈ
1: ਬਿਲਕੁਲ
0: ਨਾ। ਤੇ ਬਾਕੀ ਗੱਲਾਂ ਇੱਕ ਬੀਬੀਆਂ ਦੇ ਵਿੱਚ ਹੋਰ ਗੱਲਬਾਤ ਹੈਗੀ ਆ, ਚਲੋ ਬਾਕੀ ਤਾਂ ਮੈਂ ਗੱਲਾਂ ਬਾਅਦ ਚ ਕਹੂੰਗਾ।
1: ਜੀ
0: ਵੀਰਵਾਰ ਨੂੰ ਜੀ ਉਹ ਕਿਸੇ ਦੇ ਘਰੇ ਅਫਸੋਸ ਕਰਨ ਜਾਂਦਾ, ਮੈਨੂੰ ਇਹ ਸਮਝ ਨਹੀਂ
1: ਜੇ
0: ਵੀਰਵਾਰ ਦੇ
1: ਬੰਦਾ ਹੀ
0: ਵਿੱਚ ਕੀ
1: ਉਧਰ
0: ਚੱਕਰ
1: ਮਰਿਆ ਹੋਵੇ ਤਾਂ
0: ਹੁੰਦਾ,
1: ਫਿਰ ਕੀ ਕਰੀਏ ਜੀ।
0: ਉਹਨੂੰ
1: ਰੋਕ
0: ਵੀ ਤਾਂ
1: ਲਈਏ
0: ਗੱਲਾਂ
1: ਬੰਦਾ ਰੋਕ ਲਓ ਜੀ, ਨਹੀਂ ਜੀ ਅੱਜ
0: ਹੈ
1: ਨੀ
0: ਨਾ।
1: ਭੇਜਣਾ।
0: ਹੋਰ ਬਿੱਲੀ ਮੇਰੇ ਸਾਹਮਣੇ ਕਈ ਵਾਰ ਆਈ ਆ, ਮੈਂ ਕਿਹਾ ਸ਼ੁਕਰ ਮਨਾਉਂਦਾ
1: ਜੀ
0: ਵੀ ਯਾਰ ਬਿੱਲੀ ਬਚ ਗਈ, ਮੈਂ ਥੱਲੇ ਨਹੀਂ ਆਈ ਟੈਰਾਂ ਦੇ ਮਤਲਬ ਗੱਡੀ ਦੇ ਥੱਲੇ ਨਹੀਂ ਆਈ ਹੈਗੀ, ਮੈਂ ਸ਼ੁਕਰ ਆ
1: ਜੀ
0: ਵੀ ਮਤਲਬ ਕਿ ਨਹੀਂ ਅੱਗੇ ਆਈ ਹੈ ਨਾ,
1: ਜੀ
0: ਅੱਜ ਵੀ ਆਈ ਸੀ ਮੈਂ, 2 ਵਾਰ ਆ ਗਈ ਮੇਰੇ। ਮੈਂ ਸੋਚਦਾ ਹਾਂ ਨਾ ਵੀ ਇੱਕ ਇਹੋ ਜਿਹਾ ਮਤਲਬ ਸਾਡਾ ਸਮਾਜ ਆ ਵੀ ਇਹੋ ਜਿਹਾ ਕਾਹਤੋਂ ਇਹ ਗੱਲ ਕਹੇ ਜਾਂਦਾ ਵੀ ਇੱਕ ਵਾਰ ਮੈਂ ਯੂਪੀ ਤੋਂ ਤੁਰੇ ਆ, ਮੈਂ ਕਿਹਾ ਵੀ ਅਟਵਾਲ ਸਾਹਿਬ ਨਾਲ ਗੱਲ ਸਮਝ ਕਰੀ ਆ,
1: ਜੀ
0: ਤੇ ਵੀ ਉਹ ਮੈਂ ਕਿਹਾ ਯਾਰ ਬਿੱਲੀ ਮੇਰਾ ਰਸਤਾ ਕਿਵੇਂ ਰੋਕ ਸਕਦੀ ਹੈ ਨਾ, ਵੀ ਮਤਲਬ ਯਾਰ ਕੀ ਚੱਕਰ ਆ ਚੁ ਗੱਲਾਂ, ਉਹ ਠੀਕ ਆ ਉਹ ਚੂਹੇ ਨਿਕਲਦੇ ਲੱਟਾਂ ਪੈਂਦੀਆਂ ਨੇ ਹਨਾ,
1: ਜੀ
0: ਉਹ ਵਿਚਾਰੀ ਮਤਲਬ ਉਹ ਸਾਈਕੋਲੋਜੀ ਇਫੈਕਟ ਪੈਂਦਾ ਵੀ ਮਤਲਬ ਵੀ ਉਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਇੱਦਾਂ ਕਿਉਂ ਕਹਿ ਸਕਦੇ ਹੋ ਨਾ, ਉਹ ਠੀਕ ਆ ਬਿੱਲੀ ਨਿਕਲਦੀ ਆ ਵੀ ਤਾਂ ਕਰਕੇ ਹੁੰਦਾ ਵੀ ਉਹ ਲਾਈਟਾਂ ਪੈਂਦੀਆਂ ਚੂਹੇ ਤੇ ਭਾਲ ਦੇ
1: ਜੀ
0: ਵਿੱਚ ਹੁੰਦੀ ਆ, ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਵੀ ਨਹੀਂ
1: ਅਗਰ ਇਹ
0: ਸਾਡੇ
1: ਆਪਣੇ ਸ਼ਿਕਾਰ
0: ਬਿੱਲੀ
1: ਆਪਣਾ
0: ਜਾ
1: ਪੇਟ
0: ਸਕਦੀ।
1: ਪੂਜਾ ਦੇ ਲਈ ਤੁਰੀ ਹੋਈ
0: ਹਾਂਜੀ
1: ਹੁੰਦੀ
0: ਹਾਂ
1: ਕਿ ਨਾ ਭਾਈ ਬਿੱਲੀ ਰਾਸਤਾ
0: ਉਹੀ
1: ਕੱਟ
0: ਤਾਂ
1: ਗਈ।
0: ਗੱਲਾਂ ਤੁਸੀਂ ਆ।
1: ਜੀ
0: ਤੇ ਫਿਰ ਮਤਲਬ ਕਿ ਕਿੰਨੀਆਂ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਵਹਿਮਾਂ ਦੇ ਵਿੱਚ ਪਾ ਦਿੰਦੀਆਂ ਨੇ ਹਨਾ, ਵੀ ਰੱਸੀ ਦੇ ਸੱਪੋਂ ਬਣਨੇ ਆ ਜਿਹਨੂੰ ਆਪਾਂ ਕਹਿੰਦੇ
1: ਬਿਲਕੁਲ
0: ਰੱਸੀ ਸੱਪ ਬਣਨੇ।
1: ਜੀ
0: ਉਹ ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਿਆ ਤੇ
1: ਜੀ
0: ਉਹ ਕਹਿੰਦੇ ਜੀ ਸਾਡੇ ਕੱਪੜੇ ਕੋਈ ਕੱਟ ਜਾਂਦਾ ਹਨਾ,
1: ਜੀ
0: ਤੇ ਉਹ ਬਾਅਦ ਚ ਪਤਾ ਲੱਗਿਆ ਹਨਾ ਵੀ ਰਾਈਟਰ ਨੇ ਲਿਖਿਆ ਵੀ ਉਹ ਯਾਰ ਤੁਸੀਂ ਸਮਝਾਓ ਵੀ ਇਹ ਚੱਕਰ ਨਹੀਂ ਗਲਤ ਨਾ ਤੁਸੀਂ ਉਹ ਸੋਚੋ
1: ਜੀ
0: ਕੋਈ ਹੋਰ ਲਾਜਿਕ ਹੋਊਗਾ ਚੀਜ਼ ਦੇ ਵਿੱਚੋਂ।
1: ਜੀ
0: ਬਾਅਦ ਚ ਪਤਾ ਕਹਿੰਦਾ ਵੀ ਮਸ਼ੀਨ ਦੇ ਵਿੱਚ ਇੱਕ ਪੱਤੀ ਲੱਗੀ ਹੋਈ ਸੀ
1: ਜੀ
0: ਤੇ ਉਹ ਬਾਰ ਬਾਰ ਘੁੰਮ ਕੇ ਮਤਲਬ ਕਿ
1: ਫਿਰ ਜਾਂਦੀ
0: ਤੁਹਾਡੇ
1: ਸੀ।
0: ਕੱਪੜੇ ਕੱਟ ਦਿੰਦੀ
1: ਜੀ
0: ਉਹੀ ਤਾਂ ਗੱਲ ਆ, ਰੱਸੀ ਦੇ ਸੱਪ ਬਣਨੇ ਇਹਨੂੰ ਕਹਿੰਦੇ ਆ।
1: ਬਿਲਕੁਲ
0: ਕਹਿਣ ਦਾ ਮਤਲਬ ਹੋਇਆ ਵੀ ਤੁਸੀਂ ਵਹਿਮਾਂ ਦੇ ਵਿੱਚ ਜਿੰਨਾ ਮਰਜ਼ੀ ਪੈ ਜਾਓ
1: ਜੀ
0: ਉਨਾ ਜ਼ਿਆਦਾ ਤੁਸੀਂ ਉੜ ਜਾਓਗੇ,
1: ਬਿਲਕੁਲ ਹੈ ਜੀ
0: ਅਦਰਵਾਈਜ਼ ਦੇ ਵਿੱਚ ਕੁਛ ਨਾ ਕਿਹਾ ਹੋਵੇਗਾ,
1: ਜੀ
0: ਠੀਕ ਹੈ ਕਿ ਨਹੀਂ।
1: ਬਿਲਕੁਲ ਹੈ ਜੀ
0: ਤੇ ਜਿਵੇਂ ਭੂਤ ਪ੍ਰੇਤਾਂ ਵਾਲਾ ਸਿਸਟਮ ਹੁੰਦਾ, ਜਿਵੇਂ ਯਾਰ ਭੂਤਾਂ ਨੂੰ ਆਉਂਦੀ ਹੈ ਜੇ ਹੁੰਦਾ ਵੋ ਹੁੰਦਾ
1: ਜੀ
0: ਸਾਰਾ ਕੁਛ, ਮਤਲਬ ਕਿ ਇਹ ਬੰਦਾ ਜਿੰਨਾ ਮਰਜ਼ੀ
1: ਬੰਦੇ ਤੋਂ
0: ਉਲਝ
1: ਵੱਡਾ
0: ਜਾਵੇ।
1: ਭੂਤ ਕਿਹੜਾ ਹੈ ਜੀ ਦੁਨੀਆਂ
0: ਬਿਲਕੁਲ ਹਾਂ
1: ਤੇ
0: ਸੋ ਹਾਂ ਤੁਸੀਂ
1: ਜੀ
0: ਸਾਰੇ ਦੀ ਗੱਲ ਦੱਸਤੀ ਵੀ ਬੰਦੇ ਤੋਂ ਵੱਡਾ ਭੂਤ ਕੋਈ ਨਹੀਂ ਹੁੰਦਾ ਹੈ, ਉਹ
1: ਜੀ
0: ਤਾਂ ਸਾਡੇ ਨਾਲ ਮੜੀਆਂ ਹੋਈਆਂ ਚੀਜ਼ਾਂ
1: ਬਿਲਕੁਲ
0: ਵੀ,
1: ਹੈ ਜੀ
0: ਜਿਵੇਂ ਆਪਾਂ ਵੀ ਉਹਦੇ ਤੇ ਸ਼ਮਸ਼ਾਨ ਘਾਟ ਦੇ ਵਿੱਚ
1: ਜੀ
0: ਮਤਲਬ ਤੁਸੀਂ ਚਲੇ ਜਾਂਦੇ ਹੋ ਜੀ ਉੱਥੇ ਆਹ ਹੁੰਦਾ ਇਹ ਹੁੰਦਾ ਵੋ ਹੁੰਦਾ, ਕਈ ਬੰਦੇ ਇਹੋ ਜਿਹੇ ਨਜ਼ਾਰਾ ਲੈਂਦੇ ਨੇ ਮੈਂ ਕਹਿੰਦਾ ਰਹੇ ਰੱਬ ਦਾ ਨਾਮ,
1: ਜੀ
0: ਜਿਹੜੇ ਬੰਦੇ ਸਾਡੇ ਵਰਗੇ ਹੁੰਦੇ ਨੇ ਉਹ
1: ਜਿੰਨੀ
0: ਅਗਲਾ ਨਾ
1: ਸ਼ਾਂਤੀ
0: ਵੀ
1: ਸਕੂਨ ਆ
0: ਉਹ
1: ਹੁਣ ਤਾਂ
0: ਬੰਦਾ
1: ਜਗ੍ਹਾ ਮਾ ਹੀ ਇਹ ਰਹਿ ਗਈਆਂ ਜੀ ਉਹ ਸਕੂਨ ਵਾਲੀਆਂ, ਉੱਥੇ ਜਾ ਕੇ
0: ਬਿਲਕੁਲ
1: ਬੰਦਾ
0: ਜੀ
1: ਆਨੰਦ
0: ਬਿਲਕੁਲ
1: ਮਾਣਦਾ ਜੀ। ਜੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਤੇ ਉਹ ਕਹਿੰਦਾ ਜੀ ਬੰਦਾ ਖਾ ਪੀ ਕੇ ਮਰਿਆ ਤੇ ਉੱਥੇ ਬੁੱਤ ਰੱਖ ਦੋ,
1: ਜੀ
0: ਉੱਥੇ ਜਾ ਕੇ ਸਾਡੇ ਵਰਗੇ ਬੰਦੇ ਇਹ ਕਹਿੰਦੇ ਵੀ ਜਿਹੜੇ ਖਾਣੇ ਪੀਣ ਵਾਲੇ ਹੁੰਦੇ ਵੀ ਚਲੋ ਜੀ ਉਹ ਰੱਖ
1: ਜੀ ਜੀ ਟੋੜਾ ਸਾਹਿਬ
0: ਕੋਈ ਵਾਲੀ
1: ਬਾਤ।
0: ਗੱਲ ਨਹੀਂ ਹੁੰਦਾ
1: ਹਾਂਜੀ ਜੀ
0: ਐਡੇ ਫ੍ਰੀ ਮਾਈਂਡ, ਹਾਂ ਐਡੇ ਫ੍ਰੀ ਮਾਈਂਡ ਬੰਦੇ ਹੁੰਦੇ ਨੇ, ਬਹੁਤ ਬੰਦੇ ਇਹੋ ਜਿਹੇ ਹੁੰਦੇ ਨੇ ਮਤਲਬ ਕਿ
1: ਜੀ
0: ਵੀ ਜਿੰਨਾ ਜ਼ਿਆਦਾ ਮਜ਼ਾ ਲੱਗਦਾ ਨੇ ਚੀਜ਼ ਦਾ,
1: ਬਿਲਕੁਲ ਹੈ ਜੀ
0: ਵਹਿਮ ਜਿਹੜੀ ਚੀਜ਼ ਹੈ ਜੀ ਉਹ ਤਾਂ ਨਾ ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਰੇ ਜਾਂਦੇ ਨੂੰ ਵੀ ਵਹਿਮ ਹੋ ਜਾਂਦਾ,
1: ਜੀ
0: ਰੱਸੀ ਦੇ ਸੱਪ ਬਣਨੇ ਉਹਨੂੰ ਕਹਿੰਦੇ ਆ,
1: ਬਿਲਕੁਲ ਹੈ
0: ਜਿੰਨਾ
1: ਜੀ
0: ਜ਼ਿਆਦਾ ਮਰਜ਼ੀ ਜਿੰਨਾ ਵਹਿਮ ਕਰੋਗੇ ਉਨਾ ਜ਼ਿਆਦਾ ਬੰਦਾ ਤੰਗ ਹੋਊਗਾ, ਉਨਾ
1: ਬਿਲਕੁਲ
0: ਜ਼ਿਆਦਾ
1: ਹੈ
0: ਬੰਦਾ ਮਤਲਬ ਕਿ ਪ੍ਰੋਬਲਮ ਦੇ ਵਿੱਚ ਆਊਗਾ ਜਿਹਦੇ
1: ਜੀ
0: ਵਿੱਚ।
1: ਬਿਲਕੁਲ ਹੈ ਜੀ। ਥੈਂਕ ਯੂ ਜੀ,
0: ਸੋ
1: ਥੈਂਕ ਯੂ ਟੋੜਾ ਸਾਹਿਬ।
0: ਤੁਸੀਂ ਸੁਖੀ ਰਹੋਗੇ
1: ਜੀ
0: ਠੀਕ ਹੈ ਨਹੀਂ,
1: ਬਿਲਕੁਲ ਹੈ ਜੀ, ਬਿਲਕੁਲ ਦੁਰੁਸਤ ਹੈ।
0: ਸੋ
1: ਥੈਂਕ ਯੂ ਜੀ,
0: ਥੈਂਕ ਯੂ
1: ਥੈਂਕ ਯੂ
0: ਸੋ ਮਚ
1: ਜੁੜੇ ਲਈ।
0: ਜੀ ਥੈਂਕ
1: ਥੈਂਕ ਯੂ,
0: ਯੂ
1: ਸਤਿ ਸ਼੍ਰੀ
0: ਜੀ।
1: ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ ਆ। ਵੈਸੇ ਲਾਲੀ ਸਾਹਿਬ, ਲਾਲੀ ਜੀ ਗੱਲ ਕਰਦੇ ਸੀ ਨਾ ਵਹਿਮ ਦੀ, ਭਾਜੀ ਇੱਕ ਮੈਨੂੰ ਗੱਲ ਚੇਤੇ ਆਈ ਕਈ ਵਾਰੀ ਨਾ ਕਿਸੇ ਨਾ ਸਕੂਲ ਦੇ ਵਿੱਚ ਜਾਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਕਾਲਜ ਸਮੇਂ ਵੀ, ਚਲੋ ਪੰਗੇ ਪੁੰਗੇ ਤਾਂ ਅਸੀਂ ਘੱਟ ਹੀ ਲੈਂਦੇ ਸੀ, ਪਰ ਕਈਆਂ ਦੀ ਜ਼ੁਬਾਨੀ ਜਿਹੜੇ ਕਾਫੀ ਮਤਲਬ ਕਿ ਐਕਟਿਵ ਹੁੰਦੇ ਸੀ ਇਹਨਾਂ ਕੰਮਾਂ ਦੇ ਵਿੱਚ, ਤਾਂ ਉਹ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਜ਼ਰੂਰ ਗਏ ਆ। ਐਵੇਂ ਕਿਸੇ ਵਹਿਮ ਦੇ ਵਿੱਚ ਨਾ ਰਹੀ, ਮੈਂ ਤੇਰਾ ਵਹਿਮ ਕੱਢ ਦੂ। ਇੱਕ ਇਹ ਵੀ ਵਹਿਮ ਹੁੰਦਾ ਸੀ ਜੀ।
2: ਹਾਂਜੀ ਬਿਲਕੁਲ ਬਿਲਕੁਲ ਜੀ। ਅੱਛਾ, ਜਿਹੜਾ ਬੰਦਾ ਜਿੰਨਾ ਵਹਿਮ ਕਰਦਾ ਉਹ ਦੂਜੇ ਨੂੰ ਜ਼ਰੂਰ ਕਹੂਗਾ ਤੂੰ ਵਹਿਮ ਨਾ ਕਰਿਆ ਕਰ, ਜਦਕਿ ਆਪ ਹੀ ਕਰ ਰਿਹਾ ਹੁੰਦਾ ਮੇਨ। ਆਪਣਾ ਵੀ ਉਹਨੂੰ ਇਹ ਵਹਿਮ ਕਿ ਮੇਰੇ ਕਹਿਣ ਨਾਲ ਬੰਦਾ ਸ਼ਾਇਦ ਵਹਿਮ ਕਰਨ ਨੂੰ ਹਟ ਜੂ।
1: ਬਿਲਕੁਲ,
2: ਕੋਈ ਕਿਸੇ ਦੇ ਕਹਿਣ ਨਾਲ ਸ਼ਾਇਦ ਹੀ ਹਟੇ, ਪਰ ਅਸੀਂ ਫਿਰ ਵੀ ਚਰਚਾ ਕਰ ਰਹੇ ਹਾਂ ਕਿ ਭਾਈ ਚਲੋ ਠੀਕ ਆ, ਆਪਾਂ ਇੱਕ ਵਾਰੀ ਇਹਨੂੰ ਰਿੜਕ ਲਈਏ, ਟੋਪਿਕ ਨੂੰ ਦੇਖ ਲਈਏ, ਇਹਦੇ ਵਿੱਚੋਂ ਆਪਸ ਵਿੱਚ ਗੱਲਬਾਤ ਕਰਕੇ ਕੋਈ ਜਿਹੜੀ ਰਾਏ ਬਣਦੀ ਹੈ ਸਾਂਝੀ, ਉਹਨੂੰ ਉਹਤੇ ਗੱਲਬਾਤ ਦੇਖੀਏ। ਹੁਣ ਕਾਫਕਾ ਜਿਹੜਾ ਨਾ ਉਹਦਾ ਮੈਟਾਮੋਰਫਿਸ ਜਿਹੜੀ ਇੱਕ ਉਹਦਾ ਨਾਵਲ ਹੈ ਛੋਟਾ ਜਿਹਾ, ਉਹਦਾ ਜਿਹੜਾ ਮੁੱਖ ਪਾਤਰ ਹੈ ਗ੍ਰੈਗੋਰ ਸਮਸਾ, ਉਹ ਸੇਲਜ਼ਮੈਨ ਹੈ। ਉਹ ਚਲੋ ਉਹਨੇ ਤਾਂ ਇਹ ਕਿਹਾ ਵੀ ਉਹ ਸੱਚੀ ਬਣ ਗਿਆ, ਜਦੋਂ ਸੁੱਤਾ ਉੱਠਿਆ ਸਵੇਰੇ ਤਾਂ ਉਹਨੇ ਉਹ ਦੇਖਿਆ ਇੱਕ ਭੂੰਡ ਹੀ ਬਣ ਗਿਆ, ਉਹ ਬੜਾ ਤਗੜਾ, ਕਿਹੜਾ ਹੋਰ ਹੀ ਤਰ੍ਹਾਂ ਦਾ ਛੇ ਲੱਤਾਂ ਵਾਲਾ ਜਾਨਵਰ ਬਣ ਗਿਆ ਉਹਦਾ
1: ਜੀ।
2: ਤੇ ਉਹ ਹੁਣ ਤੁਸੀਂ ਦੇਖੋ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਉਹਦਾ ਕਾਇਆ ਕਲਪ ਹੋ ਗਿਆ, ਇਹਨੂੰ ਤੁਸੀਂ ਉਹਦੇ ਮਨ ਦਾ ਵਹਿਮ ਕਹੋ, ਇਹਨੂੰ ਤੁਸੀਂ ਉਹਦੀ ਕਲਪਨਾ ਕਹਿ ਲਓ, ਕਿਉਂਕਿ ਉਹ ਆਪਣੇ ਕੰਮ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ
1: ਜੀ।
2: ਤੇ ਨਾਵਲ ਦੇ ਕਹਾਣੀ ਦੇ ਵਿੱਚ ਤਾਂ ਆਪਾਂ ਨਹੀਂ ਜਾਵਾਂਗੇ, ਪਰ ਇਹ ਵਹਿਮ ਹੋ ਜਾਂਦਾ ਬੰਦੇ ਨੂੰ ਕਿ ਮੈਨੂੰ ਕੋਈ ਚਿੰਬੜਿਆ ਹੋਇਆ, ਮੇਰੇ ਬਰਕਤ ਨਹੀਂ ਹੈਗੀ ਬਟੂਏ ਦੇ ਵਿੱਚ,
1: ਬਿਲਕੁਲ,
2: ਤੇ ਜਦਕਿ ਖਰਚੇ ਆਪਣੇ ਬੇਕਾਬੂ ਕੀਤੇ ਹੋਏ ਆ
1: ਜੀ।
2: ਤੇ ਇਹੀ ਕਾਰਨ ਆ ਜਿਹੜੇ ਵਹਿਮ ਆ ਇਹ ਵੱਡਾ ਕਾਰੋਬਾਰ ਦਾ ਰੂਪ ਵੀ ਲੈਂਦੇ ਆ,
1: ਲੈਂਦੇ ਨੇ ਜੀ।
2: ਇਹਦੇ ਸਿਰ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਕਹਿ ਲੋ ਵੀ ਜਿਹੜੇ ਭਵਿੱਖ ਦੱਸਣ ਵਾਲੇ ਲੋਕ ਆ ਉਹ ਆਪਣਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ, ਹੋਰ ਕਈ ਤਰ੍ਹਾਂ ਦੇ ਜਿਹੜੇ ਆ ਚਲੋ ਆਪਣੇ ਉਹਨਾਂ ਦੀ ਮਾਨਤਾਵਾਂ ਹੋਣਗੀਆਂ, ਲੇਕਿਨ ਦੋ ਤਿੰਨ ਜਿਹੜੀਆਂ ਗੱਲਾਂ ਉਹ ਜਿਹੜੀਆਂ ਨੇ ਪਹਿਲਾਂ ਹੀ ਜਿਹੜੀ ਪਤਾ ਹੀ ਹੈ ਵੀ ਇਹ ਬੰਦਾ ਜਿਹੜਾ ਮੂਹਰੇ ਬੈਠਾ ਇਹੋ ਜਿਹੀ ਸ਼ਕਲ ਬਣਾ ਕੇ, ਇਹ ਤਾਂ ਪੱਕਾ ਇਹਨਾਂ ਦਾ ਸ਼ਿਕਾਰ ਹੈਗਾ ਹੀ ਆ, ਵਹਿਮ ਤਾਂ ਹੈਗਾ ਹੀ ਇਹਨੂੰ ਕੋਈ ਨਾ ਕੋਈ, ਆਪਾਂ ਵਹਿਮ ਦਾ ਤੀਰ ਛੱਡਦੇ ਆ ਉਹ। ਹਾਂਜੀ ਭਾਈ ਤੁਸੀਂ ਸਿਆਣੇ ਬੜੇ ਹੋ, ਪਰ ਘਰ ਚ ਤੁਹਾਨੂੰ ਪੁੱਛਦਾ ਕੋਈ ਨੀ, ਲੈ ਬੰਦਾ ਰੌਣਕਾ ਹੋ ਜਾਂਦਾ, ਕਹਿੰਦਾ ਹਾਂਜੀ ਭਾਈ ਜਮਾ ਹੀ ਸਹੀ ਗੱਲ ਹੈ ਜੀ। ਅੱਛਾ ਉਹ ਟਿਕਾਣੇ ਲਾ ਜਾਂਦਾ ਤੀਰ, ਕਿਉਂਕਿ ਉਹ ਬੰਦਾ ਇਹੀ ਸੋਚਦਾ ਕਿ ਮੈਨੂੰ ਕੋਈ ਪੁੱਛਦਾ ਨੀ। ਅੱਛਾ ਫੇਰ ਦੂਜਾ ਤੀਰ ਜਿਹੜਾ ਬਿਲਕੁਲ ਹੀ ਅਚੁੱਕ ਨਿਸ਼ਾਨਾ ਉਹਦਾ ਸਿੱਧਾ ਟਿਕਾਣੇ ਤੇ ਲੱਗਦਾ, ਤੂੰ ਕਮਾਉਂਦਾ ਬਹੁਤ ਹੈ, ਬਰਕਤ ਕੋਈ ਨੀ,
1: ਬਰਕਤ ਨੀ,
2: ਬਚਦਾ ਕੋਈ ਨੀ। ਉਹ ਇਹ ਸਵਾਲ ਆਉਣ ਤੋਂ ਬਾਅਦ ਤੇ ਉਹਦੇ ਬੰਦੇ ਦੇ ਪੱਲੇ ਸੱਚੀ ਕੁਛ ਨੀ ਬਚਦਾ
1: ਜੀ,
2: ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਉਹ ਇਹ ਦੱਸਣ ਵਾਲੇ ਬਾਬਾ ਜੀ ਲੈ ਜਾਂਦੇ ਆ
1: ਜੀ। ਤੇਰੇ ਕੋਲ ਬਚਦਾ ਪੱਲੇ ਸਾਡੇ ਜੀ, ਬਿਲਕੁਲ
2: ਜੀ ਸਾਹਿਬ
1: ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ।
3: ਪਿਛਲੀ
1: ਵਾਰੀ ਵੀ ਕਿਹਾ ਸੀ ਵੀਰਵਾਰ ਵੀਰੇ ਵੀਰੇ ਜੀ, ਆਪਾਂ ਦੇਣੇ ਪੱਕਾ ਕਰ ਦਿੱਤਾ,
2: ਵੀਰਵਾਰ ਨੀ ਪਰਹੇਜ ਕਰਦੇ
1: ਜੀ,
3: ਵੀਰਵਾਰ ਦਿਨ ਨੀ ਪਰਹੇਜ ਕਰਦੇ ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਹੋ ਸਕਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ
1: ਨਹੀਂ। ਇਹ ਵੀ ਵਹਿਮ ਹੀ ਕੱਢਿਆ ਜੀ, ਬੁੱਧਵਾਰ ਵੀਰਵਾਰ
2: ਉਹ ਇੱਕ ਨਾ ਬੰਦੇ ਦਾ ਉਹ ਕਹਿ ਲੋ ਵੀ ਉਹ ਕਹਿੰਦਾ ਕੋਈ ਪਸ਼ੂ ਜਿਦਾਂ ਬਾੜੇ ਚ ਫਸ ਗਿਆ ਤੇ ਉਹ ਕਹਿੰਦਾ ਦੇਖ ਹੁਣ ਕਿਵੇਂ ਬੁੱਧਵਾਰ ਵੀਰਵਾਰ ਜਾਗਦਾ ਹੈ, ਉਹ ਕਹਿ ਲੋ ਜਿਵੇਂ ਇਹ ਕਹਾਵਤ ਬਣ ਜਾਂਦੀ ਹੈ। ਪਰ ਇਹ ਵੀ ਇੱਕ ਵਹਿਮ ਕਿ ਅਸੀਂ ਦਿਨਾਂ ਨੂੰ ਜੋੜ ਦਿੰਦੇ ਕਿਸੇ ਚੀਜ਼ ਦੇ ਨਾਲ ਜਾਂ ਕੁਛ ਹੈਗਾ, ਹੋ ਸਕਦਾ ਜਿਵੇਂ ਔਜਲਾ ਸਾਹਿਬ ਨੇ ਲਿਖਿਆ ਨਾ ਆਪਣੇ ਔਲਖ ਸਾਹਿਬ ਕਿ ਭਾਈ ਇਹ ਉੱਪਰ ਗੱਲ ਕਰ ਰਹੇ ਸੀ ਜਿਵੇਂ ਵੀਰਵਾਰ ਦੀ ਗੱਲ ਹੁੰਦੀ ਸੀ, ਉਹ ਕਹਿੰਦੇ ਚਲੋ ਜੀ ਇਸੇ ਬਹਾਨੇ ਇੱਕ ਦਿਨ ਦਾ ਪਰਹੇਜ ਹੋ ਜਾਂਦਾ ਬੰਦੇ ਦਾ, ਨਾਗਾ ਪੈ ਜਾਂਦਾ। ਉਹਨਾਂ ਨੇ ਵੀ ਪੂਰੇ ਮਤਲਬ ਸਿੱਟੇ ਕੱਢੇ ਜੀ।
3: ਚਲੋ ਚੰਗੀ ਗੱਲ, ਕਿਸੇ ਬਹਾਨੇ ਵੀ ਪਰਹੇਜ ਹੋ ਜੇ ਤੇ ਚੰਗੀ ਗੱਲ ਹੈ,
1: ਬਿਲਕੁਲ ਹੈ ਜੀ।
3: ਉਹ ਫਿਰ ਐਨ ਹੁਣ ਅਸੀਂ ਦੋ ਤਿੰਨ ਬੁੱਧਵਾਰ ਅਸੀਂ ਤਾਂ ਬੁੱਧਵਾਰ ਇੰਤਜ਼ਾਰ ਕਰਦੇ ਰਹਿੰਦੇ ਹਾਂ, ਤੁਸੀਂ ਵੀਰਵਾਰ ਨੂੰ ਨਿਕਲ ਜਾਂਦੇ ਚੁੱਪ ਕਰਕੇ
1: ਜੀ। ਨਹੀਂ ਗਰੁੱਪ ਚ ਤੁਸੀਂ ਦੇਖਦੇ ਨੀ ਮੈਸੇਜ ਜਦੋਂ ਫਿਰ ਲਾਈਵ ਹੁੰਦਾ, ਇਸੇ ਕਰਕੇ ਤਾਂ ਵਹਿਮ ਕੱਢਣ ਲਈ ਤਾਂ ਗਰੁੱਪ ਰੱਖਿਆ ਹੋਇਆ। ਯੂਟਿਊਬ ਤੇ ਐਪ ਦਾ ਆਪਾਂ ਪਟਾਕੇ ਪਾਉਣ ਨੂੰ
3: ਰੱਖਿਆ ਨਾ ਤੂੰ ਤੂੰ ਦੱਸ ਕਢਾਉਣੇ ਤਾਂ ਮੈਂ ਡਾਕਟਰ ਵਹਿਮਾ ਦਾ
1: ਜੀ
3: ਥੋੜੇ ਦਰਸ਼ਨ ਵੇਲੇ ਹੋ ਜਾਂਦੇ ਨੇ ਇੰਨੇ ਹੀ ਬਹੁਤ ਆ।
1: ਥੈਂਕ ਯੂ ਜੀ, ਥੈਂਕ ਯੂ,
2: ਜਿੰਦਾਬਾਦ,
3: ਨਹੀਂ ਬਹੁਤ ਆ ਸਮੀ ਬਾਈ ਜੀ ਮਿਲ ਜਾਂਦੇ ਤੇ ਮੈਂ ਚਲੋ ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਖਤਮ ਕਰਦਾ
1: ਜਰੂਰ।
3: ਮੇਰਾ ਬੜਾ ਬੜਾ ਕਿ ਮੇਰੇ ਦਿਲ ਦੇ ਏਦੂ ਅਜੀਜ਼ ਗਾਣਾ ਕੋਈ ਨੀ ਹੈਗਾ, ਮੈਂ ਉਹੀ ਸੁਣਾਉਂਦਾ ਹੁੰਦਾ ਕਈ ਵਾਰੀ ਜਦੋਂ ਸੱਜਣ ਜੁੜੇ ਹੁੰਦੇ ਨੇ ਤੇ ਤੁਹਾਡੇ ਨਾਲੋਂ ਅਜੀਜ਼ ਕੋਈ ਹੈ ਹੀ ਨੀ
1: ਜੀ
3: ਸਾਰੇ ਸੱਜਣਾਂ ਨਾਲੋਂ। ਮੈਂ ਉਹੀ ਗੱਲ ਕਹਿ ਕੇ ਖਤਮ ਕਰਦਾ ਬਸ, ਤੁਸੀਂ ਉਹ ਤੋਂ ਬਾਅਦ ਜੁੜੇ ਹੋ ਬਾਕੀ ਸੱਜਣਾਂ ਨਾਲ। ਮੇਰੀ ਆਵਾਜ਼ ਆਉਂਦੀ ਜੇ?
1: ਹਾਂਜੀ ਹਾਂਜੀ ਆਉਂਦੀ ਜੇ, ਨਹੀਂ ਵਹਿਮ
3: ਕੋਈ। ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਮੁਹੱਬਤਾਂ ਦੇ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾਂ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਭੁੱਲ ਨਹੀਂ ਜਾਣਾ ਵਾਰ ਵਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲ ਤਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ। ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ। ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਮਿਲਣੇ ਦਾ ਬੜਾ ਇੰਤਜ਼ਾਰ ਰਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ,
3: ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ। ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਇੱਕ ਦਿਨ ਰੋਣਾ ਕਰਲਾਉਣਾ ਪੈ ਗਿਆ, ਡੋਲੀ ਚ ਬਿਠਾ ਕੇ ਜਦੋਂ ਕੋਈ ਲੈ ਗਿਆ।

0: ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ।
1: ਜੀ ਭਾਈ ਜੀ,
2: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਪਿਆਰ ਤਾਂ ਪਿਆ ਸੀ। ਔਜਲਾ ਸਾਹਿਬ ਨੇ ਇੱਕ ਜਿਹੜਾ ਵਹਿਮ ਪਾ ਦਿੱਤਾ ਜ਼ਰੂਰ, ਕਹਿੰਦੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ।
0: ਨਿਕਲਣਾ ਉਹ ਹੋ ਸਕਦਾ, ਪੁਨਰ ਜਨਮ ਦਾ ਵੀ ਨੀ ਪਤਾ ਹੁੰਦਾ ਵੀ ਉਹ ਆਪਾਂ ਕਹਿੰਦੇ ਹੁੰਦੇ ਆ, ਪਰ ਉਹ ਇਹ ਤੇ ਹੋ ਹੀ ਨੀ ਸਕਦਾ ਬਾਈ ਜੀ। ਸੀ ਤਾਂ ਚਲੋ ਗਾਣੇ ਦੇ ਵਿੱਚ ਸੀ ਸੀ, ਚਲੋ ਔਜਲਾ ਬਾਈ ਜੀ ਬੜੇ ਬੜੇ ਉਹ ਕੀ ਕਹਿੰਦੇ ਹੁੰਦੇ ਹੁਣ ਤੁਹਾਡੇ ਨਾਲ ਪਿਆਰ ਇਹ ਨਾ ਅਸਲ ਚ ਆਪਾਂ ਪਿਆਰ ਦੀ ਪਰਿਭਾਸ਼ਾ ਹੀ ਬਦਲਤੀ। ਆਪਾਂ ਕਈ ਕਹਿੰਦੇ ਕੁੜੀ ਮੁੰਡੇ ਦਾ, ਹੁਣ ਤੁਹਾਡੇ ਨਾਲ ਪਿਆਰ ਹੈ ਭਾਰਜੀ ਬਾਈ ਜੀ, ਆਪਣੇ ਸ਼ਮੀ ਬਾਈ ਜੀ ਨਾਲ, ਔਜਲਾ ਬਾਈ ਜੀ ਨਾਲ, ਉਹ ਵੀ ਤਾਂ ਪਿਆਰ ਹੀ ਆ।
2: ਬਿਲਕੁਲ ਹੈ ਜੀ, ਬਿਲਕੁਲ
0: ਮੈਨੂੰ ਨਾ ਕਰਕੇ ਠੀਕ ਹੈ ਬਾਈ ਜੀ,
2: ਥੈਂਕ ਯੂ ਜੀ, ਥੈਂਕ ਯੂ।
0: ਤੁਸੀਂ ਜਿਹੜਾ ਸੀ ਔਜਲਾ ਬਾਈ ਜੀ ਨੇ ਕਿਹਾ ਮੈਂ ਉਸੇ ਕਰਕੇ
2: ਉਹਨਾਂ ਨੂੰ ਪੁੱਛ ਲੈਂਦੇ ਆ
0: ਬਾਈ ਜੀ, ਸਤਿ ਸ੍ਰੀ
2: ਅਕਾਲ, ਉਹਨਾਂ ਨੂੰ ਪੁੱਛ ਲੈਂਦੇ ਆ,
0: ਸਤਿ ਸ੍ਰੀ ਅਕਾਲ
1: ਜੀ, ਥੈਂਕ ਯੂ ਕਾਲ ਜੀ,
2: ਆਪਣਾ ਫੋਕ ਡਿੱਗ ਜਾਵੇ, ਮੰਨ ਲੈ ਕਿ ਆਪਾਂ ਜਿਹੜਾ ਉਹ ਕਾਂਟੇ ਕਹਿੰਦੇ ਆ ਆਪਾਂ ਘਰ ਦੇ ਕਾਂਟਿਆਂ ਨਾਲ ਖਾਂਦੇ ਆ, ਤੇ ਕਹਿੰਦੇ ਨੇ ਕੋਈ ਨਾ ਕੋਈ ਭਾਈ ਬੰਦਾ ਆਊਗਾ ਘਰ ਪਰਾਉਣਾ, ਤੇ ਜੇ ਕਹਿੰਦੇ ਵੀ ਕਰਦ ਡਿੱਗ ਪਵੇ ਤਾਂ ਫਿਰ ਕਹਿੰਦੇ ਆ ਕੋਈ ਨਾ ਕੋਈ ਸਹੇਲੀ ਆਊਗੀ ਘਰੇ ਜੀ।
1: ਅੱਛਾ ਲੈ ਬਈ,
2: ਹੁਣ ਕਰਦਾ ਨਾ ਸਿੱਟਣ ਲਾ ਕੇ ਅੱਜ ਆਪਣੇ ਆਲੇ ਦੁਆਲੇ ਜੀ,
1: ਸਾਡੇ ਕਰਦ ਕਾਂਟੇ ਵਾਲਾ ਕੰਮ ਹੀ ਹੈ ਨੀ ਜੀ, ਆਲੂ ਵਾਲਾ ਪਰੌਂਠਾ ਮੱਖਣ ਲਾ ਕੇ ਗਾਈ ਜਾਂਦੇ ਆ, ਕੋਈ ਛੁਰੀ ਨੀ ਕੋਈ ਕਾਂਟਾ ਨੀ,
2: ਬਿਲਕੁਲ ਹੈ ਜੀ,
1: ਉਹ ਗਾਹ ਪੈ ਜਾਂਦਾ। ਹੁਣ ਮੈਂ ਇੱਕ ਦਿਨ ਦੇਖਿਆ, ਮੈਂ ਕਿਹਾ ਉਹ ਇਹ ਵੀ ਵਹਿਮ ਆ ਵੀ ਆਪਾਂ ਚਲੋ ਵੀ ਜਿਹੜੇ ਛੁਰੀ ਕਾਂਟੇ ਨਾਲ ਵੀ ਖਾ ਸਕਦੇ ਆ, ਮੈਂ ਕਹਿੰਦਾ ਜੀ ਬੰਦੇ ਨੇ ਮੂੰਹ ਜ਼ਖਮੀ ਕਰ ਲੈਣਾ ਆਪਣਾ ਜਿਹੜਾ ਸਾਡੇ ਵਰਗਾ ਬੈਜੂ।
2: ਨਹੀਂ ਮੈਂ ਇਹਨਾਂ ਨੂੰ
1: ਚੰਗਾ,
2: ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਚਮਚਾ ਡਿੱਗ ਜਾਵੇ ਫਿਰ ਗਿੱਟਿਆ ਚ ਭਾਈਚਾਰੇ ਦੇ ਵਿੱਚ ਕਿਹੜੇ ਕਿਹੜੇ ਵਹਿਮ ਨੇ ਜੀ, ਤੇ ਉਹ ਕਢਵਾਉਂਦੇ ਆ ਜੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਨੂੰ ਜੀ
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਤੁਸੀਂ ਸੁਣਾਓ ਜੀ।
3: ਤੁਸੀਂ ਸਮੇ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਤੁਸੀਂ ਕੀ ਹੁਣ ਦੱਸਿਆ ਵੀ ਜੇ ਕਰਦ ਗਿਰ ਜਾਵੇ ਫੇਰ ਕੀ ਹੈ?
2: ਕਰਦ ਡਿੱਗ ਜਾਵੇ ਜੀ ਤਾਂ ਕੋਈ ਨਾ ਕੋਈ ਫੀਮੇਲ ਘਰ ਦੇ ਵਿੱਚ ਪਰਾਉਣਾ ਆਊਗਾ ਜੀ, ਤੇ ਜੇ ਡਿੱਗ ਜਾਵੇ ਆਪਣਾ ਕਾਂਟਾ ਡਿੱਗ ਜਾਵੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਮਰਦ ਆਊਗਾ ਜੀ, ਕੋਈ ਨਾ ਕੋਈ ਪਰਾਉਣਾ।
3: ਮੰਨ ਲਓ ਹਸਬੈਂਡ ਦੇ ਕੋਲੋਂ ਕਰਦ ਗਿਰ ਜਾਵੇ ਤੇ ਕੋਲ ਘਾਲੀ ਖੜੇ ਵੀ ਉਹ ਸੋਚੇ ਵੀ ਕੋਈ ਫੀਮੇਲ ਆ ਰਹੀ ਹੈ, ਕਰਦ ਥੱਲੇ ਪਈ ਹੈ, ਫਿਰ ਤਾਂ ਲੋੜ ਹੀ ਨੀ ਤੁਸੀਂ ਚੀਜ਼ ਦੀ ਉੱਤੇ
2: ਜੀ ਜੀ
3: ਜਿਹੜੀ ਚੀਜ਼ ਅਗਲੀ ਨੂੰ ਚਾਹੀਦੀ ਉਹ ਮੂਹਰੇ ਪਈ ਅਗਲੀ ਦੇ ਪੈਰਾਂ ਚ
2: ਜੀ।
3: ਫਿਰ ਕਰਦ ਕਾਹਦੀ ਹੋਈ, ਤਾਂ ਸਿਓ ਹੋ ਗਿਆ, ਚਾਹੇ ਸਿਓ ਕਰਦ ਤੇ ਗਿਰ ਜਵੇ, ਚਾਹੇ ਕਰਦ ਸਿਓ
2: ਕਰਦ ਤੇ, ਬਿਲਕੁਲ ਜੀ, ਵੱਡਿਆਂ ਦਾ ਬੰਦਾ ਨਹੀਂ ਜਾਣਦਾ ਜੀ,
3: ਸਾਰੇ ਵਹਿਮ ਤੁਹਾਡੇ ਪੇਸ਼ੇ ਵਾਲੇ ਖਾਤਮ ਉੱਥੇ
2: ਜੀ, ਬਿਲਕੁਲ ਜੀ।
3: ਦੇਖੋ ਜੀ ਮੈਂ ਤਾਂ ਵਹਿਮ ਵਹਿਮਾਂ ਚ ਪੈਂਦਾ ਹੀ ਨਾ, ਆਪਾਂ ਕਦੇ ਪਿਆ, ਮੈਂ ਸ਼ੁਰੂ ਤੋਂ ਹੀ ਨੀ ਪਿਆ। ਖੈਰ
2: ਨਹੀਂ ਭਾਜੀ, ਮੈਂ ਅੱਜ ਉਹ ਗੱਲ ਸੁਣਨੀ ਆ, ਵੈਸੇ ਅੱਜ ਦਾ ਟੌਪਿਕ ਬਣਦਾ, ਜਦੋਂ ਤੁਸੀਂ ਅਜੇ ਅਮਰੀਕੋ ਗਏ ਸੀਗੇ ਤੇ ਬਾਬਾ ਆ ਕੇ ਬਹਿ ਗਿਆ ਜੀ,
3: ਉਹ ਵੀ ਆ ਗਿਆ ਸੀ। ਨਹੀਂ ਉਹ ਵੀ ਵੈਸੇ ਚਲੋ ਮੈਂ ਗਿਆ ਹੀ ਨੀ ਕਦੇ ਇਸ ਪਾਸੇ, ਬਥੇਰਾ ਇੰਡੀਆ ਵੀ ਕਹਿੰਦੇ ਐਂ ਕਰ ਲਓ ਐਂ ਕਰ ਲਓ, ਮਗਾ ਰਹਿਣ ਦੇ ਕੋਈ ਕੁਛ ਨੀ ਕਰਨਾ, ਬਥੇਰਾ ਮਿੰਨਤਾਂ ਕਰੀਆਂ ਉੱਥੇ ਮੱਥਾ ਟੇਕਿਆ, ਮੈਂ ਕਿਤੇ ਨੀ ਦੇਖਣ ਦੀ ਲੋੜ
2: ਜੀ,
3: ਤੇ ਕੋਈ ਗੱਲ ਨੀ। ਉਹ ਤਾਂ ਆਏ ਹੋਇਆ ਸੀ, ਮੈਂ ਨਾ ਆ ਗਿਆ ਬੰਬ ਪੰਡਿਤ ਜੀ ਆ ਕਿਹੜੇ ਮੰਗਦੇ ਫਿਰਦੇ, ਹੁਣ ਤਾਂ ਆਟਾ ਹੀ ਲੈਣਾ ਹੁੰਦਾ ਉਹਨਾਂ ਨੇ, ਮਾੜਾ ਮੋਟਾ
2: ਉਦੋਂ ਹੁੰਦੇ ਸੀ ਆਪਣੇ, ਜਿਆਦਾਤਰ ਹੁੰਦੇ ਸੀ ਉਹ ਗੱਠੜੀਆਂ ਜੀਆਂ ਚੱਕ ਕੇ।
3: ਹਾਂਜੀ ਹਾਂਜੀ, ਮੈਂ ਚੱਪਲਾਂ ਪਾਈ ਬੈਠਾ ਜੀ ਅੰਦਰ, ਹੋ ਰਿਹਾ ਆਰਾਮ ਹੋਏ ਆਰਾਮ ਹੋਏ, ਮੈਂ ਪਰਨਾ ਜਿਹਾ ਬੰਨ ਲਿਆ ਜਿਵੇਂ ਬੰਨਦੇ ਹੁੰਦੇ ਆ ਨਾ
2: ਜੀ,
3: ਮੈਂ ਪਰਨਾ ਜਿਹਾ ਬੰਨ ਕੇ ਮਾਤਾ ਕੋ ਬੈਠਾ ਜੀ ਬਾਹਰ, ਉਹ ਕਹਿੰਦਾ ਕਰੋ ਜੀ ਕੁਛ, ਮੈਂ ਚਲਾ ਗਿਆ, ਮੈਂ ਤਾਂ ਪੈਰਾਂ ਭਾਨੇ ਬਹਿ ਗਿਆ, ਮੈਂ ਬਾਬਾ ਜੀ ਜੈ ਹੋ, ਕਹਿੰਦੇ ਜੈ ਹੋ, ਮੈਂ ਕੀ ਹਾਲ ਆ ਜੀ, ਕਹਿੰਦੇ ਜੀ, ਮੈਂ ਬਾਬਾ ਜੀ ਕੋ ਬਾਹਰ ਲੱਭਣੀ ਬਣਦਾ ਨਾ ਵਿਆਹ ਹੁੰਦਾ
2: ਜੀ,
3: ਮੈਂ ਕਰੋ ਕੋਈ ਹਿੱਲਾ ਹੱਥ ਆ ਦੇਖ ਕੇ, ਕਹਿੰਦਾ ਕਹਿੰਦਾ ਬਾਹਰਲਾ ਤੇਰਾ ਬਣੂਗਾ ਜਰੂਰ, ਮੈਂ ਕਦੋਂ ਕੋ ਬਣੂ ਬਾਬਾ ਜੀ ਛੇਤੀ ਦੱਸੋ
2: ਜੀ,
3: ਕਹਿੰਦਾ ਬਣ ਜਾਣਾ ਛੇਤੀ ਹੈ ਨਾ, ਮੇਰੀ ਮਾਤਾ ਨੂੰ ਹੌਲੀ ਕਹੀਏ ਬੇ ਜਾ ਪੁੱਤ ਕਿਉਂ ਇਹਦੇ ਨਾਲ ਪੰਗੇ ਲੈਂਦਾ, ਤੇਰੇ ਡਾਂਗ ਫੇਰੂ।
2: ਅੱਛਾ ਜੀ,
3: ਮੈਂ ਉਹਨੂੰ ਪੁੱਛ ਗਿਆ ਹੋਰ ਲਾਈ ਗਿਆ ਮਸਾਲੇ, ਐਂ ਕਰ ਲਾ ਤੂੰ, ਐਂ ਕਰ ਲਾ ਉੱਥੇ ਪੁੰਨ ਕਰਦੇ ਉਹਦੇ ਕਰਦੇ, ਮੈਂ ਫੜਕ ਉਹਦੀ ਬਾਂਹ ਮਰੋੜ ਪਈ, ਮੈਂ ਕਿਹਾ ਮੈਂ ਅਮਰੀਕਾ ਤੋਂ ਆਇਆ ਹੋਇਆ
2: ਜੀ,
3: ਮੈਂ ਕਿਉਂ ਵਹਿਮਾਂ ਭਰਮਾਂ ਚ ਪਾਇਆ, ਲੈਚੀਆਂ ਮੈਨੂੰ ਕਹੇ ਤੂੰ ਲੈਚੀਆਂ ਕਰਕੇ ਦਿੰਦਾ ਤੈਨੂੰ, ਮੈਂ ਕਿਹਾ ਜੀ ਮੈਂ ਤੈਨੂੰ ਅੰਦਰੋਂ ਲੈਚੀਆਂ ਲੈ ਕੇ ਦਿੰਦਾ ਆਪਦੀਆਂ, ਮੈਂ ਕਿਹਾ ਮੇਰੇ ਹੱਥ ਤੇ ਰੱਖ ਕੇ ਜਾਂ ਤੂੰ ਆਪਦੇ ਹੱਥ ਤੇ ਰੱਖ ਕੇ ਮੇਰੇ ਸਾਹਮਣੇ ਮੰਤਰ ਪੜ ਤੇ ਮੈਂ ਖਾਣਾ, ਤੂੰ ਇੱਥੋਂ ਵਿਹੜਿਆ ਦਾ ਟੱਪੀ ਦੱਸ ਕਿੰਨਾ ਚਿਰ ਅਸਰ ਕਰੂ
2: ਜੀ,
3: ਪਰ ਮੈਂ ਤੇਰੇ ਵਾਲੀ ਨੀ ਖਾਣੀ ਆ
2: ਜੀ,
3: ਤੇਰੇ ਵਾਲੀ ਚ ਕੁਛ ਵੀ ਹੋ ਸਕਦਾ
2: ਹਨਾ,
3: ਮੈਂ ਕਿਹਾ ਤੈਨੂੰ ਮੈਂ ਅੰਦਰੋਂ ਲਿਆ ਕੇ ਦਿੰਦਾ, ਉਹ ਜਰਾ ਮੁੜ ਕੇ ਕਹੇ ਛੱਡ ਮੇਰਾ ਖੇੜਾ ਯਾਰ ਮੈਨੂੰ ਜਾਣ ਦੇ ਤੂੰ, ਮੈਂ ਕਿਹਾ ਤੂੰ ਬਹਿ ਜਾ ਕੋਈ ਤੇ ਰੋਟੀ ਰੋਟੀ ਖਵਾ ਦੇ,
2: ਤੂੰ ਅਮਰੀਕੇ ਜਾਣ ਦੀ ਗੱਲ ਕਰਦਾ, ਮੈਂ ਅਮਰੀਕੋ ਬਾਹਰ ਕੱਢ ਕੇ ਹੋ ਚੰਗੀ,
3: ਗੱਲ ਤਾਂ ਉਹੀ ਹੈ ਨਾ ਵੀ ਆਟੇ ਦੀ ਕੌਲੀ ਪਾ ਕੇ ਤੇਲ ਦੇ ਚਮਚੇ ਦੋ ਬੀਬੀਆਂ ਵਿਚਾਰੀਆਂ, ਭਵਿੱਖ ਪੁੱਛੀ ਜਾਂਦੀ ਹੁੰਦੀ ਬੱਚਿਆਂ ਦਾ
2: ਜੀ,
3: ਹਾਂਜੀ, ਤੇ ਉਹ ਵਿਚਾਰਿਆਂ ਨੂੰ ਆਪ ਰੋਟੀ ਦਾ ਫਿਕਰ ਲੱਗਿਆ ਹੁੰਦਾ ਸੀ,
2: ਬਿਲਕੁਲ
3: ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਸਾਡੀਆਂ
2: ਜੀ,
3: ਉਹਨਾਂ ਦੇ ਸਾਰੇ ਟੱਬਰ ਦਾ ਭਵਿੱਖ ਦੱਸ ਜਾਂਦੇ ਇੰਨੇ ਵਿੱਚ, ਜਿਹੜੇ ਪਾਂਡੇ ਜੇ ਆਉਂਦੇ ਜਿਹਦੇ ਪਗੜੀ ਜੀ ਪਾਈ ਜਾਂਦੀ ਆਟੇ ਨੂੰ ਤੂੰ ਇੱਕ ਗੜਬੀ ਹੋ ਜਾਂਦੀ ਤੇਲ ਨੂੰ, ਪਰ ਮਾਵਾਂ ਭੋਲੀਆਂ ਹੁੰਦੀਆਂ ਸੀ ਨਾ,
2: ਬਿਲਕੁਲ,
3: ਤੇ ਉਹ ਵਿਚਾਰੇ ਆਏ ਸੀ। ਚਲੋ ਇਹ ਅਸਲ ਦੇ ਵਿੱਚ ਨਾ ਇਹ ਸਾਡੇ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਰਾਜਨ ਜੀ ਵੀ ਤੁਸੀਂ ਸ਼ਮੀ, ਇਹ ਨੈਚੁਰਲੀ ਉਹ ਸਾਡੇ ਬਲੱਡ ਚ ਆ ਰਿਹਾ,
2: ਬਿਲਕੁਲ ਜੀ,
3: ਜਿਹੇ ਘਰ ਚ ਤੁਹਾਡੇ ਵਹਿਮ ਪੈ ਗਏ ਇੱਕ ਵਾਰੀ ਤੁਹਾਨੂੰ ਤੁਸੀਂ ਉਹ ਚ, ਮੈਂ ਤਾਂ ਕਹਿੰਦਾ ਘਰੋਂ ਪੈਂਦੇ ਆ ਵਹਿਮ ਤਾਂ, ਪਹਿਲਾਂ ਸ਼ੁਰੂ ਕਰੋ,
2: ਬਿਲਕੁਲ
3: ਜੋ ਘਰੇ ਹੋ ਰਿਹਾ ਹੁੰਦਾ ਤੁਸੀਂ ਦੇਖਦੇ ਉਹੀ ਕੁਛ ਗਾਹਾਂ ਹੋਈ ਜਾਂਦਾ ਜੀ, ਫਿਰ
2: ਬਿਲਕੁਲ
3: ਉਹੀ ਗਾਹਾਂ ਫਿਰ ਪੀੜੀ ਦੇੜ ਪੀੜੀ ਅਸੀਂ ਫਿਰ ਨਾ, ਹੁਣ ਹੈਗੇ ਵੀ ਨੇ, ਮੈਂ ਨੀ ਕਹਿੰਦਾ ਵਹਿਮ ਪਰ ਨਹੀਂ ਹੈਗੇ ਇੱਥੇ ਅਮਰੀਕਾ ਚ, ਪਰ ਫੇਰ ਵੀ ਲੋਕ ਇਹ ਜਿਹੀਆਂ ਚੀਜ਼ਾਂ ਜਿਹੜੇ ਆਪਣੇ ਵਹਿਮ ਨੇ ਉਹ ਇਹੋ ਜਿਹੇ ਨੀ ਹੈਗੇ ਆ, ਨਿੰਬੂ ਬੰਨ ਲਓ, ਮਿਰਚਾਂ ਬੰਨ ਲਓ, ਛਿੱਤਰ ਬੰਨ ਲਓ ਟੁੱਟਿਆ ਹੋਇਆ
2: ਜੀ,
3: ਉਹ ਘਸਾ ਤਾਂ ਸਾਰੀ ਉਮਰ ਦਿੱਤਾ ਉਹ ਟੁੱਟਿਆ ਹੋਇਆ, ਤੁਹਾਡਾ ਕੀ ਨਜ਼ਰ ਵਿੱਚ ਆਲੂ,
2: ਬਿਲਕੁਲ ਜੀ, ਉਹ ਨਜ਼ਰ ਲਾਉਣ ਨੂੰ ਵੀ ਇੱਕ ਟਿੱਕਾ ਜਿਹਾ ਲਾਉਂਦੇ ਹੁੰਦੇ ਸੀ ਕਦੇ ਕੰਨ ਪਿੱਛੇ,
3: ਟਿੱਕਾ ਆਹੋ ਟਿੱਕਾ ਕੰਨ ਦੇ ਪਿਛਲੇ ਪਾਸੇ
2: ਜੀ,
3: ਇਹ ਤਾਂ ਇਹੀ ਹੈ ਜੀ, ਅਸਲ ਚ ਤਾਂ ਤੁਹਾਨੂੰ ਆਪਦੇ ਤੇ ਵਿਸ਼ਵਾਸ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ, ਤੁਹਾਨੂੰ ਤੁਹਾਡੀ ਮਿਹਨਤ ਤੇ ਵਿਸ਼ਵਾਸ ਹੋਣਾ ਚਾਹੀਦਾ,
2: ਬਿਲਕੁਲ
3: ਹੈ, ਉੱਠਣਾ 12 ਵਜੇ ਆ, ਮੁੜ ਕੇ ਗੁਰਦੁਆਰੇ ਮੱਥਾ ਟੇਕਣ ਚੱਲਿਆ ਬਾਬਾ ਕੁਛ ਕਰੀ
2: ਜੀ,
3: ਉਹ ਕਰਨ ਵਾਲੇ ਦਾ ਅੱਧੀ ਦਿਹਾੜੀ ਲਾਇਆ,
2: ਬਿਲਕੁਲ ਜੀ,
3: ਉੱਥੇ ਕੀ ਹੋਣਾ
2: ਜੀ,
3: ਉੱਥੇ ਵਹਿਮ ਭਰਮੇ ਪੈਣਗੇ ਜੀ, ਅਗਲਾ ਫਿਰ ਉੱਥੋਂ ਉਸ ਗੁਰਦੁਆਰੇ ਡੇਰੇ ਤੁਹਾਨੂੰ ਕਿਤੇ ਹੋਰ ਭੇਜੂਗਾ ਜੀ,
2: ਬਿਲਕੁਲ
3: ਜੀ, ਸਾਰਿਆਂ ਨੂੰ ਬੜੀ ਹੈ ਸਾਡੇ ਮਿਸਾਲ ਆ ਜੀ, ਮੈਂ ਤਾਂ ਸ਼ਰੇਆਮ ਕਹਿੰਦਾ ਚੱਲ ਨੌ ਲੈਣਾ ਨੌ ਵੀ ਲੈਣਾ, ਮੈਨੂੰ ਕੋਈ ਡਰ ਨੀ ਆ, ਬਾਬਾ ਦੇਖ ਲਓ 37 ਸਾਲਾਂ ਦਾ ਅਮਰੀਕਾ ਆਇਆ ਅੱਜ ਕੱਲ ਤਾਂ
2: ਜੀ,
3: ਤੇ 38 ਸਾਲਾਂ ਚ ਅੰਪਾਇਰ ਖੜਾ ਕਰ ਗਿਆ,
2: ਬਿਲਕੁਲ
3: ਕਿੰਨਾ ਸਿਰ ਤੇ ਉਹਦੇ ਦਰ ਤੇ ਮੂਹਰੇ ਬੈਠੇ ਅਰਦਾਸਾਂ ਕਰਵਾਈ ਜਾਂਦੇ ਨੇ, ਬਾਬਾ ਜੀ ਸਾਡਾ ਭਲਾ ਹੋਵੇ, ਉਹ ਬਾਬੇ ਦਾ ਭਲਾ ਤੁਹਾਡੇ ਕਰਕੇ ਹੋ ਗਿਆ,
2: ਕੱਟੇ ਵਾਲੀ ਸਰਕਾਰ
3: ਦਾ ਕੰਮ ਕਰਦਾ,
2: ਕੱਟੇ ਵਾਲੇ ਸਰਕਾਰ ਦੇ ਸ਼ਹਿਰ ਦੇ ਵਿੱਚ ਹੈ ਜੀ,
3: ਮੈਂ ਜੀ ਮਤਲਬ ਜਦ ਤੁਹਾਡਾ ਹੀ ਭੇਜਿਆ ਨੀ ਕੰਮ ਕਰਦਾ, ਬਾਬਾ ਤੁਹਾਡੇ ਸਿਰ ਤੇ ਚੱਲ ਚਾ, ਮੇਰਾ ਇੱਕ ਦੋਸਤ ਆ ਬਹੁਤ ਕਲੋਜ ਫਰੈਂਡ ਆ ਭਰਾ ਮੇਰਾ, ਉਹਨਾਂ ਦੇ ਰਿਸ਼ਤੇਦਾਰ ਦੇ ਬਹੁਤ ਕਲੋਜ ਆ, ਉਹਨਾਂ ਦੇ ਵਿਆਹ ਸੀ ਉੱਥੇ ਗਿਆ ਜੀ, ਮੈਂ ਉਹਨੂੰ ਫੋਨ ਕਰਿਆ
2: ਜੀ,
3: ਟਵਾਣਾ ਨੀ ਉਹਦੇ ਟਵਾਣਾ ਰੇਡੀਓ ਦੀ ਵੀ ਗੱਲ ਚੱਲਦੀ ਸੀ, ਟਵਾਣਾ ਕਹਿੰਦਾ ਉਹਨੂੰ ਕਹੀਂ ਪੁੱਛ ਕੇ ਆਵੇ, ਮੈਂ ਉਹਨੂੰ ਕਿਹਾ ਮੈਂ ਪੁੱਛੀ ਬਾਬਾ ਜੀ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ, ਆਪਣੇ ਦਾ ਜੀਵਨ ਗ੍ਰਹਿਸਤੀ ਕਹਿੰਦੇ ਆ,
2: ਬਿਲਕੁਲ ਜੀ,
3: ਮੈਨੂੰ ਕਹਿੰਦਾ ਤੂੰ ਬਸ ਕਰ, ਕਹਿੰਦਾ ਬਾਬੇ ਨੂੰ ਮੈਨੂੰ ਲੈਣਾ ਲੱਗੀਆਂ ਰਹਿੰਦੀਆਂ ਨੇ ਤੂੰ, ਮੈਂ ਪੁੱਛੀ ਤੂੰ ਮੇਰਾ ਇੱਕ ਦੋਸਤ ਆਈ ਸਵਾਲ ਪੁੱਛਦਾ ਤੁਹਾਨੂੰ
2: ਜੀ,
3: ਹਾਂ ਜੀ, ਸਾਡੇ ਗੁਰੂ ਤਾਂ ਗ੍ਰਿਸ਼ਤੀ ਜੀਵਨ ਕਹਿ ਕੇ ਗਏ ਨੇ, ਤੁਸੀਂ ਕੀ ਮੈਸੇਜ ਦੇਣ ਲੱਗੇ ਹੋ ਫਿਰ?
2: ਬਿਲਕੁਲ ਹਾਂ ਜੀ,
3: ਪਰ ਗੱਲ ਇਹ ਨੀ ਹੈ, ਉਹਦਾ ਕੋਈ ਕਸੂਰ ਨੀ ਜੀ, ਮੈਂ ਅੱਜ ਵੀ ਕਹਿਣਾ
2: ਜੀ,
3: ਕਿਸੇ ਪੁੱਛਿਆ ਦੇਣ ਵਾਲੇ ਦਾ ਕਸੂਰ ਨੀ, ਕਿਸੇ ਲੈਚੀਆਂ ਕਰਨ ਵਾਲੇ ਦਾ ਕਸੂਰ ਨੀ, ਆ ਮੈਂ ਲੈਚੀਆਂ ਦਿੰਦਾ ਹੀ ਸੀ ਮੈਨੂੰ, ਕਸੂਰ ਤਾਂ ਸਾਡਾ ਆਪਦਾ ਜਿਹੜਾ ਉਹਦੇ ਵਿੱਚ ਧੱਸਦੇ
2: ਆ,
3: ਪਿੱਛੇ ਲੱਗਦੇ ਆ ਜਿਹੜੇ ਅਸੀਂ
2: ਜੀ,
3: ਇਹ ਜਿਹੜੇ ਜੋ ਗ੍ਰੰਥ ਨੇ ਜੋ ਨੇ ਸਾਡੀ ਆਤਮ ਇੱਕ ਸੰਵਿਧਾਨ ਸੀ ਸਾਡੇ ਲਈ, ਸਾਡੇ ਆਪਦੇ ਆਪ ਨੂੰ ਸੁਧਾਰਨ ਲਈ ਸੀ ਵੀ ਭਾਈ ਜੇ ਕਰ ਸਕਦੇ ਹੋ ਕਿਸੇ ਦਾ ਭਲਾ ਕਰੋ ਮਾੜਾ ਨਾ ਕਰੋ, ਅਸੀਂ ਇਹਨੂੰ ਪੂਜਣ ਦੀ ਬਣਾ ਕੇ ਤੇ ਹੱਟੀਆਂ ਵਾਲੇ ਹੱਟੀਆਂ ਪਾਲੀ ਜਾਂਦੇ ਚੱਲੀ ਜਾਂਦਾ ਜੀ, ਤੇ ਸਾਨੂੰ ਇਹ ਜਿਹਾ ਡਰਾਵਾ ਜੀ, ਜਿੰਨਾ ਫਸੇਗੇ ਉਨਾ ਡਰੀ ਜਾਏਗੇ,
2: ਡਰੀ ਜਾਓਗੇ ਜੀ, ਉਹਨਾਂ ਕੌਨਫੀਡੈਂਸ ਲੂਜ਼ ਕਰੀ ਜਾਂਦੇ ਹੋ ਆਪਣਾ, ਉਹ ਡਰ ਪੈਦਾ ਹੋ,
3: ਜਿਨ੍ਹਾਂ ਨੇ ਸਾਡੀ ਸਟੇਟ ਚਲਾਉਣ ਦੀਆਂ ਸਹਾਂ ਕਹਿੰਦੇ ਨੇ ਉਹ ਇਹੋ ਜਿਹਾ ਤੋਂ ਪੁੱਛੇ ਬਿਨਾਂ ਕਈ ਵਾਰੀ 9 ਵਜੇ ਤੋਂ ਪਹਿਲਾਂ ਘਰੋਂ ਨੀ ਨਿਕਲਦੇ, ਕਹਿੰਦੇ ਨਹੀਂ ਸਟੇਟ ਚਲਾ ਕੇ ਤੁਹਾਨੂੰ
2: ਚੰਡੀਗੜ੍ਹ ਦੇ ਵਿੱਚ ਬਥੇਰਾ ਕੁਝ ਹੋਣਾ ਹੈ ਦੇਖਿਓ ਤਾਂ,
3: ਆਹੋ ਮੈਂ ਉਹੀ ਗੱਲ ਕਰਦਾ, ਨਗ ਪਾ ਪਾ ਕੇ
2: ਜੀ
3: ਕੀ ਨਿਕਲਦਾ ਮੁੜ ਕੇ ਉਹਦੇ ਵਿੱਚੋਂ,
2: ਬਿਲਕੁਲ ਹੈ ਜੀ,
3: ਕੱਟੂ ਆਪ ਪੁੱਤ ਹੁੰਦਾ ਨਾਲੇ ਪਤਾ ਹੁੰਦਾ ਵੀ ਇਹਨੇ ਕਰਨਾ ਕੁਛ ਨੀ, ਉਹਦੇ ਫਿਰ ਖੰਭਣੀਆਂ ਬੰਨੀ ਜਾਣਗੇ ਵੀ ਇਹ ਕੋਈ ਕਰੂਗਾ
2: ਜੀ। ਵੈਸੇ ਮੈਂ ਗੱਲ ਨੀ ਕਰਦਾ ਹੁਣ ਏਦਾਂ ਦੇ ਲੋਕਾਂ ਦੀ, ਪਰ ਗੱਲ ਚੱਲੀ ਹੈ ਬਾਬਿਆਂ ਦੀ ਤਾਂ, ਆ ਇੱਕ ਖੇੜੀ ਵਾਲਾ ਬੜਾ ਮਸ਼ਹੂਰ ਸੀ, ਦੇਖੋ ਕਿੰਨਿਆਂ ਕਦੇ ਵਹਿਮ ਨਿਕਲੇ ਨੇ ਹੁਣ,
3: ਉਹਨੂੰ ਬਾਬਾ ਕਿਉਂ ਕਹਿੰਦੇ ਮੈਨੂੰ ਤਾਂ ਪਹਿਲਾਂ ਇਹੀ ਸਮਝ ਨਹੀਂ ਆਈ,
2: ਬਿਲਕੁਲ ਹੈ ਜੀ ਬਿਲਕੁਲ ਹੈ,
3: ਬੱਬੂ ਮਾਨ ਇੰਨੀ ਵਧੀਆ ਕਿਤਾਬਾਂ ਕਹਿੰਦਾ ਮੈਂ ਪੜ੍ਹਦਾ ਹੈ ਤੇ ਉਹ ਆਖਰ
2: ਦੁਨੀਆ ਘੁੰਮੀ ਹੈ,
3: ਫਿਰ ਉੱਥੇ ਹੈ ਉੱਥੇ ਫਿਰ ਉਹਦੇ ਹੱਥ ਫੜੀ ਜਾਂਦਾ ਉਹ,
2: ਬਿਲਕੁਲ
3: ਕਿਹੜੇ ਪਾਸਿਓਂ ਬਾਬਾ ਕੀ ਉਹਦੇ ਕੋਲ ਹੈ ਮੈਨੂੰ ਤਾਂ ਇਹੀ ਨੀ ਸਮਝ ਆਈ, ਇੱਥੇ ਸਾਡੀ ਮਾਨਸਿਕਤਾ ਖੜੀ ਹੈ,
2: ਖੜੀ ਹੈ ਜੀ
3: ਹਾਂਜੀ, ਤੇ ਕਿਹੋ ਜਿਹੇ ਘਰੇ ਵਿਆਹ ਦੇਖ ਲੋ, ਐਨ ਤਹਿ ਲਾਈ ਪਈ ਅਗਲੀ ਸੱਸ ਨੇ ਪੁਰਾਣੀ,
2: ਬਿਲਕੁਲ ਹੈ ਜੀ ਬਿਲਕੁਲ,
3: ਉਹ ਇਹ ਤਾਂ ਜੀ ਬਹੁਤ ਹੀ ਗੱਲ ਹੋ ਗਈ ਨਾ, ਮਤਲਬ ਉਹ ਐਵੇਂ ਸਾਡਾ ਤਾਂ ਜੀ ਮਤਲਬ ਕਾਹਨੂੰ ਫਿਰ ਹੁਣ ਚੰਮੀ ਵਾਲਾ, ਅੱਜ ਤਾਂ ਬੜਾ ਸਿਆਸਤ ਵਾਲਾ ਹੈਗਾ ਮਾੜਾ, ਪਰ ਚੰਮੀ ਜੁੜੇ ਹੋਏ ਨੇ, ਸਾਨੂੰ ਤਾਂ 4 ਸਾਲ ਬਾਅਦ ਨਵਾਂ ਬਾਪੂ ਚਾਹੀਦਾ ਜੀ, ਬਸ
2: ਖੇੜੀ ਵਾਲੇ ਨਾਲ ਤਾਂ ਏਦਾਂ ਦੇ ਹੋਏ, ਉਹ ਭਾਜੀ ਕਿੱਦਾਂ ਗਏ ਤਾਂ ਸੀਗਾ ਕੋਈ ਪੱਟ ਕੇ ਸਿਆਲੋ ਬੂਟਾ
1: ਖੇੜਿਆਂ ਨੂੰ ਲਈ ਜਾਂਦਾ,
3: ਖੇੜਿਆਂ ਲਈ ਜਾਂਦਾ ਨਹੀਂ, ਸਾਨੂੰ ਤਾਂ ਨਾ 4 ਸਾਲ ਬਾਅਦ ਬਾਪੂ ਨਵਾਂ ਚਾਹੀਦਾ,
2: ਬਿਲਕੁਲ
3: ਬਸ ਆਰਾਮ ਨਾਲ ਆਵੇ ਸਾਨੂੰ ਲੁੱਟ ਕੇ ਲੈ ਜਾਵੇ ਤੇ ਫਿਰ ਨਵਾਂ ਆ ਜਾਵੇ,
2: ਬਿਲਕੁਲ ਹੈ ਜੀ,
3: ਆਹ ਮਤ ਆ ਸਾਡੀ ਇੱਥੇ ਖੜੀ ਹੈ ਜੀ
2: ਜੀ,
3: ਹੁਣ ਨਵਾਂ ਸਾਨੂੰ ਬਾਪੂ ਆ ਰਿਹਾ ਸਾਡਾ, ਬਸ ਹੁਣ ਉਹ ਬਾਪੂ ਆ ਸਾਡਾ ਜੀ, 4 ਸਾਲ ਪਹਿਲਾਂ ਕੋਈ ਹੋਰ ਬਾਪੂ ਸੀ, ਬਸ ਆਹ ਕੰਮ ਆ ਸਾਡਾ, ਸਾਡੀ ਆਪਦੀ ਮਤ ਹੈ ਨੀ, ਮੈਨੂੰ ਤਾਂ ਐਂ ਲੱਗਦਾ ਵੀ ਅਸੀਂ ਜਿਵੇਂ ਨਾ ਕੋਈ ਬੰਦਾ ਕਿਸੇ ਹੋਰ ਧਰਮ ਚੋਂ ਆਇਆ ਹੋਵਾ ਫਿਰ ਉਹ ਤਾਂ ਕਹਿੰਦਾ ਹੀ ਯਾਰ ਵੀ ਇਹ ਤੋਂ ਸਿੱਖਿਆ ਲੈ ਲਈ, ਉਹ ਅਸੀਂ ਸਿੱਖੀ ਚ ਖੁਦ ਜੰਮੇ ਹੋਏ ਆ, ਜੇ ਸਿਕੰਦਰ ਨੂੰ 69 ਸਾਲ ਤੱਕ ਜੰਮ ਕੇ ਸਮਝ ਹੀ ਨਹੀਂ ਸਿੱਖੀ, ਜੋ ਵੀ ਫਿਰ ਵੀ ਮੈਨੂੰ ਕਿਸੇ ਕੋਲ ਜਾ ਕੇ ਪੁੱਛਣਾ ਪਵੇ ਸਿੱਖੀ ਬਾਰੇ,
2: ਬਿਲਕੁਲ
3: ਹੈ ਇਹ ਤਾਂ ਮੇਰੇ ਫਿੱਟ ਲਾਣਾ ਤਾਂ, ਉਹ ਤਾਂ ਮੈਨੂੰ ਲੁੱਟੂਗਾ ਹੀ,
2: ਬਿਲਕੁਲ ਹੈ ਜੀ ਬਿਲਕੁਲ,
3: ਉਹਦੇ ਤਾਂ ਮਗਰ ਅਸੀਂ ਲੱਗਾਂਗੇ ਹੀ,
2: ਲੱਗਾਂਗੇ ਜੀ
3: ਕਦੇ, ਆਪਦੇ ਬਾਪੂ ਨੂੰ ਬਾਪੂ ਨੀ ਕਿਹਾ ਤੇ ਅੱਧਾ ਪੰਜਾਬ ਬਾਪੂ ਕਹਿਣ ਲੱਗਿਆ ਹੋਇਆ
2: ਜੀ, ਬਿਲਕੁਲ
3: ਇੱਥੇ ਤਾਂ ਖੜੇ ਹਾਂ ਅਸੀਂ ਅੱਜ
2: ਜੀ,
3: ਅਕਲਮੰਦ ਹੀ ਸਾਰਿਆਂ ਨੂੰ ਵੱਧ ਹੈ,
2: ਬਿਲਕੁਲ
3: ਏਅਰਪੋਰਟ ਦਾ ਇੱਥੇ ਦੇਖ ਲੋ, ਏਅਰਪੋਰਟਾਂ ਦੇ ਉੱਪਰ ਕਿਵੇਂ ਵੱਡੇ ਵੱਡੇ ਬੈਂਡਾਂ ਨਾਲ ਲੈ ਕੇ ਜਾਂਦੇ ਨੇ ਜਦ ਕੋਈ ਆਉਂਦਾ ਸਾਧ,
2: ਹਾਂਜੀ
3: ਟਾਟੋ ਟੋਂਟਰੋ ਏਅਰਪੋਰਟ ਤੇ ਨਿਊਜ਼ੀਲੈਂਡ ਪਿੱਛੇ ਜੇ ਉਤਰਿਆ ਸੀ, ਕਿਵੇਂ ਫੁੱਲਾਂ ਦੀ ਵਰਖਾ, ਉਹ ਦੇਸ਼ ਹੈ ਉਹ ਦੇਸ਼ ਹੈ, ਜਿਹੋ ਜਿਹਾ ਹੈਗਾ ਕਹਿੰਦੇ ਉਹ ਜਿਹੋ ਜਿਹਾ ਦੇਸ਼ ਉਹ ਜਿਹਾ ਭੇਸਤਾ ਬਣਾ ਕੇ ਰੱਖ ਲੋ,
2: ਫਿਰ ਕਹਿੰਦੇ ਨਫ਼ਰਤ ਕਰਦੇ ਆ ਜੀ, ਆ ਹੁਣ ਦੇਖੋ
3: ਕਰਨਗੇ ਜੀ,
2: ਆ ਇੰਗਲੈਂਡ ਦੇ ਵਿੱਚ ਥੇਮਸ ਦਰਿਆ ਦੇ ਲਾਗੇ ਲੰਡਨ ਦੇ ਵਿੱਚ ਸੈਂਟਰ ਦੇ ਵਿੱਚ ਕੀ ਕੁਝ ਹੋਇਆ, ਚਲੋ ਧਰਮ ਆਪਣੀ ਜਗ੍ਹਾ ਆ, ਉੱਥੇ ਸੜਕਾਂ ਦੇ ਉੱਤੇ ਲਿਟਦੇ ਫਿਰਦੇ ਨੇ, ਉਹ ਲੋਕ ਦੇਖਦੇ ਹੋਣਗੇ ਵੀ ਕਰਨਗੇ ਦੇ ਆ,
3: ਆਸਟ੍ਰੇਲੀਆ ਚ ਕਿੰਨਾ ਰੌਲਾ ਪਿਆ, ਟੂਣਾ ਨੀ ਕਰਿਆ ਸੜਕ ਦੇ ਵਿਚਾਲੇ ਇਹਨਾਂ ਨੇ,
2: ਨਹੀਂ ਕੈਨੇਡਾ ਦਾ ਟੂਣਾ ਟਾਣਾ ਆਪਣੇ ਸਰਾਂ ਬਾਈ ਦੱਸਦਾ ਹੁੰਦਾ ਸੀ, ਕਹਿੰਦਾ ਟੂਣਾ ਕਰ ਜਾਂਦੇ
3: ਆ, ਕਰਦੇ ਸੀ ਉੱਥੇ ਦੇ ਕਾਦਾ ਚਰਸਤਾ ਸੀ ਇਹਨਾਂ ਦੇ ਘਰ ਦੇ ਕੋਲ, ਇੱਥੇ ਚਲੋ ਅਜੇ ਪਤਾ ਨੀ ਕਿਉਂ ਰਾਜਨੀਤੀ ਸੌਫਟ ਆ, ਪਰ ਕੈਨੇਡਾ ਦੀ ਮੈਨੂੰ ਇੱਕ ਬਹੁਤ ਵਧੀਆ ਲੱਗਦੀ ਆ, ਉੱਥੇ ਉਹ ਸਖਤ ਬਹੁਤ ਨੇ ਕਈ ਗੱਲਾਂ
2: ਜੀ, ਬਿਲਕੁਲ ਬਿਲਕੁਲ,
3: ਉਹ ਬਾਕੀ ਕੀ ਆ ਉੱਥੇ ਉਹ ਨੀ ਮੈਨੂੰ ਪਤਾ, ਮੈਂ ਜਿਵੇਂ ਵੀ ਉਹ ਸਖਤ ਬਹੁਤ ਨੇ ਕਾਨੂੰਨ ਦੇ ਤੌਰ ਤੇ, ਮਤਲਬ ਹਨਾ ਉਹਨਾਂ ਨੇ ਜਦੋਂ ਐਕਸ਼ਨ ਲੈ ਲਿਆ ਉਸ ਗੱਲ ਤੇ,
2: ਬਿਲਕੁਲ
3: ਵਧੀਆ ਚਾਹੀਦਾ, ਜੇ ਇੱਕ ਨੂੰ ਰੋਕ, ਜੇ ਨਹੀਂ ਰੋਕਾਂਗੇ ਤਾਂ ਹੀ ਗਾਹ ਵੱਧਦੀਆਂ ਨੇ ਨਾ ਗੱਲਾਂ,
2: ਬਿਲਕੁਲ ਜੀ ਬਿਲਕੁਲ,
3: ਉੱਥੇ ਉਹਨੂੰ ਠੱਪ ਕਰਨੀ ਚਾਹੀਦੀ, ਕੋਈ ਵੀ ਚਾਹੇ ਮੈਂ ਗਲਤੀ ਕਰਦਾ, ਮੈਂ ਇੱਥੇ ਵੀ ਗਲਤ ਬੋਲਦਾ ਜਿੰਨਾ ਆਪਣਾ
2: ਜੀ
3: ਆਫੇਅਰ ਨੀ ਨੇੜਤਾ, ਦੈਟਸ ਦਾ ਡਿਫਰੈਂਟ ਸਟੋਰੀ ਹੈ ਨਾ,
2: ਬਿਲਕੁਲ,
3: ਪਰ ਜੇ ਮੈਂ ਇੱਥੇ ਗਲਤ ਬੋਲੂ ਇੱਥੇ ਤੁਹਾਡਾ ਫਰਜ਼ ਬਣਦਾ ਮੈਨੂੰ ਰੋਕਣ ਦਾ, ਜੇ ਔਜਲਾ ਸਾਹਿਬ ਇੱਥੇ ਤੁਸੀਂ ਇਦੋਂ ਗੱਲ ਨੀ ਕਰ ਸਕਦੇ, ਜੇ ਰੋਕੇਗੇ ਤਾਂ ਮੈਂ ਵੀ ਗਾਹਾਂ ਤੋਂ ਸਕੋਚ ਕਰੂੰ, ਤੇ ਜਿਹੜੇ ਆਪਣੇ ਆਪਣੇ ਸਰੋਤੇ ਆਪਣੇ ਭੈਣ ਭਾਈ ਸਾਰੇ ਸੋਚਦੇ ਨੇ, ਉਹ ਵੀ ਗਾਹਾਂ ਨੂੰ ਸਰੋਤ ਕਰਦੇ ਵੀ ਨਹੀਂ ਯਾਰ ਇੱਥੇ ਸੋਚਣਗੇ, ਠੱਪ ਕਰਨੀ ਚਾਹੀਦੀ ਹੈ ਗੱਲ ਉੱਥੇ ਹੀ,
2: ਬਿਲਕੁਲ ਹੈ ਜੀ ਦਰੁਸਤ,
3: ਉਹਦੇ ਵਿੱਚ ਪਾਰਦਰਸ਼ਤਾ ਰਹਿੰਦੀ ਹੈ, ਫਿਰ ਫਿਰ ਨਹੀਂ ਤਾਂ ਦੂਆ ਐਂ ਸੋਚਦਾ ਵੀ ਖਾਣੀ ਇਹ ਸਪੌਂਸਰ ਨੇ ਜੀ ਤਾਂ ਐਂ ਕਰਦੇ ਨੇ, ਮੈਂ ਤਾਂ ਕਦੇ ਅਸੀਂ ਉਤਰੀਏ ਜਾ ਇਹ ਨੇੜੇ ਆ ਵੱਧ ਦੂਰ ਆ ਜਾਂਦੇ ਨਾ, ਇਹ ਨੀ ਕਹਾਂ ਇੱਥੇ ਕੋਈ ਨੇੜਤਾ ਨੀ, ਮੈਂ ਤਾਂ ਆਪ ਕਹਿਣਾ ਇਹ ਮਾਧਿਅਮ ਦੇ ਬੈਠੇ ਹੋ ਕੋਈ ਨੇੜਤਾ ਨੀ, ਸਾਰੇ ਇੱਕੋ ਜਿਹੇ ਨੇ ਜੀ, ਚਾਹੇ ਇੱਕ ਦਿਨ ਲਈ ਕੋਈ ਸੁਣਨ ਆਉਂਦਾ ਚਾਹੇ ਕੋਈ ਰਿਸ਼ਤਾਦਾ ਸੁਣਦਾ, ਫਿਰ ਇਹ ਮਤਲਬ ਵਧੀਆ ਕੀਤਾ, ਮੈਂ ਤਾਂ ਉਹਨਾਂ ਦਾ ਬਹੁਤ ਵਧੀਆ ਲੱਗਿਆ ਮੈਨੂੰ, ਉਹਨਾਂ ਨੇ ਉੱਥੇ ਠੱਪ ਕਰਤਾ ਕੰਮ, ਕੈਨੇਡਾ ਵਾਲੇ ਭੁਗਤ ਰਹੇ ਨੇ
2: ਜੀ, ਬਿਲਕੁਲ ਬਿਲਕੁਲ।
3: ਸਾਨੂੰ ਕਹਿੰਦੇ ਚਲੋ ਨਹੀਂ ਫੁੱਲ ਪਾ ਕੇ ਆ ਸਕਦੇ ਜਿਹੜੀ ਮਰਗ ਦੇ ਆਪਣੇ ਬਜ਼ੁਰਗ ਆਪਣੀ ਆਸਥਾ ਜਾਂ ਰੱਖ ਲਓ ਇੱਥੇ ਜਿੰਨੇ ਚਿਰ ਮਰਜ਼ੀ ਰੱਖ ਲਓ ਉਹਦੇ ਵਿੱਚ ਤੁਸੀਂ ਫਿਊਨਰਲ ਹੋਮ ਦੇ ਵਿੱਚ ਜਿੱਦਣ ਜਾਣਾ ਉਦਣ ਲੈ ਜਾਓ ਹਨਾ
2: ਬਿਲਕੁਲ
3: ਨਹੀਂ ਤੁਸੀਂ ਯਾਰ ਆਪਦੇ ਘਰੇ ਦੱਬ ਲਓ
2: ਜੀ ਬਿਲਕੁਲ
3: ਹਨਾ ਦਰਖਤ ਲਾ ਦਿਓ ਉੱਥੇ
2: ਜੀ
3: ਹੈ ਇੱਥੇ ਦੇ ਪਾਣੀ ਨੂੰ ਕਿਉਂ ਪ੍ਰਦੂਸ਼ਿਤ ਕਰਨ ਲੱਗੇ ਹੋ ਤੁਸੀਂ
2: ਹੁਣ ਇੱਥੇ ਵੀ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਵੀ ਚਲੋ ਵਹਿਮ ਦੀ ਗੱਲ ਹੁੰਦੀ ਹੈ ਤਾਂ ਇੱਥੇ ਵੀ ਕਬਰਾਂ ਦੇ ਵਿੱਚ ਹਨਾ ਜੀ ਲੋਕ ਮਤਲਬ ਕਿ ਸੋਨਾ ਸੋਨਾ ਪਾ ਕੇ ਉਹਨਾਂ ਨੂੰ ਮਤਲਬ ਕਿ ਜੋ ਉਹਨਾਂ ਨੇ ਪਾਇਆ ਹੁੰਦਾ ਸੀ ਇੱਦਾਂ ਹੀ ਦੱਬ ਦਿੰਦੇ ਸੀਗੇ ਤਾਂ ਉਹਨਾਂ ਨੇ ਫਿਰ ਗੌਰਮੈਂਟਾਂ ਨੇ ਪੱਕਾ ਹੀ ਕਾਨੂੰਨ ਬਣਾ ਦਿੱਤਾ ਉਹ ਕਿਉਂਕਿ ਲੋਕ ਜਿਹੜੇ ਚੋਰੀਆਂ ਚਕਾਰੀਆਂ ਸ਼ਰਾਰਤੀ ਸੀਗੇ ਫਿਰ ਉਹ ਕਬਰਾਂ ਪੁੱਟ ਪੁੱਟ ਕੇ ਉਹਨਾਂ ਦੇ ਵਿੱਚੋਂ ਚੀਜ਼ਾਂ ਕੱਢਦੇ ਸੀ
3: ਕੈਨੇਡਾ ਦੇ ਡੋਡੇ ਚੜ ਕੇ
2: ਬਿਲਕੁਲ
3: ਬੜੀਆਂ ਮੌਜਾਂ ਲੱਗੀਆਂ ਰਹੀਆਂ ਨੇ ਪਹਿਲਾਂ
2: ਬਿਲਕੁਲ
3: ਹਰ ਉਹ ਕੋਈ ਇਹਨਾਂ ਦੀ ਸ਼ਰਧਾ ਹੋਣੀ ਆ ਕੋਰਿਆਂ ਦੀ ਭਾਈ ਉੱਥੇ ਡੋਡੇ ਦੇ ਫੁੱਲ ਚਾਰ ਚਾੜਦੇ ਹੋਣੇ ਆ
2: ਬਿਲਕੁਲ ਸੋਹਣੇ ਹੁੰਦੇ ਆ ਸੋਹਣੇ ਲੱਗਦੇ ਆ ਦੇਖਣ ਨੂੰ ਬਿਲਕੁਲ
3: ਠੀਕ ਆ ਬੰਦਾ ਖਾ ਕੇ ਸੋਹਣਾ ਲੱਗਦਾ ਉਹ ਤਾਂ ਮਾੜਾ ਦਾ ਕੁਛ ਨੀ ਹੈਗਾ ਫਿਰ
2: ਉਹ ਤਾਂ ਗੱਲਾਂ ਲਾਲ ਹੋ ਜਾਂਦੀਆਂ
3: ਜਿਹੜੀ ਚੀਜ਼ ਪਈ ਸੋਹਣੀ ਲੱਗਦੀ ਆ ਜਾਂ ਪਾਈ ਜਾਊ ਤਾਂ ਖਾਈ ਜਾਊ ਕੁਛ ਨਾ ਕੁਛ ਤਾਂ ਅਸਰ ਕਰਦੀ ਹੋ ਨਾ
2: ਬਿਲਕੁਲ ਆ ਜੀ ਬਿਲਕੁਲ ਬਿਲਕੁਲ
3: ਚਲੋ ਠੀਕ ਆ ਜੀ ਬਹੁਤ ਵਧੀਆ ਸੀ
2: ਥੈਂਕ ਯੂ
3: ਅਸੀਂ ਜਾਗਰੂਕ ਆ ਸਾਨੂੰ ਜਾਗਰੂਕ ਹੋਣਾ ਚਾਹੀਦਾ ਜਿੰਨਾ ਹੋਕਾ ਦਿੰਦੇ ਰਹੋ ਬਾਕੀ ਸਭ ਦੀ ਆਪਦੀ ਆਪਦੀ ਆ ਜੀ
2: ਮਰਜ਼ੀ ਆ
3: ਜੀ ਇੱਥੇ ਤਾਂ ਬਾਬੇ ਨੂੰ 20 ਰੁਪਏ ਦੇ ਕੇ ਕਹਿੰਦੇ ਬਾਬਾ ਅਰਦਾਸ ਕਰ ਸਾਡੀ ਗੱਡੀ ਸਹੀ ਚੱਲੇ ਉਹ ਗੱਡੀ ਤੈਂ ਚਲਾਉਣੀ ਕਿ ਬਾਬੇ ਨੇ ਚਲਾਉਣੀ ਆ 20 ਰੁਪਏ ਬਾਬਾ ਖੱਬੇ ਹੱਥ ਨੇ ਜੇਬ ਚ ਪਾ ਲੈਂਦਾ ਚੱਲ ਮੇਰੇ ਭਾਈ 50 ਰੁਪਏ ਪਾ ਲੈ 100 ਪਾ ਲੈ
2: ਬਿਲਕੁਲ
3: ਮੈਂ ਸਾਡੇ ਬਾਬੇ ਨੂੰ ਕਹਿ ਦੇਣਾ ਬਾਬਾ ਜੀ ਕਿੰਨੇ ਬਣੇ ਅੱਜ ਜਦ ਕੋਈ ਗੱਡੀ ਦੀ ਅਰਦਾਸ ਕਰੂੰ ਮੈਂ ਕਿਹਾ ਦੱਸਦੇ ਗੱਡੀ ਨੇ ਅਰਦਾਸਾਂ ਵੀ ਕਰਾ
2: ਬਿਲਕੁਲ ਥੈਂਕ ਯੂ ਅਜਲਾ ਸਰ
3: ਹਾਂਜੀ ਧੰਨਵਾਦ ਜੀ ਥੈਂਕ ਯੂ
2: ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇੱਕ ਕਾਲ ਹੋਰ ਆ ਰਹੀ ਹੈ ਆਪਾਂ ਨੂੰ ਤੇ ਉਹਨਾਂ ਦੀ ਵੀ ਗੱਲ ਆਪਣੇ ਕੰਟੀਨਿਊ ਸ਼ਮੀ ਭਾਜੀ ਮੈਂ ਜਦ ਤੱਕ ਇਧਰੋਂ ਦੇਖ ਲਾ ਜੀ ਮੈਨੂੰ ਸ਼ੋਅ ਨਹੀਂ ਕਰ ਰਹੀ ਕਾਲ
1: ਹਾਂਜੀ ਹਾਂਜੀ ਮੈਨੂੰ ਵੀ ਇਧਰੋਂ ਇਜਾਜ਼ਤ ਲੈਣੀ ਪੈਣੀ ਹੈ ਪਰ ਇੱਕ ਗੱਲ ਆ ਜਿਵੇਂ ਔਜਲਾ ਸਾਹਿਬ ਹੋਰਾਂ ਨੇ ਵੀ ਐਨ ਸਿਰਾ ਕਰਤਾ ਜਿਹੜੀ ਚਰਚਾ ਆਪਣੀ ਚੱਲ ਰਹੀ ਆ ਉਹ ਸਹੀ ਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਹਿਮ ਹੋ ਸਕਦੇ ਆ ਸਾਨੂੰ ਜਾਂ ਸਾਡੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਕਦੇ ਕੋਈ ਕਦੇ ਉਹ ਹੈਰੀਡੀਟਰੀ ਆ ਕੁੱਪ ਲਿਆਂਦਾ ਵਿਰਾਸਤ ਵਿੱਚ ਆ ਗਿਆ ਆਲੇ ਦੁਆਲੇ ਆਪਾਂ ਆਪਣੇ ਪੀਅਰ ਗਰੁੱਪ ਚੋਂ ਲੈ ਲਿਆ ਕਿ ਦੋਸਤ ਜਿਹੜੇ ਆ ਉਹ ਉਹਨਾਂ ਨੂੰ ਦੇਖ ਦੇਖ ਕੇ ਵੀ ਹੁਣ ਉਹ ਕਈ ਦਾਰੂ ਪੀਣ ਬੈਠਦੇ ਆ ਉਦੋਂ ਕਹਿੰਦਾ ਵੀ ਇੱਕ ਛਿੱਟਾ ਮਾਰਨਾ ਉਹਦੇ ਵਿੱਚ ਧਰਤੀ ਤੇ ਕੋਈ ਕਹਿੰਦਾ ਗਿਲਾਸ ਟਕਰਾਉਣੇ ਆ ਕੋਈ ਆਪਣੀ ਰੀਤੀ ਰਿਵਾਜ ਆਪਣਾ ਹੀ ਹਰੇਕ ਨੇ ਬਣਾ ਰੱਖਿਆ ਕੋਈ ਕਹਿੰਦਾ ਮੈਂ ਪਾਣੀ ਪਾਉਣਾ ਕੋਈ ਕਹਿੰਦਾ ਨਹੀਂ ਪਾਣੀਆਂ ਦੀ ਕੋਈ ਲੋੜ ਨੀ ਐਵੇਂ ਆਪਾਂ ਟਕਰਾਂਗੇ ਹੁਣ ਇਹ ਜਿਹੜੀ ਆ ਅੱਛਾ ਇੱਕ ਬਾਈ ਕਹਿੰਦਾ ਜੀ ਆਪਾਂ ਨੂੰ ਜਿਹੜਾ ਇੰਨੇ ਐਮ ਐਲ ਜਿਹੜੀ ਆ ਉਹ ਠੀਕ ਆ ਕੋਈ ਕਹਿੰਦਾ ਨਹੀਂ ਜਮਾ ਹੀ ਨੀ ਇਹ ਤਾਂ ਬਿਲਕੁਲ ਜਿੰਨੇ ਮਰਜ਼ੀ ਐਮ ਐਲ ਹੋਵੇ ਠੀਕ ਹੀ ਆ ਨੀ
2: ਜੀ
1: ਕੋਈ ਕਹਿ ਰਿਹਾ ਕਿ ਇਹ ਖਾ ਲੈਂਦੇ ਹਨ ਇਹ ਪੀਂਦੇ ਨਹੀਂ ਕੋਈ ਕਹਿੰਦਾ ਪੀਂਦੇ ਵੀ ਹਨ ਤੇ ਖਾਂਦੇ ਵੀ ਹਨ
2: ਤੇ ਕੋਈ
1: ਕੋਈ ਕਹਿੰਦਾ ਨਾ ਇਹ ਖਾਂਦੇ ਹਨ ਨਾ ਇਹ ਪੀਂਦੇ ਹਨ ਵੀ ਜੀਂਦੇ ਕਿੱਦਾਂ ਹਨ
2: ਇਹ ਲਾਉਂਦੇ ਆ ਰਗੜਦੇ ਆ
1: ਆਪਣੇ ਆਪਣੇ ਅਸੀਂ ਜਿਹੜੇ ਆ ਵਿਚਾਰਾਂ ਨੂੰ ਕਹਿ ਲੋ ਵੀ ਪਹਿਲਾਂ ਤਾਂ ਇਧਰੋਂ ਉਧਰੋਂ ਇਕੱਠੇ ਕਰ ਲੈਂਦੇ ਆ
2: ਜੀ
1: ਫਿਰ ਉਹਨਾਂ ਚੋਂ ਜਿਹੜਾ ਸਾਨੂੰ ਲੱਗਦਾ ਕਿ ਯਾਰ ਇਹਨੂੰ ਫੋਲੋ ਕਰਕੇ ਮੈਂ ਥੋੜਾ ਕੰਫਰਟ ਜੋਨ ਚ ਆ ਜਾਂਦਾ
2: ਜੀ
1: ਆ ਉਹਨੂੰ ਫਿਰ ਅਸੀਂ ਰੱਖ ਲੈਂਦੇ ਆ ਕਿ ਇਹ ਆਹ ਵਾਲਾ ਠੀਕ ਆ
2: ਜੀ
1: ਇਹਨੂੰ ਜੇ ਆਪਾਂ ਜੇ ਭੈੜਾ ਵੀ ਹੈ ਨਾ ਰੀਤੀ ਰਿਵਾਜ ਕੋਈ ਇਹੋ ਜਿਹਾ ਤੇ ਪਰ ਮੇਰੇ ਕੰਮ ਦਾ ਮੈਂ ਉਹ ਰੱਖ ਲੈਣਾ
2: ਬਿਲਕੁਲ
1: ਉਹ ਇਕੱਠਾ ਕਰਕੇ ਇੱਕ ਟੋਕਰਾ ਜਾ ਫਿਰ ਉਹਨੂੰ ਉਹਦੀ ਪੰਡ ਬਣ ਜਾਣੀ ਆ ਪੂਰੀ ਉਹ ਫਿਰ ਪੂਰੀ ਉਮਰ ਢੋਣੀ ਆ
2: ਜੀ
1: ਨਹੀਂ ਜੀ ਮੈਂ ਨੋ ਇਸ ਦਿਨ ਨਹੀਂ ਕੱਟਣੇ ਤਾਂ ਨਹੀਂ ਕੱਟਣੇ ਮੈਂ ਇਸ ਦਿਨ ਨਹੀਂ ਨਹਾਉਣਾ ਤੇ ਨਹੀਂ ਨਹਾਉਣਾ ਮੈਂ ਬਿੱਲੀ ਮੈਂ ਬਿੱਲੀ ਦੇ ਕੱਟ ਗਈ ਰਾਹ ਤੇ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਉਹ ਬੰਦੇ ਨੇ ਆਪਣਾ ਪੱਕਾ ਕਰ ਲਿਆ ਕੰਮ ਆਪਣੇ ਆਪ ਨੂੰ ਸਮਝਾਈ ਜਾਊਗਾ ਵੀ ਮੈਂ ਜੇ ਇਦਾਂ ਇਦਾਂ ਕਰੂੰਗਾ ਨਾ ਸਾਰੀ ਉਮਰ ਤੇ ਮੇਰੇ ਸਾਰੇ ਕੰਮ ਠੀਕ ਰਹਿਣਗੇ
2: ਬਿਲਕੁਲ
1: ਤੇ ਜੇ ਮੈਂ ਇਹਨਾਂ ਚੋਂ ਕੋਈ ਜਿਹੜਾ
2: ਵਹਿਮ
1: ਉਹ ਵਹਿਮ ਨੀ ਉਹਨੂੰ ਮੰਨਦਾ ਉਹ ਵਹਿਮ ਮੰਨਦਾ ਹੀ ਨੀ ਉਹਨੂੰ ਉਹ ਕਹਿੰਦਾ ਇਹ ਮੇਰਾ ਯਕੀਨ
2: ਜੀ
1: ਸੂਰਜ ਸੱਚ ਹੈ ਜਿੰਨੇ ਵੀ ਮੈਂ ਕਾਨੂੰਨ ਬਣਾ ਲਏ ਆਪਣੇ ਇਹੋ ਜਿਹੀ ਚੀਜ਼ਾਂ ਕਰ ਲਈਆਂ ਤਾਂ ਉਹ ਕਹਿੰਦੇ ਇਹ ਤਾਂ ਹੁਣ ਭਾਈ ਸਦੀਵੀ ਸੱਚ ਹੋ ਗਿਆ ਇਹ ਤਾਂ ਜਦ ਤੱਕ ਸੂਰਜ ਚਾਂਦ ਰਹੇਗਾ ਮੇਰਾ ਵਹਿਮ ਮੇਰੇ ਨਾਲ ਰਹੇਗਾ ਉਹ ਇਹਨੂੰ ਇਹਨੂੰ ਮੈਂ ਕਹਿੰਦਾ ਮਰਨ ਨੀ ਦੇਣਾ ਇਹਨੂੰ ਛਿੱਟਾ ਮਾਰੀ ਜਾਣਾ ਉਹਨਾਂ ਨੇ ਆਪਣੇ ਸਾਹਾਂ ਦਾ ਠੀਕ ਹੈ ਜੀ ਮੇਰੇ ਸਾਹਾਂ ਨਾਲ ਹੀ ਜਾਊ ਜਿਵੇਂ ਔਲਖ ਸਾਹਿਬ ਕਹਿੰਦੇ ਸੀ ਕਿ ਸਾਹਾਂ ਨਾਲ ਹੀ ਜਾਂਦਾ ਰੌਲਾ ਇਹ ਵੀ ਐਵੇਂ ਹੈ ਇਹ ਵੀ ਇਹੋ ਜਿਹੀਆਂ ਭਾਵਨਾਵਾਂ ਨੇ ਜਿਹੜੀਆਂ ਸਾਡੇ ਮਨ ਦੇ ਅੰਦਰ ਪੂਰੀਆਂ ਬੋਹੜ ਵਾਂਗੂ ਜੜਾਂ ਇਹਦੀਆਂ ਬਣੀਆਂ ਹੋਈਆਂ ਇਹਨੂੰ ਡਾਕਟਰ ਕਪੂਰ ਹੁਣ ਕਿਹੜਾ ਕਿਹੜਾ ਬਣ ਜੂ ਬੰਦਾ ਡਾਕਟਰ ਕਪੂਰ ਵਰਗਾ ਬੰਦਾ ਤੁਸੀਂ ਦੇਖ ਲਓ ਉਹਨਾਂ ਦਾ ਕੱਲ ਜਨਮ ਦਿਨ ਵੀ ਆ ਉਹਨਾਂ ਦਾ ਦਿਨ ਹੈ ਵਿਸ਼ੇਸ਼ ਉਹ ਏਡਾ ਤਰਕਸ਼ੀਲ ਬੰਦਾ ਹੈ ਕਿ ਕਿ ਆਈ ਬਤ ਬਥੇਰਾ ਕੁਛ ਉਹਨਾਂ ਨੂੰ ਕਹਿੰਦੇ ਰਹੇ ਨੇ ਏਦਾਂ ਨੀ ਹਾਂ ਨੀ ਏਦਾਂ ਨੀ ਪਰ ਉਹ ਉਹਦਾ ਆਪਣਾ ਇੱਕ ਤਰਕ ਆ ਕਿ ਤਰਕ ਦੇ ਉੱਤੇ ਗੱਲ ਕਰੋ ਯਾਰ
2: ਬਿਲਕੁਲ
1: ਉਹ ਕਹਿੰਦੇ ਉਹਨਾਂ ਦਾ ਇਹੀ ਰਿਹਾ ਸਾਰੀ ਉਮਰ
2: ਜੀ
1: ਤੇ ਉਹ ਤਰਕ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਦਾਅਵੇਦਾਰ ਸੀਗੇ ਉਹ ਤਰਕ ਦੇ ਉੱਤੇ ਕੋਈ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਿਆ
2: ਨਹੀਂ ਕਰ ਸਕਦਾ ਬਿਲਕੁਲ
1: ਕੋਈ ਨਹੀਂ ਕਰ ਸਕਿਆ
2: ਜੀ
1: ਉਹ ਇਹ ਇੱਕ ਕਹਿ ਲੋ ਵੀ ਇਬਾਰ ਕੰਧ ਤੇ ਲਿਖੀ ਇਬਾਰਤ ਆ ਕਿ ਕਬੂਰ ਜਿਹੜਾ ਹੈ ਉਹ ਤਾ ਉਮਰ ਉਹਦਾ ਜਿਹੜਾ ਚੈਲੰਜ ਉਹ 10-20 ਚੈਲੰਜ ਲਿਖ ਕੇ ਗਿਆ ਵੀ ਇਹਨਾਂ ਚੋਂ ਕੋਈ ਇੱਕ ਵੀ ਮੈਨੂੰ ਕਰਕੇ ਦਿਖਾ ਦੋ ਚਮਤਕਾਰ ਮੈਂ ਮਲ ਨੂੰ ਵੀ ਹੈਗਾ ਕੁਛ
2: ਬਿਲਕੁਲ ਹੈ ਜੀ
1: ਤੇ ਮੈਂ ਛੱਡ ਦੂ ਆਪਣਾ ਸਾਰਾ ਜੋ ਮੈਂ ਕਹਿਣ ਡਿਆ ਲੋਕ ਤਰਕਸ਼ੀਲ ਦਾ ਛੱਡ ਦਾਂਗੇ
2: ਜੀ
1: ਰੈਸ਼ਨਲ ਨਹੀਂ ਰਹਾਂਗੇ
2: ਬਿਲਕੁਲ
1: ਤੋ ਇਹ ਅਸਲ ਚ ਤਾਂ ਕਹਾਣੀ ਭਾਰਤ ਸਾਹਿਬ ਆਪਣੇ ਆਪ ਤੋਂ ਸ਼ੁਰੂ ਹੋਣੀ ਹੈ ਜਦੋਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਕਿਤੇ ਅਸੀਂ ਵਾਧੂ ਐਵੇਂ ਭਾਰਤ ਨਹੀਂ ਢੋ ਰਹੇ ਹੁਣ ਤੱਕ ਜੋ ਕਰ ਰਹੇ ਹਾਂ ਉਹਨੂੰ ਥੋੜਾ ਜਿਹਾ ਉਹਨੂੰ ਪੰਡ ਨੂੰ ਥੋੜਾ ਜਿਹਾ ਦੂਰ ਰੱਖ ਕੇ ਉਹਦੇ ਵੱਲ ਨਜ਼ਰ ਮਾਰਨ ਦੀ ਲੋੜ ਪੈਂਦੀ ਆ ਇਹ ਸਹੀ ਸੀ ਜਾਂ ਗਲਤ ਸੀ
2: ਬਿਲਕੁਲ
1: ਇਹਦਾ ਮੈਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਜੇ ਨੁਕਸਾਨ ਹੋ ਰਿਹਾ ਤੁਰੰਤ ਖੇੜਾ ਛਡਾ ਲੈਣਾ ਚਾਹੀਦਾ ਕੋਈ ਦਿਨ ਤਿਉਹਾਰ ਨਹੀਂ ਹੋ ਜਾ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਗਲੇ ਸਾਲ ਛਡਾਵਾਂਗੇ ਖੇੜਾ ਨਵੇਂ ਸਾਲ ਦੇ ਰੈਜੋਲੂਸ਼ਨ ਪਾਵਾਂਗੇ ਫਿਰ ਦੇਖਾਂਗੇ ਕੋਈ ਲੋੜ ਨਹੀਂ ਇਮੀਡੀਏਟਲੀ ਉਹਨੂੰ ਛੱਡ ਦੋ ਜਿਹੜੀਆਂ ਉਹਨਾਂ ਨੂੰ ਤੇ ਮਤਲਬ ਸਵਿਚ ਆਫ ਕਰ ਦੋ ਜੀ ਕਹਿਣਾ ਖਤਮ ਹੋ ਗਈ ਗੱਲ ਅੱਜ ਤੋਂ ਬਾਅਦ ਮੈਂ ਆਹ ਜਿਹੜਾ ਕੰਮ ਨਹੀਂ ਕਰਨਾ
2: ਬਿਲਕੁਲ
1: ਹੁਣ ਜਿਹੜੇ ਬੰਦਿਆਂ ਵਾਲਾ ਜਿਹੜਾ ਅਕਲ ਹੈ ਉਹ ਮੈਨੂੰ ਆ ਗਈ ਹੈ
2: ਜੀ
1: ਮੈਂ ਉਦਾਂ ਰਹਾਂਗਾ
2: ਜੀ ਸ਼ਮੀ ਜੀ ਤੁਹਾਡੇ ਤੋਂ ਆਗਿਆ ਲੈਣ ਤੋਂ ਪਹਿਲਾਂ ਦੋ ਕਾਲਰਾਂ ਦੀ ਸੰਖੇਪ ਦੇ ਵਿੱਚ ਇਹ ਗੱਲ ਸੁਣਾਗਾ ਪਹਿਲਾਂ ਯਾਦਵਿੰਦਰ ਵਿਦੇਸ਼ਾ ਜੀ ਨੇ ਫਿਰ ਜੱਸੀ ਚਾਹਲ ਜੀ ਨੇ ਜੀ ਉਹਨਾਂ ਦੀ ਗੱਲ ਸੁਣ ਕੇ ਫਿਰ ਸਮਾਪਤੀ ਕਰਦਾ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਯਾਦਵਿੰਦਰ ਜੀ ਸਵਾਗਤ ਹੈ ਜੀ ਜੀ ਯਾਦਵਿੰਦਰ ਜੀ ਸਵਾਗਤ ਹੈ ਜੀ
4: ਮੈਂ ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ ਤੇ ਪੂਜਾ ਕਰਕੇ ਆਏ ਸੀ ਇਹ ਚੀਜ਼ਾਂ ਨਾਲ ਇੱਥੇ ਨਾਲ ਬਿੱਲੀਆਂ ਨੇ ਬੜੀਆਂ ਬਥੇਰੀਆਂ ਲੰਘਦੀਆਂ ਰੋਜ਼ ਮੈਂ ਕੋਈ ਨਾ ਕੋਈ ਬਿੱਲੀ ਅੱਗੇ ਲੰਘ ਹੀ ਜਾਂਦੀ
2: ਰੁਕਣ ਲੱਗ ਮੋਹਰੇ
4: ਉਹ ਬਿੱਲੀਆਂ ਅੱਖਾਂ ਵਾਲਿਆਂ ਸਾਰੇ ਲੰਘਦੇ ਤੇ ਉਹ ਇੱਥੇ ਕਈ ਦਿਨ ਚੇਤਾ ਹੀ ਨੀ ਭੁੱਲਾ ਚੇਤਾ ਭੁੱਲਾ ਦਿਨ ਕਿਹੜਾ ਚੜਿਆ ਇਹਨਾਂ ਦੇ ਦਿਨਾਂ ਦਾ ਵੀ ਨੀ ਪਤਾ ਤੇ ਹੁਣ ਕਈ ਦਿਨ ਉੱਥੇ ਸੰਗਰਾਂਦ ਦਾ ਪਤਾ ਹੋਣਾ ਮੱਸਿਆ ਦਾ ਪਤਾ ਇੱਥੇ ਕੋਈ ਚੀਜ਼ ਦਾ ਨੀ ਪਤਾ
2: ਜੀ
4: ਤੇ ਇਹ ਜਿਹੜੇ ਵਹਿਮ ਆ ਨਾ ਵਹਿਮ ਇਹ ਹੁਣ ਜਿਹੜੇ ਜਿਹਨਾਂ ਨੂੰ ਆਪਣੇ ਚੰਗੇ ਲੱਗਦੇ ਉਹ ਇਹਨੂੰ ਰੀਤੀ ਰਿਵਾਜ ਕਹਿ ਦਿੰਦਾ
2: ਜੀ
4: ਇੱਕ ਨਾ ਇਹਦਾ ਰੀਤੀ ਰਿਵਾਜ ਵੀ ਹੈਗਾ ਵਹਿਮਾਂ ਦਾ ਵੀ ਇਹ ਰੀਤੀ ਰਿਵਾਜ ਆ
2: ਜੀ
4: ਜੇ ਆਪਾਂ ਕਹੀਏ ਕਿ ਇਹਨਾਂ ਨੂੰ ਦੂਰ ਰਹੀਏ ਉਹਨੇ ਨਹੀਂ ਇਹਨਾਂ ਨੂੰ ਦੂਰ ਨੀ ਜਾਣ ਦੀ ਲੋੜ ਇਹ ਨਾਲ ਹੀ ਨਿਭਾਉਣੇ ਚਾਹੀਦੇ
2: ਬਿਲਕੁਲ
4: ਤੇ ਚਲੋ ਠੀਕ ਆ ਮੈਂ ਇੰਨੀ ਕੀ ਗੱਲ ਕਰਨੀ ਮੈਂ
2: ਹੁਣ ਲੱਗਾ ਚੱਲਣਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
4: ਧੰਨਵਾਦ
2: ਸਤਿ ਸ੍ਰੀ ਅਕਾਲ
1: ਜੀ ਜੀ ਜੀ
2: ਤੇ ਇਹ ਸਨ ਦੋਸਤੋ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਗੱਲ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮਲੇਰਕੋਟਲਾ ਤੋਂ ਜੁੜੇ ਨੇ ਜੀ ਆਪਣੇ ਨਾਲ ਜੱਸੀ ਚਾਲ ਜੀ ਸਤਿ ਸ੍ਰੀ ਅਕਾਲ ਜੱਸੀ ਜੀ ਸਵਾਗਤ ਹੈ ਜੀ
5: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
5: ਚਲੇ ਗਏ ਕਿ ਹੈਗੇ ਨੇ
2: ਨਹੀਂ ਨਹੀਂ ਨਾਲ ਹੀ ਨੇ ਜੀ
1: ਸਤਿ ਸ੍ਰੀ ਅਕਾਲ ਜੀ
5: ਮੈਂ ਕਿਹਾ ਮੈਂ ਜ਼ਿਆਦਾ ਲੇਟ ਹੋ ਗਈ
2: ਨਹੀਂ ਨਹੀਂ ਕੋਈ
5: ਬਿੱਲੀਆਂ ਦੇ ਵਹਿਮ ਦੀ ਅਕਸਰ ਗੱਲ ਹੁੰਦੀ ਆਪਣੇ ਪ੍ਰੋਗਰਾਮ ਚ ਮੈਂ ਕਿਹਾ ਬਿੱਲੀਆਂ ਨੂੰ ਤਾਂ ਹੁਣ ਬਖਸ਼ ਦੇ ਹੋ ਸਾਰੇ ਜਣੇ
2: ਜੀ
5: ਵੀ ਮੈਂ ਤਾਂ 4 ਬਿੱਲੀਆਂ ਘਰ ਰੱਖੀਆਂ ਹੋਈਆਂ ਪੈਟਸ ਦੇ ਤੌਰ ਤੇ
2: ਜੀ
5: ਤੇ 3-4 ਬੱਚੇ ਉਹਨਾਂ ਦੇ ਹੋਏ ਰਹਿੰਦੇ
2: ਤੁਸੀਂ 4 ਰੱਖੀਆਂ ਜੀ ਮੈਂ ਤਾਂ ਰਹਿੰਦਾ ਬਿੱਲੀਆਂ ਦੇ ਵਿੱਚ ਜੀ
5: ਹਾਂਜੀ
2: ਮੈਂ ਤਾਂ ਬੰਦਿਆਂ ਦੇ ਵਿੱਚ ਵੀ ਬਿੱਲੀਆਂ ਹੈਗੀਆਂ ਜੀ ਤੇ ਓਦਾਂ ਵੀ ਬਿੱਲੀਆਂ ਹੈਗੀਆਂ ਨੇ ਕੁਦਰਤੀ ਜਿਹੜੀਆਂ ਜੀ
5: ਤੇ ਉਹ ਮੈਂ ਤਾਂ ਪਤਾ ਨੀ ਗੱਲ ਕੀਤੀ ਸੀ ਨਾ ਕਿਸੇ ਨੇ ਭਾਈਆਂ ਦੀ ਗੱਲ ਕੀਤੀ ਸੀ ਮੇਰਾ ਖਿਆਲ ਵਿੱਚ ਮੈਨੂੰ ਪਤਾ ਨੀ ਮੇਰੇ ਕੰਨ ਪੱਜੇ ਨੇ
2: ਜੀ
5: ਤੇ ਮੈਨੂੰ ਵੀ ਭਾਈਆਂ ਦੀ ਗੱਲ ਯਾਦ ਆ ਗਈ ਗੁਰਦੁਆਰਾ ਸਾਹਿਬ ਦੀ
2: ਜੀ
5: ਵੀ ਗੁਰਦੁਆਰੇ ਚਾਹੀਦਾ ਤੇ ਕੀ ਕਹਿੰਦੇ ਨੇ ਉਹ ਨਾ ਚਲੋ ਇੱਥੇ ਜਿਹੋ ਜਿਹੀ ਆਮਦਨ ਹੁੰਦੀ ਗੁਰੂ ਘਰਾਂ ਚ ਤੋਂ ਓਨੀਆਂ ਕਿ ਉਹਨਾਂ ਦੀਆਂ ਤਨਖਾਵਾਂ ਹੁੰਦੀਆਂ ਨੇ ਤੇ ਕੰਮ ਵੀ ਕਿਹੜਾ ਹੁੰਦਾ
2: ਜੀ
5: ਕੱਲਾ ਪ੍ਰਸ਼ਾਦ ਹੀ ਬਣਾਉਣਾ ਹੁੰਦਾ ਤੇ 2-3 ਰੱਖੇ ਹੁੰਦੇ ਆ ਇੱਕ ਡਾਲੀ ਵਾਲਾ ਤੇ ਇੱਕ ਦੇਗ ਚ ਚਮਚਾ ਮਾਰਨ ਵਾਲਾ ਵੀ ਜਦੋਂ ਠੰਡੀ ਹੋ ਜਾਵੇ ਦੇਗ ਹਨਾ
2: ਜੀ
5: ਤੇ ਉਹ ਫਿਰ ਵੰਡਣੀ ਹੁੰਦੀ ਹੈ ਹਨਾ
2: ਜੀ
5: ਤੇ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਦੋਵੇਂ ਤਿੰਨੇ ਨਾ ਖੰਭਾ ਕੁੰਭਾ ਵਾਂਗੂ ਖਲੋ ਜਾਂਦੇ ਨੇ ਆ ਕੇ
2: ਜੀ
5: ਤੇ ਜਿੰਨੇ ਕਿਸੇ ਨੇ ਪਾਠ ਕਰਾਇਆ ਹੁੰਦਾ ਉਹਨਾਂ ਨੂੰ ਫਿਰ ਡਬਲ ਉਹ ਹੋ ਜਾਂਦਾ ਵੀ ਉਹਨੂੰ ਵੀ 100 ਦਵੋ ਤੇ ਉਹਨੂੰ ਵੀ ਦਵੋ ਜੇ ਇੱਕ ਨੂੰ ਦਵੋ ਤੇ ਦੂਜਾ ਨਾਰਾਜ਼ ਹੋ ਜਾਏਗਾ ਹਨਾ
2: ਜੀ
5: ਤੇ 3 ਮਹੀਨੇ ਹੋ ਗਏ ਸੀ ਜਿਹੜੀ ਚਾਨਣੀ ਜਿਹਨੂੰ ਚੰਦੋਆ ਵੀ ਕਹਿ ਦਿੰਦੇ ਉਹ ਨੀ ਸੀ ਬਦਲ ਰਹੇ
2: ਜੀ
5: ਤੇ ਅਸੀਂ ਕਿਹਾ ਭਾਈ ਇਹ ਬਦਲਦੇ ਹੁਣ ਵੀ ਰੁਮਾਲੇ ਤਾਂ ਰੋਜ਼ ਨਵੇਂ ਨਵੇਂ ਪਾਉਂਦੇ ਹੋ ਤੇ ਉੱਪਰ ਵੀ ਝਾਤੀ ਪੈਂਦੀ ਹੋਈ ਹੈ ਅਗਲੇ ਦੀ ਵੀ ਮੈਲੇ ਵੀ ਹੁੰਦੇ ਨੇ ਕੱਪੜੇ ਹਨਾ ਤੇ ਵੀ ਬਦਲੋਗੇ ਤੇ ਫੇਰ ਹੀ ਕੋਈ ਲੈਣ ਲੈ ਕੇ ਜਾਊਗੀ ਬੀਬੀ ਧੋਣ ਵਾਸਤੇ
2: ਜੀ
5: ਕਹਿੰਦਾ ਜੀ ਨਹੀਂ ਬਦਲੇ ਸੀ ਕਹਿੰਦਾ ਪਿਛਲੇ ਮਹੀਨੇ ਸੰਗਰਾਂਦ ਤੇ ਮੈਂ ਕਿਹਾ ਹੁਣ ਮੁੜ ਕੇ ਦੂਜੀ ਤੀਜੀ ਸੰਗਰਾਂਦ ਆ ਗਈ ਵੀ ਹੁਣ ਬਦਲਣਾ ਨੀ ਫਿਰ
2: ਜੀ
5: ਤੇ ਝੂਠ ਮਾਰੀ ਜਾਵੇ ਝੂਠ ਮਾਰੀ ਜਾਵੇ ਅਸੀਂ ਵੀ ਪਿੱਛੇ ਪਈਆਂ ਰਹੀਆਂ ਵੀ ਭਾਈ ਇਹਨੂੰ ਬਦਲਾ ਕਹਿੰਦਾ ਸੰਗਤ ਜਦੋਂ ਆਊਗੀ ਸੰਗਤ ਹੀ ਬਦਲੂਗੀ ਵੀ ਮੈਂ ਕੱਲਾ ਕਿਵੇਂ ਬਦਲਾ ਮੈਂ ਕਿਹਾ ਸੰਗਤ ਤੂੰ ਅਨਾਊਂਸ ਕਰੇਗਾ ਫੇਰ ਹੀ ਕੋਈ ਨਾਲ ਲੱਗੂਗਾ
2: ਜੀ
5: ਉਹ ਜੀ ਅੱਜ ਫਿਰ ਅਸੂ ਦੀ ਸੰਗਰਾਂਦ ਚੜੀ ਤੇ ਅੱਜ ਫਿਰ ਬੜੀ ਸੋਹਣੀ ਕ੍ਰੀਮ ਰੰਗ ਦੀ ਚਾਨਣੀ ਲਾਈ ਜੀ ਦਿਲ ਬਾਗ ਬਾਗ ਹੋ ਗਿਆ
2: ਮਕਸਦ ਦੇ ਵਿੱਚ ਸਫਲ ਹੋ ਗਏ ਤੁਸੀਂ ਜੀ ਜੀ
5: ਕੜਾਹ ਖਾ ਖਾ ਕੇ ਤੇ ਵੇਹਲੀਆਂ ਮਾਰ ਮਾਰ ਕੇ ਨਾ ਗੱਪਾਂ ਤੇ ਟਾਈਮ ਇੰਨਾ ਬੁਰਾ ਹਾਲ ਕਰਦੇ ਨੇ ਹਰ ਚੀਜ਼ ਦਾ
2: ਹੁਣ
5: ਕੀ ਬਹੁਤੀ ਬੁਰਾਈ ਕੀ ਕਰਨੀ ਹੈ ਹਨਾ
2: ਬਿਲਕੁਲ
5: ਤੇ ਇਹ ਮੇਰੀਆਂ ਦੋ ਗੱਲਾਂ ਸੀ ਵੀ ਵਹਿਮ ਦੀ
2: ਜੀ ਜੀ
5: ਬਿੱਲੀਆਂ ਬੁੱਲੀਆਂ ਦਾ ਕੋਈ ਵਹਿਮ ਨੀ ਬਹੁਤ ਪਿਆਰੀਆਂ ਲੱਗਦੀਆਂ
2: ਬਿਲਕੁਲ
5: ਤੇ ਇਹ ਵੀ ਰੱਬ ਨੇ ਬਣਾਈਆਂ ਨੇ
2: ਨਹੀਂ ਬਹੁਤ ਸਾਫ਼ ਸੁਥਰਾ ਜਾਨਵਰ ਹੈ ਜੇ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਹੱਦ ਤੱਕ ਆਪਣੇ ਨੂੰ ਸਾਫ਼ ਸਫਾਈ ਦੇ ਵਿੱਚ ਰੱਖਦਾ ਜੀ ਚਾਹੇ ਚਲੋ ਖਾਂਦਾ ਪੀਂਦਾ ਜੋ ਮਰਜ਼ੀ ਹੈ
1: ਦੂਜੀ ਜਿਹੜੀ ਹੋਰ ਗੱਲ ਵੀ ਹੈ ਨਾ ਜੱਸੀ ਜੀ ਜਿਹੜੀਆਂ ਤੁਸੀਂ ਬਿੱਲੀਆਂ ਰੱਖੀਆਂ ਇਹ ਉਹਨਾਂ ਬਿੱਲੀਆਂ ਤੋਂ ਬਾਹਰ ਨੀ ਕਿਉਂਕਿ ਇਹ ਤਾਂ ਅੰਦਰ ਹੀ ਰਹਿੰਦੀਆਂ ਨੇ ਇਹ ਰਸਤਾ ਕਿੱਥੇ ਕੱਟਦੀ ਹੋਣੀ ਹੈ ਉਹ ਜਿਹਨਾਂ ਦੀ ਚਰਚਾ ਹੋ ਰਹੀ ਹੈ ਉਹ ਤਾਂ ਜੰਗਲੀ ਬਿੱਲੀਆਂ ਨੇ ਸੜਕ ਤੇ ਦੁਰੀਆਂ ਪੈਂਦੀਆਂ
5: ਉਹ ਚੂਹੀਆਂ ਨਾ ਇਹਨਾਂ ਦੇ ਆਲੇ ਦੁਆਲੇ ਇਹਨਾਂ ਦੇ ਉੱਤੇ ਫਿਰੀ ਜਾਂਦੀਆਂ ਨੇ ਇਹਨਾਂ ਦੇ ਨਾਲ ਖੇਡੀ ਜਾਂਦੀਆਂ ਨੇ ਇਹ ਚੂਹੀਆਂ ਫੜਦੀਆਂ ਹੀ ਨੀ ਹੈਗੀਆਂ ਉਹ ਤਾਂ ਦੇਖ ਲੋ ਵੀ ਵੱਡੇ ਵੱਡੇ ਮੱਛ ਖਾ ਜਾਂਦੀਆਂ ਨੇ ਦੂਸਰੀਆਂ ਬਿੱਲੀਆਂ ਤਾਂ
2: ਬਿਲਕੁਲ
5: ਇੱਕ ਨਾ ਵਾਲਾ ਬਿੱਲੀ ਸੀ ਤੇ ਉਹਦੇ ਤੇ ਨਾ ਕੋਈ ਮਤਲਬ ਇਸ ਤਰ੍ਹਾਂ ਕੋਈ ਸਾਈਕਲ ਸਕੂਟਰ ਚੜਾ ਗਿਆ ਤੇ ਭੱਜ ਗਿਆ ਅਗਲਾ
2: ਜੀ
5: ਤੇ ਬਿੱਲੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਤੇ ਬੇਟੀ ਕਹਿੰਦੀ ਵੀ ਉਹਨੂੰ ਸਾਨੂੰ ਤਰਸ ਆਇਆ ਤੇ ਅਸੀਂ ਉਹਨੂੰ ਹਸਪੀਟਲ ਲੈ ਗਏ
2: ਜੀ
5: ਵੀ ਇਹਦਾ ਜੇ ਤੱਤੇ ਘਾ ਕੋਈ ਇਲਾਜ ਹੋ ਜੇ
2: ਜੀ
5: ਤੇ ਡਾਕਟਰ ਨੇ ਟੀਕੇ ਟੂਕੇ ਲਾਣੇ ਸੀ ਉਹਨੂੰ ਕਹਿੰਦੀ ਪਹਿਲਾਂ ਤਾਂ ਉਹਨੇ ਮੈਨੂੰ ਵੱਢਿਆ ਫਿਰ ਉਹਨੇ ਡਾਕਟਰ ਨੂੰ ਵੱਢਿਆ ਮੈਂ ਕਿਹਾ ਚਲੋ ਹੁਣ ਤੁਸੀਂ ਆਪਣੇ ਆਪ ਨੂੰ ਵੀ ਟੀਕੇ ਲਵਾਈ ਚੱਲੋ ਤੇ ਉਹ ਡਾਕਟਰ ਕਹਿੰਦਾ ਵੀ ਇਹ ਤਿੰਨ ਚਾਰ ਦਿਨ ਹੋਰ ਇਲਾਜ ਕਰਾਓ ਇਹਦਾ
2: ਜੀ
5: ਤੇ ਉਹ ਨਾ ਕਹਿੰਦੇ ਭੱਜ ਗਈ ਆ ਕੇ ਘਰ ਛਡਾ ਕੇ ਭੱਜ ਗਈ ਤੇ ਮੁੜ ਕੇ ਪਤਾ ਨੀ ਆਈ ਨੀ ਪਤਾ ਨੀ ਉਹਨੂੰ ਕੋਈ ਕੁੱਤੇ ਕੱਤੇ ਖਾ ਗਏ ਕੀ ਹੋਇਆ
2: ਜੀ
5: ਤੇ ਘਰ ਵਾਲੀਆਂ ਬਿੱਲੀਆਂ ਤਾਂ ਆਪਾਂ ਜੀ ਜਾਨ ਨਾ ਰੱਖਦੇ ਆ
2: ਬਿਲਕੁਲ
5: ਹਾਂਜੀ ਵਹਿਮ ਉਹੀ ਹਾਂ ਵਹਿਮ ਦੀ ਗੱਲ ਯਾਦ ਆ ਗਈ
2: ਜੀ
5: ਸਾਡੇ ਨਾ ਚਰਸਤਾ ਪੈਂਦਾ ਘਰ ਦੇ ਕੋਲ
2: ਜੀ
5: ਤੇ ਚਰਸਤੇ ਚ ਨਾ ਇੱਕ ਬਹੁਤ ਹੀ ਵਧੀਆ ਵਾਲਾ ਜਿਹੜਾ ਕੰਬਲ ਦਾ ਉਤਲਾ ਕਵਰ ਹੁੰਦਾ ਨਾ ਉਹ ਬਹੁਤ ਵਧੀਆ ਕੋਈ ਖਰੀਦ ਕੇ ਲਿਆਇਆ
2: ਜੀ
5: ਵੀ ਜਿਹੜਾ ਦੂਰੋਂ ਅਟਰੈਕਟ ਕਰੇ ਬੰਦੇ ਨੂੰ
2: ਜੀ
5: ਉਹਦੇ ਵਿੱਚ ਪਤਾ ਨੀ ਕਿਹੜੀ ਸ਼ਾਇਦ ਆ ਮੀਟ ਭਰ ਕੇ ਜਿਵੇਂ 20-30 ਕਿਲੋ ਮੀਟ ਭਰ ਕੇ
2: ਜੀ
5: ਉਹ ਦੀਵਾਲੀ ਨੂੰ ਉੱਥੇ ਸੁੱਟ ਗਿਆ
2: ਜੀ
5: ਉਹਨੂੰ ਕੋਈ ਨਾ ਚੁੱਕੇ ਮਾੜਾ ਮੋਟਾ ਹੋ ਸਕਦਾ ਇੱਕ ਅੱਧੇ ਜਣੇ ਨੇ ਚੁੱਕਿਆ ਵੀ ਹੋਏ ਚੋਰੀ ਛੱਪੇ ਨੇੜੇ ਨੇੜੇ ਤੇ ਜਦੋਂ ਵਿੱਚ ਵੇਖਿਆ ਵੀ ਇਹ ਚ ਤਾਂ ਮੀਟ ਹੈ ਵੀ ਇਹ ਤੇ ਟੂਣਾ ਹੈ ਉਹ ਫੇਰ ਡਰ ਦੇ ਮਾਰੇ ਸੁੱਟ ਗਏ ਉੱਥੇ
2: ਜੀ
5: ਤੇ ਜਦੋਂ ਜਮਾਦਾਰ ਆਇਆ ਤੇ ਜਮਾਦਾਰ ਚੁੱਕ ਕੇ ਰੇਹੜੀ ਚ ਪਾਉਣ ਲੱਗਾ ਤੇ ਇੱਕ ਹੋਰ ਉੱਤੋਂ ਬੰਦਾ ਆ ਗਿਆ ਕਹਿੰਦਾ ਯਾਰ ਕੰਬਲ ਦਾ ਉਹ ਬੜਾ ਸੋਹਣਾ ਹੈ ਜਿਹੜਾ ਕਵਰ ਬੈਗ ਬੜਾ ਸੋਹਣਾ ਹੈ ਕਹਿੰਦਾ ਉਹ ਕਿਹਾ ਹੋਇਆ ਕਹਿੰਦਾ ਤੂੰ ਲੈ ਜਾ ਸੋਹਣਾ ਸਵੇਰ ਦਾ ਇੱਥੇ ਪਿਆ ਹੀ ਸੀ
2: ਜੀ
5: ਲੈ ਕੇ ਕੋਈ ਗਿਆ ਨੀ ਤੁਹਾਨੂੰ ਹੁਣ ਮੈਂ ਲਜਾਨਾ
2: ਕਿਸੇ ਦਾ ਹੌਸਲਾ ਨਾ ਪਵੇ
5: ਵੀ ਹੁਣ ਮੈਂ ਲਜਾਨਾ ਤੇ ਹੁਣ ਤੁਹਾਡੇ ਤੋਂ ਬਰਦਾਸ਼ਤ ਨੀ ਹੁੰਦਾ ਮੈਨੂੰ ਲੈ ਜਾਂਦੋ ਇਹਨੂੰ ਘਰ ਨੂੰ ਇਹ ਤਾਂ ਜੀ ਰੋਜ਼ ਹੀ ਕੁਛ ਨਾ ਕੁਛ ਉੱਥੇ ਪਿਆ ਹੁੰਦਾ ਦੀਵਾਲੀ ਵਾਲੇ ਦਿਨ ਜਦੋਂ ਦੀਵਾਲੀ ਦੇ ਦਿਨ ਹੁੰਦੇ ਨਾ ਪੰਜ ਚਾਰ ਦਿਨ ਚੰਗਾ ਕੰਮ ਚੱਲਦਾ ਜੀ
2: ਬਿਲਕੁਲ ਹੈ ਜੀ ਬਿਲਕੁਲ
5: ਜੀ ਹਾਂਜੀ ਪਤਾ ਨੀ ਹੁਣ ਸਦੀ ਕੀ ਵੀ ਹੋਗੀ ਕਿ ਬਾਈ ਵੀ ਹੋਗੀ ਪਰ ਉਹਨਾਂ ਦਾ ਕੰਮ ਚੱਲਦਾ ਤੇ ਹੈ
2: ਧੰਨਵਾਦ ਬਿਲਕੁਲ ਜੀ
1: ਜੀ
2: ਥੈਂਕ ਯੂ ਜੱਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ ਜੀ
5: ਹਾਂਜੀ
2: ਥੈਂਕ ਯੂ
5: ਧੰਨਵਾਦ ਭਾਜੀ
2: ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਮਲੇਰਕੋਟਲਾ ਤੋਂ ਜੱਸੀ ਜੀ ਜੁੜੇ ਸਨ ਤੇ ਸ਼ਮੀ ਜੀ ਉਹ ਮੈਨੂੰ ਗੱਲ ਚੇਤੇ ਆ ਗਈ ਰੁੱਖਾਂ ਦੀ ਥੋੜੀ ਜਿਹੀ ਕਹਿੰਦੇ ਕਿ ਜੇ ਬਾਹਰਲੇ ਘਰ ਦੇ ਮੂਹਰੇ ਕੋਈ ਰੁੱਖ ਲੱਗਾ ਹੋਵੇ ਤਾਂ ਉਹ ਵੀ ਜਿਹੜਾ ਬਦਸ਼ਕਨ ਮੰਨਿਆ ਜਾਂਦਾ ਵੈਸੇ ਤਾਂ ਛੋਟੇ ਹੁੰਦੇ ਵੀ ਸੁਣਦੇ ਸੀਗੇ ਕਿ ਪਿੱਪਲਾਂ ਦੇ ਉੱਤੇ ਜਾਂ ਆਪਣੇ ਬੋਹੜਾਂ ਦੇ ਉੱਤੇ ਜਿਹੜੇ ਭੂਤ ਰਹਿੰਦੇ ਨੇ ਜਾਂ ਸਲੇਡੇ ਰਹਿੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣੀਆਂ, ਪਰ ਅਸਲ ਦੇ ਵਿੱਚ ਪਿਛੋਕੜ ਦੇ ਵਿੱਚ ਉਹਦੇ ਚ ਤਾਂ ਇਹ ਸੀਗਾ ਰਾਤ ਨੂੰ ਕਿਉਂਕਿ ਉਹ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਛੱਡਦੇ ਆ ਤਾਂ ਉਹ ਮਤਲਬ ਕਿ ਕਿਸੇ ਵਿਅਕਤੀ ਦੀ ਜਿਹੜੀ ਆ ਮੌਤ ਦਾ ਕਾਰਨ ਬਣ ਸਕਦੀ ਆ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਉਹ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਛਾਵਾਂ ਵਾਲੇ ਦਰਖਤ ਹੈ ਵੱਡੇ ਤਾਂ ਉਹਨਾਂ ਨੂੰ ਸੇਫ ਕਰਨ ਦੇ ਲਈ ਵੀ ਕਿ ਲੋਕੀ ਇਹਨਾਂ ਨੂੰ ਵੱਢਣ ਕੱਟਣ ਨਾ ਜਾਂ ਹੋਰ ਇਹਨਾਂ ਦਾ ਨੁਕਸਾਨ ਨਾ ਕਰਨ, ਤੇ ਉਹਨਾਂ ਨੂੰ ਇਸ ਕਰਕੇ ਵੀ ਕਹਿ ਸਕਦੇ ਕਿਤੇ ਨਾ ਕਿਤੇ ਚੀਜ਼ ਨਾਲ ਜੋੜ ਦਿੱਤੀ ਗਈ ਆਖਰ ਦੇ ਵਿੱਚ।
1: ਪਰ ਹਾਂਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਬੜੀ ਕਹਿ ਲੋ ਵੀ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਗੱਲ ਆਈ ਸੀ ਕਿ ਕਈ ਚੀਜ਼ਾਂ ਵੱਡ ਸਿਆਣਿਆਂ ਨੇ ਜਿਹੜੀਆਂ ਨੇ ਬੜੀ ਦੂਰ ਅੰਦੇਸ਼ੀ ਰੱਖ ਕੇ ਉਹਦੇ ਨਾਲ ਜੋੜੀਆਂ, ਵਹਿਮ ਜੋੜਤਾ ਕਿ ਗੱਡੀ ਨੀ ਮਾਰਨੀ ਤੇ ਬਿੱਲੀ ਸੋਨੇ ਦੀ ਤੇਣੀ ਬਣੀ ਹੈ ਜਾਂ ਫਲਾਣੇ ਐ ਨੀ ਕਰਨਾ
2: ਜੀ,
1: ਉਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਆ ਰੱਖਿਆ ਵਾਸਤੇ ਕਹਿ ਲੋ ਜਾਂ ਉਹਨਾਂ ਦੀ ਇੰਪੋਰਟੈਂਸ ਦੱਸਣ ਵਾਸਤੇ ਕਿ ਇਹ ਜਿਹੜੇ ਜਾਨਵਰ ਜ਼ਰੂਰੀ ਨੇ ਭਾਈ, ਅਵੇਅਰਨੈਸ ਆ। ਓਦਾਂ ਨੀ, ਓਦਾਂ ਜਿਹੜਾ ਬੰਦਾ ਉਹ ਕਿੱਥੇ ਮੰਨਦਾ, ਪਰ ਜਦੋਂ ਆਪਾਂ ਕੋਈ ਚੀਜ਼ ਇਹੋ ਜਿਹੀ ਜੋੜਦੇ ਆ ਨਾਲ, ਉਹਨੂੰ ਰੱਬ ਦੇ ਨਾਂ ਨਾਲ ਜੋੜਦੇ ਆ ਜਾਂ ਡਰਾਵਾ ਦਿੰਦੇ ਆ ਜਾਂ ਕੋਈ ਉਹਦਾ ਲਾਭ ਦੱਸਦੇ ਕਿ ਹਾਂ ਵੀ ਜੇ ਐਂ ਕਰੋਗੇ ਤੁਹਾਨੂੰ ਫਾਇਦਾ ਹੋਜੂ ਜਾਂ ਜੇ ਐਂ ਨਹੀਂ ਕਰੋਗੇ ਤਾਂ ਨੁਕਸਾਨ ਹੋਜੂ, ਰੁੱਖ ਲਾਓਗੇ ਫਲਾਣਾ ਜਾਂ ਉਹਨੂੰ ਐਂ ਕਰੋਗੇ ਤਾਂ ਉਹਦਾ ਤੁਹਾਨੂੰ ਫਲ ਮਿਲੂਗਾ।
2: ਬਿਲਕੁਲ,
1: ਇਹ ਚੀਜ਼ਾਂ ਜਿਹੜੀਆਂ ਨੇ ਭਾਈ ਸਾਹਿਬ ਬਹੁਤ ਮਾਇਨੇ ਰੱਖਦੀਆਂ ਨੇ। ਜਿੱਦਾਂ ਮੌਜ਼ੇਜ਼ ਹੈ, ਉਹਨਾਂ ਨੇ ਆਪਣੇ ਬੰਦਿਆਂ ਨੂੰ ਜਦੋਂ ਸਿੱਖਿਆਵਾਂ ਦਿੱਤੀਆਂ, ਉਹ 10 ਕਮਾਂਡਮੈਂਟਸ ਲੈ ਕੇ ਆਏ, ਟੈਬਲੇਟਸ ਲੈ ਕੇ ਆਏ
2: ਜੀ,
1: ਉਹਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਸੀਗੀਆਂ ਕਿ ਆਹ ਚੰਗੇ ਕੰਮ ਕਰੋ, ਸੱਚ ਬੋਲੋ, ਸਾਰਾ ਇਹੋ ਜਿਹੀ ਸਿੱਖਿਆਵਾਂ ਤਾਂ ਉਹੀ ਨੇ ਸਾਰਿਆਂ ਜਿੰਨੇ ਵੀ ਬੇਸ ਆ ਧਰਮ, ਉਹ ਜੋ ਸਚਿਆਰਾ ਬਣਨ ਦੀ ਜਿਹੜੀ ਸਾਨੂੰ ਇੱਕ ਸੇਧ ਦਿੰਦੇ ਆ
2: ਜੀ
1: ਕਿ ਵਹਿਮ ਨਾ ਕਰੋ। ਤੇ ਜੇ ਵਹਿਮ, ਪਰ ਨਾਲ ਦੀ ਨਾਲ ਫਿਰ ਇਹ ਕਿ ਜਦੋਂ ਸਮਾਂ ਲੰਘਦਾ, ਸਮੇਂ ਦੇ ਲੰਘਣ ਦੇ ਨਾਲ ਨਾਲ ਉਹ ਚੀਜ਼ਾਂ ਜੁੜਦੀਆਂ ਜਾਂਦੀਆਂ ਨੇ ਵਿੱਚ, ਜੋ ਉਹਨਾਂ ਦੇ ਅੱਗੇ ਚੇਲੇ ਜਾਂ ਉਹਨਾਂ ਦੇ ਚੇਲੇ ਉਹਨਾਂ ਦੇ ਚੇਲੇ ਕਰਦੇ ਜਾਂਦੇ ਆ, ਤੋ ਉਹ ਉਹੀ ਚ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਅਸਲੀ ਸੁਨੇਹਾ ਕਿਤੇ ਗੁਆਚ ਜਾਂਦਾ ਹੈ। ਜੋ ਜਿਹੜੇ ਪੁਰਾਣੇ ਰਹਿਬਰ ਜਿਹੜੇ ਆ ਉਹ ਦੇ ਕੇ ਜਾਂਦੇ ਆ, ਉਹ ਕਿਤੇ ਪਿੱਛੇ ਰਹਿ ਜਾਂਦਾ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਧੁੰਦ ਬਾਲੀ ਛਾ ਜਾਂਦੀ ਹੈ, ਉਸ ਨੂੰ ਪਛਾਣਨ ਦੀ ਲੋੜ ਪੈਂਦੀ ਹੈ। ਤੇ ਉਹ ਜ਼ਰੂਰੀ ਆ ਚੇਤਨ ਤੌਰ ਤੇ ਜੇ ਆਪਾਂ ਇਹ ਕਰ ਸਕੀਏ ਕਿ ਜਿਹੜੇ ਵਹਿਮ ਆ ਉਹਨਾਂ ਨੂੰ ਆਈਡੈਂਟੀਫਾਈ ਕਰ ਲਈਏ, ਲਿਖ ਕੇ ਲਾ ਲਈ, ਇੱਕ ਲਿਸਟ ਬਣਾ ਲਈਏ ਡਾਇਰੀ ਚ, ਮੈਨੂੰ ਆਹ ਵਹਿਮ ਆ, ਮੈਨੂੰ ਆਹ ਵਹਿਮ, ਫਿਰ ਉਹਨਾਂ ਦੀ ਆਪਾਂ ਰੀਜਨਿੰਗ ਕਰ ਲਈਏ ਵੀ ਭਾਈ ਜਿਹੜਾ ਨੰਬਰ ਇੱਕ ਵਹਿਮ ਸੀਗਾ ਇਹ ਸੱਚੀ ਇਹ ਕੋਈ ਗੱਲ ਹੈਗੀ ਆ ਜਾਂ ਨਹੀਂ ਹੈਗੀ ਹੈ, ਜੇ ਨਹੀਂ ਹੈਗੀ ਉਹਨੂੰ ਕੱਟੋ ਅੱਗੇ ਤੋਂ ਇਹ ਕਰਨਾ ਨੀ।
2: ਬਿਲਕੁਲ,
1: ਹੋ ਸਕਦਾ ਕਿ ਉਹ ਲਿਸਟ ਵਿੱਚ ਜਿੰਨੇ ਵਹਿਮ ਆਪਾਂ ਆਈਡੈਂਟੀਫਾਈ ਕਰ ਸਕੀਏ ਆਪਣਾ ਸੈਲਫ ਡਾਇਗਨੋਸ ਹੀ ਕਰਨਾ ਪੈਣਾ।
2: ਬਿਲਕੁਲ,
1: ਤੋ ਉਹ ਹੋ ਸਕਦਾ ਕਿ ਸਾਡੀ ਪਰਸਨੈਲਿਟੀ ਜਿਹੜੀ ਆ ਟੋਟਲੀ ਚੇਂਜ ਹੋ ਜਾਏ, ਇੰਪਰੂਵ ਹੋ ਜਾਏ, ਬੈਟਰ ਹੋ ਜਾਏ, ਅਸੀਂ ਆਪਣਾ ਜਿਹੜਾ ਦਿਮਾਗ ਹੈ ਜਿਹੜਾ ਲੋਡ ਜਿੰਨਾ ਚੱਕੀ ਫਿਰਦਾ ਤੇ ਹੋ ਸਕਦਾ ਕਿ ਉਹ ਉਹਦੇ ਵਿੱਚ ਆਪਾਂ ਨੂੰ ਲਾਭ ਹੋਏ
2: ਤੇ
1: ਜ਼ਿੰਦਗੀ ਗੁਲੋ ਗੁਲਜ਼ਾਰ ਹੋ ਜਾਏ ਤੇ ਜ਼ਿੰਦਾਬਾਦ ਹੋ ਜਾਏ।
2: ਬਿਲਕੁਲ,
1: ਬਹੁਤ ਵਧੀਆ ਅੱਜ ਸਾਰੀ ਚਰਚਾ ਰਹੀ ਹੈ ਭਾਈ ਸਾਹਿਬ
2: ਜੀ, ਬਿਲਕੁਲ ਤੁਹਾਡੇ ਸਹਿਯੋਗ ਨਾਲ ਹੀ ਆ ਜੀ
1: ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਸਾਰੇ ਦੋਸਤਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ।
2: ਮੈਨੂੰ ਨਾ ਨਾ ਬਹਿਮ ਪਾ ਦਿਓ ਭਾਈ, ਮੁੜ ਕੇ ਪਈ ਹਾਂ ਭਾਰਤ ਚ ਤੂੰ ਵਧੀਆ ਵਿਸ਼ੇ ਲਿਆ ਜੀ, ਇਹ ਵਹਿਮ ਵੀ ਜਿਹੜੀ ਬੜਾ ਔਖਾ ਕਰਦਾ ਜੀ ਮੁੜ ਕੇ ਜੀ, ਤੇ ਮੇਰੇ
1: ਇਹ ਬਹੁਤ ਜ਼ਬਰਦਸਤ ਹੈ
2: ਜੀ,
1: ਕਿਆ ਬਾਤਾਂ ਜੀ, ਨਹੀਂ ਜਿੰਦਾਬਾਦ ਜਾ ਰਹੀਆਂ,
2: ਜਿੰਦਾਬਾਦ
1: ਮੁਹੱਬਤ, ਜਿੰਦਾਬਾਦ
2: ਜ਼ਿੰਦਗੀ, ਜਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਇਹ ਸਨ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ, ਗੱਲਾਂ ਬਾਤਾਂ ਅੱਜ ਕਰਕੇ ਗਏ ਨੇ ਵਹਿਮ ਦੇ ਉੱਤੇ, ਬਾ ਕਮਾਲ ਚਰਚਾ ਹੋਈ ਆ, ਬੜਾ ਸਵਾਦ ਵੀ ਆਇਆ, ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਤੇ ਹਾਸਾ ਠੱਠਾ ਵੀ ਹੋਇਆ ਤੇ ਲਾਈਟ ਪ੍ਰੋਗਰਾਮ ਵੀ ਰਿਹਾ ਤੇ ਕਿਤੇ ਕਿਤੇ ਸੀਰੀਅਸ ਵੀ ਹੁੰਦਾ ਰਿਹਾ, ਪਰ ਗੁਲੂਕੋਸ਼ ਦੀ ਜ਼ਰੂਰਤ ਜਿਹੜੀ ਆ ਨਹੀਂ ਪਈ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਖਸ਼ੀ ਜੀ ਕਾਲ ਕਰ ਰਹੇ ਸਨ, ਉਹਨਾਂ ਨੂੰ ਆਪਾਂ ਕਾਲ ਲਾ ਕੇ ਤੇ ਦੁਬਾਰਾ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੀ ਜਾਣਾ ਤੇ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ, ਕਾਫੀ ਇੰਟਰਸਟਿੰਗ ਜਿਹੜੇ ਵਿਸ਼ੇ ਆ ਉਹ ਜੁੜੇ ਹੋਏ ਨੇ ਤੇ ਉਹ ਚਾਹੇ ਬਾਅਦ ਦੇ ਵਿੱਚ ਮੈਂ ਚਲੋ ਕਰਕੇ ਪਾ ਦਾਂਗਾ ਜੀ। ਤੇ ਜਿੰਨਾ ਵੀ ਸਮਾਂ ਆਪਣੇ ਕੋਲ ਬਚਿਆ ਅਜੇ 15 ਮਿੰਟ ਬਚੇ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਸ਼ੁਰੂ ਆਪਾਂ ਬਖਸ਼ੀ ਦੇ ਨਾਲ, ਬਖਸ਼ੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀ ਆਨੂ ਜੀ, ਦੁਬਈ ਤੋਂ ਨਿੱਘਾ ਸਵਾਗਤ ਹੈ ਜੀ।
6: ਜੀ ਥੈਂਕ ਯੂ ਸੋ ਮਚ ਜੀ, ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ਼ ਫਰਮਾ ਉਹ ਵੀ ਜਿੰਦੇ ਵਸਦੇ ਰਹਿਣ
2: ਜੀ।
6: ਜਿੰਨੇ ਵੀ ਭੈਣ ਭਰਾ ਆਏ ਆ ਬਹੁਤ ਵਧੀਆ, ਬੜੀ ਸੋਹਣੀ ਗੱਲਬਾਤ ਕੀਤੀ ਵੀ ਸ਼ੰਮੀ ਜੀ ਕਿਆ ਬਾਤਾਂ ਤੇ ਜੋਜਲਾ ਸਾਹਿਬ ਵੀ ਕਿਆ ਬਾਤਾਂ ਤੇ ਮੁਕੱਦਰ ਜੀ ਬਹੁਤ ਸੋਹਣਾ ਪਰਫੋਰਮੈਂਸ ਦਿਖਾ ਕੇ ਗਏ ਤੇ ਗੱਲਾਂ ਬਾਤਾਂ ਬਿਲਕੁਲ ਇਹ ਵਹਿਮ ਜਿਹੜੇ ਆ ਨਾ ਕਹਿੰਦੀ ਨਾ ਜਦੋਂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਦਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਜਦੋਂ ਗਿਆਨ ਹੋ ਜਾਂਦਾ ਨਾ ਫਿਰ ਹਨੇਰਾ ਭੱਜ ਜਾਂਦਾ, ਹਨੇਰਾ ਕੀ ਆ, ਵਹਿਮ ਹੀ ਆ ਨਾ, ਵਹਿਮ ਜਿਹੜੇ ਵਹਿਮ ਹਨੇਰੇ ਹੀ ਹੁੰਦੇ ਆ। ਆਪਾਂ ਜਦੋਂ ਰੋਸ਼ਨੀ ਮਿਲ ਜਾਂਦੀ ਆ ਫਿਰ ਬੰਦਾ ਜਿਹੜਾ ਹੈਗਾ ਹਨੇਰੀ ਚੋਂ ਨਿਕਲ ਕੇ ਇੱਕ ਰੋਸ਼ਨੀ ਦੇ ਵਿੱਚ ਆ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ। ਤੂੰ ਮੈਨੂੰ ਗੱਲਾਂ ਕੁਛ ਯਾਦ ਆ ਗਈਆਂ, ਉਸਤਾਦ ਹੁੰਦਾ ਸੀ ਮੇਰਾ, ਪਰ ਕਹਿੰਦੇ ਨਾ ਸਿੱਖਿਆ ਵੀ ਆ ਉਹਦੇ ਕੋਲੋਂ ਬੜਾ ਕੁਛ, ਲੇਕਿਨ ਕਈ ਗੱਲਾਂ ਦੇ ਵਿੱਚ ਬਾਬੇ ਵਿਸ਼ਵਕਰਮਾ ਦੀ ਫੋਟੋ ਜਿਹੜੀ ਹੈਗੀ ਰੱਖ ਕੇ ਤੇ ਧੂਪ ਦਿਖਾਉਣੀ ਜਿਹੜੀ ਹੈਗੀ।
2: ਹਾਂਜੀ ਹਾਂਜੀ।
6: ਤੇ ਕਈ ਵਾਰੀ ਮੈਂ ਕਹਿਣਾ ਵੀ ਉਸਤਾਦ ਜੀ ਤੁਸੀਂ ਇਹ ਕੀ ਕਰਦੇ, ਕਹਿੰਦੇ ਵੀ ਪੁੱਤ ਰੀਤ ਜਿਹੜੀ ਹੈਗੀ ਤੁਰੀ ਆਉਂਦੀ ਹੈ
2: ਜੀ।
6: ਤੇ ਮੈਂ ਕਿਹਾ ਵੀ ਇਹਦੇ ਨਾਲ ਕੀ ਹੋ ਜਾਂਦਾ, ਕਹਿੰਦੇ ਵੀ ਬਾਬਾ ਵਿਸ਼ਵਕਰਮਾ ਜਿਹੜਾ ਖੁਸ਼ ਹੋ ਜਾਂਦਾ ਤੇ ਇਹਨਾਂ ਫਿਰ ਗੱਡੀਆਂ ਗੁੱਡੀਆਂ ਵਰਕਸ਼ਾਪ ਦੇ ਵਿੱਚ ਵਾਹਵਾ ਆ ਜਾਂਦੀਆਂ।
2: ਨਹੀਂ ਉਹ ਮੰਨਦੇ ਵੀ ਆ, ਕਹਿੰਦੇ ਬਾਬੇ ਨਾਨਕ ਨੇ ਤਾਂ ਧਰਤੀ ਮਤਲਬ ਕਿ ਖਰਾਦ ਦੇ ਉੱਤੇ ਚਾੜ ਲਈ ਸੀ, ਇਹ ਵੀ ਚੀਜ਼ਾਂ ਹੈਗੀਆਂ ਨੇ ਜੀ, ਕਰਦੇ ਨੇ ਬਿਲਕੁਲ ਹੈ ਜੀ।
6: ਤੇ ਮੈਂ ਫਿਰ ਕਈ ਵਾਰੀ ਕਹਿਣਾ ਵੀ ਹੁਣ ਕਈ ਕਹਿੰਦੇ ਨਾ ਸਿਆਣੇ ਕਹਿੰਦੇ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ
2: ਜੀ,
6: ਵੀ ਦੱਸੋ ਜਿਹੜਾ ਹੈਗਾ ਧੂਪ ਦਿਖਾਉਣ ਦੇ ਨਾਲ ਜਿਹੜਾ ਹੈਗਾ ਵੀ ਉਹ ਫੋਟੋ ਨੂੰ ਕਿਹੜੀਆਂ ਮੱਖੀਆਂ ਲੜਦੀਆਂ, ਜਿਹੜਾ ਹੈਗਾ ਵੀ ਇਹ ਜਿਹੜਾ ਹੈਗਾ ਇੱਕ ਆਪਣਾ ਇਹ ਐਵੇਂ ਮਨ ਦੇ ਅੰਦਰ ਉਹ ਪਾਰ ਲੈਣਾ, ਭਰਮ ਪਾਰ ਲੈਣਾ ਕੁਛ ਨੀ ਗਾ
2: ਬਿਲਕੁਲ
6: ਹੈ। ਫਿਰ ਨਾਲੇ ਕਹਿਣਾ ਲਓ ਜੀ ਬਾਬਾ ਵਿਸ਼ਵਕਰਮਾ ਖੁਸ਼ ਹੋ ਜਾਂਦਾ, ਦੱਸੋ ਧੂਆਂ ਦੇਣ ਦੇ ਨਾਲ ਜਿਹੜਾ ਹੈਗਾ ਖੁਸ਼ ਹੋ ਜਾਂਦਾ ਬਾਬਾ
2: ਬਿਲਕੁਲ ਹੈ।
6: ਤੇ ਫਿਰ ਕਈ ਵਾਰੀ ਮੈਂ ਉਸਤਾਦ ਨਾਲ ਕਹਿਣਾ ਤੇ ਉਸਤਾਦ ਨੇ ਕਹਿਣਾ ਵੀ ਯਾਰ ਕਈ ਵਾਰੀ ਤੇਰੀਆਂ ਗੱਲਾਂ ਲੱਗਦੀਆਂ ਤੇ ਸੱਚੀਆਂ, ਮੈਂ ਕਿਹਾ ਕਈ ਵਾਰੀ ਨੀ ਹੈ ਹੀ ਸੱਚੀਆਂ, ਕੁਛ ਨੀ ਗਾ ਇਹ ਐਵੇਂ ਵਹਿਮ ਭਰਮ ਹੈ ਗਿਆ ਕੁਛ ਨੀ ਗਾ।
2: ਟੂਲ ਹੈਗੇ ਆ, ਹੋਰ ਸਾਰੀਆਂ ਚੀਜ਼ਾਂ ਨੇ, ਮਸ਼ੀਨਾਂ ਨੇ ਵੱਡੀਆਂ ਵੱਡੀਆਂ, ਇਹ ਤਾਂ ਮੁਲਕ ਚਲੋ ਆਪਣੇ ਜਿਹੜੀਆਂ ਅਜੇ ਮਸ਼ੀਨਾਂ ਨੀ ਗਿਆ ਉਹ ਬਹੁਤ ਐਡਵਾਂਸ ਨੇ, ਇਲੈਕਟ੍ਰੋਨਿਕ ਜਾਂ ਬੈਟਰੀ ਦੇ ਨਾਲ ਜਿਹੜੀਆਂ ਮਸ਼ੀਨਾਂ ਚੱਲਣ ਲੱਗ ਪਈਆਂ, ਹਜੇ ਤਾਂ ਆਪਣੇ ਤਾਂ ਆਉਣੀਆਂ ਹੀ ਹੁਣ ਸ਼ੁਰੂ ਹੋਈਆਂ ਨੇ, ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਵਰਤਣੀਆਂ ਸ਼ੁਰੂ ਕੀਤੀਆਂ ਹੋਈਆਂ ਇਹਨਾਂ ਨੇ, ਤਾਂ ਉਹ ਖਾਤਮੇ ਵੱਲ ਨੂੰ ਜਾਦੇ ਆ ਤੇ ਨਵੀਂ ਟੈਕਨੋਲੋਜੀ ਹੋਰ ਲਈ ਆਉਂਦੇ ਆ, ਤੇ ਪਰ ਉਹ ਕਿਤੇ ਨਾ ਕਿਤੇ ਸਾਡੇ ਖਿੱਤੇ ਦੇ ਵਿੱਚ ਕਹਿ ਸਕਦੇ ਹਾਂ। ਸੋਰੀ ਮੈਂ ਪਹਿਲਾਂ ਕਲੀਅਰ ਕਰ ਦੇਣਾ, ਸ਼ਾਇਦ ਬਾਬਾ ਨਾਨਕ ਜੀ ਦੀ ਗੱਲ ਕਰ ਗਿਆ ਤੇ ਨਾਮ ਉਹਨਾਂ ਦਾ ਸ਼ਾਇਦ ਗਲਤੀ ਨਾਲ ਲੈ ਗਿਆ, ਵਿਸ਼ਵਕਰਮਾ ਜੀ ਦੀ ਗੱਲ ਹੁੰਦੀ ਹੈ। ਚਲੋ ਹਰ ਕਿਸੇ ਦੀ ਰਿਸਪੈਕਟ ਹੈ, ਧਰਮ ਹੈ ਜਾਂ ਜੋ ਵੀ ਰੋਹ ਰੀਥਾਂ ਬਣ ਗਈਆਂ ਜਾਂ ਨਾਲ ਲੱਗ ਗਈਆਂ ਉਹ ਚੱਲੀਆਂ ਆ ਰਹੀਆਂ ਨੇ। ਜਿਵੇਂ ਕਿ ਪਹਿਲਾਂ ਸੰਘਰਸ਼ ਕੀਤਾ ਜਾਂਦਾ ਸੀ ਨਾ ਕਿ ਸੰਡੇ ਦੀ ਐਤਵਾਰ ਦੀ ਛੁੱਟੀ ਲੈਣ ਦੇ ਲਈ, ਤਾਂ ਉਹ ਬਹੁਤ ਵੱਡੇ ਸੰਘਰਸ਼ਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ। ਇਸੇ ਤਰ੍ਹਾਂ ਲੇਬਰ ਜਿਹੜੀ ਹੈ, ਲੇਬਰ ਦੇ ਵਿੱਚ ਲੇਬਰ ਵਰਕ ਕਰਦੇ ਆ ਤਾਂ ਉਹਦੇ ਵਿੱਚ ਜਿੱਦਾਂ ਟਾਈਮ ਤਾਂ ਉਹਨਾਂ ਦਾ 7.5-8 ਘੰਟੇ ਡਿਊਟੀ ਦੇ ਉੱਤੇ ਹੋਣਾ ਚਾਹੀਦਾ, ਪਹਿਲਾਂ ਉਹ 16-16-14-14 ਘੰਟੇ ਕਰਦੇ ਰਹੇ ਜਦੋਂ ਗੁਲਾਮੀ ਦੇ ਵਿੱਚ ਵੀ ਰਹੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਲੰਘ ਕੇ ਆਏ, ਵਿਚਰ ਕੇ ਆਏ, ਤਾਂ ਉਹ ਕਿਤੇ ਨਾ ਕਿਤੇ ਕੋਈ ਬਹਾਨਾ ਕਹਿ ਲਓ ਜਾਂ ਕੋਈ ਤਿਉਹਾਰਾਂ ਦੇ ਨਾਲ ਉਹ ਚੀਜ਼ਾਂ ਨੂੰ ਜੋੜ ਕੇ, ਤਾਂ ਇੱਕ ਜਿਹੜੀ ਸੀ ਉਹ ਕਿਸੇ ਵੀ ਲਾਈਨ ਦੇ ਵਿੱਚ ਕੋਈ ਵਰਕਰ ਸੀਗਾ ਤਾਂ ਉਹ ਇੱਕ ਛੁੱਟੀ ਦਾ ਆਨੰਦ ਜਿਹੜਾ ਮਾਣ ਸਕਦਾ ਸੀ ਉਸ ਦਿਨ ਨੂੰ ਜੀ।
6: ਜੀ ਸਾਰਾ ਜ਼ਿੰਦਗੀ ਕੰਮ ਹੀ ਕਰੀ ਜਾਣਾ, ਕੰਮ ਵੀ ਕਰੋ, ਰੈਸਟ ਵੀ ਜ਼ਰੂਰੀ,
2: ਰੈਸਟ ਵੀ
6: ਜ਼ਰੂਰੀ,
2: ਰੀਫਰੈਸ਼ ਹੋਣਾ ਵੀ ਚਾਹੀਦਾ ਜੀ ਬਿਲ ਨਾਲ ਦੀ ਨਾਲ, ਉਹ ਵੀ ਚੀਜ਼ਾਂ ਨੇ। ਚਲੋ ਪਹਿਲਾਂ ਤਾਂ ਸਾਡੀਆਂ ਮਜਬੂਰੀਆਂ ਸੀ ਜਾਂ ਸਹੂਲਤਾਂ ਨਹੀਂ ਸੀ ਜੀ।
6: ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ ਵੀਰ ਭੁਪਿੰਦਰ ਜੀ, ਪਰ ਕਈ ਮੈਨੂੰ ਜਿਹੜੇ ਟੱਕਰ ਜਾਂਦੇ ਫਿਰ ਪਤਾ ਕੀ ਆ, ਕਹਿੰਦੇ ਨਾ ਆਪਣੀਆਂ ਗੱਲਾਂ ਹੈਗੀਆਂ ਸਿੱਧੀਆਂ, ਫਿਰ ਜਿਹੜਾ ਹੈਗਾ ਬਾਲ ਵਿੰਗ ਨੀ ਗਾ ਕੋਈ
2: ਬਿਲਕੁਲ।
6: ਹੁਣ ਕਈ ਕਹਿੰਦੇ ਲਓ ਜੀ ਇਹ ਮੈਨੂੰ ਇੱਕ ਦੋਸਤ ਮੇਰਾ ਟੱਕਰ ਆ ਮੀਦਾ ਕਹਿੰਦਾ ਕਿ ਉਹ ਭਰਾਵਾ ਮੰਗਲਵਾਰ ਵਾਰਨਾ ਘਟਾਈ ਕਹਿੰਦੇ ਸਲੇਡਾ ਕਨੇਡਾ ਲੈ ਜਾਂਦਾ, ਮੈਂ ਕਿਹਾ
2: ਦੇਖੋ ਇਹ ਵੀ ਜਿਹੜਾ ਭਾਈਚਾਰਾ ਹੈਗਾ ਆ ਉਹ ਮੰਗਲਵਾਰ ਦੀ ਉਹ ਹੋਰ ਵੀਕ ਪੂਰੇ ਦੇ ਵਿੱਚ ਛੁੱਟੀ ਨੀ ਕਰਦਾ, ਜਿੱਦਾਂ ਬਾਕੀ ਕੋਈ ਐਤਵਾਰ ਦੀ ਕਰ ਲੈਂਦਾ, ਜਿੱਦਾਂ ਹੁਣ ਮੀਟ ਵਾਲੇ ਵੀ ਹੈਗੇ ਆ ਤਾਂ ਉਹ ਮੀਟ ਮੰਗਲਵਾਰ ਦੀ ਸ਼ਾਇਦ ਉਹ ਵੀ ਛੁੱਟੀ ਕਰਦੇ ਆ ਨਾ ਜੀ।
6: ਜੀ ਜੀ
2: ਸ਼ਾਇਦ ਉਹ ਹੋਰ ਕਿਸੇ ਦਿਨ ਮੰਗਲਵਾਰ,
6: ਕੋਈ ਇਸ ਤਰ੍ਹਾਂ ਦੀ ਗੱਲ ਨਹੀਂ
2: ਜੀ।
6: ਤੇ ਫੇਰ ਫਲਾਨੇ ਵਾਰ ਕਹਿੰਦੇ ਜੀ ਕੱਪੜੇ ਨੀ ਧੋਣੇ, ਮੈਂ ਕਿਹਾ ਮੈਂ ਧੋਣੇ ਹੀ ਉਦਣ,
2: ਬਿਲਕੁਲ
6: ਮੈਂ ਉਲਟਾ ਕਰ ਕਰਕੇ ਵੀ ਦੇਖਿਆ,
2: ਦੇਖਿਆ
6: ਕੁਛ ਨੀ ਹੋਇਆ, ਐਵੇਂ ਜਿਹੜਾ ਹੈਗਾ ਵਹਿਮ ਭਰਮ ਹੈਗੇ ਆ, ਕੁਛ ਨੀ ਹੁੰਦਾ ਵੀਰ ਭੁਪਿੰਦਰ ਜੀ। ਗੱਲ ਹੈਗੀ ਆ ਕਾਮਲ ਮੁਰਸ਼ਦ ਜਿਹੜਾ ਹੈਗਾ, ਜਦੋਂ ਤੁਹਾਨੂੰ ਕਾਮਲ ਗੁਰੂ ਮਿਲ ਜਾਂਦਾ ਨਾ, ਕਾਮਲ ਮੁਰਸ਼ਦ ਮਿਲ ਜਾਂਦਾ, ਉਹ ਫਿਰ ਚੁੱਕ ਦਿੰਦਾ ਹੈਗਾ ਇਹੋ ਜਿਹੇ ਭਰਮ ਜਿਹੜੇ ਹੈਗੇ ਆ, ਹਨੇਰਿਆਂ ਚੋਂ ਕੱਢ ਕੇ ਤੁਹਾਨੂੰ ਰੋਸ਼ਨੀ ਚ ਲਿਆ।
2: ਹੁਣ ਤੁਹਾਡੇ ਦੇਖੋ ਪਹਿਲੇ ਸਮਿਆਂ ਦੇ ਵਿੱਚ ਕਾਫੀ ਮਸ਼ਹੂਰ ਹੋਈ ਸੀ ਇੱਕ ਵੀਡੀਓ, ਹੁਣ ਤਾਂ ਹੁਣ ਵੀ ਚਲੋ ਸਾਹਮਣੇ ਕਈ ਵਾਰੀ ਆ ਜਾਂਦੀ ਹੈ, ਆਪਣੇ ਮੱਕੇ ਦੇ ਵਿੱਚ ਜਿਹੜਾ ਮੱਕਾ ਏਰੀਆ ਹੈਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਡਰਾਈਵਰ ਜਿਹੜੇ ਨੇ, ਚਾਹੇ ਉਹਨਾਂ ਮੁਲਕਾਂ ਦੇ ਨੇ, ਉਹ ਚਾਹੇ ਬੱਸ ਹੈ, ਕਾਰ ਹੈ, ਸਕੂਟਰ ਹੈ, ਕੋਈ ਵੀ ਵਹੀਕਲ ਹੈਗਾ ਤਾਂ ਉਹ ਫਰੀ ਕਰ ਦਿੰਦੇ ਆ ਜੀ, ਉਹ ਚੜਾਈ ਦਾ ਏਰੀਆ ਹੈ। ਤੇ ਉੱਥੇ ਤੁਹਾਨੂੰ ਯਾਦ ਆ ਜਾਣਾ ਕਿ ਉਹ ਗੱਡੀ ਮਤਲਬ ਕਿ ਤੁਹਾਡੀ ਗੇਅਰ ਦੇ ਵਿੱਚ ਵੀ ਨਹੀਂ ਹੈ, ਕਲੱਚ ਛੱਡਿਆ ਹੋਇਆ, ਇੰਜਨ ਵੀ ਬੰਦ ਕਰ ਦਿਓ, ਤੇ ਗੱਡੀ ਚਲੋ ਆਪਣੇ ਕੰਟਰੋਲ ਦੇ ਵਿੱਚ, ਅੱਜ ਕੱਲ ਚਲੋ ਆਟੋਮੈਟਿਕ ਨੇ ਚੀਜ਼ਾਂ, ਤੇ ਉਹਨੂੰ ਸਟਾਰਟ ਰੱਖਣਾ ਪੈਂਦਾ ਜ਼ਰੂਰੀ, ਤਾਂ ਕਿ ਤੁਹਾਡਾ ਕੰਟਰੋਲ ਕਿਤੇ ਨਾ ਕਿਤੇ ਹੱਥ ਦੇ ਵਿੱਚ ਰਹੇ, ਨਹੀਂ ਤਾਂ ਸਟੀਅਰਿੰਗ ਲੋਕ ਹੋ ਜਾਂਦਾ ਸਾਰਾ ਕੁਝ, ਤੁਸੀਂ ਹਿੱਲ ਜੁੱਲ ਨਹੀਂ ਕਰ ਸਕਦੇ।
6: ਬਿਲਕੁਲ ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ।
2: ਤੇ ਉਹ ਦੇਖੋ ਉਹ ਚੜਾਈ ਜਿਹੜੀ, ਉਹ ਚੜਾਈ ਜਿਹੜੀ ਆ, ਵਹੀਕਲ ਆਪ ਹੀ ਚੜਨ ਲੱਗ ਜਾਂਦੇ, ਕਿਉਂਕਿ ਉੱਥੇ ਕੋਈ ਐਸੇ ਹੀ ਕਹਿ ਸਕਦੇ, ਚਲੋ ਮਾਫੀ ਚਾਹਾਂਗੇ ਜਿਹੜੀ ਗੱਲ ਕਹਿਣ ਲੱਗਿਆ, ਉਸ ਕਿਸੇ ਵੀ ਕੋਈ ਵੀ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਕਰਾਮਾਤ ਏਦਾਂ ਦੀ ਨਹੀਂ ਹੈ, ਕੁਦਰਤ ਦੀ ਸਿਰਫ ਕਰਾਮਾਤ ਹੈ, ਕਿਉਂਕਿ ਉੱਥੇ ਗ੍ਰੈਵਿਟੀ ਦਾ ਜਿਹੜਾ ਲੈਵਲ ਹੈ ਬਹੁਤ ਵੱਡੇ ਪੱਧਰ ਖਿੱਚ ਹੈ ਜੀ, ਉਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਚਾਈ ਵੱਲ ਨੂੰ ਖਿੱਚਿਆ, ਤਾਂ ਉਧਰ ਨੂੰ

0: ਜੀ ਜਾਂ ਤੁਸੀਂ ਕੋਈ ਚੀਜ਼ ਵਗਾ ਕੇ ਮਾਰਦੇ ਹੋ ਤਾਂ ਉਹ ਵਾਪਸ ਤੁਹਾਡੇ ਕੋਲ ਹੀ ਆ ਜਾਂਦੀ ਹੈ, ਕਿਉਂਕਿ ਉਹ ਗ੍ਰੈਵਿਟੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਅਵੇਲੇਬਲ ਹੈ। ਹੁਣ ਜਿੱਦਾਂ ਆਪਣਾ ਦੁਨੀਆਂ ਦਾ ਗੋਲ ਅਟ ਗਿਆ ਵੀ ਗ੍ਰੈਵਿਟੀ ਦਾ ਸਾਰਾ ਸਿਸਟਮ ਹੈ ਜੀ, ਮੈਗਨੇਟ ਫੀਲਡ ਹੈ ਜੀ। ਜੀ ਜੀ
1: ਬਿਲਕੁਲ, ਮੈਗਨੈਟਿਕ ਪਾਵਰ ਹੁੰਦੀ ਹੈ ਜਿਹਦੇ ਨਾਲ ਜਿਹੜਾ ਹੈਗਾ ਉਹ ਕੋਈ ਵੀ ਚੀਜ਼ ਹੈ ਆਪਣਾ ਜਿਹੜਾ ਹੈਗਾ ਆਪਣਾ ਜ਼ਮੀਨ ਦੇ ਉੱਤੇ ਜਿਹੜੀ ਤਾਂ ਛੱਡਣੋ ਹੇਠਾਂ ਨੂੰ ਜੋ ਗ੍ਰੈਵੀਟੇਸ਼ਨਲ ਪੁੱਲ ਹੈਗੀ
0: ਬਿਲਕੁਲ,
1: ਉਹਦਾ ਕਰਕੇ ਫਿਰ ਦੁਬਾਰਾ ਆ ਜਾਂਦੀ ਆ। ਬਿਲਕੁਲ, ਕੁਛ ਸਾਇੰਟਿਫਿਕ ਗੱਲਾਂ ਵੀ ਹੈਗੀਆਂ ਜਿਹੜੀਆਂ ਇਸ ਚੀਜ਼ ਨੂੰ ਕਲੀਅਰ ਕਰਨੀਆਂ, ਪਰ ਮਤਲਬ ਗੱਲ ਇਹ ਹੈ, ਮੈਂ ਗੱਲ ਕਲੋਜ਼ ਕਰਦਾ ਵੀ, ਗੱਲ ਇਹ ਹੈਗਾ ਨਾ ਵੀਰ ਭੁਪਿੰਦਰ ਜੀ, ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸਿੱਖਣਾ ਚਾਹੀਦਾ। ਦਸ ਗੁਰੂ ਵੀ ਹੋਏ ਤੇ ਦਸਾਂ ਗੁਰੂਆਂ ਨੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਕੱਢਿਆ। ਮੂਰਤੀ ਪੂਜਾ ਉਹਨਾਂ ਨੇ ਕਿਹਾ ਵੀ ਮੂਰਤੀ ਪੂਜਾ ਵੀ ਨਹੀਂ ਕਰਨੀ ਹੈਗੀ, ਬੁੱਤ ਪ੍ਰਸਤੀ ਜਿਹੜੀ ਹੈਗੀ ਉਹਨਾਂ ਤੋਂ ਵੀ ਉਹਨਾਂ ਨੇ
0: ਪਰਹੇਜ਼ ਕੀਤਾ,
1: ਪਰਹੇਜ਼ ਕਰੋ ਜਿਹੜਾ ਹੈਗਾ। ਤੇ ਇਨਸਾਨਾਂ ਦੀ ਜਿਹੜੀ ਹੈਗੀ ਆ ਕਹਿਣ ਦਾ ਮਤਲਬ, ਇਨਸਾਨਾਂ ਦੇ ਵੱਲ ਨੂੰ ਆਓ ਜਿਹੜਾ ਹੈਗਾ, ਕਹਿਣ ਦਾ ਮਤਲਬ ਇਹਨਾਂ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਇਨਸਾਨੀਅਤ ਦੇ ਭਲੇ ਦੀ ਭਾਵਨਾ ਦੀ ਗੱਲ ਕਰੋ, ਇਨਸਾਨੀਅਤ ਦਾ ਜਿਹੜਾ ਹੈਗਾ ਤੁਸੀਂ ਭਲੇ ਦੀ ਭਾਵਨਾ ਲੈ ਕੇ ਚੱਲੋ।
0: ਜੀ ਬਿਲਕੁਲ,
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਸਭੇ ਸਾਂਝੀ ਵਾਲਸਦਾ ਇੰਟੂ ਕੋਈ ਨਾ ਦਿਸੇ ਬਾਹਰ ਜੀ,
0: ਬਿਲਕੁਲ
1: ਵਿੱਚ ਵੀ ਆ ਸਾਰੇ ਹੀ ਸਾਂਝੀ ਵਾਲਾ। ਹੁਣ ਇਹ ਇਹਨਾਂ ਨੇ ਵੰਡੀਆਂ ਪਾਲੀਆਂ ਪੰਜਾਬੀ, ਅਸੀਂ ਜਿਹੜੇ ਹੈਗੇ ਗੁਰਦੁਆਰੇ ਵੀ ਵੰਡੇ ਗਏ
0: ਤੇ
1: ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ। ਇੱਧਰ ਜੇ ਕ੍ਰਿਸ਼ਨਾ ਵੱਲ ਵੀ ਆਈਏ ਤਾਂ ਮੈਂ ਇਹ ਨੀ ਕਹਿੰਦਾ ਉੱਧਰ ਸਿੱਖਿਜ਼ਮ ਚ ਹੈਗਾ, ਆਪਣਾ ਹਿੰਦੂਇਜ਼ਮ ਚ ਵੀ ਇਹ ਬਿਮਾਰੀ ਹੈਗੀ ਆ ਤੇ ਆਪਣਾ ਕ੍ਰਿਸਚਨਿਟੀ ਚ ਵੀ ਹੈਗੀ।
0: ਹਾਂ ਬਿਲਕੁਲ, ਹਰ ਜਗ੍ਹਾ ਹੀ ਹੈ ਜੀ।
1: ਇਹ ਜੀ ਕੈਥੋਲਿਕ ਵਾਲਿਆਂ ਦਾ ਚਰਚ ਆ, ਇਹ ਜੀ ਉਹ ਦੂਸਰਿਆਂ ਦਾ ਹੈਗਾ।
0: ਰਸ਼ੀਅਨ ਸਾਡੇ ਚਲੋ ਗੁਆਂਢ ਦੇ ਵਿੱਚ ਮੁਲਕ ਨੇ ਵੱਡੇ ਪੱਧਰ ਦੇ ਉੱਤੇ ਆ, ਉੱਥੇ ਬਹੁਤ ਇਹ ਚੀਜ਼ਾਂ ਨੂੰ ਮੰਨਦੇ ਆ ਜੀ, ਉਹ ਅੰਧ ਵਿਸ਼ਵਾਸ ਬਹੁਤ ਕਰਦੇ ਆ ਜੀ, ਉਹ ਸਾਰੇ ਛੱਲੇ ਮੁੰਦਰੀਆਂ ਗਲਾਂ ਦੇ ਵਿੱਚ ਮਾਲਾਵਾਂ ਹੋਰ ਸਾਰਾ ਚੀਜ਼ਾਂ ਕਰੀ ਜਾਂਦੇ ਆ ਜੀ, ਉਹ ਅਜੇ ਵੀ ਕਰੀ ਜਾਂਦੇ।
1: ਬਸ ਉਹੀ ਹੈ ਨਾ, ਤੇ ਗੱਲ ਇਹੀ ਆ ਵੀ ਮਤਲਬ ਕਿ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਆ ਨਾ, ਕਿਉਂਕਿ ਇੱਥੋਂ ਹੀ ਅਸੀਂ ਸਾਰਾ ਕੁਛ ਮੰਨ ਜਾਣਾ ਹੈਗਾ। ਵੱਲਾ ਅੱਲਾ ਦੀ ਕਸਮ, ਜੇ ਜ਼ਮੀਨ ਤੇ ਆ ਕੇ ਵੀ ਅਸੀਂ ਹਨੇਰੇ ਚ ਹੀ ਰਹਿ ਗਏ ਨਾ,
0: ਤਾਂ
1: ਫਿਰ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੈ ਗਏ, ਅਸੀਂ ਫੇਲ ਹੋ ਗਏ।
0: ਬਿਲਕੁਲ,
1: ਤੇ ਇਸ ਕਰਕੇ ਇੱਥੇ ਆਣ ਕੇ ਵੀ ਜੇ ਅਸੀਂ ਆਪਣੇ ਆਪ ਨੂੰ ਸੰਭਲ ਨਾ ਸਕੇ, ਆਪਣੇ ਆਪ ਨੂੰ ਕਾਮਯਾਬ ਨਾ ਕਰ ਸਕੇ,
0: ਤੇ
1: ਫਿਰ ਜਿਹੜਾ ਹੈਗਾ ਕੀ ਫਾਇਦਾ ਹੋਇਆ ਹਨਾ, ਚਾਹੇ ਆਏ ਚਾਹੇ ਨਾ ਆਏ, ਫਿਰ ਤਾਂ ਇੱਕੋ ਜਿਹਾ ਹੀ ਹੋ ਗਿਆ।
0: ਬਿਲਕੁਲ,
1: ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈਗਾ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ ਚਾਹੀਦਾ। ਹਾਂ, ਜਿੱਥੇ ਜਿਹੜੀ ਹੈਗਾ ਤੁਹਾਨੂੰ ਗਿਆਨ ਮਿਲਦਾ, ਗਿਆਨ ਲਵੋ ਤੁਸੀਂ।
0: ਇਹਨੇ
1: ਨਾ ਦੀਨ ਸਿੱਖਣ ਵਾਸਤੇ ਚੀਨ ਵੀ ਜਾਣਾ ਪੈਂਦਾ ਤੇ ਚਲੇ ਜਾਓ।
0: ਚਲੇ ਜਾਓ,
1: ਕਿਉਂ ਉਹਨਾਂ ਨੇ ਕਿਹਾ ਹੈਗਾ, ਉਹਨਾਂ ਨੇ ਤਾਂ ਕਿਹਾ ਚੀਨ ਦਾ ਮਤਲਬ ਦੂਰ ਵੀ ਜੇ ਤੁਹਾਨੂੰ ਜਾਣਾ
0: ਪੈਂਦਾ,
1: ਤੇ ਬਈ ਉੱਥੇ ਵੀ ਜਾ ਕੇ ਸਿੱਖ ਲਓ ਜਿਹੜਾ ਹੈਗਾ।
0: ਬਿਲਕੁਲ,
1: ਜਿਹੜਾ ਗਿਆਨ, ਜਿਹੜਾ ਜਿੱਥੋਂ ਗਿਆਨ ਮਿਲਦਾ ਤੁਸੀਂ ਗਿਆਨ ਲਵੋ ਜਿਹੜਾ।
0: ਜੀ ਬਿਲਕੁਲ,
1: ਇਹ ਚੀਜ਼ਾਂ ਹੈਗੀਆਂ
0: ਜੀ।
1: ਤੇ ਲੋ ਫਿਰ ਆਪਾਂ ਰੂਹਦਾਰੀ ਵੀ ਕਰ ਲਈਏ,
0: ਜਰੂਰ ਜਰੂਰ ਜਰੂਰ ਕਰੋ ਸਾਂਝ ਪਾਓ। ਹਾਂਜੀ,
1: ਤੇ ਮੈਂ ਤਾਂ ਕਰਕੇ ਮੈਂ ਕਿਹਾ ਗੱਲਾਂ ਪਤਾ ਚੱਲ ਜਾਂਦੀਆਂ ਤੇ ਚਲੋ ਵਹਿਮਾਂ ਭਰਮਾਂ ਨੂੰ ਲੈ ਕੇ, ਤਾਂ ਕਰਕੇ ਮੈਂ
0: ਕੀਤੀ।
1: ਤੇ ਲੋ ਜੀ ਆਪਾਂ ਥੋੜਾ ਸੂਫੀ ਕਲਾਮ ਦੀ ਹੋ ਜਾਏ,
0: ਆਉਣ ਦਿਓ ਜੀ।
1: ਜੀ ਜੀ ਜੀ ਜੀ

ਨਫ਼ਰਤ ਦੇ ਸ਼ਹਿਰ ਦੇ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ ਏ। ਟੁੱਟੇ

0: ਲੋਕ ਹੱਸਦੇ ਦੇਖੇ ਬਹੁਤ ਪਰ ਸੁਖ ਕਿਸੇ ਯਾਰ ਚ ਨਹੀਂ।
1: ਵਾਹ ਜੀ ਵਾਹ ਜੀ।
0: ਜਦ ਅੱਖ ਬੰਦ ਕਰਕੇ ਦੇਖਿਆ, ਜਦ ਅੱਖ ਬੰਦ ਕਰਕੇ ਦੇਖਿਆ ਅੰਦਰ ਇੱਕ

0: ਵਾਹ ਜੀ,
1: ਮਿੱਟੀ ਦੇ ਸਾਰੇ ਰਿਸ਼ਤੇ, ਮਿੱਟੀ ਦੇ ਸਾਰੇ ਰਿਸ਼ਤੇ ਇੱਕ ਦਿਨ ਹਵਾ ਹੋ ਜਾਂਦੇ ਨੇ, ਪਰ ਦਿਲ ਨਾਲ ਕੀਤੇ ਸਜਦੇ ਸੱਜਣਾ

0: उम्र भर में कहा डांदी।
1: क्या बात है जी, क्या
0: थैंक
1: बात
0: यू
1: है,
0: सो मच,
1: बहुत खूबसूरत कलाम जी।
0: शुक्रिया
1: थैंक यू जी, थैंक यू मामा जी,
0: शुक्रिया
1: शुक्रिया जी। जी दोस्तों, इस
0: शुक्रिया
1: हांजी दुबई तो मोहम्मद जी जुड़े सी ते गलबात करके गए ने। जसी जसविंदर कौर जी अपने जसी जी लिखदे है मलेरकोटले तो, कहिंदे एडा वड्डा स्टार जड़ा है सिंगर दलजीत भी कहिंदे इलूमीनाटी नूं कहिंदे मन्नदा है जी, मन्नणा पैणा जी, पैसे दा खेड है सारा। ते इन्हां मोहरे तां वड्डे वड्डे झुकदे ने जी, अगले झुका लैंदे है, क्योंकि बहुत सारी मानसिकता जड़ी है, बहुत सारे लोकां नूं इक व्यक्ति दे राहीं कंट्रोल कीता जांदा है। ਇਹਦੇ ਵਿੱਚ ਪੈਸੇ ਦਾ ਵਪਾਰ ਨਹੀਂ, ਇਹਦੇ ਵਿੱਚ ਤਾਕਤ ਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਤੇ ਅਗਲੇ ਤਾਂ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਨੇ ਅਹੁਦੇਦਾਰ ਲੋਕ ਨੇ, ਜਿਹੜੇ ਮੁਲਕਾਂ ਨੂੰ ਚਲਾਉਂਦੇ ਐ, ਉਹ ਇਹਨਾਂ ਦੇ ਮੋਹਰੇ ਮੱਥੇ ਟੇਕਦੇ ਐ ਤੇ ਇਹਨਾਂ ਤੋਂ ਬਾਹਰ ਪੈਰ ਨਹੀਂ ਰੱਖ ਸਕਦੇ, ਤਾਂ ਦਲਜੀਤ ਕੀ ਸ਼ਹਿ ਹੈ ਜੀ। ਇਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕ ਨੇ, ਚਾਹੇ ਉਹ ਚਲੋ ਨਾਂ ਕੀ ਲੈਣਾ ਹੈ, ਸਭ ਨੂੰ ਪਤਾ ਹੀ ਹੈ, ਕਈ ਵਾਰੀ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਵੱਡੇ ਵੱਡੇ ਨਾਮ ਨੇ, ਬਹੁਤ ਮਸ਼ਹੂਰ ਨੇ, ਬਹੁਤ ਖਾਸ ਵਿਅਕਤੀ ਜਿਹੜੇ ਨੇ, ਉਹ ਇਹਨਾਂ ਸਾਰੀਆਂ ਤਾਕਤਾਂ ਦੇ ਜਿਹੜੇ ਨੇ ਉਹਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕਰਦੇ ਆ ਜਾਂ ਕਰਵਾਉਂਦੇ ਆ। ਅਮਰੀਕਾ ਦੇ ਵਿੱਚ ਚਾਹੇ ਲੇਡੀ ਗਾਗਾ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਸਾਰੇ ਕੁਝ ਇਹਨਾਂ ਦੇ ਚੀਜ਼ਾਂ ਦੇ ਵਿੱਚ ਜਿਹੜਾ ਘੇਰੇ ਦੇ ਵਿੱਚ ਆਉਂਦੇ ਆ। ਲਓ ਦੋਸਤੋ, ਨਾਲ ਦੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਕਹਿੰਦੇ ਕਰ ਦੋ ਦੋ ਹੀ ਡਿਗੇ ਜਦੋਂ ਘਰ ਇਕੱਲਾ ਹੋਵਾਂ ਜੀ, ਦੇਖੇ ਤੇ ਤੁਸੀਂ ਖਤਰਿਓ ਦੇ ਖਿਡਾਰੀ ਬਣਦੇ ਹੋ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ। ਤੇ ਆਖਰੀ ਸੁਨੇਹਾਂ ਦੇ ਵੱਲ ਨੂੰ ਤੁਹਾਡੇ ਸੁਨੇਹੇ ਸਾਂਝੇ ਕਰਕੇ ਦੋਸਤੋ ਆਗਿਆ ਵੱਲ ਨੂੰ ਵੱਧਦੇ ਆ, ਜੇ ਕਾਲ ਕਰਨੀ ਆ ਤਾਂ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 2 ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਮੇਰਾ ਕਹਿੰਦੇ ਟੀ ਪੁਆਇੰਟ ਦੇ ਉੱਤੇ ਘਰ ਹੈ ਜੀ, ਪਰ ਪ੍ਰੋਗਰਾਮ ਮੈਂ ਟੂਟੀਆਂ ਲਗਾ ਕੇ ਕਹਿੰਦੇ ਸੁਣ ਰਿਹਾ ਜੀ, ਤੁਸੀਂ ਖੁੱਲ ਕੇ ਦੱਸੋ ਇਹਦੇ ਬਾਰੇ, ਨਾਲ ਇਹ ਵੀ ਦੱਸੋ ਕਿ ਮੇਰੀ ਦੂਜੀ ਪਤਨੀ ਕਦੋਂ ਤੇ ਕਿੱਥੇ ਮਿਲੇਗੀ ਜੀ। ਉਹ ਦੱਸ ਦਿੱਤਾ ਜੀ ਔਜਲਾ ਸਾਹਿਬ ਨੇ, ਔਜਲਾ ਸਾਹਿਬ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮੈਨੂੰ ਵੀ ਨਾਲ ਕਹਿੰਦੇ ਨੇ, ਮੈਂ ਸੁਨੇਹਾ ਭਰਿਆ ਪੜਿਆ ਨਹੀਂ ਪਹਿਲਾਂ, ਕਹਿੰਦੇ ਤੈਨੂੰ ਭਾਰਜ ਵੀਰੇ ਅਗਲੇ ਕੀ ਜਵਾਬ ਦੇਣਾ ਸੀ, ਕਿਉਂਕਿ ਤੇਰਾ ਤਾਂ ਕਹਿੰਦੇ ਟੁੱਲ ਲੱਗ ਗਿਆ ਸੀ। ਕਿਆ ਬਾਤ ਹੈ ਜੀ, ਟੁੱਲ ਲਾਉਣਾ ਵੀ ਬੜਾ ਔਖਾ ਜੀ, ਕੀ ਕਰੀਏ, ਟੁੱਲ ਮਸੀਂ ਔਖਾ ਲੱਗਿਆ ਸੀ ਜੀ, ਕਾਫੀ ਘਾਲਣਾ ਘਾਲੀਆਂ ਨੇ ਜੀ, ਤੁਹਾਨੂੰ ਪਤਾ ਹੀ ਹੈ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਤੇਲ ਦੇ ਤੇਲ ਜਾਂ ਜੋਤਾਂ ਚ, ਅੱਛਾ ਜੀ ਜੋਤਾਂ ਚ ਤੇਲ ਪਾ ਲਈ ਜਦੋਂ ਸ਼ੁਰੂਆਤ ਚ ਗੱਲ ਕੀਤੀ ਸੀ, ਵੈਸੇ ਜਦੋਂ ਇਸ ਸੀਟ ਦੇ ਉੱਤੇ ਹੁੰਦੇ ਜੀ ਜੋਤਾਂ ਚ ਤੇਲ ਨਹੀਂ ਪਾਈਦਾ। ਮਾਨ ਸਿੰਘ ਸੈਣੀ ਸਾਹਿਬ ਮਾਨ ਆਪਣੇ ਮਨਜੀਤ ਮਾਨ ਬਾਈ ਜੀ ਜੁੜੇ ਆ, ਕਿਆ ਬਾਤ ਹੈ ਜੀ, ਮਜ਼ਾ ਆ ਗਿਆ, ਇਧਰਲੇ ਪਾਸੇ ਵੀ ਜੁੜਿਆ, ਨਹੀਂ ਤਾਂ ਫੇਸਬੁੱਕ ਦੇ ਉੱਤੇ ਰੋਜ਼ ਹੀ ਉਹਨਾਂ ਦਾ ਸੁਨੇਹਾ ਆਉਂਦਾ ਹੈ, ਐਪਰੀਸ਼ੀਏਟ ਕਰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ। ਅੱਜ ਯੂਟਿਊਬ ਦੇ ਉੱਤੇ ਸੁਨੇਹਾ ਆ ਗਿਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕਾ ਤੋਂ। ਤੇ ਔਜਲਾ ਸਾਹਿਬ ਕਹਿੰਦੇ ਆ ਰਾਜਨ ਜੀ ਦੂਜੀ ਹਰਿਆਣਵੀ, ਕਿਉਂਕਿ ਬੁਢਾਪਾ ਉਧਰ ਹੀ ਕੱਟਣਾ ਪੈਣਾ ਤੁਹਾਨੂੰ। ਕਿਆ ਬਾਤ ਹੈ, ਕਿੱਥੇ ਤੀਰ ਮਾਰਿਆ ਦੇਖੋ ਚੱਕ ਕੇ ਜੀ, ਫਿਊਚਰ ਦੱਸ ਦਿੱਤਾ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਤ ਬਚਨ ਵੀਰ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਨਜੀਤ ਸਿੰਘ ਮਾਨ ਸਾਹਿਬ, ਪਿਆਰੇ ਵੀਰ ਜੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਯਾਦਵਿੰਦਰ ਜੀ ਦੁਬਾਰਾ ਜੁੜ ਰਹੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ UAE ਤੋਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵੀਰਵਾਰ ਨੂੰ ਪਰਹੇਜ ਚਲੋ, ਕਿਸੇ ਕਾਰਨ ਨਾਗਾ ਪੈ ਜਾਂਦਾ ਜੀ। ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਲੀ ਟੋੜਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅਗਲੇ ਸੁਨੇਹੇ ਪੜ੍ਹਦੇ ਆ ਦੋਸਤੋ, ਆਪਾਂ ਯਾਦਵਿੰਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਨਾਲ। ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਹਾਂਜੀ, ਮੈਂ ਸੋਚਿਆ ਪ੍ਰੋਗਰਾਮ ਖਤਮ ਹੋ ਗਿਆ ਹੈ, ਪ੍ਰੋਗਰਾਮ ਚੱਲ ਰਿਹਾ
1: ਹੈ, ਬਸ ਸਮਾਪਤੀ ਵੱਲ ਨੂੰ
2: ਹੀ ਹੈ ਜੀ। ਟੌਪਿਕ ਇਦਾਂ ਦਾ ਹੈ
1: ਜੀ,
2: ਟੌਪਿਕ ਹੈ ਜੀ ਬੜਾ ਵਧੀਆ,
1: ਥੈਂਕ ਯੂ ਜੀ,
2: ਕਿਉਂਕਿ ਵਹਿਮ ਵਹਿਮਾਂ ਦੀ ਜਿਹੜੀ ਗੱਲ ਜਿੱਥੇ ਚੱਲਣੀ ਉਹਦੇ ਨਾਲ ਰੀ ਇੰਟਰਸਟਡ ਹੋ ਜਾਂਦਾ ਕੰਮ ਇਹ
1: ਜੀ।
2: ਇੱਥੇ ਹੁਣ ਦੂਜਾ ਹੁਣ ਮੈਨੂੰ ਇੱਕਦਮ ਮੇਰੇ ਕਜ਼ਨ ਨੇ ਅਮੈਰੀਕਾ ਤੋਂ ਫੋਟੋ ਪਾਈ, ਉਹ ਸਵੇਰੇ ਤੜਕੇ ਨਿਕਲਿਆ 3-4 ਵਜੇ
1: ਜੀ,
2: ਤੇ ਉਹ ਚੁਰਾਹੇ ਦੇ ਵਿੱਚ ਕਿੰਨੇ ਟੂਣਾ ਕੀਤਾ।
1: ਅੱਛਾ ਜੀ,
2: ਉਹਨੇ ਉਹਦੀ ਫੋਟੋ ਖਿੱਚ ਕੇ ਪਾਈ, ਜਾਂਦਾ ਵੇਲੋ ਇੱਥੇ ਵੀ ਉਹ ਕੰਮ ਹੁੰਦਾ
1: ਜੀ, ਬਿਲਕੁਲ।
2: ਇਹ ਹੁਣ ਜਿਦਾਂ ਦਿਵਾਲੀ ਦਵਾਲੀ ਤੇ ਮੜੀਆਂ ਮੁੜੀਆਂ ਦੇ ਵਿੱਚ ਬੜੇ ਚਾਂਸ ਹੁੰਦੇ ਹੁੰਦੇ,
1: ਬਿਲਕੁਲ ਉਸ ਸਮੇਂ
2: ਜਾਂ ਕਿਸੇ ਦੇ ਵਾਲ ਜਾਂ ਕਿਸੇ ਦੇ ਵਾਲ ਕੱਟ ਲੈਣੇ
1: ਜੀ।
2: ਹੁਣ ਆਮ ਹੀ ਉਦੋਂ ਹੁੰਦਾ ਹੈ, ਉਦੋਂ ਕਹਿੰਦਾ ਜਿੰਨੇ ਸਿਰ ਨਹਾਤਾ ਬਾਹਰ ਨਾ ਨਿਕਲੇ
1: ਜੀ,
2: ਤੇ ਉਹ ਹੁੰਦਾ ਇਹਦਾ ਇਹੋ ਹੀ ਕਿ ਵਾਲ ਕੱਟ ਲੈਂਦੇ, ਵਾਲ ਕੱਟ ਕੇ ਜਾਦੂ ਕਰਦੇ
1: ਜੀ।
2: ਇੱਥੇ ਹੁਣ ਇਹਨਾਂ ਚੀਜ਼ਾਂ ਤੋਂ ਆਪਾਂ ਵਧੇ ਆ, ਇੱਥੋਂ ਹੁਣ ਕਈ ਵਹਿਮ ਆਪਣੇ ਦੂਰ ਹੋ ਗਏ ਖਤਮ।
1: ਹੁਣ ਤਾਂ ਵਾਲ ਦੇਖੋ, ਮੈਂ ਪਿਛਲੇ ਦਿਨਾਂ ਚ ਰਿਪੋਰਟ ਕੀਤੀ ਸੀ, ਕਿੱਡੇ ਵੱਡੇ ਪੱਧਰ ਦੇ ਉੱਤੇ ਮਿਲੀਅਨ ਦੇ ਵਿਚ ਜਿਹੜਾ ਵਪਾਰ ਹੈ ਰਸ਼ੀਆ ਬਹੁਤ ਵੱਡੇ ਪੱਧਰ ਦੇ ਉੱਤੇ ਖਰੀਦਦਾ ਇੱਕ ਬਿਗ ਜਿਹੜਾ ਬਣਾਉਣ ਦੇ ਲਈ 2000 ਯੂਰੋ ਦੇ ਬਾਲ ਜਿਹੜੇ ਉਹ ਵਿਕਦੇ ਆ ਜੀ ਜਦੋਂ ਤਿਆਰ ਕੀਤਾ ਜਾਂਦਾ ਹੈ ਤੇ ਉਹ ਅੱਜ ਕੱਲ ਤਾਂ ਇੰਡੀਆ ਦੇ ਵਿਚ ਜਿੱਦਾਂ ਆਪਾਂ ਆਪਣੇ ਕਬਾੜੀਏ ਨੀ ਆਉਂਦੇ ਹੁੰਦੇ ਸੀਗੇ ਪਹਿਲਾਂ ਕਚਰਾ ਆਪਣੇ ਕਾਪੀਆਂ ਜਾਂ ਹੋਰ ਕਿਤਾਬਾਂ ਜਾਂ ਲੋਹਾ ਲੈਣ ਦੇ ਲਈ ਬੋਤਲਾਂ ਇਕੱਠੀਆਂ ਕਰਦੇ ਸੀ ਤੇ ਮਰੂੰਡਾ ਲੈ ਲੈਂਦੇ ਹੁੰਦੇ ਸੀ ਉਹਨਾਂ ਤੋਂ ਅੱਜ ਕੱਲ ਤਾਂ ਉਹ ਰੇਹੜੀਆਂ ਦੇ ਉੱਤੇ ਬਕਾਇਦਾ ਬਾਲ ਵੀ ਲੈਂਦੇ ਨੇ ਜੀ ਨਾਲ ਖਰੀਦਦੇ ਨੇ
2: ਕਿਉਂਕਿ ਪਹਿਲਾਂ ਵੀ ਜਿਹੜੇ ਸੈਲੂਨ ਬਣੇ ਕਟਿੰਗ ਕੁਟਿੰਗ ਵਾਲੇ ਉਹ ਆਪਾਂ ਸੋਚਦੇ ਨੇ ਕੋ ਜਿਹੜੇ ਥੱਲੇ ਵਾਲ ਡਿੱਗਦੇ ਆ ਤੇ ਉਹ ਸੁੱਟੀ ਜਾਂਦੇ ਉਹ ਵੇਚਦੇ ਹੁੰਦੇ
1: ਉਹ ਜਿੰਨੇ ਲੰਬੇ ਵਾਲ ਉਹਨਾਂ ਪ੍ਰਾਈਸ ਜ਼ਿਆਦਾ ਮਿਲਦਾ ਤੁਹਾਨੂੰ
2: ਜਿੰਨੇ ਉਨੀ ਉਹ ਉਂਗਲਾਂ ਦੇ ਹਿਸਾਬ ਨਾਲ ਰੇਟ ਵੱਧਦਾ ਆਪਦਾ ਜਿੰਨੀਆਂ ਉਂਗਲਾਂ ਦਾ
1: ਬਿਲਕੁਲ
2: ਉਹਦੇ ਹਿਸਾਬ ਨਾਲ ਤੇ ਹੈ ਇਹ ਜਿਹੜੇ ਵਹਿਮ ਹੁੰਦੇ ਆ ਵੀ ਵਪਾਰ ਹੀ ਹੁੰਦੇ ਆ ਆ ਜਿਹੜੀਆਂ ਚੀਜ਼ਾਂ ਫਲਾਈਆਂ ਗਈਆਂ ਇਹੋ ਹੁੰਦੀਆਂ ਕਿ ਚਲੋ ਭਾਈ ਇਹਨਾਂ ਦਿਨਾਂ ਦੇ ਵਿੱਚ ਆ ਚੀਜ਼ਾਂ ਵਿਕਣਗੀਆਂ ਤੇ ਉਹ ਵਿਕਦੀਆਂ ਫਿਰ ਹਰ ਕੋਈ ਜਿੱਥੋਂ ਮਰਜ਼ੀ ਜਾ ਕੇ ਲਿਆ ਉਹਨਾਂ ਨੂੰ ਕਿਹੜਾ ਪਤਾ ਨੀ ਹੁੰਦਾ ਵੇਚਣ ਵਾਲੇ ਨੂੰ ਜੇ ਕੋਈ ਦੁਕਾਨ ਤੇ ਕੋਈ ਲੈਣ ਗਿਆ ਉਹਨੂੰ ਪਤਾ ਹੀ ਹੁੰਦਾ ਕਿ ਭਾਈ ਆ ਸਮਾਨ ਕਿਹੜੇ ਕੰਮ ਖਰੀਦਿਆ ਇਹਦਾ ਕਰਨਾ ਹੀ ਆ ਉਹਨਾਂ ਕੋਲ ਬਾਕੀ ਹਰ ਚੀਜ਼ ਡਰਨਾ ਹੁੰਦੀ ਆ ਇਹ ਡਰ ਪੈਦਾ ਕੀਤੇ ਗਏ ਆ ਸ਼ੁਰੂਆਤ ਦੇ ਵਿੱਚ ਉਹ ਡਰਾਂ ਨੇ ਕਰਕੇ ਲੋਕਾਂ ਦੇ ਹੁਣ ਮਨਾਂ ਦੇ ਵਿੱਚ ਉਹ ਵਹਿਮ ਬਹਿ ਗਏ ਗੱਲ ਆ ਡਰ ਜਿੱਥੇ ਡਰ ਹੋਊਗਾ ਨਾ ਉਹ ਜਾਣਦੇ ਹੁੰਦੇ ਨਾ ਕਿ ਧਰਮ ਉਦੋਂ ਹੀ ਚੱਲਦਾ ਵਾ ਜਦੋਂ ਡਰ ਤੇ ਜਾਂ ਤੁਹਾਡੀ ਸ਼ਰਧਾ ਉਹ ਤੋਂ ਬਿਨਾਂ ਧਰਮ ਨੀ ਚੱਲਦਾ ਤੇ ਉਹ ਤੋਂ ਬਿਨਾਂ ਕੋਈ ਵੀ ਚੀਜ਼ ਨੀ ਚੱਲਦੀ ਜਿੰਨਾ ਹੁਣ ਤਾਂਤਰਿਕ ਵਗੈਰਾ ਸਾਰੇ ਆ ਇਹਨਾਂ ਦਾ ਕੰਮ ਹੀ ਤਾਂ ਚੱਲਦਾ ਕਿ ਲੋਕੀ ਡਰਦੇ ਇਹਨਾਂ ਚੀਜ਼ਾਂ ਨੂੰ ਹੁਣ ਇੱਕ ਆਪਣੇ ਇੱਕ ਚੰਦਰਾ ਸਵਾਮੀ ਹੁੰਦਾ ਹੈ ਉਹਨੇ ਸਾਰੀ ਪਾਰਲੀਮੈਂਟ ਹੀ ਵਹਿਮਾਂ ਚ ਪਾਈ ਹੁੰਦੀ ਉਹ ਤੋਂ ਬਿਨਾਂ ਕੋਈ ਪ੍ਰਧਾਨ ਮੰਤਰੀ ਨੀ ਬਣਦਾ ਹੁੰਦਾ ਚਲੋ ਠੀਕ ਆ
1: ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਸਾਇੰਸ ਵਾਲੀ ਟੀਚਰ ਹੀ ਪੁੱਛਿਆ ਲਵੇ ਫਿਰ ਕੀ ਬਣੇ ਜੀ ਤੇ ਉਹਦਾ ਗੱਲਬਾਤ ਵੀ ਉਹਦੇ ਉੱਤੇ ਹੋਈ ਹੈ ਔਜਲਾ ਸਾਹਿਬ ਕਹਿੰਦੇ ਵਾਲਾ ਵੀ ਕਹਿੰਦੇ ਪੱਕਣਾ ਚਾਹੀਦਾ ਹੋਰ ਭੁਰ ਜਾਵੋ ਰਾਜਨ ਜੀ ਕਿਤੇ ਫਿਰ ਤੇ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਸਿਆਂ ਜੀ ਹਰਿਆਣੇ ਦੀ ਖਬਰ ਸੀ ਉਹ ਜਿਹੜੀ ਹਾਂਜੀ ਮੈਂ ਦਿੱਲੀ ਕਹਿ ਗਿਆ ਜੀ ਉਹ ਵੈਸੇ ਸੀਰੀਜ਼ ਵੀ ਬਣੀ ਹੋਈ ਆ ਜੀ ਨੈਟਫਲਿਕਸ ਦੇ ਉੱਤੇ ਅਜੇ ਵੀ ਅਵੇਲੇਬਲ ਹੈ ਬੜੀ ਜਿਹੜੀ ਹੈ ਦਿਲ ਦਿਖਾਊ ਤੇ ਬੜੇ ਹੀ ਉਹ ਪਲੈਨਡ ਤਰੀਕੇ ਦੇ ਨਾਲ ਕੀਤਾ ਗਿਆ ਸੀ ਉਹ ਵੱਡੇ ਪੱਧਰ ਦੇ ਉੱਤੇ ਬਹੁਤ ਰੌਲਾ ਰੱਪਾ ਪਿਆ ਸੀ ਉਸ ਸਮੇਂ ਦੇ ਵਿੱਚ ਇਸ ਚੀਜ਼ ਦਾ ਤੇ ਉਹਨੂੰ ਡਾਕੂਮੈਂਟ ਕੀਤਾ ਹੋਇਆ ਜੀ ਬੜਾ ਇੰਟਰਸਟਿੰਗ ਹੈ ਮਤਲਬ ਕਿ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੀਤਾ ਅੱਗੇ ਜਾਂ ਪੂਰੇ ਦਾ ਪੂਰਾ ਬਹੁਤ ਹੱਸਦਾ ਵੱਸਦਾ ਪਰਿਵਾਰ ਟੱਬਰ ਇਹ ਕੰਮ ਚਾਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਟੱਬਰ ਇਹੀ ਜਿਹੜਾ ਬਰਬਾਦ ਕਰਕੇ ਬਹਿ ਗਿਆ ਰਾਜਨ ਸੈਣੀ ਸਾਹਿਬ ਕਹਿੰਦੇ ਭੁਰ ਗਏ ਜੀ ਤਾਂ ਹੁਣ ਤਾਂ ਵੀਰ ਜੀ ਸਤਿਕਾਰਯੋਗ ਉਸਤਾਦ ਜੀ ਤੇ ਦਰੁਸਤ ਕਰਨ ਦੇ ਲਈ ਮੁਕੱਦਰ ਜੀ ਸ਼ੁਕਰੀਆ ਜੀ ਤੇ ਮੁਕੱਦਰ ਜੀ ਕਹਿੰਦੇ ਆ ਕਿ ਜੀ ਔਜਲਾ ਬਾਈ ਜੀ ਗ੍ਰੇਟ ਜੀ ਤੇ ਔਜਲਾ ਸਾਹਿਬ ਕਹਿੰਦੇ ਬਿਜਲੀ ਜਿਵੇਂ ਕਿ ਪੰਜਾਬ ਦੇ ਵਿੱਚ ਮੁਫ਼ਤ ਹੈ ਜੀ ਉਦਾਂ ਜਦੋਂ ਮੋਮਬੱਤੀ ਵਾਲੀ ਗੱਲ ਚੱਲੀ ਸੀ ਕਿ ਮੋਮਬੱਤੀ ਤੋਂ ਵੀ ਸਸਤੀ ਬਿਜਲੀ ਕਰ ਦੇਣੀ ਹੈ ਕਿਉਂਕਿ ਮੋਮਬੱਤੀ ਜਿਹੜਾ ਕੈਂਡਲ ਲਾਈਟ ਡਿਨਰ ਕੀਤਾ ਜਾਂਦਾ ਉਹ ਇੱਕ ਤਰ੍ਹਾਂ ਦੀ ਲਗਜ਼ਰੀ ਜਿਹੜੀ ਮੰਨੀ ਜਾਂਦੀ ਹੈ ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਦੁਬਈ ਤੋਂ ਜੀ ਸਾਰੇ ਵੀਰਾਂ ਭੈਣਾਂ ਨੂੰ ਤੇ ਸ਼ੰਮੀ ਜੀ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਜਸਵਿੰਦਰ ਕੌਰ ਜੀ ਲਿਖਦੇ ਆ ਮਲੇਰਕੋਟਲਾ ਤੋਂ ਆਪਣੇ ਜੈਸੀ ਜੀ ਸਤਿ ਸ਼੍ਰੀ ਅਕਾਲ ਸ਼ੰਮੀ ਜੀ ਤੇ ਭੁਪਿੰਦਰ ਜੀ ਰਾਜਨ ਬਾਈ ਜੀ ਭਾਜੀ ਤੇ ਆਲ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਜੀ ਤੇ ਸੁਰਿੰਦਰ ਕੌਰ ਮਾਲ ਜੀ ਵੀ ਜੁੜ ਚੁੱਕੇ ਨੇ ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਮਿਲਿਆ ਆਵਾਜ਼ ਆਉਂਦੀ ਕਰਕੇ ਹੀ ਕਹਿੰਦੇ ਜਵਾਬ ਦੇ ਰਹੇ ਹਾਂ ਮੁਕੱਦਰ ਜੀ ਨੂੰ ਕਹਿੰਦੇ ਸੀ ਤੇ ਮਾਲ ਜੀ ਲਿਖਦੇ ਆ ਕਿ ਬਹੁਤ ਪਿਆਰੇ ਬੋਲ ਨੇ ਜੀ ਤੇ ਹੁਣ ਪਿਆਰ ਮੁੱਕ ਗਿਆ ਜੋ ਸੀ ਲਾ ਲਿਆ ਔਜਲਾ ਸਾਹਿਬ ਨੇ ਕੁਐਸਚਨ ਕੀਤਾ ਸੀ ਮੁਕੱਦਰ ਜੀ ਨੂੰ ਤੇ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਭੇਜੀ ਹੈ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਤੇ ਇਸੇ ਤਰ੍ਹਾਂ ਸਾਰੇ ਹੀ ਆਪਣੇ ਪਿਆਰਿਆਂ ਦੇ ਕੋਲ ਪਹੁੰਚ ਗਏ ਹੋਣੇ ਆ ਜੀ ਕਹਿੰਦੇ ਸੁਰਿੰਦਰ ਕੌਰ ਮਾਲ ਜੀ ਤੇ ਅੱਗੇ ਲਿਖਦੇ ਨੇ ਮੈਨੂੰ ਮੇਰੀਆਂ ਸਹੇਲੀਆਂ ਯਾਦ ਆ ਗਈਆਂ ਜੀ ਔਜਲਾ ਸਾਹਿਬ ਕਹਿੰਦੇ ਨੇ ਉਹ ਪਹੁੰਚ ਗਏ ਹੋਣੇ ਆ ਜੀ ਜਿੱਥੇ ਸ਼ਾਮ ਹੈ ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਫਿਰ ਸੀ ਕਿਉਂ ਔਜ ਨਾਲ ਲਿਖਦੇ ਨੇ ਕਿ ਹਾਸੀਆਂ ਖੇਡੀਆਂ ਮੁਕੱਦਰ ਵੀਰੇ ਮੁਹੰਮਦ ਜੀ ਲਿਖਦੇ ਆ ਮੁਕੱਦਰ ਜੀ ਗ੍ਰੇਟ ਜੋਬ ਵੈਲਡਨ ਸ਼ੁਕਰੀਆ ਜੀ ਤੇ ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਜਿਹੜਾ ਸਮਾਂ ਹੱਸ ਖੇਡ ਕੇ ਲੰਘ ਜਾਵੇ ਉਹਦੇ ਵਰਗਾ ਕਹਿੰਦੇ ਕਿਹੜਾ ਸਮਾਂ ਹੈ ਜੀ ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਸਿਕੰਦਰ ਜੀ ਗ੍ਰੇਟ ਗੱਲਬਾਤ ਜੀ ਟਾਲਕ ਕੀਤੀ ਹੈ ਕਹਿੰਦੇ ਸ਼ੁਕਰੀਆ ਜੀ ਔਰ ਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਨੇ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਗ੍ਰੇਟ ਜੀ ਤੇ ਮੁਹੰਮਦ ਜੀ ਕਹਿੰਦੇ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਜੀ ਸ਼ੁਕਰੀਆ ਜੀ ਤੇ ਗੁਰੀਮਾਨ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਭੇਜਦੇ ਨੇ ਅੱਜ ਕੱਲ੍ਹ ਲੇਟ ਹੋ ਜਾਂਦੇ ਆ ਥੋੜੇ ਮੁਹੰਮਦ ਜੀ ਕਹਿੰਦੇ ਆ ਵੀਰ ਸ਼ਮੀ ਜੀ ਨਾਈਸ ਗੱਲਬਾਤ ਜੀ ਪਸੰਦ ਆਈ ਆ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਹੰਮਦ ਜੀ ਕਹਿੰਦੇ ਜੱਸੀ ਜੀ ਐਂਡ ਵੀਰ ਸ਼ਮੀ ਜੀ ਐਂਡ ਵੀਰ ਭੁਪਿੰਦਰ ਜੀ ਨਾਈਸ ਗੱਲਬਾਤ ਸ਼ੁਕਰੀਆ ਕਹਿੰਦੇ ਨੇ ਜੀ ਆਪਣੇ ਜੱਸੀ ਜੀ ਕਹਿੰਦੇ ਆਪਣੇ ਮਲੇਰਕੋਟਲਾ ਤੋਂ ਕ੍ਰਿਕਟਰਸ ਵੀ ਕਹਿੰਦੇ ਬੜੇ ਵਹਿਮ ਕਰਦੇ ਹਨ ਜੀ ਬਿਲਕੁਲ ਜੀ ਗਾਣੇ ਬੰਨੇ ਫਿਰਦੇ ਆ ਸਾਰਾ ਕੁਝ ਕਰੀ ਜਾਂਦੇ ਆ ਤੇ ਕਿਉਂਕਿ ਜਿਹੜੇ ਰੋਲ ਮਾਡਲ ਆ ਦੁਨੀਆਂ ਦੇ ਉਹ ਇੱਦਾਂ ਕੁਝ ਕਰ ਰਹੇ ਤੇ ਫਿਰ ਜਨਤਾ ਨੇ ਤਾਂ ਪਿੱਛੇ ਆਵਾਮ ਨੇ ਤਾਂ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੇ ਤਾਂ ਫਿਰ ਪੱਖੇ ਵਾਂਗੂ ਘੁੰਮਣਾ ਹੀ ਆ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ ਤੇ ਇਸੇ ਤਰ੍ਹਾਂ ਬਾਕੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰੀ ਦਿੱਤੇ ਆ ਦੋਸਤੋ ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਰਾਈਡੇ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਕਿਤਾਬ ਪੰਜਾਬ ਦੀ ਵੀ ਬਾਤ ਪਾਉਂਦੇ ਹਾਂ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਤੇ ਸੈਣੀ ਸਾਹਿਬ ਦੇ ਨਾਲ ਕੱਲ ਨੂੰ ਆਪਾਂ ਪੋਲੀਟੀਕਲ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕੱਲ ਨੂੰ ਕਰਾਂਗੇ ਕਿਉਂਕਿ ਅੱਜ ਦੇ ਦਿਨ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਪਰਹੇਜ਼ ਕਰਿਆ ਜਾਂਦਾ ਥੋੜਾ ਜਿਹਾ ਮਾਇੰਡ ਚੇਂਜ ਕਹਿ ਲਓ ਜਾਂ ਥੋੜਾ ਜਿਹਾ ਇਹ ਮਨ ਦਾ ਸਕੂਨ ਕਹਿ ਲਓ ਜਾਂ ਸਮਾਜਿਕ ਵਿਸ਼ੇ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਇੱਕ ਦਿਨ ਜਿਹੜਾ ਉਹਦਾ ਆਪਾਂ ਰੱਖਿਆ ਹੋਇਆ ਜਿਹਦੇ ਵਿੱਚ ਸ਼ਮੀ ਜੀ ਨੂੰ ਨਾਲ ਲੈ ਕੇ ਤੇ ਆਪਾਂ ਉਹਦੇ ਉੱਤੇ ਡਿਸਕਸ਼ਨ ਕਰਦੇ ਹਾਂ ਤੇ ਉਹ ਕੋਈ ਵੀ ਮੁੱਦਾ ਹੋ ਸਕਦਾ ਹੈ ਖਾਸ ਕਰ ਸਮਾਜ ਦੇ ਨਾਲ ਜੁੜਿਆ ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੇ ਵੀ ਤੁਸੀਂ ਸੁਣ ਰਹੇ ਹੋ ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦੇ ਹੋ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਜਦੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਜੀ।

0: ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਸੁੱਖ ਸਾਂਧ ਹੋਵੇਗੀ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ. ਤੇ ਨਾਲ ਦੋਸਤ ਨਾਲ ਜੁੜ ਚੁੱਕੇ ਨੇ ਬਹੁਤ ਸਾਰੇ ਪਰਿਵਾਰਕ ਮੈਂਬਰ, ਹੋਰ ਸਾਰਾ ਸਿਲਸਿਲਾ ਜਿਹੜਾ ਬਣ ਚੁੱਕਿਆ ਹੈ ਦੁਆਬਾ ਰੇਡੀਓ ਦੇ ਪਰਿਵਾਰ ਦੇ ਵਿੱਚ. ਤੇ ਸੁਰਜੀਤ ਭਾਰਤ ਜੀ ਮਦਰ ਸਾਡੇ ਆਸ਼ੀਰਵਾਦ ਦੇ ਰਹੇ ਨੇ, ਹਰਵਿੰਦਰ ਜੋਹਲ ਭੈਣ ਜੀ ਵੱਡੇ ਆਸ਼ੀਰਵਾਦ ਦੇ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਜੋਹਲ ਭੈਣ ਜੀ US ਤੋਂ. ਤੇ ਜਲੌਰ ਸਿੰਘ ਜੀ ਜੁੜੇ ਹੋਏ ਨੇ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ. ਤੇ ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਤੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ ਜੀ ਜਲੌਰ ਸਿੰਘ ਜੀ ਕਹਿੰਦੇ ਆ. ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:08 ਦਾ ਜਿਹੜਾ ਸਮਾਂ ਹੋ ਚੁੱਕਿਆ. ਭਾਰਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਦੀ ਗੱਲਾਂ ਬਾਤਾਂ ਕਰਾਂਗੇ, ਨਾਲ ਪੰਜਾਬ ਨੂੰ ਵੀ ਗੱਲਬਾਤ ਬਾਤ ਦੇ ਵਿੱਚ ਪਾਵਾਂਗੇ ਤੇ ਰਲਾਵਾਂਗੇ. ਤੇ ਬਹੁਤ ਸਾਰਾ ਸਿਲਸਿਲਾ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵੀ ਜਿਹੜਾ ਬੱਝਿਆ ਹੋਇਆ ਹੈ ਉਹਨੂੰ ਵੀ ਜਿਹੜਾ ਪਛਾਣਨ ਦੀ ਕੋਸ਼ਿਸ਼ ਕਰਾਂਗੇ. ਤੇ ਪਾਟੇ ਪਜਾਮਿਆਂ ਤੋਂ ਤਾਂ ਦੋਸਤ ਸਮਝ ਹੀ ਗਏ ਹੋਣੇ ਆ ਜੋ ਚੰਡੀਗੜ੍ਹ ਦੇ ਵਿੱਚ ਅੱਜ ਹਾਲਾਤ ਬਣੇ ਆ. ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਵਾਪਰਨ ਤੋਂ ਬਾਅਦ ਜਿਹੜੀ ਹੈ ਕਾਂਗਰਸ ਦੀ ਜਿਹੜੀ ਹੈ ਇਕਜੁੱਟਤਾ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ. ਤੇ ਇਸੇ ਤਰ੍ਹਾਂ DA ਨੂੰ ਤਰਸਣਗੇ ਕਾਮੇ ਤੇ 6400 ਕਰੋੜ ਦਾ ਜਿਹੜਾ ਖਾ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਕਿਉਂਕਿ ਟਰੰਪ ਸਾਹਿਬ ਕਹਿੰਦੇ ਭਾਈ ਜਿਹੜੀ ਮੇਲ ਦੇ ਵਿੱਚ ਤੁਸੀਂ ਵੋਟ ਪਾਉਣੀ ਹੈ ਬੈਲਟ ਪੇਪਰ ਦੀ, ਉਹਨੂੰ ਭਾਈ ਰੋਕਿਆ ਜਾਵੇ. ਪਰ ਕੋਰਟ ਕਹਿੰਦਾ ਭਾਈ ਜੇ ਇਹਨੂੰ ਰੋਕਾਂਗੇ ਤਾਂ ਅਸੀਂ ਔਖੇ ਹੋਵਾਂਗੇ, ਤੂੰ ਬਥੇਰਾ ਔਖਾ ਕਰ ਲਿਆ. ਤੇ ਕੋਰਟ ਨੇ ਨਹੀਂ ਕਿਹਾ, ਵੈਸੇ ਲੋਕ ਇਹ ਕਹਿੰਦੇ ਨੇ. ਹੁਣ ਦੇਖਦੇ ਹਾਂ ਅਮੈਰੀਕਾ ਦੇ ਲੋਕ ਜਿਹੜੇ ਨੇ, ਵੋਟਰ ਨੇ, ਉਹ ਕਿਸ ਤਰ੍ਹਾਂ ਦਾ ਬਿਹੇਵ ਜਾਂ ਕਿਸ ਤਰ੍ਹਾਂ ਟਰੰਪ ਦੀ ਪਸੰਦ ਬਣਦੇ ਆ ਜਾਂ ਨਹੀਂ ਬਣਦੇ ਆ, ਕਿ ਆਉਣ ਵਾਲਾ ਸਮਾਂ ਕਾਫ਼ੀ ਟਰੰਪ ਦੇ ਲਈ ਵੀ ਔਖਾ. ਤੇ ਦੂਸਰੇ ਪਾਸੇ ਉਹ ਕਹਿੰਦਾ ਭਾਈ ਮੈਂ ਚੰਦ ਦੇ ਉੱਤੇ ਵੀ ਦਾਅਵਾ ਠੋਕ ਦਿੱਤਾ ਤੇ ਧਰਤੀ ਤਾਂ ਮੇਰੀ ਸੀਗੀ ਤੇ ਹੁਣ ਚੰਦ ਵੀ ਕਹਿੰਦਾ ਮੇਰਾ ਹੀ ਹੈ. ਇਸ ਤਰ੍ਹਾਂ ਦੇ ਲਗਾਤਾਰਤਾ ਦੇ ਵਿੱਚ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ ਹੈ, ਇਸੇ ਲਈ ਉਹ ਖ਼ਬਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਮਸ਼ਹੂਰ ਰਹਿੰਦਾ ਹੈ. ਮਸ਼ਹੂਰੀ ਇਹਨੂੰ ਵੀ ਕਰਵਾਉਣੀ ਬਹੁਤ ਚੰਗੀ ਲੱਗਦੀ ਹੈ. ਤੇ ਬਾਕੀ ਦੇਖਦੇ ਹਾਂ ਅਮਰੀਕਾ ਦੇ ਵਿੱਚ ਮਿਡ ਟਰਮ ਦੇ ਦੌਰਾਨ ਕੀ ਕੁਝ ਵਾਪਰਦਾ, ਕੀ ਕੁਝ ਬਣਦਾ. ਇਸੇ ਤਰ੍ਹਾਂ ਫਿਨਲੈਂਡ ਵਾਲਿਆਂ ਨੇ ਕੁਝ ਜਿਹੜਾ ਇੱਕ ਸ਼ਹਿਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ, ਐਨਰਜੀ ਡਰਿੰਕ ਜਿਹੜੇ ਨੇ ਉਹ ਬੰਦ ਕਰ ਦਿੱਤੇ ਆ, ਚਾਹੇ ਲਾਇਬ੍ਰੇਰੀਆਂ ਨੇ, ਸਕੂਲ ਨੇ, ਚਾਹੇ ਉਹ ਸਰਕਾਰੀ ਅਦਾਰੇ ਨੇ, ਜਿੱਥੇ ਕਿਤੇ ਵੀ ਮਤਲਬ ਕਿ ਉਸਦੀ ਸੇਲ ਪਰਚੇਜ ਜਿਹੜੀ ਬੰਦ ਕੀਤੀ ਹੈ. ਤੇ ਆਉਣ ਵਾਲੇ ਸਮੇਂ ਚ ਦੇਖਦੇ ਹਾਂ ਜੋ ਇਹ ਐਨਰਜੀ ਡਰਿੰਕ ਦੇ ਅਡਿਕਸ਼ਨ ਜਿਹੜੇ ਬੱਚੇ ਹੋ ਰਹੇ ਨੇ, ਜਿਹੜੇ ਸਵੇਰ ਨੂੰ ਉੱਠਦੇ ਸਮੇਂ ਅੱਖਾਂ ਮਲਦੇ ਨੇ ਪਰ ਐਨਰਜੀ ਡਰਿੰਕ ਤੋਂ ਬਾਅਦ ਜੀ ਅੱਖਾਂ ਖੋਲਦੇ ਆ. ਸਾਨੂੰ ਤਾਂ ਹੁੰਦਾ ਸੀਗਾ ਕਿ ਪਾਣੀ ਦੇ ਨਾਲ ਮੂੰਹ ਧੋਤਾ, ਛਿੱਟੇ ਮਾਰੇ ਤੇ ਅੱਖਾਂ ਖੁੱਲ ਜਾਂਦੀਆਂ ਸੀ, ਆਪਣਾ ਦਾਤਣ ਜਾਂ ਬਰੱਸ਼ ਕੀਤਾ ਤਾਂ ਸਕੂਲ ਨੂੰ ਤੁਰ ਪਏ. ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਨਰਜੀ ਡਰਿੰਕ ਦੇ ਬਹੁਤ ਚਰਚੇ ਨੇ ਉਹ ਅਮਰੀਕਾ ਹੋਵੇ, ਚਾਹੇ ਯੂਰਪ ਹੋਵੇ ਤੇ ਚਾਹੇ ਹੋਰ ਜਿਹੜੀਆਂ ਧਰਤੀਆਂ ਨੇ. ਹੁਣ ਤਾਂ ਇੰਡੀਆ ਦੇ ਵਿੱਚ ਵੀ ਐਨਰਜੀ ਡਰਿੰਕ ਦੀ ਕਾਫ਼ੀ ਜਿਹੜੀ ਆ ਭਰਮਾਰ ਹੋ ਰਹੀ ਹੈ, ਹੋਰ ਸਾਰੀਆਂ ਚੀਜ਼ਾਂ ਵੱਖਰੇ ਵੱਖਰੇ ਫਲੇਵਰਾਂ ਦੇ ਵਿੱਚ ਆ ਰਹੀਆਂ ਨੇ. ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ. 15 ਸਤੰਬਰ ਦਾ ਦਿਹਾੜਾ ਹੈ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਦੇਖਦੇ ਹਾਂ ਅੱਜ ਸਾਨੂੰ ਇਹ ਗੱਲਾਂ ਬਾਤਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ. ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰੀਏ ਤੇ ਅੱਜ ਦਾ ਜਿਹੜਾ ਵਿਚਾਰ ਹੈ ਬੜਾ ਸੁਹਾਵਣਾ ਤੇ ਬੜਾ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਗੱਲ ਕਰਦਾ ਹੈ. ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ. ਇਸ ਦੇ ਲਈ ਹਰ ਚੀਜ਼ ਸਿੱਖਣੀ ਤੇ ਬੋਲਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ. ਤਕਨੀਕ ਜਿਹੜੀ ਬਦਲ ਰਹੀ ਹੈ, ਹੋਰ ਸਾਰਾ ਸਿਲਸਿਲਾ ਬਦਲ ਰਿਹਾ. ਜਨਰੇਸ਼ਨ ਗੈਪ ਜਿਹੜਾ ਉਹ ਤਾਂ ਚਲੋ ਲਗਾਤਾਰ ਵਿੱਚ ਰਹਿਣਾ ਹੀ ਰਹਿਣਾ ਹੈ. ਜਿਹੜੇ ਆਪਣੇ ਬਜ਼ੁਰਗ ਸਨ ਉਹਨਾਂ ਦੀਆਂ ਜਿਹੜੀਆਂ ਲਾਈਫ ਸੀ ਕਾਫ਼ੀ ਸਟਰਗਲ ਵਾਲੀ ਰਹੀ ਹੈ. ਕਹਿੰਦੇ ਨੇ ਕਿ 3-4 ਪੀੜ੍ਹੀਆਂ ਜਿਹੜੀਆਂ ਨੇ ਮੁਸ਼ੱਕਤ ਕਰਦੀਆਂ ਨੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ ਨੇ ਉਹ ਸੁੱਖ ਜਿਹੜਾ ਮਾਣਦੀਆਂ ਨੇ. ਤੇ ਉਹੀ ਜਿਹੜੇ ਬੂਟੇ ਲਾਏ ਹੋਏ ਨੇ ਉਹਨਾਂ ਦੇ ਰੁੱਖਾਂ ਥੱਲੇ ਆਪਾਂ ਬੈਠ ਕੇ ਜਿਹੜੀਆਂ ਛਾਵਾਂ ਮਾਰ ਰਹੇ ਹਾਂ. ਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਹੋਰ ਵੀ ਜਾਣਕਾਰੀ ਵਿੱਚ ਜਾਂ ਮਨ ਦੇ ਵਿੱਚ ਕੁਝ ਵਿਚਾਰ ਆਵੇਗਾ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ. ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ. 15-20 ਮਿੰਟ ਜਾਂ ਅੱਧਾ ਘੰਟਾ ਕਾਲ ਨਹੀਂ ਲਵਾਂਗਾ, ਮਾਫ਼ੀ ਚਾਹਵਾਂਗਾ. ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਦੇਸ਼ ਦੇ ਦੀਆਂ ਖਬਰਾਂ ਦੀ, ਤੇ ਉਸ ਤੋਂ ਬਾਅਦ ਸੈਣੀ ਸਾਹਿਬ ਨਾਲ ਜੁੜਨਗੇ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੇ ਲਈ ਵੀ ਲਾਈਨਾਂ ਖੁੱਲੀਆਂ ਰਹਿਣਗੀਆਂ। ਅੱਜ ਦੋਸਤੋ 15 ਸਤੰਬਰ 1861 ਦੇ ਵਿਚ ਤੁਹਾਨੂੰ ਲੈ ਚਲਦੇ ਆ। ਵੈਸੇ 26 ਦਾ ਦਿਹਾੜਾ ਚੱਲ ਰਿਹਾ ਤੇ ਭਾਰਤ ਦੇ ਸਭ ਤੋਂ ਵੱਡੇ ਪੱਧਰ ਦੇ ਇੰਜੀਨੀਅਰ ਹੋਏ ਨੇ ਭਾਰਤ ਰਤਨ ਇਨਾਮ ਜੇਤੂ ਐਮ ਵਿਸ਼ਵਾਰੀਆ ਦਾ ਜਿਹੜਾ ਸੀ ਕਰਨਾਟਕ ਦੇ ਵਿਚ ਜਨਮ ਹੋਇਆ ਸੀ। ਇਸੇ ਤਰ੍ਹਾਂ ਹੀ 1871 ਦੇ ਵਿਚ ਨਾਮਧਾਰੀ ਲਹਿਣਾ ਸਿੰਘ ਪਾਖੋ ਕੇ ਗੁਰਦਾਸਪੁਰ, ਸੰਤ ਫਤਿਹ ਸਿੰਘ ਦੁਕਾਨਦਾਰ ਅੰਮ੍ਰਿਤਸਰ, ਪਟਵਾਰੀ ਹਾਕਮ ਸਿੰਘ ਮੋੜੇ ਅੰਮ੍ਰਿਤਸਰ ਤੇ ਬੀਲਾ ਸਿੰਘ ਨਾਰਲੀ ਤਰਨ ਤਾਰਨ ਨੂੰ ਜੋ ਬਿਲੋਂਗ ਕਰਦੇ ਸੀ ਉਨ੍ਹਾਂ ਨੂੰ ਬੋਰਡ ਦੇ ਨਾਲ ਬੰਨ ਕੇ ਅੰਮ੍ਰਿਤਸਰ ਦੇ ਵਿਚ ਫਾਂਸੀ ਦੇ ਦਿੱਤੀ ਗਈ ਸੀ। 1843 ਦੇ ਵਿਚ ਖੇਡ ਮੇਲੇ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਉਸਦੇ ਪੁੱਤਰ ਸ਼ਹਿਜਾਦਾ ਪ੍ਰਤਾਪ ਸਿੰਘ ਦਾ ਧੋਖੇ ਦੇ ਨਾਲ ਅਜੀਤ ਸਿੰਘ ਸੰਧਾਵਾਲੀਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 1953 ਦੇ ਵਿਚ ਵਿਜੇ ਲਕਸ਼ਮੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਜਿਹੜੀ ਸੀ ਯੂ ਐਨ ਓ ਦੀ ਜਿਹੜੀ ਸੀ ਪ੍ਰਧਾਨ ਬਣ ਗਈ ਸੀ। 1959 ਦੀ ਗੱਲ ਕਰ ਲਈਏ ਤੇ ਦੂਰਦਰਸ਼ਨ DD1 DD2 ਜਿਹੜਾ ਕੇਂਦਰ ਦਾ ਕਹਿ ਲਓ ਆਪਾਂ ਦਿੱਲੀ ਤੋਂ ਚੱਲਦਾ ਹੁੰਦਾ ਸੀ ਜਾਂ ਜਲੰਧਰ ਤੋਂ DD1 ਚੱਲਦਾ ਸੀ ਤਾਂ ਕਿਹਦਿਆਂ ਦੇ ਚੇਤਿਆਂ ਦੇ ਵਿਚ ਨਹੀਂ ਰਹੇਗਾ। ਇਹ ਜਿਹੜੇ ਆਪਣੀ ਜਨਰੇਸ਼ਨ ਦੇ ਜਾਂ ਸਾਡੇ ਤੋਂ ਪਿਛਲੇ ਨੇ ਉਹਨਾਂ ਨੂੰ ਤਾਂ ਜ਼ਰੂਰ ਯਾਦ ਰਹੇਗਾ। ਉਹ ਸਮਾਂ ਵੀ ਯਾਦ ਆਵੇਗਾ ਜਦੋਂ ਬਲੈਕ ਐਂਡ ਵਾਈਟ ਸਲੂਰਾ ਦੇ TV ਹੁੰਦੇ ਸੀ ਤੇ ਉਹਦੇ ਉੱਤੇ ਕਦੇ ਹਰੀ ਸਕਰੀਨ ਮੋਹਰੇ ਲਾ ਲਈ ਦੀ ਹੁੰਦੀ ਸੀ ਤੇ ਕਦੇ ਨੀਲੇ ਰੰਗ ਦੀ ਸਕਰੀਨ ਲਾ ਕੇ ਤੇ ਉਹਨੂੰ ਮਤਲਬ ਕਿ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਹਿਲਾਂ ਬਲੈਕ ਐਂਡ ਵਾਈਟ TV ਹੁੰਦੇ ਸੀ, ਇੱਕ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ TV ਹੁੰਦਾ ਸੀ ਤਕਰੀਬਨ ਆਪਣਾ ਗੇਠਕ ਦਾ ਤੇ ਉਹਦਾ ਵੀ ਕਾਫ਼ੀ ਜਿਹੜਾ ਰਿਵਾਜ਼ ਰਿਹਾ ਸੀ ਉਹਨਾਂ ਸਫਿਆਂ ਦੇ ਵਿੱਚ। ਵੈਸੇ ਸਲੋਰਾ ਦਾ ਜਿਹੜਾ ਸ਼ਟਰਾਂ ਵਾਲਾ ਤੇ ਬਗੈਰ ਸ਼ਟਰਾਂ ਤੋਂ ਜਿਹੜੇ ਆ ਗਏ ਸੀਗੇ ਛੋਟੇ ਮਿੰਨੀ TV ਤੇ ਉਹਨਾਂ ਦੀ ਜਿਹੜੀ ਹੈ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਰਹੀ ਹੈ। ਉਸ ਤੋਂ ਬਾਅਦ ਬਲੈਕ ਐਂਡ ਵਾਈਟ ਤੋਂ ਬਾਅਦ ਕਲਰ TV ਆ ਗਏ ਵੱਡੇ ਵੱਡੇ ਡੱਬੇ ਤੇ ਉਸ ਤੋਂ ਬਾਅਦ ਅੱਜ LCD ਜਿਹੜੀਆਂ ਸਕਰੀਨਾਂ ਨੇ ਡਿਜੀਟਲ HD ਜਿਹੜੇ ਨੇ TV ਆ ਚੁੱਕੇ ਨੇ ਜਿਨ੍ਹਾਂ ਦੇ ਕਹਿ ਲਓ ਕਿ ਇੱਕ ਕਿਤਾਬ ਜਿੰਨੀ ਮੋਟਾਈ ਹੈ ਤੇ ਉਹ ਜਿੱਥੇ ਮਰਜ਼ੀ ਆਪਾਂ ਚਲਾ ਸਕਦੇ ਲਿਜਾ ਸਕਦੇ ਹਾਂ ਤੇ ਇਸ ਤਰ੍ਹਾਂ ਦਾ ਸਿਲਸਿਲਾ ਵੀ ਚੱਲਿਆ। ਤੇ ਅੱਜ ਜਿਹੜਾ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਵੀ ਹੈ ਤੇ ਦੇਖਦੇ ਹਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ। ਪਰ ਦੂਰਦਰਸ਼ਨ ਦੀ ਗੱਲ ਕਰ ਰਿਹਾ ਸੀ ਜਿਸ ਦੇ ਵਿੱਚ 1959 ਦੇ ਵਿੱਚ ਦੂਰਦਰਸ਼ਨ DD ਤੋਂ ਪਬਲਿਕ ਸਰਵਿਸ ਦਾ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਇਸ ਦੇ ਨਾਲ ਹੀ ਦੋਸਤੋ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੀ, ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਹੈ ਕਿ ਜਾਗਰੂਕਤਾ ਚਾਹੀਦੀ ਹੈ ਪਰ ਉਹਦਾ ਨਜਾਇਜ਼ ਫਾਇਦਾ ਜਾਂ ਦੁਰਵਰਤੋਂ ਜਿਹੜੀ ਕਰਨ ਤੋਂ ਪਰਹੇਜ਼ ਹੋਣਾ ਚਾਹੀਦਾ। ਹਰ ਚੀਜ਼ ਦੇ ਲਾਭ ਹੁੰਦੇ ਨੇ, ਹਰ ਚੀਜ਼ ਦੀਆਂ ਹਾਨੀਆਂ ਹੁੰਦੀਆਂ। ਸੋਸ਼ਲ ਮੀਡੀਆ ਜਿਹੜਾ ਪਿਛਲੇ 1.5-2 ਦਹਾਕਿਆਂ ਤੋਂ ਤਕਰੀਬਨ 20-25 ਸਾਲ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਇਹ ਜਿਹੜਾ ਪਹਿਲਾਂ ਇੰਟਰਨੈਟ ਦਾ ਜ਼ਮਾਨਾ ਸੀ ਜਾਂ ਸਾਰੀਆਂ ਚੀਜ਼ਾਂ ਸੀ, ਇੱਕ ਆਰਮੀ ਅਮੈਰੀਕਨ ਆਰਮੀ ਜਾਂ ਆਰਮੀਸ ਦੇ ਕੋਲ ਹੀ ਹੁੰਦੀ ਸੀ ਜਾਂ ਫਿਰ ਕਹਿ ਲਓ ਕਿ ਜਿਹੜੇ ਐਰੋਪਲੇਨ ਵਗੈਰਾ ਉਡਾਏ ਜਾਂਦੇ ਸੀ ਨੈਵੀਗੇਟਰ ਤੇ ਉਹਨਾਂ ਦੇ ਨਾਲ ਹੀ ਯੂਜ਼ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਇਹਦੀ ਤਬਦੀਲੀ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ ਤੇ ਲੋਕਾਂ ਨੇ ਫਿਰ ਹੁਣ ਧੜਥੱਲੀ ਜਿਹੜੀ ਆ ਮਚਾਈ ਹੋਈ ਹੈ। ਪਿਛਲੇ 20-25 ਸਾਲ ਤੋਂ ਜਿਹੜਾ ਮੋਬਾਈਲ ਆਉਣ ਦੇ ਨਾਲ ਸੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਵੱਲ ਜਿਹੜਾ ਇਸ ਤਰ੍ਹਾਂ ਵੇਖਿਆ ਜਾਂਦਾ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਜਿਵੇਂ ਕਿ ਉਹ ਭਾਈ ਇਸ ਦੁਨੀਆਂ ਦਾ ਇਹ ਗ੍ਰਹਿ ਦਾ ਬੰਦਾ ਹੀ ਨਹੀਂ ਹੈ ਤੇ ਉਹ ਤਾਂ ਭਾਈ ਗਵਾਰ ਅਨਪੜ੍ਹ ਪੇਂਡੂ ਹੋਵੇਗਾ ਕੋਈ ਨਾ ਕੋਈ ਜੇ ਉਹਦੇ ਕੋਲ ਨਹੀਂ ਹੈ ਇਹ ਚੀਜ਼ਾਂ। ਤਾਂ ਸੋਸ਼ਲ ਮੀਡੀਆ ਦੇ ਉੱਤੇ ਸਵੇਰੇ ਸਵੇਰੇ ਗਿਆਨ ਵਧਾਓ, ਹੁਕਮਨਾਮੇ ਦੀ ਵਿਆਖਿਆ, ਹੌਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਮੈਸੇਜ ਆਉਂਦੇ ਨੇ ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ। ਪਹਿਲਾਂ ਤੇ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਈਅਰ ਕਿਹਾ ਜਾਂਦਾ ਸੀ, ਫਿਰ ਦੀਵਾਲੀ, ਲੋਹੜੀ, ਹੋਲੀ ਤੇ ਹੋਰ ਤਿਉਹਾਰਾਂ ਨੂੰ ਹੁਣ ਤਾਂ ਹਫ਼ਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਹੜਾ ਜਿਵੇਂ ਕਿ ਐਤਵਾਰ ਆਦਿ ਲਿਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਗੁੱਡ ਮਾਰਨਿੰਗ ਤੇ ਮੈਸੇਜ ਆਉਂਦੇ ਨੇ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਹੈ। ਰਾਸ਼ੀਫਲ, ਹਰ ਦੁੱਖਾਂ ਦਾ ਹੱਲ ਕਰਨ ਦੇ ਦਾਅਵੇ ਦੇ ਉੱਤੇ ਅੰਧ ਵਿਸ਼ਵਾਸੀ ਮੈਸੇਜ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੈਸੇਜ 100 ਵਿਅਕਤੀਆਂ ਜਾਂ 2-3 ਗਰੁੱਪਾਂ ਦੇ ਵਿੱਚ ਭੇਜ ਦਿਓ, ਖੁਸ਼ਖਬਰੀ ਮਿਲੇਗੀ। ਜੇ ਨਜ਼ਰ ਅੰਦਾਜ਼ ਕਰੋਗੇ ਤਾਂ ਭਾਈ ਤੁਹਾਡਾ ਫਿਰ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਉਹ ਦਿਨ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਨੈਗੇਟਿਵ ਤੇ ਪੋਜ਼ਿਟਿਵਿਟੀ ਦੇ ਵਿੱਚ, ਵਹਿਮ ਭਰਮਾਂ ਦੇ ਨਾਲ ਬੰਦਾ ਕਹਿੰਦਾ ਕਿਹਦੇ ਮੱਥੇ ਲੱਗ ਗਿਆ। ਇਹਨਾਂ ਨਾਲ ਜਿਹੜਾ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ। ਜਦ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋ ਗਿਆ ਤਾਂ ਚੁੱਪ ਹੋ ਜਾਂਦੇ ਨੇ। ਕੁਝ ਲੋਕਾਂ ਦੇ ਫੋਨਾਂ ਦੇ ਉੱਪਰ ਟਿਊਨ ਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ ਤੇ ਫੋਨ ਦੇ ਵਿੱਚ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਭੇਜੀ ਜਾਂਦੀ ਹੈ। ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ। ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਵਾਰਸ ਬੱਚੇ ਹੈ, ਇਸ ਨੰਬਰ ਦੇ ਉੱਤੇ ਫੋਨ ਕਰੋ ਭਾਈ। ਤੇ ਪਹਿਲੀ ਗੱਲ, ਨੰਬਰ ਗਲਤ ਹੁੰਦਾ ਜਾਂ ਅੱਗੋਂ ਅੱਕੇ ਵਿਅਕਤੀ ਦੇ ਵੱਲੋਂ ਗਾਲਾਂ ਦਾ ਮੀਂਹ ਜਿਹੜਾ ਵਰਾ ਦਿੱਤਾ ਜਾਂਦਾ। ਹਰ ਕੋਈ ਇੰਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਫਿਲਟਰ ਲੱਗ ਜਾਂਦੇ ਨੇ। ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ ਭਾਈ ਕਿੰਨਿਆਂ ਨੇ ਲਾਈਕ ਕਰ ਲਿਆ, ਕਿੰਨਿਆਂ ਨੇ ਦੇਖ ਲਿਆ। ਕਿਸੇ ਲੀਡਰ ਜਾਂ ਅਫਸਰ ਦੇ ਨਾਲ ਲੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ ਤੇ ਭਾਈ ਅੱਜ ਮੈਂ ਉਸ ਵਿਅਕਤੀ ਦੇ ਨਾਲ ਖੜਾ ਸੀ। ਤੁਸੀਂ ਆਪਣੀ ਆਪ ਦੇ ਨਾਲ ਪਿਆਰ ਕਰੋ, ਸ਼ਖਸੀਅਤ ਨੂੰ ਨਿਖਾਰੋ ਤੇ ਤੁਹਾਨੂੰ ਲੋਕ ਪਿਆਰ ਕਰਨ, ਨਾ ਕਿ ਦੂਸਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫੀ ਦਾ ਟ੍ਰੈਂਡ ਜਿਹੜਾ ਚੱਲਿਆ, ਦੇਸ਼ ਦੇ PM ਮੋਦੀ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਕ ਪਿਆ। ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਦੇ ਸਮੇਂ ਮਦਦ ਤਾਂ ਕੀ ਕਰਨੀ ਹੈ, ਸੈਲਫੀ ਜਾਂ ਫੋਟੋ ਮੋਬਾਈਲ ਦੇ ਰਾਹੀਂ ਖਿੱਚ ਕੇ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਪਾਈ ਜਾਣਗੇ। ਤੇ ਹੁਣ ਤੱਕ ਦੇਸ਼ ਦੇ ਵਿੱਚ ਹਜ਼ਾਰਾਂ ਤੋਂ ਵੱਧ ਮੌਤਾਂ ਸੈਲਫੀ ਲੈਣ ਦੇ ਨਾਲ ਹੋ ਚੁੱਕੀਆਂ। 1100 ਰੁਪਏ ਵਾਲੇ ਨੋਕੀਆ ਮੋਬਾਈਲ ਦੇ ਉੱਤੇ ਸੱਪਾਂ ਵਾਲੀ ਖੇਡ ਖੇਡਣ ਵਾਲੇ ਹੱਥਾਂ ਦੇ ਵਿੱਚ ਵਧੀਆ ਤੋਂ ਵਧੀਆ ਐਪਲ ਵਰਗੇ ਫੋਨ ਆ ਗਏ, ਪਰ ਲੱਛਣ ਪੁਰਾਣੇ ਜਿਹੜੇ ਨੇ 1100 ਵਾਲੇ ਹੀ ਨੇ। ਕਿਸੇ ਪਿੱਟੇ ਚੁਟਕਲੇ ਭੇਜ ਕੇ ਕਹਿਣਗੇ ਇਹ ਮਾਰਕੀਟ ਦੇ ਵਿੱਚ ਨਵਾਂ ਆਇਆ, ਅੱਗੇ ਜਲਦੀ ਤੋਂ ਜਲਦੀ ਭੇਜ ਦਿਓ। ਨੌਜਵਾਨ ਪੀੜ੍ਹੀ ਤੇ ਆਮ ਜਨਤਾ ਜ਼ਿਆਦਾ ਹੀ ਗੇਮਾਂ ਖੇਡਣ ਦੇ ਵਿੱਚ ਰੁੱਝੀ ਰਹਿੰਦੇ ਨੇ, ਜੋ ਆਪਣਾ ਸਮਾਂ ਤਾਂ ਬਰਬਾਦ ਕਰਦੀ ਹੈ, ਅੱਖਾਂ ਦੀ ਨਜ਼ਰ ਵੀ ਘੱਟਦੀ ਹੈ। ਉੱਥੇ ਪਰਿਵਾਰ ਦੇ ਵਿੱਚ ਇਕੱਲਾਪਣ ਵੱਧਦਾ ਤੇ ਗੱਲਬਾਤ ਸਾਂਝੀ ਨਾ ਹੋਣ ਤੇ ਘਰ ਦੇ ਉੱਤੇ ਮਸਲਿਆਂ ਦੇ ਵੱਲ ਜਿਹੜਾ ਧਿਆਨ ਨਹੀਂ ਦਿੰਦੇ ਨੇ। ਕਈ ਕੰਨਾਂ ਦੇ ਵਿੱਚ ਹਰ ਸਮੇਂ ਏਅਰਫੋਨ ਜਿਹੜੇ ਲਾ ਰੱਖਦੇ ਹੈ, ਭਾਈ ਦਿਮਾਗ ਨੂੰ ਵੀ ਹਵਾ ਜਾਣ ਦਿਓ। ਜਿਹਦੇ ਨਾਲ ਜਿੱਥੇ ਕੰਨਾਂ ਦੀ ਸੁਣਨ ਸ਼ਕਤੀ ਤਾਂ ਕਮਜ਼ੋਰ ਹੁੰਦੀ ਹੈ, ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਹੈ ਤੇ ਇਸ ਤਰ੍ਹਾਂ ਕੰਨ ਦੇ ਵਿੱਚ ਏਅਰਫੋਨ ਲਾ ਕੇ ਤੁਰਨ ਜਾਂ ਵਹੀਕਲ ਦੇ ਨੂੰ ਚਲਾਉਣ ਦੇ ਨਾਲ ਕਈ ਐਕਸੀਡੈਂਟ ਹੋ ਚੁੱਕੇ ਨੇ। ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਹਾਲਾਤ ਉੱਪਰ ਜਿਹੜਾ ਹਾਕਮ ਸਰਕਾਰਾਂ ਦਾ ਬੋਲਬਾਲ ਹੈ, ਵਿਰੋਧੀ ਧਿਰ ਦੀ ਖ਼ਬਰ ਨਹੀਂ ਆਉਂਦੀ। ਉੱਥੇ ਹੀ ਵਟਸਐਪ ਦੇ ਉੱਤੇ ਫੇਸਬੁੱਕ ਲੋਕਾਂ ਨੂੰ ਸੱਚਾਈ ਦੱਸ ਕੇ ਅਹਿਮ ਰੋਲ ਨਿਭਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਮੀਡੀਆ ਦੀ ਦੁਰਵਰਤੋਂ ਕਰਕੇ ਦੰਗੇ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾਂਦਾ, ਅਸ਼ਲੀਲਤਾ ਫੈਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਜਿਹੜਾ ਕੰਪਿਊਟਰਾਈਜ਼ਡ ਫੋਟੋਆਂ ਬਣਾ ਕੇ ਯਾਨੀ ਕਿ AI ਦੇ ਨਾਲ ਬਦਨਾਮ ਕੀਤਾ ਜਾ ਰਿਹਾ। ਫਿਲਮੀ ਕੈਮਰਿਆਂ ਦੇ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧ ਵਿਸ਼ਵਾਸ ਫੈਲਾਉਣ ਦੇ ਲਈ ਵਰਤਿਆ ਜਾਂਦਾ। ਹਨੇਰੇ ਦੇ ਵਿੱਚ ਲਗਾਤਾਰ ਮੋਬਾਈਲ ਵੇਖਣਾ ਨਿਗਾਹ ਦੇ ਲਈ ਜਿਹੜਾ ਅੱਖਾਂ ਲਈ, ਲੰਬੀ ਗੱਲਬਾਤ ਕਰਨਾ ਕੰਨਾਂ ਦੇ ਲਈ ਖਤਰਨਾਕ ਹੈ। ਤੇ ਅੱਜ ਕੱਲ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਪੈ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਖ਼ਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਜਾਣਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀਆਂ ਖ਼ਬਰਾਂ ਜਾਂ ਪੋਸਟ ਜਿਹੜੀ ਹੈ, ਪੋਸਟਾਂ ਸਿਰਫ ਵਿਊ ਲੈਣ ਦੇ ਲਈ ਪਾਈਆਂ ਜਾਂਦੀਆਂ ਨੇ ਤੇ AI ਦੀ ਵੀ ਦਿਨੋ ਦਿਨ ਵਰਤੋਂ ਵੱਧ ਰਹੀ ਹੈ। ਇਸੇ ਤਰ੍ਹਾਂ ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਭਾਈ ਆਪ ਪੜਤਾਲ ਕਰ ਲਓ, ਪੜੋ, ਸੋਚੋ, ਸਮਝੋ ਤੇ ਵਿਚਾਰੋ। ਇਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗਦੀ। ਅੱਜ ਕੱਲ੍ਹ ਐਵੇਂ ਹੀ ਲੋਕ ਬਾਤ ਦਾ ਬਤੰਗੜ ਜਿਹੜਾ ਬਣਾ ਲੈਂਦੇ ਨੇ, ਹਰ ਗੱਲ ਨੂੰ ਧਾਰਮਿਕਤਾ ਦੇ ਨਾਲ ਜੋੜ ਕੇ ਕੁਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਹੈ ਤੇ ਆਪ ਕੰਧ ਦੇ ਉੱਤੇ ਚੜ ਜਾਂਦੇ ਆ। ਇਹ ਵੀ ਜਿਹੜਾ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸੇਜ ਦੇ ਨਾਲ ਤੁਹਾਡੀਆਂ ਸ਼ਖਸੀਅਤਾਂ ਦਾ ਗਲਤ ਪ੍ਰਭਾਵ ਤਾਂ ਨਹੀਂ ਜਾ ਰਿਹਾ, ਤੇ ਸ਼ਬਦਾਵਲੀ ਵੀ ਹਮੇਸ਼ਾ ਪਰਿਵਾਰ ਦੇ ਵਿੱਚ ਪੜਨ ਯੋਗ ਜਿਹੜੀ ਹੈ ਹੋਣੀ ਚਾਹੀਦੀ ਹੈ। ਜੀ ਦੋਸਤੋ, ਇਹ ਨੇ ਜੀ ਸੋਸ਼ਲ ਮੀਡੀਆ ਦੇ ਹਾਲਾਤ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਤੇ ਪਾਟੇ ਪਜਾਮੇ DA ਨੂੰ ਤਰਸਣਗੇ ਕਾਮੇ, ਤੇ 6400 ਕਰੋੜ ਖਾ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਟਾਈਟਲ ਕਈ ਵਾਰੀ ਸਾਨੂੰ ਵੀ ਇੱਦਾਂ ਦਾ ਬਣਾਉਣਾ ਪੈ ਜਾਂਦਾ, ਕੀ ਕਰੀਏ ਜੀ। ਤੇ ਵਿਊਆਂ ਦੀ ਖਾਤਰ ਨਹੀਂ ਦੋਸਤੋ, ਇਹ ਸਾਡਾ ਦਾਅਵਾ ਹੈ ਤੇ ਇਹ ਸਾਡਾ ਵਾਅਦਾ ਹੈ। ਜਿੱਦਾਂ ਚਾਹੇ ਦੋ ਕਦਮ ਘੱਟ ਚੱਲਣਾ ਤੇ ਚੱਲਣਾ ਆਪਣਾ ਮਣਕ ਦੇ ਨਾਲ ਹੀ ਹੈ, ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਨੇ। ਤੇ ਬਾਕੀ ਵਿਊਆਂ ਪਿੱਛੇ ਆਪਾਂ ਜਾਂ ਸਾਡੀ ਟੀਮ ਜਿਹੜੀ ਹੈ ਉਹ ਨਹੀਂ ਭੱਜਦੀ ਹੈ, ਤੇ ਸਾਡੇ ਸਰੋਤਾ ਪਰਿਵਾਰ ਵੀ ਜਿਹੜਾ ਉਹ ਵੀ ਬਹੁਤ ਸੂਝਵਾਨ ਹੈ ਇਹਨਾਂ ਚੀਜ਼ਾਂ ਨੂੰ ਨਹੀਂ। ਚਾਹੇ ਆਪਾਂ ਘੱਟੇ ਹੀ ਹਾਂ ਤੇ ਘੱਟੇ ਹੀ ਸਾਨੂੰ ਮਨਜ਼ੂਰ ਨੇ, ਪਰ ਅਸੀਂ ਮਜਬੂਰ ਨਹੀਂ ਹੋਣਾ ਚਾਹੁੰਦੇ। ਤੇ ਲੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਤੁਹਾਡੀਆਂ ਖੁੱਲੀਆਂ ਰਹਿਣਗੀਆਂ। ਤੇ ਅੱਜ ਦੀਆਂ ਦੋਸਤੋ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਹੈ, ਉਹ ਕੱਲੀਆਂ ਖਬਰਾਂ ਹੀ ਨਹੀਂ ਨੇ, ਸਾਡੇ ਉੱਤੇ ਪ੍ਰਭਾਵ ਵੀ ਪਾਉਂਦਾ ਹੈ ਸਾਰਾ ਆਲਾ ਦੁਆਲਾ ਜੋ ਕੁਝ ਸਿਲਸਿਲਾ ਜੋ ਕੁਝ ਵੀ ਸਿਲਸਿਲਾ ਜਿਹੜਾ ਚੱਲਦਾ ਹੈ, ਤੇ ਸਾਡੇ ਸਮਾਜ ਸਿਆਸਤ ਤੇ ਆਉਣ ਵਾਲੇ ਸਮੇਂ ਦੇ ਬਾਰੇ ਕਈ ਵੱਡੇ ਸਵਾਲ ਵੀ ਖੜੇ ਕਰਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਟਰੱਕ ਡਰਾਈਵਰ ਵਿਵਾਦ ਤੋਂ ਲੈ ਕੇ ਸਚਿਨ ਪਾਇਲਟ ਦੇ ਵੱਲੋਂ ਕਾਂਗਰਸ ਦੀ ਏਕਤਾ ਦਾ ਪ੍ਰਦਰਸ਼ਨ, ਮੀਰੀ ਪੀਰੀ ਖਾਲਸਾ ਮਾਰਚ, ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ ਵਿਚਾਲੇ ਤਕਰਾਰ ਤੇ ਗਮਾਂਡਾ ਦੀ ਜਿਹੜਾ ਵਿਵਾਦ ਹੈ ਉਹ ਸ਼ਰਤ ਦੇ ਉੱਤੇ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ, ਤੇ ਅੱਜ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਜਿਹੜਾ ਆਪਾਂ ਡੂੰਘੀ ਚੁੱਭੀ ਮਾਰਾਂਗੇ ਤੇ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ। ਦੁਨੀਆਂ ਦੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਖ਼ਬਰਾਂ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਵੀ ਔਖੀਆਂ ਸਾਹ ਜਿਹੜੇ ਨੇ ਆ ਰਹੇ ਨੇ। ਅਮਰੀਕਾ ਦੀ ਮੇਲ ਇਨ ਵੋਟਿੰਗ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਕੈਨੇਡਾ ਦੇ ਵੱਲੋਂ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਟਰੰਪ ਪੰਗਾ ਲੈ ਕੇ ਬੈਠਾ ਹੈ। ਭਾਰਤ ਕੈਨੇਡਾ ਵਪਾਰ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਦੋ ਚਿੱਤੀ ਬਣ ਰਹੀ ਹੈ। ਸਵੀਡਨ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੂੜੀਵਾਦ ਦਾ ਬੋਲਬਾਲਾ ਜਿਹੜਾ ਹੋਣ ਨੂੰ ਜਿਹੜਾ ਪੂਰਾ ਭੱਬਾ ਭਾਰ ਹੋਇਆ ਪਿਆ। ਇੱਕ ਮੈਂ ਇਹ ਵੀ ਗੱਲ ਸੋਚਦਾ ਸੀ ਕਿ ਜਿਉਂ ਸ਼ੁਰੂ ਹੋਇਆ ਇਟਲੀ ਤੋਂ ਜਰਮਨ ਹੋ ਗਿਆ, ਉਸ ਤੋਂ ਬਾਅਦ ਹੁਣ ਸਵੀਡਨ ਦੀ ਵਾਰੀ ਆ ਗਈ ਹੈ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਰੂੜੀਵਾਦੀ ਸੋਚ ਜਿਹੜੀ ਆ ਵੱਧ ਰਹੀ ਹੈ ਜਾਂ ਲੋਕ ਅਸਲ ਦੇ ਵਿੱਚ ਚੁੱਪ ਚਪੀਤੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਵੱਡੇ ਸਵਾਲ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਲੱਭ ਗਿਆ ਵੱਡਾ ਭੰਡਾਰ ਤੇ ਉਹਨਾਂ ਨੇ ਰੋਲਾ ਪਾ ਦਿੱਤਾ, ਭਾਈ ਸਾਡੇ ਕੋਲ ਅਰਧ ਜਿਹੜੇ ਨੇ ਬਹੁਤ ਖਣਿਜ ਜਿਹੜੇ ਜਿਹੜੀਆਂ ਚੀਜ਼ਾਂ ਨੇ ਲੱਭੀਆਂ ਨੇ। ਬਾਕੀ ਦੇਖਦਿਆਂ ਲੱਗਦਾ ਕਿ ਹੁਣ ਸਾਊਦੀ ਅਰਾਬੀਆ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਰੋਲਾ ਰੱਪਾ ਪਾਉਣ ਲੱਗੇ ਨੇ। ਤੇ ਭਾਈ ਟਰੰਪ ਆਇਆ ਲੋ, ਯਾਰੀ ਤੁਹਾਡੀ ਪੱਕੀ ਆ ਉਹਦੇ ਨਾਲ, ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ। ਉਹ ਕਹਿੰਦਾ ਲੈ ਇੱਦਾਂ ਦੀ ਕਿਹੜੀ ਗੱਲ ਹੈ, ਮੈਂ ਉੱਥੇ ਪਹੁੰਚਾਂਗਾ। ਕੈਨੇਡਾ ਦੇ ਵਿੱਚ ਕਥਿਤ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਜਾ ਰਹੇ ਆ ਵਿਅਕਤੀ ਕੁਝ, ਉਹਨਾਂ ਦੀ ਗੱਲ ਕਰਾਂਗੇ। ਅਮਰੀਕਾ ਦੇ ਵਿੱਚ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਵਿਵਾਦ ਤੇ ਸਪੇਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜਿਆ ਨਵਾਂ ਦਾਅਵਾ ਜਿਹੜਾ ਕਰ ਦਿੱਤਾ ਟਰੰਪ ਨੇ ਉਹ ਠੋਕਿਆ। ਤੇ ਆਖਰ ਦੁਨੀਆਂ ਕਿਸ ਪਾਸੇ ਵੱਧ ਰਹੀ ਹੈ, ਕੀ ਇਹ ਸਿਰਫ ਖਬਰਾਂ ਜਾਂ ਹੋਰ ਸਾਰੀਆਂ ਗੱਲਾਂ ਨਾਲ ਪਛਾਣਾਂਗੇ? ਅੱਗੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਤੇ ਦੇਸ਼ ਦੇ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਪੰਜਾਬ ਦੀ। ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅੱਜ ਚਰਚਾ ਦਾ ਵਿਸ਼ਾ ਰਹੇ ਨੇ। ਟਰੱਕ ਚਾਲਕ ਨੂੰ ਥੱਪੜ ਜੜ ਦਿੱਤਾ ਤੇ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਤੇ ਗੱਲਬਾਤ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ। ਜ਼ੋਰ ਸੈਣੀ ਸਾਹਿਬ ਪੂਰਾ ਧੱਕਾ ਲਾ ਰਿਹਾ ਜੀ। ਇਹ ਮਾਮਲਾ ਦੋਸਤੋ ਜਿਹੜਾ ਸੀਗਾ ਇੱਕ ਵਾਰ ਫਿਰ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਆਪ ਹੁਦਰੀਆਂ ਕਰ ਰਹੀ ਹੈ। ਉਹਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਦੇ ਵਿੱਚ ਆ ਗਈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਦੇ ਵੱਲੋਂ ਲੰਘਣ ਦੇ ਲਈ ਰਾਹ ਦੇਣ ਦੇ ਵਿੱਚ ਦੇਰੀ ਹੋਣ ਦੇ ਉੱਤੇ ਵਿਧਾਇਕਾ ਕਥਿਤ ਤੌਰ ਦੇ ਉੱਤੇ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਟਰੱਕ ਜਿਹੜਾ ਸੀ ਰੁਕਵਾਇਆ ਗਿਆ ਤੇ ਪਿੱਛੇ ਆ ਰਹੀ ਗੱਡੀ ਦੇ ਵਿੱਚੋਂ ਉਤਰ ਕੇ ਵਿਧਾਇਕਾ ਟਰੱਕ ਡਰਾਈਵਰ ਦੇ ਵੱਲ ਨੂੰ ਜਾਂਦੀ ਦਿਖਾਈ ਦਿੰਦੀ ਹੈ। ਉਸਨੇ ਡਰਾਈਵਰ ਨੂੰ ਹੇਠਾਂ ਉਤਰਨ ਦੇ ਲਈ ਜਿਹੜਾ ਸੀ ਕਿਹਾ ਤੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਵਿਧਾਇਕਾ ਦੇ ਵੱਲੋਂ ਡਰਾਈਵਰ ਨੂੰ ਕਥਿਤ ਤੌਰ ਦੇ ਉੱਤੇ ਥੱਪੜ ਮਾਰ ਸੁੱਟਿਆ। ਚਸ਼ਮਦੀਦਾਂ ਦੇ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਜਿਹੜਾ ਥੱਪੜ ਮਾਰੇ ਜਾਣ ਦੇ ਉੱਤੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਭਾਣਾ ਵਾਪਰਿਆ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਆਪਣੇ ਬਚਾਅ ਦੇ ਵਿੱਚ ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਹ ਕਿਹਾ ਕਿ ਘਟਨਾ ਢਾਬਾ ਰੋਡ ਦੀ ਹੈ ਤੇ ਉਨ੍ਹਾਂ ਦੱਸਿਆ ਕਿ ਉਹ ਇਸ ਇਲਾਕੇ ਦੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ਤੇ ਉੱਤੇ ਰੋਕ ਲਗਾਉਣ ਦੇ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿੰਦੀ ਹੈ ਸ਼ਿਕਾਇਤ ਕਰ ਚੁੱਕੇ ਨੇ। ਵਿਧਾਇਕਾ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਦੇ ਨਾਲ ਚਲਾ ਰਿਹਾ। ਭਾਈ ਅੱਗੇ ਤਾਂ ਉਹਨਾਂ ਦੇ ਕਰੇਨ ਪਤਾ ਨਹੀਂ ਕੀ ਪੱਟਿਆ ਸੀਗਾ, ਉੱਥੇ ਖੜੀ ਸੀ ਤੇ ਟਰੱਕ ਤਾਂ ਲੰਘ ਹੀ ਨਹੀਂ ਸਕਦਾ ਸੀ ਤਾਂ ਉਹ ਬੇਪਰਵਾਹੀ ਦੇ ਨਾਲ ਕਿੱਦਾਂ ਚਲਾ ਸਕਦਾ। ਉਸਨੂੰ ਰੋਕਿਆ ਗਿਆ ਕਿ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ ਤੇ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਦੇ ਲਈ ਕਹਿੰਦੇ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਤੇ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਜਿਹੜੀ ਹੈ ਚਾਬੀ ਲੈਣ ਦੇ ਲਈ ਹੱਥ ਉੱਪਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਢਾਬਾ ਪੁਲਿਸ ਥਾਣੇ ਨੂੰ ਦਿੱਤੀ ਤੇ ਚਾਬੀਆਂ ਦੇ ਉੱਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਵਿਧਾਇਕਾਂ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਦੇ ਕਾਰਨ ਅਜਿਹੀ ਤੇਜ਼ ਗਤੀ ਦੇ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਦੇ ਲਈ ਜਿਹੜਾ ਘਾਤਕ ਹੋ ਸਕਦਾ ਸਿੱਧ ਤੇ ਉਹਨਾਂ ਇਹ ਕੁਝ ਨਾ ਕੁਝ ਜਾਣ ਕੇ ਵਾਪਰ ਸਕਦਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਵੀਡੀਓ ਹੈ ਇੱਕ ਜਿਹੜੀ ਜਿਸ ਦੇ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਤੇ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀਗਾ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਆਮਦ ਨੇ ਜਿਹੜੀ ਹੈ ਆਪਣੀ ਜੱਫੀ ਪਵਾ ਦਿੱਤੀ ਹੈ ਤਕਰੀਬਨ ਆਪਣੇ ਚੰਨੀ ਸਾਹਿਬ ਦੀ ਤੇ ਰਾਜਾ ਵੜਿੰਗ ਹੋਣਾ ਦੀ। ਚੰਨੀ ਤੇ ਵੜਿੰਗ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਏ ਆ ਸਚਿਨ ਪਾਇਲਟ, ਪਰ ਮੈਂ ਸਮਝਦਾ ਕਿ ਗੁਲਜ਼ਾਰ ਸਿੰਘ ਹੋਣਾ ਦੀ ਦੇਣ ਹੈ, ਕਾਂਗਰਸ ਇਕੱਠੀ ਹੋਈ ਹੈ। ਇਹ ਮਾਮਲਾ ਜਿਹੜਾ ਸੀਗਾ ਇਕੱਠੀ ਕਾਹਤੋਂ ਹੋਈ ਹੈ, ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਮਾਰਚ ਜਿਹੜਾ ਸੀਗਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਦੇ ਵਿੱਚ ਵੱਡੀ ਹੋਈ ਕਾਂਗਰਸ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਨੇ, ਬਾਜਵਾ ਸਾਹਿਬ ਵੀ ਦਿਖੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਗੱਲ ਨਹੀਂ ਸੁਣਦਾ ਤਾਂ ਕਹਿੰਦੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ। ਪਾਇਲਟ ਉਹਨਾਂ ਨੇ ਇਹ ਵੀ ਦੋ ਸ਼ਬਦਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਦੇ ਵਿੱਚ ਉਹਨਾਂ ਪਾਇਲਟ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਤੇ ਉਹ ਕਹਿੰਦਾ ਫਿਰ ਮੈਂ ਟੋਪ ਗੇਅਰ ਚ ਗੱਡੀ ਪਾਵਾਂਗਾ। ਤੇ ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਉਹਨਾਂ ਵਰਕਰਾਂ ਦੇ ਵਿੱਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਦੇ ਵਿੱਚ ਉਹ ਸਭ ਤੋਂ ਅੱਗੇ ਰਹਿਣਗੇ। ਪਾਇਲਟ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜਰਬਾ ਹੈ ਤੇ ਸੱਤਾ ਦੇ ਵਿੱਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿੱਚ ਵੀ ਤੇ ਉਹ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਾਇਲਟ ਨੇ ਜਨਤਕ ਤੌਰ ਦੇ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ਦੇ ਉੱਤੇ ਚੰਨੀ ਤੇ ਵੜਿੰਗ ਦੇ ਹੱਥ ਵੀ ਮਿਲਾ ਛੱਡੇ ਨੇ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਲਿਆ ਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਚੰਨੀ ਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਦੇ ਵਿੱਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੜਿੰਗ ਦੇ ਨਾਲ ਨਹੀਂ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ FIR ਦੇ ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਵਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਪਾਲ ਚੀਮਾ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਤੇ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉਹ ਇਸ ਵਿਅਕਤੀ ਦੇ ਕਾਰਨ ਆਪਣੀ ਜਾਨ ਦੇ ਰਿਹਾ ਤਾਂ ਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ FIR ਦਰਜ ਹੋਣੀ ਚਾਹੀਦੀ ਹੈ। ਉਹਨਾਂ ਆਖਰ ਚ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਦੇ ਵੱਲ ਧੱਕਣ ਦਾ ਕੰਮ ਕੀਤਾ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ ਘਰ ਚਿੱਟਾ ਪਹੁੰਚਾਇਆ ਜਾ ਰਿਹਾ ਤੇ ਬਸ ਇੱਕ ਫੋਨ ਕਾਲ ਦੇ ਰਾਹੀਂ ਜਿਹੜਾ ਕਰਨ ਦੀ ਜ਼ਰੂਰਤ ਹੈ, ਦੇਰ ਹੈ ਤੇ ਨਸ਼ਾ ਹਰ ਘਰ ਤੱਕ ਜਿਹੜਾ ਪਹੁੰਚ ਜਾਂਦਾ ਹੈ। ਦੂਸਰੇ ਪਾਸੇ ਮੀਰੀ ਪੀਰੀ ਖਾਲਸਾ ਮਾਰਚ, ਸਿੱਖ ਸਿਆਸਤ ਦੀ ਗੱਲ ਕਰੀਏ ਤੇ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਜਿਹੜਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਸ਼ੁਰੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਦੇ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੇ ਅਖੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਦੇ ਲਈ ਪੁੱਜੇ ਹੈ। ਮੀਟਿੰਗ ਦੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ, ਬਲਾਕ ਆਗੂਆਂ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਨਾਲ ਮਾਰਚ 25 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਨੂੰ ਸ਼ੁਰੂ ਜਿਹੜਾ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਧੰਨਵਾਦ ਕਰਦਿਆਂ ਇਸ ਮਾਰਚ ਦੇ ਰਾਹੀਂ ਜਥੇਦਾਰ ਸਾਹਿਬ ਦੇ ਵੱਲੋਂ ਜਾਤ ਪਾਤ ਤੋਂ ਉਪਰ ਉੱਠਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ ਕਹਿੰਦੇ ਨੇ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਦੂਸਰੇ ਪਾਸੇ ਗੱਲ ਸਿੱਖ ਸਿਆਸਤ ਦੀ ਹੋਈ ਹੈ ਤੇ ਇਹਦੇ ਵਿੱਚ ਭਗਵੰਤ ਮਾਨ ਤੇ ਨਾਲ ਜਿਹੜੇ ਨੇ ਸੈਣੀ ਸਾਹਿਬ ਖੈਬੜ ਪਏ ਨੇ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ। ਸੈਣੀ ਸਾਹਿਬ ਕਹਿੰਦੇ ਹਰਿਆਣੇ ਵਾਲੇ ਸੀਐਮ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਨ੍ਹਾਂ ਦੀ ਦਸਤਾਰ ਪੱਗ ਨੂੰ ਨਕਲੀ ਦੱਸਣ ਦੇ ਉੱਤੇ ਤਿੱਖਾ ਜਿਹੜਾ ਪਲਟਵਾਰ ਕਰ ਛੱਡਿਆ। ਸੋਮਵਾਰ ਜਿਹੜਾ ਕੱਲ ਬੀਤੇ ਦੇ ਵਿਚ ਰਾਤ ਇਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਹੈ, ਕਹਿੰਦੇ ਨੇ ਪਵਿੱਤਰ ਪਰੰਪਰਾ ਹੈ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਦੇ ਉੱਤੇ ਚੱਲ ਕੇ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਆਖ ਰਹੇ ਨੇ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਸੇਧਦਿਆਂ ਹੋਇਆਂ ਹਰਿਆਣੇ ਦੇ ਸੀਐਮ ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਹੈ ਤੇ ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ। ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਬੈਠੇ ਹਾਂ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰਦਿਆਂ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਨੇ ਬਲਜੀਤ ਸਿੰਘ ਬੂਟਾ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅੱਜ ਐਲਾਨ ਦਿੱਤਾ, ਜਿਸ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੂਟਾ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਤੇ ਸ੍ਰੀ ਬਾਦਲ ਹੋਣਾ ਨੇ ਕਿਹਾ ਕਿ ਪਾਰਟੀ ਦੇ ਹੱਕ ਦੇ ਵਿਚ ਹਨੇਰੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਦੇ ਲਈ ਸਾਥ ਦੇਣਗੇ। ਉਨ੍ਹਾਂ ਸਰਹਿੰਦ ਦੇ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ ਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ਵਾਰਸ ਪੰਜਾਬ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ, ਜਾਣੀ ਕਿ ਸ਼ਬਦੀ ਹਮਲਾ ਕੀਤਾ ਹੈ। ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਜਬਰ ਜਨਾਹ ਦੇ ਮਾਮਲਿਆਂ ਦੇ ਵਿਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਆਪ ਦੇ ਵਿਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ

0: ਆਪਣੀ ਹੈਰਾਨੀ ਪ੍ਰਗਟ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਜਿਹੜਾ ਇਹ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ ਕਿ ਪਿਛਲੇ 5 ਸਾਲਾਂ ਦਾ ਭਾਈ ਦੌਰਾਨ ਅਜਿਹੀ ਸ਼ਰਤ ਦੇ ਨਾਲ ਕਿੰਨੇ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਸਨ। ਇਹ ਨਿਰਦੇਸ਼ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਤੇ ਜਸਟਿਸ ਪਰਵਿੰਦਰ ਸਿੰਘ ਚੌਹਾਨ ਦੇ ਡਿਵੀਜ਼ਨ ਬੈਂਚ ਦੇ ਵੱਲੋਂ ਉਦੋਂ ਦਿੱਤੇ ਗਏ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਕੇਸ ਦਾਇਰ ਨਾ ਕਰਨ ਦੀ ਸ਼ਰਤ ਜਿਹੜੀ ਹੈ ਗਮਾਂਡਾ ਵੱਲੋਂ ਜਾਰੀ ਕੀਤੇ ਗਏ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਜੇ ਰਾਜ ਦੀ ਕੋਈ ਸੰਸਥਾ ਖਾਸ ਕਰਕੇ ਹਾਊਸਿੰਗ ਵਿਭਾਗ ਕਿਸੇ ਮੰਗ ਨੋਟਿਸ ਦੇ ਵਿੱਚ ਇਹ ਸ਼ਰਤ ਰੱਖਦੀ ਹੈ ਕਿ ਸੰਬੰਧਿਤ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਸਿਰਫ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਹ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਇਹ ਕਾਰਵਾਈ ਭਾਰਤੀ ਇਕਰਾਰਨਾਮੇ ਐਕਟ ਜਿਹੜਾ ਇੰਡੀਅਨ ਕੰਟਰੈਕਟ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਣ ਦੇ ਨਾਲ ਨਾਲ ਸੰਵਿਧਾਨ ਵਿਰੋਧੀ ਅਤੇ ਮੁੱਢਲੇ ਤੌਰ ਦੇ ਉੱਤੇ ਘਿਨਾਉਣੀ ਜਿਹੜੀ ਆ ਪ੍ਰਤੀਕਿਰਿਆ ਪ੍ਰਕਿਰਤੀ ਦੀ ਹੈ। ਬੈਂਚ ਨੇ ਇਹ ਵੀ ਜਿਹੜਾ ਕਿਹਾ ਕਿ ਨਿਰਦੇਸ਼ ਦਿੱਤੇ ਨੇ ਕਿ ਵਕੀਲ ਰੁੱਬਲ ਗਰਗ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਦੇ ਵਿਰੁੱਧ ਇੱਕ ਜਾਇਦਾਦ ਮਾਲਕ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ ਪਟੀਸ਼ਨ ਨੇ ਐਸ ਏ ਐਸ ਨਗਰ ਮੁਹਾਲੀ ਵਿਖੇ ਸੈਕਟਰ ਜਿਹੜਾ 69 ਦੇ ਵਿੱਚ ਇੱਕ ਪਲਾਟ ਦੇ ਸੰਬੰਧ ਦੇ ਵਿੱਚ ਗਮਾਂਡਾ ਐਸ ਏ ਐਸ ਨਗਰ ਦੇ ਅਸਟੇਟ ਅਫਸਰ ਦੇ 11 ਅਕਤੂਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹੁਕਮ ਦੇ ਵਿੱਚ ਸ਼ਾਮਲ ਸ਼ਰਤ ਦੇ ਅਨੁਸਾਰ ਪਟੀਸ਼ਨਰ ਨੂੰ ਇਹ ਹਲਫ਼ਨਾਮਾ ਦੇਣਾ ਪੈਂਦਾ ਸੀ ਕਿ ਉਹ ਰਿਵੀਜ਼ਨ ਪਟੀਸ਼ਨ ਦੇ ਹੁਕਮਾਂ ਦੇ ਵਿਰੁੱਧ ਜਾਂ ਉਸਾਰੀ ਫੀਸ ਮਾਫ਼ ਜਿਹੜਾ ਕਰਵਾਉਣ ਦੇ ਲਈ ਕੋਈ ਅਦਾਲਤੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਸਿਰਫ ਇਸ ਤੋਂ ਬਾਅਦ ਹੀ ਉਕਤ ਪਲਾਟ ਦੀ ਮਾਲਕੀ ਤੁਹਾਡੇ ਨਾਂ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਜਿਵੇਂ ਹੀ ਮਾਮਲਾ ਸੁਣਵਾਈ ਦੇ ਲਈ ਆਇਆ ਪ੍ਰਤੀਵਾਦੀ ਗਮਾਂਡਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਗਰਚਾ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦ ਜਿਹੜਾ ਹੁਕਮ ਦੇ ਵਿੱਚ ਲਗਾਈ ਗਈ ਸ਼ਰਤ ਨੂੰ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਗਰਗ ਨੇ ਇਸ਼ਾਰਾ ਕੀਤਾ ਕਿ ਅਜਿਹੀ ਸ਼ਰਤ ਲਗਾਉਣ ਵਾਲਾ ਪਹਿਰਾ ਕੋਈ ਇਕੱਲਾ ਮਾਮਲਾ ਨਹੀਂ ਸੀਗਾ, ਇਹ ਸਿਰਫ ਮੌਜੂਦਾ ਪਟੀਸ਼ਨਰ ਦੇ ਨਾਲ ਸੰਬੰਧਿਤ ਨਹੀਂ ਸੀ, ਸਗੋਂ ਅਜਿਹੀ ਸ਼ਰਤ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਬੈਂਚ ਨੇ ਅੱਗੇ ਟਿੱਪਣੀ ਕੀਤੀ, ਇਸ ਦੇ ਲਈ ਜੇ ਪਟੀਸ਼ਨਰ ਦੇ ਵਕੀਲ ਦੀ ਇਹ ਦਲੀਲ ਸਹੀ ਸਾਬਤ ਹੁੰਦੀ ਹੈ ਤਾਂ ਸਾਡੇ ਕੋਲ ਇਸ ਦੇ ਉੱਤੇ ਬਹੁਤ ਕੁਝ ਜਿਹੜਾ ਬਹੁਤ ਗੰਭੀਰ ਨਜ਼ਰੀਆ ਅਪਣਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਸ ਦੇ ਲਈ ਅਸੀਂ ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਟੀਸ਼ਨ ਦਾ ਦਾਇਰਾ ਵਧਾਉਣਾ ਢੁਕਮਾ ਤੇ ਸਹੀ ਸਮਝਦੇ ਹਾਂ। ਮੁੱਖ ਪ੍ਰਸ਼ਾਸਕ ਗਵਾਂਡਾ ਨੂੰ ਇਸ ਦੇ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਉਹ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ, ਜਿਹਦੇ ਵਿੱਚ ਦੱਸਿਆ ਜਾਵੇ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਾਰੀ ਕੀਤੇ ਗਏ ਕਿੰਨੇ ਮੰਗ ਨੋਟਿਸਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਅਜਿਹੀ ਸ਼ਰਤ ਲਗਾਈ ਗਈ ਹੈ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਘਿਰ ਗਏ ਨੇ। ਇਸੇ ਤਰ੍ਹਾਂ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ। ਅੱਜ ਇਹ ਮਾਮਲਾ ਸੰਖੇਪ ਦੇ ਵਿੱਚ ਵਿਚਾਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਹੈ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਜੋ ਜਾਣਕਾਰੀ ਆਈ ਹੈ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦੇ ਵੱਲੋਂ ਪ੍ਰਾਪਤ ਹੋਈਆਂ ਸਨ ਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸੰਬੰਧੀ ਮਿਲ ਕੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਅੱਜ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਆਪਣੇ ਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਲਾਈਕ ਨੰਬਰ 7 ਕਹਿੰਦੇ ਨੇ। ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਜਲੌਰ ਸਿੰਘ ਜੀ, ਬਾਈ ਜੀ, ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਵੀ ਅੱਗੇ ਜਾ ਕੇ ਖੁੱਲੀਆਂ ਰਹਿਣਗੀਆਂ। ਦੋਸਤੋ, ਸਤਿ ਸ੍ਰੀ ਅਕਾਲ ਜੀ, ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ, ਤੁਸੀਂ ਕੱਪੜੇ ਪੜਾਈ ਜਾਂਦੇ ਹੋ ਲੋਕਾਂ ਦੇ?
1: ਭਾਰਤ ਸਾਹਿਬ, ਵੈਸੇ ਨਾ ਵੀਡੀਓ ਦੇਖੀ ਮੈਂ ਕਾਂਗਰਸ ਵਾਲਿਆਂ ਦੀ, ਤੇ

0: ਉਹ ਇੱਕ ਵਿਚਾਰਾ ਕਾਂਗਰਸੀ, ਉਹ ਜਦੋਂ ਇਹਨਾਂ ਨੂੰ ਅਰੈਸਟ ਕਰਨ ਲੱਗੇ ਹੈਗੇ ਨਾ ਜੀ, ਓਦਾਂ ਹੀ ਜਦੋਂ ਧੂਆ ਘਸੀਟ ਹੋਈ ਆ ਤੇ ਉਹਦਾ ਵਿਚਾਰੇ ਦਾ ਪਜਾਮਾ ਏਦਾਂ ਫਟਿਆ ਆ, ਪਰ ਪੁਲਿਸ ਵਾਲੇ ਵੀ ਚੁਸਕੀਆਂ ਲੈਂਦੇ ਉਹ ਭਾਈ ਛੱਡ ਦਿਓ ਉਸ ਬੰਦੇ ਨੂੰ ਸਿੱਧਾ, ਉਹ ਤਾਂ ਵਿਚਾਰਾ ਵੈਸੇ ਹੀ ਸ਼ਰਮ ਦਾ ਮਾਰਾ ਘਰ ਨੂੰ ਚੱਲ ਜਾਊਗਾ।
1: ਬਿਲਕੁਲ,
0: ਤੇ ਇਹ ਉਹ ਪਜਾਮਾ ਜਿੰਨਾ ਕੁ ਪਾਟਾ ਸੀ, ਬਾਕੀ ਜਿਹੜਾ ਹੈਗਾ ਪੁਲਿਸ ਵਾਲੇ ਪੂਰਾ ਪਜਾਮਾ ਪਾੜ ਕੇ ਹਟੇ ਜੀ। ਹੁਣ ਉਹ ਲੱਤਾਂ ਇੱਕ ਜਾਣੇ ਨੇ ਇੱਕ ਜਣੇ ਨੇ ਲੱਤ ਉਧਰੋਂ ਫੜੀ ਤੇ ਇੱਕ ਜਣੇ ਨੇ ਲੱਤ ਉਧਰੋਂ ਫੜੀ ਤੇ ਉਹਦੀ ਲੱਤ ਹੋਰ ਚੌੜੀ ਕਰੀ ਜਾਣ ਜੀ। ਤੂੰ ਮੈਂ ਇਸ ਕਰਕੇ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਤਾਂ ਚੰਗਾ ਵਿਚਾਰੇ ਦਾ ਧੂਕ ਸੀਟ ਹੋ ਰਹੀ ਆ, ਟਿਕਟਾਂ ਸੌਖੀਆਂ ਨੀ ਮਿਲਦੀਆਂ।
1: ਬਿਲਕੁਲ, ਇੰਨਾ ਤਾਂ ਸੰਘਰਸ਼ ਕਰਨਾ ਹੀ ਪੈਂਦਾ ਜੀ ਪਾਰਟੀ ਲਈ।
0: ਹਾਂਜੀ
1: ਜੀ,
0: ਵੈਸੇ ਕਾਂਗਰਸ ਦਾ ਜਿਹੜਾ ਹੈਗਾ ਆ ਅੱਜ ਦਾ ਰੂਪ ਦੇਖ ਕੇ ਤੇ ਲੱਗਿਆ ਵੀ ਹੈ ਕਾਂਗਰਸ ਦੇ ਵਿੱਚ ਵੀ ਕੁਛ ਦਮ, ਕੁਛ ਦਿਸੇ ਹੈਗੇ ਆ ਕਾਂਗਰਸੀ ਏਦਾਂ। ਹਾਂਜੀ, ਤੇ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਇਕੱਠੇ ਹੋਣਗੇ ਤੇ ਹੋ ਸਕਦਾ ਆ ਵੀ ਇਹਨਾਂ ਨੂੰ ਵੀ ਕੁਛ ਝੋਲੀ ਖੈਰ ਪੈ ਜਾਏ ਜੀ।
1: ਚਾਰ ਸੀਟਾਂ ਜੇ ਕੱਲੇ ਕੱਲੇ,
0: ਹਾਂਜੀ ਜੇ ਕੱਲੇ ਕੱਲੇ ਚੱਲੇ ਰਹੇ ਤੇ ਫੇਰ ਤਾਂ ਇੱਥੇ ਪਤਾ ਨੀ ਕੀ ਬਣਦਾ ਜੀ ਇਹਨਾਂ ਦਾ।
1: ਬਿਲਕੁਲ,
0: ਬਟ ਮੈਂ ਉੱਥੇ ਦੇਖਿਆ ਜੀ ਵੀ ਚੰਨੀ ਸਾਹਿਬ ਜਿਹੜੇ ਆ ਉਹ ਖੁੱਲੇ ਨਹੀਂ ਸੀ, ਮਤਲਬ ਬੈਠੇ ਜਰੂਰ ਸੀਗੇ ਪਰ ਉਹਨਾਂ ਦਾ ਅੰਦਰ ਜਿੱਦਾਂ ਬੰਦੇ ਦਾ ਰੋਂਦਾ ਦਿਸਦਾ ਹੁੰਦਾ ਨਾ ਜੀ, ਤੇ ਇੱਕ ਚੀਜ਼ ਹੁੰਦੀ ਬੋਡੀ ਲੈਂਗੁਏਜ। ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਹੀ ਵਾਜ਼ ਨੋਟ ਸੈਟਿਸਫਾਈਡ
1: ਜੀ।
0: ਤੇ ਬਾਕੀ ਦੇਖੋ ਐਨੀ ਵੇ ਸਚਿਨ ਪਾਇਲਟ ਦੇ ਆਉਣ ਦੇ ਨਾਲ ਇਹ ਤਾਂ ਹੈਗਾ ਨਾ ਜੀ, ਪਰ ਮੈਂ ਤੁਹਾਨੂੰ ਜਿਹੜੀ ਭਾਰਤ ਸਾਹਿਬ ਬਾਰ ਬਾਰ ਗੱਲ ਕਹਿੰਦਾ ਹੈਗਾ ਆ ਜੀ ਵੀ ਉੱਥੇ ਜਿਹੜਾ ਹੈਗਾ ਜੀ ਇੱਥੇ 12-5-48 ਤੇ ਉੱਥੇ ਵੀ 12-5-48 ਆ ਦਿੱਲੀ ਚ ਵੀ।
1: ਬਿਲਕੁਲ ਆ ਜੀ, ਪਰ ਸੈਣੀ ਸਾਹਿਬ ਦੇਖਿਆ ਜਾਵੇ ਚਲੋ ਕਿਤੇ ਨਾ ਕਿਤੇ ਜਿੱਦਾਂ ਇਹ ਆਪ ਉਧਰ ਹੀ ਤੁਰੇ ਫਿਰਦੇ ਸੀ ਆਪਣੇ ਗਰੁੱਪਾਂ ਦੇ ਵਿੱਚ ਉਹ ਸਾਰਾ ਸਿਲਸਿਲਾ, ਚਾਹੇ ਬਾਜਵਾ ਸਾਹਿਬ ਬੋਲੇ ਨੇ, ਅੱਜ ਚੰਨੀ ਸਾਹਿਬ ਬੋਲੇ ਨੇ, ਵੜਿੰਗ ਬੋਲੇ ਨੇ, ਜਾਂ ਜਿੰਨੇ ਵੀ ਹੋਰ ਵੀ ਜਿਹੜੇ ਨੇ ਬੋਲਦੇ ਨੇ ਗੱਲਬਾਤ ਕਰਦੇ ਆ, ਖਹਿਰਾ ਸਾਹਿਬ ਵੀ ਉਹ ਸਾਰੇ, ਤਾਂ ਕਿਤੇ ਨਾ ਕਿਤੇ ਹਾਮੀ ਤਾਂ ਭਰਨੀ ਪਈ ਆ ਨਾ ਭਾਈ ਇਕੱਠੇ ਹੋਣਾ ਹੀ ਪੈਣਾ ਹੈ। ਡੰਡਾ ਮਤਲਬ ਕਿ ਕੰਮ ਕਰਦਾ ਕਿਤੇ ਨਾ ਕਿਤੇ ਉਪਰੋਂ
0: ਠੀਕ ਆ, ਪਰ ਸਾਹਿਬ ਉਹਦੇ ਵਿੱਚ ਏਦਾਂ ਨੀ ਹੁੰਦਾ ਆ। ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਰਕਰ ਜਿਹੜਾ ਆ ਉਹ ਮਜਬੂਰੀ ਦੇ ਵਿੱਚ ਤੁਰਿਆ ਆ ਹੋਵੇ, ਤੇ ਇੱਕ ਚੀਜ਼ ਹੁੰਦੀ ਵਲੰਟਰੀ ਤੁਰਿਆ ਆ, ਇੱਕ ਹੁੰਦਾ ਮਜਬੂਰੀ ਚ ਤੁਰਿਆ ਆ
1: ਜੀ,
0: ਤੇ ਉਹ ਫਿਰ ਜਿਹੜਾ ਆ ਉਹ ਹਿਸਾਬ ਨਾਲ ਵਰਕ ਨਹੀਂ ਕਰ ਸਕਦਾ
1: ਜੀ।
0: ਦੇਖੋ ਪਾਰਟੀ ਕੇਡਰ ਤਾਂ ਅਕਾਲੀ ਦਲ ਕੋ ਵੀ ਹੈਗਾ, ਇਹਨਾਂ ਕੋ ਵੀ ਹੈਗਾ, ਕਾਂਗਰਸ ਕੋ ਵੀ ਹੈਗਾ
1: ਜੀ।
0: ਜੇ ਇੱਕ ਚੀਜ਼ ਹੁੰਦੀ ਆ ਜੋਸ਼, ਜੇ ਤੁਹਾਡੇ ਵਰਕਰ ਦੇ ਵਿੱਚ ਜੋਸ਼ ਆ ਨਾ ਜੀ, ਉਹਨੇ ਜਿਹੜੀ ਨਿਊਟਰਲ ਵੋਟ ਆ ਉਹ ਕੱਢ ਕੇ ਲਿਆਉਣੀ ਆ ਤੇ ਉਹ ਵੋਟ ਭੁਗਤਾਉਣੀ ਆ ਜੀ। ਉੱਥੇ ਜਿਹੜਾ ਹੈਗਾ ਆ, ਕਿਉਂਕਿ ਜਿਹੜੇ ਪੱਕੇ ਵੋਟਾਂ ਹੁੰਦੀਆਂ ਉਹ ਤਾਂ ਉਨੀ ਹੁੰਦੀਆਂ, ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਆ ਉਹ ਹੁੰਦੀਆਂ ਫਲੋਟਿੰਗ ਵੋਟਸ
1: ਜੀ।
0: ਫਲੋਟਿੰਗ ਵੋਟਸ ਜਿਹੜੀਆਂ ਹੈਗੀਆਂ ਉਹ ਓਦਾਂ ਹੁੰਦੀਆਂ ਜੀ ਕਿ ਉਹ ਕਿਸੇ ਨਾ ਕਿਸੇ ਜਿਹੜਾ ਆ ਗਰਾਊਂਡ ਦੇ ਉੱਤੇ ਜਿਹੜਾ ਬੰਦਾ ਵਿਚਰਦਾ ਆ ਉਹਦੇ ਮੂੰਹ ਨੂੰ ਪੈਂਦੀਆਂ ਜੀ।
1: ਜੀ,
0: ਬੰਦਾ ਮੂੰਹ ਮੱਥੇ ਲੱਗਦਾ ਭਾਈ ਵੀ ਜਦੋਂ ਕਿਤੇ ਕੰਮ ਪੈਂਦਾ ਹੈਗਾ ਇਸ ਬੰਦੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਆ, ਜਾਂ ਇਧਰ ਬੰਦਾ ਤੁਰਦਾ ਹੈਗੇ ਆ ਜੀ। ਲੋਕਾਂ ਦੇ ਨਿੱਜੀ ਹਿੱਤ ਜਿਹੜੇ ਹੈਗੇ ਆ ਉਹ ਭਾਰੂ ਹੁੰਦੇ ਹੈਗੇ ਜੀ। ਨੈਸ਼ਨਲ ਇੰਟਰਸਟ, ਸਟੇਟ ਇੰਟਰਸਟ ਇਹ ਸੈਕੰਡਰੀ ਗੱਲਾਂ ਆ
1: ਜੀ।
0: ਪਹਿਲਾਂ ਨਿੱਜ ਭਾਰੂ ਹੁੰਦਾ ਆ ਜੀ, ਕੋਈ ਵੀ ਵੋਟਰ ਹੋਵੇ ਚਾਹੇ ਤੇ ਕੋਈ ਵੀ ਨੇਤਾ ਹੋਵੇ ਚਾਹੇ
1: ਜੀ।
0: ਸੋ ਇਸ ਕਰਕੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਆ ਦੇਖ ਕੇ ਵੀ ਵਧੀਆ ਚੰਗਾ ਵੀ ਲੱਗਿਆ ਜੀ, ਇਸ ਚੀਜ਼ ਦੇ ਨਾਲ ਪ੍ਰੈਸ਼ਰ ਵੀ ਬਣਦਾ ਸਰਕਾਰ ਤੇ ਕਿ ਭਾਈ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਹੋ ਸਕਦਾ ਹੈ ਗੁਲਜ਼ਾਰ ਸਿੰਘ ਦੇ ਬਹਾਨੇ, ਤੁਸੀਂ ਕਹਿੰਦੇ ਹੈਗੇ ਭਾਈ ਗੁਲਜ਼ਾਰ ਸਿੰਘ ਦੇ ਬਹਾਨੇ ਹੀ ਸਹੀ ਕਾਂਗਰਸ ਇਕੱਠੀ ਤਾਂ ਹੋਈ।
1: ਬਿਲਕੁਲ,
0: ਤੇ ਹਰਪਾਲ ਚੀਮਾ ਦੇ ਉੱਤੇ ਸਰ ਮੈਨੂੰ ਨੀ ਲੱਗਦਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਜੂ ਨੀ ਸਰਕਦੀ ਜੀ ਜਿਹੜੀ ਇਸ ਗੱਲ ਤੇ। ਤੁਸੀਂ ਦੇਖੋ ਕਿੱਡੇ ਕਿੱਡੇ ਮਤਲਬ ਜਿਹੜੇ ਆ ਤਕੜੇ ਇਲਜ਼ਾਮ ਲੱਗੇ ਸੀ, ਮੋਰਲ ਟਰਪੀਚੂਡ ਦਾ ਇਲਜ਼ਾਮ ਲੱਗਾ ਸੀ ਕਟਾਰੂ ਚੱਕ ਤੇ।
1: ਬਿਲਕੁਲ,
0: ਉਹ ਇਹਨਾਂ ਨੇ ਖਹਿਰਾ ਸਾਹਿਬ ਨੇ ਉਹ ਵੀਡੀਓ ਜਿਹੜੀ ਹੈਗੀ ਆ ਗਵਰਨਰ ਸਾਹਿਬ ਨੂੰ ਦਿੱਤੀ, ਗਵਰਨਰ ਸਾਹਿਬ ਨੇ ਤਸਦੀਕ ਕਰਵਾ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਿਆ, ਅੱਜ ਤੱਕ ਕਦੇ ਕਾਰਵਾਈ ਹੋਈ ਨੀ
1: ਜੀ।
0: ਗਵਰਨਰ ਵੀ ਸੁਜੈਸਟ ਕਰ ਸਕਦਾ ਨਾ ਜੀ, ਬੀਇੰਗ ਐਲਡਰ ਉਹ ਮਤਲਬ ਸੁਜੈਸਟ ਕਰ ਸਕਦਾ, ਡਾਇਰੈਕਟ ਨਹੀਂ ਕਰ ਸਕਦਾ। ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਇੰਨੀ ਸੰਜੀਦਾ ਹੈ ਨੀ ਜਿੰਨੀ ਇਹ ਸਮਝਦੇ ਹੈਗੇ ਆ ਜੀ। ਉਹ ਐਡਾਮੈਂਟ ਹੈਗੇ ਆ ਜੀ, ਉਹਨਾਂ ਨੂੰ ਸੱਤਾ ਦੇ ਉੱਤੇ ਨਸ਼ਾ ਪੂਰਾ ਆ ਜੀ, ਓਦਾਂ ਦੀ ਕੋਈ ਪਰਵਾਹ ਮਾਰਦੇ ਨੀ ਜੀ। ਉਹ ਕਿਉਂਕਿ ਇੱਕ ਦਿਨ ਦਾ ਹੈਗਾ ਸੀਗਾ ਜੀ ਪ੍ਰੋਟੈਸਟ, ਇੱਕ ਦਿਨ ਦਾ ਪ੍ਰੋਟੈਸਟ ਹੋ ਗਿਆ, ਹੁਣ ਕੋਈ ਹੋਰ ਦੂਜਾ ਕੋਈ ਆ ਜਾਊਗਾ ਜੀ, ਉਹ ਆਪਾਂ ਨੇ ਪਾਣੀ ਪੂਣੀ ਛੱਟਾ ਛੱਟਾ ਦੇ ਕੇ ਤੇ ਉਹਨੂੰ ਬਿਠਾਲ ਦੇਣਗੇ ਜੀ, ਬਸ ਇਹੀ ਆ।
1: ਬਿਲਕੁਲ ਆ ਜੀ,
0: ਬਾਕੀ ਜਿਹੜਾ ਹੈਗਾ ਆ ਅੱਜ ਜਿੰਨੀਆਂ ਸ਼ੋਕਿੰਗ ਨਿਊਜ਼ ਅੱਜ ਆ ਨਾ ਜੀ, ਓਨੀਆਂ ਮੈਂ ਨੀ ਕਦੀ ਦੇਖੀਆਂ। ਹਾਈ ਕੋਰਟ ਦੇ ਵਿੱਚ ਜਿਹੜਾ ਆ ਭਾਰਤ ਸਾਹਿਬ 94,000 ਕਰੋੜ ਰੁਪਇਆ ਜਿਹੜਾ ਆ ਓਹਦਾ ਪ੍ਰਪੋਜ਼ਲ ਉਹ ਗਮਾਡਾ ਕੋਲੋਂ ਮੰਗਦੇ ਪਏ ਆ ਜੀ।
1: ਇਹ
0: ਪਿੱਛੇ ਤੁਸੀਂ ਉਹ ਦੇਖੋ ਵੀ 1,00,000 ਕਰੋੜ ਤੇ ਪਹੁੰਚ ਗਿਆ ਕੰਮ, 6,400 ਕਰੋੜ ਦਾ ਇਹ ਆ ਜਿਹੜਾ ਹਿਸਾਬ ਹੀ ਨੀ ਲੱਭਿਆ
1: ਜੀ।
0: ਹਾਂਜੀ, ਔਰ ਫੇਰ ਜਿਸ ਕੰਮ ਵਾਸਤੇ ਅੱਜ ਗਵਾਡਾ ਨੂੰ ਕਹਿੰਦੇ ਪਏ ਹੈਗੇ ਆ ਕਿ 15,000 ਕਰੋੜ ਲੋਨ ਲੈ ਲੈ, ਉਹ ਕੰਮ ਜਿਹੜਾ ਆ ਅਜੇ ਤੱਕ ਸ਼ੁਰੂ ਵੀ ਨੀ ਹੋਇਆ ਤੇ ਉਹਦੇ ਉਸ ਕੰਮ ਦੇ ਨਾਂ ਤੇ ਹੀ 2,000 ਕਰੋੜ ਰੁਪਇਆ ਪਹਿਲਾਂ ਲੋਨ ਚੱਕ ਕੇ ਤੇ ਖਾ ਚੁੱਕੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਹਾਈ ਕੋਰਟ ਸ਼ੌਕਡ ਸੀ ਅੱਜ, ਮਤਲਬ ਜਦੋਂ ਇਹ ਕੁਛ ਹੋਇਆ। ਉਹ ਹੁੰਦਾ ਕੀ ਆ ਜੀ ਕਿ ਜਦੋਂ ਇਹਨਾਂ ਨੇ 15,000 ਕਰੋੜ ਰੁਪਇਆ ਦਾ ਕਰਜ਼ੇ ਦੀ ਮੰਗ ਕੀਤੀ, ਉਹਦੇ ਵਿੱਚ ਇੱਕ ਕਲੌਜ਼ ਆਈ ਵੀ 200 ਕਰੋੜ ਰੁਪਇਆ ਉਸ ਬੰਦੇ ਨੂੰ ਵਿਚੋਲੀਏ ਨੂੰ ਦੇਣਾ ਆ ਜਿਹੜਾ ਬੰਦਾ ਸਾਨੂੰ ਕਰਜ਼ਾ ਲੈ ਦਿਓ
1: ਜੀ।
0: ਜਿਹੜਾ ਕਰਜ਼ਾ ਲੈ ਕੇ ਦੇਗਾ ਉਹਨੂੰ ਕਮਿਸ਼ਨ ਦੇ ਰੂਪ ਚ 200 ਕਰੋੜ ਰੁਪਇਆ 198 ਸਮਥਿੰਗ ਹੈ ਜੀ, 197 ਪੁਆਇੰਟ ਸਮਥਿੰਗ
1: ਜੀ,
0: ਉਹ ਅਸੀਂ ਜਿਹੜਾ ਹੈਗਾ ਆ ਕਮਿਸ਼ਨ ਦੇ ਰੂਪ ਚ ਅਦਾ ਕਰਾਂਗੇ
1: ਜੀ।
0: ਬਟ ਨੈਚੁਰਲ ਆ ਕਿ ਗੁਜਰਾਤ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਵਿੱਚ ਇਨਵੋਲਵ ਹੋ ਗਈਆਂ ਜੀ, ਕਿ ਠੀਕ ਆ ਹੋ ਜਾਂਦਾ ਜੀ ਵੀ ਇਹਨਾਂ ਨੂੰ ਕਰਜ਼ਾ ਵੀ ਮਿਲ ਜਾਂਦਾ ਹੈਗਾ ਤੇ ਸਾਡਾ ਕਮਿਸ਼ਨ ਵੀ ਖਰਾ ਹੋ ਜਾਏਗਾ ਜੀ।
1: ਬਿਲਕੁਲ ਹੈ ਜੀ।
0: ਜਿਹੜੀਆਂ ਪ੍ਰਾਈਵੇਟ ਪਾਰਟੀਆਂ ਜਿਹੜੀਆਂ ਜਦੋਂ ਲੋਨ ਐਡਵਾਂਸ ਕਰਦੀਆਂ ਸਰ, ਉਹ ਕੀ ਕਰਦੀਆਂ ਹੁੰਦੀਆਂ, ਉਹ ਐਸੈਟਸ ਜਿਹੜੀਆਂ ਹੁੰਦੀਆਂ ਨਾ ਉਹ ਡਬਲ ਆਫ ਦਾ ਲੋਨ ਅਮਾਊਂਟ ਜਿਹੜੀਆਂ ਉਹ ਲਿਖਾ ਲੈਂਦੀਆਂ ਤੇ ਉਹਨਾਂ ਦਾ ਇੰਟਰਸਟ ਵੀ ਬਹੁਤ ਹੁੰਦਾ ਜੀ
1: ਜੀ।
0: ਉਹ ਅੱਧ ਪਚੱਧ ਵੀ ਰਿਕਵਰ ਕਰ ਜਾਂਦੇ ਹੈਗੇ ਆ ਜਾਂ ਵਿਆਜ ਹੀ 2-4 ਸਾਲ ਲੈ ਜਾਂਦੇ ਹੈਗੇ ਤੇ ਉਹਨਾਂ ਦਾ ਕਾਫੀ ਅਮਾਊਂਟ ਜਿਹੜਾ ਆ ਰਿਕਵਰ ਹੋ ਜਾਂਦਾ ਜੀ
1: ਜੀ।
0: ਤੇ ਜਦੋਂ ਐਸੈਟਸ ਇਮੂਵੇਬਲ ਪ੍ਰੋਪਰਟੀ ਦੇ ਉੱਤੇ ਨਾ ਜੀ
1: ਜੀ
0: ਜਦੋਂ ਕੋਈ ਲੋਨ ਖੜਾ ਹੋ ਜਾਂਦਾ ਹੈਗਾ ਆ ਤੇ ਉਹ ਫਿਰ ਜਿਹੜਾ ਆ ਲੋਨ ਉਦੋਂ ਤੱਕ ਨੀ ਚੁੱਕਦਾ ਹੁੰਦਾ ਜਦ ਤੱਕ ਜਾਂ ਤਾਂ ਮਤਲਬ ਤੁਸੀਂ ਪੇਮੈਂਟ ਕਰਦੇ ਨੀ ਜਾਂ ਉਸ ਜਿਹੜੀ ਇਮੂਵੇਬਲ ਪ੍ਰੋਪਰਟੀ ਆ ਉਹਦੇ ਵਿੱਚੋਂ ਉਸ ਬੰਦੇ ਨੂੰ ਕੋਈ ਮਾਲਕਾਨਾ ਅਧਿਕਾਰ ਨਹੀਂ ਮਿਲ ਜਾਂਦਾ
1: ਜੀ।
0: ਸੋ ਇਸ ਕਰਕੇ ਪੈਸੇ ਤਾਂ ਮਿਲ ਹੀ ਜਾਣੇ ਜੀ ਜਦੋਂ ਪ੍ਰੋਪਰਟੀ ਇਨਵੋਲਵ ਹੈਗੀ ਆ ਜੀ।
1: ਬਿਲਕੁਲ,
0: ਜਦੋਂ ਪ੍ਰੋਪਰਟੀ ਸਾਡੇ ਕੋਲ ਹੈਗੀ ਆ ਤੇ ਫਿਰ ਤਾਂ ਲੋਨ ਕਿਤੋਂ ਵੀ ਕੋਈ ਵੀ ਦੇ ਸਕਦਾ ਹੈਗਾ ਆ ਵੀ ਅੱਜ ਨਾ ਕੱਲ ਲੋਨ ਤਾਰ ਦਊਗਾ ਨਹੀਂ ਤਾਂ ਪ੍ਰੋਪਰਟੀ ਸਾਡੀ ਹੋ ਜਾਊਗੀ, ਇਹੀ ਗੱਲ ਹੈ ਨਾ ਜੀ।
1: ਬਿਲਕੁਲ ਹੈ ਜੀ।
0: ਉਹ 200 ਕਰੋੜ ਰੁਪਈਏ ਦੇ ਕਰਕੇ ਜਿਹੜਾ ਆ PIL ਪਾਈ, PIL ਦੇ ਵਿੱਚ ਇੱਕ ਲੈਟਰ ਲੱਗਾ ਆ ਸੀਗਾ ਜੀ
1: ਜੀ
0: ਏ ਜੀ ਦਾ, ਤੇ ਉਹ ਅਕਾਊਂਟੈਂਟ ਜਰਨਲ ਦਾ ਇੱਕ ਲੈਟਰ ਲਗਾਇਆ ਸੀਗਾ, ਉਹਨਾਂ ਨੇ ਇਹਨਾਂ ਕੋਲੋਂ ਐਕਸਪਲੇਨੇਸ਼ਨ ਮੰਗੀ ਸੀ
1: ਜੀ।
0: ਉਹ ਐਕਸਪਲੇਨੇਸ਼ਨ ਇਸ ਚੀਜ਼ ਦੀ ਮੰਗੀ ਸੀ, ਮਈ ਦੇ ਵਿੱਚ ਲੈਟਰ ਲਿਖਿਆ ਸੀਗਾ ਕਿ ਭਾਈ ਤੁਸੀਂ ਜਿਹੜੇ ਪਹਿਲਾਂ ਕਰਜ਼ੇ ਲਏ ਆ ਉਹਦਾ ਕੋਈ ਹਿਸਾਬ ਕਿਤਾਬ ਜਿਹੜਾ ਦਿੱਤਾ ਨਹੀਂ, 6,400 ਕਰੋੜ ਰੁਪਇਆ ਤੁਸੀਂ ਲੈ ਗਏ ਸੀ ਉਹ ਜਿਹੜਾ ਆ ਸਰਕਾਰੀ ਖਾਤਿਆਂ ਚ ਜਮਾ ਨੀ ਹੋਇਆ, ਉਹ ਕਿੱਥੇ ਖਰਚਿਆ ਆ ਉਹਦੇ ਬਾਰੇ ਦੱਸੋ ਤਾਂ ਸਹੀ, ਜਿਹੜੇ ਹੈਡ ਥੱਲੇ ਜਮਾ ਕਰਾਇਆ ਤੇ ਕਿਹੜੇ ਕਿਸ ਪਰਪਜ਼ ਲਈ ਜਿਹੜਾ ਆ ਵੀ ਨਾ ਤਾਂ ਦੂਜੇ ਜਿਹੜਾ ਹੈਗਾ ਬਜਟ ਦੇ ਵਿੱਚ ਗਿਆ ਤੇ ਨਾ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਐਕਸਪੈਂਸਿਸ ਜਿਹੜੇ ਆ ਉਹ ਲੱਭਦੇ ਆ ਜੀ,
1: ਵਰਤ ਕਿੱਥੇ ਲਿਆ
0: ਜੀ। ਇਹਨਾਂ ਨੇ ਉਹ ਕੋਈ ਜਵਾਬ ਨਹੀਂ ਦਿੱਤਾ ਸੀ ਜੀ
1: ਜੀ।
0: ਉਹ ਲੈਟਰ ਦੀ ਤੇ ਨਿਗਾਹ ਪਈ ਹਾਈ ਕੋਰਟ ਦੇ ਜੱਜ ਸਾਹਿਬ ਦੀ, ਉਹਨਾਂ ਨੇ ਜਦੋਂ ਉਹ ਲੈਟਰ ਦੇਖਿਆ ਉਹ ਕਹਿੰਦੇ ਵੀ ਭਾਈ ਇਸ ਜਿਹੜਾ ਤੁਸੀਂ ਓਬਜੈਕਸ਼ਨ ਲਾਇਆ ਸੀ ਤੇ ਕੀ ਲਾਇਆ ਸੀ, ਉਹ ਕਹਿੰਦੇ ਜੀ ਇੱਥੇ ਪੈਰਾ ਨੰਬਰ 2 ਚ ਲਿਖਿਆ। ਜਦੋਂ ਪੈਰਾ ਨੰਬਰ 2 ਦੇਖਿਆ ਜੱਜ ਸਾਹਿਬ ਹੋ ਗਿਆ ਗਰਮ, ਉਹ ਕਹਿੰਦੇ ਵੀ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ, ਕਹਿੰਦੇ ਨਹੀਂ ਜੀ। ਉਹ ਕਹਿੰਦੇ 6,400 ਕਰੋੜ ਰੁਪਇਆ ਮਤਲਬ ਕੋਈ ਰਕਮ ਨਹੀਂ ਹੈ ਜਿਹੜਾ ਇੰਨੀ ਲਾਪਰਵਾਹੀ ਹੈ ਜੀ
1: ਜੀ।
0: ਮੈਂ ਪਰ ਮੇਰਾ ਨਿੱਜੀ ਵਿਚਾਰ ਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਹੈ ਨਾ ਇਹਨੂੰ ਵੀ ਰਿਸਪੋਂਸੀਬਲ ਬਣਾਉਣਾ ਚਾਹੀਦਾ।
1: ਬਿਲਕੁਲ,
0: ਪੋਲੀਟੀਕਲ ਲੀਡਰ ਤਾਂ ਆ ਜਾਣਗੇ ਜੀ ਚੁੱਪ ਕਰਕੇ, ਇਹ ਨੀ ਆਉਣਗੇ ਕੋਈ ਹੋਰ ਪੱਗਾਂ ਦੇ ਰੰਗਾਂ ਵਾਲੇ ਆ ਜਾਣਗੇ ਜੀ, ਪਰ ਜਿਹੜਾ ਇਹ ਚੰਦ ਚਾੜ ਕੇ ਗਏ ਆ ਉੱਥੇ ਇਹ ਤਾਂ ਨਿਕਲ ਜਾਣੇ ਹੈਗੇ ਆ ਜੀ, ਤੇ ਇਹਨਾਂ ਦੇ ਜਿਹੜੇ ਹੁਕਮ ਦੀ ਪਾਲਣਾ ਕਰਦੇ ਰਹੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਵੀ ਭਾਈ ਆਹ ਕੰਮ ਗਲਤ ਆ ਨਾ ਕਰੋ, ਉਹ ਬਿਊਰੋਕਰੇਸੀ ਦੀ ਵੀ ਤਾਂ ਲਾਇਬਿਲਟੀ ਚਾਹੀਦੀ ਹੈ ਨਾ ਜੀ ਬਕਾਇਦਾ ਤੌਰ ਤੇ,
1: ਉਹਨਾਂ ਨੇ ਡਿਊਟੀ ਤਾਂ ਉਹਨਾਂ ਨੇ ਕਰਨੀ ਲੰਬੇ ਅਰਸੇ ਲਈ। ਬਿਲਕੁਲ ਹੈ ਜੀ।
0: ਪਰ ਸਾਹਿਬ ਇਹ ਵੀ ਨਿਕਲ ਜਾਂਦੇ ਵਿੱਚੋਂ ਅੱਜ ਕੱਲ ਇਹ ਵੀ ਬੜੇ ਸ਼ਰੂਡ ਹੋ ਗਏ ਆ, ਇਹਨਾਂ ਨੇ ਆਪਣੇ ਬਚਾਅ ਵਾਸਤੇ ਨਾ ਸਰ ਕਾਨੂੰਨ ਦੇ ਵਿੱਚ ਇੱਦਾਂ ਦੀਆਂ ਧਾਰਾ ਸ਼ਾਮਿਲ ਕਰਵਾ ਲਈਆਂ ਹੈਗੀਆਂ ਸਰ, ਇੱਕ ਸੈਕਸ਼ਨ 95 ਦੀ ਪ੍ਰੋਟੈਕਸ਼ਨ ਹੈਗੀ ਆ ਇਹਨਾਂ ਨੂੰ ਜੀ, CRPC ਦੇ ਥੱਲੇ ਆਉਂਦੀ ਹੈਗੀ ਜੀ, BNSS ਦੇ ਥੱਲੇ ਵੀ ਆਉਂਦੀ ਹੈਗੀ ਆ ਜੀ, ਕਿ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਆ ਕਿ ਜਦੋਂ ਆਪਾਂ ਇਹਨਾਂ ਤੇ ਕੋਈ ਕੇਸ ਕਰਨਾ ਹੁੰਦਾ ਆ ਜੀ ਬਕਾਇਦਾ ਤੌਰ ਤੇ ਸਰਕਾਰ ਦੀ ਹੀ ਪਰਮਿਸ਼ਨ ਲੈਣੀ ਪੈਂਦੀ ਆ ਜੀ
1: ਜੀ।
0: ਸੋ ਸਰਕਾਰਾਂ ਜਿਹੜੀਆਂ ਹੈਗੀਆਂ ਫੇਰ ਉਸ ਵੇਲੇ ਜਿਹੜਾ ਆ ਵੀ ਉਹ ਅਫਸਰਾਂ ਨੇ ਹੀ ਤੇ ਪਰਮਿਸ਼ਨ ਦੇਣੀ ਆ। ਸਰਕਾਰ ਕਿਉਂ ਹੁੰਦੀ ਆ? ਅਫਸਰਸ਼ਾਹੀ ਨੂੰ ਹੀ ਸਰਕਾਰ ਕਹਿੰਦੇ ਆ ਜੀ।
1: ਜੀ
0: ਉਹ ਪਰਮਿਸ਼ਨ ਹੀ ਨਹੀਂ ਆਉਂਦੀ ਜੀ, ਪਰਮਿਸ਼ਨ ਤੋਂ ਬਿਨਾਂ ਕੇਸ ਨਹੀਂ ਚੱਲਦਾ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਉਹ 600 ਕਰੋੜ ਰੁਪਈਏ ਦੀ ਅਜੇ ਡਿਸਕਸ਼ਨ ਹੋ ਹੀ ਰਹੀ ਸੀ ਤੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਕੁਐਰੀ ਪੁੱਟ ਕੀਤੀ ਕਿ ਤੁਸੀਂ ਦੱਸੋ ਵੀ ਤੁਹਾਨੂੰ 15,000 ਕਰੋੜ ਕਾਹਦੇ ਵਾਸਤੇ ਚਾਹੀਦਾ ਜੀ, ਜਦੋਂ ਪਰਪਸ ਦੱਸਿਆ ਤੇ ਪਤਾ ਲੱਗਾ ਵੀ ਭਾਈ ਇਹਦੇ ਇਸ ਪਰਪਸ ਵਾਸਤੇ ਤਾਂ 2,000 ਕਰੋੜ ਰੁਪਈਆ ਪਹਿਲਾਂ ਹੀ ਆਇਆ ਸੀ।
1: ਪਹਿਲਾਂ
0: ਜੀ ਉਹ ਕਿੱਥੇ ਗਿਆ
1: ਜੀ?
0: ਤੇ ਉਹ ਕਹਿੰਦੇ ਜੀ ਵੀ ਇਹ ਕਿੱਦਾਂ ਹੋ ਸਕਦਾ ਹੈਗਾ ਜੀ, ਉਹ ਕੰਮ ਤਾਂ ਅਜੇ ਚੱਲਿਆ ਹੀ ਨਹੀਂ, ਕੰਮ ਤਾਂ ਸ਼ੁਰੂ ਹੀ ਨਹੀਂ ਹੋਇਆ
1: ਜੀ,
0: ਉਹ 2,000 ਕਰੋੜ ਰੁਪਈਏ ਦਾ ਵੀ ਪਤਾ ਨਹੀਂ ਕੌਣ ਕਿੱਥੇ ਗਿਆ ਜੀ। ਹੁਣ ਇਹ ਸਰਕਾਰਾਂ ਦਾ ਹਾਲ ਆ ਜੀ, ਜਿਸ ਘਰ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਹੈਗਾ ਉਹ ਘਰ ਬਰਬਾਦ ਹੋ ਜਾਂਦਾ ਹੁੰਦਾ, ਤੇ ਜਿਸ ਸਟੇਟ ਦੇ ਵਿੱਚ ਏਦਾਂ ਦੇ ਜਿਹੜੇ ਹੈਗੇ ਆ ਕਿ ਸਟੇਟ ਨੂੰ ਚਲਾਉਣ ਵਾਲੇ ਆ ਜਾਂਦੇ ਆ
1: ਜੀ,
0: ਉਹ ਮਤਲਬ ਜਿਹੜਾ ਆ ਉਹਦਾ ਰੱਬ ਹੀ ਰੱਖਾ ਆ ਜੀ।
1: ਬਿਲਕੁਲ ਜੀ।
0: ਹੁਣ ਉਹ ਤੋਂ ਇਲਾਵਾ ਜਿਹੜਾ ਆ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆ 15,000 ਕਰੋੜ ਰੁਪਈਆ ਜੀ, ਇਹ ਕਹਿੰਦੇ ਜੀ ਵੀ ਜਿਹੜਾ ਆ ਸਾਡੇ ਕੋਲ 94,000 ਕਰੋੜ ਰੁਪਈਆ ਇਹ ਮੰਗ ਕਰਦੇ ਪਏ ਆ ਸਰਕਾਰ
1: ਜੀ,
0: ਮੰਗ ਕਿਸ ਵਿੱਚ ਕਰਦੇ ਹੈਗੇ ਆ ਵੀ ਜਦੋਂ ਕੋਈ ਖੇਤੀ ਲਾਇਕ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਂਦੀ ਆ ਜੀ, ਤੇ ਉਹਦੇ ਬਰਾਬਰ ਜਿਹੜੀ ਆ ਜ਼ਮੀਨ ਜਿਹੜੀ ਆ ਬੰਜਰ ਜ਼ਮੀਨ ਆ ਉਹ ਖਰੀਦ ਲਈ ਜਾਂਦੀ ਹੈਗੀ ਆ, ਤੇ ਉਹਦੇ ਤੇ ਡਿਵੈਲਪਮੈਂਟ ਚਾਰਜ ਦੇ ਰੂਪ ਦੇ ਵਿੱਚ ਕੁਛ ਇੱਕ ਅਮਾਊਂਟ ਜਿਹੜਾ ਆ ਰੱਖਿਆ ਜਾਂਦਾ ਜੀ।
1: ਜੀ
0: ਉਹ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਜਿਹੜਾ ਆ ਅਮਾਊਂਟ ਨਹੀਂ ਰੱਖਿਆ ਹੋਣਾ ਜਾਂ ਜਿਹੜਾ ਨੇ ਨਹੀਂ ਅਦਾ ਕੀਤਾ ਹੋਣਾ
1: ਜੀ।
0: ਹੁਣ ਇਹ ਬੰਦੇ ਹੈਗੇ ਆ ਦਿੱਲੀ ਵਾਲੇ ਜਿਹੜੇ ਆਏ ਟੀਮਾਂ ਬੈਠੀਆਂ ਹੀ ਜਾਂ ਇੱਥੇ, ਉਹਨਾਂ ਨੇ ਇਸ ਮਹਿਕਮੇ ਨੂੰ ਕਿਹਾ ਵੀ ਭਾਈ ਤੁਹਾਡੇ ਵੱਲ 94,000 ਕਰੋੜ ਰੁਪਈਆ ਬਕਾਇਆ ਆ ਉਹ ਲਿਆ ਕੇ ਦਿਓ।
1: ਸੈਣੀ ਸਾਹਿਬ ਪਰ ਬੰਜਰ ਜ਼ਮੀਨਾਂ ਦੀ ਤੁਸੀਂ ਗੱਲ ਕੀਤੀ ਆ, ਪੰਜਾਬ ਚ ਕੋਈ ਬੰਜਰ ਜ਼ਮੀਨ ਹੈਗੀ ਆ ਜਾਂ ਇਲਾਕਾ ਹੈ ਆਪਣੇ?
0: ਨਹੀਂ ਸਰ, ਨਹੀਂ ਹੈ ਨੀ ਜੀ। ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਜੇ ਇਹਦੀ ਤਹਿ ਤੱਕ ਜਾਓਗੇ ਕਿ ਜਿਹੜੀਆਂ ਦਿੱਤੀਆਂ ਹੈਗੀਆਂ ਆ ਉਹਦੇ ਵਿੱਚ ਖਰੀਦੀ ਵੀ ਕਿਤੇ ਨੀ ਹੋਣੀ ਜੀ, ਪੈਸਾ ਆਇਆ ਪੈਸਾ ਏਦਾਂ ਹੀ ਪਾਣੀ ਵਾਂਗੂ ਬਹਾਤਾ ਜੀ ਕਿਸੇ ਹੋਰ ਪਾਸੇ
1: ਜੀ।
0: ਸੋ ਸਾਡੀ ਦੇਖੋ ਇੱਕ ਚੀਜ਼ ਤੋਂ ਭਾਰਾਈ ਸਾਹਿਬ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਸਾਡੀ ਸਟੇਟ ਦੀ ਕੋਸਟ ਦੇ ਉੱਤੇ ਕੀ ਕੁਛ ਹੋ ਰਿਹਾ ਜੀ। ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੀ ਜਗ੍ਹਾ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਸਾਡੀ ਸਟੇਟ ਦੀ ਕੋਸਟ ਤੇ, ਸਾਡੀ ਸਟੇਟ ਦਾ ਹੀ ਹੈਲੀਕਾਪਟਰ ਉੱਡਦਾ ਰਿਹਾ ਜੀ, ਸਾਡੀ ਸਟੇਟ ਦੀ ਕੋਸਟ ਦੇ ਉੱਤੇ ਹੀ ਸਾਰਿਆਂ ਦੇ ਵਿਆਹ ਹੋਏ ਆ ਜੀ। ਤੇ ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਲੜਕੀ ਦਾ ਵਿਆਹ ਹੋਇਆ ਜੀ, ਵਾਕਈ ਬੰਦਾ ਬਹੁਤ ਤੇਜ਼ ਹੈਗਾ ਜੀ। ਅਗਲੇ ਨੇ ਕਿਹਾ ਇਨਕਮ ਟੈਕਸ ਦਾ ਅਫਸਰ ਬਣ ਕੇ ਕੀ ਖੱਟਣਾ ਹੈਗਾ ਜਾਂ ਏਦਾਂ ਦਾ ਕੰਮ ਕਰੋ ਕਿ ਇੰਨੀ ਕੁ ਇਨਕਮ ਹੋਵੇ ਵੀ ਬੰਦੇ ਨੂੰ ਸਾਰੀ ਜ਼ਿੰਦਗੀ 5 ਸਾਲ ਦੇ ਵਿੱਚ ਹੀ ਅਗਲਾ ਬੰਦੇ ਨੇ ਸਾਰੀ ਜ਼ਿੰਦਗੀ ਕਰਨਾ ਕੁਛ ਨਹੀਂ ਹੈ ਜੀ, ਬਸ ਮਾਨ ਸਨਮਾਨ ਤੇ ਬਸ ਗੱਲ ਚ ਹਾਰ ਪਵਾਈ ਜਾਣੇ ਹੈਗੇ ਆ ਜੀ। ਇੱਕ ਸਟੇਟ ਛੱਡੀ ਹੈ ਤੇ ਹੁਣ ਦੂਜੀ ਵਾਸਤੇ ਪ੍ਰਬੰਧ ਪਹਿਲਾਂ ਕਰ ਲਿਆ ਜੀ, ਉਥੋਂ ਗਾਂਹ ਚੱਲੀ ਜਾਊਗਾ ਕੰਮ।
1: ਬਿਲਕੁਲ।
0: ਪਰ ਪੰਜਾਬ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਪੰਜਾਬ ਦਾ। ਦੂਜਾ ਮੈਟਰ ਵੀ ਸੀਗਾ ਜੀ ਅੱਜ ਹਾਈਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜਾ ਆ ਵੀ ਈਡੀ ਨੇ ਜਿਹੜੇ ਲੈਟਰ ਲਿਖੇ ਸੀਗੇ ਤੇ ਉਹਦੇ ਇਵਜ਼ ਦੇ ਵਿੱਚ ਜਿਹੜਾ ਆ ਵੀ ਇਹਨਾਂ ਨੂੰ ਕੇਸ ਰਜਿਸਟਰ ਕਰਨ ਨੂੰ ਕਿਹਾ ਸੀ ਜੀ। ਇਹ ਬਹਿਸ ਕਰਦੇ ਰਹੇ ਮੇਨਟੇਨੇਬਿਲਟੀ ਤੇ ਵੀ ਹਾਂ ਜੀ ਵੀ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਆ ਹੀ ਇਜ਼ ਨਾਟ ਅਗਰੀਵਡ ਪਾਰਟੀ ਹੈ ਜੀ, ਨਾ ਅਫੈਕਟਡ ਪਾਰਟੀ ਹੈਗੀ ਆ, ਨਾ ਇਹਨੇ ਕੋਈ ਪੈਸਾ ਦਿੱਤਾ, ਨਾ ਪੈਸਾ ਰਿਸੀਵ ਕਰਨ ਵਾਲਿਆਂ ਚ, ਨਾ ਇਹ ਵਿਚੋਲੀਏ ਦੀ ਭੂਮਿਕਾ ਚ, ਇਹਨੂੰ ਕੀ ਅਧਿਕਾਰ ਹੈਗਾ ਆ ਕੇਸ ਕਰਨ ਦਾ ਜੀ।
1: ਬਿਲਕੁਲ।
0: ਉਸੇ ਚੀਜ਼ ਦੇ ਉੱਤੇ ਜਦੋਂ ਹੈਗਾ ਵੀ ਹਾਈਕੋਰਟ ਨੇ ਕਿਹਾ ਕਿ ਤੁਸੀਂ ਵੀ ਮਤਲਬ ਤੁਹਾਨੂੰ ਕਾਰਵਾਈ ਕਰਨ ਚ ਦਿੱਕਤ ਕੀ ਆ
1: ਜੀ,
0: ਹੈ ਜੀ ਵੀ ਜੋ ਇੱਕ ਏਜੰਸੀ ਤੁਹਾਨੂੰ ਕਹਿ ਰਹੀ ਹੈਗੀ ਆ ਜੀ, ਫਿਰ ਮੁੜ ਕੇ ਉਹਨਾਂ ਨੇ ਤਾਂ ਡਿਸੀਜਨ ਆਪਣਾ ਜਿਹੜਾ ਆ ਉਹ ਰੱਖ ਲਿਆ ਜੀ, ਰਿਜ਼ਰਵ ਰੱਖ ਲਿਆ ਜੀ, ਉਹ ਰਾਖਵਾਂ ਰੱਖ ਲੈਂਦੇ ਹੈਗੇ ਆ ਜੀ, ਕਈ ਵਾਰੀ ਫੈਸਲਾ ਬਾਅਦ ਦੇ ਵਿੱਚ ਸੁਣਾ ਦਿੱਤਾ ਜਾਂਦਾ ਜੀ। ਬਟ ਇਹ ਉੱਥੇ ਜਿਹੜਾ ਆਉਣ ਦੇ ਟਾਈਮ ਤੇ ਸ਼ਾਮ ਤੱਕ ਇਹ ਅੰਡਰਟੇਕਿੰਗ ਦੇ ਆਏ ਸੀ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਹੁਣ ਦੇਖੋ ਆਇਆ ਵੀ ਮਤਲਬ ਜਿਹੜਾ ਆ ਇਹ 3 ਹਫ਼ਤੇ ਦਾ ਟਾਈਮ ਮੰਗਦੇ ਪਏ ਸੀ ਜੀ, ਆਇਆ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਨੂੰ ਕੁਛ ਰਿਜ਼ਲਟ ਸ਼ੋਅ ਕਰੋ।
1: ਜਿਹੜਾ ਆਪਣੇ ਉੱਥੋਂ ਕੇਂਦਰ ਦੀ ਏਜੰਸੀ ਕਹਿੰਦੀ ਸੀ ਭਾਈ ਤੁਸੀਂ ਕੇਸ,
0: ਹਾਂਜੀ ਹਾਂਜੀ, ਟ੍ਰਾਂਸਫਰਾਂ ਤੇ ਪੋਸਟਿੰਗਾਂ ਦੇ ਵਿੱਚ ਪੈਸੇ ਲੈ ਗਏ ਜਿਹੜੇ ਜੀ, ਉਹ ਤਾਂ ਹੈਗਾ ਜੀ। ਬਿਲਕੁਲ ਜੀ, ਨਹੀਂ ਜੀ
1: ਜੀ,
0: ਕਿਉਂਕਿ ਉਹਦੇ ਵਿੱਚ OSD ਭਗਵੰਤ ਮਾਨ ਸਾਹਿਬ ਦਾ OSD ਜਿਹੜਾ ਆ ਉਹ ਇਨਵੋਲਵ ਆ, ਉਹਦੇ ਨਾਲ ਦੇ ਬੰਦੇ ਇਨਵੋਲਵ ਹੈ। ਹਾਂਜੀ, ਤੇ ਰਾਜਵੀਰ ਘੁੰਮਣ ਜੀ,
1: ਘੁੰਮਣ ਹਾਂਜੀ ਘੁੰਮਣ, ਤੇ ਉਹ ਇੱਕ ਹਿੰਦੀ ਦੇ ਵਿੱਚ ਨਾਮ ਸੀ ਉਹਦਾ ਕੀ, ਥੋੜਾ ਜਿਹਾ ਔਕਾ ਜਿਹਾ ਨਾਮ ਸੀ ਉਹਨਾਂ ਦਾ ਜਿਹੜਾ ਪੈਲੇ ਉੱਪਰ ਬੈਗ ਬੁਗ ਜਿਹੜੇ ਫੜੇ ਹੋਏ ਸੀ ਉਦੋਂ।
0: ਨਿਤਿਨ ਸ਼ਾਇਦ ਇਸ ਤਰੀਕੇ ਦਾ ਨਾਂ ਹੈ ਜੀ ਉਹਦਾ
1: ਜੀ,
0: ਹਾਂਜੀ, ਤੇ ਨਿਤਿਨ ਗੋਹਲ ਏਦਾਂ ਇਸ ਤਰੀਕੇ ਦਾ ਹੈਗਾ ਜੀ। ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਜੀ ਉਹ ਉਹਦੇ ਵਿੱਚ ਇਨਵੋਲਵ ਹੈਗੇ ਆ। ਉਹ ਦੇਖੋ ਉਹ ਬਾਕੀ ਜਿਹੜਾ ਹੈਗਾ ਆ ਤੀਸਰਾ ਮਸਲਾ ਤਾਂ ਜਿਹੜਾ ਹੈਗਾ ਆ ਜੀ ਉਹਦੇ ਵਿੱਚ ਤਾਂ ਸਾਰੀ ਹੁਣ ਪਤਾ ਲੱਗ ਹੀ ਗਿਆ ਜੀ ਵੀ ਜਦੋਂ ਬੰਦੇ ਹੀ ਤੁਸੀਂ ਛੱਡ ਦਿੱਤੇ ਆ ਰੇਪ ਕੇਸ ਦੇ ਜਿਹੜੇ ਹੈਗੇ ਆ ਤੇ ਅਕਿਊਜ਼ਡ ਆ ਉਹ ਤੁਸੀਂ ਛੱਡ ਦਿੱਤੇ ਆ, ਤੁਸੀਂ ਪੈਸੇ ਲਏ ਜਾਂ ਪੈਸੇ ਨਹੀਂ ਲਏ, ਤੇ ਬਿਨਾ ਪੈਸਿਆਂ ਤੋਂ ਕੌਣ ਬੰਦਾ ਜਿਹੜਾ ਹੈਗਾ ਆ ਇੰਨੀ ਪੇਨ ਲੈ ਕੇ ਤੇ ਉਦਾਂ ਕਰਕੇ ਕੈਂਸਲੇਸ਼ਨ ਦੇ ਕੇ। ਇਹ ਤਾਂ ਸਧਾਰਨ ਲੋਕ ਜਿਹੜੇ ਹੈਗੇ ਪੁਲਿਸ ਕੋਲੋਂ ਕੋਈ ਵੀ ਫੇਵਰੇਬਲ ਕੰਮ ਕਰਾਉਣਾ ਹੁੰਦਾ ਤਾਂ ਪੈਸੇ ਦਿੰਦੇ ਹੈ ਤਾਂ ਕਰਦੇ ਅਗਲੇ, ਤੇ ਐਡਾ ਵੱਡਾ ਜਿਹੜਾ ਕੰਮ ਕੀਤਾ ਲਾਅ ਨੂੰ ਬਾਈਪਾਸ ਕਰਕੇ ਜਿਹੜੇ ਆ ਤੁਸੀਂ ਨਿਕਲ ਗਏ ਅਦਾਲਤ ਦੀਆਂ ਅੱਖਾਂ ਚ ਵੀ ਘੱਟਾ ਪਾ ਗਏ।
1: ਪਰ ਉਸ ਸਮੇਂ ਸੈਣੀ ਸਾਹਿਬ ਜੋ ਮਾਮਲਾ ਚਲੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਦਾ ਚੱਲਿਆ ਸੀਗਾ ਤੇ ਉਹਦੇ ਵਿਚ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੋ ਮੁੱਦਾ ਉਠਾਇਆ ਸੀ ਬਹਿਸ ਬਹਾਸਾ ਹੋਇਆ ਸਾਰਾ ਕੁਝ ਹੋਇਆ ਪਰ ਚੁੱਪ ਕਰਕੇ ਬਹਿ ਗਏ। ਮੁੜ ਕੇ ਮਾਨਹਾਨੀ ਦਾ ਕੇਸ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੋਈ ਹੁੰਗਾਰਾ ਹੁਣ ਤੱਕ ਆਇਆ ਹੀ ਨਹੀਂ। ਵੈਸੇ ਇਸ਼ਾਰੇ ਇਸ਼ਾਰੇ ਦੇ ਵਿਚ ਜਸਟਿਸ ਰਣਜੀਤ ਸਿੰਘ ਕਹਿ ਗਏ ਸੀਗੇ ਭਾਈ ਸਾਰਾ ਕੁਝ ਪਿਆ ਸਾਡੇ ਕੋਲ ਤਾਂ।
0: ਹਾਂਜੀ ਉਹ ਦੇਣਗੇ ਸਿਵਲ ਕੇਸ ਜਿਹੜਾ ਕੀਤਾ ਹੈ ਨਾ ਜੀ ਇਹਨਾਂ ਨੇ 30 ਸਤੰਬਰ ਜਿਹਦੇ ਵਿੱਚ ਤਰੀਕ ਪਈ ਆ ਉਹਦੇ ਵਿੱਚ ਜਿਹੜਾ ਆ ਉਹਦੇ ਰਿਪਲਾਈ ਦੇ ਵਿੱਚ ਉਹ ਗੱਲ ਕਰਨਗੇ ਜੀ। ਬਾਕੀ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਭਾਰੇ ਸਾਹਿਬ ਸਾਨੂੰ ਵੀ ਨਾ ਮਤਲਬ ਕੋਰਟ ਦੇ ਵਿੱਚ ਕਈ ਚੀਜ਼ਾਂ ਪਤਾ ਹੁੰਦੀਆਂ ਉਹ ਅਸੀਂ ਨਾ ਥੋੜੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਰਿਪਲਾਈ ਚ ਦੇ ਦਈਦੀਆਂ, ਬਾਕੀ ਅਸੀਂ ਰੱਖ ਲਈਦੀਆਂ ਕ੍ਰੋਸ ਐਗਜ਼ਾਮੀਨੇਸ਼ਨ ਵਾਸਤੇ ਤੇ ਜਦੋਂ ਬੰਦੇ ਨੂੰ ਸਵਾਲ ਜਵਾਬ ਕਰਨ ਦਾ ਟਾਈਮ ਆਊਗਾ ਉਦੋਂ ਅਚਨਚੇਤ ਇਹ ਜਿਹੜੇ
1: ਬਰਾਸਤੇ ਮਾਰਾਂਗੇ।
0: ਹਾਂ ਹਾਂਜੀ ਉੱਥੇ ਜਿਹੜਾ ਹੈਗਾ ਫਿਰ ਸਰਪ੍ਰਾਈਜ਼ ਦੇਈਦੇ ਆ ਤਾਂ ਕਿ ਜਿਹੜਾ ਆ ਵੀ ਉਹ ਉੱਥੇ ਬੰਦਾ ਜਿਹੜਾ ਸਾਰਾ ਸੱਚਾਈ ਬਾਹਰ ਆ ਜਾਂਦੀ ਹੈ ਜੀ ਜਦੋਂ ਸਰਪ੍ਰਾਈਜ਼ ਉਹਨੂੰ ਮਿਲਦਾ ਜੀ।
1: ਜੀ ਬਿਲਕੁਲ
0: ਉਹ ਇੱਥੇ ਤੱਕ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਹੋਟਲ ਵਾਲੇ ਦੇ ਨਾਲ ਭਗਵੰਤ ਮਾਨ ਦੇ ਸਿਸਟਰ ਜਿਹੜੀ ਹੈਗੇ ਆ ਉਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ ਹਾਂਜੀ ਦੈਟ ਵਾਜ ਏ ਸਪੋਂਸਰਡ ਜਰਨੀ ਤੇ ਨਾਲ ਉਹ ਇਹ ਵੀ ਦੱਸਦੇ ਹੈਗੇ ਆ ਜੀ ਵੀ ਉੱਥੇ ਜਿਹੜੀ ਸ਼ੋਪਿੰਗ ਕੀਤੀ ਹੈ ਕਿ ਉੱਥੇ ਦੇ ਬਿੱਲ ਜਿਹੜੇ ਆ ਉਹ ਹਿਊਮਨ ਰਾਈਟ ਕਮਿਸ਼ਨ ਵਾਲੇ ਉਧਰ ਹਾਂਜੀ ਉਹ ਬੈਠੇ ਹਿੰਟ ਦਿੰਦੇ ਸੀਗੇ ਜੀ ਵੀ 50 ਲੱਖ ਦੀ ਸ਼ੋਪਿੰਗ ਕਿੱਥੋਂ ਹੋਈ ਕਿੱਦਾਂ ਹੋਈ ਸਾਨੂੰ ਸਾਰਾ ਪਤਾ ਜੀ। ਸੋ ਇਸ ਕੁੱਲ ਮਿਲਾ ਕੇ ਭਾਰਤ ਸਭ ਸਟੇਟ ਵਾਸਤੇ ਜਿਹੜਾ ਆ ਸਰਕਾਰ ਵਾਸਤੇ ਜਿਹੜਾ ਆ ਅੱਜ ਦਾ ਦਿਨ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ ਕਿਉਂਕਿ ਹਾਂਜੀ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਬੜੀ ਕਿਰਕਿਰੀ ਹੋਈ ਜੀ ਸਰਕਾਰ ਦੀ, ਦੂਜਾ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਤੇ ਪਾਣੀ ਫਿਰ ਜਾਣਾ ਹੈਗਾ ਆ ਜੀ ਉਹ ਉਹਨਾਂ ਨੇ PIL ਮਨਜ਼ੂਰ ਕਰ ਲੈਣੀ ਹੈਗੀ ਆ 15,000 ਕਰੋੜ ਦਾ ਕਰਜ਼ਾ ਕੁਰਜਾ ਜਿਹੜਾ ਆ ਉਹ ਤਾਂ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਛੇਤੀ ਕਿਤੇ ਮਿਲਦਾ।
1: ਪਰ ਸਹੀ ਸਾਹਿਬ ਇੱਕ ਗੱਲ ਮੈਂ ਅੱਜ ਇਹ ਵੀ ਸੋਚ ਰਿਹਾ ਸੀ ਮਾਫੀ ਚਾਹੁੰਦਾ ਤੁਹਾਨੂੰ ਵਿੱਚ ਰੋਕ ਰਿਹਾ ਕਿ ਪਹਿਲਾਂ ਵੀ ਕਦੇ ਹੋਇਆ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ BJP ਦੇ ਨਾਲ ਗੱਠਜੋੜ ਦੇ ਵਿੱਚ ਰਹੀ ਆ ਜਾਂ ਬਸਪਾ ਦੇ ਨਾਲ ਰਹੀ ਆ ਜਾਂ ਕਿਸੇ ਵੀ ਸਰਕਾਰ ਦਾ ਕਿ ਉਹ ਵੀ ਏਦਾਂ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਦੇ ਵਿੱਚ ਏਡੇ ਵੱਡੇ ਵੱਡੇ ਮਤਲਬ ਕਿ ਕੇਸਾਂ ਦੇ ਵਿੱਚ ਮਤਲਬ ਕਿ ਤੁਰੇ ਫਿਰਦੇ ਕਦੇ ਚਰਚਾ ਦੇ ਵਿੱਚ ਰਹੇ ਆ ਕਿ ਇਹ ਵੀ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ।
0: ਦੇਖੋ ਭਾਰੇ ਸਾਹਿਬ ਅਕਾਊਂਟ ਸਰੈਂਡਰ ਤਾਂ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ ਸੈਂਟਰ ਬਿਲਕਦਾ ਰਿਹਾ ਜੀ ਉਹਨਾਂ ਨੇ ਕੋਰੈਸਿਵ ਸਟੈਪਸ ਜਿਹੜੇ ਲਏ ਸੀ ਉਹ ਇਸੇ ਕਰਕੇ ਹੀ ਲਏ ਸੀ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈਗਾ ਆ ਫਰਦਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਇਸੇ ਕਰਕੇ ਨਹੀਂ ਸਾਨੂੰ ਮਿਲਿਆ ਕਿਉਂਕਿ ਅਸੀਂ ਪਿਛਲੇ ਦਾ ਹਿਸਾਬ ਹੀ ਨਹੀਂ ਦਿੱਤਾ ਕਿਉਂਕਿ ਉਹ ਪੈਸੇ ਆਪਾਂ ਹੋਰ ਕਿਸੇ ਪਾਸੇ ਖਰਚ ਲਏ ਸੀ ਪਹਿਲਾਂ ਬਾਦਲ ਸਾਹਿਬ ਦੇ ਟਾਈਮ ਤੇ ਸੰਗਤ ਦਰਸ਼ਨਾਂ ਤੇ ਤੇ ਕੈਪਟਨ ਸਾਹਿਬ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਲੋਨ ਦਾ ਪ੍ਰੋਮਿਸ ਸੀਗਾ ਉਹਨੂੰ ਉਬੀਕ ਕਰਨ ਵਾਸਤੇ ਖਰਚ ਦਿੱਤੇ ਜੀ ਇਸ ਸਰਕਾਰ ਨੇ ਜਿਹੜਾ ਇਹ ਅੰਡਰਟੇਕਿੰਗ ਦਿੱਤੀ ਸੀ ਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਹਾਂ ਪਿਛਲਾ ਹਿਸਾਬ ਕਿਤਾਬ ਲਿਆਓ ਤੇ ਅਗਲੇ ਪੈਸੇ ਲੈ ਜਾਓ ਹਿਸਾਬ ਕਿਤਾਬ ਅਸੀਂ ਦੇਣਾ ਨੀ ਤੇ ਨਾ ਸਾਡੇ ਕੋਲ ਹਿਸਾਬ ਕਿਤਾਬ ਕੋਈ ਹੈਗਾ ਇੱਥੇ ਤਾਂ ਹੁਣ ਤੱਕ ਦਾ ਜਿਹੜਾ ਹੈਗਾ ਆ ਜੀ ਜਾਣ ਲੱਗਿਆ ਜਿਹੜੇ ਆ ਹਰ ਇੱਕ ਬੰਦਾ ਇਹ ਮੂੰਹੋਂ ਕਹੂਗਾ ਜੀ ਵੀ ਨਾ ਖਾਤਾ ਨਾ ਵਹੀ ਜੋ ਕੇਜਰੀਵਾਲ ਕਹੇ ਵਹੀ ਸਹੀ
1: ਹਾਂਜੀ
0: ਉਹ ਜੀ 64,000 ਕਰੋੜ ਰੁਪਇਆ ਮੀਨਸ ਸਮਥਿੰਗ ਸ਼ੌਕਿੰਗ ਆ ਜੀ
1: ਮੈਂ ਸ਼ਾਮ ਦਾ ਸੋਚੀ ਪਿਆ ਆ ਵੀ ਦੇਖੋ ਬੈਂਕ ਦੇ ਵਿੱਚ ਵੀ ਆਪਾਂ ਜਾਈਏ ਤਾਂ ਉਹ ਜਦੋਂ ਆਪਾਂ ਕੋਈ ਲੋਨ ਲੈਣਾ ਜਾਂ ਕੁਝ ਵੀ ਉਹਨਾਂ ਤੋਂ ਡਿਮਾਂਡ ਕਰਨੀ ਆ ਉਹ ਕਹਿੰਦੇ ਜਾਂ ਤਾਂ ਤੁਸੀਂ ਕੁਝ ਗਿਰਵੀ ਰੱਖੋ ਤੇ ਜਾਂ ਸਾਨੂੰ ਏਦਾਂ ਕਰੋ ਭਾਈ, ਜੇ ਤਾਂ ਤੁਹਾਡੀ ਪੱਕੀ ਨੌਕਰੀ ਹੈ ਤਾਂ ਤੁਸੀਂ ਮਤਲਬ ਕਿ ਆਪਣੇ ਜਿਹੜੇ ਇਨਪੁੱਟ ਹੈ ਜਾਂ ਆਊਟਪੁੱਟ ਤੁਹਾਡੇ ਹੈਗੇ ਆ, ਖਰਚੇ ਕਿੰਨੇ ਨੇ ਤੇ ਤੁਹਾਨੂੰ ਇਨਪੁੱਟ ਕੀ ਆਉਂਦੀ ਹੈ, ਮਤਲਬ ਕਿ ਆਮਦਨ ਕੀ ਹੈ, ਤੇ ਉਹ ਸਾਨੂੰ ਸ਼ੋ ਕਰੋ ਤੇ ਅਗਲੇ ਦੱਸ ਦਿੰਦੇ ਨੇ। ਮਤਲਬ ਕਿ ਕੰਪਿਊਟਰ ਦੇ ਨਾਲ ਤਾਂ ਮਿੰਟੋ ਮਿੰਟ ਹੀ ਗਿਣ ਕੇ ਹੁਣ ਭਾਈ ਆਹ ਇੰਨੇ ਨਹੀਂ ਮਿਲ ਸਕਦੇ ਤੁਹਾਨੂੰ, ਤੇ ਇਸ ਹਿਸਾਬ ਦੇ ਨਾਲ ਤੁਹਾਡੀ ਕਿਸ਼ਤ ਬਣਦੀ ਹੈ। ਤੇ ਹੁਣ ਜੇ ਸਰਕਾਰ ਦੀ ਗੱਲ ਕਰੀਏ ਤਾਂ ਚਾਦਰ ਪਾਟਣ ਨੂੰ ਪਈ ਆ, 45% ਤੋਂ ਵੱਧ ਤਾਂ ਕਰਜ਼ਾ ਲੈ ਲਿਆ ਇਹਨਾਂ ਨੇ ਜੀ, ਕਿ ਹੁਣ ਮਤਲਬ ਕਿ ਦਿਵਾਲੀਆ ਲਾਣਨ ਦੀ ਬਸ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਲਵਾਉਣ ਦੀ ਕੋਸ਼ਿਸ਼ ਹੈ।
0: ਭਾਰਤ ਸਾਹਿਬ ਦੇਖੋ, ਇਹਨਾਂ ਦੇ ਮੁਲਾਜ਼ਮ ਜਿਹੜੇ ਹੈਗੇ ਆ ਯੂਨੀਅਨ ਦੇ, ਸੁਖਚੈਨ ਸਿੰਘ ਖਹਿਰਾ ਲੀਡਰ ਜਿਹੜੇ ਹੈਗੇ ਸੀ,
1: ਹਾਂਜੀ
0: ਫੈਕਟਰੀ ਆ
1: ਜੀ,
0: ਉਹਨਾਂ ਨੇ ਕੀ ਕਿਹਾ ਜਦੋਂ ਇੱਥੇ ਮਤਲਬ ਗੱਲ ਹੋਈ ਆ, ਉਹ ਕਹਿੰਦੇ ਜੀ ਵੀ 52% ਤਾਂ ਜਿਹੜਾ ਆ ਤੁਹਾਡੀਆਂ ਸੈਲਰੀਆਂ ਤੇ ਚੱਲ ਜਾਂਦਾ
1: ਜੀ।
0: ਉਹ ਕਹਿੰਦੇ ਸਾਡੀਆਂ ਨੀ, ਪਿੱਛੇ ਹੀ ਅਮਨ ਅਰੋੜਾ ਹੁਣੀ ਖੜੇ ਸੀ
1: ਜੀ,
0: ਉਹ ਕਹਿੰਦੇ ਵੀ ਸਾਡੀਆਂ ਹੀ ਨੀ, ਤੁਹਾਡੀਆਂ ਵੀ ਸੈਲਰੀਆਂ ਤੇ ਨਾਲ ਤੁਹਾਡਾ ਜਿਹੜਾ ਤਾਮ ਜਾਮ, ਨਾਲ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਅਫਸਰ, ਉਹ ਇਸੇ 52% ਚੋਂ ਤਨਖਾਹਾਂ ਪਾਉਂਦੇ ਆ,
1: ਤੇ
0: ਸਾਡੀਆਂ ਤਨਖਾਹਾਂ ਕੀ ਆ ਤੇ ਤੁਹਾਡੀਆਂ ਤਨਖਾਹਾਂ ਤੁਹਾਡੇ ਭੱਤੇ ਕੀ ਆ।
1: ਹੈ ਸੈਣੀ ਸਾਹਿਬ, ਲੱਖ ਲੱਖ ਤਨਖਾਹ ਹੋਈ ਤਾਂ ਕਰੋੜ ਰੁਪਇਆ ਤਾਂ ਮਹੀਨੇ ਦਾ ਇਹਨਾਂ ਦਾ ਹੀ ਹੋ ਗਿਆ ਜੀ ਪਾਰਟੀ ਦਾ।
0: ਹਾਂਜੀ ਸਰ,
1: ਤੇ ਬਾਅਦ ਚੋ ਪਿੱਛੇ ਜਿਹੜੇ ਆ 1000 ਬੰਦਾ ਨਾਲ ਸਿਕਿਉਰਿਟੀ ਦਾ, ਹੋਰ ਸਾਰੀਆਂ ਚੀਜ਼ਾਂ ਨੇ, ਵੱਖਰੇ ਵੱਖਰੇ MLA ਨੂੰ ਸਾਰਾ ਕੁਝ ਹੈ, ਓਪੋਜੀਸ਼ਨ ਪਾਰਟੀਆਂ ਨੂੰ ਵੀ ਹੈ। ਮਤਲਬ ਕਿ ਇਹ ਤਾਂ ਲੋਕਾਂ ਨੂੰ ਮਹਿੰਗੇ ਪੈਂਦੇ ਆ, ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਆਲੇ ਤਾਂ ਸਸਤੇ ਪੈਂਦੇ ਸੀ ਜੀ ਉਸ ਹਿਸਾਬ ਦੇ ਨਾਲ ਤਾਂ ਪਿਛਲੇ ਸਮਿਆਂ ਚ।
0: ਪਰ ਸਾਹਿਬ ਅੱਜ ਦੀ ਡੇਟ ਦੇ ਵਿਚ ਜਿਹੜਾ ਇਹਨਾਂ ਦਾ ਤੇਲ ਗੱਡੀ ਖਰਚ ਪਾ ਕੇ, ਇਹ 6 ਲੱਖ ਰੁਪਇਆ ਤਾਂ ਜਿਹੜਾ ਇੰਡੀਵਿਜੁਅਲ ਤੇ ਲੱਗਦਾ, ਬਾਕੀ ਜਿਹੜੇ ਇਹਨਾਂ ਦੇ ਸਿਕਿਉਰਿਟੀ ਤੇ ਨਾਲ ਲੱਗਦੇ ਹੈਗੇ ਆ ਜੀ, ਲੀਗਲ ਤੇ ਇਨਲੀਗਲ ਦੋਨੇ ਚੱਲਦੇ ਆ ਜੀ।
1: ਫਿਰ ਤੇਲ ਗੱਡੀਆਂ ਦਾ,
0: ਕਈਆਂ ਦੀ ਖਾਣੇ ਡਿਊਟੀ ਹੁੰਦੀ ਹੈ ਤਾਂ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਹੈਗੇ ਜੀ, ਉਹਨਾਂ ਦੀਆਂ ਤਨਖਾਹਾਂ ਐਕਸਟਰਾ ਆ ਜੀ।
1: 6 ਲੱਖ ਰੁਪਇਆ
0: ਹੈਗਾ ਹੈ ਜੀ ਇਹਨਾਂ ਦੇ ਭੱਤੇ ਭੁੱਤੇ ਪਾ ਕੇ, ਜਿਹੜਾ ਆ DJ ਜਿਹੜਾ ਪਾ ਕੇ 6 ਲੱਖ ਚ ਪੈਂਦਾ ਇੱਕ MLA
1: ਜੀ। ਪਰ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਆ ਜਾਂ ਰੈਲੀਆਂ ਕਰਦੇ ਆ ਜਿਹੜੀ ਹਕੂਮਤ ਦੇ ਵਿੱਚ ਪਾਰਟੀ ਹੈ, ਕਿ ਉਹ ਮਤਲਬ ਕਿ ਸਰਕਾਰੀ ਖਾਤੇ ਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਵੀ ਕੀ ਰਿਕਾਰਡ ਦੇ ਵਿੱਚ ਲਿਖਦੇ ਹੋਣਗੇ ਵੀ ਕਿਸ ਕੰਮ ਦੇ ਲਈ ਅਸੀਂ ਜਾ ਰਹੇ ਹਾਂ ਅੱਜ? ਉਹ ਤਾਂ ਸਾਰਾ ਓਨ ਰਿਕਾਰਡ ਹੀ ਹੁੰਦਾ ਹੋਣਾ ਜੀ, ਰਜਿਸਟਰਡ ਤਾਂ ਹੁੰਦਾ ਹੀ ਹੋਣਾ ਕਿਤੇ ਨਾ ਕਿਤੇ, ਜਿਹੜੇ ਫੰਡ ਲੈਂਦੇ ਹੋਣਗੇ ਜਾਂ ਤੇਲ ਪਾਣੀ ਭੱਤਾ ਲੈਂਦੇ ਹੋਣਗੇ।
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਉਹ ਜਿੱਦਾਂ ਕਹਿੰਦੇ ਹੁੰਦੇ ਨਾ, ਤੇਰੀਆਂ ਤੂੰ ਜਾਣੇ ਮੈਂ ਕੀ ਜਾਣਾ ਹਾਂਜੀ, ਉਹ ਸਾਬ ਆ ਇੱਥੇ ਜਨਤਾ ਨੂੰ ਕੁਛ ਨੀ ਪਤਾ, ਸਾਨੂੰ ਵੀ ਕੁਛ ਨੀ ਪਤਾ, ਇਹਨਾਂ ਦੀਆਂ ਇਹ ਜਾਣਨ ਜੀ ਇਹ ਕਿੱਥੋਂ ਅਕਾਊਂਟਸ ਮੇਨਟੇਨ ਕਰਦੇ ਆ ਜੀ, ਕਿਹੜੇ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਜੀ, 3-3 ਤਾਂ ਗੱਡੀਆਂ ਸਕੋਟ ਤੇ ਚੱਲਦੀਆਂ ਪਈਆਂ ਹਾਂਜੀ, ਉਹ ਕਿੱਥੋਂ ਆ ਰਿਹਾ ਸਾਰਾ ਕੁਛ ਜਿਹੜਾ ਹੈਗਾ ਜੀ, ਆਪਣੇ ਕੋਲੋਂ ਥੋੜਾ ਕਰਦੇ ਆ ਜੀ,
1: ਬਿਲਕੁਲ ਹੈ ਜੀ,
0: ਬਾਕੀ ਲੋਕਾਂ ਦਾ ਕਚੂਮਣ ਕੱਢਿਆ ਹੈਗਾ ਜੀ
1: ਜੀ।
0: ਮੇਰਾ ਅੱਜ 21,750 ਰੁਪਏ ਬਿੱਲ ਦੇ ਤਾ, ਮੈਨੂੰ ਦੱਸੋ
1: ਬਿਜਲੀ ਦਾ
0: ਹਾਂਜੀ,
1: ਬੱਤੀ ਦਾ ਆਉਂਦੀ ਨਹੀਂ, ਤੁਸੀਂ ਰੋਜ਼ ਬਿਲਕਦੇ ਰਹਿੰਦੇ ਹੋ, ਬਿਜਲੀ ਨਹੀਂ ਆਉਂਦੀ,
0: ਬੱਤੀ ਆਉਂਦੀ ਨਹੀਂ ਜੀ,
1: 70 ਵੋਲਟ ਆਉਂਦੇ ਪਏ ਆ, ਏਸੀ ਨਹੀਂ
0: ਚੱਲਦਾ। ਉਹ ਮੈਂ ਕਿਹਾ ਮੈਂ 10,000 ਰੁਪਇਆ ਤਾਂ ਜਿਹੜਾ ਹੈਗਾ ਪਿਛਲੇ ਮਹੀਨੇ ਦਿੱਤਾ ਆ, ਕਹਿੰਦੇ ਕੋਈ ਨੀ ਉਹ ਘਟਾ ਲਾਂਗੇ ਜੀ, ਫਿਰ ਦੇਖ ਲਾਂਗੇ ਹਿਸਾਬ ਕਿਤਾਬ ਕਰਕੇ, ਪਹਿਲਾਂ ਤੁਸੀਂ ਇਹ ਜਮਾ ਕਰਾਓ, ਲਓ ਕਰ ਲਓ ਗੱਲ
1: ਕਰ ਲਓ
0: ਹਾਂਜੀ
1: ਜੀ।
0: ਕਹਿੰਦੇ ਉਹ ਤੁਸੀਂ ਉਹ ਤਾਂ ਕਿਸੇ ਨੇ ਦਿੱਤਾ ਹੀ ਨੀ, ਤੁਸੀਂ ਕਾਹਤੋਂ ਦੇ ਦਿੱਤਾ? ਮੈਂ ਕਿਹਾ ਯਾਰ ਤੁਸੀਂ ਦਿੱਤਾ ਬਿੱਲ ਤਾਂ ਅਸੀਂ ਦੇ ਦਿੱਤਾ ਹਾਂਜੀ, ਵੀ ਆਨਲਾਈਨ ਜਨਰੇਟ ਹੋਇਆ, ਮੈਂ ਆਨਲਾਈਨ ਪੇਮੈਂਟ ਕਰ ਦਿੱਤੀ। ਕਹਿੰਦੇ ਉਹ ਤਾਂ ਐਵਰੇਜ ਦੇ ਉੱਤੇ ਸੀਗਾ, ਉਹ ਤੁਹਾਡਾ ਐਕਚੁਅਲੀ ਨਹੀਂ ਸੀ, ਐਕਚੁਅਲੀ ਬਿੱਲ ਤੁਹਾਡਾ ਆਹ ਹੀ ਆ ਜੀ। ਮੈਂ ਕਿਹਾ ਇਹ ਵੀ ਇਹਦੇ ਵਿੱਚੋਂ ਤੁਸੀਂ ਉਹ ਡਿਡਕਟ ਕਰ ਦਿੱਤਾ ਹੈਗਾ? ਕਹਿੰਦਾ ਪਤਾ ਨੀ, ਹੋ ਸਕਦਾ ਡਿਡਕਟ ਹੋ ਕੇ ਹੀ ਆਇਆ ਹੋਵੇ ਇਹ, ਲੋਜਿਕ ਸ਼ਾਮ ਦਾ ਹੀ ਮੂਡ ਖਰਾਬ ਕਰਕੇ ਬੈਠੇ ਆ ਜੀ, ਏਦਾਂ ਦਾ ਤਾਂ ਕੰਮ ਕਰਦੀਆਂ ਸਰਕਾਰਾਂ ਜੀ, ਤੇ ਲਾਈਟ ਮੈਂ ਸ਼ਾਮ ਦੀ ਲਾਈਟ ਨੀ ਆਈ ਸੀ ਜੀ।
1: ਨੀ ਤੁਹਾਨੂੰ 300 ਯੂਨਿਟ ਫ੍ਰੀ ਨੀ ਕਦੀ, ਤੁਸੀਂ ਇੰਨਾ ਬਿੱਲ ਭਰੀ ਜਾਂਦੇ ਹੋ, ਤੁਸੀਂ 3-phase ਲਵਾਇਆ ਹੋਇਆ?
0: 3-phase ਨਹੀਂ, ਪਰ ਏਦਾਂ ਹੈਗਾ ਆ ਉਹ, ਜੇ ਤਾਂ ਤੁਸੀਂ ਜਿਹੜਾ ਆ ਦੇਖੋ ਘਰ ਦੇ ਵਿਚ ਜਿਹੜਾ ਆ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਬੇਟਾ ਜਿਹੜੀ ਗ੍ਰਸਤੀ ਹੁੰਦੀ ਹੈ ਨਾ, ਇਹਦੇ ਵਿਚ ਜਿਹੜਾ ਆ ਮਾਲ ਗੱਡੀ ਦੇ ਡੱਬੇ ਜਿਹੜੀ ਨੀ ਗਿਣੀ ਦੇ ਹੁੰਦੇ, ਇੰਜਣ ਦੇ ਜ਼ੋਰ ਚਾਹੀਦਾ
1: ਹਾਂਜੀ,
0: ਸੋ ਇਸ ਕਰਕੇ
1: ਖਰਚੀ
0: ਖਰਚਿਆਂ ਦੇ ਉੱਤੇ ਕੰਟਰੋਲ ਨੀ ਹੁੰਦਾ ਹੈਗਾ ਆ ਜੀ, ਇਨਕਮ ਵਧਾਉਣ ਬਾਰੇ ਸੋਚਣਾ ਚਾਹੀਦਾ
1: ਹਾਂਜੀ,
0: ਜੇ ਸੁੱਖ ਸ਼ਾਂਤੀ ਚਾਹੁੰਦੇ ਹੈਗੇ ਆ ਤੇ।
1: ਜੀ
0: ਸੋ ਕੋਈ ਗੱਲ ਨੀ, ਪਰ ਐਸਾ ਕੋਈ ਫਰਕ ਨੀ ਪੈਂਦਾ, ਦੋ ਚਾਰ ਝੂਠ ਵੱਧ ਬੋਲਣੇ ਪੈਣਗੇ, ਹੋਰ ਉੱਥੇ ਕੀ ਹੈਗਾ ਕਚਹਿਰੀ ਬਹਿ ਕੇ, ਹਾਂਜੀ
1: ਜੀ
0: ਕਰ ਲਾਂਗੇ ਮੈਨੇਜ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਤਾਂ ਪੁੱਠੀ ਕਰਨੀ ਪੈਂਦੀ ਜੀ।
1: ਪੁੱਠੀ ਕਰਨੀ।
0: ਜੇ ਹੁਣ
1: ਵੈਸੇ ਵੈਸੇ ਸੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੁੱਠਾ ਹੱਥ ਕਰ ਲਿਆ ਜੀ, ਤਾਂ ਤੁਸੀਂ ਉਂਗਲ ਦੀ ਗੱਲ ਕਰਦੇ ਹੋ, ਆ ਬੜੀ ਚਰਚਾ ਚ ਰਹੀ ਆ ਜੀ,
0: ਉਹ ਪਰ ਇਥੋਂ
1: ਰਜਿੰਦਰਪਾਲ ਕੋਲ
0: ਗੱਲ ਇੱਦਾਂ
1: ਸ਼ੀਲਾ।
0: ਹੈਗੀ ਆ, ਪਤਾ ਸੱਤਾ ਸਿਰ ਨੂੰ ਚੜੀ ਇਥੋਂ ਹੀ ਪਤਾ ਲੱਗਦੀ ਸਰ।
1: ਜੀ
0: ਤੁਸੀਂ ਦੇਖੋ ਨਾ ਕਿ ਇਨਸਾਨੀਅਤ ਕਿੱਥੇ ਰਹਿ ਗਈ ਆ ਜੀ।
1: ਜੀ
0: ਜਦੋਂ ਨਾ ਭਾਰਤ ਸਾਹਿਬ ਨਵਾਂ ਨਵਾਂ ਲੇਡੀਜ਼ ਨੂੰ ਪ੍ਰੈਫਰੈਂਸ ਦੇਣ ਲੱਗੇ ਨਾ ਜੀ ਜੋਬ ਦੇ ਵਿੱਚ, ਤੇ ਇਟ ਵਾਜ ਪ੍ਰਜ਼ਿਊਮਡ ਕਿ ਲੇਡੀਜ਼ ਜਿਹੜੀਆਂ ਆ ਬੰਦੇ ਨਾਲੋਂ ਘੱਟ ਕਰਪਟ ਹੋਣਗੀਆਂ, ਵੀ ਪੈਸਾ ਲੈਣ ਲੱਗੇ ਆ ਹੈਜ਼ੀਟੇਸ਼ਨ ਕਰਨਗੇ ਆ ਜੀ।
1: ਜੀ
0: ਹੌਲੀ ਹੌਲੀ ਦੇਖਿਆ ਭੀ ਲੇਡੀਜ਼ ਨੇ ਕਿਹਾ ਭੀ ਅਸੀਂ ਜਦ ਬਾਕੀ ਕੰਮਾਂ ਦੇ ਵਿੱਚ ਜਿਹੜੇ ਆ ਅੱਗੇ ਆ
1: ਮੱਲਾ ਮਾਰੀ ਜਾਂਦੇ
0: ਤੇ ਇਸ ਕੰਮ ਚ ਵੀ ਰਿਸ਼ਵਤ ਲੈਣ ਦੇ ਵਿੱਚ ਵੀ ਕਿਉਂ ਪਿੱਛੇ ਰਹੀਏ।
1: ਜੀ
0: ਉਹ ਫਿਰ ਦੇਖੋ ਵਿਜੀਲੈਂਸ ਜਿਹੜੀ ਹੈਗੀ ਆ ਜਨਰਲੀ, ਤੁਸੀਂ ਯੂ ਵਿਲ ਫਾਇੰਡ ਕਿ ਕਦੀ ਜਿਹੜੀ ਆ ਹੁਣ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ ਭੀ ਡੀਸੀ ਦੇ ਆਫਿਸ ਦੇ ਵਿੱਚੋਂ ਕਲਰਕ ਜਿਹੜੀ ਸੀ ਉਹ ਰਿਸ਼ਵਤ ਲੈਂਦੀ ਫੜੀ ਗਈ ਜੀ,
1: ਬਿਲਕੁਲ
0: 1,00,000 ਰੁਪਇਆ, 5,00,000 ਰੁਪਇਆ, ਇੱਥੇ ਤੱਕ ਜਿਹੜੀ ਹੈਗੀ ਆ SDM ਤੱਕ ਜਿਹੜੀਆਂ ਫੜੀਆਂ ਗਈਆਂ
1: ਜੀ
0: ਉਹ ਰਿਸ਼ਵਤ ਲੈਂਦੇ ਜੀ।
1: ਜੀ
0: ਇੱਥੇ ਤੱਕ ਅਮਰੂਦਾਂ ਦੇ ਨਕਲੀ ਬਾਗ ਦਿਖਾ ਕੇ ਜਿਹੜਾ ਕੰਪਨਸੇਸ਼ਨ ਲਈ ਸਰਕਾਰ ਤੋਂ, ਉਹ ਵੀ ਇੱਕ IAS ਲੇਡੀ ਸੀ। ਸੋ ਇਸ ਕਰਕੇ ਲੇਡੀਜ਼ ਨੇ ਫਿਰ ਪਿੱਛੇ ਕਿਉਂ ਰਹਿਣਾ ਹੈਗਾ ਜੀ, ਤੇ ਜਦੋਂ ਲੇਡੀਜ਼ ਹੋਵੇ MLA ਤੇ ਜਦੋਂ ਉਸ ਸੋਸਾਇਟੀ ਚ ਰਹਿੰਦੇ ਹੋਵੇ ਜਿੱਥੇ ਬੰਦਿਆਂ ਨਾਲ ਹੀ ਤਾਂ ਰੋਜ਼ ਵਾਹ ਪੈਣਾ 100 ਬੰਦਾ ਝਾਰੀ ਦਾ ਜੀ,
1: ਜੀ
0: ਤੇ ਉਹਨਾਂ ਨੇ ਕੀਤਾ ਹੁਣ ਪਤਾ ਨੀ ਇੰਨੀ ਜਿਆਦਾ ਦੇਖੋ ਕਿੰਨਾ ਪਤਾ ਨੀ ਇਹਨਾਂ ਨੂੰ ਅਰਜੈਂਸੀ ਹੁੰਦੀ ਹੈਗੀ ਜੀ, ਪਰ ਉਹ ਟਰੱਕ ਵਾਲੇ ਦਾ ਕਸੂਰ ਹੀ ਕੋਈ ਨੀ, ਉਹਦੇ ਅੱਗੇ ਤਾਂ JCB ਖੜੀ ਆ ਔਰ JCB ਨੂੰ ਉਹ ਪਾਸ ਨੀ ਕਰ ਸਕਦਾ ਕਿਉਂਕਿ ਉਹਨਾਂ ਉੱਥੇ ਸਪੇਸ ਹੈ ਨੀ ਗਾ ਜੀ।
1: ਜੀ
0: ਪਿੱਛੇ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਹੋਰਨ ਮਾਰ ਕੇ ਤੇ ਜਿਹੜਾ ਆ ਦੇਖਿਆ ਵੀ ਹਾਂ ਜੀ ਸਾਨੂੰ ਰਸਤਾ ਨੀ ਮਿਲ ਰਿਹਾ ਤੇ ਉਹਦਾ ਟਰੱਕ ਖੜਾ ਕਰ ਲਿਆ ਏਡੀ ਜਿਆਦਾ, ਤੇ ਮੁੜ ਕੇ ਜਿਹੜਾ ਮੈਂ
1: ਸੋਚਦਾ ਸੀ ਉਹ ਤਾਂ ਬੇਚਾਰਾ ਮੇਰੇ ਵਾਂਗੂ ਭਲਾ ਮਾਨਸ ਜਿਹਾ ਲੱਗਦਾ ਸੀ, ਉਹ ਕਹਿੰਦਾ ਹੁਣ ਭੈਣ ਜੀ ਚਲੋ ਤੁਸੀਂ ਜਾਓ ਨਾ ਲੰਘ ਜਾਓ ਜੀ। ਉਹ ਜੇ ਹੁੰਦਾ ਨਾ ਚੰਗਾ ਟਰੱਕ ਡਰਾਈਵਰ, ਮੈਂ ਤਾਂ ਕਈ ਵਾਰੀ ਦੇਖਿਆ ਜੂਨੀਅਰਾਂ ਦੇ ਵਿੱਚ ਲੜਦੇ ਆਪਸ ਦੇ ਵਿੱਚ ਨਹੀਂ, ਛੱਡਦੇ ਕਿਸੇ ਨੂੰ ਅਗਲੇ ਆਈਓ ਪਾਨਾ ਕੱਢ ਕੇ ਪਿੱਛੋਂ ਛੱਡ ਕੇ ਤਾਂ ਦਿੱਤੀ ਇਹਨੇ ਜੀ। ਚਲੋ ਵਾਇਲੈਂਸ ਦੇ ਆਪਾਂ ਖਿਲਾਫ਼ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਫਿਤਰਤ ਉਹਨਾਂ ਦੀ ਬੜੀ ਹੁੰਦੀ ਹੈ ਜੀ ਉਸ ਹਿਸਾਬ ਦੇ ਨਾਲ ਲੜਨ, ਤਾਂ ਉਹ ਵੀ ਬਹੁਤ ਸ਼ੇਰ ਹੁੰਦੇ ਆ।
0: ਪਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਦਲੀਰ ਬੰਦੇ ਨੂੰ ਜਾਣਦਾ ਜੀ,
1: ਜੀ
0: ਬਾਕਸਰ ਰਿਹਾ ਉਹ ਬੰਦਾ ਜੀ, ਉਹਨੇ ਇੱਕ ਦਿਨ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਰਾਜਨ ਮੇਰੇ ਕੋਲ ਨਾ 10 ਬੰਦੇ ਆ ਜਾਣ ਲੜਨ ਵਾਸਤੇ, ਮੈਂ ਮਤਲਬ ਪਰਵਾਹ ਨੀ ਕਰੂੰਗਾ, ਹਾਂਜੀ ਚਾਹੇ ਮੈਨ ਹੈਂਡਲਿੰਗ ਕਰ ਲੈਣ ਚਾਹੇ ਏਦਾਂ ਕਰਕੇ,
1: ਬਿਲਕੁਲ ਹੈ ਜੀ।
0: ਕਹਿੰਦਾ ਲੇਡੀ ਯਾਰ ਇੱਕ ਆ ਜਾਏ ਨਾ ਮੈਂ ਉਹਨੂੰ ਫੇਸ ਨੀ ਕਰ ਪਾਉਂਗਾ।
1: ਰਿਸਪੈਕਟ ਵੀ ਹੁੰਦੀ ਹੈ ਕੁਝ, ਬਿਲਕੁਲ ਆਪਣੇ
0: ਰਿਸਪੈਕਟ ਹੁੰਦੀ ਹੈਗੀ, ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਸੋਸਾਇਟੀ ਨੇ ਕੀ ਕਹਿਣਾ ਹੈਗਾ ਜੀ ਏਦਾਂ ਕਰਕੇ ਆ ਜੀ। ਕਹਿੰਦਾ ਮੂੰਹ ਜੋਰ ਹੈਗੀਆਂ ਜਿੱਦਾਂ ਇਹ ਲੇਡੀ ਜਿੱਦਾਂ ਦੀਆਂ, ਤੇ ਕਹਿੰਦਾ ਫੇਰ ਉੱਥੇ ਪੇਸ਼ ਨੀ ਚੱਲਦੀ ਬੰਦੇ ਦੀ,
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ ਤੇ ਇਹ ਜਿਹੜਾ ਇਹ ਆ ਨਾਲੇ ਇਹਨਾਂ ਦੇ ਜਦੋਂ MLA ਨਾਲ ਪੁਲਿਸ ਦਾ ਹੈਗਾ ਜੀ ਉਲਟਾ ਜਿਹੜਾ ਉਹ ਪਤਾ ਨੀ ਵਿਚਾਰੇ ਦੀ ਰਾਸ਼ੀ ਵਾਲੀ ਮਾੜਾ ਹੋਣਾ, ਹਾਂਜੀ ਉਹ ਸਵੇਰੇ ਰਾਸ਼ੀ ਰੂਸ਼ੀ ਦੇਖ ਕੇ ਨੀ ਤੁਰਿਆ ਹੋਣਾ ਵੀ ਮੈਨੂੰ ਅੱਜ ਆਹ ਬਲਾ ਟੱਕਰ ਜਾਣੀ ਆ ਜੀ,
1: ਬਿਲਕੁਲ ਹੈ ਜੀ।
0: ਪਰ ਜੀ ਉੱਪਰ ਡਰਾਈਵਰਾਂ ਨੇ ਨਾਲ ਸਾਥ ਦਿੱਤਾ ਜੀ, ਉਹਨਾਂ ਨੇ ਚੁੱਪ ਕਰਕੇ ਜਾਮ ਲਾ ਤਾ, ਜਿਹਦੇ ਕਰਕੇ ਇਹ ਗੱਲ ਜਿਹੜੀ ਆ ਮੀਡੀਆ ਚ ਆਈ ਜੀ। ਪਹਿਲਾਂ ਤਾਂ ਡਿਫੈਂਸ ਜਿਹੜਾ ਹੈਗਾ ਆ ਹੋਏ ਮਤਲਬ ਅਗਰੈਸਿਵ ਸੀਗੇ MLA ਸਾਹਿਬ ਵੀ ਇਹ ਏਦਾਂ ਕਰਦੇ ਆ ਜੀ, ਮੈਂ ਹੈਵੀ ਵਾਹਨ ਆ ਜਾਂਦਾ ਇਧਰਲੇ ਪਾਸੇ ਨੂੰ ਰੋਕ ਲਾਈ ਆ ਜੀ, ਉਹ ਵੀਡੀਓ ਇੱਕ ਆਈ ਸੀ ਉਦੋਂ ਜਦੋਂ ਉਸ ਵੇਲੇ ਉਹਨਾਂ ਨੇ ਕਿਹਾ ਆਹੀ ਵੀਡੀਓ ਹੈਗੀ ਇਹਦੇ ਵਿੱਚ ਤਾਂ ਮੈਂ ਕਿਤੇ ਬਹੁਤੇ ਕਸੂਰਵਾਰ ਪਾਈ ਨੀ ਜਾਂਦੀ, ਤੇ ਉਹ ਚੜ ਗਏ ਸੀਗੇ ਜੀ। ਜਦੋਂ ਦੂਜੀ ਵੀਡੀਓ ਆਈ ਜੀ ਜਿਹਦੇ ਵਿੱਚ ਸਪਸ਼ਟ ਪਤਾ ਲੱਗਦਾ ਹੈਗਾ ਜੀ ਵੀ ਉਹਦਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ,
1: ਜੀ
0: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਟੋਨ ਬਦਲ ਗਈ ਆ ਜੀ,
1: ਬਿਲਕੁਲ।
0: ਤੇ ਹੁਣ ਵੀ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗਣ ਦੀ ਬਜਾਏ ਜਾਂ ਉਸ ਬੰਦੇ ਨਾਲ ਕੋਈ ਕੰਪਰੋਮਾਈਜ਼ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਇਹ ਆ ਵੀ ਕੰਪਲੇਨਿੰਗ ਮੂਡ ਦੇ ਵਿੱਚ ਹੈਗੇ ਜੀ MLA ਸਾਹਿਬ
1: ਜੀ।
0: ਦਰਅਸਲ ਸੱਤਾ ਆ ਨਾ ਜੀ, ਜਦੋਂ ਇਹ ਸੱਤਾ ਚਲੀ ਗਈ ਉਦੋਂ ਇਹਨਾਂ ਲੋਕਾਂ ਨੇ ਆਹੀ ਵੀਡੀਓ ਦੇਖ ਦੇਖ ਕੇ ਨਾ ਆਪਣੇ ਕੰਧਾਂ ਚ ਸਿਰ ਮਾਰਨੇ ਜੀ ਵੀ ਨਾ ਮੈਂ ਉਸ ਵੇਲੇ ਆ ਇਹ ਚੀਜ਼ਾਂ ਜਿਹੜਾ ਭਾਰਤ ਸਾਹਿਬ ਜਿਹੜੀਆਂ ਹੈਗੀਆਂ ਇਹਦਾ ਗੇਨ ਨੀ ਹੁੰਦਾ ਹੁੰਦਾ, ਜੋ ਮਰਜ਼ੀ ਕਰ ਲਓ
1: ਉਹ ਸਰਤਾਜ ਦਾ
0: ਲੋਕਾਂ ਦੇ
1: ਗੀਤ ਆ ਨਾ ਆਪਣਾ ਹਜੇ ਹਵਾਵਾਂ ਰੁਮਕਦੀਆਂ ਕੁਝ ਏਦਾਂ ਕਰਕੇ ਜਦ ਝੱਖੜ ਝੁੱਲੂ
0: ਬਿਲਕੁਲ ਬਿਲਕੁਲ
1: ਝੱਖੜ ਝੁੱਲਣੇ ਸ਼ੁਰੂ ਹੋ ਜਾਣੇ ਆ ਜੀ, ਬਸ ਸਮਾਂ ਆ ਗਿਆ ਜੀ।
0: ਆ ਦੋ ਚਾਰ ਮਹੀਨੇ ਆ ਸਰ, ਤੁਸੀਂ ਦੇਖਿਓ ਸਹੀ ਜਿਹੜਾ ਹੈਗਾ ਇਹਨਾਂ ਦਾ ਲੋਕਾਂ ਨੇ ਜਿਹੜਾ ਆ ਜਿੱਦਾਂ ਇਹਨਾਂ ਦੀ ਗੁੱਡੀ ਚੜੀ ਹੈਗੀ ਆ ਜੀ, ਤੇ ਆ ਜਿਹੜੀ ਏਦਾਂ ਦਾ ਐਕਟ ਐਂਡ ਕੰਡਕਟਰ ਆ। ਦੇਖੋ ਪੋਲਾਈਟਨੈਸ ਜਿਹੜੀ ਹੈਗੀ ਫਾਰ ਲਾਈਫ ਚੇਤੇ ਕੀਤੀ ਜਾਂਦੀ ਆ
1: ਜੀ,
0: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਗੁੱਡ ਡੀਡ ਜਿਹੜੇ ਹੈਗੇ ਆ ਉਹ ਪੇ ਕਰਦੇ ਹੀ ਕਰਦੇ ਆ ਜੀ, ਤੇ ਆ ਬੈਡ ਡੀਡ ਜਿਹੜੇ ਹੈਗੇ ਇਹ ਵੀ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ ਆ
1: ਜੀ, ਬਿਲਕੁਲ ਹੈ ਜੀ ਆਉਂਦੇ ਆ ਜੀ।
0: ਤੋ ਇਸ ਕਰਕੇ ਇਸ ਚੀਜ਼ ਦਾ ਪਛਤਾਵਾ ਤਾਂ ਜਰੂਰ ਹੋਊਗਾ, ਬਟ ਕਿਉਂਕਿ ਹੁਣ ਸੱਤਾ ਦਾ ਨਸ਼ਾ ਆ ਇਸ ਕਰਕੇ
1: ਜੀ।
0: ਪਰ ਹਾਂਜੀ ਮੈਂ ਉਹਦਾ ਜਿਹੜਾ ਇਹ ਰਿਟਰਨ ਤਾਂ ਉਸੇ ਵੇਲੇ ਹੀ ਆਉਣ ਲੱਗ ਪੈਂਦਾ ਆ ਕਰਮਾਂ ਦਾ ਫਲ
1: ਜੀ,
0: ਕਿਉਂਕਿ ਦੇਖੋ ਜਿੰਨੀ ਹੋਏ ਹੋਏ ਹੋਈ ਆ ਨਾ ਜੀ, ਜਾਂ ਅੱਜ ਵੀ ਆਪਾਂ ਵੀ ਡਿਸਕਸ਼ਨ ਕਰ ਰਹੇ ਹੈਗੇ ਆ ਜੀ, ਉਹ ਇਸੇ ਕਰਕੇ ਹੋਈ ਆ ਕਿ MLA ਸਾਹਿਬ ਦੀ ਧੱਕਾਸ਼ਾਹੀ ਸੀ ਜਿਹਦੇ ਕਰਕੇ ਜਿਹੜਾ ਉਹਨਾਂ ਦੀ ਇੰਨੀ ਜ਼ਿਆਦਾ ਹੋਏ ਹੋਏ ਹੋ ਰਹੀ ਆ
1: ਜੀ।
0: ਪਰ ਆਈ ਸਾਹਿਬ
1: ਤੇ ਸੈਣੀ ਸਾਹਿਬ ਵਿੱਚ ਨੈਟਵਰਕ ਥੋੜਾ ਜਿਹਾ ਟੁੱਟ ਗਿਆ ਸੀ ਜਦੋਂ ਆਪਾਂ ਕਾਂਗਰਸ ਦੀ ਗੱਲ ਸ਼ੁਰੂ ਕੀਤੀ ਆ, ਦੋਸਤ ਉਹ ਵੀ ਕਹਿ ਰਹੇ ਨੇ ਜ਼ਰੂਰ ਉਹਨੂੰ ਵੀ ਆਪਾਂ ਦੁਬਾਰਾ ਚਲੋ ਦੁਹਰਾ ਦਿੰਦੇ ਆ, ਤੇ ਨੈਟ ਦੀ ਕਿਤੇ ਪ੍ਰੋਬਲਮ ਆ ਗਈ ਸੀ ਜੋ ਚੰਡੀਗੜ੍ਹ ਦੇ ਵਿੱਚ ਅੱਜ ਜੋ ਕੁਝ ਹੋਇਆ ਗੁਲਜ਼ਾਰ ਦੇ ਕਰਕੇ ਸਭ ਇਕੱਠੇ ਹੋਏ ਆ, ਪਰ ਗੁਲਜ਼ਾਰ ਦੀ ਰੂਹ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਆ ਕੇ ਜ਼ਰੂਰ ਬੋਲੀ ਹੈ ਕੁਝ ਨਾ ਕੁਝ।
0: ਦੇਖੋ ਜੀ ਦੋਸਤ ਸਾਡੇ ਜਿਹੜੇ ਹੈਗੇ ਆ ਉਹ ਵੀ ਸਾਡੀ ਫਿਤਰਤ ਦੇ ਹੀ ਮਾਲਕ ਆ ਜੀ, ਉਹਨਾਂ ਨੂੰ ਵੀ ਪਤਾ ਪਜਾਮੇ ਪਾਟੇ ਵਾਲੀ ਖਬਰ ਸੁਣਨੀ ਚਾਹੁੰਦੇ ਹੋ ਜੀ, ਤੁਸੀਂ ਆਹ ਜਿਹੜਾ ਲਿਖਿਆ ਆ ਪਜਾਮਾ ਪਾਟਾ ਇਹ ਕਿੱਦਾਂ ਲਿਖਿਆ ਜੀ,
1: ਇਹ ਦੇਖਿਆ ਤਾਂ ਤਾਂ ਲਿਖਿਆ ਜੀ ਹਾਂਜੀ
0: ਸਰ, ਮੈਂ ਪਜਾਮਾ ਬੋਡੀ ਗਾਰਡ
1: ਵੀ ਲਿਖਿਆ ਤੇ ਹਸਪੀਟਲ ਵੀ ਹੋਏ ਨੇ ਦਾਖਲ, ਬਿਲਕੁਲ ਇਦਾਂ ਦਾ ਵੀ ਹੋਇਆ, ਪਾਣੀ ਦੀਆਂ ਵਿਚਾਰਾਂ ਕਾਫੀ ਵੱਜੀਆਂ ਨੇ।
0: ਹਾਂਜੀ ਫਿਰ ਬਸ ਇਸ ਤਰੀਕੇ ਨਾਲ ਹੈਗਾ ਉਹ ਜਿਹੜਾ ਵੀਡੀਓ ਤੁਸੀਂ ਦੇਖੋ ਤੇ ਪੁਲਿਸ ਵਾਲੇ ਬਿਲਕੁਲ ਤਰਸ ਨਹੀਂ ਕਰਦੇ ਵੀ ਅਗਲੇ ਬੰਦੇ ਨੂੰ ਅਸੀਂ ਖਿੱਚ ਧੂ ਕਰਨ ਲੱਗੇ ਤੇ ਉਹਦਾ ਥੱਲੇ ਪਜਾਮਾ ਪਾਟ ਗਿਆ ਹੈ ਜੀ,
1: ਉਹ ਲੱਤਾਂ ਇੱਕ ਦੂਜੇ
0: ਅਪੋਜਿਟ ਡਾਇਰੈਕਸ਼ਨ ਚ ਖਿੱਚ ਕੇ ਪਜਾਮਾ ਥੱਲੇ ਤੱਕ ਪਾੜ ਕੇ ਲਿਆਉਂਦੇ ਹੈਗੇ ਆ ਜੀ ਅਗਲੇ ਬੰਦੇ ਦਾ। ਸੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ ਹੈ ਜੀ, ਉਹਨਾਂ ਨੇ ਕਾਂਗਰਸ ਨੇ ਅੱਜ ਬੜਾ ਸੰਘਰਸ਼ ਕੀਤਾ ਆ ਤੇ ਵਧੀਆ ਚੰਨੀ ਸਾਹਿਬ ਵੀ ਵਧੀਆ ਬੋਲੇ ਹੈਗੇ ਆ ਜੀ ਉੱਥੇ ਤੇ ਐਡਰੈਸ ਕੀਤਾ, ਬਟ ਐਟ ਦਾ ਸੇਮ ਟਾਈਮ ਬੋਡੀ ਲੈਂਗੁਏਜ ਜਿਹੜੀ ਹੈ ਉਹ ਇਹ ਦੱਸ ਰਹੀ ਸੀ ਕਿ ਹੀ ਵਾਜ਼ ਸਪਰੈਸਡ, ਹੀ ਵਾਜ਼ ਡਿਸਅਪੁਆਇੰਟਡ, ਹਾਂਜੀ ਉਹ ਮਤਲਬ ਉਹ ਉਮੀਦ ਨਹੀਂ ਸੀਗੀ ਜੋ ਉਹ ਹੋ ਰਿਹਾ ਜੀ, ਉਹਨਾਂ ਦੀ ਉਮੀਦ ਹੈ ਨੀ ਸੀ, ਉਹਨਾਂ ਨੂੰ ਤਾਂ ਉਮੀਦ ਸੀ ਕਿ ਹਾਂਜੀ ਵੀ ਮੈਨੂੰ ਮੇਰੇ ਭਾਈਚਾਰੇ ਕਰਕੇ ਜਾਂ ਮੇਰਾ ਜਿਹੜਾ ਹੈਗਾ ਆ ਵੀ ਐਕਸ CM ਹੋਣ ਦੇ ਨਾਤੇ ਵੀ ਮੈਨੂੰ ਕਾਂਗਰਸ ਪਾਰਟੀ ਵੇਟੇਜ ਦੇਗੀ ਜਾਂ ਮੇਰੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ ਤੇ ਜਾਂ ਜਿਹੜਾ ਰਾਜਾ ਵੜਿੰਗ ਦੀਆਂ ਗਲਤੀਆਂ ਹੈਗੀਆਂ ਉਹਨੂੰ ਕੰਸਿਡਰ ਕਰਦੇ ਹੋਏ ਵੀ ਸਟੇਟ ਦੀ ਕਮਾਂਡ ਜਿਹੜੀ ਹੈਗੀ ਕਿਸੇ ਹੋਰ ਨੂੰ ਦਿੱਤੀ ਜਾਏਗੀ, ਬਟ ਉਹ ਸਾਰਾ ਕੁਛ ਹੋਇਆ ਨੀ ਜੀ, ਉਥੋਂ ਵੀ 12-5-48 ਦਾ 12-5-48 ਹੀ ਰਿਹਾ
1: ਜੀ ਸਰ। ਤੇ ਸੈਣੀ ਸਾਹਿਬ ਅਕਾਲੀ ਦਲ ਦੀ ਥੋੜੀ ਜਿਹੀ ਗੱਲ ਕਰਦੇ ਆ, ਜਿਸ ਦੇ ਵਿਚ ਚਲੋ ਬ੍ਰਹਮਪੁਰਾ ਸਾਹਿਬ ਜਿਹੜੇ ਕਾਫੀ ਅਕਾਲੀ ਦਲ ਦੇ ਵਿਚ ਸਮੇਂ ਤੋਂ ਚਲੇ ਆ ਰਹੇ ਨੇ ਤੇ ਉਹ ਸਾਰਾ ਕੁਝ ਜੋ ਵਾਪਰਿਆ ਅੱਜ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ, ਕਹਿੰਦੇ ਅਨੁਸ਼ਾਸਨ ਦੇ ਵਿਚ ਨਹੀਂ ਰਹਿ ਰਹੇ ਨੇ।
0: ਦੇਖੋ ਅਨੁਸ਼ਾਸਨ ਦੇ ਵਿਚ ਤਾਂ ਇਹਨਾਂ ਦੇ ਪਿਤਾ ਜੀ ਵੀ ਨੀ ਸੀ ਰਹਿੰਦੇ ਹੁੰਦੇ, ਪਰ ਗੱਲ ਏਦਾਂ ਹੈਗੀ ਆ ਵੀ ਉਹ ਜਿੱਦਾਂ ਦੀ ਉਹ ਗੱਲ ਕਰ ਸਕਦੇ ਹੈਗੇ ਸੀ ਉਹ ਇਹ ਤਾਂ ਨੀ ਕਰਦੇ ਅਜੇ। ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਉਹ ਦੇਖੋ ਬਾਦਲ ਸਾਹਿਬ ਦੇ ਕੈਲੀਬਰ ਦੇ ਲੀਡਰ ਸੀ
1: ਜੀ,
0: ਜਦੋਂ ਅਕਾਲੀ ਦਲ ਦੀ ਬੁਰੀ ਹਾਰ ਹੋਈ ਤੇ ਉਸ ਵੇਲੇ ਵੱਡੇ ਬਾਦਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਰਿਪੀਟ ਹੋਈ ਸੀ ਤੇ ਅਸੀਂ ਸਾਰਾ ਕ੍ਰੈਡਿਟ ਸੁਖਬੀਰ ਨੂੰ ਦਿੱਤਾ ਸੀ, ਅੱਜ ਜੋ ਦੁਰਦਸ਼ਾ ਹੋਈ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ, ਕੀ ਪ੍ਰਧਾਨ ਜ਼ਿੰਮੇਵਾਰ ਨਹੀਂ ਹੈ ਹਾਂਜੀ। ਤੇ ਬਾਦਲ ਸਾਹਿਬ ਨੇ ਥੋੜਾ ਜਿਹਾ ਜਿਹੜਾ ਹੈਗਾ ਇਹੋ ਜਿਹੇ ਸੀਨੀਅਰ ਲੀਡਰ ਨੂੰ ਥੋੜਾ ਜਿਹਾ ਪਿੱਛੇ ਇਸ ਕਰਕੇ ਕੀਤਾ ਕਿ ਇਹ ਸਾਰੇ ਮੇਰੇ ਬੇਟੇ ਦੇ ਰਸਤੇ ਦੇ ਵਿੱਚ ਜਿਹੜਾ ਆ ਹਰਡਲ ਨਾ ਆਉਣ ਹਾਂਜੀ। ਤੇ ਹੁਣ ਸਮਾਂ ਬਦਲ ਗਿਆ ਜੀ, ਉਹ ਵੀ ਨੀ ਰਹੇ, ਵੱਡੇ ਬਾਦਲ ਸਾਹਿਬ ਵੀ ਨੀ ਰਹੇ, ਬ੍ਰਹਮਪੁਰਾ ਸਾਹਿਬ ਵੀ ਨੀ ਰਹੇ ਤੇ ਇਹ ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਆ ਉਹ ਜਿੱਦਾਂ ਦੀ ਲੈਗੇਸੀ ਜਿਹੜੀ ਹੈਗੀ ਆ ਸੁਖਬੀਰ ਇੰਜੋਏ ਕਰਦੇ ਆ ਉਦਾਂ ਦੀ ਉਹ ਇੰਜੋਏ ਕਰਨਾ ਚਾਹੁੰਦੇ ਹੈਗੇ ਆ, ਬਟ ਅਕਾਲੀ ਦਲ ਕੋ ਉੱਥੇ ਜਿਹੜਾ ਹੈਗਾ ਆ ਸਬਸਟੀਚਿਊਟ ਮੌਜੂਦ ਹੈਗਾ ਆ ਜੀ, ਜਿੱਥੇ ਉਹ ਕੰਸਟੀਚੁਐਂਸੀ ਚ ਸਬਸਟੀਚਿਊਟ ਮੌਜੂਦ ਹੋਵੇ ਉੱਥੇ ਫਿਰ ਜਿਹੜਾ ਆ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਆ ਉਹ ਇਨਸਕਿਓਰ ਫੀਲ ਕਰਦਾ ਹੀ ਆ ਨਾ ਜੀ। ਸੋ ਇਸ ਕਰਕੇ ਉਹ ਕਹਿੰਦੇ ਤਾਂ ਹੈਗੇ ਪਏ ਸੀ ਅਕਾਲੀ ਦਲ ਜਾਂ ਦੂਜਾ ਉਹਨਾਂ ਦੇ ਸੈਲਫ ਇੰਟਰਸਟ ਵੀ ਹੋਣਗੇ ਜੀ, ਹਰ ਕੋਈ ਬੰਦਾ ਤਾਂ ਇੱਥੇ ਜਿਹੜਾ ਆ ਜੇ ਸੱਤਾ ਦੇ ਵਿੱਚ ਹੈਗਾ ਮਤਲਬ ਚਾਹੁੰਦਾ ਹੈਗਾ ਆ ਕਿ ਮੈਨੂੰ ਸੱਤਾ ਪ੍ਰਾਪਤੀ ਹੋਵੇ
1: ਜੀ,
0: ਹਾਂਜੀ ਟਿਕਟ ਦੀ ਆਸ ਹੁੰਦੀ ਹੈਗੀ ਆ ਤੇ ਬੰਦਾ ਪਾਰਟੀ ਨਾਲ ਲਾਇਲ ਰਹਿੰਦਾ ਆ, ਨਹੀਂ ਤਾਂ ਉਹਦੀ ਵਿਚਾਰਧਾਰਾ ਬਦਲ ਜਾਂਦੀ ਹੈ ਜੀ।
1: ਸੋ
0: ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਇਹਨਾਂ ਦੀ ਵੀ ਇਨਕਲੀਨੇਸ਼ਨ ਜਿਹੜੀ ਆ ਕਿਤੇ ਹੋ ਸਕਦਾ ਆ ਵੀ ਉਹਨਾਂ ਨੇ ਵੀ ਮਾਝੇ ਦੇ ਵਿੱਚ ਜਿਹੜਾ ਆ ਅੰਮ੍ਰਿਤਪਾਲ ਦੀ ਜਿਹੜੀ ਆ ਚੜ੍ਹਤ ਦੇਖ ਕੇ ਤੇ ਹੋ ਸਕਦਾ ਆ ਵੀ ਉਹਨਾਂ ਦੀ ਸਕੇਲ ਜਿਹੜੀ ਆ ਉਧਰ ਨੂੰ ਟਿਲਟ ਹੋ ਜਾਏ
1: ਬਿਲਕੁਲ
0: ਹੋ ਸਕਦਾ ਆ ਵੀ ਉਹ ਇਧਰ ਜਿਹੜਾ ਆ
1: ਜੋ ਵੀ ਰੈਲੀਆਂ ਵਗੈਰਾ ਚੱਲ ਰਹੀਆਂ ਨੇ ਪੰਜਾਬ ਬਚਾਓ ਰੈਲੀ ਜਾਂ ਹੋਰ ਸਾਰੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਕੱਢ ਰਹੀਆਂ ਨੇ ਉਹਦੇ ਵਿੱਚ ਮਾਨ ਸਾਹਿਬ ਵੀ ਆਪਸ ਮਤਲਬ ਕਿ ਉਹ ਵੀ ਸ਼ਾਮਲ ਨੇ ਉਹ ਵੀ ਆਪਣੀਆਂ ਰੈਲੀਆਂ ਦਾ ਪੂਰਾ ਬੋਲਬਾਲਾ ਜਿਹੜਾ ਕਰ ਰਹੇ ਨੇ ਤੇ ਦੂਸਰੇ ਪਾਸੇ ਅੱਜ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਪਹਿਲਾਂ ਵੀ ਕੁਝ ਜਿਹੜੇ ਨੇ ਕਹਿ ਸਕਦੇ ਹਾਂ ਕਿ ਨਾਮ ਜਿਹੜੇ ਨੇ ਉਹ ਹਲਕਿਆਂ ਦੇ ਵਾਈਜ਼ ਜਿਹੜੇ ਨੇ ਐਲਾਨੇ ਨੇ ਤੇ ਉਮੀਦਵਾਰ ਐਲਾਨੇ ਨੇ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਅੱਜ ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਜਿਹੜਾ ਹਲਕੇ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਜੇ
0: ਦੈਟ ਇਜ਼ ਕਾਲਡ ਇਮੈਚਿਓਰਿਟੀ ਤੇ ਮਤਲਬ ਇਮੈਚਿਓਰ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ
1: ਜੀ ਪੱਤੇ ਪਹਿਲਾਂ ਖੋਲਣ ਲੱਗ ਗਏ ਨੇ
0: ਪੱਤੇ ਨਹੀਂ ਖੋਲਣੇ ਪਰ ਐਸਾ ਗੱਲ ਇਦਾਂ ਹੈਗੀ ਆ ਵੱਡੇ ਬਾਦਲ ਸਾਹਿਬ ਦੇ ਕੁਛ ਇੱਕ ਗੁਣ ਜਿਹੜੇ ਹੈਗੇ ਆ ਨਾ ਜੀ ਉਹ ਸੁਖਬੀਰ ਬਾਦਲ ਹੁਣੀ ਲੈ ਲੈਂਦੇ ਤੇ ਨਿਹਰਾ ਸੋਨਾ ਬਣ ਜਾਂਦੇ
1: ਜੀ
0: ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਕਹਿਣਾ ਜੀ ਤੁਸੀਂ ਇੱਥੋਂ ਲੜੋਗੇ ਕਾਕਾ ਮੈਨੂੰ ਕੀ ਪਤਾ ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਕਿੱਥੋਂ ਲੜਾਉਣਾ ਪਾਰਟੀ ਨੂੰ ਪਤਾ ਹੋਊਗਾ ਜੇ ਕਿਸੇ ਨੇ ਟਿਕਟ ਮੰਗਣੀ ਕਾਕਾ ਮੈਨੂੰ ਤਾਂ ਆਪ ਨਹੀਂ ਪਤਾ ਪਾਰਟੀ ਨੇ ਮੈਨੂੰ ਟਿਕਟ ਹਾਂਜੀ ਹਾਂਜੀ ਕਰਨਾ ਕੀ ਉਹ 10 ਬੰਦੇ ਜਿਹੜੇ ਰੱਖੇ ਹੁੰਦੇ ਸੀ ਉਹਨਾਂ ਨੂੰ ਇੰਨੀ ਕੁ ਵੇਟੇ ਚ ਦੇ ਦੇਣੀ ਕਰਨਾ ਕਰਾਉਣਾ ਸਾਰਾ ਕੁਛ ਆਪ ਹੀ ਸ਼ੋ ਇਹ ਕਰਨਾ ਕਿ ਜੋ ਹੁੰਦਾ ਆ ਡਿਸੀਜਨ ਜਿਹੜਾ ਆ ਉਹ 10 ਬੰਦੇ ਜਿਹੜੇ ਹੈਗੇ ਆ ਨਾਲ ਮੇਰੇ ਉਹ ਲੈਂਦੇ ਆ ਤੇ ਉਹ ਮੈਨੂੰ ਆਰਡਰ ਕਰਦੇ ਹੈਗੇ ਆ ਜੀ ਜਦ ਕਿ ਆਪੋ ਜਿਹੜਾ ਹੈਗਾ ਸਾਰਾ ਉਸ ਮੀਟਿੰਗ ਕਰਕੇ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਡਿਕਲੇਅਰ ਕਰ ਦੇਣਾ ਜੀ ਮਰਜ਼ੀ ਆਪਣੀ ਕਰਨੀ ਬਟ ਸੁਖਬੀਰ ਬਾਦਲ ਹੁਣਾਂ ਦਾ ਜਿਹੜੀ ਇਹ ਚੀਜ਼ ਆ ਜੀ ਇਹ ਚੀਜ਼ ਬਾਕੀਆਂ ਨੂੰ ਡਿਸਅਪੋਇੰਟਡ ਕਰ ਰਹੀ ਹੈਗੀ ਆ ਜੀ ਕਿ ਭਾਈ ਤੁਸੀਂ ਜਿੱਥੇ ਜਾਂਦੇ ਆ ਜਿਹੜਾ ਤੁਹਾਨੂੰ ਰੈਲੀ ਕਰਾ ਦਿੰਦਾ ਆ ਇਹੋ ਜਿਹੇ ਹਾਲਾਤ ਚ ਤੁਸੀਂ ਉਹਨੂੰ ਟਿਕਟ ਦੇ ਖਾਮੀ ਭਰੇ ਆਉਂਦੇ ਹੈਗੇ ਆ ਜੀ
1: ਮੈਂ ਹੋਰ ਨੋਟ ਕੀਤੀ ਹੈ ਸੁਖਬੀਰ ਬਾਦਲ ਸਾਹਿਬ ਹਰ ਜਗ੍ਹਾ ਕਹਿੰਦੇ ਕਿ ਉਹ ਪਿਛਲੀ ਰੈਲੀ ਜਿਹੜੀ ਕੀਤੀ ਹੁੰਦੀ ਉਹਦੇ ਉੱਤੇ ਮਿੱਟੀ ਪਾ ਦਿੰਦੇ ਮੈਨੂੰ ਲੱਗਦੇ ਨੇ ਕਹਿੰਦੇ ਐਤਕੀ ਜਿਹੜਾ ਜਿੱਥੇ ਮੈਂ ਰੈਲੀਆਂ ਤਾਂ ਬਹੁਤ ਕਰਕੇ ਆਇਆ ਪਰ ਆਹ ਜਿਹੜਾ ਇਕੱਠ ਹੋਇਆ ਨਾ ਆਹ ਤਾਂ ਕਹਿੰਦੇ ਬਾਤਾਂ ਹੀ ਛੱਡ ਦਿਓ ਉਹ ਜਿਹੜਾ ਪਿੱਛੇ ਜਿਹੜੇ ਵਰਕਰ ਨੇ ਜਿਹਨਾਂ ਨੇ ਉਹ ਕੰਮ ਕੀਤਾ ਉਹਨਾਂ ਨੂੰ ਪੋਜ਼ਿਟਿਵਿਟੀ ਦੇਣ ਦੀ ਜ਼ਰੂਰਤ ਹੈ ਕਿ ਨੈਗੇਟਿਵਿਟੀ ਦੀ ਭਾਈ ਤੁਸੀਂ ਤਾਂ ਕੱਖ ਵੀ ਨਹੀਂ ਇਕੱਠ ਕੀਤਾ ਇਕੱਠ ਤਾਂ ਇਹਨਾਂ ਨੇ ਕੀਤਾ
0: ਭਾਰਤ ਸਾਹਿਬ ਆਹੀ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਲੈ ਕੇ ਬੈਠੇ ਆ ਬਾਦਲ ਸਾਹਿਬ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹੀ ਤੁਹਾਡਾ ਨੈਗੇਟਿਵ ਪੁਆਇੰਟ ਆ ਸਭ ਤੋਂ
1: ਜੀ
0: ਤੁਸੀਂ ਜੋ ਮਰਜ਼ੀ ਕਰੋ ਨਾ ਤਾਂ ਤੁਸੀਂ ਕ੍ਰੈਡਿਟ ਪਿਛਲਿਆਂ ਨੂੰ ਦਿੱਤਾ ਦੇਖੋ ਹੈ ਨਾ ਜੀ ਤੋ ਚਲੋ ਪਿਛਲੇ ਵਾਲਿਆਂ ਨੇ ਵੀ ਬੜੀ ਮਿਹਨਤ ਕੀਤੀ ਹੋਊਗੀ ਤੁਸੀਂ ਵੈਲ ਡਨ ਅਗਲੇ ਨੂੰ ਕਹਿ ਦਿਓ ਕਿ ਹਾਂ ਠੀਕ ਹੈ ਯਾਰ ਬਹੁਤ ਵਧੀਆ ਕੀਤਾ
1: ਆਬਾਦੀ ਦੇ ਜਾਂ ਹਲਕਿਆਂ ਦੇ ਜਿੰਨੇ ਉਹਨਾਂ ਦੇ ਵਿੱਚ ਪਿੰਡ ਆਉਂਦੇ ਨੇ ਸ਼ਹਿਰ ਆਉਂਦੇ ਨੇ ਉਹਨਾਂ ਦੇ ਮੁਤਾਬਕ ਹੀ ਉਹ ਵੀ ਨਿਰਭਰ ਆ ਨਾ ਇਹ ਥੋੜੀ ਆ ਕਿ ਕੋਈ ਸ਼ਹਿਰ ਜਾਂ ਪਿੰਡ ਬਹੁਤ ਵੱਡੇ ਨੇ ਜੀ ਉਹਨਾਂ ਦੇ ਅੰਡਰ ਜ਼ਿਆਦਾ ਪਿੰਡ ਵੀ ਆਉਂਦੇ ਆ ਤੇ ਉੱਥੇ ਆਬਾਦੀ ਵਧੇਵੇਗੀ ਰੈਲੀਆਂ ਦੇ ਵਿੱਚ ਜੀ
0: ਨਹੀਂ ਪਰ ਸਾਹਿਬ ਜਿੱਥੇ ਨਾ ਪੰਥਕ ਮਤਲਬ ਕੋਈ ਯਾਦਗਾਰ ਆ ਜਾਂ ਪੰਥਕ ਸਿਆਸਤ ਆ ਪੰਥਕ ਵੋਟ ਬੈਂਕ ਹੈਗੀ ਆ ਉੱਥੇ ਬਟ ਨੈਚੁਰਲ ਅਕਾਲੀ ਦਲ ਦੀ ਰੈਲੀ ਦੇ ਵਿੱਚ ਗੈਦਰਿੰਗ ਜ਼ਿਆਦਾ
1: ਹੋਵੇਗੀ ਬਿਲਕੁਲ
0: ਹੁਣ ਦੁਆਬੇ ਚ ਇੱਦਾਂ ਦੀ ਕਰਕੇ ਦੱਸੋ ਤਾਂ ਜੀ ਦੁਆਬੇ ਦੇ ਵਿੱਚ ਕਿੱਥੇ ਹੈਗਾ ਜੀ ਦੋ ਫੇਰ ਤੋ ਇਸ ਕਰਕੇ ਜਿਹੜਾ ਹੈਗਾ ਇਹ ਉਹ ਗੱਲ ਕਿੱਥੇ ਦੀ ਕਰ ਰਹੇ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹਾਂਜੀ ਉੱਥੇ ਜਿਹੜੇ ਆ ਪੰਥਕ ਸੋਚ ਦੇ ਲੋਕੀ ਧਾਰਨੀ ਹੈਗੇ ਆ ਹਾਂਜੀ ਸਿੱਖੀ ਨਾਲ ਜੁੜੇ ਆ ਉੱਥੋਂ ਬਟ ਨੈਚੁਰਲ ਆ ਵੋਟਰ ਨਿਕਲਦਾ ਵੀ ਹੈਗਾ ਆ ਜੀ ਤੁਹਾਡਾ ਵੋਟ ਬੈਂਕ ਵੀ ਹੋਊਗਾ ਤੇ ਬਾਕੀ ਤੁਹਾਡਾ ਜਿਹੜਾ ਹੈਗਾ ਆ ਵਰਕਰ ਜਿਹੜਾ ਆ ਉਹ ਵੀ ਐਕਟਿਵ ਹੋਊਗਾ ਉਹ ਵੀ ਕੱਢ ਲਿਆ ਹੋਊਗਾ ਜੀ ਲੋਕਾਂ ਨੂੰ ਰੈਲੀ ਵਾਸਤੇ ਸੋ ਇਸ ਕਰਕੇ ਇਹ ਚੀਜ਼ਾਂ ਮੈਟਰ ਕਰਦੀਆਂ ਪਰ ਜਿਹੜੀ ਆ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਕਰ ਰਹੇ ਹੈਗੇ ਨਾ ਜੀ ਇਹ ਬਹੁਤੇ ਬੰਦਿਆਂ ਮੈਨੂੰ ਨੀ ਚੰਗੀ ਲੱਗੀ ਜੀ ਬਾਕੀ ਕਈ ਸੰਜੀਦਾ ਬੰਦਿਆਂ ਨਾਲ ਮੈਂ ਗੱਲ ਕੀਤੀ ਉਹ ਵੀ ਇਸ ਚੀਜ਼ ਨੂੰ ਬੁਰਾ ਮਨਾਉਂਦੇ ਹੈਗੇ ਆ ਤੇ ਅਕਾਲੀ ਲੋਕੀ ਚਾਹੁੰਦੇ ਆ ਜੀ ਕਿ ਸਾਡੀ ਜਿਹੜੀ ਹੈਗੀ ਆ ਖੇਤਰੀ ਪਾਰਟੀ ਅੱਗੇ ਵਧੇ ਸਾਡੇ ਜਿਹੜਾ ਹੈਗਾ ਜਿਹੜਾ ਸਾਨੂੰ ਦਿੱਲੀ ਵਾਲੇ ਲੁੱਟ ਕੇ ਚੱਲੇ ਹੈਗੇ ਆ ਤੇ ਸਾਡੀ ਖੇਤਰੀ ਪਾਰਟੀ ਸਾਡੇ ਜਿਹੜੇ ਆ ਤੇ ਇੱਥੇ 100 ਰੁਪਏ ਦੀ ਲੁੱਟ ਕਰੂਗੀ ਤੇ 40 ਇੱਥੇ ਲਾ ਵੀ ਦਊਗੀ ਹਾਂਜੀ ਇਹਨਾਂ ਨੇ ਤਾਂ ਦੂਜਿਆਂ ਨੇ ਤਾਂ ਕੀਤਾ ਹੀ ਕੁਛ ਨੀ ਜੀ ਆ ਰੇਤਾ ਦੇ ਉੱਤੇ ਜਿਹੜਾ ਹੈਗਾ ਆ ਉਦਾਂ ਹੀ ਮਿੱਟੀ ਦੇ ਉੱਤੇ ਲੁੱਕ ਪਾਈ ਜਾਂਦੇ ਆ ਜੀ ਨਾ ਦੂਜੇ ਦਿਨ ਪੱਟ ਹੋ ਜਾਂਦੀ ਜੀ ਜਿਹੜਾ ਕੰਮ ਕਰਦੇ ਆ ਜੀ
1: ਜੀ ਬਿਲਕੁਲ
0: ਸੋ ਇਸ ਕਰਕੇ ਜਿਹੜਾ ਅਕਾਲੀ ਦਲ ਦਾ ਇਹੀ ਸਟੈਂਡ ਆ ਜੀ ਜਿਹਦੇ ਕਰਕੇ ਅਕਾਲੀ ਦਲ ਪਿੱਛੇ ਜਾਂਦਾ ਆ ਜੀ ਏਦਾਂ ਟਿਕਟਾਂ ਅਨਾਊਂਸ ਕਰਨੀਆਂ ਨਹੀਂ ਚੰਗੀਆਂ ਹੁੰਦੀਆਂ ਜੀ। ਆਪਣੀ ਪਾਰਟੀ ਦੇ ਵਿੱਚ ਵਿਚਾਰੋ, ਉੱਥੋਂ ਜਾ ਕੇ ਇੱਕ ਸਟੇਜ ਤੋਂ ਜਾ ਕੇ ਐਲਾਨ ਕਰੋ, ਜਾਂ ਕਿਸੇ ਹੋਰ ਤੋਂ ਕਰੋ ਆਓ ਐਲਾਨ ਜੀ, ਵੀ ਹਾਂ ਠੀਕ ਹੈ ਜੀ ਪਾਰਟੀ ਦਾ ਜਿਹੜਾ ਹੈਗਾ ਜੀ ਕਾਰਜਕਾਰਨੀ ਹੈਗੀ ਆ, ਜਾਂ ਕੋਈ ਐਗਜ਼ੈਕਟਿਵ ਹੈਗੀ ਆ, ਐਗਜ਼ੈਕਟਿਵ ਕੋਲੋਂ ਤੁਸੀਂ ਕਰਾਓ ਜੀ ਭਾਰਤ ਸਾਹਿਬ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਆਖਰ ਦੇ ਵਿੱਚ ਮੈਂ ਇੱਕ ਚੀਜ਼ ਇਹ ਵੀ ਸੋਚ ਰਿਹਾ ਸੀ, ਜਿਸ ਹਿਸਾਬ ਦੇ ਨਾਲ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾਂ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਦੇਖਿਆ ਜਾਵੇ, ਰੂੜੀਵਾਦੀ ਜਿਹੜੀਆਂ ਪਾਰਟੀਆਂ ਪਹਿਲਾਂ ਰਹੀਆਂ ਨੇ, ਡਿਕਟੇਟਰਸ਼ਿਪ ਰਹੀ ਹੈ, ਜਾਂ ਹਿਟਲਰ ਦੇ ਸਮੇਂ ਦੇ ਵਿੱਚ ਵੀ ਪਾਰਟੀਆਂ ਰਹੀਆਂ ਨੇ, ਇਟਲੀ ਤੋਂ ਲੈ ਕੇ ਜਰਮਨ ਜਾਂ ਹੋਰ ਸਾਰੇ ਸਿਲਸਿਲੇ, ਇਸੇ ਤਰ੍ਹਾਂ ਸਾਡੇ ਗੁਆਂਢੀ ਮੁਲਕ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਇਹ ਨਫ਼ਰਤ ਦਾ ਜਿਹੜਾ ਕਿਤੇ ਨਾ ਕਿਤੇ ਚੀਜ਼ਾਂ ਚੱਲ ਰਹੀਆਂ ਨੇ, ਉਹ ਲੋਕ ਜਿਹੜੇ ਵਾਪਸ ਆ ਰਹੇ ਨੇ। ਵੈਸੇ ਅੱਜ ਤੱਕ ਗੱਲ ਆਪਾਂ ਕਰਦੇ ਹਾਂ 2026-21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਜਿਹੜੇ ਕਿਸੇ ਵੀ ਮੁਲਕ ਦੇ ਬਸ਼ਿੰਦੇ ਨੇ, ਚਾਹੇ ਉਹ ਇੰਡੀਆ ਦੇ ਵਿੱਚ, ਚਾਹੇ ਆਪਾਂ ਬੀਜੇਪੀ ਦੀ ਜਾਂ RSS ਦੀ ਗੱਲ ਕਰਦੇ ਹਾਂ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਗ੍ਰੀਨ ਪਾਰਟੀਆਂ ਨੇ, ਜਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਖੇਤਰੀ ਪਾਰਟੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈ, ਗ੍ਰੀਨ ਪਾਰਟੀਆਂ ਕਹਿ ਲਓ, ਹੋਰ ਕਹਿ ਲਓ, ਤਾਂ ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਇੱਕ ਡਿਕਟੇਟਰਸ਼ਿਪ ਦੇ ਵੱਲ ਨੂੰ, ਜਿੱਦਾਂ ਕਿ ਇੱਕ ਪੜਾਅ ਆਇਆ ਸੀ ਕਦੇ ਡੈਮੋਕ੍ਰੇਸੀ ਦੀ ਵੱਲ ਨੂੰ ਜਾਣਦਾ ਸੀਗਾ, ਤੇ ਹੁਣ ਕੀ ਵਾਪਸ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਇੱਕ ਡਿਕਟੇਟਰਸ਼ਿਪ ਵੱਲ ਨੂੰ ਜਾਣ ਦਾ ਜਿਹੜਾ ਪੜਾਅ ਜਿਹੜਾ ਉਧਰ ਨੂੰ ਵੱਧ ਰਹੇ ਲੱਗਦੇ ਆ ਜੀ।
0: ਪਰ ਇਹ ਮਨੁੱਖੀ ਸੁਭਾਅ ਆ, ਕਹਿਣ ਦੀ ਗੱਲ ਆ, ਜਿਨ੍ਹਾਂ ਨੂੰ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੈਗੇ, ਉਹਨਾਂ ਦਾ ਓਰੀਜਨ ਤਾਂ ਡੈਮੋਕ੍ਰੇਸੀ ਦੇ ਥਰੂ ਹੋ ਰਿਹਾ
1: ਜੀ।
0: ਮਤਲਬ ਇਹ ਹੈਗਾ ਆ ਕਿ ਲੋਕ ਹੀ ਇੰਨੇ ਸੈਲਫਿਸ਼ ਹੋ ਗਏ ਹੈਗੇ ਆ ਜੀ, ਲੋਕਾਂ ਨੂੰ ਸੈਲਫ ਇੰਟਰਸਟ ਇੰਨਾ ਸੁਪਰੀਮ ਹੋ ਗਿਆ ਆ ਜੀ। ਮੰਨ ਲਓ ਤੁਸੀਂ ਮੇਰਾ ਕੰਮ ਸਵਾਰਦੇ ਹੈਗੇ ਆ, ਮੈਨੂੰ ਨੀ ਮਤਲਬ ਹੈਗਾ ਆ ਕਿ ਤੁਸੀਂ ਚੰਗਾ ਕਰ ਰਹੇ, ਮਾੜਾ ਕਰ ਰਹੇ, ਦੇਸ਼ ਦੇ ਹਿੱਤ ਚ ਕਰ ਰਹੇ ਕਿ ਨਹੀਂ ਕਰ ਰਹੇ ਜੀ। ਮੈਂ ਕਹੂੰਗਾ ਜੀ ਗੋ ਅਹੈਡ, ਹਾਂਜੀ
1: ਬਿਲਕੁਲ।
0: ਤੇ ਇਸੇ ਤਰੀਕੇ ਨਾਲ ਹੀ ਲੋਕਾਂ ਦੀ ਇੱਕ ਸੋਚ ਬਣ ਗਈ ਹੈਗੀ ਆ ਜੀ, ਨੈਸ਼ਨਲ ਇੰਟਰਸਟ ਕਹਿੰਦੇ ਨੈਸ਼ਨਲ ਇੰਟਰਸਟ ਹੈਗੇ ਆ, ਨੈਸ਼ਨਲ ਇੰਟਰਸਟ ਕਿਸੇ ਦਾ ਨੀ, ਸਾਰਿਆਂ ਦਾ ਸੈਲਫ ਇੰਟਰਸਟ ਆ ਜੀ। ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਹਰ ਇੱਕ ਬੰਦਾ ਜਿਹੜਾ ਜਿਸ ਕੁਰਸੀ ਤੇ ਬਹਿੰਦਾ ਆ ਨਾ ਜੀ, ਉਹਦੇ ਵਿੱਚ ਤਿਆਗ ਦੀ ਭਾਵਨਾ ਨੀ ਗੀ, ਉਹ ਕਹਿੰਦਾ ਹੈਗਾ ਮੈਂ ਸਾਰ ਫਾਰ ਲਾਈਫ ਜਿਹੜਾ ਹੈਗਾ ਆ ਇਸ ਚੇਅਰ ਨੂੰ ਰਿਟੇਨ ਕਰਕੇ ਰੱਖਾਂ ਜੀ। ਇੱਦਾਂ ਦੀ ਪ੍ਰਵਿਰਤੀ ਆਲ ਓਵਰ ਦਾ ਵਰਲਡ ਹੈਗੀ ਆ ਜੀ, ਸਾਰੇ ਹੀ ਹੈਗੇ ਆ, ਨਾ ਟਰੰਪ ਕੁਰਸੀ ਛੱਡ ਗਏ, ਨਾ ਮੋਦੀ ਕੁਰਸੀ ਛੱਡੇ, ਨਾ ਮਾਨ ਸਾਹਿਬ ਕੁਰਸੀ ਛੱਡਣ ਜੀ, ਤੇ ਜਨਤਾ ਦੁਖੀ ਆ ਜੀ। ਸੱਚੀ ਗੱਲ ਇਹ ਆ ਜੀ, ਇਹਨਾਂ ਦੇ ਤਾਣੇ ਬਾਣੇ ਦੇ ਵਿੱਚ, ਤੇ ਇਹਨਾਂ ਨੇ ਆਪਣੀਆਂ ਪੋਜੀਸ਼ਨ ਨੂੰ ਮੇਨਟੇਨ ਰੱਖਣ ਵਾਸਤੇ ਹੀ ਆ ਸਾਰੇ ਹਾਲਾਤ ਇੱਦਾਂ ਦੇ ਕੀਤੇ ਆ, ਜਿਹਦੇ ਵਿੱਚ ਆਮ ਲੋਕ ਕਦੀ ਗੈਸ ਦੀ ਲਾਈਨ ਚ ਲਗਾਇਆ ਹੁੰਦਾ, ਕਦੀ ਪੈਟਰੋਲ ਦੀ ਲਾਈਨ ਚ ਲਗਾਇਆ ਹੁੰਦਾ, ਤੇ ਕਦੀ ਕੋਰੋਨਾ ਦੀ ਲਾਈਨ ਚ ਵੀ ਲੱਗਿਆ, ਤੇ ਕਦੀ ਨੋਟਬੰਦੀ ਦੀ ਲਾਈਨ ਚ ਵੀ ਲੱਗਿਆ ਜੀ। ਇਹ ਸਾਰੇ ਇਹਨਾਂ ਦੀ ਦੇਣ ਹੀ ਹੈਗੇ ਜੀ, ਲੋਕਾਂ ਦੀ ਲਾਈਫ ਨੂੰ ਕਨਫਿਊਜ਼ ਕਰਕੇ ਰੱਖੋ ਜੀ, ਤੇ ਲੋਕਾਂ ਨੂੰ ਨਾ ਚੈਨ ਨਾਲ ਜਿਹੜਾ ਜੀਣ ਨਹੀਂ ਦੇਣਾ ਜੀ, ਬਸ ਆਹੀ ਇਹਨਾਂ ਦਾ ਮੋਟਿਵ ਆ ਜੀ।
1: ਬਿਲਕੁਲ ਆ ਜੀ
0: ਜੀ ਭਾਰਤ ਸਾਹਿਬ।
1: ਤੇ ਆਖਰ ਦੇ ਵਿੱਚ ਸੈਣੀ ਸਾਹਿਬ, ਹਰਿਆਣਾ ਦੇ CM ਸਾਹਿਬ ਤੇ ਆਪਣੇ ਪੰਜਾਬ ਦੇ CM ਸਾਹਿਬ ਦੀ ਗੱਲ ਕਰ ਲਈਏ, ਦੇਰ ਰਾਤ ਕੱਲ ਜਿਹੜਾ ਦਸਤਾਰ ਦੇ ਉੱਤੇ ਬਿਆਨ ਆਇਆ, ਜੋ ਕੁਝ ਆਇਆ, ਮਾਫ਼ੀ ਮੰਗਣ ਦੀ, CM ਸਾਹਿਬ ਜਿਹੜੇ ਨੇ ਹਰਿਆਣੇ ਵਾਲੇ, ਸੈਣੀ ਸਾਹਿਬ ਕਹਿੰਦੇ ਆ ਕਿ ਮਾਫ਼ੀ ਮੰਗਣ ਜਨਤਾ ਦੇ ਕੋਲੋਂ, ਸੰਗਤ ਦੇ ਕੋਲੋਂ, ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਆਖਰ ਦੇ ਵਿੱਚ ਜਿਹੜਾ ਪੱਗ ਦਾ ਰੋਲਾ ਪਾ ਕੇ ਬਹਿ ਗਏ ਨੇ ਜੀ, ਇਹ ਜਿਹੜੀ ਪੰਜਾਬ ਦੀ ਅਸਲੀ ਜਿਹੜੀ ਹੈ ਸਾਰਾ ਕੁਝ ਚੀਜ਼ਾਂ ਜਿਹੜੀਆਂ ਲੁੱਟੀਆਂ ਜਾਂ ਨਿਰਾਦਰ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਪੱਗ ਤਾਂ ਇਹਨਾਂ ਨੂੰ ਵੀ ਰਾਸ ਆਈ ਹੈ ਜੀ, ਦੋਵੇਂ ਧਿਰਾਂ ਨੂੰ ਰਾਸ ਆਈ ਹੈ।
0: ਪਰ ਸਾਹਿਬ ਇੱਥੇ ਕਿੰਤੂ ਕਰਨਾ ਨਹੀਂ ਚਾਹੀਦਾ ਹੈਗਾ, ਗੱਲ ਤਾਂ ਇਹ ਆ ਜੀ ਕਿ ਤੁਹਾਡਾ ਬਲਤੇਜ ਪੰਨੂ ਹੁਣ ਪੱਗ ਬੰਨਣ ਲੱਗ ਪਿਆ ਹੈ, ਤੇ ਉਹਦੀ ਪੱਗ ਸੁੱਚੀ ਹੋ ਗਈ ਜੀ, ਜਿਹੜਾ ਤੁਸੀਂ ਦੂਜੇ ਦੀ ਜਿਹੜੀ ਆ ਸਿਰਫ ਇਸ ਕਰਕੇ ਕਿ ਉਹ ਬੰਦਾ ਜਿਹੜਾ ਆ, ਹਾਂਜੀ ਉਹੀ ਕਹਿਣਾ ਮੈਂ ਨੀ ਇਹ ਲਫ਼ਜ਼ ਵਰਤਣਾ ਸੀ,
1: ਬਿਲਕੁਲ,
0: ਤੁਸੀਂ ਜਿਹੜਾ ਹੈਗਾ ਆ ਦੂਜੇ ਦੀ ਪੱਗ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ, ਕਿਉਂਕਿ ਉਹ ਦੂਜੀ ਸਟੇਟ ਦਾ ਰਹਿਣ ਵਾਲਾ ਆ, ਇਸ ਕਰਕੇ ਜੀ ਮੇਰੇ ਤਾਂ ਨਾਂ ਨਾਲ ਸਿੰਘ ਵੀ ਨੀ ਲੱਗਾ ਆ, ਤਾਂ ਵੀ ਮੈਂ ਦਸਤਾਰ ਜਿਹੜੀ ਹੈਗੀ ਆ ਛੋਟੇ ਹੁੰਦੇ ਤੋਂ ਸਜਾਉਣਾ ਜੀ, ਆਪਣੇ ਕੇਸ ਵੀ ਰੱਖੇ ਆ ਜੀ, ਹਾਂਜੀ, ਇਸ ਕਰਕੇ ਫਿਰ ਸਾਡੀ ਪੱਗ ਤਾਂ ਝੂਠੀ ਹੋ ਗਈ ਜੀ, ਨਾਲ ਨਾਲ ਸਿੰਘ ਨੀ ਲਾਇਆ,
1: ਬਿਲਕੁਲ,
0: ਇਸ ਕਰਕੇ ਇਹ ਦੀਜ਼ ਆਰ ਪਰਸਨਲ ਇਸ਼ੂਜ਼, ਇਹਨਾਂ ਤੇ ਹੈ ਨੀ ਜਿਹਦਾ ਹੈਗਾ ਆ, ਤੁਸੀਂ ਕਿੰਨਾ ਕਮਾਣ ਕਰਦੇ ਹੈਗੇ ਆ, ਗੱਲ ਨਾ ਭਾਰਤ ਸਾਹਿਬ ਜਦੋਂ ਇੱਕ ਉਂਗਲ ਦੂਜੇ ਤੇ ਕਰੀਏ ਚਾਰ ਆਪਣੇ ਵੱਲ ਨੂੰ ਹੋ ਜਾਂਦੀਆਂ, ਫਿਰ ਲੋਕਾਂ ਨੇ ਵੀ ਜਿਹੜੇ ਹੈਗਾ ਆ ਵੀ ਦਸਤਾਰ ਜਿਹੜੀ ਇਹਨਾਂ ਦੀ ਸੁੱਚੀ ਦਸਤਾਰ ਦੱਸਦੇ ਹੈਗੇ ਆ ਜੀ, ਉਹਨਾਂ ਦੀ ਤਾਂ ਨਕਲੀ ਦੱਸੀ, ਇਹਨਾਂ ਦੀ ਅਸਲੀ ਦਸਤਾਰ ਲੋਕਾਂ ਨੇ ਦੇਖੀ ਹੈਗੀ ਆ, ਕਦੀ ਲਾਹ ਕੇ ਜਿਹੜਾ ਹੈਗਾ ਆ, ਕਦੀ ਪਾਣੀ ਉੱਤੇ ਪਾਉਣਾ ਸੁੱਟਿਆ, ਹਾਂਜੀ, ਤੇ ਕਦੀ ਜਿਹੜਾ ਹੈਗਾ ਆ ਉਹ ਹੀ ਦਸਤਾਰ ਲਾ ਕੇ ਤੇ ਜਿਹੜਾ ਆ ਗੱਡੀ ਦੇ ਵਿੱਚ ਲੰਮੇ ਪੈਣਾ, ਉਹ ਸਾਰੀਆਂ ਵੀਡੀਓ ਮੌਜੂਦ ਹੈਗੀਆਂ ਜੀ। ਸੋ ਗੱਲ ਭਾਰਤ ਸਾਹਿਬ ਜਿਹੜਾ ਬੰਦਾ ਕਰਦਾ ਹੁੰਦਾ ਨਾ, ਉਹਨੂੰ ਪਹਿਲਾਂ ਆਪਣਾ ਜਿਹੜਾ ਹੈਗਾ ਕਿਰਦਾਰ
1: ਉਹਦੀ
0: ਝਾਤੀ ਮਾਰ ਲੈਣੀ ਚਾਹੀਦੀ, ਦਸਤਾਰ ਹਰ ਇੱਕ ਦੀ ਸਤਿਕਾਰਯੋਗ ਹੈਗੀ ਆ, ਜਿਹਨੇ ਵੀ ਦਸਤਾਰ ਬੰਨੀ ਆ ਜੀ, ਉਹ ਵਟ ਐਵਰ ਮੇ ਬੀ, ਉਹਦੀ ਦਸਤਾਰ ਦੇ ਉੱਤੇ ਕਿੰਤੂ ਨਹੀਂ ਹੋਣਾ ਚਾਹੀਦਾ ਜੀ। ਮੈਂ ਤਾਂ ਕਹਿੰਦਾ ਹੈਗਾ ਪੰਨੂ ਸਾਹਿਬ ਨੇ, ਬਲਤੇਜ ਪੰਨੂ ਹੋਣਾ ਨੂੰ ਵੀ ਦਸਤਾਰ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੀ।
1: ਬਿਲਕੁਲ
0: ਤੇ ਵਧੀਆ ਜੀ ਜੀ ਭਰਤ ਸਾਹਿਬ ਜੀ
1: ਜੀ ਥੈਂਕ ਯੂ ਸੈਣੀ ਸਾਹਿਬ, ਬਹੁਤ ਸਾਰੇ ਦੋਸਤ
0: ਥੈਂਕ ਯੂ ਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ ਜੀ। ਮੁਹੰਮਦ ਜੀ ਆ ਜਾਣ ਤੇ ਮੇਰਾ ਸੂਫੀ ਕਲਾਮ ਸੁਣਾ ਦਿਓ ਮੈਨੂੰ, ਮੈਂ ਸੋਣਾ ਹੁੰਦਾ ਫਿਰ ਉਹਨਾਂ ਦਾ ਕਲਾਮ ਸੁਣ ਕੇ। ਮਿਹਰਬਾਨੀ ਸਰ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਆਏ ਨੇ, ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ। ਤਦ ਤੱਕ ਮੈਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦਾ ਹਾਂ, ਤੇ ਉਸ ਤੋਂ ਪਹਿਲਾਂ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਚਾਹੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਨੇ, ਉੜੀਸਾ ਤੋਂ ਇੱਕ ਖਬਰ ਹੈ 1999 ਦੇ ਵਿੱਚ ਇਹ ਜਿਹੜਾ ਵਾਪਰਿਆ ਸੀ ਤੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਜੋ ਹਾਲਾਤ ਆਪਣੇ ਪੰਜਾਬ ਦੇ ਵਿੱਚ ਇਹ ਮੁੱਦੇ ਉੱਠਦੇ ਰਹਿੰਦੇ ਆ ਸਮੇਂ ਸਮੇਂ ਤੇ, ਇਸ ਤਰ੍ਹਾਂ ਦਾ ਮੁੱਦਾ ਚਲੋ ਥੋੜਾ ਵੱਖਰਾ ਮੁੱਦਾ ਹੈ, ਸੇਮ ਨਹੀਂ ਦੇਖਿਆ ਜਾ ਸਕਦਾ ਉਸਨੂੰ ਉਸ ਦੇ ਹਿਸਾਬ ਕਿਤਾਬ ਦੇ ਨਾਲ, ਤੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਕੀ ਹੈ, ਜਿਸ ਦੇ ਵਿੱਚ ਗ੍ਰਾਹਮ ਸਟੇਨਸ ਮਰਡਰ ਜਿਹੜਾ ਸੀਗਾ ਹੋਇਆ ਉੜੀਸਾ ਦੇ ਵਿੱਚ, ਹੁਣ ਜਿਹੜਾ ਉੜੀਸਾ ਬਣਾ ਦਿੱਤਾ ਜੀ ਇਹਨੂੰ, ਉੜੀਸਾ ਲਿਖਦੇ ਆ ਵੈਸੇ ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ, ਤੇ ਸਰਕਾਰ ਦੇ ਵੱਲੋਂ ਦਾਰਾ ਸਿੰਘ ਦੀ ਜਿਹੜੀ ਹੈ ਜੇਲੋਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਆਸਟ੍ਰੇਲੀਆਈ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦਾ, ਇਹ ਖਬਰ ਨੂੰ ਆਪਾਂ ਪਹਿਲਾਂ ਕੰਪਲੀਟ ਕਰ ਲਈਏ। ਇਹ ਦੋਸਤੋ ਗੱਲਬਾਤ ਹੈ, ਖਬਰ ਹੈ ਆਪਣੀ ਉੜੀਸਾ ਤੋਂ, ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਸ ਤੇ ਉਸਦੇ ਜਿਹੜੇ ਦੋ ਪੁੱਤਰਾਂ ਦੇ 1999 ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਿਹੜੇ ਨੇ ਹਿੰਦੂਤਵੀ ਕਾਰਕੁਨ ਦਾਰਾ ਸਿੰਘ ਦੀ ਸਮੇਂ ਤੋਂ ਜਿਹੜਾ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਉੜੀਸਾ ਸਰਕਾਰ ਨੇ ਰੱਦ ਕਰਤਾ ਹੈ। ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ 25 ਸਾਲ ਪੂਰੇ ਹੋਣ ਦਾ ਜਿਹੜਾ ਹਵਾਲਾ ਦਿੰਦਿਆਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਿਹਾ ਤੇ ਸਰਵਉੱਚ ਅਦਾਲਤ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਲਦੀ ਹੀ ਫੈਸਲਾ ਲੈਣ ਦੇ ਵੀ ਕਿਹਾ ਸੀ। ਇਸ ਮਾਮਲੇ ਦੇ ਵਿੱਚ ਉੜੀਸਾ ਸਰਕਾਰ ਨੇ 31 ਅਗਸਤ ਨੂੰ ਵਿਸ਼ੇਸ਼ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੁਝ ਖਾਸ ਜਿਹੜੇ ਤੱਥਾਂ ਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਇਸ ਪੜਾਅ ਦੇ ਉੱਤੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈ। 67 ਸਾਲਾਂ ਦਾਰਾ ਸਿੰਘ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ। ਉਸਨੂੰ ਜਨਵਰੀ 1999 ਦੇ ਵਿੱਚ ਕੇਂਦੂਅਰ ਜ਼ਿਲ੍ਹੇ ਦੇ ਵਿੱਚ ਗ੍ਰਹਮ ਸਟੇਨਸ, ਜੋ ਉਸ ਸਮੇਂ 58 ਸਾਲਾਂ ਦੇ ਸਨ, ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਫਿਲਿਪ ਅਤੇ ਤਿਮੋਥੀ ਨੂੰ ਇੱਕ ਸਟੇਸ਼ਨ ਵੈਗਨ ਦੇ ਵਿੱਚ ਜਿਹੜਾ ਸੀ ਸੁੱਤੇ ਪਏ ਜਿੰਦਾ ਸਾੜਨ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਭੁਵਨੇਸ਼ਵਰ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਪਹਿਲਾਂ ਹੀ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਦੇ ਵਿੱਚ ਉਸਦੀ ਸਜ਼ਾ ਨੂੰ ਫਾਂਸੀ ਤੋਂ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਦਾਰਾ ਸਿੰਘ ਦੀ ਰਿਹਾਈ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਆਉਂਦੀ 17 ਸਤੰਬਰ ਨੂੰ ਹੋਣੀ ਹੈ, ਤੈਅ ਹੋਈ ਹੈ। ਸਟੇਂਜ ਹੱਤਿਆ ਮੁਲਜ਼ਮ ਦੀ ਪਹਿਲਾਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਉੜੀਸਾ ਸਰਕਾਰ ਤੋਂ ਵੀ ਜਵਾਬ ਜਿਹੜਾ ਮੰਗਿਆ। ਲੋ ਦੋਸਤੋ ਅੱਗੇ ਵੱਧਦੇ ਆਪਾਂ, ਤੇ ਦਰਸ਼ਨ ਸਿੰਘ ਜੀ ਬਾਈ ਜੀ ਵੀ ਪਸੰਦ ਕਰਦੇ ਆ ਪ੍ਰੋਗਰਾਮ ਨੂੰ, ਕਹਿੰਦੇ ਚੰਗਾ ਲੱਗਿਆ ਜੀ ਸੁਣ ਕੇ, ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਜ਼ਰੂਰ ਜੁੜਿਆ ਕਰੋ, ਆਪਣੇ ਵਿਚਾਰ ਵੀ ਦਿਆ ਕਰੋ, ਤੇ ਹੱਲਾ ਸ਼ੇਰੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਤੇ ਜੀਰਾ ਜੀ ਕਹਿੰਦੇ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਰਾਜਨ ਸੈਣੀ ਜੀ, ਕਹਿੰਦੇ ਬਿਲਕੁਲ ਹੈ ਜੀ, ਇੱਦਾਂ ਹੀ ਆ, ਹੌਲੀ ਹੌਲੀ ਸਾਰਾ ਕੁਝ ਆਪਾਂ ਚੱਲ ਜਾਂਦਾ ਜੀ ਕੰਮ। ਤੇ ਦੋਸਤੋ ਤੁਸੀਂ ਵੀ ਵਿਚਾਰ ਦਿਆ ਕਰੋ, ਤੁਹਾਡੀ ਵੀ ਉਡੀਕ ਰਹਿੰਦੀ ਹੈ, ਗੱਲਬਾਤ ਕਰਿਆ ਕਰੋ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੇ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਤੇ ਬਹੁਤ ਸੋਹਣਾ ਮੈਂ ਸੁਣ ਰਿਹਾ ਸੀ ਤੁਸੀਂ ਆਪਣਾ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ ਬਹੁਤ ਹੀ ਸੋਹਣੇ ਰੋਸ਼ਨ ਖਿਆਲ ਹੈ ਜੀ ਇਹਨਾਂ ਦੇ, ਜਿਹੜਾ ਹੈਗਾ ਵੀ ਸਿਕੰਦਰ ਜੀ ਹੈਗੇ ਆ, ਗੁਰੀਮਾਨ ਹੈ, ਹੋਰ ਵੀ ਸਾਰੇ ਜਿਹੜੇ ਹੈਗੇ, ਬਹੁਤ ਕਿਆ ਬਾਤਾਂ ਹੈਗੇ
1: ਜੀ,
2: ਕਾਬਿਲੇ ਤਾਰੀਫ ਹੈਗੇ ਆ, ਔਰ ਕਾਫੀ ਗੌਰ ਵੀ ਹੁੰਦਾ ਇਹਨਾਂ ਦਾ ਇਹਨਾਂ ਦੀ ਗੱਲਬਾਤ।
1: ਬਿਲਕੁਲ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਆ, ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ, ਜਿਹੜਾ ਦੇਖੋ ਜੀ ਉਹੀ ਗੱਲਾਂ ਕਰਦੇ ਆ ਕੀ ਹੁਣ ਜਿਵੇਂ ਸੂਰਤੇ ਹਾਲ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਨਾਜੁਕ ਹੁੰਦੀ ਜਾ ਰਹੀ ਆ। ਤੇ ਉਸ ਦਿਨ ਤੁਸੀਂ, ਮੇਰੇ ਘਰ 2 ਦਿਨ ਪਹਿਲਾਂ ਦੀ ਗੱਲ ਹੈ, ਤੁਸੀਂ ਇੱਕ ਖਬਰ ਪੜ੍ਹ ਰਹੇ ਸੀ, ਯਾਨੀ ਇਹੋ ਜਿਹੇ ਸਖ਼ਤ ਜਿਹੜੇ ਸਰਕਾਰ ਨੂੰ ਵੀ ਚੂਨਾ ਲਾ ਗਿਆ ਜਿਹੜਾ ਹੈਗੇ, ਦੱਸੋ ਯਾਨੀ ਇੰਨਾ ਵੱਧ ਚੁੱਕਾ ਜਿਹੜਾ ਹੈਗਾ ਸਰਕਾਰ, ਦੇਖੋ ਕਿੰਨਾ ਗੌਰ ਕਰਦੀ ਗੌਰਮੈਂਟ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਕਿ ਚੂਨਾ ਲਾ ਕੇ ਹੋ ਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਯਾਰ ਸਾਨੂੰ ਚੂਨਾ ਲਾ ਗਿਆ
1: ਜੀ।
2: ਤੇ ਇਹ ਜਿਹੜਾ ਹੈਗਾ ਦੇਖੋ ਕਿੱਥੋਂ ਤੱਕ ਕੰਮ ਹੌਲੀ ਹੌਲੀ ਵੱਧਦਾ ਵਧੀ ਜਾਂਦਾ ਪਿਆ ਆ। ਪਰ ਮਾੜੀ ਗੱਲ ਆ ਆਪਣਾ ਵੀਰ ਭੁਪਿੰਦਰ ਜੀ ਜਿਹੜਾ ਹੈਗਾ
1: ਜੀ,
2: ਜਦੋਂ ਅਸੀਂ ਕਿਸੇ ਦੇ ਨਾਲ ਧੋਖਾ ਦੇ ਕੇ ਕਿਸੇ ਨੂੰ ਜਿਹੜਾ ਹੈਗਾ ਆਪਣਾ ਫਲੋਰਿਸ਼ ਹੋਣਾ ਚਾਹਵਾਂਗੇ ਤਾਂ ਉਹ ਮਾਲ ਜਿਹੜਾ ਹੈਗਾ ਬੱਲਾ ਅੱਲਾ ਦੀ ਕਸਮ ਜਿਹੜਾ ਹੈਗਾ ਕਹਿੰਦੇ ਨਾ ਜੇ ਤੁਸੀਂ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਫਲੋਰਿਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਜਾਂ ਕਾਮਯਾਬ, ਉਹ ਤੁਸੀਂ ਸਮਝੋ ਉਹ ਜਿਹੜਾ ਹੱਕ ਮਾਰਿਆ ਨਾ ਉਹ ਤੁਸੀਂ ਆਪਣੇ ਪੇਟ ਵਿੱਚ ਅੱਗ ਭਰ ਰਹੇ ਹੈ।
1: ਬਿਲਕੁਲ
2: ਕਰ ਰਹੇ ਹੋ ਤੁਸੀਂ ਆਪਣੇ ਪੇਟ ਦੇ ਅੰਦਰ ਅੱਗ ਭਰ ਰਹੇ ਹੈਗੇ ਆ, ਬੱਲਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਸਾਡੇ ਲਈ ਬਰਬਾਦੀ ਦਾ ਬਾਇਸ ਬਣ ਜਾਏਗਾ ਕਿਸੇ ਦਿਨ ਜਿਹੜਾ।
1: ਬਿਲਕੁਲ ਹੈ,
2: ਇਸ ਕਰਕੇ ਸਾਨੂੰ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ, ਹੱਕ ਹਕੂਕ ਸਾਰਿਆਂ ਦੇ ਦਵੋ ਤੇ ਨਾ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਕਹਿੰਦੇ ਨਾ ਤੰਗ ਮੰਦਰ ਢਾਦੇ ਮਸਜਿਦ ਢਾਦੇ ਢਾਦੇ ਜੋ ਜੋ ਕੁਛ ਢਹਿੰਦਾ ਕਿਸੇ ਦਾ ਦਿਲ ਨਾ ਢਾਵੀ, ਇਸ ਵਿੱਚ ਸਤਿਗੁਰ ਰਹਿੰਦਾ ਹੈਗਾ
1: ਕਿਉਂਕਿ
2: ਜਿਹੜਾ ਹੈਗਾ ਦਿਲਾਂ ਦੇ ਅੰਦਰ ਹੀ ਉਹ ਜਿਹੜਾ ਹੈਗਾ ਉਹ ਪਰਮਾਤਮਾ ਕਹਿ ਲੋ ਅਕਾਲ ਪੁਰਖ ਕਹਿ ਲੋ ਅੱਲਾ ਸੋਹਣਾ ਰਹਿੰਦਾ ਹੈਗਾ ਤੇ ਸਾਨੂੰ ਸਲੂਕ ਲਾਣੀ ਚਾਹੀਦਾ ਕਿਸੇ ਦਾ ਦਿਲ ਹਨਾ।
1: ਬਿਲਕੁਲ।
2: ਤੇ ਆਪਣਾ ਫਿਰ ਆਪਣਾ ਰਾਜਨ ਸੈਣੀ ਸਾਹਿਬ ਸੂਫੀ ਕਲਾਮ ਕਹਿ ਰਹੇ ਸੀ, ਥੋੜਾ ਜਿਹਾ ਸੂਫੀ ਕਲਾਮ ਦਾ ਇੱਕ ਜਿਹੜਾ ਹੈਗਾ ਕਾਲ ਮੈਂ ਕਰਦਾ ਪੂਰਾ ਤੇ ਨਾਲ ਤੁਹਾਨੂੰ ਗੀਤ ਜਿਹੜਾ ਹੈਗਾ ਇਸ ਦੇ ਨਾਲ ਹੀ ਲੱਗਦਾ ਜਿਹੜਾ ਗੀਤ ਨਾਲ ਉਹ ਵੀ ਫਿਨਿਸ਼ ਕਰਾਂ ਜੀ ਉਹ ਵੀ ਕੰਪਲੀਟ ਕਰਦਾ ਲੋ ਜੀ।

0: ਲੋ ਜੀ ਅਸੀਂ ਸੂਫੀ ਕਲਾਮ
1: ਜੀ
0: ਤੇ ਨਾਲ ਹੀ ਗੀਤ ਜਿਹੜਾ ਹੈਗਾ ਅੱਜ ਕੱਲ ਦੇ ਹਾਲਾਤ ਦੇ ਵਾਵਸਥਾ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਉਹਦੇ ਨਾਲ ਵਾਵਸਥਾ ਗੀਤ ਜਿਹੜਾ ਹੈਗਾ
1: ਜੀ
0: ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ ਜੀ ਗੋਡੇ ਟੇਕ ਟੇਕ ਕਰ ਦਾਦੂ ਵਾਵਾ ਗੋਡੇ

ਬਿਨਾ ਬੀਜ ਤੋਂ ਜ਼ਮੀਨ ਤੇਰੀ ਬੰਜਰ ਕੀ ਦੱਸ ਇਥੋਂ ਵੱਡੀ ਜਾਨਾ ਆਪ ਭੇਟਾਂ ਦੇ ਸੰਬੰਧਾਂ ਵਿਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਨਾ ਏ ਆਪ ਭੇਟਾਂ

0: ਸਵਾਮੀ ਇਹਦੀ ਉੱਤੀ ਅਸਰ ਕਰ ਨਾਲੀ ਤੂੰ ਧੀਆਣ ਦੀ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਤੇ ਜੋੜ ਜੋੜ ਰੱਖੀ ਜਾਣਾ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ
1: ਵਾਹ ਜੀ
0: ਕਰੀ ਜਾ।

0: ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ
1: ਏ।
0: ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ
1: ਵਾਹ ਜੀ ਵਾਹ ਜੀ ਬਾਬਾ ਜੀ, ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਇੰਨੀ ਸੋਹਣੀ ਸਾਂਝ ਦੇ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਮੁਹੰਮਦ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸਨ ਤੇ ਰਵਿੰਦਰ ਚੋੜ ਜੀ ਬੜੇ ਦਿਨਾਂ ਬਾਅਦ ਉਹਨਾਂ ਦਾ ਵੀ ਸੁਨੇਹਾ ਆਇਆ। ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਆਸ਼ੀਰਵਾਦ ਦੇ ਰਹੇ ਨੇ ਜੀ। ਤੇ ਚੋੜ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਬਾਬਤ ਜਿਹੜਾ ਸੀ ਇੱਕ ਆਰਟੀਕਲ ਵੀ ਲਿਖਿਆ ਸੀ, ਉਹ ਮੇਰੇ ਕੋਲ ਪਿਆ ਵੀ, ਕਿਸੇ ਦਿਨ ਸਾਂਝਾ ਵੀ ਕਰਾਂਗੇ। ਤੇ ਜੇ ਚੋੜ ਸਾਹਿਬ ਸੁਣ ਰਹੇ ਨੇ ਤਾਂ ਜ਼ਰੂਰ, ਜੋ ਪੰਜਾਬ ਦੀ ਸਿਆਸਤ ਦੇ ਵਿੱਚ ਹਾਲਾਤ ਨੇ ਬੜੀ ਵਧੀਆ ਸਾਈਕੋਲੋਜੀ ਪੱਖੋਂ ਵੀ ਉਹ ਪੂਰੇ ਉਹਨਾਂ ਨੂੰ ਸਮਝਦੇ ਹੈ ਤੇ ਲੋਕਾਂ ਦੇ ਵਿੱਚ ਕੀ ਕੁਝ ਜਿਹੜੀ ਵਾਰਤਾਲਾਪ ਚੱਲ ਰਹੀ ਹੈ ਇਸ ਵਕਤ ਪੋਲੀਟੀਕਲ ਐਂਗਲ ਤੋਂ ਜ਼ਰੂਰ ਉਹਨਾਂ ਦੀ ਗੱਲਬਾਤ ਸੁਣਨੀ ਚਾਹਾਂਗੇ। ਜੇ ਫਰੀ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਆ, ਨਿੱਘਾ ਸਵਾਗਤ ਹੈ ਜੀ। 2-4 ਮਿੰਟ ਜ਼ਰੂਰ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਲਾਈਨ ਮਿਲਦੀ ਹੈ ਤੇ ਸਬੱਬ ਬਣਦਾ ਹੈ ਤਾਂ ਕੁਝ ਨਾ ਕੁਝ ਸਿੱਖਣ ਨੂੰ ਉਹਨਾਂ ਤੋਂ ਮਿਲੇਗਾ। ਤੇ ਇਸੇ ਤਰ੍ਹਾਂ ਹੀ ਦੋਸਤੋ ਗੱਲਾਂ ਬਾਤਾਂ ਟਰੰਪ ਸਾਹਿਬ ਦੀਆਂ ਕਰਦੇ ਹਾਂ ਤੇ ਟਰੰਪ ਸਾਹਿਬ ਜਿਹੜੇ ਨੇ ਆਪਣੇ ਅਮਰੀਕੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਝਟਕਾ ਲੱਗਿਆ ਹੈ। ਮਿਡ ਟਰਮ ਚੋਣਾਂ ਦੇ ਵਿੱਚ ਲਾਗੂ ਨਹੀਂ ਹੋਵੇਗਾ ਜਿਹੜਾ ਮੇਲ ਇਨ ਵੋਟਿੰਗ ਰੂਲ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ US ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗ ਚੁੱਕਿਆ। ਟਰੰਪ ਨੇ ਦੇਸ਼ ਭਰ ਦੇ ਜਿਹੜਾ ਵੋਟਰਾਂ ਨੂੰ ਮੇਲ ਬੈਲਟ ਜਿਹੜਾ ਸੀਗਾ ਭੇਜਣ ਦੇ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਜਿਹੜਾ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਾਲ ਦੀਆਂ ਮਿਡ ਟਰਮ ਚੋਣਾਂ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਬਹੁਤ ਸਾਰੇ ਜਿਹੜੇ ਗੰਭੀਰ ਨਤੀਜੇ ਜਿਹੜੇ ਨੇ ਹੋ ਸਕਦੇ ਨੇ, ਅੱਗੇ ਜਾ ਕੇ ਸਾਨੂੰ ਭੁਗਤਣੇ ਪੈਣਗੇ। ਕੋਰਟ ਸਾਹਮਣੇ ਆਏ ਸਭ ਤੋਂ ਅਹਿਮ ਮਾਮਲਿਆਂ ਦੇ ਵਿੱਚੋਂ ਇੱਕ ਵਿੱਚ ਬਹੁ ਗਿਣਤੀ ਜੱਜਾਂ ਨੇ ਇਸ ਪ੍ਰਕਿਰਿਆ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਹਦੇ ਨਾਲ US ਪੋਸਟਲ ਸਰਵਿਸ ਜਿਹੜੀ ਹੈ ਲੱਖਾਂ ਮੇਲ ਬੈਲਟ ਰੋਕਣ ਦੀ ਅਣਮੁੱਲੀ ਜਿਹੜੀ ਸ਼ਕਤੀ ਮਿਲ ਜਾਂਦੀ ਹੈ। ਇੱਥੋਂ ਤੱਕ ਕਿ ਗੋਪ GOP ਯਾਨੀ ਕਿ ਰਿਪਬਲਿਕਨ ਪਾਰਟੀ ਦੇ ਕਈ ਚੋਣ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਸਤਾਵ ਦੇ ਨਾਲ ਹਫੜਾ ਦਫੜੀ ਜਿਹੜੀ ਮੱਚ ਸਕਦੀ ਹੈ ਪੂਰੇ ਮੁਲਕ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣ ਦੇ ਅਧਿਕਾਰ ਤੋਂ ਜਿਹੜੇ ਵਾਂਝੇ ਹੋ ਸਕਦੇ ਆ। ਚੰਗਾ ਕਦਮ ਕੀਤਾ, ਨਹੀਂ ਤਾਂ ਫਿਰ ਆਪਣਾ ਹੀ ਆਪਣਾ ਰੋਬ ਜਮਾਉਣਾ ਜੀ ਇਹਨੇ ਤੇ ਕਰਨਾ ਹੈ, ਕਿਉਂਕਿ ਲੱਗ ਰਿਹਾ ਕਿ ਭਾਈ ਇਸ ਵਕਤ ਜਿਹੜਾ ਇਹ ਡਰੋਪ ਹੋਵੇਗਾ ਤੇ ਇਹਦੀਆਂ ਤਾਕਤਾਂ ਘਟਣਗੀਆਂ, ਹੋਰ ਸਾਰਾ ਕੁਝ ਬਣੇਗਾ, ਚਾਹੇ ਪ੍ਰੈਜ਼ੀਡੈਂਟ ਚਾਹੇ ਉਹ ਹੀ ਰਹੇਗਾ ਜੇ ਜਿੱਤ ਜਾਂਦਾ ਹੈ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਹਾਨੀਆਂ ਇਹਨੂੰ ਜ਼ਰੂਰ ਹੋਣਗੀਆਂ। ਅਮਰੀਕੀ ਅਦਾਲਤ ਦਾ ਇਹ ਫੈਸਲਾ ਰਾਸ਼ਟਰਪਤੀ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਸਾਲਾਂ ਤੋਂ ਵੱਡੇ ਪੱਧਰ ਦੇ ਉੱਤੇ ਧੋਖਾਧੜੀ ਦੇ ਝੂਠੇ ਦੋਸ਼ ਲਗਾ ਕੇ ਮੇਲ ਵੋਟਿੰਗ ਦਾ ਵਿਰੋਧ ਕਰਦੇ ਰਹੇ ਨੇ, ਜਦਕਿ ਖੁਦ ਵੀ ਜਿਹੜਾ ਮੇਲ ਦੇ ਰਾਹੀਂ ਵੋਟ ਪਾਉਂਦੇ ਰਹੇ ਨੇ। ਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੀ ਚੁਣੌਤੀ ਦੇ ਆਧਾਰ ਦੇ ਉੱਤੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਇਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਭਾਰਤੀ ਜਿਹੜੀ ਚੋਣ ਪ੍ਰਣਾਲੀ ਦੀ ਸ਼ਲਾਘਾ ਕੀਤੀ ਸੀ ਵੀ ਅਮਰੀਕਾ ਦੇ ਵਿੱਚ ਵੀ ਉਸੇ ਤਰਜ਼ ਦੇ ਉੱਤੇ ਹੋਣੀ ਚਾਹੀਦੀ ਹੈ। ਮਤਲਬ ਕਿ ਤੀਸਰੀ ਵਾਰੀ ਵੀ ਇਹ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ ਕਿ ਵੈਸੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਜਿਹੜਾ ਦੋ ਵਾਰੀ ਹੀ ਜਿਹੜਾ ਅਮਰੀਕਾ ਦੇ ਵਿੱਚ ਇੱਕੋ ਬੰਦਾ ਜਿਹੜਾ ਪ੍ਰੈਜ਼ੀਡੈਂਟ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਉਹ ਤੀਸਰੀ ਟਰਮ ਨਹੀਂ ਜਿਹੜੀ ਕਰ ਸਕਦਾ ਤੇ ਆਪਣੇ ਤਿੰਨ ਵਾਕਾਂ ਵਾਲੇ ਬਿਨਾਂ ਦਸਤਖਤ ਵਾਲੇ ਹੁਕਮ ਦੇ ਵਿੱਚ ਇਸ ਦੇ ਬਾਰੇ ਬਹੁਤੀ ਵਿਆਖਿਆ ਨਹੀਂ ਕੀਤੀ ਹੈ। ਕੰਜ਼ਰਵੇਟਿਵ ਜੱਜ ਸੈਮੂਅਲ ਐਲੀਟੋ ਅਤੇ ਕਲੇਰੈਸ ਥਾਮਸ ਨੇ ਇਸ ਫੈਸਲੇ ਦੇ ਨਾਲ ਸਹਿਮਤੀ ਜਤਾ ਦਿੱਤੀ ਹੈ। ਪ੍ਰਸ਼ਾਸਨ ਨੇ ਆਪਣੇ ਪ੍ਰਸਤਾਵ ਨੂੰ ਪੋਸਟਲ ਨਿਯਮਾਂ ਦੇ ਵਿੱਚ ਇੱਕ ਮਾਮੂਲੀ ਬਦਲਾਅ ਦੇ ਵਜੋਂ ਪੇਸ਼ ਕੀਤਾ ਜਿਸ ਦਾ ਮਕਸਦ ਕਥਿਤ ਧੋਖਾਧੜੀ ਤੋਂ ਬਚਾਅ ਕਰਨਾ ਸੀ, ਹਾਲਾਂਕਿ ਟਰੰਪ ਦੇ ਆਲੋਚਕਾਂ ਨੇ ਇਸ ਕਦਮ ਨੂੰ ਅਸੰਵਿਧਾਨਕ ਤਰੀਕੇ ਦੇ ਨਾਲ ਤਾਕਤ ਹਥਿਆਉਣ ਦੀ ਕੋਸ਼ਿਸ਼ ਦੱਸਿਆ ਜਿਸ ਨੂੰ ਲਾਗੂ ਕਰਨ ਦੇ ਲਈ US ਪੋਸਟਲ ਸਰਵਿਸ ਪੂਰੀ ਤਰ੍ਹਾਂ ਜਿਹੜਾ ਤਿਆਰ ਵੀ ਜਿਹੜਾ ਨਹੀਂ ਸੀਗਾ ਤੇ ਭਾਈ ਜਦੋਂ ਤੇਰੀਆਂ ਚੋਣਾਂ ਹੋਈਆਂ ਸੀ ਦੋ ਵਾਰੀ ਤੂੰ ਹਕੂਮਤ ਦੇ ਵਿੱਚ ਆਇਆ ਤੇ ਇਹਦਾ ਜ਼ਰੀਏ ਇਸੇ ਤਹਿਤ ਹੀ ਜਿਹੜਾ ਨਿਯਮਾਂ ਦੇ ਥੱਲੇ ਹੋਈਆਂ ਨੇ ਉਹਨਾਂ ਲੋਕਾਂ ਨੇ ਤੈਨੂੰ ਵੀ ਤਾਂ ਵੋਟ ਪਾਈ ਹੈ, ਬੈਲਟ ਪੇਪਰ ਦੇ ਨਾਲ ਹੀ ਪਾਈ ਹੈ ਤੇ ਹੋਰ ਸਾਰੀਆਂ ਚੀਜ਼ਾਂ ਜਾਂ ਪੋਸਟ ਦੇ ਰਾਹੀਂ ਜਿਹੜਾ ਤੈਨੂੰ ਪਾਈ ਹੈ, ਪੋਸਟ ਦੀ ਜਿਹੜੀ ਇਹਦੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ ਜਿਹਦੇ ਵਿੱਚ ਮੇਲ ਇਨ ਵੋਟਿੰਗ ਦਾ ਮਾਮਲਾ ਹੈ ਤੇ ਉਹ ਜਿਹੜਾ ਫੈਸਲਾ ਅੱਜ ਆ ਚੁੱਕਿਆ। ਦੂਸਰੇ ਪਾਸੇ ਅਮਰੀਕਾ ਦੇ ਮੁਕਾਬਲੇ ਦੇ ਲਈ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ। ਮਾਰਕ ਕਾਰਨੀ ਕੈਨੇਡਾ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਨੇ। 2 ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਵਿੱਚ ਨਿਵੇਸ਼ਕਾਂ ਦਾ ਸਵਾਗਤ ਕੀਤਾ ਤੇ ਅਮਰੀਕਾ ਕੈਨੇਡਾ ਜਿਹੜਾ ਟਕਰਾਅ ਬਰਕਰਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਇਸ ਹਫ਼ਤੇ ਟੋਰਾਂਟੋ ਦੇ ਵਿੱਚ ਦੁਨੀਆ ਭਰ ਦੇ ਕਈ ਨਿਵੇਸ਼ਕਾਂ

ਸਵਾਗਤ ਕਰ ਰਹੇ ਨੇ ਤੇ ਅਮਰੀਕੀ ਟੈਰਿਫਾਂ ਦਾ ਮੁਕਾਬਲਾ ਕਰਨ ਦੇ ਲਈ ਕੈਨੇਡਾ ਦੇ ਵਿਚ ਨਿਵੇਸ਼ ਲਿਆਉਣਾ ਜ਼ਰੂਰੀ ਦੱਸ ਰਹੇ ਨੇ। ਉਹ 160 ਤੋਂ ਵੱਧ ਪ੍ਰੋਜੈਕਟਾਂ ਦੇ ਲਈ ਨਿਵੇਸ਼ ਖਿੱਚਣਾ ਚਾਹੁੰਦੇ ਆ ਜੋ ਉਨ੍ਹਾਂ ਅਨੁਸਾਰ ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਦੇ ਲਈ ਅਹਿਮ ਦੱਸਿਆ। ਕੈਨੇਡਾ ਨਿਵੇਸ਼ ਸੰਮੇਲਨ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ, ਆਉਣ ਵਾਲੀਆਂ ਹਸਤੀਆਂ ਦੇ ਵਿਚ ਗੋਲਡਮੈਨ ਸੈਚਸ ਦੇ ਜਿਹੜਾ ਸਾਬਕਾ ਕਾਰਜਕਾਰੀ ਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ਦੇ ਵਿਚ ਸ਼ਾਮਲ ਕਈ ਲੋਕ ਨੇ। ਇਨ੍ਹਾਂ ਦੇ ਵਿਚ ਅਮਰੀਕਾ ਤੋਂ ਬਲੈਕ ਰੋਕ ਦੇ CEO ਲੈਰੀ ਫਿਕ ਤੇ ਬਲੈਕ ਸਟੋਨ ਦੇ ਜਿਹੜੇ ਮੁਖੀ ਨੇ ਜੌਨ ਗ੍ਰੇ, ਸਿੰਗਾਪੁਰ ਦੇ ਫੰਡ ਟੈਮਾਸੈਕ ਦੇ ਜਿਹੜੇ CEO ਦਿਲਹਾਨ ਪਹਿਲੇ ਅਤੇ ਡੱਚ ਪੈਨਸ਼ਨ ਫੰਡ ਦੇ ਜਿਹੜੇ ਨੇ APJ ਗਰੁੱਪ ਦੀ ਜਿਹੜੀ ਹੈ CEO ਅਨੈਟ ਮੌਸਮੈਨ ਸ਼ਾਮਲ ਨੇ। ਮੈਨੂੰ ਚੇਤੇ ਆਇਆ ਬਲੈਕ ਸਟੋਨ ਦਾ ਜ਼ਿਕਰ ਹੋਇਆ, ਸਾਡੇ ਆਪਣੇ ਕਾਰਖਾਨੇ ਦੇ ਵਿਚ ਉਥੇ ਬਲੈਕ ਸਟੋਨ ਦਾ ਜਿਹੜਾ ਇੰਜਣ ਹੁੰਦਾ ਸੀ, ਜਿਹੜਾ ਬੜੀ ਪਿਆਰੀ ਆਵਾਜ਼ ਹੈ, ਬੈੱਡ ਵਾਂਗੂ ਇਹ ਵਿਸ਼ੇ ਇੰਜਣ ਹੁੰਦੇ ਸੀ, ਜਦੋਂ ਸਾਰੀ ਵੱਡੀਆਂ ਮਸ਼ੀਨਾਂ ਇਹਦੇ ਉੱਤੇ ਚਲਾਈਆਂ ਜਾਂਦੀਆਂ ਸੀ, ਬੜੀ ਮਿੱਠੀ ਆਵਾਜ਼ ਠੁੱਕ ਠੁੱਕ ਠੁੱਕ ਠੁੱਕ ਕਰਦੀ ਆਉਂਦੀ ਸੀ ਤੇ ਬੜਾ ਨਜ਼ਾਰਾ, ਕਹਿ ਲਓ ਕਿ ਰਿਪੇਅਰ ਵੀ ਕੀਤਾ, ਬਹੁਤ ਕੁਝ ਪੰਗੇ ਵੀ ਲਏ ਆ ਤੇ ਬੜਾ ਮਜ਼ਾ ਵੀ ਆਉਂਦਾ ਸੀ ਇਹਨੂੰ ਸਟਾਰਟ ਕਰਨ ਦੇ ਲਈ। ਦੋ ਜਾਣੇ ਹੈਂਡਲ ਦੇ ਉੱਤੇ ਜੁੜਦੇ ਸੀ ਤੇ ਇੱਕ ਜਣਾ ਪਟਾ ਖਿੱਚਦਾ ਹੁੰਦਾ ਸੀ ਤੇ ਫਾਦਰ ਸਾਹਿਬ ਸਾਡੇ ਹਨਾ ਬੱਤੀ ਲਾਉਂਦੇ ਹੁੰਦੇ ਸੀ, ਜਾਣੀ ਕਿ ਲਾਈਟ, ਤੇ ਉਹਨੂੰ ਜਿਹੜਾ ਸੀ ਉਹਦੇ ਬਾਲ ਜਿਹੜੇ ਹੁੰਦੇ ਸੀ ਗਰਮ ਕਰਨੇ ਪੈਂਦੇ ਹੁੰਦੇ ਸੀ, ਹੀਟ ਦੇਣੀ ਪੈਂਦੀ ਹੁੰਦੀ ਸੀ, ਤਾਂ ਉਹਦੇ ਨਾਲ ਫਿਰ ਇਹ ਜਦੋਂ ਉਹਨੂੰ ਗਰਮੈਸ਼ ਦਿੱਤੀ ਜਾਂਦੀ ਸੀ ਤੇ ਜਿਹੜੀ ਫਿਰ ਇਹ ਜਿਹੜਾ ਸਟਾਰਟ ਹੁੰਦਾ ਸੀ। ਚਲੋ ਇਸ ਖਬਰ ਵੱਲ ਨੂੰ ਚੱਲਦੇ ਹਾਂ। ਅੱਜ ਤੋਂ ਸ਼ੁਰੂ ਹੋਏ ਇਸ 2 ਰੋਜ਼ਾ ਜਿਹੜਾ ਸੰਮੇਲਨ ਦੇ ਵਿਚ ਭਵਿੱਖ ਦੇ ਨਿਵੇਸ਼ ਦੇ ਬਾਰੇ ਗੱਲਬਾਤ ਸ਼ੁਰੂ ਹੋਵੇਗੀ, ਪਰ ਸਰਕਾਰੀ ਸੂਤਰ ਜਿਹੜੇ ਨੇ ਕੈਨੇਡਾ ਦੇ ਵੱਡੇ ਸੌਦੇ ਨੇਪੇਰੇ ਜਿਹੜਾ ਚੜ੍ਹਨ ਦੇ ਵਿਚ 12 ਤੋਂ 18 ਮਹੀਨੇ ਲਗਾ ਸਕਦੇ ਦੱਸਿਆ ਹੈ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਤੇ ਖਨਨ, ਊਰਜਾ, ਤਕਨਾਲੋਜੀ ਤੇ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਕਸਿਤ ਕਰਕੇ ਅਗਲੇ 5 ਸਾਲਾਂ ਦੇ ਵਿਚ 1 ਖਰਬ ਕੈਨੇਡੀਆਈ ਡਾਲਰ ਦਾ ਨਿਵੇਸ਼ ਲਿਆਉਣ ਦਾ ਜਿਹੜਾ ਵਾਅਦਾ ਕੀਤਾ ਹੈ। ਕਾਰਨੀ ਨੇ ਜਿਹੜਾ ਬੀਤੇ ਦਿਨ ਸੰਮੇਲਨ ਦੇ ਸਵਾਗਤੀ ਸਮਾਗਮ ਦੇ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ 120 ਖਰਬ ਤੋਂ ਵੱਧ ਦੇ ਅਸਾਸਿਆਂ ਦੀ ਪ੍ਰਬੰਧਨ ਕਰਦੇ ਨੇ ਸਨ, ਸਾਡੀ ਦੁਕਾਨ ਦੀ ਖਿੜਕੀ ਦੇ ਵਿਚ ਝਾਕਣ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਦੇ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਦੇ ਵੱਲੋਂ ਲਾਏ ਜਾ ਰਹੇ ਵੱਧਦੇ ਟੈਰਿਫ ਦਾ ਸਾਹਮਣਾ ਕਰ ਸਕਣ। ਦੂਸਰੇ ਪਾਸੇ ਕਿਉਂਕਿ ਦੇਖੋ ਬਾਰ ਬਾਰ ਟਰੰਪ ਤਾਂ ਹੀ ਕਹਿੰਦਾ ਕਿਉਂਕਿ ਕੈਨੇਡਾ ਨੂੰ ਦੱਬਣਾ ਚਾਹੁੰਦਾ, ਉੱਥੇ ਬਹੁਤ ਸਾਰਾ ਲੀਥੀਅਮ, ਗੋਲਡ, ਹੋਰ ਬਹੁਤ ਸਾਰੀਆਂ ਧਾਤਾਂ ਨੇ ਜਿਹੜੇ ਅਜੇ ਤੱਕ ਫਰੋਲੀਆਂ ਹੀ ਨਹੀਂ ਗਈਆਂ ਤੇ ਨਜ਼ਰ ਤਾਂ ਕਰਕੇ 51ਵਾਂ ਸੂਬਾ ਕਹਿੰਦਾ ਕਿ ਅਸੀਂ ਬਣਾ ਲਈਏ ਇਹਨੂੰ ਅਮਰੀਕਾ ਦੇ ਕੈਨੇਡਾ ਨੂੰ, ਪਰ ਕਾਰਨ ਹੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਬਲਿਕ ਉੱਥੇ ਦੀ ਸਾਥ ਦੇ ਰਹੀ ਹੈ ਤੇ ਉਹਨੂੰ ਹੁਣ ਬਹੁਮਤ ਵੀ ਮਿਲ ਚੁੱਕੀ ਹੈ ਤੇ ਆਪਣੇ ਜਿਹੜਾ ਪੂਰੇ ਸਟਰੇਟ ਵੇ ਦੇ ਨਾਲ, ਮਤਲਬ ਕਿ ਜਿੱਦਾਂ ਘੋੜੇ ਦੇ ਅੱਖਾਂ ਜਾਣੀ ਕਿ ਢੱਕੀਆਂ ਹੁੰਦੀਆਂ, ਬਸ ਸਿੱਧਾ ਹੀ ਦੇਖ ਸਕਦਾ ਉਸੇ ਪੋਜੀਸ਼ਨ ਦੇ ਵਿਚ ਹੁਣ ਕਾਰਨ ਹੀ ਚੱਲ ਰਿਹਾ ਹੈ ਤੇ ਪੂਰੀ ਆਪਣੀ ਪਾਵਰ ਵਰਤ ਰਿਹਾ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਕਿਹੋ ਜਿਹੀਆਂ ਕਰਾਮਾਤਾਂ ਕਰਕੇ ਦਿਖਾਉਂਦਾ ਹੈ ਕੈਨੇਡਾ ਦੇ ਲਈ। ਦੂਸਰੇ ਪਾਸੇ ਭਾਰਤ ਕੈਨੇਡਾ ਵਪਾਰ ਸਮਝੌਤਾ ਜਿਹੜਾ ਉਹਦੇ ਲਈ 4ਵੇਂ ਗੇੜ ਦੀ ਗੱਲਬਾਤ ਕੈਨੇਡਾ ਦੇ ਨਾਲ ਸ਼ੁਰੂ ਹੋ ਚੁੱਕੀ ਹੈ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਨੇਪਰੇ ਚਾੜਨ ਦੇ ਲਈ ਸੋਮਵਾਰ ਨੂੰ ਕੱਲ ਬੀਤੇ ਚ ਨਵੀਂ ਦਿੱਲੀ ਦੇ ਵਿਚ 4ਵੇਂ ਗੇੜ ਦੀ ਗੱਲਬਾਤ ਸ਼ੁਰੂ ਕਰਤੀ ਹੈ। 18 ਸਤੰਬਰ ਤੱਕ ਜਾਰੀ ਰਹੇਗੀ ਇਹ ਗੱਲਬਾਤ। ਦੋਵੇਂ ਮੁਲਕ ਇਸ ਸਾਲ ਜਿਹੜਾ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਨੇ ਤੇ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿਚ ਵਸਤਾਂ ਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ, ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੋਏਗੀ। 3ਵੇਂ ਗੇੜ ਦੀ ਗੱਲਬਾਤ ਜੁਲਾਈ ਦੇ ਵਿਚ ਓਟਾਵਾ ਦੇ ਵਿਚ ਹੋਣੀ ਹੈ। ਦੋਵਾਂ ਮੁਲਕਾਂ ਨੇ 2030 ਤੱਕ ਦੁਵੱਲਾ ਜਿਹੜਾ ਵਪਾਰ $50 ਅਰਬ ਤੱਕ ਵਧਾਉਣ ਦਾ ਟੀਚਾ ਰੱਖਿਆ। 2025 ਤੇ 26 ਦੇ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22% ਘੱਟ ਕੇ $7.95 ਅਰਬ ਰਹਿ ਗਿਆ। ਭਾਰਤ ਦੇ ਵੱਲੋਂ ਮੁੱਖ ਤੌਰ ਦੇ ਉੱਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰਾਨਿਕ ਸਮਾਨ ਬਰਾਮਦ ਕੀਤਾ ਜਾਂਦਾ ਹੈ ਤੇ ਕੈਨੇਡਾ ਤੋਂ ਭਾਰਤ ਜਿਹੜਾ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਜਾਂ ਕਾਗਜ਼ ਜਿਹੜਾ ਉਹ ਵੀ ਮੰਗਵਾਉਂਦਾ ਹੈ, ਦਰਾਮਦ ਕਰਦਾ ਹੈ। ਦੂਸਰੇ ਪਾਸੇ ਰੂੜੀਵਾਦੀਆਂ ਦੀ ਗੱਲ ਹੋਈ ਹੈ ਤੇ ਸਵੀਡਨ ਇਲੈਕਸ਼ਨ ਦੇ ਨਤੀਜਿਆਂ ਦੇ ਵਿਚ ਖੱਬੇ ਪੱਖੀ ਅੱਗੇ ਆ ਰਹੇ ਨੇ। ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ ਹੈ ਅਜੇ,
ਪਰ ਕੱਲ ਤੱਕ ਜਿਹੜਾ ਸਾਰਾ ਕੁਝ ਸਪਸ਼ਟ ਹੋ ਜਾਏਗਾ, ਨਤੀਜੇ ਜਿਹੜੇ ਆਉਣਗੇ। ਸਵੀਡਨ ਦੇ ਵਿੱਚ ਆਮ ਚੋਣਾਂ ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਨੇ, ਮੁਲਕ ਦੇ ਵਿੱਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਸੱਜੇ ਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਹਾਲਾਂਕਿ ਉਨ੍ਹਾਂ ਦੀ ਆਪਣੀ ਜਿਹੜੀ ਪਾਰਟੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਦੀ ਜਿਹੜੀ ਹਮਾਇਤ ਘੱਟ ਗਈ ਹੈ। ਸਵੀਡਨ, ਜਿਸ ਦੀ ਆਬਾਦੀ ਤਕਰੀਬਨ 1.06 ਕਰੋੜ ਹੈ, ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਤੇ ਨਾਟੋ ਦਾ ਸਭ ਤੋਂ ਜਿਹੜਾ ਨਵਾਂ ਮੈਂਬਰ ਬਣਿਆ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਨਤੀਜੇ ਆਉਣੇ ਜਿਹੜੇ ਨੇ ਮਗਰੋਂ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਜਿਹੜੀ ਹੈ ਆਪਣੀ ਕੈਪੀਟਲ ਹੈ, ਉਹਦੀਆਂ 349 ਸੀਟਾਂ ਵਾਲੀ ਸੰਸਦ, ਜਿਸ ਨੂੰ ਜਿਹੜਾ ਕਿ ਰਿਸਕ ਡੈਗ ਦੇ ਵਿੱਚ ਚਾਰ ਵਿਰੋਧੀ ਪਾਰਟੀਆਂ 176 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ, ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਾਂ ਉਸਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ ਨੇ। ਨਤੀਜਿਆਂ ਦਾ ਫੈਸਲਾ ਸ਼ਾਇਦ ਕੱਲ੍ਹ ਨੂੰ ਜਿਹੜਾ ਬੁੱਧਵਾਰ ਤੱਕ ਸਪਸ਼ਟ ਹੋ ਜਾਵੇਗਾ ਤੇ ਸਥਾਨਕ ਚੋਣ ਬੋਰਡ ਉਨ੍ਹਾਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਕਰਨਗੇ ਜੋ ਚੋਣਾਂ ਵਾਲੇ ਦਿਨ ਤੱਕ ਪੋਲਿੰਗ ਸਟੇਸ਼ਨ ਨਹੀਂ ਜਿਹੜੀਆਂ ਪਹੁੰਚ ਸਕੇ ਸਨ। ਦੂਸਰੇ ਪਾਸੇ ਅਰਬ ਦੇਸ਼ ਜਿਹੜੇ ਨੇ ਉਨ੍ਹਾਂ ਨੇ ਵੀ ਦਾਅਵਾ ਠੋਕ ਦਿੱਤਾ ਹੈ। ਕਹਿੰਦੇ ਕਿ ਮਦੀਨਾ ਦੇ ਵਿੱਚ ਯੂਰੇਨੀਅਮ ਜਿਹੜਾ ਹੈ ਤੇ ਰੇਅਰ ਅਰਥ ਮਿਨਰਲਸ ਦਾ ਜਿਹੜਾ ਵੱਡਾ ਭੰਡਾਰ ਹੈ, ਸਾਊਦੀ ਅਰਬ ਦਾ ਵੱਡਾ ਦਾਅਵਾ ਹੈ। ਸਾਊਦੀ ਅਰਬ ਨੇ ਕਿਉਂ ਭਾਈ ਰੋਲਾ ਪਾਉਂਦੇ ਹੋ, ਚੁੱਪ ਚਪੀ ਤੇ ਰੱਖੀ ਛੱਡੋ ਜੇ ਹੈਗਾ ਤੇ ਟਰੰਪ ਨੇ ਮੁੜ ਕੇ ਆ ਜਾਣਾ ਫਿਰ ਤੁਸੀਂ ਕਹਿਣਾ ਭਾਈ ਸਾਡੇ ਨਾਲ ਧੱਕਾ ਭਾਜੀ। ਸਾਊਦੀ ਅਰਬ ਨੇ ਮਦੀਨਾ ਖੇਤਰ ਦੇ ਵਿੱਚ ਯੂਰੇਨੀਅਮ ਤੇ ਦੁਰਲੱਭ ਖਣਿਜਾਂ ਦੇ ਨਾਲ ਭਰਪੂਰ ਕੱਚੀ ਧਾਤ ਦੇ ਇੱਕ ਵੱਡੇ ਭੰਡਾਰ ਦੀ ਖੋਜ ਕਰਨ ਦਾ ਦਾਅਵਾ ਹੋਇਆ। ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਦੇ ਅਨੁਸਾਰ ਮਦੀਨਾ ਦੇ ਜਬਲ ਸਈਦ ਪ੍ਰੋਜੈਕਟ ਦੇ ਵਿੱਚ ਕੀਤੇ ਗਏ ਭੂ ਵਿਗਿਆਨਕ ਸਰਵੇਖਣ ਦੇ ਦੌਰਾਨ ਲਗਭਗ 11 ਕਰੋੜ ਟਨ 110 ਮਿਲੀਅਨ ਟਨ ਕੱਚੀ ਧਾਤ ਉਰੇ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ। ਇਸ ਖੋਜ ਦੇ ਵਿੱਚ ਭਾਰੀ ਦੁਰਲੱਭ ਖਣਿਜ ਤੱਤਾਂ ਦੀ ਉੱਚ ਮਾਤਰਾ ਦੇ ਨਾਲ ਨਾਲ ਯੂਰੇਨੀਅਮ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਮਿਲੀਆਂ ਨੇ। ਇਹ ਸਪਸ਼ਟ ਅਜੇ ਤੱਕ ਨਹੀਂ ਹੈ ਪਰ ਕਿ ਇਹ 11 ਕਰੋੜ ਟਨ ਸ਼ੁੱਧ ਯੂਰੇਨੀਅਮ ਨਹੀਂ ਹੈ, ਸਗੋਂ ਇਹ ਯੂਰੇਨੀਅਮ ਅਤੇ ਰੇਅਰ ਅਰਥ ਜਿਹੜਾ ਤੱਤਾਂ ਵਾਲੀ ਕੁੱਲ ਅਨੁਮਾਨਿਤ ਜਿਹੜੀ ਕੱਚੀ ਧਾਤ ਹੈ। ਇਹ ਖੋਜ ਜਿਹੜੀ ਹੈ ਸਾਊਦੀ ਅਰਬ ਦੀ ਵਿਜ਼ਨ 2030 ਜਿਹੜੀ ਹੈ 2030 ਰਣਨੀਤੀ ਦੇ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ, ਜਿਸ ਦਾ ਜਿਹੜਾ ਮਕਸਦ ਜਿਹੜਾ ਦੇਸ਼ ਦੀ ਅਰਥ ਵਿਵਸਥਾ ਦੀ ਤੇਲ ਦੇ ਉੱਤੇ ਨਿਰਭਰਤਾ ਘਟਾਉਣਾ ਤੇ ਖਣਿਜ ਨਵੀਨੀਕਰਨ ਯੋਗ ਊਰਜਾ ਦੇ ਉੱਤੇ ਨਾਗਰਿਕ ਪ੍ਰਮਾਣੂ ਊਰਜਾ ਖੇਤਰ ਚ ਨਿਵੇਸ਼ ਵਧਾਉਣਾ ਹੈ। ਇਹ ਦੁਰਲੱਭ ਖਣਿਜ ਇਲੈਕਟ੍ਰਾਨਿਕਸ, ਇਲੈਕਟ੍ਰਿਕ ਵਾਹਨਾਂ, ਪਵਨ ਊਰਜਾ ਜਿਹੜੀ ਹੈ ਜਾਣੀ ਕਿ ਜਿਹੜੀ ਪੌਣ ਚੱਕੀਆਂ ਦੇ ਨਾਲ ਪੈਦਾ ਕੀਤੀ ਜਾਂਦੀ ਹੈ, ਉਹ ਜਿਹੜੀਆਂ ਚੱਕੀਆਂ ਬਣਦੀਆਂ ਨੇ ਕੁਝ ਮਟੀਰੀਅਲ ਉਹਦੇ ਵਿੱਚ ਲਾਇਆ ਜਾਂਦਾ, ਰੱਖਿਆ ਉਪਕਰਨਾਂ ਤੇ ਹੋਰ ਹਾਈ ਜਿਹੜਾ ਟੈਕ ਉਦਯੋਗਾਂ ਦੇ ਲਈ ਬਹੁਤ ਮਹੱਤਵਪੂਰਨ ਨੇ। ਮਦੀਨਾ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਜਿੱਥੇ 622 ਈਸਵੀ ਦੇ ਵਿੱਚ ਪੈਗੰਬਰ ਮੁਹੰਮਦ ਨੇ ਮੱਕੇ ਤੋਂ ਜਿਹੜਾ ਹਿਜਰਤ ਕੀਤਾ ਸੀ ਤੇ ਇਸ ਪਵਿੱਤਰ ਖੇਤਰ ਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਖਣਿਜਾਂ ਦੀ ਖੋਜ ਨੇ ਵਿਸ਼ਵ ਪੱਧਰ ਦੇ ਉੱਤੇ ਧਿਆਨ ਖਿੱਚਿਆ ਤੇ ਸਾਊਦੀ ਅਰਬ ਨਾਗਰਿਕ ਪ੍ਰਮਾਣੂ ਊਰਜਾ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਵੀ ਜਿਹੜਾ ਅੱਗੇ ਵੱਧ ਰਿਹਾ, ਜਿਸ ਦੇ ਲਈ ਯੂਰੇਨੀਅਮ ਇੱਕ ਅਹਿਮ ਜਿਹੜਾ ਕੱਚਾ ਮਾਲ ਹੈ, ਜਾਣੀ ਕਿ ਉਹ ਦੇਵੇਗਾ ਕੱਚਾ ਮਾਲ ਤੇ ਮੁੜ ਕੇ ਟਰੰਪ ਸਾਲ ਦੇਣਗੇ ਜੀ ਪ੍ਰਮਾਣੂ। ਪਹਿਲਾਂ ਹੀ ਕਿਤੇ ਨਾ ਕਿਤੇ ਉਹਨੇ ਕਹਿ ਦਿੱਤਾ ਸੀਗਾ ਕਿ ਭਾਈ ਇਹ ਮੁਲਕ ਜਿਹੜੇ ਨੇ, ਅਰਬ ਮੁਲਕ ਜਿਹੜੇ ਨੇ, ਉਹ ਰੱਖ ਸਕਦੇ ਨੇ ਇਹ ਚੀਜ਼ਾਂ, ਜਾਣੀ ਕਿ ਪਰਮਾਣੂ ਜਿਹੜੀਆਂ ਨੇ ਚੀਜ਼ਾਂ, ਪਰ ਜਿਹੜੇ ਨੇ ਈਰਾਨ ਹੈ ਜਾਂ ਕੁਝ ਮੁਲਕਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਬਰਕਰਾਰ ਰੱਖ ਰਿਹਾ। ਕੈਨੇਡਾ ਨੂੰ ਫਿਰ ਚੱਲਦੇ ਹਾਂ, ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ, 4 ਪੰਜਾਬੀ ਡਿਪੋਰਟ ਕੀਤੇ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਪੰਜਾਬ ਦੇ ਨਾਲ ਸੰਬੰਧਿਤ 4 ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਦੇ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਤੇ ਸਾਹਿਬਜੋਤ ਸਿੰਘ ਨੂੰ ਜਿਹੜਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਿਹੜਾ IRPA ਤਹਿਤ ਅਪਰਾਧਿਕ ਸੰਗਠਨਾਂ ਦੇ ਨਾਲ ਸੰਬੰਧਿਤ ਤੇ ਗੰਭੀਰ ਅਪਰਾਧਾਂ ਦੇ ਲਈ ਅਯੋਗ ਪਾਇਆ ਗਿਆ। ਇਨ੍ਹਾਂ 4 ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ IRB ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ।
ਦੂਸਰੇ ਪਾਸੇ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਸਟੇਟਮੈਂਟ ਕਾਰਨ ਵਿਵਾਦ ਬਣ ਗਿਆ। ਰਿਪਬਲਿਕਨ ਉਮੀਦਵਾਰ ਵੀ ਦੀ ਜਿਹੜੀ ਖੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀਆਂ ਦੀ ਆਲੋਚਨਾ ਕਰ ਦਿੱਤੀ ਹੈ। ਇੱਕ ਰਿਪਬਲਿਕਨ ਸਿਆਸਤਦਾਨ ਦੀ ਸੋਸ਼ਲ ਮੀਡੀਆ ਪੋਸਟ ਜਿਸਦੇ ਵਿੱਚ ਟੈਕਸਾਸ ਅਮਰੀਕਾ ਦੇ ਵਿੱਚ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀ ਨੂੰ ਸਮੱਸਿਆ ਕਿਹਾ ਗਿਆ ਸੀਗਾ, ਉਨ੍ਹਾਂ ਨੇ ਤੂਫਾਨ ਖੜਾ ਕਰਕੇ ਰੱਖ ਦਿੱਤਾ ਹੈ। ਉਸਦੀ ਪਾਰਟੀ ਦੇ ਕਈ ਸਾਥੀਆਂ ਅਤੇ ਡੈਮੋਕਰੇਟਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਜਿਹੜਾ ਨਸਲੀ ਕਰਾਰ ਦਿੱਤਾ। ਟੈਕਸਾਸ ਰੇਲ ਰੋਡ ਜਿਹੜਾ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋਬ ਫ੍ਰੈਂਚ, ਜਿਸ ਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਸੀਗੀ, ਤੇ ਉਹਨੇ ਲੋਗ ਹਾਰਨਜ਼ ਦੀ ਜਿਹੜੀ ਸੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਦੀ ਫੋਟੋ ਸਾਂਝੀ ਕੀਤੀ ਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਕਿ ਕਿੰਨੇ ਅਮਰੀਕੀਆਂ ਨੂੰ ਵਿਦੇਸ਼ੀਆਂ ਦੇ ਵੱਲੋਂ ਬੇਦਖਲ ਕਰ ਦਿੱਤਾ ਗਿਆ। ਇਸੇ ਤਸਵੀਰ ਨੂੰ ਜਿਹੜਾ ਸਾਂਝੀ ਕਰਦਿਆਂ ਹੋਇਆ ਇੱਕ ਪੋਸਟ ਦੇ ਵਿੱਚ ਫ੍ਰੈਂਚ ਨੇ ਲਿਖਿਆ, ਮੈਂ ਸੁਣਿਆ ਹੈ ਕਿ ਇਸ ਸਾਲ ਯੂਟੀ ਦਾ ਜਿਹੜਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ, ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪਸ਼ਟ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਦੇ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ। ਸਨੈਟਰ ਜੋਹਨ ਜਿਹੜਾ ਹੈ ਕੋਰਨਿਨ ਨੇ ਇਸ ਪੋਸਟ ਦੀ ਨਸਲਵਾਦ ਦੇ ਵਜੋਂ ਆਲੋਚਨਾ ਕੀਤੀ ਹੈ ਤੇ ਰਿਪਬਲਿਕਨਾਂ ਨੂੰ ਇਸ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਕੋਰਨਿਨ ਨੇ ਐਕਸ ਦੇ ਉੱਤੇ ਲਿਖਿਆ ਕਿ ਇਹ ਸੂਬਾ ਪੱਧਰੀ ਅਹੁਦੇ ਦੇ ਲਈ ਜਿਹੜਾ ਰਿਪਬਲਿਕਨ ਉਮੀਦਵਾਰ ਹਨ, US ਸੈਨੇਟ ਇੰਡੀਆ ਕੌਕਸ ਦੇ ਸਹਿ ਚੇਅਰਮੈਨ ਕੋਰਨਿਨ ਨੇ ਕਿਹਾ ਕਿ ਹੋਰ ਜਿਹੜੇ ਨੇ ਰਿਪਬਲਿਕਨ ਚੁਣੇ ਹੋਏ ਆਗੂ ਇਸ ਅਸਹਿਣਸ਼ੀਲਤਾ ਤੇ ਨਸਲਵਾਦ ਦੀ ਨਿੰਦਾ ਜਿਹੜੀ ਆ ਕਰਨਗੇ ਜਾਂ ਜਦੋਂ ਇਹ ਆਮ ਬਣ ਰਿਹਾ ਤਾਂ ਅੱਖਾਂ ਫੇਰ ਲੈਣਗੇ, ਉਨ੍ਹਾਂ ਨੇ ਸਵਾਲ ਖੜਾ ਕੀਤਾ। ਇਸ ਤਰ੍ਹਾਂ ਮਹਾਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਤਬਾਹ ਕਰ ਲੈਂਦੀਆਂ ਨੇ ਤੇ ਦੁੱਖ ਦੀ ਗੱਲ ਇਹ ਵੀ ਹੈ ਕੋਰਨਿਨ ਜੋ ਖੁਦ ਰਿਪਬਲਿਕਨ ਅਤੇ 4 ਵਾਰ ਦੇ ਸੈਨੇਟਰ ਨੇ ਇਸ ਸਾਲ ਸੈਨੇਟਰ ਦੀ ਪ੍ਰਾਇਮਰੀ ਚੋਣ ਟੈਕਸਾਸ ਦੇ ਜਿਹੜਾ ਅਟਾਰਨੀ ਜਨਰਲ ਕੇਨ ਪੈਕਸਟਨ ਤੋਂ ਜਿਹੜਾ ਹਾਰ ਗਏ ਸਨ। ਆਖਰੀ ਖਬਰ ਵੱਲ ਨੂੰ ਵੱਧਦਿਆਂ ਦੂਸਰੇ ਪਾਸੇ ਜ਼ਮੀਨ ਅਸਮਾਨ ਛੱਡੋ ਭਾਈ ਟਰੰਪ ਕੋਈ ਨਾ ਕੋਈ ਝੰਡਾ ਗੱਡ ਦਿੰਦਾ ਹੈ। ਅਮਰੀਕਾ ਨੇ ਸਪੇਸ ਦੇ ਵਿੱਚ ਜਿਹੜਾ ਤਾਇਨਾਤ ਕਰਤੇ ਹੈ ਹਥਿਆਰ, ਇਹ ਜਿਹੜਾ ਦਾਅਵਾ ਕਰ ਦਿੱਤਾ ਹੈ। ਵੈਸੇ ਇੱਕ ਸੰਧੀ ਦੇ ਮੁਤਾਬਕ ਹੈ ਕੋਈ ਉਹਦੇ ਉੱਤੇ ਇੱਦਾਂ ਨਹੀਂ ਕਰ ਸਕਦਾ, ਬਾਕੀ ਦੇਖਦੇ ਹਾਂ ਖਬਰ ਕੀ ਕਹਿੰਦੀ ਹੈ। ਅਮਰੀਕਾ ਜੋ ਕਿ ਦੁਨੀਆਂ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ ਨੇ ਜਿਹੜਾ ਪਹਿਲੀ ਵਾਰ ਇੱਕ ਅਜਿਹਾ ਜਿਹੜਾ ਅਜੀਬ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੰਨਿਆ ਕਿ ਉਸਨੇ ਸਪੇਸ ਦੇ ਵਿੱਚ ਹਮਲਾ ਕਰਨ ਦੇ ਲਈ ਤਿਆਰ ਹਥਿਆਰ ਤੈਨਾਤ ਕੀਤੇ ਹੋਏ ਨੇ। ਮੈਰੀਲੈਂਡ ਵਿਖੇ ਸਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੇ ਦੌਰਾਨ ਅਮਰੀਕੀ ਏਅਰ ਫੋਰਸ ਦੇ ਸੈਕਟਰੀ ਟਰੋਏ ਮੇਕ ਨੇ ਜਿਹੜਾ ਕਿਹਾ ਕਿ ਅਮਰੀਕੀ ਫੌਜਾਂ ਦੀ ਸੁਰੱਖਿਆ ਤੇ ਵੱਧਦੇ ਖਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਜਿਹੜੇ ਸਨ। ਇਸ ਐਲਾਨ ਨੂੰ ਚੀਨ ਅਤੇ ਰੂਸ ਦੇ ਲਈ ਸਿੱਧੀ ਜਿਹੜੀ ਚੇਤਾਵਨੀ ਦੇ ਵਜੋਂ ਦੇਖਿਆ ਗਿਆ ਹੈ। ਹਾਲਾਂਕਿ ਟਰੋਏ ਮੇਕ ਨੇ ਜਿਹੜਾ ਹਥਿਆਰਾਂ ਦੀ ਖਾਸ ਕਿਸਮ ਦੇ ਬਾਰੇ ਖੁਲਾਸਾ ਨਹੀਂ ਕੀਤਾ, ਪਰ ਸੰਕੇਤ ਦਿੱਤਾ ਕਿ ਇਨ੍ਹਾਂ ਦੀ ਜਿਹੜੀ ਵਰਤੋਂ ਸਪੇਸ ਕੰਟਰੋਲ ਅਤੇ ਅਮਰੀਕੀ ਫੌਜਾਂ ਦੀ ਰੱਖਿਆ ਦੇ ਲਈ ਕੀਤੀ ਜਾਏਗੀ। ਭਾਈ ਇੱਥੇ ਨਹੀਂ ਤੁਸੀਂ ਹੱਲੇ ਹਾੜਦੇ, ਉੱਥੇ ਜਾ ਕੇ ਫਿਰ ਖਲਾਰਾ ਪਾਉਣ ਲੱਗ ਗਏ ਹੋ। ਅਮਰੀਕੀ ਸਪੇਸ ਫੌਜ ਦੇ ਬੁਲਾਰੇ ਅਨੁਸਾਰ ਇਹ ਸਿਸਟਮ ਦੁਸ਼ਮਣਾਂ ਨੂੰ ਠੱਲ ਪਾਉਣ ਦੇ ਲਈ ਕਾਇਨੈਟਿਕ ਜਾਣੀ ਕਿ ਅਸਲ ਅਤੇ ਨੌਨ ਕਾਇਨੈਟਿਕ ਲੇਜ਼ਰ ਜਾਂ ਇਲੈਕਟ੍ਰੋਨਿਕ ਵੇਵਸ ਦੋਵਾਂ ਤਰੀਕਿਆਂ ਦੇ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਦੇ ਵਿੱਚ ਜੁਟਿਆ ਹੋਇਆ। 1957 ਦੇ ਵਿੱਚ ਸਪੂਤਨਿਕ ਲਾਂਚ ਹੋਣ ਤੋਂ ਬਾਅਦ ਹੀ ਪੂਰੀ ਦੁਨੀਆਂ ਦੇ ਵਿੱਚ ਸਪੇਸ ਦੌੜ ਦੀ ਸ਼ੁਰੂਆਤ ਹੋ ਗਈ। 1967 ਦੀ ਆਊਟਰ ਸਪੇਸ ਟ੍ਰੀਟੀ ਤਹਿਤ ਸਪੇਸ ਦੇ ਵਿੱਚ ਹਥਿਆਰ ਰੱਖਣ ਦੇ ਉੱਤੇ ਪਾਬੰਦੀ ਲਗਾਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਅਮਰੀਕਾ, ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਇਸ ਸੰਧੀ ਤੋਂ ਬਾਹਰ ਰਹਿ ਕੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟੈਕਨੋਲੋਜੀਆਂ ਵਿਕਸਿਤ ਕਰਦੀਆਂ ਰਹੀਆਂ ਨੇ। ਅਮਰੀਕੀ ਸਪੇਸ ਆਰਮੀ ਦੇ ਅਨੁਸਾਰ ਚੀਨ ਤੇ ਰੂਸ ਅਮਰੀਕਾ ਦੇ ਲਈ ਵੱਡੀ ਚੁਣੌਤੀ ਨੇ ਤੇ ਚੀਨ ਆਪਣੀ ਫੌਜ ਦੇ ਆਧੁਨਿਕਕਰਨ ਵਜੋਂ ਸਪੇਸ ਅਤੇ ਕਾਊਂਟਰ ਸਪੇਸ ਸਮਰਥਾਵਾਂ ਦਾ ਤੇਜ਼ੀ ਦੇ ਨਾਲ ਵਿਸਤਾਰ ਕਰ ਰਿਹਾ, ਜਦਕਿ ਰੂਸ ਸਪੇਸ ਨੂੰ ਜੰਗ ਦੇ ਮੈਦਾਨ ਦੇ ਵਜੋਂ ਦੇਖਦਾ ਹੈ ਤੇ ਮੰਨਦਾ ਹੈ ਕਿ ਭਵਿੱਖ ਦੀਆਂ ਜੰਗਾਂ ਚ ਸਪੇਸ ਦੇ ਵਿਚ ਹਿੱਸੇਦਾਰੀ ਹੀ ਜਿੱਤ ਦਾ ਜਿਹੜਾ ਫੈਸਲਾ ਕਰੇਗੀ। ਭਾਈ ਆਹ ਧਰਤੀ ਦੇ ਵਿਚ ਕਲੇਸ਼ ਤੁਸੀਂ ਪਾਇਆ ਹੋਇਆ ਜਦੋਂ ਦੇ ਤੁਸੀਂ ਆਏ ਹੋ, ਦੁਨੀਆਂ ਬਣੀ ਹੈ ਤੇ ਹੁਣ ਭਾਈ ਉੱਥੇ ਜਾ ਕੇ ਸਪੇਸ ਦੇ ਵਿਚ ਵੀ ਕਲੇਸ਼ ਪਾ ਲਿਆ ਇਹਨਾਂ ਨੇ, ਭੇ ਅਸੀਂ ਜਿੰਨੀ ਦੱਬ ਸਕਦੇ ਹਾਂ ਅਸੀਂ ਦੱਬ ਲਈਏ। ਉਹੀ ਰਾਜੇ ਮਹਾਰਾਜਿਆਂ ਵਾਲਾ ਹਾਲਾਤ ਉੱਥੇ ਬਣ ਗਏ ਨੇ, ਜਿੱਥੇ ਤੱਕ ਜਿਹਦਾ ਦਬਦਬਾ ਸੀ ਉਹਨਾਂ ਕਬਜ਼ਾ ਕਰ ਲੈਂਦਾ ਸੀ ਤੇ ਹਾਲਾਤ ਭਾਈ
ਇਨ੍ਹਾਂ ਨੇ ਸਪੇਸ ਦੇ ਉੱਤੇ ਵੀ ਇਹ ਬਣਾ ਦਿੱਤੇ ਐ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰੀ ਮੁੱਦਿਆਂ ਵੱਲ ਨੂੰ ਵੱਧਦੇ ਹਾਂ। ਇੱਕ ਖ਼ਬਰ ਕੈਨੇਡਾ ਦੀ, ਵੈਸੇ ਆਪਾਂ ਜ਼ਿਆਦਾ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਡਿਜੀਕਰਨ ਵੱਧ ਰਿਹਾ, ਪਰ ਦੂਸਰੇ ਪਾਸੇ ਕੈਨੇਡਾ ਦੇ 4 ਮੁੱਖ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਦੇਸ਼ ਦੇ 4 ਮੁੱਖ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਅੱਜ ਸਵੇਰੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ਦੇ ਜਿਹੜਾ ਪੀਅਰਸਨ ਹਵਾਈ ਅੱਡੇ ਸਮੇਤ ਕੈਲਗਰੀ, ਮੌਂਟਰੀਅਲ ਤੇ ਵੈਂਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਨਾਲ $10 ਅਰਬ ਮਿਲਣ ਦੀ ਉਮੀਦ ਹੈ ਤੇ ਇਸ ਰਕਮ ਨੂੰ ਦੇਸ਼ ਦੇ ਮਹੱਤਵਪੂਰਨ ਉਤਪਾਦਨ ਸਾਧਨਾਂ ਦੇ ਵਿੱਚ ਨਿਵੇਸ਼ ਕੀਤਾ ਜਾਏਗਾ, ਜਿੱਥੇ ਉਹ ਆਰਥਿਕਤਾ ਦੇ ਵਿੱਚ ਵੱਡਾ ਜਿਹੜਾ ਰੋਲ ਨਿਭਾਏਗੀ। ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਵਾਈ ਅੱਡਿਆਂ ਦੀ ਜਿਹੜੀ ਜ਼ਮੀਨ ਅਤੇ ਸੰਚਾਲਨ ਢਾਂਚਾ ਸਰਕਾਰ ਦੀ ਮਾਲਕੀ ਦੇ ਵਿੱਚ ਹੀ ਰਹੇਗਾ, ਮਤਲਬ ਕਿ ਉਹਨੂੰ ਠੇਕੇ ਤੇ ਦੇ ਰਹੇ ਨੇ। ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਚੱਲ ਰਹੇ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਸੋਮਵਾਰ ਦੇਰ ਰਾਤ ਕੈਨੇਡਾ ਦੀ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ ਸੱਦੀ ਗਈ, ਜਿਸਦਾ ਏਜੰਡਾ ਕੈਨੇਡਾ ਦੇ ਹਵਾਈ ਅੱਡਿਆਂ ਦਾ ਭਵਿੱਖ ਤੈਅ ਕੀਤੇ ਜਾਣ ਤੇ ਉਨ੍ਹਾਂ ਦੀ ਜਿਹੜੇ ਸੀ ਉਨ੍ਹਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਉੱਤੇ ਵਿਚਾਰ ਕਰਨਾ ਸੀ। ਸੰਸਦ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਉਨ੍ਹਾਂ ਦੇ ਅਮਲਾ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਦੇ ਵਿੱਚ ਮੀਟਿੰਗ ਸੱਦਣ ਦਾ ਵਿਸ਼ੇਸ਼ ਮਹੱਤਵ ਇਹੀ ਸੀਗਾ। ਦੇਰ ਰਾਤ ਕਾਹਲੀ ਦੇ ਵਿੱਚ ਸੱਦੀ ਗਈ ਮੀਟਿੰਗ ਤੋਂ ਹੀ ਸਮਝਿਆ ਗਿਆ ਕਿ ਸਰਕਾਰ ਗੈਰ ਮੁਨਾਫਾ ਮਾਡਲ ਦੇ ਵਜੋਂ ਵਿਚਰ ਰਹੇ ਖਾਸ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਜਾਂ ਹੋਰ ਵਿਕਲਪਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਮੰਗਲਵਾਰ ਨੂੰ ਇਸ ਨੂੰ ਜਿਹੜਾ ਵੱਡੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਖਿੱਚ ਬਣਾਏਗੀ ਤੇ ਉਨ੍ਹਾਂ ਦੀ ਦਿਲਚਸਪੀ ਜਿਹੜੀ ਹੈ ਆਕੀ ਜਾਏਗੀ। ਤੇ $10 ਅਰਬ ਕੈਨੇਡਾ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ। ਇਹਦੇ ਵਿੱਚ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ। 5 ਸਾਲ ਦੇ ਵਿੱਚ ਜਿਹੜਾ $10 ਖਰਬ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਦੇ ਲਈ ਕੁਝ ਮੁੱਖ ਹਵਾਈ ਅੱਡੇ ਨਿੱਜੀ ਹੱਥਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਾਂ ਵਰਤੋਂ ਦੇ ਠੇਕੇ ਦੇ ਉੱਤੇ ਦਿੱਤੇ ਜਾ ਸਕਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਆਖਰ ਦੇ ਵਿੱਚ ਇੱਕ ਗੱਲਬਾਤ ਜ਼ਰੂਰ ਵਿਰਸੇ ਵਿਰਾਸਤ ਦੀ ਹੈ, ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸੰਖੇਪ ਦੇ ਵਿੱਚ। ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਇਹ ਗੱਲਬਾਤ ਹੈ ਦੋਸਤੋ, ਜਿਹੜੀ ਗੱਲਬਾਤ ਸਾਂਝੀ ਕਰਨ ਜਾ ਰਿਹਾ ਇੱਕ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਉਹਨਾਂ ਦੀ, ਪਹਿਲਾਂ ਵੀ ਸ਼ਾਇਦ ਮੈਂ ਇੱਕ ਅੱਧੀ ਵਾਰੀ ਸਾਂਝੀ ਕੀਤੀ ਹੈ। ਮਾਸਟਰ ਲਖਵਿੰਦਰ ਸਿੰਘ ਜੀ ਇਹਨਾਂ ਦੇ ਬਾਰੇ ਲਿਖਦੇ ਹੈ, ਕੌਣ ਸਨ ਇਹ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਨਕਸ਼ਾ ਨਵੀਸੀ, ਭਵਨ ਨਿਰਮਾਣ ਤੇ ਲੱਕੜ ਨਕਾਸ਼ੀ ਦੀ ਆਪਣੀ ਨਵੇਕਲੀ ਕਲਾ ਦੇ ਰਾਹੀਂ ਸਿੱਖ, ਮੁਗਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਸਦੀ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਸਨ। ਉਨ੍ਹਾਂ ਦਾ ਜਨਮ 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਰਾਮਗੜੀਆ ਪਰਿਵਾਰ ਦੇ ਵਿੱਚ ਆਸਾ ਸਿੰਘ ਦੇ ਘਰ ਹੁੰਦਾ ਹੈ। ਲੱਕੜ ਤਰਾਸ਼ੀ ਦੀ ਗੁੜਤੀ ਉਨ੍ਹਾਂ ਨੂੰ ਪਿਤਾ ਪੁਰਖੀ ਕਿੱਤੇ ਤੋਂ ਹੀ ਮਿਲੀ ਤੇ ਉਨ੍ਹਾਂ ਨੇ 10ਵੀਂ ਤੱਕ ਦੀ ਜਿਹੜੀ ਸੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ। ਅੰਗਰੇਜ਼ ਅਧਿਆਪਕਾਂ ਨੇ ਉਨ੍ਹਾਂ ਦੀ ਸਿਰਜਣਾਤਮਕ ਸ਼ਕਤੀ ਨੂੰ ਪਛਾਣ ਕੇ ਅਗਲੀ ਪੜ੍ਹਾਈ ਲਈ ਲਾਹੌਰ ਦੇ ਮਿਓ ਸਕੂਲ ਆਫ ਆਰਟਸ ਦੇ ਵਿੱਚ ਦਾਖਲਾ ਲੈਣ ਦੀ ਸਲਾਹ ਦੇ ਦਿੱਤੀ। ਮਿਓ ਸਕੂਲ ਨੇ ਉਨ੍ਹਾਂ ਦੀ ਜਿਹੜੀ ਸੀ ਸਿੱਖਿਆ ਦੇ ਵੱਲ ਪੂਰਾ ਧਿਆਨ ਦਿੱਤਾ ਤੇ ਭਾਈ ਰਾਮ ਸਿੰਘ ਵੀ ਭਾਰਤੀ ਅਤੇ ਯੂਰਪੀ ਭਵਨ ਉਸਾਰੀ ਨੂੰ ਸਾਂਝੀ ਰੰਗਤ ਦੇਣ ਲੱਗ ਪਏ। ਵਿਲੱਖਣ ਪ੍ਰਤਿਭਾ ਦੇ ਮਾਲਕ ਭਾਈ ਰਾਮ ਸਿੰਘ ਦੀ ਤਿੱਖਣ ਬੁੱਧੀ ਦੀ ਸ਼ਲਾਘਾ ਕਰਦਿਆਂ ਹੋਇਆਂ ਪ੍ਰਿੰਸੀਪਲ ਜੌਨ ਲੁੱਕਵੁੱਡ ਕਿਪਲਿੰਗ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਵਾਲਾ ਹੋਣ ਹਰ ਵਿਦਿਆਰਥੀ ਉੱਤਮ ਇਮਾਰਤ ਸਾਜ ਦੇ ਵਜੋਂ ਉੱਚੀਆਂ ਮੰਜ਼ਿਲਾਂ ਨੂੰ ਛੂਹੇਗਾ। ਕਿਉਂਕਿ ਇੰਗਲੈਂਡ ਦੇਖਿਆ ਜਾਵੇ ਤਾਂ ਉਹਨਾਂ ਦੀ ਇਮਾਰਤ ਸਾਜੀ ਜਿਹੜੀ ਹੈ, ਜਿਹੜਾ ਜਿੰਨੇ ਵੀ ਨਕਸ਼ੇ ਆ ਜਾਂ ਇਮਾਰਤਾਂ ਨੇ ਬਾਕਮਾਲ ਨੇ ਜੀ, ਦੁਨੀਆਂ ਦੇ ਵਿੱਚ ਲੋਹਾ ਮਨਵਾਉਂਦੀਆਂ ਨੇ। ਤੇ ਭਾਈ ਰਾਮ ਸਿੰਘ ਉਹਨਾਂ ਨੇ ਇਹ ਭਵਿੱਖਬਾਣੀ ਸੱਚ ਕਰ ਵਿਖਾਈ, ਜਿਸਦੀ ਸ਼ੁਰੂਆਤ ਆਪਣੇ ਹੀ ਸਕੂਲ ਦੀ ਇਮਾਰਤ ਸਾਜੀ ਤੋਂ ਹੋ ਗਈ। ਭਾਈ ਰਾਮ ਸਿੰਘ ਨੇ ਥਿਊਰੀ ਦੇ ਨਾਲ ਨਾਲ ਅਭਿਆਸ ਦੇ ਵਿੱਚ ਪਰਪੱਕ ਹੁੰਦਿਆਂ ਉਚੇਰੀ ਸਿੱਖਿਆ ਮਿਓ ਸਕੂਲ ਤੋਂ ਹਾਸਲ ਕੀਤੀ। ਕਿਹਾ ਜਾਂਦਾ ਕਿ ਪ੍ਰਿੰਸੀਪਲ ਕਿਪਲਿੰਗ ਨੇ ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਵਾਨਗੀ ਲੈ ਕੇ ਉਨ੍ਹਾਂ ਨੂੰ ਕਿਹਾ, ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਜਿਹੜਾ ਤੇਰੇ ਤੋਂ ਵਧੀਆ ਕੌਣ ਤਿਆਰ ਕਰ ਸਕਦਾ ਹੈ, ਸੋ ਇਹ ਕਾਰਜ ਨੇਪਰੇ ਚਾੜਨ ਦੀ ਜ਼ਿੰਮੇਵਾਰੀ ਤੈਨੂੰ ਹੀ ਸੌਂਪੀ ਜਾਂਦੀ ਹੈ। ਭਾਈ ਰਾਮ ਸਿੰਘ ਉਨ੍ਹਾਂ ਨੇ ਉੱਤਰ ਦਿੱਤਾ ਅੱਗਿਓਂ, ਸਰ
ਜਿਹੜੀ ਸੰਸਥਾ ਵਿਦਿਆ ਦੇ ਨਾਲ ਮੇਰੀਆਂ ਝੋਲੀਆਂ ਭਰ ਰਹੀ ਹੈ ਉਸਦੀ ਇਮਾਰਤ ਕਿਵੇਂ ਉਸਾਰਨੀ ਤੇ ਸ਼ਿੰਗਾਰਨੀ ਹੈ ਇਹ ਮੈਂ ਹੀ ਜਾਣਦਾ। ਇਸ ਤਰ੍ਹਾਂ ਉਨ੍ਹਾਂ ਨੇ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਮਿਓ ਸਕੂਲ ਆਫ ਆਰਟਸ ਜੋ ਕਿ ਹੁਣ ਨੈਸ਼ਨਲ ਕਾਲਜ ਆਫ ਆਰਟਸ ਦਾ ਨਕਸ਼ਾ ਤਿਆਰ ਕਰਕੇ ਉਸਾਰੀ ਸ਼ੁਰੂ ਕਰਵਾਈ। ਸਰਕਾਰ ਤੋਂ ਮਿਲੀ ਸੀਮਤ ਗ੍ਰਾਂਟ ਦੇ ਨਾਲ ਉਸਾਰੀ ਗਈ ਇਹ ਇਮਾਰਤ ਉਨ੍ਹਾਂ ਦੀ ਪ੍ਰਤਿਭਾ ਦਾ ਜਿਹੜਾ ਉੱਤਮ ਨਮੂਨਾ ਸੀ ਜਿਸ ਨੇ ਉਨ੍ਹਾਂ ਦੀ ਮੁਹਾਰਤ ਦੀ ਜਿਹੜੀ ਸੀ ਖੂਬ ਚਰਚਾ ਵੀ ਕਰਵਾਈ। 1884 ਦੇ ਵਿੱਚ ਇੰਗਲੈਂਡ ਦੇ ਸ਼ਾਹੀ ਜੋੜੇ ਡਿਊਕ ਅਤੇ ਡਚੈਸ ਨੇ ਵਿਸ਼ੇਸ਼ ਫੇਰੀ ਦੇ ਦੌਰਾਨ ਸਕੂਲ ਦੀ ਚਿਨਾਈ ਦੇ ਉੱਤੇ ਲੱਕੜ ਨਕਾਸ਼ੀ ਵੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਸ ਤੋਂ। ਉਨ੍ਹਾਂ ਨੇ ਇੰਗਲੈਂਡ ਦੇ ਸਰੀ ਇਲਾਕੇ ਦੀ ਜਿਹੜੀ ਹੈ ਬੈਗਸ਼ੋਟ ਪਾਰਕ ਦੇ ਵਿੱਚ ਡਿਊਕ ਆਫ ਕਨਾਟ ਦੇ ਲਈ ਬਿਲੀਅਰਡ ਰੂਮ ਦੇ ਅੰਦਰੂਨੀ ਸ਼ਿੰਗਾਰ ਦਾ ਆਰਡਰ ਦੇ ਦਿੱਤਾ। ਇਸ ਦੇ ਤਹਿਤ ਵੇਲ ਬੂਟੀਆਂ ਪੰਛੀਆਂ ਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਕੰਧਾਂ ਦਰਵਾਜ਼ੇ ਤੇ ਛੱਤਾਂ ਤਿਆਰ ਕਰਨੀਆਂ ਨੇ। ਭਾਈ ਰਾਮ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਤੇ ਛੁੱਟੀਆਂ ਦੇ ਦੌਰਾਨ ਵੀ ਕੰਮ ਕਰਕੇ ਪ੍ਰੋਜੈਕਟ ਨੇਪਰੇ ਚਾੜਿਆ। 1885 ਤੋਂ 87 ਦੇ ਦੌਰਾਨ ਇਹ ਵਸਤਾਂ ਤਿਆਰ ਹੋਈਆਂ ਤਾਂ ਕੁਝ ਵਸਤਾਂ ਉੱਤੇ ਜਿਹੜਾ ਪ੍ਰਿੰਸੀਪਲ ਕਿਪਲਿੰਗ ਦੇ ਨਾਲ ਭਾਈ ਰਾਮ ਸਿੰਘ ਦਾ ਨਾਮ ਵੀ ਉਕਰਿਆ ਗਿਆ। ਇਹਨਾਂ ਵਸਤਾਂ ਦੇ ਨਾਲ ਬਿਲੀਅਰਡ ਰੂਮ ਦੀ ਦਿੱਖ ਬਹੁਤ ਸੁੰਦਰ ਹੋ ਗਈ। ਇਸ ਤੋਂ ਪ੍ਰਭਾਵਿਤ ਹੋ ਕੇ ਮਲਿਕਾ ਵਿਕਟੋਰੀਆ ਨੇ ਜਿਹੜਾ ਸੀ ਔਸਬੋਰਨ ਮਹਿਲ ਦੇ ਵਿੱਚ ਵਿਸ਼ੇਸ਼ ਗੈਸਟ ਹਾਲ ਇੰਡੀਅਨ ਰੂਮ ਬਣਵਾਉਣ ਦਾ ਜਿਹੜਾ ਮਨ ਬਣਾ ਲਿਆ। ਇਸ ਦੇ ਲਈ ਵੱਖ ਵੱਖ ਉੱਚ ਕੋਟੀ ਦੇ ਡਿਜ਼ਾਇਨਰਾਂ ਤੋਂ ਡਿਜ਼ਾਇਨ ਨਕਸ਼ੇ ਮੰਗਵਾ ਕੇ ਵਿਚਾਰ ਕੀਤੇ ਗਏ ਪਰ 29 ਤੇ 30 ਸਾਲਾਂ ਸਿੱਖ ਨੌਜਵਾਨ ਭਾਈ ਰਾਮ ਸਿੰਘ ਦਾ ਨਕਸ਼ਾ ਹੀ ਉਹਨਾਂ ਨੂੰ ਜਿਹੜਾ ਪਾਸ ਕੀਤਾ ਪਸੰਦ ਆਇਆ। ਮਹਾਰਾਣੀ ਦੇ ਸੱਦੇ ਉੱਤੇ ਜਿਹੜਾ ਸੀ 1890 ਦੇ ਵਿੱਚ ਉਹ ਫਿਰ ਇੰਡੀਆ ਤੋਂ ਜਿਹੜਾ ਸੀ ਇੰਗਲੈਂਡ ਆ ਜਾਂਦੇ ਆ 1890 ਦੇ ਵਿੱਚ। ਉਨ੍ਹਾਂ ਸੋਚਿਆ ਸੀ ਕਿ ਕਾਰੀਗਰਾਂ ਨੂੰ ਰੂਪ ਰੇਖਾ ਸਮਝਾ ਕੇ ਵਾਪਸ ਪਰਤਾਉਣਗੇ ਪਰ ਅੰਗਰੇਜ਼ ਕਾਰੀਗਰਾਂ ਦੇ ਲਈ ਇਹ ਬਾਰੀਕ ਕੰਮ ਔਖਾ ਹੋਣ ਕਰਕੇ ਉਨ੍ਹਾਂ ਨੇ ਭਾਈ ਰਾਮ ਸਿੰਘ ਦਾ ਉੱਥੇ ਰਹਿਣਾ ਜਿਹੜਾ ਸੀ ਜ਼ਰੂਰੀ ਸਮਝਿਆ। ਸੋ ਕੁੱਲ 2-2.5 ਸਾਲ ਠਹਿਰ ਕੇ ਇੰਗਲੈਂਡ ਦੇ ਵਿੱਚ ਉਨ੍ਹਾਂ ਨੇ ਇਹ ਸੂਖਮ ਕਾਰਜ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ। ਉਨ੍ਹਾਂ ਦੇ ਕਹਿਣ ਦੇ ਉੱਤੇ ਹੀ ਇੰਡੀਅਨ ਰੂਮ ਦਾ ਨਾਮ ਬਦਲ ਕੇ ਦਰਬਾਰ ਹਾਲ ਰੋਇਲ ਆਫ ਏਸ਼ੀਅਨ ਰੱਖਿਆ ਗਿਆ ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਜਿਹੜਾ ਕਰਦਾ ਸੀ। ਮਲਿਕਾ ਵਿਕਟੋਰੀਆ ਉਨ੍ਹਾਂ ਦੀ ਕਲਾ ਤੇ ਸਿੱਖੀ ਸਰੂਪ ਦੀ ਕਦਰਦਾਨ ਬਣ ਗਈ। ਸਤਿਕਾਰ ਦੇ ਵਜੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਭਾਈ ਸਾਹਿਬ ਦੇ ਨੇੜੇ ਤੇੜੇ ਤੰਬਾਕੂ ਗਾਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀਗੀ। ਉਨ੍ਹਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ। ਮਲਿਕਾ ਵਿਕਟੋਰੀਆ ਤੇ ਉਨ੍ਹਾਂ ਦੀ ਧੀ ਲੂਈ ਜੋ ਆਰਟ ਪੇਂਟਿੰਗ ਦੀ ਸ਼ੌਕੀਨ ਸੀ ਜਦੋਂ ਉਨ੍ਹਾਂ ਦਾ ਕੰਮ ਵੇਖਣ ਜਾਂਦੀਆਂ ਨੇ ਤਾਂ ਉਹ ਵੀ ਜਿਹੜਾ ਅੰਗਰੇਜ਼ੀ ਪਹਿਰਾਵੇ ਤੋਂ ਪਰਹੇਜ਼ ਰੱਖਦੀਆਂ। ਉਹ ਭਾਈ ਰਾਮ ਸਿੰਘ ਦੀ ਕਾਰਜ ਸ਼ੈਲੀ ਤੋਂ ਇੰਨੀਆਂ ਪ੍ਰਭਾਵਿਤ ਹੋਈਆਂ ਕਿ ਅਕਸਰ ਉਨ੍ਹਾਂ ਦੇ ਕੀਰਤੀ ਹੱਥਾਂ ਨੂੰ ਚੁੰਮ ਕੇ ਸਤਿਕਾਰ ਦਿੰਦੀਆਂ ਸੀ। ਮਹਾਰਾਣੀ ਨੇ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਸੋਨ ਪੈਨ ਕੇਸ ਅਤੇ ਆਪਣੇ ਦਸਖਤਾਂ ਦੇ ਵਾਲੀ ਪੇਂਟਿੰਗ ਭੇਟ ਕੀਤੀ ਤੇ ਆਪਣੇ ਦਰਬਾਰੀ ਪੇਂਟਰ ਰੁਡੋਲਫ ਸੁਬੰਧਾ ਤੋਂ ਭਾਈ ਰਾਮ ਸਿੰਘ ਦੀ ਪੇਂਟਿੰਗ ਬਣਵਾ ਕੇ ਯਾਨੀ ਕਿ ਉਹਦੀ ਤਸਵੀਰ ਬਣਵਾਈ ਤੇ ਦਰਬਾਰ ਹਾਲ ਦੇ ਵਿੱਚ ਲਾਉਣ ਦਾ ਮਾਣ ਵੀ ਦਿੱਤਾ। ਜਦੋਂ ਪੰਜਾਬ ਦੇ ਵਿੱਚ ਖਾਲਸਾ ਕਾਲਜ ਦੀ ਉਸਾਰੀ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਇਤਿਹਾਸਕ ਫੈਸਲਾ ਹੋ ਗਿਆ ਤਾਂ ਇਸ ਮਹਾਨ ਇਮਾਰਤ ਦਾ ਨਕਸ਼ਾ ਜਿਹੜਾ ਸੀ ਨਾ ਡਿਜ਼ਾਇਨ ਕਰਨ ਦੀ ਜ਼ਿੰਮੇਵਾਰੀ ਵੀ ਭਾਈ ਰਾਮ ਸਿੰਘ ਨੂੰ ਹੀ ਸੌਂਪੀ ਗਈ ਸੀ। ਖਾਲਸਾ ਕਾਲਜ ਦੇ ਲਈ ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਨਕਸ਼ਾ ਡਿਜ਼ਾਇਨ ਕੀਤਾ ਤੇ ਆਪਣੀ ਨਿਗਰਾਨੀ ਹੇਠ ਕੰਮ ਕਰਨਾ ਜਿਹੜਾ ਸ਼ੁਰੂ ਕਰਵਾਇਆ। ਇਮਾਰਤ ਦੇ ਲਈ ਡਿਜ਼ਾਇਨ ਦੇ ਅਨੁਸਾਰ ਸਾਂਚਿਆਂ ਦੇ ਵਿੱਚ ਵੇਲ ਬੂਟੀਆਂ ਵਾਲੀਆਂ ਇੱਟਾਂ ਤਿਆਰ ਕਰਵਾਈਆਂ ਗਈਆਂ। ਇਹਨਾਂ ਨੂੰ ਪਕਾਉਣ ਦੇ ਲਈ ਵਿਸ਼ੇਸ਼ ਭੱਠਾ ਲਾਇਆ ਗਿਆ ਤਾਂ ਕਿ ਬਿਨਾਂ ਭੰਨ ਤੋੜ ਕੀਤਿਆਂ ਹੀ ਸਿੱਧੇ ਡਿਜ਼ਾਇਨ ਫਿੱਟ ਕੀਤੇ ਜਾ ਸਕਣ ਤੇ ਇਮਾਰਤ ਅੱਜ ਵੀ ਉਨ੍ਹਾਂ ਦੀ ਕਲਾ ਦੀ ਜਿਹੜੀ ਮਹਾਨ ਵਿਰਾਸਤ ਨੂੰ ਸਜਦਾ ਕਰਦੀ ਜਾਪਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਉਨ੍ਹਾਂ ਦੀ ਹੀ ਜਿਹੜਾ ਡਿਜ਼ਾਇਨ ਕੀਤਾ ਹੋਇਆ ਭਾਈ ਰਾਮ ਸਿੰਘ ਉਨ੍ਹਾਂ ਦਾ। ਜਿਸ ਸੰਸਥਾ ਮਿਓ ਸਕੂਲ ਆਫ ਆਰਟਸ ਤੋਂ ਵਿਦਿਆਰਥੀ ਦੇ ਵਜੋਂ ਉਚੇਰੀ ਵਿਦਿਆ ਹਾਸਲ ਕੀਤੀ ਉਸੇ ਸੰਸਥਾ ਦੇ ਵਿੱਚ ਹੀ ਭਾਈ ਸਾਹਿਬ ਨੂੰ ਜਿਹੜਾ ਪਹਿਲਾਂ ਅਧਿਆਪਕ ਤੇ ਫਿਰ ਪ੍ਰਿੰਸੀਪਲ ਦੇ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲ ਗਿਆ। ਪ੍ਰਿੰਸੀਪਲ ਕਿਪਲਿੰਗ ਨੇ ਸਤਿਕਾਰ ਦੇ ਵਜੋਂ ਅਧਿਆਪਕ ਹਾਜ਼ਰੀ ਰਜਿਸਟਰ ਦੇ ਵਿੱਚ ਸਭ ਤੋਂ ਉੱਪਰ ਦਾ ਨਾਮ ਭਾਈ ਰਾਮ ਸਿੰਘ ਲਿਖਿਆ ਹੋਇਆ ਸੀ ਜੋ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਹੈ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਇਮਾਰਤ ਸਾਜ਼ੀ ਦੇ ਕਈ ਕੰਮ ਅਤੇ ਵੱਖ ਵੱਖ ਪ੍ਰਦਰਸ਼ੀਆਂ ਦੇ ਲਈ ਮਾਡਲ ਵੀ ਤਿਆਰ ਕਰਵਾਏ। ਉਨ੍ਹਾਂ ਨੇ 1900 ਦੇ ਵਿੱਚ ਜਿਹੜਾ ਸੀ ਪੰਜਾਬ ਸ਼ੋਕੇਸ
ਪੈਰਿਸ ਯੂਨੀਵਰਸਿਟੀ ਅਤੇ 1902 ਦੇ ਵਿੱਚ ਦਿੱਲੀ ਆਰਟ ਪ੍ਰਦਰਸ਼ਨੀ ਦੇ ਲਈ ਮਾਡਲ ਤਿਆਰ ਕਰਵਾਏ। ਦਿੱਲੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੇ ਸ਼ੀਸ਼ਮ ਸਲਾਈਡ ਬੋਰਡ ਦਾ ਜਿਹੜਾ ਮੁੱਲ 500 ਰੁਪਏ ਪੈਣ ਕਰਕੇ ਉਹਨਾਂ ਨੂੰ ਚਾਂਦੀ ਦੀ ਟਰਾਫੀ ਮਿਲੀ। ਸਮੇਂ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਨਕਸ਼ੇ ਡਿਜ਼ਾਈਨ ਕਰਵਾਉਣ ਤੇ ਲੱਕੜ ਨਕਾਸ਼ੀ ਦੀ ਸਜਾਵਟ ਕਰਵਾਉਣ ਦੇ ਜਿਹੜੇ ਪ੍ਰੋਜੈਕਟਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਸਤੀਆਂ ਭਾਈ ਰਾਮ ਸਿੰਘ ਦੇ ਕੋਲ ਪਹੁੰਚ ਕਰਨ ਲੱਗ ਪਈਆਂ। ਅਧਿਆਪਨ ਦੀਆਂ ਉੱਤਮ ਸੇਵਾਵਾਂ ਕਰਕੇ ਉਹਨਾਂ ਨੂੰ 1903 ਦੇ ਵਿੱਚ ਮਿਓ ਸਕੂਲ ਦੇ ਪ੍ਰਿੰਸੀਪਲ ਦੇ ਵਜੋਂ ਪਦ ਉੱਨਤ ਕੀਤਾ ਗਿਆ, ਜਿੱਥੇ ਉਹਨਾਂ ਨੇ 1913 ਦੇ ਵਿੱਚ ਸੇਵਾ ਮੁਕਤੀ ਤੱਕ ਸੇਵਾ ਨਿਭਾਈ। 1903 ਦੇ ਵਿੱਚ ਹੀ ਉਹਨਾਂ ਨੂੰ ਕੇਸਰ ਏ ਹਿੰਦ, 1907 ਦੇ ਵਿੱਚ ਸਰਦਾਰ ਸਾਹਿਬ, 1909 ਦੇ ਵਿੱਚ ਸਰਦਾਰ ਬਹਾਦਰ ਤੇ 1911 ਦੇ ਵਿੱਚ ਸਰਦਾਰ ਬਹਾਦਰ ਤੇ ਮੈਂਬਰ ਆਫ਼ ਰੋਇਲ ਵਿਕਟੋਰੀਅਨ ਆਰਡਰ MVO ਦੇ ਖਿਤਾਬ ਜਿਹੜੇ ਮਿਲੇ ਤੇ MVO ਸਨਮਾਨ ਵਾਲੇ ਨੂੰ ਜਿਹੜਾ ਵਿਕਟੋਰੀਆ ਰਾਜ ਦੇ ਵਿੱਚ ਬੋਲਣ ਦੇ ਉੱਤੇ ਲਿਖਣ ਵੇਲੇ ਸਰ ਕਹਿ ਕੇ ਸੰਬੋਧਿਤ ਜਿਹੜਾ ਸੰਬੋਧਨ ਕੀਤਾ ਜਾਂਦਾ ਸੀ। ਅਕਤੂਬਰ 1913 ਦੇ ਵਿੱਚ ਮਿਓ ਸਕੂਲ ਆਫ ਆਰਟਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਹਨਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ ਮੰਡੀ ਜਿਹੜੀ ਆ ਉਹਦੇ ਵਿੱਚ ਲੈ ਆਈ, ਜਿੱਥੇ ਇੱਥੇ ਉਹਨਾਂ ਭਾਈ ਰਾਮ ਸਿੰਘ MVO ਐਂਡ ਸੰਜ਼ ਫਰਮ ਅਧੀਨ ਕੰਮ ਜਾਰੀ ਰੱਖਿਆ ਤੇ ਲਾਹੌਰ ਦੇ ਪ੍ਰੋਜੈਕਟਾਂ ਦਾ ਨਿਰਮਾਣ ਵੀ ਜਿਹੜਾ ਕਰਦੇ ਰਹੇ। ਆਧੁਨਿਕ ਲਾਹੌਰ ਦੀ ਭਵਨ ਉਸਾਰੀ ਦੇ ਬਹੁਤ ਸਾਰੇ ਕਾਰਜਾਂ ਦੇ ਵਿੱਚ ਭਾਈ ਰਾਮ ਸਿੰਘ ਦਾ ਮਾਣ ਮੱਤਾ ਕੰਮ ਬੋਲਦਾ ਨਜ਼ਰ ਵੀ ਆਉਂਦਾ ਹੈ। ਸੇਵਾ ਮੁਕਤੀ ਤੋਂ ਮਹਿਜ 3 ਸਾਲ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹੈ। ਕਰੀਬ 58 ਕੁ ਸਾਲ ਦਾ ਮਾਣ ਮੱਤਾ ਜੀਵਨ ਹੰਢਾਉਂਦਿਆਂ ਭਾਈ ਰਾਮ ਸਿੰਘ ਨੇ ਕਈ ਇਮਾਰਤਾਂ ਦੇ ਨਕਸ਼ੇ, ਡਿਜ਼ਾਈਨ, ਭਵਨ ਨਿਰਮਾਣ, ਚਿਨਾਈ ਤੇ ਲੱਕੜ ਨਕਾਸ਼ੀ ਦੇ ਅਜਿਹੇ ਹੁਨਰ ਭਰੇ ਕਾਰਜ ਕੀਤੇ ਜੋ ਉਹਨਾਂ ਦੀ ਮਹਾਨ ਇਮਾਰਤ ਸਾਜ਼ੀ ਦੇ ਹੁਨਰ ਦੇ ਪ੍ਰਤੀਕ ਦੇ ਵਜੋਂ ਅੱਜ ਵੀ ਚਾਨਣ ਮੁਨਾਰਾ ਬਣੇ ਹੋਏ ਹੈ। ਇਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ ਤੇ ਲਾਇਲਪੁਰ, ਹੁਣ ਫੈਸਲਾਬਾਦ ਜੋ ਹੋ ਗਿਆ, ਸੈਨੇਟ ਹਾਊਸ ਲਾਹੌਰ, ਅਲਾਹਾਬਾਦ ਦਾ ਜ਼ਿਲ੍ਹਾ ਕਚਹਿਰੀਆਂ ਹਾਲ, ਦਰਬਾਰ ਹਾਲ ਨਾਭਾ ਤੇ ਪਟਿਆਲਾ, ਮਿਊਂਸੀਪਲ ਹਾਲ ਫਿਰੋਜ਼ਪੁਰ, ਖਾਲਸਾ ਕਾਲਜ ਅੰਮ੍ਰਿਤਸਰ, ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਸੁਰੱਖਿਆ ਲਈ ਬਣਾਏ ਗਏ ਜੰਗਲਿਆਂ ਦੀ ਵਿਉਂਤਬੰਦੀ ਤੇ ਪਰਕਰਮਾ ਦੇ ਮਾਰਬਲ ਦੀ ਜਿਹੜੀ ਸੀ ਸਜਾਵਟ, ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਵਾਲਾ ਗੁਰਦੁਆਰਾ ਤੇ ਯਾਦਗਾਰ ਅਤੇ ਨਿਊ ਮਿਸ਼ਨ ਚਰਚ ਪਿਸ਼ਾਵਰ ਜਿਹੜੀ ਆ ਉਹਦੇ ਵਿੱਚ ਸ਼ਾਮਲ ਨੇ। ਜੀ ਦੋਸਤੋ, ਕਿਆ ਬਾਤ ਹੈ ਜੀ, ਬਾ ਕਮਾਲ ਜਾਣਕਾਰੀ, ਭਰਪੂਰ ਜਾਣਕਾਰੀ, ਆਨੰਦ ਆ ਗਿਆ ਅਖਰ ਦੇ ਵਿੱਚ। ਤੁਹਾਨੂੰ ਵੀ ਆਇਆ ਹੋਏਗਾ, ਇਸ ਤਰ੍ਹਾਂ ਦੇ ਹੋਣਹਾਰ ਵਿਅਕਤੀ ਵੀ ਸਾਡੇ ਜਿਹੜਾ ਵਿਰਸੇ ਵਿਰਾਸਤ ਦੇ ਵਿੱਚ ਸ਼ਾਮਲ ਨੇ। ਮਹਾਨ ਇਮਾਰਤ ਸਾਜ਼ ਭਾਈ ਰਾਮ ਸਿੰਘ ਉਹਨਾਂ ਦਾ ਜ਼ਿਕਰ ਹੋਇਆ, ਜੋ ਕਿ 19ਵੀਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਹੋਏ ਨੇ। ਮਾਸਟਰ ਲਖਵਿੰਦਰ ਸਿੰਘ ਉਹਨਾਂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਉਹਨਾਂ ਨੇ ਇਸ ਦੀ ਸਾਂਝ ਪਾਈ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਜੇ ਕੋਈ ਦੋਸਤ ਸੰਪਰਕ ਕਰਨਾ ਚਾਹੁੰਦਾ ਹੈ ਤੇ ਹੱਲਾ ਸ਼ੇਰੀ ਦੇਣਾ ਚਾਹੁੰਦਾ ਹੈ, ਕਲਮ ਨੂੰ ਨਵਾਜਣਾ ਚਾਹੁੰਦਾ ਜੀ, ਬਹੁਤ ਬਹੁਤ ਸ਼ੁਕਰੀਆ। 9876474858 ਉਹਨਾਂ ਦਾ ਸੰਪਰਕ ਨੰਬਰ ਹੈ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਇਹ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। 2-4 ਮਿੰਟ ਗੱਲਬਾਤ ਕਰਨੀ ਚਾਹੁੰਦਾ ਤਾਂ ਇੱਕ ਸਵਾਗਤ ਹੈ, +358 44976-19 ਬਾਟ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਸੁਨੇਹੇ ਤੁਹਾਡੇ ਲੈਂਦੇ ਹਾਂ ਸੰਖੇਪ ਦੇ ਵਿੱਚ, ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਚੁੱਕਿਆ ਤੇ ਵਿੱਚ ਥੋੜੀ ਜਿਹੀ ਇੰਟਰਨੈਟ ਦੀ ਪ੍ਰੋਬਲਮ ਆਈ ਸੀ, ਉਹਦੇ ਲਈ ਗੁਸਤਾਖੀ ਮਾਫ ਜੀ, ਮਸ਼ੀਨਾਂ ਨੇ ਕੁਝ ਨਹੀਂ ਕਰ ਸਕਦੇ, ਪਰ ਜਿੰਨੀ ਕੁ ਸਾਡੀ ਚੱਲਦੀ ਆ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਤੇ ਜਲੌਰ ਸਿੰਘ ਜੀ ਕਹਿੰਦੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ, ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ। ਲਾਲੀ ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਉਹ ਕਹਿੰਦੇ ਆ ਜੀ ਪਟਿਆਲੇ ਤੋਂ ਸਭ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ, ਤੇ ਖਿੱਚ ਕੇ ਰੱਖੋ ਜੀ, ਕਹਿੰਦੇ ਲੇਟ ਚੱਲ ਰਹੀ ਆ ਗੱਡੀ ਜੀ ਅੱਜ, ਤੇ ਦਰਸ਼ਨ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਵੱਡੇ ਬਾਈ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਲਾਈਕ ਨੰਬਰ 7 ਭੇਜਿਆ ਉਹਨਾਂ ਨੇ, ਤੇ ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ,
ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਜੱਸੀ ਮਲੇਰਕੋਟਲੇ ਵਾਲੇ ਜੱਸੀ ਜੀ ਲਿਖਦੇ ਆ ਜੀ ਸਾਰਿਆਂ ਨੂੰ ਜੀ ਤੇ ਲੋਕ ਬੱਸ ਦੇ ਵਿੱਚੋਂ ਉਤਰਨਾ ਲੱਗੇ ਨੇ ਪਿੱਤਲ ਦਾ ਗਲਾਸ ਲੈ ਕੇ ਕਹਿੰਦੇ ਹੀ ਖੁਸ਼ ਹੋਈ ਜਾ ਰਹੇ ਨੇ ਜੀ ਬਸ ਇਹ ਪਿੱਤਲ ਹੀ ਭਾਰੂ ਪੈਣਾ ਜੀ ਬਸ ਠਹਿਰ ਜਾਓ ਬਸ ਬਸ ਚਾਦਰ ਪਾੜ ਜੋ ਕੀ ਹੈ ਜੀ ਕੀ ਕਹਿ ਸਕਦੇ ਆ ਪੈਰ ਦਿਖਣ ਲੱਗ ਗਏ ਨੇ ਹੁਣ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਆਪਾਂ ਨੂੰ ਹੀ ਪੈਣਾ ਸਭ ਨੂੰ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ ਦਰਸ਼ਨ ਸਿੰਘ ਜੀ ਲਿਖਦੇ ਆ ਮੁਕੱਦਰ ਸਿੰਘ ਔਲਖ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਗ੍ਰੇਟ ਤੇ ਮਾਮਾ ਜੀ ਕਹਿੰਦੇ ਆ ਰਾਜਨ ਸੈਣੀ ਜੀ ਤੇ ਵੀਰ ਭੁਪਿੰਦਰ ਜੀ ਸੋਹਣੀ ਗੱਲਬਾਤ ਸੋਹਣੀ ਪੇਸ਼ਕਾਰੀ ਜੀ ਸ਼ੁਕਰੀਆ ਜੀ ਤੇ ਦਰਸ਼ਨ ਸਿੰਘ ਜੀ ਲਿਖਦੇ ਆ ਕਿ ਕੁੱਲ ਮਿਲਾ ਕੇ ਡੀਏ ਜਿਹੜਾ ਨਹੀਂ ਦੇਣਾ ਸਰਕਾਰ ਨੇ ਸਾਨੂੰ ਕਹਿੰਦੇ ਜੀ ਤੇ ਭੁਪਿੰਦਰ ਸਿੰਘ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਦਰਸ਼ਨ ਸਿੰਘ ਜੀ ਲਿਖਦੇ ਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਤੁਹਾਡੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਸਰ ਸਵਾਗਤ ਹੈ ਬੜੇ ਦਿਨ ਹੋ ਗਏ ਤੁਹਾਡੀ ਆਵਾਜ਼ ਨਹੀਂ ਸੁਣੀ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਵੀ ਕਈ ਦਿਨ ਹੋ ਗਏ ਗੱਲਬਾਤ ਨਹੀਂ ਸੁਣੀ ਇਹਨਾਂ ਦੀ ਬੜੀਆਂ ਪਿਆਰੀਆਂ ਗੱਲਾਂ ਕਰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ ਤੇ ਗੁਲਾਬ ਦੇ ਫੁੱਲ ਭੇਜੇ ਆ ਦਰਸ਼ਨ ਸਿੰਘ ਜੀ ਕਹਿੰਦੇ ਆ ਕੱਲ ਵੀ 10 ਤੋਂ 4 ਵਜੇ ਤੱਕ ਬਿਜਲੀ ਦਾ ਕੱਟ ਹੈਗਾ ਜੀ ਕਿਆ ਬਾਤ ਹੈ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਇੰਤਜ਼ਾਰ ਕਰਾਉਣਾ ਚਰਨਜੀਤ ਚੰਨੀ ਦੀ ਸਰਕਾਰ ਆਉਣੀ ਹਾਂ ਫੇਰ ਤਾਂ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਅਫਸੋਸ ਹੈ ਜੀ ਬਿਜਲੀ ਆਉਂਦੀ ਨਹੀਂ ਤੇ ਬਿੱਲ ਆ ਗਿਆ ਜੀ ਕਹਿੰਦੇ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜਾਣੀਆਂ ਚਾਲ ਜੀ ਨੂੰ ਕਹਿੰਦੇ ਨੇ ਦਰਸ਼ਨ ਸਿੰਘ ਬਾਈ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਸੇ ਤਰ੍ਹਾਂ ਮਾੜੇ ਬੰਦੇ ਨੂੰ ਕੋਈ ਨਹੀਂ ਕੋਈ ਵੀ ਮਾੜੇ ਬੰਦੇ ਤੋਂ ਕੋਈ ਨਹੀਂ ਡਰਦਾ ਜਾਂ ਕਹਿੰਦੇ ਨੇ ਮਾੜੇ ਬੰਦੇ ਨੂੰ ਕੋਈ ਵੀ ਡਰਾ ਲੈਂਦਾ ਵੀਰ ਜੀ ਦਰਸ਼ਨ ਸਿੰਘ ਜੀ ਲਿਖਦੇ ਆ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਭੁਪਿੰਦਰ ਭਾਰਤ ਜੀ ਦਵਿੰਦਰ ਭਾਰਤ ਜੀ ਰਾਜਨ ਸੈਣੀ ਜੀ ਦਰਸ਼ਨ ਸਿੰਘ ਵੀਰ ਜੀ ਸਤਨਾਮ ਸਿੰਘ ਜੀ ਤੇ ਜਾਣੀਆਂ ਚਾਲ ਜੀ ਰਜਿੰਦਰ ਜੀਰਾ ਜੀ ਤੇ ਮੁਕੱਦਰ ਵੀਰ ਜੀ ਗੁਰੀ ਮਾਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਦੀਪ ਮਨਦੀਪ ਜੱਸੀ ਵੀਰ ਜੀ ਮੁਹੰਮਦ ਜੀ ਹਰਵਿੰਦਰ ਕੌਰ ਜੌਲ ਭੈਣ ਜੀ ਸੁਰਜੀਤ ਭਾਰਤ ਜੀ ਮਾਤਾ ਜੀ ਨੂੰ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਮਾਨ ਜੀ ਸਭ ਨੂੰ ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਜਦੋਂ ਜਿੱਤਣੇ ਦਾ ਕ੍ਰੈਡਿਟ ਲੈਣਾ ਫਿਰ ਹੁਣ ਫੇਲ ਹੋਣ ਦਾ ਕ੍ਰੈਡਿਟ ਵੀ ਤਾਂ ਕਹਿੰਦੇ ਕ੍ਰੈਡਿਟ ਵੀ ਤਾਂ ਕਹਿੰਦੇ ਇਹਨਾਂ ਨੂੰ ਹੀ ਲੈਣਾ ਪੈਣਾ ਜੀ ਮਾਮਾ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਵੀਰ ਗੁਰੀ ਮਾਨ ਜੀ ਗੁਰੂ ਜੀ ਕਹਿੰਦੇ ਆ ਪੱਗ ਉੱਤੇ ਮਾਨ ਸਾਹਿਬ ਨੂੰ ਬਿਆਨ ਦੇਣਾ ਨਹੀਂ ਚਾਹੀਦਾ ਸੀ ਆਪ ਤਾਂ ਬਿਨਾਂ ਕੇਸਾਂ ਤੋਂ ਨੇ ਤੇ ਪੰਨੂ ਸਾਹਿਬ ਇਹਨਾਂ ਦੇ ਚਲੋ ਇੱਦਾਂ ਕਾਹਤੋਂ ਕਹਿਣਾ ਆਪਣਾ ਹਰ ਕਿਸੇ ਦੀ ਰਿਸਪੈਕਟ ਹੈ ਤੇ ਦੂਜੇ ਦੀ ਪੱਗਾਂ ਦੇ ਉੱਤੇ ਕਹਿੰਦੇ ਗੱਲ ਕਰਦੇ ਫਿਰਦੇ ਨੇ ਜੋ ਕਿ ਬਹੁਤ ਹੀ ਕਹਿੰਦੇ ਸੁਣਨੇ ਦੇ ਵਿੱਚ ਘਟੀਆ ਲੱਗੀ ਆ ਜੀ ਬਿਲਕੁਲ ਹੈ ਜੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ ਆਪਣਾ ਸਰਤਾਜ ਦਾ ਬੜਾ ਪਿਆਰਾ ਗੀਤ ਹੈ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਜੀ ਰਾਜਨ ਸੈਣੀ ਜੀ ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਲਈ ਜੀਰਾ ਸਾਹਿਬ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਆਸ਼ੀਰਵਾਦ ਵੱਡੇ ਵੀਰ ਜੀ ਗੁਰੀ ਮਾਨ ਜੀ ਕਹਿੰਦੇ ਆ ਮੁਹੰਮਦ ਜੀ ਮੈਂ ਤੂੰ ਰਾਜਨ ਸੈਣੀ ਜੀ ਮੁਕੱਦਰ ਜੀ ਸਿਕੰਦਰ ਔਜਲਾ ਜੀ ਤੇ ਤੁਸੀਂ ਤੁਹਾਡੇ ਵਰਗੇ ਵੱਡੇ ਭਰਾਵਾਂ ਕੋਲੋਂ ਹੀ ਹੌਲੀ ਹੌਲੀ ਸਿੱਖ ਕੇ ਬੋਲਦੇ ਆ ਜੀ ਸਾਡੀ ਸੋਚ ਨੂੰ ਉੱਚਾ ਕਰਨ ਵਾਲੇ ਤੁਸੀਂ ਸਾਰੇ ਵੱਡੇ ਵੀਰ ਹੋ ਜੀ ਸ਼ੁਕਰੀਆ ਬਾਈ ਜੀ ਜੁੜਿਆ ਕਰੋ ਜ਼ਰੂਰ ਵਿਚਾਰ ਦਿਆ ਕਰੋ ਉਡੀਕ ਰਹਿੰਦੀ ਆ ਜੀ ਤੇ ਬਹੁਤ ਸਾਰੇ ਬਹੁਤ ਘੱਟ ਜਿਹੜੇ ਨੇ ਆਪਣੇ ਕਹਿ ਸਕਦੇ ਆ ਰੇਡੀਓ ਸਟੇਸ਼ਨ ਨੇ ਜਿਹੜੀ ਇਸ ਤਰ੍ਹਾਂ ਦੀ ਜਾਂ ਯੂਟਿਊਬ ਦੇ ਉੱਤੇ ਜਿਹੜੇ ਪ੍ਰੋਗਰਾਮ ਕਰਦੇ ਆ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਜਿਹੜੇ ਸਰੋਤਾ ਪਰਿਵਾਰ ਆ ਉਹ ਵੀ ਆਪਣੇ ਵਿਚਾਰ ਦੇਣ ਨਹੀਂ ਤਾਂ ਹਰ ਕੋਈ ਆਪਣੀ ਆਪਣੀ ਗੱਲ ਕਹਿ ਕੇ ਚਲਿਆ ਜਾਂਦਾ ਹੈ ਤੇ ਤੁਹਾਡੇ ਲਈ ਇਹ ਪਲੇਟਫਾਰਮ ਜਿਹੜਾ ਸੁਵਿਧਾ ਜ਼ਰੂਰ ਜਿਹੜਾ ਕਰਦਾ ਹੈ ਜੀ ਅਵੇਲੇਬਲ ਹੈ ਤੇ ਉਹਦੇ ਵਿੱਚ ਜ਼ਰੂਰ ਆਪਣੇ ਵੱਧ ਚੜ੍ਹ ਕੇ ਵਿਚਾਰ ਦਿਆ ਕਰੋ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਮੁਹੰਮਦ ਬਖਸ਼ੀ ਜੀ ਧੰਨਵਾਦ ਹੈ ਰਵਿੰਦਰ ਚੋੜ ਸਾਹਿਬ ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਆਇਆ ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਚੋੜ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਤੁਹਾਡਾ ਤੇ ਬਹੁਤ ਹੀ ਕਹਿ ਸਕਦੇ ਹਾਂ ਬਾਕਮਾਲ ਕਲਮ ਕਾਰ ਤੇ ਨਾਲ ਦੀ ਨਾਲ ਆਰਟੀਕਲ ਜਿਹੜੇ ਨੇ ਕਾਫੀ ਵਧੀਆ ਹੁੰਦੇ ਨੇ ਜੀ ਉਹਨਾਂ ਦੇ ਚਾਹੇ ਉਹ ਸਿਹਤ ਦੇ ਉੱਤੇ ਚਾਹੇ ਸਿਆਸਤ ਦੇ ਉੱਤੇ ਕਿਸੇ ਵੀ ਪੱਖ ਤੋਂ ਤੇ ਨਾਲ ਸਾਈਕੋਲੋਜੀ ਦੇ ਜਿਹੜੇ ਨੇ ਆਪਣੇ ਸਪੈਸ਼ਲਿਸਟ ਨੇ ਜੀ ਤੇ
ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਬਹੁਤ ਹੀ ਖੂਬਸੂਰਤ ਮੁਹੰਮਦ ਬਖਸ਼ੀ ਜੀ ਗਾਉਣ ਦਾ ਸਟਾਈਲ ਬਹੁਤ ਖੂਬਸੂਰਤ ਹੈ ਤੁਹਾਡਾ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਜੀ ਤੇ ਸ਼ੁਕਰੀਆ ਜੀ ਰਜਿੰਦਰ ਕੁਮਾਰ ਜੀ ਜੀਰਾ ਜੀ। ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ ਸਭ ਨੂੰ ਤੇ ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਤਾੜੀਆਂ ਵਜਾ ਰਹੇ ਨੇ ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ ਸ਼ੁਕਰੀਆ ਜੀ ਤੇ ਗੁਰੀਮਾਨ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਜੀ। ਲੋ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਫਿਰ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਸ਼ੁੱਧ ਕਰਾਂਗੇ ਕੋਈ ਨਾ ਕੋਈ ਤੇ ਕੁਝ ਨਵਾਂ ਮੁੱਦਾ ਲਿਆਵਾਂਗੇ, ਕੋਈ ਗੱਲਬਾਤ ਕਰਾਂਗੇ, ਦੇਸ਼ ਦੀਆਂ ਖ਼ਬਰਾਂ ਉਸੇ ਤਰ੍ਹਾਂ ਸਾਂਝੀਆਂ ਕਰਾਂਗੇ, ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਕੁਝ ਨਾ ਕੁਝ ਨਵਾਂ ਵੀ ਉਲੀਕਾਂਗੇ ਤੇ ਪਰਸੋਂ ਨੂੰ ਆਪਾਂ ਗੱਲਬਾਤ ਕਰਾਂਗੇ ਯਾਨੀ ਕਿ ਵੀਰਵਾਰ ਵਾਲੇ ਦਿਨ ਨੂੰ। ਵੀਰਵਾਰ ਵਾਲੇ ਦਿਨ ਨੂੰ ਵੀਰ ਜੁੜਨਗੇ ਯਾਨੀ ਕਿ ਸਮਰਜੀਤ ਸਿੰਘ ਸ਼ੰਮੀ ਜੀ ਤੇ ਭੁਪਿੰਦਰ ਭਾਰਾ ਜੀ ਇਕੱਠੇ ਹੋਣਗੇ ਤੇ ਗੱਲਾਂ ਬਾਤਾਂ ਕੁਝ ਨਾ ਕੁਝ ਮੁੱਦਿਆਂ ਦੇ ਉੱਤੇ ਲੈ ਕੇ ਆਉਣਗੇ ਤੇ ਦੋਸਤੋ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤਨੇਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ, ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਸਤਿ ਸ੍ਰੀ ਅਕਾਲ ਹੈ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਤੇ ਸੁਖੀ ਸਾਂਧ ਵਸਦੇ ਹੋਣਗੇ ਤੇ ਅੱਜ ਸੋਮਵਾਰ ਦਾ ਦਿਹਾੜਾ ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਨ ਦਾ ਸਬੱਬ ਬਣ ਚੁੱਕਿਆ। ਇਸ ਵਕਤ ਲਾਈਵ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸਤੰਬਰ 14 ਦਾ ਦਿਹਾੜਾ ਤੇ 2026 ਦਾ ਸਾਲ ਜਿਹੜਾ ਚੱਲ ਰਿਹਾ, ਬੜੀ ਤੇਜ਼ੀ ਦੇ ਨਾਲ ਸਮਾਂ ਬੀਤ ਹੋ ਰਿਹਾ, ਬੀਤਦਾ ਜਾ ਰਿਹਾ। ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਤੇ ਕਦੋਂ ਰਾਤ ਚੜ ਜਾਂਦੀ ਹੈ, ਪਰ ਸਾਡੇ ਮਾਹੌਲ ਜਿਹੜਾ ਮੌਸਮ ਹੈ ਹੌਲੀ ਹੌਲੀ ਤਬਦੀਲੀ ਤੇ ਆਖਰਕਾਰ ਜਿਹੜਾ ਸਮਾਪਤੀ ਵੱਲ ਨੂੰ ਸਿਆਲ ਜਿਹੜਾ ਸਿਆਲ ਦੀ ਸ਼ੁਰੂਆਤ ਤੇ ਗਰਮੀਆਂ ਦੀ ਸਮਾਪਤੀ ਜਿਹੜੀ ਹੋ ਰਹੀ ਹੈ। ਪਤਝੜ ਦਾ ਮੌਸਮ ਪੂਰਾ ਬਹਾਰ ਦੇ ਉੱਤੇ ਹੈ ਤੇ ਰਾਤ ਨੂੰ ਸਵੇਰ ਨੂੰ 53+5-4 ਦੇ ਵਿੱਚ ਚਲਿਆ ਜਾਂਦਾ ਟੈਂਪਰੇਚਰ ਤੇ ਦੁਪਹਿਰ ਨੂੰ ਜਿਹੜਾ ਸੋਹਣੀ ਸੋਹਣੀ ਧੁੱਪ ਜਿੱਦਾਂ ਪੰਜਾਬ ਦੇ ਵਿੱਚ ਜਦੋਂ ਸਿਆਲਾਂ ਦੇ ਵਿੱਚ ਲੱਗਦੀ ਹੈ, ਇਸ ਤਰ੍ਹਾਂ ਦਾ ਮੌਸਮ ਜਿਹੜਾ ਇੱਥੇ ਬਰਕਰਾਰ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਲਾਈਕ ਨੰਬਰ 1 ਭੇਜ ਦਿੱਤਾ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜ ਦਿੱਤੀ ਹੈ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਹਿਬ ਵੀਰਾਂ ਨੂੰ ਕਹਿੰਦੇ ਆ ਤੇ ਹਰਵਿੰਦਰ ਜੌਲ ਭੈਣ ਜੀ US ਤੋਂ ਸਪੋਰਟ ਵੀ ਕਰਦੇ ਆ ਤੇ ਨਾਲ ਜੁੜੇ ਹੋਏ ਨੇ, ਆਸ਼ੀਰਵਾਦ ਦੇ ਰਹੇ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਇਸੇ ਤਰ੍ਹਾਂ ਮੁਹੰਮਦ ਜੀ ਆਪਣੇ ਦੁਬਈ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ ਤੇ ਸਾਰੇ ਹੀ ਦੁਆਬਾ ਦੋਸਤਾਂ ਨੂੰ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦੋਸਤਾਂ ਨੂੰ, ਪਰਿਵਾਰ ਨੂੰ ਸਾਂਝੀ ਫਤਿਹ ਸਾਂਝੀ ਕਰਦੇ ਆ। ਲੋ ਦੋਸਤੋ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ ਤੇ ਪਰ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ ਜਿਹੜੇ ਨੇ 7:00 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਹੋ ਗਏ ਨੇ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ, ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਹੈ। ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ ਤੇ ਰਾਤ ਦੀ ਸ਼ਿਫਟ ਲਾ ਕੇ ਵਾਪਸ ਆ ਰਹੇ ਨੇ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਭਾਰਤ ਦੇ ਵਿੱਚ ਸਮਾਂ ਸਥਿਤੀ ਰਾਤ ਨੂੰ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਦੇ ਹੱਲੇ ਲਾ ਰਹੇ ਨੇ ਤੇ ਦੇਖਦੇ ਹਾਂ ਬੱਤੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਜੋ ਕੁਝ ਖ਼ਬਰਾਂ ਦੇ ਅਨੁਸਾਰ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ। ਵੈਸੇ ਹੱਸਣ ਦੀ ਗੱਲ ਨਹੀਂ, ਬੰਦਾ ਦੁਖੀ ਬਹੁਤ ਹੁੰਦਾ ਹੈ ਜਦੋਂ ਗਰਮੀ ਦਾ ਮੌਸਮ ਹੋਵੇ ਤੇ ਉੱਤੋਂ ਬੱਤੀ ਨਾ ਹੋਵੇ ਤੇ ਫਿਰ ਬਹੁਤ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਤੇ ਆਪਣੀ ਪੜਾਸ ਬੰਦਾ ਜ਼ਰੂਰ ਕੱਢਦਾ ਹੈ। ਚੇਤੇ ਆਉਂਦੇ ਨੇ ਉਹ ਵੀ ਦਿਨ ਜਦੋਂ ਮੰਜੇ ਲੈ ਕੇ ਕੋਠਿਆਂ ਦੇ ਉੱਤੇ ਚੜ੍ਹਦੇ ਸੀ ਤੇ ਮੀਂਹ ਪੈਣ ਦੇ ਉੱਤੇ ਭੱਜ ਭੱਜ ਥੱਲੇ ਨੂੰ ਫਿਰ ਵਗਦੇ ਸੀਗੇ ਤੇ ਉਹ ਵੀ ਹਾਲਾਤ ਦੇਖੇ ਨੇ, ਹਟਾਏ ਨੇ ਤੇ ਮੱਛਰਾਂ ਨੇ ਵੀ ਖਾਧੇ ਨੇ, ਮੱਛਰਦਾਨੀ ਵੀ ਦੇਖੀ ਹੈ ਤੇ ਲਾਈ ਵੀ ਹੈ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਤੇ ਦੋਸਤੋ, ਕਹਿੰਦੇ ਨੇ ਕਿ ਚੰਗੀ ਸੋਚ ਸੋਚੋਗੇ ਤਾਂ ਚੰਗੇ ਹੀ ਵਿਚਾਰ ਸਾਡੇ ਮਨ ਦੇ ਵਿੱਚ ਜਾਂ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਨੇ। ਅੱਜ ਦਾ ਵਿਚਾਰ ਇਹ ਗੱਲ ਕਹਿੰਦਾ ਹੈ ਤੇ ਬਾਕੀ ਤੁਸੀਂ ਦਰੁਸਤ ਫਰਮਾ ਸਕਦੇ ਹੋ, ਕਿਵੇਂ ਸੋਚਦੇ ਹੋ ਕਿ ਇਹ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ। ਤੇ ਚੰਗੀ ਪੋਜ਼ਿਟਿਵਿਟੀ ਆਲੇ ਦੁਆਲੇ ਦੇ ਵਿੱਚ, ਔਰੇ ਦੇ ਵਿੱਚ, ਘੇਰੇ ਦੇ ਵਿੱਚ ਆਪਾਂ ਰਵਾਂਗੇ ਤੇ ਉਸ ਤਰ੍ਹਾਂ ਦੇ ਵਿਚਾਰ ਆਪਾਂ ਨੂੰ ਸੋਚਣ ਨੂੰ ਮਿਲਦੇ ਆ। ਤੇ ਜੇ ਸਾਰੀ ਦਿਹਾੜੀ ਆਪਾਂ ਖਪੀ ਜਾਂਦੇ ਹਾਂ ਤੇ ਦੂਸਰਿਆਂ ਨੂੰ ਵੀ ਖਪਾਈ ਜਾਂਦੇ ਹਾਂ ਤੇ ਉਹਦੇ ਨਾਲ ਕਿਤੇ ਨਾ ਕਿਤੇ ਸਾਡਾ ਜਿਹੜਾ ਸੰਤੁਲਨ ਹੈ, ਸਾਡਾ ਰਹਿਣ ਸਹਿਣ ਹੈ, ਸਾਡਾ ਆਲਾ ਦੁਆਲਾ ਪਰਿਵਾਰਾਂ ਦੇ ਵਿੱਚ ਵੀ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਹਰ ਵੇਲੇ ਬੰਦਾ ਖਿਝਿਆ ਖਿਝਿਆ ਰਹਿੰਦਾ ਹੈ ਤੇ ਇਸ ਦੇ ਲਈ ਚੰਗੇ ਵਿਚਾਰ ਜਿਹੜੇ ਨੇ ਮਨ ਦੇ ਵਿੱਚ ਜ਼ਿਆਦਾ ਲਿਆਉਣੇ ਚਾਹੀਦੇ ਆ। ਸਵੇਰ ਨੂੰ ਉੱਠੋ, ਮੂੰਹ ਹੱਥ ਧੋਵੋ, ਚੰਗੇ ਕੰਮ ਕਰੋ, ਸਭ ਨੂੰ ਬੁਲਾਵੋ ਪਿਆਰ ਮੁਹੱਬਤ ਦੇ ਨਾਲ। ਪਰ ਕਈ ਵਾਰੀ ਇਹਨਾਂ ਮੁਲਕਾਂ ਚ ਵੀ ਕਹਿ ਦਿੱਤਾ ਹੈ ਕਿ ਰੋਂਗ ਫੀਟ ਦੇ ਨਾਲ ਇਹ ਉੱਠ ਗਿਆ, ਮਤਲਬ ਕਿ ਗਲਤ ਪੈਰ ਜਾਂ ਇਹਦੇ ਪੈਰ ਦੇ ਉੱਤੇ ਕੋਈ ਪੈਰ ਰੱਖ ਗਿਆ ਤੇ ਫਿਰ ਬੰਦਾ ਖਿਝਿਆ ਖਿਝਿਆ ਤੇ ਨਾਲ ਦੀ ਨਾਲ ਮਾਹੌਲ ਸਾਰੀ ਦਿਹਾੜੀ ਜਿਹੜਾ ਉਸੇ ਤਰ੍ਹਾਂ ਦਾ ਬਰਕਰਾਰ ਰਹਿੰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਚੱਲਦੇ ਹਾਂ, ਤੁਹਾਨੂੰ ਸਿੱਧਾ ਹੀ ਲੈ ਚੱਲਦੇ ਹਾਂ 14 September 1879 ਦੇ ਸਮੇਂ ਦੇ ਵਿੱਚ, ਜਦੋਂ ਉੱਘੇ ਮਨੋਵਿਗਿਆਨੀ ਨੋਬਲ ਇਨਾਮ ਜੇਤੂ ਇਵਾਨ ਪੈਟਰੋਵਿਚ ਪਾਵਲੋ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ ਇਸੇ ਤਰ੍ਹਾਂ 1833 ਦੇ ਵਿੱਚ ਵਿਲੀਅਮ ਵੈਦਿਕ ਭਾਰਤ ਦਾ ਪਹਿਲਾ ਗਵਰਨਰ ਜਿਹੜਾ ਬਣ ਗਿਆ ਤੇ ਬਣ ਕੇ ਆਇਆ ਸੀਗਾ ਤੇ 1923 ਦੇ ਵਿੱਚ ਅੰਗਰੇਜ਼ ਹਕੂਮਤ ਦੇ ਵੱਲੋਂ ਨਾਭੇ ਦੇ ਰਾਜੇ ਨੂੰ ਗੱਦੀ ਜਿਹੜਾ ਸੀ ਲਾਉਣ ਵਿਰੋਧ ਜੈਤੋ ਦੇ ਮੋਰਚੇ ਕੇ ਇਹਨਾਂ ਨੂੰ ਭੁੱਲਿਆ। ਜੈਤੋ ਦੇ ਵਿੱਚ ਰੱਖਿਆ ਅਖੰਡ ਪਾਠ ਪੁਲਿਸ ਦੇ ਵੱਲੋਂ ਖੰਡਿਤ ਕੀਤਾ ਤੇ ਜੈਤੋ ਮੋਰਚਾ ਅਗਲੇ ਦਿਨ ਸ਼ੁਰੂ ਕਰ ਦਿੱਤਾ ਗਿਆ। 1939 ਦੇ ਵਿੱਚ ਸੰਸਾਰ ਦੇ ਪਹਿਲੇ ਹੈਲੀਕਾਪਟਰ ਨੇ ਉਡਾਨ ਭਰ ਲਈ ਤੇ 1948 ਦੇ ਵਿੱਚ ਪਾਕਿਸਤਾਨ ਦੇ ਖਵਾਜਾ ਨਿਜ਼ਾਮੂਦੀਨ ਰਾਸ਼ਟਰਪਤੀ ਬਣ ਗਏ। 1949 ਦੇ ਵਿੱਚ ਹਿੰਦੀ ਭਾਸ਼ਾ ਨੂੰ ਕੌਮੀ ਭਾਸ਼ਾ ਦੇ ਵਜੋਂ ਮਾਨਤਾ ਦੇ ਦਿੱਤੀ ਗਈ ਅੱਜ ਦੇ ਦਿਹਾੜੇ ਤੇ। 1960 ਦੇ ਵਿੱਚ ਪੈਟਰੋਲੀਅਮ ਦੇ ਨਾਲ ਸੰਬੰਧਿਤ ਸੰਗਠਨ ਉਪੇਕ ਦੀ ਜਿਹੜੀ ਸੀ ਬਗਦਾਦ ਦੇ ਵਿੱਚ 15 ਦੇਸ਼ਾਂ ਦੇ ਵੱਲੋਂ ਸਥਾਪਨਾ ਕੀਤੀ ਗਈ ਤੇ ਅੱਜ ਕੌਮੀ ਹਿੰਦੀ ਭਾਸ਼ਾ ਦਿਵਸ ਵੀ ਜਿਹੜਾ ਮਨਾਇਆ ਜਾ ਰਿਹਾ ਤੇ ਸਭ ਨੂੰ ਮੁਬਾਰਕਬਾਦ ਹੈ। ਵੈਸੇ ਕਲੇਸ਼ ਪੈ ਜਾਂਦਾ ਹੈ ਮਾਸੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਪਰ ਹਰ ਕਿਸੇ ਦੀ ਆਪਣੀ ਸੋਚ ਹੈ। ਭਾਸ਼ਾਵਾਂ ਕੋਈ ਵੀ ਹੋਣ, ਉਹ ਚਾਹੇ ਕਿਸੇ ਵੀ ਦੁਨੀਆ ਦੇ ਵਿੱਚ ਰਹਿੰਦੇ ਹੋ, ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣਗੀਆਂ, ਉਨਾ ਹੀ ਸੰਵਾਦ ਜਿਹੜਾ ਚੰਗੀ ਗੱਲਬਾਤ ਦੇ ਵਿੱਚ ਤੁਹਾਨੂੰ ਜਿਹੜੀ ਲਾਇਬ੍ਰੇਰੀ ਹੈ ਤੁਹਾਡੇ ਕੋਲ ਹੋਵੇਗੀ ਤੇ ਚੰਗੀ ਵਾਰਤਾਲਾਪ ਹਰ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਉਹਨਾਂ ਦੇ ਪਿਛੋਕੜ ਦੇ ਬਾਰੇ, ਉਹਨਾਂ ਦੇ ਵਿਰਸੇ ਵਿਰਾਸਤ ਦੇ ਬਾਰੇ, ਉਹਨਾਂ ਦੇ ਵਿਚਾਰਾਂ ਦੇ ਬਾਰੇ, ਉਹ ਕੀ ਦੁਨੀਆਂ ਦੇ ਪੱਧਰ ਦੇ ਉੱਤੇ ਦੁਨੀਆਂ ਨੂੰ ਲੈ ਕੇ ਕੀ ਸੋਚਦੇ ਹੈ ਜਾਂ ਹੋਰ ਕੌਮਾਂ ਦੇ ਬਾਬਤ ਅਗਲੇ ਕੀ ਸੋਚਦੇ ਨੇ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ, ਮੇਰਾ ਇਹ ਮੰਨਣਾ ਹੈ। ਤੇ ਭਾਸ਼ਾ ਕੋਈ ਵੀ ਹੋਵੇ, ਪਿਆਰ ਮੁਹੱਬਤ ਹਰ ਭਾਸ਼ਾ ਦੇ ਵਿੱਚ ਵੀ ਆਉਂਦਾ ਹੈ ਤੇ ਦੇਖਣ ਨੂੰ ਵੀ ਮਿਲਦਾ। ਲਓ ਜੀ, ਮੇਰੀ ਫੋਟੋ ਹੀ ਉੜ ਗਈ ਲੱਗਦੀ ਹੈ ਤੇ ਕੁਝ ਨਾ ਕੁਝ ਪੰਗਾ ਪੈ ਗਿਆ ਤੇ ਵਾਪਸ ਆ ਗਿਆ ਜੀ ਮੈਂ ਵੈਸੇ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਨਾਲ ਦੀ ਨਾਲ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ +358 44 976 19 ਵਟ ਸਟੂਡੀਓ ਦਾ ਨੰਬਰ ਹੈ। ਕੁਝ ਤੰਗੀ ਪਰੇਸ਼ਾਨੀ ਆ ਰਹੀ ਹੈ ਤੇ ਦੇਖਦੇ ਆ ਇਹਨੂੰ ਮੈਂ ਹੱਲ ਕਰਨ ਦੀ ਨਾਲ ਨਾਲ ਕੋਸ਼ਿਸ਼ ਕਰਦਾ ਹੈ। ਪਤਾ ਨਹੀਂ ਕੀ ਚੱਕਰ ਹੈ ਤੇ ਚੱਕਰ ਕੋਈ ਵੱਡਾ ਪੈ ਗਿਆ ਤਾਂ ਮਸਲੇ ਖਰਾਬ ਹੋ ਜਾਣਗੇ ਤੇ ਬਾਕੀ ਦੇਖਦੇ ਆ ਜੀ। ਤਦ ਤੱਕ ਤੁਹਾਡੇ ਲਈ ਅੱਜ ਦਾ ਜਿਹੜਾ ਜੈਤੋ ਮੋਰਚੇ ਦੀ ਗੱਲ ਕਰਦੇ ਆ ਉਹਦਾ ਜ਼ਿਕਰ ਹੋਇਆ। ਜੈਤੋ ਦੇ ਮੋਰਚੇ ਦਾ ਜਦੋਂ ਜ਼ਿਕਰ ਕਰਦੇ ਆ ਤੇ ਕੈਮਰਾ ਕੀ ਕਹਿੰਦਾ ਹੈ ਦੋਸਤੋ, ਇਹ ਮੇਰੇ ਨਾਲ ਖੇਂਦਾ ਹੈ ਹੁਣ ਲੱਗਦਾ ਹੈ ਤੇ ਬਾਕੀ ਸਾਰਾ ਕੁਝ ਚੰਗਾ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ। ਚਲੋ ਬਾਕੀ ਦੇਖਦੇ ਅੱਗੇ ਜਾ ਕੇ ਕਿਉਂ ਕੁਝ ਬਣਦਾ ਹੈ ਅੱਜ, ਫਿਰ ਨਹੀਂ ਤਾਂ ਫਿਰ ਇੱਦਾਂ ਹੀ ਚੱਲੂਗਾ ਜੀ। ਤੇ ਤਿਆਰ ਵੀ ਹੋਇਆ ਸੀ, ਸਾਰਾ ਕੁਝ ਕੀਤਾ ਹੈ। ਬਾਕੀ ਭਾਈ ਮਰਜ਼ੀ ਹੈ ਇਹਨਾਂ ਦੀ, ਜੋ ਇਹ ਕਰਨਾ ਚਾਹੁੰਦੇ ਨੇ ਉਸ ਤਰ੍ਹਾਂ ਹੀ ਹੋਣਾ ਹੈ, ਬਾਕੀ ਮਸ਼ੀਨਾਂ ਜੋ ਕਹਿੰਦੀਆਂ ਨੇ ਜੀ ਤੇ ਹੋ, ਕਿਉਂਕਿ ਇੱਕੋ ਹੀ ਹੱਥ ਨੇ ਆਪਣੇ, ਦੋ ਹੀ ਹੱਥ ਨੇ ਤੇ ਮੈਂ ਇੱਧਰ ਉੱਧਰ ਮਾਰ ਨਹੀਂ ਸਕਦਾ ਤੇ ਨਾਲ ਬੋਲਣਾ ਵੀ ਔਖਾ ਹੋ ਜਾਣਾ ਜੇ ਮੈਂ ਉੱਧਰਲੇ ਪਾਸੇ ਨੂੰ ਗਿਆ ਤਾਂ ਹੁਣ। ਤੇ ਚਲੋ ਜਿੰਨਾ ਚਿਰ ਸੈਣੀ ਸਾਹਿਬ ਆਪਣੇ ਨਾਲ ਜੁੜਨਗੇ ਉਨਾ ਚਿਰ ਆਪਾਂ ਇਸੇ ਤਰ੍ਹਾਂ ਕਰਦੇ ਹਾਂ, ਮੈਂ ਨਾਲ ਫਿਰ ਉਹਨੂੰ ਸੂਤ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਨਾਲ ਦੀ ਨਾਲ ਲੋ ਫਿਰ ਬਾਤ ਪਾਉਂਦੇ ਹਾਂ ਜੈਤੋ ਦੇ ਮੋਰਚੇ ਦੀ। ਕਹਿੰਦੇ ਕਿ ਰਿਆਸਤ ਪਟਿਆਲਾ ਤੇ ਰਿਆਸਤ ਨਾਭਾ ਦੇ ਮਹਾਰਾਜੇ ਇੱਕੋ ਖਾਨਦਾਨ ਫੁਲਕੀਆ ਦੇ ਵਿੱਚੋਂ ਸਨ, ਫੁਲਕੀਆ ਖਾਨਦਾਨ, ਪਰ ਇਹਨਾਂ ਦੇ ਵਿੱਚ ਕਈ ਪੱਖਾਂ ਤੋਂ ਸਾਂਝ ਹੁੰਦੇ ਹੋਏ ਵੀ ਇਹਨਾਂ ਦੋਹਾਂ ਦੇ ਸਮਾਜਿਕ ਵਿਹਾਰ ਤੇ ਜੀਵਨ ਆਚਾਰ ਦੇ ਵਿੱਚ ਜਿਹੜਾ ਸੀ ਵਿਚਰਨ ਦੇ ਵਿੱਚ ਬੜਾ ਅੰਤਰ ਸੀ। ਮਹਾਰਾਜਾ ਪਟਿਆਲਾ ਅੱਤ ਦਰਜੇ ਦਾ ਦੁਰਾਚਾਰੀ, ਵਿਭਚਾਰੀ ਤੇ ਅੰਗਰੇਜ਼ ਪਿੱਠੂ ਸੀ, ਜਦਕਿ ਮਹਾਰਾਜਾ ਨਾਭਾ ਧਾਰਮਿਕ ਤੇ ਸਮਾਜਿਕ ਬਿਰਤੀ ਵਾਲਾ, ਜਿਹਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਵਿਚੋਂ ਵਿਚੋਲਾ ਬਣ ਕੇ ਮੁੜ ਉਸਾਰੀ ਕਰਵਾਈ ਸੀ ਤੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਾਭਾ ਦੇ ਮਹਾਰਾਜੇ ਰੁਪਦਮਨ ਸਿੰਘ ਹੁਣਾਂ ਦੇ ਖਿਲਾਫ ਅੱਠ ਇਲਜ਼ਾਮਾਂ ਦਾ ਜਿਹੜਾ ਸੀ ਪੱਤਰ ਭਾਰਤ ਸਰਕਾਰ ਨੂੰ ਦਿੱਤਾ ਸੀ। ਇਸ ਦੇ ਵਿੱਚ ਮਹਾਰਾਜਾ ਨਾਭਾ ਪੰਥ ਸੇਵਕ ਅਖਬਾਰ ਦੇ ਐਡੀਟਰ ਤੇ ਨਾ ਮਿਲਵਰਤਨੀਆਂ ਦੀ ਮਾਲੀ ਮਦਦ ਕਰਦਾ ਸੀ, ਮਤਲਬ ਕਿ ਪੈਸੇ ਧੇਲੇ ਨਾਲ, ਤੇ ਸ਼੍ਰੋਮਣੀ ਕਮੇਟੀ ਨੂੰ ਭੇਤ ਤੇ ਪੈਸਾ ਦਿੰਦਾ। 4 ਤਰੀਕ ਤੇ ਜਨਵਰੀ ਦਾ ਮਹੀਨਾ 1923 ਨੂੰ ਮਿਸਟਰ ਸਟੂਅਰਟ ਨੇ ਜਿਹੜਾ ਇਸ ਦੀ ਪੜਤਾਲ ਜਿਹੜੀ ਸੀ ਸ਼ੁਰੂ ਕਰਤੀ ਤੇ 6 ਦੋਸ਼ ਸਹੀ ਠਹਿਰਾ ਕੇ ਮਹਾਰਾਜੇ ਨੂੰ ਗੱਦੀ ਤੋਂ ਜਿਹੜਾ ਸੀ ਬਾਹਰ ਕਰ ਮਾਰਿਆ ਤੇ ਫੈਸਲਾ ਕਰ ਲਿਆ ਤੇ 9 ਜੁਲਾਈ 1923 ਨੂੰ ਅਖਬਾਰਾਂ ਦੇ ਵਿੱਚ ਇਹ ਖ਼ਬਰ ਛਪ ਗਈ ਕਿ ਮਹਾਰਾਜੇ ਨੂੰ ਗੱਦੀ ਤੋਂ ਲਾ ਕੇ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ ਹੈ ਤੇ ਨਾਭਾ ਸਿੱਖ ਸਿਆਸਤ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 6 ਅਗਸਤ ਨੂੰ ਮੀਟਿੰਗ ਕਰਕੇ ਪੜਤਾਲੀਆਂ ਕਮੇਟੀ ਜਿਹੜੀ ਸੀ ਬਣਾਈ ਕਿ ਮਹਾਰਾਜੇ ਨੇ ਆਪ ਗੱਦੀ ਛੱਡੀ ਹੈ ਜਾਂ ਫਿਰ ਗੱਦੀ ਤੋਂ ਸਰਕਾਰ ਨੇ ਲਾਇਆ ਹੈ। 9 ਸਤੰਬਰ ਨੂੰ ਅੱਜ ਦੇ ਦਿਹਾੜੇ, ਜਾਣੀ ਇਸ ਹਫ਼ਤੇ ਦੇ ਪਿਛਲੇ ਦਿਨਾਂ ਦੇ ਵਿੱਚ 9 ਸਤੰਬਰ ਨੂੰ ਜਿਹੜਾ ਸੀ ਰੋਸ ਦਿਵਸ ਮਨਾਇਆ ਗਿਆ ਤੇ 11 ਸਤੰਬਰ ਨੂੰ 110 ਤੇ 14 ਸਪਤੰਬਰ ਨੂੰ 102 ਸਿੰਘਾਂ ਦਾ ਜੱਥਾ ਜੈਤੋ ਪਹੁੰਚ ਗਿਆ। ਅੱਜ ਦੇ ਦਿਹਾੜੇ ਦੇ ਉੱਤੇ 14 ਸਤੰਬਰ ਨੂੰ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਚੱਲ ਰਹੇ ਅਖੰਡ ਪਾਠ ਤੇ ਬਾਹਰ ਦੀਵਾਨ ਨੂੰ ਜਿਹੜਾ ਸੀ ਪੁਲਿਸ ਨੇ ਰੋਕ ਕੇ ਗ੍ਰੰਥੀ ਇੰਦਰ ਸਿੰਘ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਤੇ 15 ਅਗਸਤ ਦਾ ਦਿਹਾੜਾ ਜਿਹੜਾ ਕੱਲ ਦਾ ਚੜ੍ਹਨਾ ਹੈ ਸਤੰਬਰ ਤੋਂ ਜੱਥੇ ਜਾਣੇ ਸ਼ੁਰੂ ਹੋ ਗਏ ਤੇ ਜੈਤੋ ਮੋਰਚੇ ਦੀ ਚੜ੍ਹਤ ਨੂੰ ਵੇਖ ਕੇ ਸਰਕਾਰ ਬੁਖਲਾ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਦੇ ਕੇ ਇਸ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 21 ਫਰਵਰੀ ਨੂੰ 6,000 ਦੇ ਹੋਏ ਇਕੱਠ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਹਦੇ ਨਾਲ ਮੋਰਚਾ ਜਿਹੜਾ ਸੀ ਕਮੇਟੀ ਦੀ ਰਿਪੋਰਟ ਮੁਤਾਬਕ 90 ਉੱਥੇ ਵਿਅਕਤੀ ਜਿਹੜੇ ਸ਼ਹੀਦ ਹੋਏ ਤੇ 210 ਦੇ ਜਿਹੜੇ ਉਹਦੇ ਵਿੱਚ ਜ਼ਖਮੀ ਹੋ ਗਏ। ਜਦ ਡਾਕਟਰ ਸੈਫਲੂਦੀਨ ਕਿਚਲੂ ਨੂੰ ਪਤਾ ਚੱਲਦਾ ਹੈ ਤਾਂ ਉੱਥੇ ਪਹੁੰਚਣ ਦੇ ਉੱਤੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। 14 ਮਾਰਚ 1924 ਨੂੰ ਦੂਜਾ ਤੇ 7 ਅਪ੍ਰੈਲ ਨੂੰ ਤੀਜਾ ਜੱਥਾ ਪਹੁੰਚਣ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਭਾਵੇਂ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਲਾਹੁਣ ਦੇ ਨਾਲ ਸੰਬੰਧਿਤ ਸੀ ਪਰ ਮੋਰਚੇ ਚੱਲਦੇ ਸਮੇਂ ਗੁਰਦੁਆਰਾ ਗੰਗਸਰ ਦੇ ਅੰਦਰ ਅਖੰਡ ਪਾਠ ਦਾ ਹੱਕ ਜਿਹੜਾ ਸਿੱਧਾ ਸਵਾਲ ਧਰਮ ਸਥਾਨਾਂ ਦੇ ਅੰਦਰ ਪੂਜਾ ਜਿਹੜਾ ਸੀਗਾ ਪੂਜਾ ਪਾਠ ਜੋ ਕੁਝ ਵੀ ਹੋ ਰਿਹਾ ਸੀ ਹੱਕ ਦਾ ਮੁੱਖ ਜਿਹੜਾ ਸਵਾਲ ਬਣ ਗਿਆ। ਆਖਰ ਸਰਕਾਰ ਦੇ ਨਾਲ 7 ਜੁਲਾਈ ਨੂੰ ਅਖੰਡ ਪਾਠ ਕਰਨ ਦੇ ਬਾਰੇ ਗੱਲਬਾਤ ਹੁੰਦੀ ਹੈ ਤੇ 21 ਜੁਲਾਈ ਨੂੰ ਅਖੰਡ ਪਾਠ ਦੀ ਲੜੀ ਦਾ ਆਰੰਭ ਹੋਇਆ। 6 ਅਗਸਤ ਨੂੰ ਅਖੰਡ ਪਾਠ ਦਾ ਭੋਗ ਪਿਆ ਤੇ 19 ਅਗਸਤ ਨੂੰ ਮੋਰਚੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਦੇ ਵਿਖੇ ਪਹੁੰਚਣ ਦੇ ਉੱਤੇ ਸਰੋਪੇ ਦੇ ਕੇ ਸਨਮਾਨਿਤ ਜਿਹੜਾ ਕੀਤਾ ਗਿਆ। ਦੋਸਤੋ ਦੂਸਰੀ ਗੱਲ ਕਰਦੇ ਹਾਂ ਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੀ। ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਉਹਦੇ ਪਿੱਛੇ ਇੱਕ ਲਾਈਨ ਜਿਹੜੀ ਚੱਲਦੀ ਹੈ ਤੇ ਲਾਈਨ ਜਿਹੜੀ ਹੈ ਉਹਦੇ ਪਿੱਛੇ ਉਹ ਕੀ ਹੈ ਸ਼ਹਿ ਕੀ ਹੈ ਆਖਰ ਦੇ ਵਿੱਚ ਅਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੇ ਪਿੱਛੇ ਜਿਹੜਾ ਆਪਾਂ ਦੇਖਦੇ ਹਾਂ ਸਫੈਦ ਲਾਈਨ ਜਿਹੜੀ ਹੁੰਦੀ ਹੈ ਛੱਡਦਾ ਹੈ ਜੋ ਕਿ ਇਹ ਦੇਖਿਆ ਜਾਵੇ ਇਹਨੂੰ ਤਾਂ ਇਹਦੇ ਪਿੱਛੇ ਕੀ ਲੌਜਿਕ ਹੈ ਇਹ ਕੀ ਚੱਕਰ ਹੈ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਾਸਾ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਪਿੱਛੇ ਸਫੈਦ ਲਕੀਰ ਜਿਹੜੀ ਹੈ ਉਹਨੂੰ ਕੌਂਟਰੈਲਿਸ ਕਹਿੰਦੇ ਨੇ। ਇਹ ਕੌਂਟਰੈਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ ਯਾਨੀ ਕਿ ਠੰਡ ਜਿਹੜੀ ਹੈ ਉੱਥੇ ਕਿਉਂਕਿ ਫਰੀਜ਼ ਹੁੰਦਾ ਹੈ ਮੌਸਮ ਜਿੱਦਾਂ ਕਿ ਆਪਣੇ ਇਹਨਾਂ ਮੁਲਕਾਂ 'ਚ ਠੰਡ ਹੋ ਜਾਂਦੀ ਹੈ ਠੰਡੇ ਮੁਲਕ ਨੇ ਤੇ ਉੱਪਰ ਪਾਸੇ ਜਿਹੜਾ ਜਾ ਕੇ ਦੇਖੋ ਤਾਂ -45-48 ਦੇ ਉੱਤੇ ਟੈਂਪਰੇਚਰ ਅਜੇ ਵੀ ਚਾਹੇ ਥੱਲੇ ਗਰਮੀ ਹੈ ਤਾਂ ਇਸ ਕਰਕੇ ਉਹ ਗਰਮ ਤੇ ਸਰਦੀ ਜਿਹੜੀ ਹੈ ਨਾਲ ਮੇਲ ਖਾਂਦੀ ਹੈ ਤੇ ਇਸ ਤਰ੍ਹਾਂ ਦੀ ਲਕੀਰ ਜੇ ਮੈਂ ਗਲਤ ਨਾ ਹੋਵਾਂ ਤਾਂ ਬਾਕੀ ਅੱਗੇ ਦੇਖਦੇ ਹਾਂ। ਦੱਸਦੇ ਨੇ ਕਿ ਕੈਟਰੋਲਿਸ ਕਹਿੰਦੇ ਨੇ ਤੇ ਕੈਟਰੇਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ। ਜਦ ਜਹਾਜ਼ ਜ਼ਿਆਦਾ ਉਚਾਈ ਦੇ ਵਿੱਚ ਉੱਡਦਾ ਹੈ ਤਾਂ ਉੱਥੋਂ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ 0 ਡਿਗਰੀ ਸੈਲਸੀਅਸ ਜਾਣੀ ਕਿ ਤਾਪਮਾਨ ਦੇ ਵਿੱਚ ਪਾਣੀ ਬਰਫ਼ ਬਣ ਜਾਂਦਾ ਹੈ ਪਰ ਉੱਥੋਂ ਦਾ ਟੈਂਪਰੇਚਰ ਜਿਹੜਾ -30 ਡਿਗਰੀ ਤੋਂ -40 ਡਿਗਰੀ ਤੱਕ ਹੁੰਦਾ ਹੈ ਜਾਣੀ ਕਿ ਪਾਰਾ ਥੱਲੇ ਡਿੱਗਿਆ ਹੁੰਦਾ ਹੈ ਠੰਡ ਦਾ ਮਾਹੌਲ ਹੁੰਦਾ ਹੈ। ਦੂਜੇ ਪਾਸੇ ਜੋ ਜਹਾਜ਼ ਹੈ ਉਹ ਗਰਮ ਇੰਜਣ ਜਿਹੜੇ ਹੈ ਹਵਾ ਛੱਡਦੇ ਨੇ ਧੂੰਆਂ ਛੱਡਦੇ ਹੈ ਆਪਣੀ ਜੋ ਵੀ ਗੈਸ ਛੱਡਦੇ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਆਪਣੇ ਅੰਦਰ ਵੱਲ ਨੂੰ ਖਿੱਚਦੇ ਨੇ ਤੇ ਆਪਣੀ ਜਿਹੜੀ ਗੈਸ ਹੈ ਬਾਹਰ ਨੂੰ ਛੱਡਦਾ। ਇਸ ਗੈਸ ਦੇ ਵਿੱਚ ਵਾਟਰ ਵੇਪਰ ਹੁੰਦੇ ਨੇ ਜੋ ਉਸ ਘੱਟ ਤਾਪਮਾਨ ਦੇ ਵਿੱਚ ਆ ਕੇ ਛੋਟੇ ਛੋਟੇ ਆਈਸ ਕ੍ਰਿਸਟਲ ਜਿਹੜੇ ਨੇ ਬਣ ਜਾਂਦੇ ਨੇ ਬਦਲ ਜਾਂਦੇ ਹੈ ਜਾਣੀ ਕਿ ਜਿੱਦਾਂ ਆਪਣੇ ਇੱਥੇ ਹੁਣ ਥੱਲੇ ਵੀ ਟੈਂਪਰੇਚਰ ਠੰਡ ਦਾ ਹੋ ਜਾਂਦਾ ਤੇ ਉੱਪਰੋਂ ਤਾਂ ਪਾਣੀ ਆਉਂਦਾ ਹੈ ਪਰ ਥੱਲੇ ਆ ਕੇ ਉਹ ਸਨੋਅ ਜਿਹੜੀ ਹੈ ਜਦੋਂ ਉਸ ਟੈਂਪਰੇਚਰ ਦੇ ਵਿੱਚ ਆਉਂਦੀ ਹੈ ਤੇ ਉਹ ਖਿੱਲਾਂ ਵਾਂਗੂ ਫਿਰ ਫੁੱਲ ਜਾਂਦੀ ਹੈ ਉਹ ਸਨੋਅ ਬਣ ਜਾਂਦੀ ਹੈ ਜਿੱਦਾਂ ਤੁਪਕੇ ਜਿਹੜੇ ਹੁੰਦੇ ਆ ਪਾਣੀ ਦੇ। ਜ਼ਿਆਦਾਤਰ ਦੇਖਿਆ ਜਾਵੇ ਤਾਂ ਠੰਡੇ ਮੁਲਕਾਂ ਦਾ ਜੋ ਐਕਸਪੀਰੀਅੰਸ ਹੈ ਕਦੇ ਵੀ ਜਿਹੜਾ ਜਦੋਂ ਮਾਈਨਸ ਟੈਂਪਰੇਚਰ ਹੁੰਦਾ ਹੈ ਤਾਂ -10 ਤੋਂ ਉੱਪਰ ਜਾਂ 6-7 ਦੇ ਉੱਤੇ ਚਲਿਆ ਜਾਵੇ ਮਾਈਨਸ ਤੇ ਕਦੇ ਵੀ ਇਹਨਾਂ ਮੁਲਕਾਂ ਦੇ ਵਿੱਚ ਮੀਂਹ ਨਹੀਂ ਪੈਂਦੇ ਨਾ ਹੀ ਤੁਹਾਨੂੰ ਜਿਹੜੀ ਹੈ ਬਿਜਲੀ ਜਿਹੜੀ ਆ ਗੜਕਦੀ ਸੁਣੇਗੀ ਕਿਉਂਕਿ ਉੱਪਰਲਾ ਤੇ ਥੱਲਲਾ ਜ਼ਮੀਨ ਦਾ ਟੈਂਪਰੇਚਰ ਇੱਕੋ ਜਿਹਾ ਹੋ ਜਾਂਦਾ ਹੈ ਤੇ ਬਿਜਲੀ ਵੀ ਤਾਂ ਹੀ ਜਿਹੜੇ ਥੰਡਰ ਨੇ ਬਿਜਲੀ ਗੜਕਦੀ ਹੈ ਕਿਉਂਕਿ ਜਿਹੜਾ ਉੱਪਰਲੇ ਪਾਸੇ ਠੰਡੇ ਮੌਸਮ ਹੁੰਦੇ ਹੈ ਜਦੋਂ ਆਪਾਂ ਜਿੱਦਾਂ ਜਹਾਜ਼ ਦੀ ਗੱਲ ਕਰ ਰਹੇ ਹਾਂ 12-14 ਕਿਲੋਮੀਟਰ ਉੱਪਰ ਨੂੰ ਚਲੇ ਜਾਈਏ ਤਾਂ ਥੱਲੇ ਜਦੋਂ ਧਰਤੀ ਦੇ ਉੱਤੇ ਗਰਮ ਹੀਟ ਹੁੰਦੀ ਹੈ ਮੌਸਮ ਹੁੰਦਾ ਹੈ ਤੇ ਉਹ ਜਦੋਂ ਫਿਰ ਇੱਕ ਦੂਸਰੇ ਨਾਲ ਟਕਰਾਉਂਦੇ ਆ ਤੇ ਥੰਡਰ ਜਿਹੜੇ ਨੇ ਪੈਦਾ ਹੁੰਦੇ ਜਾਣੀ ਕਿ ਬਿਜਲੀ ਫਿਰ ਗੜਕਦੀ ਹੈ ਤੇ ਉਹ ਸਾਰਾ ਸਿਲਸਿਲਾ ਇਸ ਤਰ੍ਹਾਂ ਦੇ ਨਾਲ ਬਣਦਾ ਹੈ। ਪਹਿਲਾਂ ਇਹ ਲੋਕ ਡਰਦੇ ਹੁੰਦੇ ਸੀ ਸ਼ਾਇਦ ਉੱਪਰ ਕੋਈ ਬੈਠਾ ਭਾਈ ਸਾਨੂੰ ਹੁਣ ਕਸ਼ਟ ਦੇਵੇਗਾ ਜਾਂ ਸਾਨੂੰ ਹੁਣ ਸਜ਼ਾਵਾਂ ਮਿਲਣਗੀਆਂ ਇਹਨਾਂ ਚੀਜ਼ਾਂ ਤੋਂ ਵੀ ਉਹ ਵੀ ਸਮਾਂ ਸੀ ਜਦੋਂ ਲੋਕ ਇਹਨਾਂ ਚੀਜ਼ਾਂ ਤੋਂ ਵੀ ਡਰਦੇ ਸੀ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਦੇਖਦੇ ਹਾਂ ਅੱਜ ਦੇ ਹਾਲਾਤ ਕੀ ਨੇ ਪੰਜਾਬ ਤੋਂ ਲੈ ਕੇ ਤੇ ਬਾਹਰਲੀ ਦੁਨੀਆਂ ਤੱਕ ਦੇ ਹਾਲਾਤਾਂ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜੋ ਮੁੱਦੇ ਨੇ ਅੱਜ ਗੱਲ ਦੋਸਤੋ ਕਰਾਂਗੇ ਉਹਨਾਂ ਮੁੱਦਿਆਂ ਦੀ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਹਰ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ ਪੰਜਾਬ ਦੇ ਵਿੱਚ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਭੁਪਿੰਦਰ ਸਿੰਘ ਢਿੱਲੋਂ ਦੀ ਬੀਜੇਪੀ ਦੇ ਵਿੱਚ ਐਂਟਰੀ ਨਸ਼ਿਆਂ ਦੇ ਖਿਲਾਫ਼ ਬੀਜੇਪੀ ਦੀ ਯਾਤਰਾ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਤਿੱਖੇ ਸਿਆਸੀ ਸਵਾਲ ਤੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਹੈ ਅਸਲ ਜੰਗ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਸਿਆਸੀ ਬਿਆਨਾਂ ਦੀ ਇਸ ਦੇ ਨਾਲ ਪੰਜਾਬ ਦੇ ਬਿਜਲੀ ਸੰਕਟ ਦੇ ਬਾਰੇ ਵੀ ਬਾਤ ਪਾਵਾਂਗੇ PSPCL ਦੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਹੋਏ ਨੇ ਪਰ ਕੀ ਬਿਜਲੀ ਲੋਕਾਂ ਤੱਕ ਉੱਪੜਦੀ ਹੋਏਗੀ ਇਹ ਬਦਲਾਵਾਂ ਦੇ ਨਾਲ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਿਹੜੇ ਨੇ ਕੌਂਸਲ ਦੀ ਚੋਣ ਹੋਈ ਉਹਨੂੰ ਲੈ ਕੇ ਜਿਹੜਾ ਕਾਫ਼ੀ ਜਿਹੜਾ ਰੋਲਾ ਰੱਪਾ ਹੁਣ ਤੋਂ ਫਿਰ ਤੋਂ ਪੈਣਾ ਸ਼ੁਰੂ ਹੋਇਆ ਕਾਨੂੰਨੀ ਚੁਣੌਤੀਆਂ ਤੇ ਵੀ ਗੰਭੀਰ ਚਰਚਾ ਉਹਦੀ ਹੋਏਗੀ ਤੇ ਦੇਸ਼ ਵਿਦੇਸ਼ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਘੱਟ ਦਿਲਚਸਪੀ ਵਾਲੀਆਂ ਨਹੀਂ ਨੇ UCC ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਦਾਅਵਾ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੀ ਅਟਾਰੀ ਵਾਹਗਾ ਰਸਤੇ ਭਾਰਤ ਵਾਪਸ ਆਉਣ ਦੀ ਮੰਗ ਮੈਂ ਕੱਲ ਦਾ ਪਰਸੋਂ ਦਾ ਜਿੱਦਣ ਦੀ ਇਹ ਖ਼ਬਰ ਲੱਗੀ ਹੈ ਮੈਂ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਦ ਸਾਨੂੰ ਪਤਾ ਹੈ ਭਾਈ

ਤੇ ਸਾਡਾ ਜ਼ੋਰ ਸਿਰਫ ਤੇ ਸਿਰਫ ਹੈ ਇੱਕ ਉਹ ਗੁਰੂ ਧਾਮਾਂ ਦੇ ਚਲੋ ਦਰਸ਼ਨ ਕਰਨੇ ਜਦੋਂ ਸੁੱਖ ਸੁਨੇਹਾ ਚਾ ਚੰਗੇ ਮੌਸਮ ਹੋਣਗੇ ਤਾਂ ਉਦੋਂ ਵੀ ਬੰਦਾ ਚਲਿਆ ਜਾਂਦਾ ਪਰ ਸਾਡੇ ਕਿਤੇ ਲੋਕਾਂ ਦੀਆਂ ਵੀ ਕਿਤੇ ਨਾ ਕਿਤੇ ਕੁਝ ਗਲਤੀਆਂ ਨੇ ਉਹ ਇਮੀਗ੍ਰੇਸ਼ਨ ਦਾ ਹੋਰ ਸਾਰਾ ਸਿਲਸਿਲਾ ਹੈ ਚਲੋ ਉਹ ਤੋਂ ਜਵਾਬ ਹੀ ਮੰਗਿਆ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਨੇ ਪਰ ਸਾਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ ਦੂਸਰੇ ਪਾਸੇ ਜਿਹੜਾ ਭਾਰਤ ਆਉਣ ਦੀ ਜਿਹੜੀ ਮੰਗ ਚੱਲ ਰਹੀ ਹੈ ਪਾਕਿਸਤਾਨ ਤੋਂ ਇਹਨਾਂ ਸ਼ਰਧਾਲੂਆਂ ਦੀ ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਮਾਈਗ੍ਰੇਸ਼ਨ ਤੇ ਵੱਧਦੇ ਕਰਜ਼ੇ ਨੂੰ ਲੈ ਕੇ ਚਿੰਤਾ ਉੱਥੇ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ ਤੇ ਸਾਊਦੀ ਅਰਬੀਆ ਜਿਹੜਾ ਉਹਦੇ ਤੇਲ ਪਾਈਪ ਲਾਈਨਾਂ ਦੇ ਉੱਤੇ ਹਮਲੇ ਦਾ ਪ੍ਰਭਾਵ ਜਿਹੜਾ ਪਿਆ ਤੇ ਇੱਕ ਪਾਈਪ ਲਾਈਨ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਯੂਕੇ ਦੇ ਭਵਿੱਖ ਨੂੰ ਲੈ ਕੇ ਉੱਠ ਰਹੇ ਸਵਾਲ ਨੇ ਕਿਉਂਕਿ ਜਿਹੜੇ ਨੇ ਵੱਖਰੇ ਵੱਖਰੇ ਤਿੰਨ ਜਾਂ ਚਾਰ ਮੁਲਕ ਬਣ ਸਕਦੇ ਨੇ ਯੂਕੇ ਪਿਛਲੇ ਦਿਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ ਤੇ ਹੁਣ ਜਿਹੜਾ ਨੇ ਬਾਕੀ ਜਿਹੜੇ ਇਹਦੇ ਹਿੱਸੇ ਆ ਯੂਨਾਈਟਿਡ ਕਿੰਗਡਮ ਜਿਹੜਾ ਬਣਦਾ ਹੋ ਸਕਦਾ ਕਿ ਜਿਹੜਾ ਵੇਲਸ ਜਾਂ ਹੋਰ ਸਾਰੇ ਜਿਹੜੇ ਹੈਗੇ ਨੇ ਟਾਪੂ ਉਹ ਜਿਹੜਾ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਬਗਾਵਤ ਕਰ ਰਹੇ ਨੇ ਉਹ ਉਮੀਦ ਜਿਤਾ ਰਹੇ ਨੇ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਦੁਬਾਰਾ ਮੈਂਬਰ ਬਣ ਜਾਈਏ ਤੇ ਦੇਖਦੇ ਹਾਂ ਇਹ ਜਿਹੜਾ ਫਿਰ ਯੂਕੇ ਦੇ ਨਾਲ ਬਗਾਵਤ ਹੁੰਦੀ ਹੈ ਯੂਕੇ ਟੁੱਟਦਾ ਹੈ ਤੇ ਯੂਰਪੀਅਨ ਯੂਨੀਅਨ ਵੱਡੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਕੈਲੀਫੋਰਨੀਆ ਜਿਹੜਾ ਉਹਦੇ ਵਿੱਚ ਭਾਰਤੀ ਮੂਲ ਦੀ ਔਰਤ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਹੈ ਉਹਦੇ ਉੱਤੇ ਵੀ ਬਹਿਸ ਜਿਹੜੀ ਛਿੜ ਪਈ ਹੈ ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਨੇ ਉਹਦੇ ਵਿੱਚ ਟਰੰਪ ਸਾਹਿਬ ਘਿਰਦੇ ਨਜ਼ਰ ਆ ਰਹੇ ਨੇ ਨਾਲ ਹੀ ਮਸੂਦ ਅਜ਼ਹਰ ਜਿਹੜਾ ਪਾਕਿਸਤਾਨ ਦੀਆਂ ਅੱਤਵਾਦੀ ਵਿਰੋਧੀ ਕਾਰਵਾਈਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਨੇ ਪਾਕਿਸਤਾਨ ਕਹਿੰਦਾ ਭਾਈ ਉਹ ਸਾਡਾ ਮੁਲਕ ਹੀ ਛੱਡ ਗਿਆ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਤੇ ਉਹਦੇ ਉੱਤੇ ਪਾਕਿਸਤਾਨੀ ਕਰੰਸੀ ਦੇ ਉੱਤੇ ਉਹਨਾਂ ਨੇ ਨਾ ਇਨਾਮ ਵੀ ਲੱਭਣ ਦੇ ਲਈ ਰੱਖ ਦਿੱਤਾ ਹੈ ਜੇ ਕੋਈ ਉਹਦਾ ਪੁੱਛ ਪਤਾ ਦੇਵੇਗਾ ਤੇ ਉਹ ਉਸਦਾ ਹੱਕਦਾਰ ਹੋਵੇਗਾ ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ ਚੈਂਪੀਅਨਸ਼ਿਪ ਤੇ ਫਿਰ ਸਿਆਸੀ ਕੁਸ਼ਤੀ ਦੀ ਬਾਤ ਪਾਉਂਦੇ ਹਾਂ ਪੰਜਾਬ ਦੇ ਵਿੱਚ ਹੋਵੇਗੀ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ ਦਰਸ਼ਕਾਂ ਦੇ ਲਈ ਦਾਖਲਾ ਮੁਫ਼ਤ ਹੋਵੇਗਾ ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਆਗਾਮੀ 2026 ਪੁਰਸ਼ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਵਿੱਚ ਹਿੱਸਾ ਹੁਣ ਲਵੇਗੀ ਜਿਸਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਵੱਲੋਂ ਕੀਤੀ ਜਾਵੇਗੀ ਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਜਿਹੜਾ ਚੰਡੀਗੜ੍ਹ ਚ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ ਤੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਸਮਾਂ ਸਾਰਣੀ ਦਾ ਐਲਾਨ ਵੀ ਕਰ ਦਿੱਤਾ ਹੈ ਇਸ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਜਲੰਧਰ ਦੇ ਵਿੱਚ ਹੋਣਾ ਹੈ ਜਦੋਂ ਕਿ ਮੁਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀਫਾਈਨਲ ਫਾਈਨਲ ਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ ਟੂਰਨਾਮੈਂਟ ਦਾ ਸਭ ਤੋਂ ਉਤਸੁਕਤਾ ਦੇ ਨਾਲ ਉਡੀਕਿਆ ਜਾਣ ਵਾਲਾ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਦੇ ਮੌਕੇ ਜਲੰਧਰ ਦੇ ਵਿੱਚ ਖੇਡਿਆ ਜਾਵੇਗਾ ਦੂਸਰੇ ਪਾਸੇ ਸਿਆਸੀ ਕੁਸ਼ਤੀ ਕਿਤੇ ਟੁੱਟ ਰਹੇ ਨੇ ਤੇ ਕਿਤੇ ਜੁੜ ਰਹੇ ਨੇ ਪਾਕਿਸਤਾਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਿਹੜੇ ਨੇ ਭੁਪਿੰਦਰ ਸਿੰਘ ਢਿੱਲੋ ਅੱਜ ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਨੇ ਮਾਫ਼ੀ ਚਾਹੁੰਦਾ ਦੋਸਤੋ ਕਿਉਂਕਿ ਧਿਆਨ ਇੱਧਰ ਉੱਧਰ ਕਈ ਵਾਰੀ ਪੈ ਜਾਂਦਾ ਨਾਲ ਨਾਲ ਸੈਟਿੰਗ ਵੀ ਕਰ ਰਿਹਾ ਤੇ ਨਾਲ ਨਾਲ ਫਿਰ ਬੰਦਾ ਧਿਆਨ ਦੋ ਪਾਸੇ ਹੋ ਜਾਂਦਾ ਤੇ ਫਿਰ ਪਕੜ ਨਹੀਂ ਬਣਦੀ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਸੇਵਾ ਮੁਕਤ ਭੁਪਿੰਦਰ ਸਿੰਘ ਢਿੱਲੋ ਸੋਮਵਾਰ ਸ਼ਾਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਹਦੇ ਨਾਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਸ਼ੁਰੂ ਹੋਈਆਂ ਸਿਆਸੀ ਅਟਕਲਾਂ ਨੂੰ ਇੱਕ ਨਵਾਂ ਮੋੜ ਮਿਲ ਰਿਹਾ ਆਮ ਤੌਰ ਦੇ ਉੱਤੇ ਮੇਜਰ ਭੂਪ ਵਜੋਂ ਜਾਣੇ ਜਾਂਦੇ ਆ ਤੇ ਭੁਪਿੰਦਰ ਸਿੰਘ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਿਆਸੀ ਸਕੱਤਰ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ ਤੇ ਸਾਬਕਾ ਮੁਖੀ ਜਿਹੜੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਜੁੜੇ ਇੱਕ ਪ੍ਰਮੁੱਖ ਚਿਹਰੇ ਰਹੇ ਨੇ ਭੁਪਿੰਦਰ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਨੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਦੇ ਜਿਹੜੇ ਛੋਟੇ ਭਰਾ ਸਨ ਤੇ ਭੁਪਿੰਦਰ ਦਾ ਜਿਹੜਾ ਜੱਦੀ ਘਰ ਹੈ ਇੱਥੇ ਬਾਦਲ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਕੋਲ ਸਥਿਤ ਹੈ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਦਾ ਇਹ ਫੈਸਲਾ ਅਜਿਹੇ ਸਮੇਂ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ ਜਦੋਂ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਤੇ ਸੂਬੇ ਦੇ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸਾਲ ਜੂਨ ਦੇ ਵਿੱਚ ਟ੍ਰਿਬਿਊਨ ਸਮੂਹ ਨੇ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੇ ਚੰਦੀ

ਚੰਡੀਗੜ੍ਹ ਸਥਿਤ ਘਰ ਜਿਹੜਾ ਹਾਲ ਚਾਲ ਜਿਹੜਾ ਜਾਣਨ ਪਹੁੰਚੇ ਸਨ ਜਦੋਂ ਭੁਪਿੰਦਰ ਸਿੰਘ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਤੋਂ ਠੀਕ ਹੋ ਰਹੇ ਸਨ। ਉਸ ਸਮੇਂ ਭੁਪਿੰਦਰ ਸਿੰਘ ਉਹਨਾਂ ਨੇ ਟ੍ਰਿਬਿਊਨ ਦੇ ਸਮੂਹ ਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਤਿੰਨ ਵਾਰ ਉਹਨਾਂ ਨੂੰ ਮਿਲਣ ਆਏ ਪਰ ਸੁਖਬੀਰ ਸਿੰਘ ਬਾਦਲ ਗਿਲਾ ਸੀ ਉਹਨਾਂ ਦਾ ਕਿਤੇ ਨਾ ਕਿਤੇ ਕਹਿੰਦੇ ਜੀ, ਪਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਬਾਅਦ ਦੇ ਵਿੱਚ ਸੁਖਬੀਰ ਉਹਨਾਂ ਦੇ ਘਰ ਗਏ ਸੀ। ਭੁਪਿੰਦਰ ਹੁਣਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਸਮੇਤ ਅੱਜ ਸ਼ਾਮ ਜਿਹੜਾ ਸੀਨੀਅਰ ਆਗੂਆਂ ਕੇਵਲ ਸਿੰਘ ਢਿੱਲੋਂ, ਸੰਗਠਿਤ ਮੰਤਰੀ ਜਿਹੜੇ ਨੇ ਸ੍ਰੀ ਨਿਵਾਸੂਲੂ, ਨਾਇਬ ਸਿੰਘ ਸੈਣੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਵਾਂਗਾ। ਸਵੇਰੇ ਬਿਆਨ ਲੱਗਿਆ ਸੀ ਪਰ ਹੋ ਗਏ ਨੇ। ਜਦੋਂ ਇਹ ਪੁੱਛਿਆ ਗਿਆ ਉਹਨਾਂ ਨੂੰ ਕਿ ਉਹ ਭਾਜਪਾ ਉਮੀਦਵਾਰ ਵਜੋਂ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ ਤਾਂ ਉਹਨਾਂ ਕਿਹਾ, ਮੈਂ ਪਾਰਟੀ ਤੋਂ ਕੋਈ ਮੰਗ ਨਹੀਂ ਕੀਤੀ ਹੈ ਅਜੇ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਉਹਨਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੇ ਸਪਲਾਈ ਕਰਨ ਵਾਲੇ ਕਹਿੰਦੇ ਨਸ਼ਿਆਂ ਦੇ ਵਿਰੁੱਧ ਯਾਤਰਾ ਕਰਨ ਲੱਗ ਪਏ ਨੇ। ਸੀਐਮ ਭਗਵੰਤ ਮਾਨ ਨੇ ਗੱਲ ਕਹੀ ਹੈ ਤੇ ਮੁੱਖ ਮੰਤਰੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਵੱਲੋਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੱਢੀ ਜਾਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਸਪਲਾਈ ਕਰਨ ਵਾਲੇ ਹੀ ਨਸ਼ਿਆਂ ਦੇ ਵਿਰੁੱਧ ਯਾਤਰਾ ਕੱਢ ਰਹੇ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਜਿਸਦਾ 533 ਕਿਲੋਮੀਟਰ ਇਲਾਕਾ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਤੇ ਸਰਹੱਦ ਪਾਰੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ। ਪਰ ਕੇਂਦਰੀ ਗ੍ਰਹਿ ਮੰਤਰੀ ਦਾ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਤੋਂ 2 ਤੋਂ 3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਦੇ ਵਿੱਚੋਂ ਵੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਜਿਹੜੇ ਨੇ ਕੀਤੇ ਗਏ ਨੇ। ਭਗਵੰਤ ਮਾਨ ਹੁਣਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਵੀ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਨੂੰ ਹੀ ਸੰਭਾਲ ਲੈਣ ਜਿੱਥੋਂ 3-3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਗਏ। ਉਨ੍ਹਾਂ ਨਾਲ ਕਿਹਾ ਕਿ ਨਾਲੇ ਤੁਸੀਂ ਨਸ਼ੀਲੇ ਪਦਾਰਥ ਸਪਲਾਈ ਕਰੀ ਜਾਓ ਤੇ ਨਾਲ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾਓ। ਪੰਜਾਬ ਦੇ ਲੋਕ ਸੂਝਵਾਨ ਤੇ ਸਮਝਦਾਰ ਨੇ, ਬਿਲਕੁਲ ਨੇ ਜੀ, ਹੋ ਗਏ ਨੇ। ਉਹ ਭਾਜਪਾ ਦੀਆਂ ਗੱਲਾਂ ਦੇ ਵਿੱਚ ਕਹਿੰਦੇ ਨਹੀਂ ਆਉਣਗੇ ਤੇ ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਚ ਬਰਾਮਦ ਕੀਤੀ ਗਈ ਸਮੱਗਰੀ ਦਾ 60% ਹਿੱਸਾ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਘਰ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਚ ਬਰਾਮਦ

0: Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਲੈ ਕੇ 2-2.25 ਘੰਟੇ ਲਈ ਤੁਹਾਡੀ ਹਾਜ਼ਰੀ ਦੇ ਵਿੱਚ ਫਿਰ ਤੋਂ ਬਰਕਰਾਰ ਹੈ ਜੀ, ਜੁੜ ਚੁੱਕੇ ਹਾਂ ਹਾਜ਼ਰੀ ਭਰਨ ਦੇ ਲਈ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358-44-976-19 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ ਤਕਰੀਬਨ 20-25 ਮਿੰਟ ਤੱਕ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਅਤੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀਆਂ ਨੂੰ ਜੀ ਕਹਿੰਦੇ ਹੈ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਹੈ ਅਤੇ ਗੁਲਾਬ ਦੇ ਨਾਲ ਨਾਲ ਫੁੱਲ ਵੀ ਭੇਜੇ ਨੇ। ਅਤੇ ਦੋਸਤੋ, ਅੱਜ 23 ਸਤੰਬਰ 2026 ਦਾ ਦਿਹਾੜਾ ਹੈ ਅਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਦੇ ਹਾਂ ਅਤੇ ਕੱਲ੍ਹ ਨੂੰ ਆਪਾਂ ਵੀਰਵਾਰ ਵਾਲਾ ਦਿਨ ਹੈ ਅਤੇ ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ਿਆਂ ਨੂੰ ਲੈ ਕੇ। ਅਤੇ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:05 ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 5 ਮਿੰਟ ਹੋ ਗਿਆ ਹੈ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:35 ਅਤੇ UK ਦੇ ਵਿੱਚ ਸ਼ਾਮ ਦੇ 5:05 ਅਤੇ ਯੂਰਪੀਅਨ ਕੰਟਰੀਆਂ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:05 ਦਾ ਸਮਾਂ ਹੈ ਜੀ। ਅਤੇ ਲਓ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਅਤੇ ਦੋਸਤਾਂ, ਮਿੱਤਰਾਂ, ਯਾਰਾਂ, ਬੇਲੀਆਂ, ਸਹੇਲੀਆਂ ਨੂੰ ਲਾ ਦਿਓ ਸੁਨੇਹਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਨਾਲ ਨਾਲ ਇੱਕ ਜ਼ਰੂਰੀ ਜਾਣਕਾਰੀ ਦੀ ਵੀ ਗੱਲ ਕਰਾਂਗੇ। ਆਪਣੇ ਹਰਜਿੰਦਰ ਸਿੰਘ ਬਾਈ ਜੀ, ਹਰਜਿੰਦਰਜੀਤ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਬਾਕਮਾਲ ਉਹਨਾਂ ਦੀ ਆਵਾਜ਼ ਅਤੇ ਅੰਦਾਜ਼ ਹੈ ਗੀਤਕਾਰੀ ਦੇ ਵਿੱਚ, ਅਤੇ ਉਹਨਾਂ ਦਾ ਇੱਕ ਜਿਹੜਾ ਗੀਤ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਦਾਦੇ ਦੀ ਪੈਲੀ, ਅਤੇ ਹਰਿੰਦਰ ਹਰ ਉਹਨਾਂ ਦੀ ਆਵਾਜ਼ ਦੇ ਵਿੱਚ, ਅਤੇ ਲਿਖਤ ਹੈ ਦੇਵ ਉਹਨਾਂ ਦੀ, ਅਤੇ ਉਹਨਾਂ ਦਾ ਗੀਤ ਜਲਦ ਹੀ ਆ ਰਿਹਾ ਦੋਸਤੋ। ਕਿਸੇ ਦਿਨ ਉਹਨਾਂ ਨਾਲ ਲੈ ਕੇ ਗੱਲਬਾਤ ਵੀ ਕਰਾਂਗੇ ਅਤੇ ਉਹਦੇ ਉੱਤੇ ਝਾਪ ਵੀ ਪਾਵਾਂਗੇ। ਅਤੇ ਉਹਨਾਂ ਦੀ ਇੱਕ ਫਰਮਾਇਸ਼ ਸੀਗੀ ਤਾਂ ਕਰਕੇ ਕੋਸ਼ਿਸ਼ ਹੈ। ਚਲੋ, ਚੰਗੀਆਂ ਕਲਮਾਂ, ਚੰਗੀਆਂ ਗੱਲਾਂ ਬਾਤਾਂ, ਚੰਗੇ ਗੀਤ ਸੰਗੀਤ ਨੂੰ ਪਿਆਰ ਕਰਨਾ ਚਾਹੀਦਾ ਅਤੇ ਵੱਧ ਤੋਂ ਵੱਧ ਦੋਸਤਾਂ ਤੱਕ ਜਿਹੜਾ ਉਸਨੂੰ ਪਹੁੰਚਾਉਣਾ ਵੀ ਚਾਹੀਦਾ। ਅਤੇ ਕਿਸੇ ਦਿਨ ਆਪਣੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ, ਹਰਿੰਦਰਜੀਤ ਹਰ ਉਹਨਾਂ ਦੇ ਨਾਲ, ਅਤੇ ਬਾਕਮਾਲ ਉਹਨਾਂ ਦਾ ਅੰਦਾਜ਼ ਅਤੇ ਗੱਲਬਾਤ ਦਾ ਵੀ ਅਤੇ ਗੀਤ ਸੰਗੀਤ ਦਾ ਵੀ ਅੰਦਾਜ਼ ਬੜਾ ਹੀ ਨਜ਼ਾਰੇਦਾਰ ਹੈ। ਅਤੇ ਦੋਸਤੋ, ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ। 23 ਸਤੰਬਰ ਦਾ ਅੱਜ ਦਾ ਵਿਚਾਰ ਕਹਿੰਦਾ ਹੈ, ਸਾਹਿਤ ਦੀ ਗੱਲ ਹੋਈ ਹੈ, ਚੰਗੇ ਗੀਤ ਸੰਗੀਤ ਦੀ ਗੱਲ ਹੋਈ ਹੈ, ਤਾਂ ਕਹਿੰਦੇ ਜਿਹੜੇ ਚੰਗਾ ਸਾਹਿਤ ਪੜ੍ਹਦੇ ਨੇ ਅਤੇ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ, ਪਰ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਚੰਗਾ ਸਾਹਿਤ ਪੜ੍ਹਨ ਤੋਂ ਜਿਹੜੇ ਨੇ ਬਚਦੇ ਰਹਿੰਦੇ ਆ। ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਅੱਜ ਦੇ ਦਿਹਾੜੇ ਦੀ ਵੀ ਬਾਤ ਪਾਉਂਦੇ ਹਾਂ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਅਤੇ ਅੱਜ ਦੇ ਵਿਚਾਰ ਦੇ ਵਿੱਚ 23 ਸਪਤੰਬਰ 1846 ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਨੈਪਚੂਨ ਜਿਹਨੂੰ ਵਰਨ ਵੀ ਕਿਹਾ ਜਾਂਦਾ ਹੈ, ਗ੍ਰਹਿ ਦੀ ਖੋਜ ਹੋਈ ਸੀ। ਅਤੇ 1915 ਦੇ ਵਿੱਚ ਦੇਸ਼ ਭਗਤ ਜੈਫਰ ਥੇਵਰ ਗੁਜਰਾਤ ਦੀ ਕੀਨੀਆ ਦੇ ਵਿੱਚ ਜਿਹੜੀ ਗੋਲੀ ਦੇ ਨਾਲ ਉਹਨੂੰ ਸ਼ਹੀਦ ਕੀਤਾ ਗਿਆ ਸੀ। 1939 ਦੇ ਵਿੱਚ ਮਨੋਵਿਗਿਆਨੀ ਸਿੰਗਮੰਡ ਫਰਾਇਡ ਦਾ ਦੇਹਾਂਤ ਹੁੰਦਾ ਹੈ। ਅਤੇ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਖਤਮ ਹੁੰਦਾ ਹੈ। 1998 ਵਿੱਚ ਪ੍ਰਸਿੱਧ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜਿਹੜਾ ਦੇਹਾਂਤ ਹੋਇਆ, ਦਿਨ ਰਾਤ ਬਰਾਬਰ ਹੁੰਦੀ ਹੈ ਇਸ ਦਿਨ ਦੇ ਉੱਤੇ, ਕਿਉਂਕਿ ਜਿਹੜੀਆਂ ਆਪਣੇ ਸਿਆਲ ਅਤੇ ਗਰਮੀ ਦੀਆਂ ਰੁੱਤਾਂ ਦੇ ਵਿਚਕਾਰ ਜਿਹੜਾ ਕੰਮ ਸਮਾਪਤ ਹੋ ਜਾਂਦਾ ਹੈ ਅਤੇ ਸਿਆਲ ਦੀਆਂ ਰੁੱਤਾਂ ਦਾ ਸ਼ੁਰੂ ਹੋ ਜਾਂਦੇ ਆ। ਅਤੇ ਇਹ ਕੁਝ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬਰਾਬਰ ਦਾ ਦਿਨ ਅਤੇ ਬਰਾਬਰ ਦੀ ਰਾਤ ਜਿਹੜੀ ਹੈ ਉਨੀ ਲੰਬੀ ਹੁੰਦੀ ਹੈ। ਅਤੇ ਨੈਪਚੂਨ ਦਾ ਜ਼ਿਕਰ ਆਇਆ ਅਤੇ 2006 ਤੋਂ ਪਹਿਲਾਂ ਸੂਰਜੀ ਪਰਿਵਾਰ ਦੇ 9 ਗ੍ਰਹਿ ਸਨ ਅਤੇ 8ਵਾਂ ਗ੍ਰਹਿ ਜਿਹੜਾ ਸੀ ਪਲੂਟੋ, ਜਿਹੜਾ ਕਿ 1930 ਦੇ ਵਿੱਚ ਕਲਾਈਡ ਟੋਮ ਬੋ ਅਮਰੀਕੀ ਵਿਗਿਆਨੀ ਨੇ ਲੱਭਿਆ ਸੀ। ਅਤੇ 14 ਤੋਂ 26 ਅਗਸਤ 2005 ਨੂੰ ਹੋਈ ਅੰਤਰਰਾਸ਼ਟਰੀ ਤਾਰਾ ਯੂਨੀਅਨ ਦੇ ਵੱਲੋਂ ਗ੍ਰਹਿ ਸ਼ਬਦ ਦੀ ਨਵੀਂ ਪਰਿਭਾਸ਼ਾ ਜਿਹੜੀ ਸੀ ਆਉਂਦੇ ਉੱਤੇ ਉਸਨੂੰ ਬੋਨਾ ਗ੍ਰਹਿ ਦਾ ਨਾਂ ਜਿਹੜਾ ਦਿੱਤਾ ਗਿਆ ਸੀ ਅਤੇ ਹੁਣ ਪਲੂਟੋ ਗ੍ਰਹਿ ਜਿਹੜਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿੱਦਾਂ ਮਤਲਬ ਕਿ ਇਹਨਾਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ, ਖਾਸ ਕਰਕੇ ਜਿਹੜੇ ਪੁਲਾੜ ਹੈ ਜਾਂ ਉਹਨਾਂ ਨੂੰ ਨਾਮ ਕਿਵੇਂ ਦਿੱਤਾ ਜਾਂਦਾ ਹੈ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਜੜੀਆਂ ਨੇ, ਹੋਂਦ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ, ਅਤੇ ਪੁਲਾੜ ਵਸਤੂ ਨੂੰ ਮੰਨਿਆ ਜਾਵੇਗਾ ਉਸਨੂੰ ਫਿਰ ਸੂਰਜ ਦੇ ਦੁਆਲੇ ਘੁੰਮਦਾ ਹੋਵੇ, ਆਪਣੇ ਗੁਰਤਵ ਆਕਰਸ਼ਣ ਸਦਕਾ ਆਪਣੇ ਆਪ ਨੂੰ ਲਗਭਗ ਗੋਲਕਾਰ ਬਣਾ ਲਿਆ ਹੋਵੇ, ਆਪ 3 ਜਿਹੜਾ ਹੈਗਾ ਨੰਬਰ ਉਹਦੇ ਵਿੱਚ ਆਪਣੇ ਗ੍ਰਹਿ ਪੰਥ ਜਿਹੜਾ ਗ੍ਰਹਿ ਪਥ ਨੂੰ ਨਜ਼ਦੀਕ ਦੀਆਂ ਸਾਰੀਆਂ ਪੁਲਾੜੀ ਵਸਤੂਆਂ ਉੱਪਰ ਜਿਹੜਾ ਹੈ ਸਾਫ਼ ਕਰ ਲਿਆ ਹੋਵੇ, ਅਤੇ ਜੇਕਰ ਉਸਨੇ ਗ੍ਰਹਿ ਪੰਥ ਦੇ ਨੇੜੇ ਦੀਆਂ ਵਸਤੂਆਂ ਨੂੰ ਆਪਣੇ ਵਿੱਚ ਸਮੇਟ ਕੇ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤਾਂ ਉਸਨੂੰ ਬੋਨਾ ਗ੍ਰਹਿ ਕਿਹਾ ਜਾਵੇਗਾ। ਉਹ ਗ੍ਰਹਿਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੁਲਾੜੀ ਵਸਤਾਂ ਨੂੰ ਸੂਰਜੀ ਪਰਿਵਾਰ ਦੇ ਛੋਟੇ ਪਿੰਡ ਕਿਹਾ ਜਾਵੇਗਾ। ਅਤੇ ਪਲੂਟੋ ਤੀਜੀ ਸ਼ਰਤ ਪੂਰੀ ਨਾ ਕਾਰਨ ਜਿਹੜਾ ਸੀ 2006 ਦੇ ਵਿੱਚ ਬੋਨਾ ਗ੍ਰਹਿ ਰਹਿ ਗਿਆ, ਭਾਵ ਕਿ ਹੁਣ 8 ਗ੍ਰਹਿ ਨੇ। ਨੈਪਚੂਨ 7ਵੇਂ ਯੂਰੇਨਸ ਗ੍ਰਹਿ ਤੋਂ ਅੱਗੇ ਹੈ ਅਤੇ ਪਹਿਲਾਂ ਇਸਨੂੰ ਜਿਹੜਾ ਸੀ ਯੂਰੇਨਸ ਤੋਂ ਪਾਰ ਦਾ ਜਿਹੜਾ ਸੀ ਗ੍ਰਹਿ ਫਿਰ ਤਾਰਾ ਵਿਗਿਆਨੀਆਂ ਦੇ ਨਾਵਾਂ ਦੇ ਉੱਤੇ ਉਰਬੇਨ ਲੀ ਵੈਰੀਅਰ ਦੇ ਜੈਨਸ ਦਾ ਨਾਂ ਜਿਹੜਾ ਦਿੱਤਾ ਗਿਆ। ਅਖੀਰ ਦੇ ਵਿੱਚ ਜਿਸ ਵਿਗਿਆਨੀ ਨੇ ਇਸ ਨੂੰ ਲੱਭਿਆ ਸੀ ਉਹਦੇ ਇਸਦਾ ਨਾਂ ਜਿਹੜਾ ਸੀ ਉਹਦੇ ਉੱਤੇ ਰੱਖ ਦਿੱਤਾ ਗਿਆ। ਨੈਪਚੂਨ ਰੋਮਨ ਸਮੁੰਦਰ ਦਾ ਦੇਵਤਾ ਰੱਖਿਆ ਉਹਦਾ ਅਰਥ ਬਣਦਾ ਹੈ। ਇਹ ਧਰਤੀ ਤੋਂ 17 ਗੁਣਾ ਵੱਡਾ ਹੈ ਅਤੇ ਇਸਦਾ ਅਰਧ ਜਿਹੜਾ ਵਿਆਸ ਹੈ 24,622 ਕਿਲੋਮੀਟਰ ਹੈ, ਜਦਕਿ ਧਰਤੀ ਦਾ 6,500 ਕਿਲੋਮੀਟਰ ਹੈ। ਇਹ ਇੱਕੋ ਗ੍ਰਹਿ ਹੈ ਜਿਸਨੂੰ ਗਣਿਤ ਦੇ ਨਾਲ ਲੱਭਿਆ ਗਿਆ ਅਤੇ 1845 ਦੇ ਵਿੱਚ ਅੰਗਰੇਜ਼ ਹਿਸਾਬਦਾਨ ਜੋਹਨ ਕਾਊਚ ਐਡਮਸ ਨੇ ਕਲਪਨਾ ਕਰ ਦਿੱਤੀ ਸੀ ਅਤੇ 1612 ਅਤੇ 13 ਦੇ ਵਿੱਚ ਗਲੈਲੀਓ ਨੇ ਇਸਨੂੰ ਵੇਖ ਲਿਆ ਸੀ ਅਤੇ ਉਹਨੇ ਇੱਕ ਸਥਿਰ ਤਾਰਾ ਹੀ ਜਿਹੜਾ ਇਹਨੂੰ ਮੰਨਿਆ ਸੀ। ਬਰਲਿਨ ਦੂਰਬੀਨ ਦੇ ਜਿਹੜੇ ਵਿਗਿਆਨੀ ਨੇ ਜੋਹਨ ਗੋਟਫ੍ਰਾਈਡ ਗੈਲੇ ਅਤੇ ਹੈਨਰਿਚ ਲੁਡਵਿੰਗ ਨੇ ਜਿਹੜਾ ਸੀ 23 ਸਤੰਬਰ 1846 ਨੂੰ ਪਲੂਟੋ ਗ੍ਰਹਿ ਲੱਭ ਲਿਆ ਅਤੇ ਅਸਲ ਦੇ ਵਿੱਚ ਇਹ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰੀ ਦੇ ਉੱਤੇ ਬਰਫ਼ ਦੇ ਦੋ ਵੱਡੇ ਗੋਲੇ ਨੇ। ਯੂਰੇਨਸ ਅਤੇ ਅਖੀਰਲਾ ਨੈਪਚੂਨ ਇਹ 8ਵੇਂ ਸਥਾਨ ਦੇ ਉੱਤੇ ਹੋ ਕੇ ਸੂਰਜ ਦੇ ਦੁਆਲੇ ਚੱਕਰ ਲਾ ਰਿਹਾ। ਇਹਦਾ ਜਿਹੜਾ ਤਾਪਮਾਨ 0 ਦਰਜੇ ਤੋਂ ਲੈ ਕੇ 216 ਜਿਹੜਾ ਡਿਗਰੀ ਤੱਕ ਮਾਈਨਸ ਤੱਕ ਜਿਹੜਾ ਸੈਲਸੀਅਸ ਤੱਕ ਨੋਟ ਕੀਤਾ ਗਿਆ। ਕਿਆ ਬਾਤਾਂ ਜੀ, ਮਤਲਬ ਕਿ ਸਾਡੇ ਨਾਲੋਂ ਠੰਡ ਉੱਥੇ ਵੀ ਜ਼ਿਆਦਾ ਪੈਂਦੀ ਹੈ ਜੀ। 216 ਮਾਈਨਸ ਡਿਗਰੀ ਦੇ ਵਿੱਚ ਇਹ ਰਹਿੰਦਾ ਹੈ। ਇਸ ਦੇ ਦੁਆਲੇ 14 ਜਿਹੜੇ ਨੇ ਚੰਦ ਵਿੱਚ, ਜਿਹੜਾ ਚੰਨਾਂ ਦੇ ਵਿੱਚ ਟ੍ਰਾਈਟਨ ਸਭ ਤੋਂ ਵੱਡਾ ਚੰਨ ਹੈ। ਨੈਪਚੂਨ ਦੇ ਦੁਆਲੇ 6 ਜਿਹੜੇ ਨੇ ਮੱਧਮ ਜਿਹੜੇ ਲਾਲ ਭਾ ਮਾਰ ਦੇ ਛੱਲੇ ਜੋ ਸਿਲੀਕੇਟ ਜਾਂ ਕਾਰਬਨ ਦੇ ਯੋਗਿਕ ਦੇ ਕਣਾਂ ਦੇ ਉੱਤੇ ਬਣੇ ਹੋਏ ਨੇ। ਇੱਥੇ ਦਿਨ 8 ਘੰਟੇ ਦਾ ਅਤੇ ਤਕਰੀਬਨ 1.5 ਮਿੰਟ ਦੇ ਉੱਤੇ ਜਿਹੜਾ ਰਾਤ ਵੀ 1.5 ਗੁਣਾ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ 12 ਘੰਟਿਆਂ ਦੀ ਉੱਥੇ ਮਤਲਬ ਕਿ 1.5 ਘੰਟੇ ਦੇ ਵਿੱਚ ਹੋਰ ਲਾ ਲਓ, 1.5 ਰਾਤ ਲਾ ਲਓ, ਇੰਨੀ ਲੰਬੀ ਹੁੰਦੀ ਹੈ। ਅਤੇ ਇਸਦਾ ਜਿਹੜਾ 1 ਸਾਲ ਧਰਤੀ ਦੇ ਉੱਤੇ ਉੱਥੇ ਦੇ ਹਿਸਾਬ ਦੇ ਨਾਲ 164.79 ਜਿਹੜਾ ਨੇ 79 ਸਾਲਾਂ ਦੇ ਬਰਾਬਰ ਹੈ। 1 ਸਾਲ 164 ਤਕਰੀਬਨ 165 ਹੀ ਕਹਿ ਲਓ, 165 ਸਾਲ ਬਣ ਜਾਂਦੇ ਨੇ ਤੇ ਧਰਤੀ ਦਾ 1 ਸਾਲ। ਬੀਤੇ ਦਿਨੀ ਨੂੰ ਸੌਰ ਮੰਡਲ ਤੋਂ ਬਾਹਰ ਦੀ ਦੁਨੀਆ ਲੱਭ ਰਹੇ ਨਾਸਾ ਨੇ ਦੋ ਹੋਰ ਨਵੇਂ ਗ੍ਰਹਿਆਂ ਦੇ ਉੱਤੇ ਸੁਪਰ ਅਰਥ ਪਾਈ ਮੈਸੇ ਤੇ LHS ਜਿਹੜਾ 3844B ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਦੋਵੇਂ ਗ੍ਰਹਿ ਜ਼ਿਆਦਾ ਗਰਮ ਹੋਣ ਕਰਕੇ ਜੀਵਨ ਸੰਭਵ ਨਹੀਂ ਹੈ ਉੱਥੇ, ਤੇ ਸੁਪਰ ਅਰਥ ਪਾਈ ਮੈਸੇ ਗ੍ਰਹਿ ਧਰਤੀ ਤੋਂ 60 ਪ੍ਰਕਾਸ਼ ਸਾਲ ਦੂਰ ਹੈ ਜੋ ਕਿ 63 ਦਿਨਾਂ ਦੇ ਵਿੱਚ ਆਪਣੇ ਤਾਰੇ ਦੀ ਪਰਿਕਰਮਾ ਕਰਦਾ ਹੈ। LHS 3844B49 ਸਾਲ ਪ੍ਰਕਾਸ਼ ਦੂਰ ਹੈ ਤੇ 11 ਘੰਟੇ ਦੇ ਵਿੱਚ ਆਪਣੇ ਸੂਰਜ ਦੀ ਜਿਹੜੀ ਹੈ ਪਰਿਕਰਮਾ ਕਰਦਾ ਹੈ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਕੁਝ ਗ੍ਰਹਿਾਂ ਦੀਆਂ। ਤੇ ਦੂਸਰੇ ਪਾਸੇ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਢਾਡੀ ਸੋਹਣ ਸਿੰਘ ਸ਼ੀਤਲ ਜੋ ਕਿ ਪੰਜਾਬ ਦੀ ਲਗਭਗ 600 ਸਾਲ ਪ੍ਰਾਚੀਨ ਕਲਾ ਦੇ ਵਿੱਚੋਂ ਜਦੋਂ ਗੱਲ ਆਉਂਦੀ ਹੈ ਢਾਡੀ ਕਲਾ ਦੀ ਤੇ ਢਾਡੀਆਂ ਦਾ ਜਦ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸ਼ੀਤਲ ਉਹਨਾਂ ਦਾ ਨਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੇ ਕੁੱਖੋਂ ਹੁੰਦਾ ਹੈ। 1930 ਦੇ ਵਿੱਚ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਵਿਆਹ ਜਾਣੀ ਕਿ ਬੀਬੀ ਕਰਤਾਰ ਕੌਰ ਦੇ ਨਾਲ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਸੀ ਦੋ ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ ਇੱਕ ਪੁੱਤਰੀ ਹੈ। 12-13 ਸਾਲ ਤੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਕਵਿਤਾ ਅਕਾਲੀ ਅਖ਼ਬਾਰ ਦੇ ਵਿੱਚ ਛਪਦੀ ਹੈ। 1935 ਦੇ ਵਿੱਚ ਢਾਡੀ ਜੱਥਾ ਬਣਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਵਾਂ ਮੋੜ ਆਇਆ। ਵੰਡ ਤੋਂ ਬਾਅਦ ਲੁਧਿਆਣੇ ਆਣ ਵੱਸਦੇ ਹੈ ਤੇ ਉਹਨਾਂ ਦੀ ਲਿਖਿਆ ਗਈਆਂ ਜਿਹੜੀਆਂ ਨੇ ਵਾਰਾਂ ਸਦਕਾਂ ਉਹ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਢਾਡੀ ਤੌਰ ਦੇ ਉੱਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ, ਚੰਗੇ ਵਿਆਖਿਆਕਾਰ ਤੇ ਅਨੇਕਾਂ ਦੇਸ਼ਾਂ ਦੇ ਵਿੱਚ ਆਪਣੇ ਢਾਡੀ ਜੱਥੇ ਦੇ ਨਾਲ ਜਾਂਦੇ ਹੈ ਤੇ ਉਹਨਾਂ 80 ਦੇ ਲਗਭਗ ਵਾਰਾਂ, ਇੱਕ ਨਾਟਕ, ਗੀਤ, ਕਵਿਤਾ ਤੇ 2 ਦਰਜਨ ਨਾਵਲ ਜਿਨ੍ਹਾਂ ਦੇ ਵਿੱਚ ਤੂਤਾਂ ਵਾਲਾ ਖੂਹ ਵੀ ਸਿਲੇਬਸ ਦੇ ਵਿੱਚ ਵੀ ਲੱਗਾ ਰਿਹਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਸਿੱਖ ਰਾਜ ਕਿਵੇਂ ਗਿਆ, ਦੁਖਦਈ, ਦੁਖੀਏ ਮਾਂ ਪੁੱਤ ਜਿਹੜੇ ਨੇ ਉਹ ਸ਼ਾਮਲ ਨੇ। ਉਹਨਾਂ ਦੇ ਵਿੱਚੋਂ ਯੁੱਗ ਬਦਲ ਗਿਆ ਬੜਾ ਦਿਲਚਸਪ ਨਾਵਲ ਹੈ। ਉਹਦੇ ਲਈ ਸਾਹਿਤ ਸ਼੍ਰੋਮਣੀ ਜਿਹੜਾ ਸੀਗਾ ਉਹਦਾ ਸਨਮਾਨ ਮਿਲਿਆ ਤੇ ਨਾਵਲ ਲਿਖਣ ਤੋਂ ਪਹਿਲਾਂ ਉਹਨਾਂ ਹਿੰਦੀ ਪੰਜਾਬੀ ਦੇ ਕਈ ਨਾਵਲ ਤੇ ਲੇਖਕ ਦੋਸਤੋ ਵਸਕੀ ਜਿਹੜੇ ਨੇ ਰਸ਼ੀਅਨ ਮੇਰਾ ਦਾਗਿਸਤਾਨ ਵਾਲੇ, ਹਾਰਡੀ, ਟਾਲਸਟਾਏ ਨੂੰ ਜਿਹੜਾ ਪੜ੍ਹਿਆ ਵੀ ਤੇ ਕ੍ਰਾਂਤੀਕਾਰੀ ਸੋਹਣ ਸਿੰਘ ਸ਼ੀਤਲ 23 ਸਤੰਬਰ ਅੱਜ ਦੇ ਦਿਹਾੜੇ ਦੇ ਉੱਤੇ 1998 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹੈ। ਲਓ ਦੋਸਤੋ, ਇਹ ਸਨ ਉਹ ਰੂਹਾਂ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਖਬਰਾਂ ਦੇ ਬਾਰੇ। ਅੱਜ ਦੀਆਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਕਰਾਂਗੇ ਕੀ ਕੁਝ ਹਾਲਾਤ ਬਣ ਰਹੇ ਨੇ ਤੇ ਨਾਲ ਦੀ ਨਾਲ ਅੱਜ ਜਿਹੜੇ ਹਾਲਾਤ ਨੇ, ਦਿਲ ਮੰਗੇ ਮੋਰ ਤੇ ਇੱਕ ਪਾਰਟੀ ਹੋਰ, ਸੈਂਟਰ ਹੱਥ ਡੋਰ, ED ਅੱਗੇ ਨਹੀਂ ਜ਼ੋਰ ਭਾਈ ਤੇ ਟਰੰਪ ਦਾ ਹੈਗਾ ਅਮਰੀਕਾ ਦੇ ਵਿੱਚ ਸ਼ੋਰ। ਇਸ ਤਰ੍ਹਾਂ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਖਬਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ ਤੇ 15-20 ਮਿੰਟ ਤਾਂ ਤੁਹਾਡੇ ਲਈ ਦੋਸਤੋ ਲਾਈਨਾਂ ਜਿਹੜੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਅਤੇ ਕੇਂਦਰ ਦੀਆਂ, ਦੇਸ਼ ਦੀਆਂ ਜਿਹੜੀਆਂ ਖਬਰਾਂ ਭਾਰਤ ਦੀਆਂ ਸਾਂਝੀਆਂ ਕਰਦੇ ਹਾਂ ਤੇ ਉਹਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੋੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਝੋਨਾ ਆ ਗਿਆ ਭਾਈ, ਝੋਨਾ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਤੁਰੰਤ ਜਿਹੜਾ ਸ਼ੁਰੂ ਕਰਨ ਦੀ ਮੰਗ ਰੱਖ ਦਿੱਤੀ ਗਈ ਹੈ ਤੇ ਭਾਈ ਜਦੋਂ ਆ ਗਿਆ ਉਦੋਂ ਮੰਗ ਰੱਖੀ ਹੈ। ਪਹਿਲਾਂ ਹਰ ਕੋਈ ਆਪਣੇ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਜਿਹੜੀ ਹੈ ਮੰਗ ਕਰ ਲਈ ਹੈ ਤੇ ਇਸ ਦੇ ਨਾਲ ਹੀ ਮੋਰਚੇ ਨੇ ਹਰਿਆਣਾ ਦੇ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋਏ ਕਿਸਾਨਾਂ ਦੇ ਉੱਪਰ ਭਾਜਪਾ ਸਰਕਾਰ ਦੇ ਵੱਲੋਂ ਲਾਠੀਚਾਰਜ ਕਰਨ, ਹੰਝੂ ਗੈਸ ਦੇ ਗੋਲੇ ਦਾਗਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜ਼ੋਰਦਾਰ ਨਿੰਦਾ ਵੀ ਕੀਤੀ ਹੈ। SKM ਜਿਹੜੀ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਜ਼ਬਰ ਕਰਨ ਪ੍ਰਤੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਹ ਆਪਣੇ ਭਰਾਵਾਂ ਤੇ ਹੋਰੇ ਜਿਹੜੇ ਨੇ ਜ਼ਬਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਗੇ। SKM ਪੰਜਾਬ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਿਜਾਈ ਦੇ ਲਈ DAP ਦੀ ਜਿਹੜੀ ਘਾਟ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ SKM ਪੰਜਾਬ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤੇ DAP ਦੀ ਜਿਹੜੀ ਹੈ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਦੂਸਰੇ ਪਾਸੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ DSP ਬਲਵਿੰਦਰ ਸੇਖੋਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਕੱਲ੍ਹ ਰਾਤੀ ਆਪਾਂ ਖ਼ਬਰ ਪੂਰੀ ਕਰ ਹੀ ਦਿੱਤੀ ਸੀ। ਦੂਸਰੇ ਪਾਸੇ ਭਿਖਾਰੀ ਮੁਕਤ ਪੰਜਾਬ ਬਣਾਉਣਾ ਕਹਿੰਦੇ ਬਾਲ ਤਸਕਰੀ ਨੂੰ ਠੱਲ ਪਾਈ ਹੈ ਤੇ ਭਰ ਪਾਈ ਸਾਰਾ ਪੰਜਾਬ ਹੀ ਕਹਿ ਸਕਦੇ ਹਾਂ ਕਿ ਬਣਾ ਦਿੱਤਾ ਹੁਣ ਕੀ ਕਹੀਏ ਤੇ ਹਰ ਕੋਈ ਮਤਲਬ ਕਿ ਮੰਗ ਰਿਹਾ ਹੈ ਹਰ ਕੋਈ ਘਰ ਘਰ ਰਾਸ਼ਨ ਪਹੁੰਚਾ ਰਿਹਾ ਤੇ ਇਹ ਮੁੱਦੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਕਹਿੰਦੇ ਨੇ ਮੰਗ ਤੇ ਖਤਮ ਕਰ ਦੇਣੇ ਪਰ ਮੰਗ ਤੇ ਜਿਹੜੇ ਨੇ ਸਰਕਾਰ ਹੀ ਜ਼ਰੂਰ ਬਣਾ ਦੇਣੇ ਨੇ। ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਤੇ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਦੇ ਖਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲੈ ਲਿਆ। ਇਸ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਦੇ ਲਈ ਜਿਹੜਾ DNA ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਹੈ ਪਰ ਭਾਈ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜਾ ਪੂਰੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਜਿਹੜੇ ਨੇ DNA ਹੈ ਉਹਨਾਂ ਦਾ ਸੈਂਪਲ ਹੈਗਾ ਤੁਹਾਡੇ ਕੋਲ ਡਾਟਾ ਹੈਗਾ ਹੈ ਇਹ ਕਿਹਦੇ ਨਾਲ ਮੈਚ ਕਰੋਗੇ ਜਿਹੜੇ ਬੱਚਿਆਂ ਦਾ DNA ਲਵੋਗੇ। ਭੀਖ ਮੰਗਣ ਨੂੰ ਕਹਿੰਦੇ ਠੱਲ ਪਾਉਣ ਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨ ਜੋਤ ਤੇ ਜੀਵਨ ਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਕਹਿੰਦੇ ਸ਼ਾਨਦਾਰ ਮਿਸਾਲ ਹੈ। ਸਰਕਾਰ ਦਾ ਮੁੱਖ ਜਿਹੜਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਂਕਾਂ ਦੇ ਉੱਤੇ ਵੱਡਿਆਂ ਦੇ ਨਾਲ ਭੀਖ ਮੰਗਦੇ ਹੋਏ ਬੱਚੇ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਤਸਕਰੀ ਤੇ ਸ਼ੋਸ਼ਣ ਦੇ ਖਤਰੇ ਸਾਹਮਣੇ ਆਏ ਨੇ ਜਿਸ ਦੇ ਕਾਰਨ ਇਹ ਸਖ਼ਤ ਕਦਮ ਜਿਹੜੇ ਚੁੱਕਿਆ ਗਿਆ। ਚੰਗਾ ਕੰਮ ਵੀ ਹੈ ਜੇ ਕਰ ਰਹੇ ਨੇ ਤੇ ਇਮਾਨਦਾਰੀ ਨਾਲ, ਵੈਸੇ ਕੱਟੜ ਇਮਾਨਦਾਰ ਕਹਿੰਦੇ ਨੇ। ਤੇ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਹਨਾਂ ਦੇ ਅਸਲ ਪਰਿਵਾਰਾਂ ਨਾਲ ਕਹਿੰਦੇ ਮਿਲਾਇਆ ਗਿਆ ਤੇ ਕਈਆਂ ਨੂੰ ਸਕੂਲਾਂ ਦੇ ਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਪਹਿਲਕਦਮੀ ਦੇ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਦੇ ਲਈ DNA ਟੈਸਟ ਜਿਹੜੇ ਕੀਤੇ ਜਾਂਦੇ ਨੇ ਤੇ ਜੇਕਰ DNA ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਦੇ ਵਿਰੁੱਧ FIR ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਦੂਸਰੀ ਖਬਰ ਦੇ ਉੱਤੇ ਚੱਲੀਏ ਤੇ 26 ਸਤੰਬਰ ਤੋਂ ਭਾਈ ਬੈਂਕਾਂ ਵਾਲਿਆਂ ਭੱਜ ਲਓ ਬੈਂਕਾਂ ਵੱਲ ਨੂੰ, ਪੈਸਾ ਪੂਸਾ ਕਢਾਉਣਾ ਤਾਂ ਲੋੜ ਹੈ ਭਾਈ, ਚੱਲ ਪਓ ਨਹੀਂ ਤਾਂ 5 ਦਿਨ ਕੋਈ ਪੈਸਾ ਧੇਲਾ ਨਹੀਂ ਮਿਲਣਾ ਕੈਸ਼ ਦੇ ਤੌਰ ਦੇ ਉੱਤੇ। 26 ਸਤੰਬਰ ਤੋਂ ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ ਤੇ SBI ਇੰਡੀਅਨ ਬੈਂਕ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬੈਂਕ ਯੂਨੀਅਨਾਂ ਦੇ ਵੱਲੋਂ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ, ਜਿਹੜਾ 5-day ਵਰਕਿੰਗ ਵੀਕ ਦੇ ਵਿੱਚ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ PLI ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਦਿੱਤੇ ਗਏ 3 ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ 2 ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ SBI ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਪਹਿਲਾਂ ਹੀ ਜਿਹੜਾ ਪ੍ਰਬੰਧ ਕਰਨ ਦੀ ਐਡਵਾਈਜ਼ਰੀ ਜਾਰੀ ਕਰਤੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਛੁੱਟੀ ਹੈ ਤੇ 27 ਸਤੰਬਰ ਨੂੰ ਐਤਵਾਰ ਹੈ ਜਿਸ ਦੇ ਕਾਰਨ ਲਗਾਤਾਰ 5 ਦਿਨ ਫਿਜ਼ੀਕਲ ਬੈਂਕਿੰਗ ਦਾ ਜਿਹੜਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ, ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ ਦੇਣ ਸਮੇਂ ਜਿਹੜਾ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੇ ਦੌਰਾਨ ATM, ADWM, CSPs ਤੇ YONO ਇੰਟਰਨੈਟ ਜਿਹੜਾ ਹੈ, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਫਿਲਹਾਲ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ PNB ਤੇ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਨੇ। ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਂਕ ਹੜਤਾਲ 28 ਤੋਂ 30 ਸਤੰਬਰ 26 ਜਿਹੜੀ ਹੈ ਨਾਲ ਲਾਈ ਹੈ, ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਕਿਰਪਾ ਕਰਕੇ ਮੋਬਾਈਲ ਬੈਂਕਿੰਗ, ਏਟੀਐਮ ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ ਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਦਿੱਤੇ ਗਏ ਇਸ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਜਿਹੜਾ ਹਾਸਲ ਹੋ ਗਿਆ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ ਜਿਹੜੀ ਹੈ ਹਾਲਫ ਈਅਰ ਜਿਹੜੀ ਕਲੋਜ਼ਿੰਗ ਹੁੰਦੀ ਹੈ ਉਹਦੇ ਸਮੇਂ ਦੇ ਨਾਲ ਮੇਲ ਖਾਂਦੀ ਹੈ, ਜਿਹਦੇ ਕਾਰਨ ਖਜ਼ਾਨਾ ਸੰਚਾਲਨ ਜਿਹੜਾ ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ ਦੇਣ ਦੇ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਦੇ ਦੌਰਾਨ ਇੰਟਰਨੈੱਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਹੀ ਚੱਲਦੀਆਂ ਰਹਿਣਗੀਆਂ। ਦੂਸਰੇ ਪਾਸੇ ਗਮਾਂਡਾ ਵਿੱਚ ਖੌਫ ਤੇ ਬੇਬਸੀ ਦਾ ਮਾਹੌਲ ਬਣ ਗਿਆ। ਅਫਸਰਾਂ ਦੇ ਦਫ਼ਤਰ ਬਣੇ ਨੇ ਬੈਡਰੂਮ, ਗੱਦੇ ਮੰਗਾ ਲਏ ਨੇ ਅਤੇ ਦੇਰ ਰਾਤ ਤੱਕ ਜਿਹੜੀ ਪੁੱਛ ਪੜਤਾਲ ਚੱਲੀ ਹੈ ਤੇ ਬਾਹਰੋਂ ਗੱਦੇ ਤੇ ਕੱਪੜੇ ਮੰਗਵਾ ਕੇ ਅਫਸਰਾਂ ਨੇ ਦਫ਼ਤਰਾਂ ਦੇ ਵਿੱਚ ਹੀ ਰਾਤ ਕੱਟੀ ਹੈ। ED ਦੇ ਵੱਲੋਂ ਮੋਹਾਲੀ ਸਥਿਤ ਗਮਾਂਡਾ ਦਫ਼ਤਰ ਦੇ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ ਸੀ ਤੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਜਿਹੜਾ ਘਰ ਵੀ ਪਹੁੰਚ ਟੀਮ ਜਿਹੜੀ ਕੀਤੀ ਹੈ ਤੇ ਲੈਂਡ ਐਗਰੀਗੇਟਰ ਜਿਹੜੇ ਨੇ ਉਹ ਵੀ ਜਿਹੜੇ ਜਾਂਚ ਦੇ ਘੇਰੇ ਦੇ ਵਿੱਚ ਆ ਗਏ ਨੇ। ਮੋਹਾਲੀ ਦੇ ਜਿਸ ਗਮਾਂਡਾ ਦਫ਼ਤਰ ਦੇ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ, ਇੱਕ ਹੁਕਮ ਦੇ ਨਾਲ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਉਹਦੇ ਫੈਸਲੇ ਹੁੰਦੇ ਸਨ। ਪਿਛਲੇ 2 ਦਿਨਾਂ ਤੋਂ ਉਸੇ ਦਫ਼ਤਰ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ। ED ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀਟ ਕੇ ਰੱਖੇ ਹੋਏ ਨੇ ਅਤੇ ਹਰ ਹਰਕਤ ਕੈਮਰੇ ਦੇ ਵਿੱਚ ਕੈਦ ਕੀਤੀ ਜਾ ਰਹੀ ਹੈ। ED ਦੀਆਂ ਟੀਮਾਂ ਵੱਲੋਂ ਲਾਂਚ ਲਗਾਤਾਰ ਜਾਰੀ ਹੈ, ਜਾਂਚ ਜਿਹੜੀ ਚੱਲ ਰਹੀ ਹੈ ਅਤੇ ਲੰਘੀ ਰਾਤ ਤੋਂ ਦਫ਼ਤਰ ਦੇ ਵਿੱਚ ਅਜੀਬੋ ਗਰੀਬ ਖਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਦੇ ਵਿੱਚ ਅਫਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ, ਉੱਥੇ ਅੱਜ ਅਫਸਰਾਂ ਅਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਵੀ ਜਿਹੜੀ ਆਵਾਜ਼ ਦੀ ਵੀ ਜਿਹੜੀ ਹੈ ਡਰ ਕੇ ਨਿਕਲ ਰਹੀ ਹੈ। ਅੱਜ ਪੂਰਾ ਮਾਹੌਲ ਬੇਬਸੀ ਦੇ ਵਿੱਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਦੇ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫਸਰਾਂ ਨੂੰ ਨੀਂਦ ਆਉਣ ਲੱਗੀ ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਦੇ ਵਿੱਚ ਹੀ ਵਿਛਾਏ ਗਏ ਅਤੇ ਰਾਤ 2 ਵਜੇ ਜਾ ਕੇ ED ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੈ। ਅਫਸਰਾਂ ਦੇ ਲਈ ਖਾਣਾ ਵੀ ਜਿਹੜਾ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਦੇ ਲਈ ਕੋਈ ਵੀ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਦੇ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ ਜਿਨ੍ਹਾਂ ਦੇ ਵਿੱਚ ਕਲਮਾਂ ਨੇ ਕਦੇ ਅਨੇਕਾਂ ਵੱਡੇ ਫੈਸਲੇ ਲਿਖੇ ਸਨ, ਅੱਜ ਉਹ ਕਲਮਾਂ ਵਾਲੇ ਜਿਹੜੇ ਅਫਸਰ ਨੇ ED ਦੇ ਸਵਾਲਾਂ ਦੇ ਅੱਗੇ ਕੰਬਦੇ ਨਜ਼ਰ ਆਏ ਨੇ। ਅਤੇ ਦੂਸਰੇ ਪਾਸੇ ਜਿਹੜੀ ਖਬਰ ਇਹ ਵੀ ਹੈ, ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਦੇ ਘਰ ਜਿਹੜਾ ED ਦੀ ਛਾਪੇਮਾਰੀ ਹੋਈ ਹੈ। ਦੁਪਹਿਰ ਕਰੀਬ 2:30 ਵਜੇ ਪਹੁੰਚੀ ਹੈ ED ਦੀ ਟੀਮ ਬਠਿੰਡਾ ਵੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਤੇ ਖਬਰ ਲਿਖੇ ਜਾਣ ਤੱਕ ਅਜੇ ਵੀ ਜਿਹੜਾ ਜਾਰੀ ਰਹੀ ਹੈ। ਜਿਵੇਂ ਹੀ ED ਦੇ ਅਧਿਕਾਰੀ ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪੁੱਜਦੇ ਹੈ ਤੇ ਵਸਨੀਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ ਹਰਦੀਪ ਮੁੰਡੀਆਂ ਦੇ ਨਾਲ ਕਈ ਸਮਾਗਮਾਂ ਦੇ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਦੇ ਨੇ ਵੀ ਜਿਹੜਾ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ 100 ਵਰਗ ਗਜ਼ ਦੇ ਘਰ ਦੇ ਵਿੱਚ ਰਹਿੰਦਾ ਹੈ। ਉਸਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਦੇ ਉੱਤੇ ਨਿਊਜ਼ੀਲੈਂਡ ਜਾਣ ਵਾਲਾ ਸੀਗਾ ਅਤੇ ਇਸ ਦੇ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿੱਚ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ ਹੈ। ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿੱਚ ਇਹ ਸਥਿਤ ਹੈ ਉਸ ਨੂੰ ਕਥਿਤ ਤੌਰ ਦੇ ਉੱਤੇ ਮੰਤਰੀ ਦੇ ਵੱਲੋਂ ਹੀ ਵਿਕਸਿਤ ਕੀਤਾ ਗਿਆ। ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਅਤੇ ਕਥਿਤ ਤੌਰ ਦੇ ਉੱਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਦੇ ਉੱਤੇ ਕਾਰੋਬਾਰਾਂ ਨੂੰ ਜਿਹੜਾ ਸੀ ਸੰਭਾਲਦਾ ਸੀ। ਲੋ ਭਾਈ ਪਰਤਾਂ ਖੁੱਲ੍ਹਣ ਲੱਗੀਆਂ ਨੇ, ਪਹਿਲਾਂ ਸੰਜੀਵ ਅਰੋੜਾ ਅਤੇ ਹੁਣ ਇਸੇ ਮਹਿਕਮੇ ਦੇ ਮੰਤਰੀ ਖੁੱਡੀਆਂ ਸਾਹਿਬ ਵੀ ਅੜਿੱਕੇ ਦੇ ਵਿੱਚ ਆ ਚੁੱਕੇ ਹੈ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਪੰਜਾਬ ਦੇ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਹੁਣ ਕਹਿੰਦੇ, ਕਿਉਂਕਿ ਤਰੀਕ ਲਾਗੇ ਆ ਗਈ ਹੈ। ਸਰਕਾਰ ਦੇ ਵੱਲੋਂ DA ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਹੜਾ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਓਫਿਸ਼ੀਅਲ ਤੌਰ ਦੇ ਉੱਤੇ ਅਜੇ ਹੋਇਆ ਨਹੀਂ ਹੈ ਅਤੇ ਉਹਨਾਂ ਨੇ ਭਾਈ ਹੁਣ ਚਿੱਠੀ ਕੱਢ ਦਿੱਤੀ ਹੈ ਓਫਿਸ਼ੀਅਲ ਤੌਰ ਦੇ ਉੱਤੇ DA ਦੀ। ਅਤੇ ਸਤੰਬਰ ਅਤੇ ਅਕਤੂਬਰ ਦੀ ਤਨਖਾਹ ਦੇ ਨਾਲ 4-4% ਦੀਆਂ 2 ਕਿਸ਼ਤਾਂ ਦੇ ਵਿੱਚ ਮਿਲੇਗਾ ਲਾਭ, ਇਹ ਗੱਲ ਕਹੀ ਹੈ। ਕਿਉਂਕਿ ਕੋਰਟ ਦੇ ਵਿੱਚ ਭਾਈ ਜਵਾਬ ਵੀ ਦੇਣਾ ਜਾ ਕੇ ਕੁਝ ਨਾ ਕੁਝ ਪੇਪਰ ਵਰਕ ਤਾਂ ਦਿਖਾਉਣਾ ਹੀ ਪਊਗਾ ਵੀ ਅਸੀਂ ਕਾਹ ਕਰ ਰਹੇ ਹਾਂ ਜੀ ਜਨਾਬ ਜੀ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ DA ਦੇ ਵਿੱਚ 8% ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਨੇ ਪਹਿਲਾਂ DA ਦੇ ਵਿੱਚ 8% ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਹੋਈ ਮੀਟਿੰਗ ਦੇ ਦੌਰਾਨ ਸਹਿਮਤੀ ਬਣੀ। ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਜਿਹੜਾ ਕੁੱਲ 8% DA ਵਧਾਉਣ ਦਾ ਫੈਸਲਾ ਲਿਆ ਗਿਆ ਅਤੇ ਇਹ ਵਾਧਾ 4% ਦੋ ਕਿਸ਼ਤਾਂ ਦੇ ਵਿੱਚ ਕਹਿੰਦੇ ਲਾਗੂ ਕੀਤਾ ਜਾਏਗਾ। ਉਹ ਕਿੱਦਾਂ ਕੀਤਾ ਜਾਏਗਾ? ਪਹਿਲੀ ਕਿਸ਼ਤ ਜਿਹੜੀ ਹੈ ਸਤੰਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਊ, ਦੂਜੀ ਕਿਸ਼ਤ ਜਿਹੜੀ ਹੈ 4% ਦੀ ਅਕਤੂਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਅਤੇ ਕੁੱਲ DA ਜਿਹੜਾ 50% ਹੋਵੇਗਾ ਅਤੇ ਸਰਕਾਰ 'ਤੇ ਪਵੇਗਾ ਕਹਿੰਦੇ ਕਰੋੜਾਂ ਰੁਪਏ ਦਾ ਬੋਝ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ DA ਅਤੇ ਹੋਰ ਮੰਗਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਅਤੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੁੱਲ DA ਵੱਧ ਕੇ ਕਹਿੰਦੇ 50% ਹੋ ਜਾਏਗਾ ਅਤੇ ਰਿਪੋਰਟ ਦੇ ਅਨੁਸਾਰ ਇਸ ਵਾਧੇ ਦੇ ਨਾਲ ਸੂਬਾ ਸਰਕਾਰ ਦੇ ਉੱਤੇ ਲਗਭਗ 248 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਕਹਿੰਦੇ ਪੈ ਜਾਏਗਾ। ਨੌਜਵਾਨਾਂ ਦੇ ਲਈ ਵੀ ਖੁਸ਼ਖਬਰੀ ਦੇ ਦਿੱਤੀ ਹੈ, ਕਹਿੰਦੇ ਭਰਤੀਆਂ ਖੋਲ੍ਹ ਦਿੱਤੀਆਂ ਨੇ। ਚੀਮਾ ਸਾਹਿਬ ਕਹਿੰਦੇ ਨੇ, ਪੰਜਾਬ ਦੇ ਜਿਹੜੇ ਨੇ ਵਿੱਤ ਮੰਤਰੀ, ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਦਾ ਰਾਹ ਕਹਿੰਦੇ ਸਾਫ਼ ਕਰ ਦਿੱਤਾ ਹੈ ਅਤੇ ਐਲਾਨ ਕਰਤਾ ਅੱਜ। ਪੰਜਾਬ ਦੇ ਵਿੱਚ ਅਧਿਆਪਕ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖਬਰ, ਸਾਰੀਆਂ ਵੱਡੀਆਂ ਹੀ ਖਬਰਾਂ ਨੇ ਜੀ ਇਹਨਾਂ ਨੇ ਲਿਖੀਆਂ ਅੱਜ। ਭਗਵੰਤ ਮਾਨ ਸਰਕਾਰ ਨੇ ਨਵੀਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਅਹੁਦਿਆਂ ਦੇ ਲਈ ਅਰਜ਼ੀਆਂ ਮੰਗਣ ਸੰਬੰਧੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਅੱਜ ਕਰਮਚਾਰੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਖੇਤਰ ਦੀਆਂ 100 ਯੂਨੀਅਨਾਂ ਅਤੇ ਬਿਜਲੀ ਵਿਭਾਗ ਦੇ ਥਰਮਲ ਪਲਾਂਟ ਕਰਮਚਾਰੀ ਸੰਘ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੇ ਦੌਰਾਨ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਮੁਲਾਜ਼ਮ ਮਾਮਲਿਆਂ ਦੇ ਜਿਹੜੇ ਨੇ ਹੱਲ ਦੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਚੀਮਾ ਹੁਣਾਂ ਨੇ ਯੂਨੀਅਨ ਨੁਮਾਇੰਦਿਆਂ ਦੀਆਂ ਮੰਗਾਂ ਸੁਣੀਆਂ ਅਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਹੀ ਅਤੇ ਹਮਦਰਦੀ ਦੇ ਨਾਲ ਹੱਲ ਕਰਨ ਦੇ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਯੂਨੀਅਨਾਂ ਨੇ ਮੁੱਖ ਤੌਰ ਦੇ ਉੱਤੇ ਨਵੀਂ ਭਰਤੀ ਤਬਾਦਲਿਆਂ ਅਤੇ ਤਨਖਾਹ ਢਾਂਚੇ ਦੇ ਵਿੱਚ ਸੋਧ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਉਠਾਈਆਂ ਅਤੇ ਚੀਮਾ ਹੁਣਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕੀਤੀਆਂ ਜਾਣ, ਜਿਨ੍ਹਾਂ ਮਾਮਲਿਆਂ ਦੇ ਵਿੱਚ ਕੈਬਨਿਟ ਦੀ ਮਨਜ਼ੂਰੀ ਜ਼ਰੂਰੀ ਹੈ ਅਤੇ ਉਹਨਾਂ ਨੂੰ ਵੀ ਤੇਜ਼ੀ ਦੇ ਨਾਲ ਕਹਿੰਦੇ ਸਰਕਾਰ ਦੇ ਸਾਹਮਣੇ ਭੇਜਣ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ BJP ਦੇ ਵੱਲੋਂ ਸਤੀਸ਼ ਪੁਨੀਆ ਪੰਜਾਬ ਦੇ ਵਿੱਚ ਜਿਹੜੇ ਨਿਯੁਕਤ ਕੀਤੇ ਹੈ, ਸਿਮਰਤੀ ਇਰਾਨੀ ਨੂੰ ਹਰਿਆਣਾ ਦੇ ਵਿੱਚ ਅਤੇ ਮਹਿੰਦਰਾ ਪਾਂਡੇ ਜਿਹੜੇ ਨੇ ਚੰਡੀਗੜ੍ਹ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਜਿਹੜਾ ਢਾਂਚੇ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਤਾ ਹੈ। ਪਾਰਟੀ ਦੀ ਸੀਨੀਅਰ ਆਗੂ ਅਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਸਿਮਰਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਅਤੇ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਜਿਹੜੀ ਹੈ ਸਤੀਸ਼ ਪੁਨੀਆ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ ਇੰਚਾਰਜ ਦੇ ਵਜੋਂ ਤੈਨਾਤ ਕੀਤਾ ਹੈ। ਹਰਿਆਣਾ ਦੇ ਵਿੱਚ ਸ਼੍ਰੀਮਤੀ ਇਰਾਨੀ ਦੀ ਮਦਦ ਦੇ ਲਈ ਭੋਲਾ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹਿੰਦਰ ਪਾਂਡੇ ਨੂੰ ਦੇ ਦਿੱਤੀ ਗਈ। ਮਹਾਰਾਸ਼ਟਰ 'ਚ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਵਿਜੇ ਬਾਈ ਜੈਨਤ ਪਾਂਡਾ ਨੂੰ ਇੰਚਾਰਜ ਬਣਾਇਆ, ਜਿਨ੍ਹਾਂ ਦੇ ਨਾਲ ਭਾਜਪਾ ਦੇ IT ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਅਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਸਹਿ ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਰਾਜਨੀਤਿਕ ਦ੍ਰਿਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਝੁੱਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਦੇ ਵਜੋਂ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਨੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਰਾਜਧਾਨੀ ਦਿੱਲੀ ਦੀ ਕਮਾਨ ਸੀਨੀਅਰ ਆਗੂ ਵਿਨੇ ਹੁਣਾਂ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ ਇੰਚਾਰਜ ਦੇ ਵਜੋਂ ਕੰਮ ਕਰਨਗੇ ਅਤੇ ਆਗਾਮੀ ਚੋਣਾਂ ਵਾਲੇ ਸੂਬਿਆਂ ਦੇ ਲਈ ਵੀ ਪਾਰਟੀ ਨੇ ਵਿਸ਼ੇਸ਼ ਰਾਜਨੀਤੀ ਤਹਿਤ ਤਾਇਨਾਤੀਆਂ ਕੀਤੀਆਂ ਨੇ ਅਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਸਤੀਸ਼ ਪੁਨੀਆ, ਉੱਤਰ ਪ੍ਰਦੇਸ਼ ਦੇ ਵਿੱਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਂਵੜੇ, ਗੋਆ ਦੇ ਵਿੱਚ ਸਾਬਕਾ ਮੰਤਰੀ ਭਾਰਤ ਪਵਾਰ ਭਾਰਤੀ ਪਵਾਰ ਤੇ ਮਨੀਪੁਰ ਦੇ ਵਿੱਚ ਰਾਜਦੀਪ ਰੋਏ, ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼੍ਰੀਕਾਂਤ ਸ਼ਰਮਾ ਤੇ ਗੁਜਰਾਤ ਦੇ ਵਿੱਚ ਤਰੁਣ ਝੁੱਗ ਨੂੰ ਮੋਰਚਾ ਸੰਭਾਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜਥੇਦਾਰ ਸਾਹਿਬ ਨੇ ਪਾਕਿਸਤਾਨ ਨੂੰ ਇੱਕ ਖੱਤ ਲਿਖਿਆ, ਉਹਨਾਂ ਦੀ ਬਾਤ ਪਾਉਂਦੇ ਹਾਂ। ਜਥੇਦਾਰ ਗੜਗੱਜ ਹੁਣਾਂ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ ਲਾਹੌਰ ਦੇ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਜਿਹੜਾ ਕਰਵਾਉਣ ਦੇ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਰੱਖੀ ਹੈ। ਉਹਨਾਂ ਵਿਸ਼ੇਸ਼ ਤੌਰ ਦੇ ਉੱਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਲਾਲ ਖੂਹ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ। ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਲਿਖੇ ਪੱਤਰ ਜਿਹੜੇ ਨੇ ਉਹਨਾਂ ਦੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤਾ ਹੈ। ਜਥੇਦਾਰ ਗੜਗੱਜ ਹੁਣਾਂ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਦੇ ਵੱਲ ਧਿਆਨ ਦਿਵਾਉਣਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਨੇ। ਲਾਹੌਰ ਸਿੱਖ ਇਤਿਹਾਸ ਦੇ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹੀ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੁਰਸਿੱਖ ਪਰੰਪਰਾਵਾਂ ਦੇ ਦਿਨ ਅਨੇਕਾਂ ਅਧਿਆਇ ਜਿਹੜੀਆਂ ਨੇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਨੇ। ਜਥੇਦਾਰ ਹੁਣਾਂ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤਾਂ ਦੇ ਕਾਰਨ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਨੇ ਜਾਂ ਆਪਣੀ ਪਹਿਲੀ ਸਥਿਤੀ ਦੇ ਵਿੱਚ ਨਹੀਂ ਰਹੀਆਂ। ਇਸ ਦੇ ਲਈ ਅੱਜ ਵੀ ਮੌਜੂਦ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਨੇ ਉਹਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਖਰ 'ਚ ਜਥੇਦਾਰ ਹੁਣਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਅਤੇ ਉਹਨਾਂ ਨੂੰ ਮੁੜ ਖੋਲ੍ਹਣ ਦੇ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉੱਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸੇ ਤਰ੍ਹਾਂ ਦੋਸਤੋ ਗੱਲਬਾਤ ਅੱਗੇ ਵਧਾਉਂਦੇ ਹਾਂ ਅਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਰਿਸ਼ਵਤ ਕਾਂਡ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਦਾ ਸੀਗਾ ਮੁੱਦਾ, CBI ਕੋਰਟ ਦੇ ਵੱਲੋਂ 13 ਲੱਖ ਦੀ ਰਿਸ਼ਵਤ ਕੇਸ ਦੇ ਵਿੱਚ ਮੁਲਜ਼ਮ ਅੰਕਿਤ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਨੂੰ ਜਿਹੜਾ ਸੀ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਅਤੇ ਅੰਕਿਤ ਵਧਵਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਮੁੱਦੇ ਦੇ ਵਿੱਚ ਅਤੇ ਉਹਦੇ ਵਿੱਚੋਂ ਇੱਕ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ 13 ਲੱਖ ਦਾ ਮਾਮਲਾ ਸੀਗਾ ਇਹਦੇ ਵਿੱਚ। ਤੇ CBI ਨੇ ਮਲੋਟ ਦੇ ਇੱਕ ਸਟੇਟ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਜਿਹੜੀ ਸੀ ਸ਼ਿਕਾਇਤ ਦੇ ਮਾਮਲੇ ਦਰਜ ਕਰਕੇ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਅਤੇ ਅੰਕਿਤ ਵਧਵਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚ ਪੰਜਾਬ DGP ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅਤੇ CBI ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ DA ਦਾ ਜਿਹੜਾ ਇੱਕ ਫਰਜ਼ੀ ਕੇਸ ਪੰਜਾਬ ਵਿਜੀਲੈਂਸ ਕੋਲ ਲੰਬਿਤ ਸੀਗਾ ਅਤੇ ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ 29 ਅਪ੍ਰੈਲ 2026 ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਦੇ ਨਾਲ ਉਸਦੇ ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਦੀ ਮੀਟਿੰਗ ਕਰਵਾਈ ਸੀ ਅਤੇ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਸੀਗੀ। ਅਤੇ ਇਸੇ ਤਰ੍ਹਾਂ ਹੀ ਭਾਰਤ ਦੀ ਵੀ ਗੱਲ ਕਰਦੇ ਹਾਂ, ਜੋ SIR ਦਾ ਮੁੱਦਾ ਹੈ। ਸੈਣੀ ਸਾਹਿਬ ਦੇ ਨਾਲ ਇਸੇ ਖਬਰ ਤੋਂ ਅੱਗੇ ਸ਼ੁਰੂਆਤ ਕਰਾਂਗੇ ਅਤੇ ਹੋਰ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਤੜਸੱਲੀ ਮਚਾਈ ਹੋਈ ਆ, ਤੁਸੀਂ ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
3: ਹਾਲ ਚਾਲ ਠੀਕ ਹੈ ਜੀ, ਤਰਸੱਲੀ ਮਚਣੀ ਹੈਗੀ ਆ ਜੀ। ਜਦੋਂ ਕਹਿੰਦੇ ਹੈਗੇ ਆ ਵੀ ਕਿਸੇ ਦੀ ਪਰਵਾਹ ਹੀ ਨੀ ਕਰਨੀ ਲਾਓ ਐਂਡ ਆਰਡਰ ਦੀ, ਤੇ ਫਿਰ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦਬੀਆਂ ਨਹੀਂ ਰਹਿ ਸਕਦੀਆਂ ਜੀ, ਬਾਹਰ ਆ ਹੀ ਜਾਂਦੀਆਂ।
1: ਬਿਲਕੁਲ ਹੈ ਜੀ।
3: ਮੈਂ ਦੇਖ ਰਿਹਾ ਸੀ ਵੀ ਉਹ ਜਿੱਦਾਂ ਨਾ ਜੀ ਕੱਪੜੇ ਵਾਲੇ ਜਿਹੜੀ ਦੁਕਾਨ ਹੁੰਦੀ ਆ ਨਾ, ਉਹ ਕੱਪੜੇ ਵਾਲੇ ਦੇਖਦੇ ਹੈਗੇ ਆ ਵੀ ਗਾਹਕ ਕਿਹੜਾ ਕਿਹੜਾ ਹੈਗਾ ਆ, ਉਹਦੇ ਹਿਸਾਬ ਨਾਲ ਕੱਪੜਾ ਕੱਢੀਏ ਜੀ।
1: ਨਹੀਂ ਉਹ ਥਾਂ ਸਿੱਟੀ ਜਾਂਦੇ ਜੀ ਡੇੜ ਡੇੜ ਕੇ।
3: ਹਾਂ ਜੀ, ਉਹ ਫਿਰ ਦੇਖ ਲੈਂਦੇ ਹੈਗੇ ਨਾ, ਹੁਣ ਕਿਤੇ ਜਿਹੜੀ ਲੜਕੀ ਆਈ ਹੈਗੀ ਆ ਉਹਨੂੰ ਸਫਿਆਨੇ ਸੂਟ ਥੋੜਾ ਦੇਣੇ ਹੈਗੇ ਆ, ਉਹਨੂੰ ਕੋਈ ਰੰਗਦਾਰ ਸੂਟ ਦੇਣਾ ਆ, ਕੋਈ ਲਹਿੰਗਾ ਅੱਗੇ ਸਿੱਟਣਾ ਹੈਗਾ ਆ ਜੀ, ਜੇ ਕੋਈ ਬਜ਼ੁਰਗ ਔਰਤ ਆਈ ਹੈਗੀ ਆ ਉਹਨੂੰ ਹੈਗਾ ਆ ਆਪਣੇ ਉਸ ਹਿਸਾਬ ਨਾਲ ਹੈਗਾ ਜੀ।
1: ਬਿਲਕੁਲ।
3: ਤੇ ਮੈਂ ਵੀ ਆਪਣੀ ਆਡੀਅੰਸ ਦੇਖਦਾ ਸੀਗਾ ਵੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਆ ਵੀ ਮੈਂ ਪਟਾਰੀ ਦੇ ਵਿੱਚੋਂ ਸਮਾਨ ਕੱਢੀਏ ਜੀ, ਤੇ ਖੈਰ ਮੈਨੂੰ ਜੋਰ ਪੈ ਜੀ ਦੱਸੇ ਤਾਂ ਹੈ ਨਹੀਂ, ਪਰ ਉਹਨਾਂ ਨੂੰ ਮਤਲਬ ਯਾਦ ਕਰਦੇ ਹੋਏ ਮੈਂ ਕਿਹਾ ਸ਼ੁਰੂਆਤ ਜਿਹੜੀ ਹੈਗੀ ਹੈ ਇਸੇ ਤਰੀਕੇ ਨਾਲ ਕਰ ਦਿੰਦਾ ਜੀ। ਇੱਕ ਰਹੀਮ ਦਾ ਦੋਹਾ ਆ ਜੀ, ਉਹ ਕਹਿੰਦਾ ਜੀ, ਰਹਿਮਨ ਕਵੀ ਨਾ ਛੋੜੀਏ ਲੇਨ ਹਰੀ ਕੋ ਨਾਮ, ਮਨੁਸ਼ ਮਜ਼ੂਰੀ ਦੇਤ ਹੈ ਭਲਾ ਕਿਉਂ ਰੱਖੇਂਗੇ ਰਾਮ।
1: ਜੀ ਕਿਆ ਜੀ,
3: ਉਹ ਕਹਿੰਦਾ ਜੇ ਬੰਦੇ ਦੇ ਦਿਹਾੜੀ ਲਾਈਏ ਤੇ ਅਗਲਾ ਪੈਸੇ ਦਿੰਦਾ ਹੀ ਆ, ਤੇ ਜੇ ਰੱਬ ਦੇ ਦਿਹਾੜੀ ਲਾਈਏ ਤੇ ਉਹ ਵੀ ਕਿਉਂ ਰੱਖੂਗਾ, ਏਡਾ ਨਿਆਣਾ ਉਹ ਵੀ ਨਹੀਂ ਗਾ ਜੀ।
1: ਹਾਂਜੀ,
3: ਹੁਣ ਆ ਜੀ ਤੁਹਾਡੀ ਐਸ ਆਈ ਆਰ ਵਾਲਾ ਖਬਰ ਜੋ ਤੁਹਾਡਾ ਦੇਸ਼ ਹੋਇਆ ਕਿ ਪਹਿਲਾਂ ਇਸ ਖਬਰ ਨੂੰ ਲੈਣਾ ਆ ਜੀ।
1: ਮੈਂ ਸੋਚਦਾ ਸੀਗਾ ਕਿੱਥੇ ਟਰੰਪ ਸਾਹਿਬ ਵੀ ਉੱਥੇ ਦੀਆਂ ਕੋਰਟ ਦੇ ਨਾਲ ਪੰਗਾ ਲੈ ਬੈਠੇ, ਤੇ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਇੰਡੀਆ ਦਾ ਚੋਣ ਕਮਿਸ਼ਨ ਸੀਗਾ ਉਹਦੀ ਬੜੀਆਂ ਤਾਰੀਫਾਂ ਦੇ ਪੁਲ ਬੰਨੇ ਕਿ ਉੱਦਾਂ ਦਾ ਇਹ ਸਿਸਟਮ ਸਾਡੇ ਅਮੈਰੀਕਾ ਦੇ ਵਿੱਚ ਵੀ ਭਾਈ ਲਾਗੂ ਹੋਣਾ ਚਾਹੀਦਾ ਹੈ, ਤੇ ਪਰ ਅੱਜ ਜੋ ਹਾਲਾਤ ਬਣੇ ਨੇ ਜਿਸ ਦੇ ਵਿੱਚ ਆਪਾਂ ਝਾਤ ਮਾਰੀਏ ਤਾਂ ਐਸ ਆਈ ਆਰ ਮੁੱਦਾ ਜਿਹੜਾ ਸੀਗਾ ਉਹਦੇ ਵਿੱਚ ਗਣੇਸ਼ ਕੁਮਾਰ ਹੁਣੀ ਜਿਹੜੇ ਸਨ ਫਸਦੇ ਨਜ਼ਰ ਆ ਰਹੇ ਨੇ ਜੀ, ਅਤੇ ਲੋਕਤੰਤਰ ਦਾ ਜੋ ਹਾਲਾਤ ਬਣਦੇ ਸੀਗੇ ਜਿਹੜਿਆਂ ਨੇ ਲੋਕਾਂ ਨੇ ਆਵਾਜ਼ ਚੁੱਕੀ ਸੀ, ਉਹ ਚਾਹੇ ਸਮਾਜ ਸੇਵੀ ਚਾਹੇ ਜਿਹੜੇ ਇਹਨਾਂ ਵੋਟ ਨੀਤੀ ਦੇ ਕਹਿ ਸਕਦੇ ਹਾਂ ਹੱਕ ਦੇ ਵਿੱਚ, ਅਤੇ ਜਿਹੜੇ ਜਾਗਰੂਕ ਲੋਕ ਨੇ ਕਾਫੀ ਲੰਮੇ ਤੋਂ ਇਸ ਦੇ ਵਿੱਚ ਸੰਘਰਸ਼ ਕਰ ਰਹੇ ਨੇ ਵੋਟਾਂ ਕੱਟਣ ਦਾ, ਵੱਢਣ ਦਾ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਨਾ ਕਿਤੇ ਹੁਣ ਦੋ ਚੋਣ ਕਮਿਸ਼ਨਰਾਂ ਦੇ ਜਿਹੜੇ ਇਤਰਾਜ਼ ਤੋਂ ਬਾਅਦ ਸਿਆਸੀ ਪਾਰਾ ਵੀ ਵਧਿਆ ਹੈ, ਅਤੇ ਵਿਰੋਧੀਆਂ ਦੇ ਵੱਲੋਂ ਸੀ ਏ ਸੀ ਨੂੰ ਜਿਹੜਾ ਹਟਾਉਣ ਦੀ ਮੰਗ ਵੀ ਰੱਖ ਦਿੱਤੀ ਹੈ, ਭਾਈ ਅਸਤੀਫਾ ਦੇਵੋ, ਕਿਵੇਂ ਦੇਖਦੇ ਹੋ?
3: ਪਰ ਬੇਨਤੀ ਇਹ ਹੈਗੀ ਆ ਕਿ ਜਦੋਂ ਟਰੰਪ ਸਾਹਿਬ ਨੇ ਸਿਫਤ ਕਰ ਦਿੱਤੀ ਨਾ ਜੀ,
1: ਜੀ
3: ਤੇ ਆਮ ਜਨਤਾ ਨੂੰ ਤਾਂ ਸ਼ੱਕ ਪਹਿਲਾਂ ਹੈਗਾ ਸੀਗਾ, ਤੇ ਉਹ ਫਿਰ ਜਿਹੜਾ ਕਨਫਰਮ ਹੋ ਗਿਆ ਵੀ ਬੰਦਾ ਇਹ ਇਮਾਨਦਾਰ ਨਹੀਂ ਹੋ ਸਕਦਾ
1: ਜੀ,
3: ਉਹਦਾ ਕਾਰਨ ਇਹ ਹੈਗਾ ਨਾ ਜੀ ਕਿ ਟਰੰਪ ਸਾਹਿਬ ਨੇ ਜੇ ਸਿਫਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਅਨਾਲਿਸਿਸ ਕੀਤਾ ਹੋਊਗਾ ਵੀ ਭਾਈ ਇਹੋ ਜਿਹਾ ਬੰਦੇ ਜਿਹੜੇ ਆ ਵੀ ਬੰਦੇ ਨੂੰ ਮੁੜ ਕੇ ਸੱਤਾ ਦਵਾ ਸਕਦੇ ਆ
1: ਜੀ, ਕਿਉਂਕਿ ਦੇਖੋ ਮੋਦੀ ਸਾਹਿਬ ਨੇ ਵੀ ਤਾਂ ਨਾਰਾ ਲਾਇਆ ਸੀ ਅਮਰੀਕਾ ਜਾ ਕੇ ਅਬ ਕੀ ਬਾਰ ਟਰੰਪ ਸਰਕਾਰ, ਤੇ ਉਹ ਕਹਿੰਦਾ ਹੁਣ ਮੈਂ ਪਿੱਛੇਗਾ ਤੋਂ ਰਵਾਂ, ਮੈਂ ਵੀ ਤਾਂ ਤਾਰੀਫ ਕਰਨੀ ਆ ਥੋੜੀ ਬਹੁਤ ਚਾਹੇ ਕਿਸੇ ਦੀ ਕਰਾਂ ਜੀ।
3: ਚਲੋ ਕਿਸੇ ਤਰੀਕੇ ਮੁੱਲ ਮੋੜਿਆ ਬੰਦੇ ਨੇ, ਮੋੜਿਆ ਤਾਂ
1: ਮੋੜਿਆ ਤਾਂ ਹੈ ਜੀ,
3: ਉਹ ਤਾਂ ਹੁਣ ਜਿਹੜਾ ਹੈਗਾ ਆ ਉਹ ਇਹ ਬੰਦੇ ਵੀ ਚਾਹੁੰਦਾ ਆ, ਉਹ ਇਹ ਵੀ ਚਾਹੁੰਦਾ ਹੈਗਾ ਆ ਵੀ ਤੀਜੀ ਟਰਮ ਵੀ ਮੈਨੂੰ ਮਿਲਣੀ ਚਾਹੀਦੀ ਹੈਗੀ ਆ, ਅਮੈਰੀਕਾ ਦੇ ਵਿੱਚ ਬਹੁਤ ਕੁਛ ਕਰਨ ਵਾਲਾ ਆ, ਜਿੱਦਾਂ ਕੈਪਟਨ ਕਹਿੰਦਾ ਸੀ ਪੰਜਾਬ ਦੇ ਮੁੱਦੇ ਅਜੇ ਮਤਲਬ ਐਡਰੈਸ ਨਹੀਂ ਹੋਏ ਤੇ ਇਸ ਕਰਕੇ ਇੱਕ ਟਰਮ ਮੈਨੂੰ ਹੋਰ ਚਾਹੀਦੀ ਆ,
1: ਕਹਿਣਗੇ ਜਨਮ ਹੋਰ ਤੁਹਾਡੇ ਨਾਮ
3: ਆ ਜਾਓ, ਤੇ ਉਹ ਨਾ ਪਹਿਲਾਂ ਪਹਿਲੀ ਜਿਹੜੀ ਟਰਮ ਚ ਇਹ ਬਣਿਆ ਸੀ ਜੀ, ਉਦੋਂ ਇਹਨੇ ਲਾਸਟ ਟਰਮ ਕਹਿ ਕੇ ਜਿਹੜਾ ਹੈਗਾ ਆ ਇਲੈਕਸ਼ਨ ਜਿੱਤਿਆ ਸੀ
1: ਬਿਲਕੁਲ,
3: ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਫੇਰ ਮਨ ਬੇਈਮਾਨ ਹੋ ਗਿਆ ਵੀ ਨਹੀਂ ਇੱਕ ਟਰਮ ਹੋਰ ਜੀ ਅਜੇ ਪੰਜਾਬ ਦੇ ਮੁੱਦੇ ਐਡਰੈਸ ਨਹੀਂ ਹੋਏ
1: ਜੀ,
3: ਸੋ ਏਦਾਂ ਹੀ ਟਰੰਪ ਸਾਹਿਬ ਸੋਚਦੇ ਹੈਗੇ ਆ ਵੀ ਅਮੈਰੀਕਾ ਜਿਹੜਾ ਹੈਗਾ ਜੀ ਗ੍ਰੇਟ ਬਣਿਆ ਨਹੀਂ, ਇੱਕ ਟਰਮ ਮੈਨੂੰ ਮਿਲ ਜਾਏ ਤੇ ਮੈਂ ਪੂਰੀ ਤਰ੍ਹਾਂ ਗ੍ਰੇਟ ਬਣਾ ਦਊ
1: ਜੀ,
3: ਹਾਂਜੀ ਤੇ ਜਿਹੜੇ ਅਮੈਰੀਕਾ ਦੇ ਵਿੱਚ ਵਾਸੀ ਹੈਗੇ ਉਹ ਕਹਿੰਦੇ ਅਸੀਂ ਤਾਂ ਹੋਰ ਗ੍ਰੇਟ ਐਂਡ ਗ੍ਰੇਟ ਹੋ ਜਾਵਾਂਗੇ ਜੀ
1: ਜੀ,
3: ਜਦੋਂ ਤੇਲ ਦੀਆਂ ਕੀਮਤਾਂ ਡਬਲ ਹੋ ਗਈਆਂ
1: ਜੀ।
3: ਸੋ ਸਰ ਇੱਥੇ ਜਿਹੜਾ ਹੈਗਾ ਆ ਬੜੀ ਚੰਗੀ ਗੱਲ ਹੋਈ ਆ ਜੀ ਜੋ ਵੀ ਹੋਇਆ, ਕਾਰਨ ਇਹ ਹੈਗਾ ਆ ਕਿ ਨਹੀਂ ਤਾਂ ਇਹ ਜਿਹੜੇ ਦੋ ਕਮਿਸ਼ਨਰ ਨਾਲ ਲੱਗੇ ਸੀ ਚੀਫ ਕਮਿਸ਼ਨਰ ਦੇ, ਉਹ ਲੋਕੀ ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਸੀ ਕਿ ਇਹ ਵੀ ਸਾਰੇ ਮਿਲੇ ਹੋਏ ਆ ਤੇ ਇਹ ਜਿਹੜੇ ਆ ਹਾਂਜੀ ਵੀ ਰਲੇ ਮਿਲੇ ਆ ਤੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਜੀ। 30 ਸਟੇਟਾਂ ਦੇ ਵਿੱਚ 13 ਕਰੋੜ ਵੋਟਾਂ ਜਿਹੜੀਆਂ ਹੈਗੀਆਂ ਵੋਟਰ ਜਿਹੜਾ ਆ ਉਹ ਬਾਹਰ ਰਹਿ ਗਿਆ ਜੀ ਲਿਸਟ ਤੋਂ
1: ਜੀ। ਮੈਂ ਵੈਸੇ ਜੇ ਅੰਕੜਾ ਦੇਖਦੇ ਸੈਣੀ ਸਾਹਿਬ ਬੰਗਲਾਦੇਸ਼ੀ ਜਿਹਨਾਂ ਕਰਕੇ ਸਾਰਾ ਕੁਝ ਪ੍ਰਕਿਰਿਆ ਕੀਤੀ ਜਾ ਰਹੀ ਹੈ, ਉਹਨਾਂ ਦੀ ਤਾਂ ਆਬਾਦੀ 11 ਕੁ ਕਰੋੜ ਹੈਗੀ ਆ ਜੀ, ਤੇ ਵੋਟਾਂ ਲਗਭਗ ਦੇਖਦੀਆਂ
3: ਸਾਡੇ ਤਾਂ 13 ਕਰੋੜ ਇਹਨਾਂ ਨੇ ਛੱਡ ਦਿੱਤੇ
1: ਜੀ।
3: ਭਾਰੀ ਸਾਹਿਬ ਮੈਂ ਨਾ ਤੁਸੀਂ ਇਸ ਚੀਜ਼ ਦਾ ਗਵਾਹ ਮੁਕੱਦਰ ਵੀਰ ਹੈਗਾ ਆ, ਮੈਂ ਇਸ ਚੀਜ਼ ਦੇ ਉੱਤੇ ਆਰਗੂ ਕਰਦਾ ਰਿਹਾ ਹੈਗਾ ਆ ਵੀ ਜਿਹਨਾਂ ਦੀਆਂ ਡਬਲ ਵੋਟਾਂ ਹੈਗੀਆਂ ਜਿਹਨਾਂ ਦੀਆਂ ਜਾਲੀ ਵੋਟਾਂ ਬਣੀਆਂ ਆ ਉਹ ਕੱਟ ਹੋਣੀਆਂ ਚਾਹੀਦੀਆਂ, ਤੁਸੀਂ ਵੀ ਦੇਖਿਆ ਹੋਣਾ ਕਿ ਮੈਂ ਇਸ ਚੀਜ਼ ਦੀ ਵਕਾਲਤ ਕਰਦਾ ਰਿਹਾ ਹੈਗਾ ਆ ਜੀ, ਹਾਂਜੀ ਬਟ ਜਦੋਂ ਹੁਣ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਕੱਟ ਹੋਣ ਲੱਗ ਪਈਆਂ ਜੀ
1: ਬਿਲਕੁਲ
3: ਤੇ ਉਹ ਮਤਲਬ ਜਿਹੜਾ ਆ ਦੂਰ ਕੀ ਜਾਣਾ, ਮੇਰੇ ਭਾਂਜੇ ਦੀ ਵੋਟ ਜਿਹੜੀ ਹੈਗੀ ਆ ਉਹ ਆਰਮੀ ਦੇ ਵਿੱਚ ਆ ਤੇ ਉਹਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਜੀ,
1: ਜੀ ਬਿਲਕੁਲ ਹੈ ਜੀ।
3: ਤੂੰ ਹੁਣ ਚਲੋ ਚਾਰਾ ਚੋਰੀ ਕਰ ਲਾਂਗੇ, ਨਹੀਂ ਤਾਂ ਸਾਡੇ ਕੋਲ ਤਾਂ ਫਿਰ ਰਿੱਟ ਕਰ ਦਿਆਂਗੇ, ਹੋਰ ਤੇ ਕੀ ਆ।
1: ਜੀ
3: ਬਟ ਇਹ ਜਿਹੜਾ ਆ ਲੋਕਾਂ ਵਾਸਤੇ ਤਾਂ ਪ੍ਰੋਬਲਮ ਖੜੀ ਹੋ ਗਈ ਨਾ ਜੀ।
1: ਬਿਲਕੁਲ, ਖੱਜਲ ਖਵਾਰ ਤਾਂ ਕੀਤਾ ਨਾ ਜੀ।
3: ਹੁਣ ਸਵਾਲ ਇਹ ਹੈਗਾ ਆ ਕਿ ਤੁਸੀਂ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਲਿਆਉਣਾ ਆ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚੋਂ ਲੋਕਾਂ ਦਾ ਮੋਹ ਭੰਗ ਕਰਨਾ,
1: ਭੰਗ ਕਰਨਾ ਜੀ।
3: ਫਿਰ ਤੁਸੀਂ ਸਰ ਇੱਦਾਂ ਕਰਦੇ ਆ ਨਾ ਜੀ, ਇਹ ਬਹੁਤ ਸ਼ਰੂਡ ਹੈਗੇ ਆ ਜੀ।
1: ਜੀ
3: ਇੱਕ ਚੀਜ਼ ਹੈਗੀ ਆ ਫੈਸਿਲਿਟੀ ਜਿਹੜੀ ਆ ਚੀਜ਼, ਉਹ ਵੋਟਰ ਜਿਹੜੀ ਹੈ ਵੋਟ ਜਿਹੜੀ ਆ ਬਣਨੀ ਹੈ ਨਾ ਜੀ,
1: ਜੀ
3: ਉਹਦੇ ਨਾਲ ਕੱਲੀ ਵੋਟ ਕਾਸਟ ਨਹੀਂ ਨਾ ਹੋਣੀ ਜੀ, ਉਹਦੇ
1: ਜੀ
3: ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਆਇਡੈਂਟੀਫਿਕੇਸ਼ਨ ਬੰਦੇ ਦੀ ਤੈਅ ਕਰਨੀ ਆ ਜੀ।
1: ਜੀ
3: ਸੋ ਇਸ ਕਰਕੇ ਬੰਦੇ ਵਾਸਤੇ ਜ਼ਰੂਰੀ ਹੋ ਜਾਣਾ, ਮੈਂਡੇਟਰੀ ਹੋ ਜਾਣਾ ਕਿ ਵੋਟ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਵੋਟ ਬਣੀ ਜ਼ਰੂਰ ਹੋਣੀ ਚਾਹੀਦੀ ਹੈ ਜੀ।
1: ਕਈ ਵਾਰੀ ਸੈਣੀ ਸਾਹਿਬ ਮੈਂ ਸੋਚਦਾ ਹੁੰਦਾ ਸੀ ਇਸ ਚੀਜ਼ ਦੇ ਉੱਤੇ, ਚਲੋ ਆਪਣੇ ਅੰਦਰ ਹੀ ਮਨ ਦੇ ਕਿ ਪਤਾ ਨਹੀਂ ਡੈਮੋਕ੍ਰੇਸੀ ਜਾਂ ਕਹਿ ਲਓ ਕਿ ਡਿਕਟੇਟਰਸ਼ਿਪ ਜਾਂ ਚੋਣ ਪ੍ਰਕਿਰਿਆ ਜੋ ਹੈਗੀ ਆ, ਮਤਲਬ ਕਿ ਉਹ ਕਿ ਵੋਟਿੰਗ ਦੇ ਉੱਤੇ ਨਿਰਭਰ ਕਰਦੀ ਹੈ। ਮੈਨੂੰ ਉਹ ਸਮਾਂ ਚੇਤੇ ਆਉਂਦਾ ਜਦੋਂ ਅਮਰੀਕਾ ਦੇ ਵਿੱਚ ਬਹੁਤ ਮਾਹੌਲ ਖਰਾਬ ਸੀਗਾ ਅਤੇ ਮਨਮੋਹਨ ਸਿੰਘ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਇਕਨੋਮਿਕ ਸਿਸਟਮ ਨੂੰ ਸੂਤ ਕਰਨ ਦੇ ਲਈ ਜਾਂ ਉਹਨਾਂ ਤੋਂ ਸਲਾਹਾਂ ਲਈਆਂ ਗਈਆਂ, ਸਾਰਾ ਕੁਝ ਢਾਂਚਾ ਕ੍ਰੀਏਟ ਕਰਨ ਦੇ ਲਈ ਸਾਰਾ ਕੁਝ, ਤਾਂ ਉਦੋਂ ਹੀ ਜਿਹੜਾ ਸੀਗਾ ਉਸ ਸਮੇਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਹੋਊਗਾ ਇੰਡੀਆ ਤਾਂ ਉਹ ਮਨਮੋਹਨ ਸਿੰਘ ਹੋਏਗਾ। ਅਤੇ ਉਹ ਹੀ ਉਹ 2-4 ਸਾਲਾਂ ਬਾਅਦ ਜਦੋਂ ਚੋਣ ਹੋਈ ਹੈ ਤਾਂ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਆ ਗਈ ਸੀ ਅਤੇ ਉਹ PMB ਬਣ ਗਏ ਜੀ। ਅਤੇ ਉਹ ਚੀਜ਼ ਤੋਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚੋਂ ਹੀ ਮਨ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸੱਚੀ ਹੀ ਲੋਕਾਂ ਦੀ ਜਿਹੜੀ ਵੋਟ ਪਵਾਈ ਜਾਂਦੀ ਆ ਉਹ ਗਿਣੀ ਜਾਂਦੀ ਹੈ ਜਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਲੀਡਰਸ਼ਿਪ ਨੂੰ ਜਿਹੜਾ ਚੁਣਿਆ ਜਾਂਦਾ ਹੈ, ਕਿ ਇਹ ਸਿਰਫ ਇੱਕ ਲੋਕ ਦਿਖਾਵਾ ਹੈਗਾ ਆ, ਮਤਲਬ ਕਿ ਤੁਹਾਡੀ ਵੋਟ ਲਈ ਜਾਂਦੀ ਹੈ ਜਾਂ ਡੈਮੋਕ੍ਰੇਸੀ ਹੈ, ਦੁਨੀਆ ਦੀ ਵੱਡੀ ਡੈਮੋਕ੍ਰੇਸੀ ਹੈ ਜੀ, ਜੇ ਹੈ ਜੀ ਵੋ ਆ, ਸਾਰੇ ਮੁਲਕ ਜਿਹੜੇ ਕਰਦੇ ਹੀ ਹੈ ਅਤੇ ਇਕੱਲਾ ਇੰਡੀਆ ਦੀ ਗੱਲ ਨਹੀਂ ਕਰਦਾ, ਹੋਰ ਮੁਲਕਾਂ ਦੇ ਉੱਤੇ ਵੀ ਮੈਂ ਕਈ ਵਾਰੀ ਇਹ ਚੀਜ਼ ਨੂੰ ਸੋਚਦਾ, ਪਰ ਇਹਨਾਂ ਨੇ ਤਾਂ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਮੇਰੀ ਗੱਲ ਦੇ ਉੱਤੇ ਲੱਗਦਾ ਮੈਨੂੰ।
3: ਪਰ ਸਭ ਸਮਾਂ ਬਦਲ ਗਿਆ, ਜਿੱਥੇ ਤੱਕ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੈਗੀ ਨਾ ਜੀ,
1: ਜੀ
3: ਤੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹਨਾਂ ਨੇ ਅਬਿਲਿਟੀ ਦੇਖੀ ਤੇ ਅਬਿਲਿਟੀ ਨੂੰ ਉਹਨਾਂ ਨੇ ਕਿਹਾ ਵੀ ਓਨਰ ਹੋਊਗਾ, ਤੇ ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਹਾਂ ਇਸ ਬੰਦੇ ਦੇ ਵਿੱਚ ਕਾਬਲੀਅਤ ਹੈਗੀ ਆ ਤੇ ਇਹ ਬੰਦਾ ਇੱਕ ਨਾ ਇੱਕ ਦਿਨ ਜਿਹੜਾ ਆ ਪ੍ਰਧਾਨ ਮੰਤਰੀ ਬਣੂਗਾ। ਉਹਨਾਂ ਨੇ ਤਾਂ ਇਹ ਸੋਚਿਆ ਕਿ ਜਿਹੜੀ ਲੀਡਰਸ਼ਿਪ ਕੋਈ ਵੀ ਹੈਗੀ ਆ ਉਹ ਇਸ ਇੰਟੈਲੀਜੈਂਸ ਦਾ ਬੁੱਲ ਪਾਊਗੀ
1: ਪਾਊਗੀ,
3: ਤੇ ਕਾਂਗਰਸ ਨੇ ਪਾਇਆ ਵੀ
1: ਜੀ।
3: ਤੇ ਵੈਸੇ ਜਿਹੜਾ ਹੈਗਾ ਆ ਕਿ ਬੰਦੇ ਦੀ ਇੰਟੈਲੀਜੈਂਸ ਤੇ ਤੇਜ਼ ਤਰਾਰ ਜਿਹੜਾ ਬੰਦਾ ਹੁੰਦਾ ਆ, ਤੇ ਨਹਿਰੂ ਨੇ ਮਤਲਬ ਜਿਹੜਾ ਆ ਇੱਕ ਫੋਰਨ ਡੈਲੀਗੇਟ ਆਇਆ ਸੀ ਉਹਨਾਂ ਨੂੰ ਕਿਹਾ ਵੀ ਆਓ ਮੈਂ ਤੁਹਾਨੂੰ ਇੱਕ ਬੰਦੇ ਨਾਲ ਮੁੰਡੇ ਨਾਲ ਮਿਲਾਵਾਂ, ਤੇ ਉਹ ਵਾਜਪੇਈ ਨਾਲ ਜਿਹੜਾ ਹੈਗਾ ਆ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਵਨ ਡੇ ਹੀ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ। ਹਾਂਜੀ ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਨਹਿਰੂ ਨੇ ਭਵਿੱਖਬਾਣੀ ਕਰ ਦਿੱਤੀ ਸੀ, ਹਾਲਾਂਕਿ ਉਹ ਆਪੋਜਿਟ ਪਾਰਟੀ ਦੇ ਵਿੱਚ ਸੀਗੇ ਜੀ ਵਾਜਪੇਈ ਸਾਹਿਬ।
1: ਜੀ
3: ਉਹ ਇੰਟਲੈਕਚੁਅਲ ਦੇ ਮਤਲਬ ਜਿਹੜਾ ਹੈਗਾ ਆ ਟੈਲੈਂਟ ਦੇਖ ਕੇ ਤੇ ਭਵਿੱਖਬਾਣੀ ਕਰ ਦਿੰਦੇ ਹੈਗੇ ਆ ਜਾਂ ਇੱਦਾਂ ਦੀ ਕੋਈ ਗੱਲ ਆਸ ਰੱਖ ਲੈਂਦੇ ਹੈਗੇ ਆ ਜੀ।
1: ਜੀ
3: ਹੁਣ ਸਮਾਂ ਬਦਲ ਗਿਆ ਸਰ,
1: ਜੀ
3: ਹੁਣ ਸਮਾਂ ਇਹ ਹੈਗਾ ਆ ਜੀ ਕਿ ਜਿਹੜੇ ਬੰਦੇ ਨੂੰ ਜੁਗਾੜ ਲਾਉਣਾ ਆਉਂਦਾ ਆ ਉਸ ਬੰਦੇ ਦਾ ਜਿਹੜਾ ਆ ਪਤਾ ਹੁੰਦਾ ਵੀ ਇਹਨੇ ਅੱਗੇ ਚੱਲ ਜਾਣਾ ਜੀ।
1: ਜੀ
3: ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹ ਤੁਹਾਡੀ ਜਿੰਨੀ ਮਰਜ਼ੀ ਹੋਵੇ, ਜੇ ਤੁਹਾਨੂੰ ਜੁਗਾੜ ਲਾਉਣਾ ਨਹੀਂ ਆਉਂਦਾ ਤੁਸੀਂ ਮਤਲਬ ਤਰੱਕੀ ਨਹੀਂ ਕਰ ਸਕਦੇ, ਅੱਗੇ ਨਹੀਂ ਜਾ ਸਕਦੇ, ਅਹੁਦਾ ਨਹੀਂ ਅਟੇਨ ਕਰ ਸਕਦੇ।
1: ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਜੀ ਹੁਣ ਗੱਲ ਤਾਂ ਇਹ ਹੈ ਕਿ ਦੋ ਕਮਿਸ਼ਨਰ ਜਿਹੜੇ ਆ ਉਹ ਕਹਿੰਦੇ ਆ ਵੀ ਸਾਡੀ ਤਾਂ ਸੁਣੀ ਨਹੀਂ ਗਈ ਜੀ।
1: ਜੀ
3: ਸਾਡੇ ਜਿਹੜਾ ਹੈਗਾ ਆ ਇਹ ਦੇਖੋ ਇਹਨਾਂ ਨੇ ਪਹਿਲਾਂ ਜਿਹੜਾ ਆ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਾ ਇੱਦਾਂ ਦੀ ਮਿੰਟੀ ਦੇ ਦਿੱਤੀ ਜਿੱਦਾਂ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ,
1: ਬਿਲਕੁਲ ਹੈ ਜੀ,
3: ਕਿ ਉਹ ਕੁਛ ਵੀ ਕਰ ਲਏ ਹੀ ਕਾਂਟ ਬੀ ਪ੍ਰੋਸੀਕਿਊਟਿਡ,
1: ਜੀ
3: ਆਫਟਰ ਹਿਸ ਰਿਟਾਇਰਮੈਂਟ ਹੀ ਕਾਂਟ ਬੀ ਕਾਲਡ ਇਨ ਦਾ ਕੋਰਟ ਫਾਰ ਦੋਜ਼ ਐਕਟਸ ਵਿਚ ਹੈਵ ਡਨ ਡਿਊਰਿੰਗ ਡਿਊਟੀ ਟਾਈਮ। ਹਾਂਜੀ ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਜਦੋਂ ਉਹਨੇ ਡਿਊਟੀ ਟਾਈਮ ਜੇ ਜੋ ਕੁਛ ਕੀਤਾ ਆ ਉਹਨੂੰ ਤੁਸੀਂ ਬਾਅਦ ਦੇ ਵਿੱਚ ਵੀ ਕੁਐਸਚਨ ਨਹੀਂ ਕਰ ਸਕਦੇ। ਜਦੋਂ ਇੰਨੀ ਜ਼ਿਆਦਾ ਲਿਬਰਟੀ ਦਿੱਤੀ ਹੋਵੇ ਫਿਰ ਅਗਲੇ ਕੋਲੋਂ ਜੋ ਮਰਜ਼ੀ
1: ਕਰਾ ਲਓ ਜੀ, ਬਿਲਕੁਲ
3: ਅਗਲੇ ਨੂੰ ਪਹਿਲਾਂ ਤੇਰੇ ਅਸੀਂ ਕੰਡੇ ਕੱਢ ਦਿੱਤੇ ਆ ਤੈਨੂੰ ਕੋਈ ਪੁੱਛਣ ਵਾਲਾ ਨਹੀਂ ਜੋ ਮਰਜ਼ੀ ਕਰ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ ਪਤਾ ਨਹੀਂ ਇਹਨਾਂ ਦਾ ਜਿਹੜਾ ਤਰੀਕਾ ਕੀ ਸੀ ਇੱਕ ਫਾਰਮ 6 ਹੈਗਾ ਆ, ਉਹਦੇ ਉੱਤੇ ਵੀ ਉਹਨਾਂ ਨੇ ਜਿਹੜੇ ਦੋਨੇ ਕਮਿਸ਼ਨਰ ਆ ਉਹਨਾਂ ਨੇ ਇਤਰਾਜ਼ ਦਿੱਤਾ ਸੀ
1: ਜੀ
3: ਕਿ ਭਾਈ ਆਹ ਤਾਂ ਹੋਇਆ ਵੀ ਹਾਂ ਜੀ ਮੈਂ ਆਪਣਾ ਨਾਂ ਐਡਰੈਸ ਸਾਰਾ ਕੁਝ ਦੇਣਾ ਹੈਗਾ, ਮੈਂ ਆਪਣੀ ਪ੍ਰੇਟੇ ਜੀ ਜਿਹੜੀ ਹੈਗੀ ਆ ਉਹ ਵੀ ਮੇਰੇ ਦਾਦੇ ਦੀ ਵੋਟ ਕਿੱਥੇ ਸੀ ਤੇ ਮੇਰੇ ਬਾਬੇ ਦੀ ਵੋਟ ਕਿੱਥੇ ਸੀ,
1: ਉਹ
3: ਉਹ
1: ਅਧਿਕਾਰ
3: ਸਾਰੀਆਂ
1: ਥੋੜੀ ਜਿਹਾ
3: ਚੀਜ਼ਾਂ
1: ਘੱਟ
3: ਜਿਹੜੀਆਂ
1: ਕਰਨ
3: ਮੈਂਸ਼ਨ ਰੱਖਣੀਆਂ
1: ਜੀ,
3: ਉਹ ਮੈਂਡੇਟਰੀ ਕਿਉਂ ਕੀਤਾ ਹੈਗਾ ਜੀ, ਉਹ
1: ਜੀ
3: ਸਾਰੀਆਂ ਚੀਜ਼ਾਂ ਤੇ ਹੈਗਾ ਜੀ। ਇਹ ਹੁਣ ਜਿਹੜਾ ਮਸਲਾ ਹੈਗਾ ਇਹ, ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਸੁਪਰੀਮ ਕੋਰਟ ਦੇ ਵਿੱਚ ਦੋ ਜੱਜਾਂ ਦੀ ਬੈਂਚ ਕੋਲ ਵਿਚਾਰੀ ਜਾਂਦੀ ਸੀ, ਹੁਣ ਜਿਹੜਾ ਹੈਗਾ ਇਹਨਾਂ ਦੇ ਮਤਲਬ ਇਤਰਾਜ਼ ਕਰਨ ਦੇ ਨਾਲ ਹੋ ਸਕਦਾ ਮੈਟਰ ਜਿਹੜਾ ਹੈਗਾ ਇਹ ਫੁੱਲ ਬੈਂਚ ਕੋਲ ਜਾਵੇ, ਕਿ ਇਹ ਜੋ ਸਰਕਾਰ ਦਾ ਜਨਰਲੀ ਕੀ ਹੁੰਦਾ ਹੈ ਜੀ ਕਿ ਜਨਰਲੀ ਪਾਰਲੀਮੈਂਟ ਦਾ ਕੋਈ ਵੀ ਜਿਹੜਾ ਆ ਸਟੈਚੂ ਹੁੰਦਾ ਉਹਨੂੰ ਸੁਪਰੀਮ ਕੋਰਟ ਸੈਟਿਸਫਾਈਡ ਨਹੀਂ ਕਰਦੀ
1: ਜੀ,
3: ਅਨਲੈਸ ਐਂਡ ਅੰਟਿਲ ਇਟ ਇਜ਼ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ
1: ਜੀ।
3: ਹੁਣ ਇਹ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ ਹੈ ਹੀ ਆ ਜੀ ਕਿ ਇੱਕ ਬੰਦਾ ਜਿਹੜਾ ਹੈਗਾ ਇੰਨੀ ਅਮੈਨਿਟੀ ਇੰਜੋਏ ਕਰੇ ਕਿ ਉਹਦੇ ਕੀਤੇ ਉਹ ਕਿਉਂ ਸਹੀ ਕੰਮ ਕਰੂਗਾ ਜੀ,
1: ਜੀ
3: ਉੱਥੇ ਗਲਤ ਪੋਸੀਬਿਲਿਟੀ ਜਿਹੜੀ ਹੈਗੀ ਆ ਵਧੇਗੀ ਸਗੋਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਇਹ ਰਿਟ ਇਨ ਦਾ ਲੌਂਗ ਰਨ ਚਾਹੇ ਸ਼ਾਰਟ ਟਰਮ ਦੇ ਵਿੱਚ ਇਹ ਫਾਈਲ ਹੋਏਗੀ ਔਰ ਇਹ ਐਡਮਿਟ ਵੀ ਹੋਏਗੀ ਔਰ ਇਹਦੇ ਤੇ ਜਿਹੜਾ ਹੈਗਾ ਕੋਈ ਫੈਸਲਾ ਵੀ ਪੋਜ਼ਿਟਿਵ ਆਏਗਾ ਜਿਹੜਾ ਕਿ ਸਰਕਾਰ ਦੇ ਅਗੇਂਸਟ ਹੋਏਗਾ। ਬਟ ਕਰਨਾ ਕੀ ਆ ਜੀ, ਜਦੋਂ ਤੱਕ ਇਹ ਕੰਮ ਹੋਣਾ ਆ ਜੀ ਤਦ ਤੱਕ ਜਿਹੜਾ ਹੈਗਾ ਆ ਸਰਕਾਰਾਂ ਬਦਲੀਆਂ ਜਾ ਚੁੱਕੀਆਂ ਹੋਣਗੀਆਂ ਜਾਂ ਤਾਂ ਵੀ ਦੁਬਾਰਾ ਟਰਮ ਜੋ ਉਹਨਾਂ ਨੇ ਗੋਲ ਰੱਖਿਆ ਸੀ ਉਹ ਅਚੀਵ ਕੀਤਾ ਜਾ ਚੁੱਕਾ ਹੋਏਗਾ
1: ਜੀ। ਪਰ ਸਾਇੰਸ ਸਾਹਿਬ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਆਪ ਵੀ ਸਮਝਣਾ ਮੈਂ ਵੀ ਸਮਝਣਾ ਹੋਵੇ ਜਾਂ ਦੋਸਤ ਵੀ ਜਿਹੜੇ ਲਾਅ ਦੇ ਨਾਲ ਨਹੀਂ ਜੁੜੇ ਹੋਏ, ਜੇ ਸਪਸ਼ਟ ਸ਼ਬਦਾਂ 'ਚ ਜਾਂ ਦੇਸੀ ਭਾਸ਼ਾ 'ਚ ਕਹੀਏ ਕਿ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦਾ, ਉਹਦਾ ਕੰਮ ਹੁੰਦਾ ਕਿ ਔਰਗਨਾਈਜ਼ ਕਰਨਾ, ਮਤਲਬ ਕਿ ਚੋਣਾਂ ਦੀ ਪ੍ਰਕਿਰਿਆ ਜਿਹੜੀ ਆ ਜਾਂ ਉਹਦੇ ਵਿੱਚ ਤੇ ਉਹਨੂੰ ਉਸ ਹਿਸਾਬ ਦੇ ਨਾਲ ਅੱਗੇ ਕਰਨਾ, ਨਾ ਕਿ ਉਹਦੇ ਵਿੱਚ ਚੇਂਜਸ ਕਰਨਾ ਕਹਿ ਸਕਦੇ, ਮਤਲਬ ਉਹਦੇ ਵਿੱਚ ਬਦਲਾਅ ਨਹੀਂ ਕੀਤੇ ਜਾ ਸਕਦੇ ਜੋ ਲਾਅ ਹੈਗਾ ਆ, ਬਸ ਉਹਨਾਂ ਦਾ ਅਰੇਂਜਮੈਂਟ ਹੀ ਕਰਨਾ ਹੁੰਦਾ ਜੀ, ਪ੍ਰਕਿਰਿਆ ਕਰਨੀ ਹੁੰਦੀ ਅੰਦਰ ਜਾਣਾ, ਮਤਲਬ ਕਿ ਕਿਸ ਹਿਸਾਬ ਦੇ ਨਾਲ ਸਭ ਠੀਕ ਠਾਕ ਸਲਾਮਤ ਜਿਹੜੀ ਆ ਚੋਣ ਪ੍ਰਕਿਰਿਆ ਜਿਹੜੀ ਆ ਆਰੰਭੀ ਜਾਵੇ ਤੇ ਉਹ ਸਮਾਪਤੀ ਕੀਤੀ ਜਾਵੇ ਜੀ। ਕਹਿਣ ਦਾ ਮਤਲਬ ਇਹ
3: ਸਰ ਵੋਟਾਂ ਦੀ ਸੁਧਾਈ ਜਿਹੜੀ ਹੈਗੀ ਆ ਕਰਦੇ ਆ ਜੀ, ਅੱਗੇ ਵੀ ਕਰਦੇ ਰਹੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਸੀ
1: ਜੀ।
3: ਪਰ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਆ ਇੱਕ ਮੋਟਿਵ ਰੱਖ ਕੇ ਇੱਕ ਡਿਜ਼ਾਈਨ ਰੱਖ ਕੇ ਕਿ ਵੋਟਾਂ ਦੀ ਜਿਹੜੀ ਹੈਗੀ ਆ ਉਹ ਸੁਧਾਈ ਨਹੀਂ ਕੀਤੀ, ਕਟਾਈ ਕੀਤੀ, ਕਿਸ ਤਰੀਕੇ ਨਾਲ ਕੀਤੀ ਹੈਗੀ ਆ ਜੀ, ਵੀ ਉਹਦਾ ਇੱਕ ਜਿਹੜਾ ਆ ਉਹ ਚਾਰਟ ਬਣਾ ਲਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨੂੰ ਟਰੈਪ ਚ ਲਿਆ ਜਾਵੇ ਤੇ ਉਹਦੀ ਵੋਟ ਜਿਹੜੀ ਹੈਗੀ ਆ ਕੱਟੀ ਜਾ ਸਕਦੀ ਹੈਗੀ ਆ। ਟੂ ਬੀ ਵੈਰੀ ਫਰੈਂਕ, ਮੈਂ ਬੋਲਣਾ ਨਹੀਂ ਸੀ ਚਾਹੁੰਦਾ ਵੀ ਇੱਕ ਫਿਰਕੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕੱਟਣ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਸੀ, ਤੇ ਉਹ ਉਹਨਾਂ ਨੇ ਅਚੀਵ ਵੀ ਕੀਤਾ ਹੋਏਗਾ ਜੀ। ਬੰਗਾਲ ਸਾਡੇ ਸਾਹਮਣੇ ਹੈਗਾ ਜੀ। ਸਰ ਸਾਡੇ ਨਾ ਕਾਨੂੰਨ ਦਾ ਇੱਕ ਬਹੁਤ ਬੇਸਿਕ ਫੰਡਾ ਆ, ਉਹ ਕਹਿੰਦੇ ਆ ਕਿ 100 ਗੁਨਾਹਗਾਰ ਬਸ਼ੱਕ ਤੁਹਾਡੇ ਕੋਲੋਂ ਬਰੀ ਹੋ ਜਾਣ, ਛੁੱਟ ਜਾਣ ਜੀ, ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਸੇ ਵੀ ਏਦਾਂ ਹੀ ਹੈਗਾ ਆ ਜੀ ਵੀ 100 ਵੋਟਾਂ ਜਾਂ ਦੂਜੀਆਂ ਪੈ ਜਾਂਦੀਆਂ ਜਿਹੜੀਆਂ ਡਬਲਿੰਗ ਹੋਈਆਂ ਹੁੰਦੀਆਂ, ਪਰ ਇੱਕ ਵੀ ਜੈਨੂਅਨ ਵੋਟ ਜਿਹੜੀ ਆ ਉਹ ਨਹੀਂ ਸੀ ਛੁੱਟਣੀ ਚਾਹੀਦੀ।
1: ਬਿਲਕੁਲ ਆ ਜੀ, ਬਿਲਕੁਲ।
3: ਇੱਥੇ ਕੀ ਹੈਗਾ ਆ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਏਦਾਂ ਦੀ ਵੋਟ ਜਿਹੜੀ ਆ ਫੇਕ ਵੋਟ ਦੀ ਉਹਨੂੰ ਕੱਟਦੇ ਕੱਟਦੇ 100 ਜੈਨੂਅਨ ਵੋਟਾਂ ਵੀ ਕੱਟ ਜਾਂਦੇ ਹੈਗੇ ਆ, ਉਹਨੂੰ ਫਿਰ ਵੀ ਜਸਟੀਫਾਈ ਠਹਿਰਾਇਆ ਜਾ ਰਿਹਾ ਹੈਗਾ ਜੀ।
1: ਬਿਲਕੁਲ ਆ ਜੀ।
3: ਸੋ ਸਧਾਰਨ ਸ਼ਬਦਾਂ ਦੇ ਵਿੱਚ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਪ੍ਰੋਸੈਸ ਹੋਈ ਆ 30 ਸਟੇਟਾਂ ਦੇ ਵਿੱਚ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੋਟਾਂ ਕੱਟੀਆਂ ਗਈਆਂ ਹੈਗੀਆਂ, ਇਹ ਟਾਕ ਆਫ ਦਾ ਜਿਹੜਾ ਹੈਗਾ ਆ ਟਾਊਨ ਜਿਹਨੂੰ ਕਹਿੰਦੇ ਹੈਗੇ ਆ ਜੀ, ਵੀ ਅੱਗੇ ਚਰਚਾ ਦਾ ਵਿਸ਼ਾ ਜ਼ਰੂਰ ਬਣੂਗਾ ਜੀ। ਸੋ ਇਸ ਕਰਕੇ ਔਰ ਹੋ ਸਕਦਾ ਹੈਗਾ ਇਸ ਪ੍ਰੋਸੈਸ ਦੇ ਉੱਤੇ ਜਿਹੜਾ ਆ ਕੋਈ ਅੰਕੁਸ਼ ਲੱਗੇ ਜਾਂ ਇਹਦੇ ਵਿੱਚ ਮੋਡੀਫਿਕੇਸ਼ਨ ਹੋਵੇ
1: ਜੀ। ਤੇ ਸਹੀ ਸਰ ਪੰਜਾਬ ਦੇ ਵਿੱਚ ਆਈਏ, ਜੋ ਕੁਝ ਮੋਹਾਲੀ ਜਾਂ ਹੋਰ ਖੇਤਰਾਂ ਦੇ ਵਿੱਚ ਈਡੀ ਨੇ ਤਕਰੀਬਨ 23-24 ਵੱਖਰੀਆਂ ਵੱਖਰੀਆਂ ਸਥਾਨਾਂ ਦੇ ਉੱਤੇ, ਦਿੱਲੀ ਦੇ ਵਿੱਚ ਵੀ ਜਿਹੜਾ ਰੇਡ ਕੀਤੀ ਸਾਰਾ ਕੁਝ ਹੋਇਆ, ਕੱਲ੍ਹ ਤਾਂ ਗੱਦੇ ਵੀ ਮੰਗਾ ਲਏ ਗਏ, ਰਾਤ ਵੀ ਉਹਨਾਂ ਨੇ ਕੱਟੀ ਹੈ ਤਾਂ ਅੰਦਰੇ ਹੀ, ਜਿੱਥੇ ਕਹਿੰਦੇ ਕਦੇ ਪੱਤਾ ਨਹੀਂ ਹਿਲਦਾ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ, ਤੇ ਹੁਣ ਕਹਿੰਦੇ ਨੇ ਉਹ ਆਪ ਥੜ ਥੜ ਕੰਬ ਰਹੇ ਨੇ। ਤੇ ਦੂਸਰੇ ਪਾਸੇ ਅੱਜ ਨਵਾਂ ਹੀ ਕੰਮ ਖੁੱਲ੍ਹ ਗਿਆ ਜੀ, ਜੋ ਸੁਰਖੀਆਂ ਲੱਗੀਆਂ ਨੇ ਕਿ ਦੁਪਹਿਰ ਤਕਰੀਬਨ 2:30 ਬਠਿੰਡਾ ਵੀ ਈਡੀ ਪਹੁੰਚ ਗਏ ਜੀ, ਕੈਬਨਿਟ ਮੰਤਰੀ ਜਿਹੜੇ ਪਹਿਲਾਂ ਹੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਲੁਧਿਆਣੇ ਤੋਂ, ਉਹ ਤਾਂ ਹੈਗੇ ਨੇ ਅੰਦਰ ਅਜੇ ਵੀ। ਪਰ ਦੂਸਰੇ ਪਾਸੇ ਹੁਣ ਇਸੇ ਮਹਿਕਮੇ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆ ਉਹਨਾਂ ਦੇ ਭਤੀਜੇ ਦਾ ਘਰ ਵੀ ਈਡੀ ਨੇ ਰੇਡ ਮਾਰ ਲਈ ਆ ਜੀ, ਤੇ ਹਰਦੀਪ ਸਿੰਘ ਮੁੰਡੀਆ ਵੀ ਚਰਚਾ ਦੇ ਵਿੱਚ ਆ ਚੁੱਕੇ ਆ।
3: ਪਾਣੀ ਸਾਹਿਬ ਮੈਂ ਨਾ ਜਦੋਂ ਹੈਡ ਨਿਊਜ਼ ਆਪਣਾ ਹੈਡਿੰਗ ਲਿਖਾਇਆ ਸੀਗਾ ਤੇ ਇਸੇ ਕਰਕੇ ਦਿਲ ਮੰਗੇ ਮੋੜ ਦਾ ਮਤਲਬ ਇਹ ਸੀ ਵੀ ਈਡੀ ਰੱਜਣ ਰੱਜਦੇ ਹੀ ਨਹੀਂ ਪਏ ਜੀ ਈਡੀ ਵਾਲੇ। ਹਾਂਜੀ ਉਹ ਕਿਤੇ ਮੋਹਾਲੀ ਤੋਂ ਬਠਿੰਡੇ ਤੱਕ ਪਹੁੰਚ ਗਏ ਹੈਗੇ, ਇਹਨਾਂ ਨੂੰ ਰਾਜੀ ਨੀ ਆਉਂਦਾ ਵੀ ਤੁਸੀਂ ਲੈ ਜਾਓ ਜਿੰਨੇ ਜਾਣੇ ਹੈਗੇ ਆ ਤੇ ਬਾਕੀ ਹੁਣ ਕੁਛ ਤਾਂ ਛੱਡ ਜਾਓ।
1: ਬਠਿੰਡਾ ਸੈਣੀ ਸਾਹਿਬ ਪੁਰਾਣੀ ਰਾਜਧਾਨੀ ਹੈ, ਦੇਖਿਆ ਜਾਵੇ ਤਾਂ ਉੱਥੇ ਸਭ ਤੋਂ ਵੱਡੀਆਂ ਵੱਧ ਰੇਲਾਂ ਦਾ ਜੰਕਸ਼ਨ ਕਹਿ ਸਕਦੇ ਹਾਂ, ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ ਤਾਂ ਉੱਥੋਂ ਹੀ ਤਾਂ ਕੰਮ ਸ਼ੁਰੂ ਹੁੰਦਾ ਜੀ। ਜੀ
3: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਜਨਰਲੀ ਨਾ ਜਿਹੜਾ ਹੈਗਾ ਆ ਜਦ ਤੱਕ ਰੇਡ ਚੱਲਦੀ ਹੁੰਦੀ ਆ ਨਾ ਜੀ ਤਦ ਤੱਕ ਜਿਹੜਾ ਆ ਸੈਕਸ਼ਨ 16 ਜਿਹੜਾ ਆ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਅਪਲਾਈ ਨਹੀਂ ਕੀਤਾ ਜਾਂਦਾ ਹੋਣਾ। ਉਹ ਹੁੰਦਾ ਹੈਗਾ ਜੀ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੀਜ਼ ਕਰਨ

0: ਤੇ ਉਹਨਾਂ ਨੂੰ ਸੀਜ਼ ਕਰ ਦਿੱਤਾ ਹੈਗਾ ਜੀ।
1: ਜੀ
0: ਹੋਰ ਜਿਹੜਾ ਹੈਗਾ ਆ ਜੀ, ਇੱਕ ਕਹਿੰਦੇ ਹੈਗੇ ਜੀ ਕਿ 290 ਕਰੋੜ ਦਾ ਘਟਾਲਾ ਹੈਗਾ ਆ ਇੱਕ,
1: ਜੀ
0: ਜਿਹੜਾ ਕਿ ਐਕਸਟਰਨਲ ਡਿਵੈਲਪਮੈਂਟ ਚਾਰਜਸ ਦੇ ਨਾਂ ਦੇ ਉੱਤੇ ਹੇਰਾ ਫੇਰੀ ਕੀਤੀ ਹੈਗੀ ਸੀ ਜੀ।
1: ਜੀ
0: 100 ਕਰੋੜ ਦਾ ਕੇਸ ਹੈਗਾ ਜੀ।
1: ਜੀ
0: ਜਦੋਂ ਏਡੇ ਏਡੇ ਵੱਡੇ ਅਮਾਊਂਟ ਦੇ ਕੇਸ ਹੈਗੇ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀ ਪਈ ਆ, ਜਿਤਨੇ ਜਿਹੜਾ ਆ ਇੱਥੇ ਸਤਿੰਦਰ ਜੈਨ ਜਿਹੜਾ ਦਿੱਲੀ ਦਾ ਮੰਤਰੀ ਸੀਗਾ ਜੀ, ਜਿਹੜਾ ਪੰਜਾਬ ਚ ਵੀ ਘੁੰਮਦਾ ਰਿਹਾ, ਉਹਦੇ ਤੇ ਉਹਦੇ ਨੇੜਲੇ ਬੰਦਿਆਂ ਤੇ ਜੀ।
1: ਜੀ
0: ਹੁਣ ਇਹ ਹੈ ਤਾਂ ਦਿੱਲੀ ਲੋਬੀ ਹੀ ਆਈ ਸੀ ਸਰ, ਇੱਥੇ ਪੰਜਾਬ ਵਾਲੇ ਜਿਹੜੇ ਆ ਨਾ ਜੀ, ਇਹ ਗੱਲਾਂ ਗੁੱਲਾਂ ਕਰ ਸਕਦੇ ਹੈਗੇ, ਮਤਲਬ ਹਿਸਾਬ ਕਿਤਾਬ ਦੇ ਵਿੱਚ, ਮਨੀ ਮੈਟਰਸ ਦੇ ਵਿੱਚ ਇਹ ਜ਼ਿਆਦਾ ਕੋਈ ਪਰਵਾਹ ਨਹੀਂ ਕਰਦੇ ਹੈਗੇ
1: ਬਿਲਕੁਲ
0: ਜੀ, ਤੇ ਨਾ ਹੀ ਇੰਨਾ ਇੰਡਲਜ ਕਰਦੇ ਹੈਗੇ ਜੀ।
1: ਜੀ
0: ਤੇ ਮੈਂ ਤਾਂ ਮਤਲਬ ਇਹ ਵੀ ਸੋਚਦਾ ਹੈਗਾ ਆ ਕਿ ਇਹ ਸਾਰੀ ਜਿਹੜੀ ਵਿਉਂਤਬੰਦੀ ਹੈ ਨਾ ਜੀ, ਕਿੱਦਾਂ ਮਤਲਬ ਇੱਥੋਂ ਪੈਸਾ ਕੱਢਣਾ ਆ, ਉਹ ਸਾਰੀ ਉਹ ਜਿਹੜੀ ਦਿੱਲੀ ਦੀ ਟੀਮ ਆਈ ਸੀ ਉਹਨਾਂ ਦੀ ਸੀ ਜੀ।
1: ਬਿਲਕੁਲ
0: ਬਟ ਇਹ ਆ ਕਿ ਮਾਨ ਸਾਹਿਬ ਦੀ ਸਰਕਾਰ ਵੀ ਬਦਨਾਮ ਹੋ ਰਹੀ ਆ, ਤੇ ਇਹਨਾਂ ਦੇ ਆਪ ਇਹ ਚਕੰਨੇ ਹੋਏ ਵੀ ਹੁਣ ਕਿਹਦੇ ਕੋਲ ਚੱਲੇ, ਹੁਣ ਕਿਹਦੇ ਕੋਲ ਚੱਲੇ
1: ਜੀ। ਸੈਣੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹ ਸੀਐਮ ਹਾਊਸ ਤੱਕ ਵੀ ਤਾਰਾਂ ਜੁੜਦੀਆਂ ਨੇ ਜੀ, ਉਹ ਤਾਂ ਇਹ ਵੀ ਕਹਿ ਰਹੇ ਨੇ ਜੀ,
0: ਜੁੜਦੀਆਂ ਹੈਗੀਆਂ। ਪਰ ਸੀਐਮ ਹਾਊਸ ਦਾ ਵੀ ਜਿਹੜਾ ਹੈਗਾ ਨਾ ਜੀ, ਅੱਜ ਮੈਂ ਵੀ ਇੱਕ ਵਿਸ਼ਲੇਸ਼ਣ ਸੁਣਦਾ ਪਿਆ ਸੀਗਾ, ਉਹਦੇ ਵਿੱਚ ਉਹ ਕਹਿੰਦੇ ਹੈਗੇ ਵੀ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਬੀਜੇਪੀ ਦਾ, ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਮਾਨ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਪ੍ਰੋਗਰੈਸ ਨਹੀਂ, ਉੱਥੇ ਜਿਹੜਾ ਹੈਗਾ ਇਹ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਏਦਾਂ ਲੱਗਦਾ ਆ ਵੀ ਜਿੱਦਾਂ ਫੇਵਰ ਕਰਦੇ ਹੁੰਦੇ ਮਾਨ ਸਾਹਿਬ ਨੂੰ, ਇੱਥੇ ਆ ਕੇ ਇੱਥੇ ਵੀ ਸਿੱਧਾ ਹੱਥ ਨਹੀਂ ਪਾ ਰਹੇ ਹੈਗੇ, ਪਤਾ ਨਹੀਂ ਕਿਉਂ। ਮਤਲਬ ਜਿਹੜਾ ਹੈਗਾ ਨਾ ਸਾਰਾ ਕੁਛ ਸਟਾਕ ਇਕੱਠਾ ਕਰਕੇ ਰੱਖੀ ਜਾਂਦੇ ਹੈਗੇ ਆ, ਇਹ ਜਿੱਦਣ ਬੰਬ ਸਿੱਟਣਗੇ ਇੱਕੋ ਵਾਰੀ ਸਿੱਟਣਗੇ ਜੀ,
1: ਸਿੱਟਣਗੇ ਜੀ ਬਿਲਕੁਲ ਜੀ।
0: ਹਾਂਜੀ
1: ਤੇ ਸੈਣੀ ਸਾਹਿਬ,
0: ਤੋ ਇਹਦੇ
1: ਪੰਜਾਬ
0: ਵਿੱਚ
1: ਦੇ
0: ਜਿਹੜਾ
1: ਵਿੱਚ ਨਵੀਆਂ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਜੀ, ਹੁਣ ਸਾਂਝੀਵਾਲ ਤਾਂ ਦਲ ਬਣ ਗਿਆ ਜੀ, ਕਹਿੰਦੇ ਸਰਬੱਤ ਦਾ ਭਲਾ ਇਹ ਵੀ ਕਰਨਗੇ ਕੁਝ ਕੇ, ਮਤਲਬ ਕਿ ਫਿਲਮਾਂ ਵਾਲਾ ਸਿਸਟਮ ਹੀ ਹੈ ਜਾਂ ਚਲੋ ਪਕੜ ਤਾਂ ਚੰਗੀ ਆ, ਮਤੋਜਮਾਨ ਹੋਣਾ ਦੀ ਸਾਰਾ ਕੁਝ ਹੈ, ਪਰ ਜਿੱਦਾਂ ਸਿੱਧੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਜਾਣਾ ਜਾਂ ਸੱਤਾ 'ਚ ਤਾਂ ਨਹੀਂ ਆਏ, ਚਲੋ ਕਿਤੇ ਨਾ ਕਿਤੇ ਚੋਣ ਪ੍ਰਕਿਰਿਆ ਕਹਿ ਲਓ ਜਾਂ MLA ਜਾਂ ਹੋਰ ਸਾਰੀਆਂ ਚੀਜ਼ਾਂ ਬਣਨਗੇ, ਅਤੇ ਜਿਹੜਾ ਇੱਕ ਬਾਹਰ ਰਹਿ ਕੇ ਜਿਹੜਾ ਕਾਜ ਕਰ ਸਕਦੇ ਆ ਜਾਂ ਇੱਕ ਓਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ ਜਾਂ ਸਮਾਜਿਕ ਮੁੱਦੇ ਜਿਹੜੇ ਨੇ ਚੱਕ ਸਕਦੇ ਆ, ਤਾਂ ਉਹ ਤੋਂ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਵੀ ਨਜ਼ਰ ਆਉਂਦੇ ਨੇ। ਅਤੇ ਦੂਸਰੇ ਪਾਸੇ ਨਿਰੰਜਨ ਸਿੰਘ ਹੁਣੀ ਅਤੇ ਸੇਖਵਾਂ ਉਹਨਾਂ ਦੀ ਆਪਾਂ ਗੱਲ ਕੀਤੀ ਸੀ ਕੱਲ੍ਹ, ਅਤੇ ਉਹਨਾਂ ਨੇ ਵੀ ਜਿਹੜੀ ਆ ਵਾਰਸ ਪੰਜਾਬ ਜੁਆਇਨ ਕਰ ਲਈ ਆ ਜੀ, ਅਤੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਔਫਿਸਰ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਉਹ ਡਾਇਰੀਆਂ ਲਿਖਦੇ ਨੇ ਜਾਂ ਕਿਤਾਬਾਂ ਵੀ ਲਿਖਦੇ ਨੇ, ਕੁਝ ਨਾ ਕੁਝ ਚੀਜ਼ਾਂ ਨਸ਼ਰ ਵੀ ਕਰਦੇ ਆ ਜਦੋਂ ਔਨ ਡਿਊਟੀ ਦੇ ਵਿੱਚ ਰਹਿ ਕੇ ਉਹ ਨਈ ਚੀਜ਼ਾਂ ਦਾ ਖੁਲਾਸਾ ਕਰ ਸਕਦੇ ਹੁੰਦੇ ਆ ਸਮਾਜ ਦੇ ਢਾਂਚੇ ਨੂੰ ਸਮਝਣ, ਅਤੇ ਅਫਸਰਸ਼ਾਹੀ ਦੇ ਵਿੱਚ ਜਦੋਂ ਕੰਮ ਕਰਦੇ ਆ ਦੋਵਾਂ ਪੱਖਾਂ ਨੂੰ ਉਹ ਚੰਗੀ ਤਰ੍ਹਾਂ ਵਿਚਾਰ ਸਕਦੇ ਆ, ਅਤੇ ਹੱਕ ਸੱਚ ਦੀ ਗੱਲ ਉਹ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ, ਪਰ ਕਿਤੇ ਨਾ ਕਿਤੇ ਉਹ ਵੀ ਇਸੇ ਪਾਸੇ ਨੂੰ ਤੁਰ ਪਏ ਨੇ ਜੀ।
0: ਪਰ ਸਾਹਿਬ ਮੇਰੀ ਆਪਣੀ ਸੋਚ ਹੈਗੀ ਆ ਜੀ ਕਿ ਇੰਨੀਆਂ ਪਾਰਟੀਆਂ ਪਹਿਲਾਂ ਹੀ ਮੌਜੂਦ ਹੈਗੀਆਂ ਸੀ, ਉੱਥੇ ਇੱਕ ਪਾਰਟੀ ਹੋਰ ਬਣੀ ਹੈਗੀ ਆ, ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਮਾਰਕਾ ਮਾਰੇਗੀ, ਉਹ ਵੀ ਐਨ ਚੋਣਾਂ ਦੇ ਨੇੜੇ ਆ ਕੇ ਜੀ।
1: ਜੀ
0: ਨੋ ਡਾਊਟ ਵੀ ਜਿਹੜੇ ਬੰਦਿਆਂ ਨੇ ਇਹ ਪਾਰਟੀ ਬਣਾਈ ਹੈਗੀ ਆ, ਨਵਕਿਰਨ ਸਿੰਘ ਹੁਣੀ ਤਾਂ ਚਲੋ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈਗੇ ਆ ਜੀ, ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਆ ਚੱਕੇ ਆ ਜੀ, ਤੇ ਹਿਊਮਨ ਰਾਈਟ ਕਮਿਸ਼ਨ ਦੇ ਨਾਲ ਵੀ ਜੁੜੇ ਰਹੇ ਆ ਜੀ,
1: ਜੀਰਾ ਸਾਹਿਬ ਵੀ ਜੁੜੇ ਹੋਣੇ, ਉਹਨਾਂ ਦੇ ਮਿਲ ਦਾ ਮਾਮਲਾ ਸੀਗਾ ਉਹ ਵੀ ਚੱਕਦੇ ਰਹੇ ਨੇ ਸਾਰਾ ਕੁਝ।
0: ਹਾਂਜੀ ਚੱਕਦੇ ਰਹੇ ਹੈਗੇ ਜੀ ਹਾਈ ਕੋਰਟ ਦੇ, ਕਾਫੀ PIL ਵੀ ਪਾਈਆਂ ਜੀ, ਆ ਨਿਰੰਜਨ ਸਿੰਘ ਦੀ ਵੀ PIL ਇਹਨਾਂ ਨੇ ਪਾਈ ਸੀ, ਉਹਦੀ ਟ੍ਰਾਂਸਫਰ ਜਿਹੜੀ ਚੈਲੰਜ ਕੀਤੀ ਸੀ ਉਹ ਇਹਨਾਂ ਨੇ ਕੀਤੀ ਸੀ, ਤੇ ਉਹ ਡੈਟ ਵਾਜ ਟਾਕ ਆਫ ਦਾ ਟਾਊਨ ਔਨ ਦੋਸ ਡੇਜ਼। ਤੇ ਇਹ ਜਿਹੜਾ ਹੈਗਾ ਆ ਹੁਣ ਇਹਨਾਂ ਦਾ ਇਹ ਬਣਾਉਣਾ ਜੀ ਪੰਜਾਬ ਸਾਂਝੀਵਾਲਤਾ ਦਲ ਹੁਣ ਇਹ ਹੁਣ ਪਤਾ ਨੀ ਜਿਹੜਾ ਆ ਕਿ ਕੀ ਇਹਨਾਂ ਦਾ ਮੋਟਿਵ ਹੈ, ਕੀ ਇਹਨਾਂ ਦਾ ਡਿਜ਼ਾਇਨ ਹੈ ਜੀ, ਕਿੱਥੇ ਕਿਹਦੇ ਰੋਡ ਮੈਪ ਕੀ ਹੈਗਾ ਜੀ, ਤੇ ਇਹ ਇਸ਼ੂ ਕਿਹੜੇ ਟੇਕ ਅਪ ਕਰਨੇ ਆ ਜੀ। ਇਟ ਇਜ਼ ਟੂ ਅਰਲੀ ਟੂ ਸੇ, ਇਹ ਬਹੁਤ ਮਤਲਬ ਛੇਤੀ ਦੀ ਗੱਲ ਹੋਏਗੀ ਕਿ ਉੱਥੇ ਆਪਾਂ ਕੋਈ ਕਮੈਂਟ ਕਰੀਏ, ਕਿ ਮੈਨੂੰ ਨਹੀਂ ਲੱਗਦਾ ਕਿ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਕੋਈ ਅਚੀਵ ਕਰ ਸਕਣਗੇ। ਅਮਿਤੋਜਮਾਨ ਹੋਣਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜੀ, ਉਹਨਾਂ ਦਾ ਨਾਂ ਖੁਸ਼ਵਿੰਦਰ ਕੀ ਹੈਗਾ ਜੀ, ਉਹਨਾਂ ਦਾ ਨਾਂ
1: ਖੁਸ਼ਵਿੰਦਰ ਸਿੰਘ,

0: ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀਆਂ ਹੈਗੀਆਂ ਜੀ,
1: ਜੀ
0: ਸਮਾਣਾ ਮੋਰਚਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਐਕਟੀਵਿਟੀ ਜਿਹੜਾ ਆ ਉਹ
1: ਜੀ
0: ਦੇਖਿਆ ਗਿਆ ਜਾਂ ਪਾਰਟਿਸਿਪੇਟ ਕਰਦਿਆਂ ਨੂੰ ਵੀ,
1: ਜੀ
0: ਬਟ ਉਹਨਾਂ ਤੇ ਕੋਈ ਬਹੁਤਾ ਲੋਕੀ ਜਿਹੜੇ ਹੈਗੇ ਆ ਫੇਥ ਨਹੀਂ ਕਰਦੇ ਜੀ,
1: ਜੀ
0: ਪਤਾ ਨਹੀਂ ਕਿਉਂ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈ ਜੀ, ਕੋਈ ਹਿਸਾਬ ਕਿਤਾਬ ਦੇ ਵਿੱਚ ਕਿੱਥੇ ਜਿੱਥੇ ਜਿੱਥੇ ਮੋਰਚੇ ਲੱਗੇ ਜਾਂ ਉੱਥੇ
1: ਜੀ
0: ਉੱਥੇ ਜਿਹੜਾ ਵੱਲ ਨੂੰ ਉਂਗਲ ਆਈ ਆ ਜੀ, ਤਾਂ ਕਰਕੇ ਆ ਜੀ। ਵੈਸੇ ਜਿਹੜਾ ਹੈਗਾ ਆ ਜੇ ਪੰਜਾਬ ਦੇ ਸੰਜੀਦਾ ਬੰਦੇ ਜਿਹੜੇ ਆ ਨਾ ਜੀ, ਉਹਨਾਂ ਨੂੰ ਤਾਂ ਚਾਹੀਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣ ਜੀ,
1: ਜੀ
0: ਸਰਕਾਰ ਕੋਈ ਵੀ ਆਵੇ, ਪਾਰਟੀ ਕੋਈ ਵੀ ਹੋਵੇ, ਉਹਨਾਂ ਨੂੰ ਆਪਣੇ ਆਪ ਨੂੰ ਰਾਜਨੀਤੀ ਤੋਂ ਪਰੇ ਰੱਖਣਾ ਚਾਹੀਦਾ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੰਸੰਟਰੇਟ ਕਰਕੇ ਤੇ ਉਹ ਇਹਨਾਂ ਕੋਲੋਂ ਹੱਲ ਕਰਾਉਣੇ ਚਾਹੀਦੇ ਆ ਜੀ।
1: ਜੀ
0: ਲੋਕਾਂ ਦਾ ਸਮਰਥਨ ਜਿਹੜਾ ਹੈਗਾ ਆ ਉਹ ਬਹੁਤ ਵੱਡੇ ਪੱਧਰ ਤੇ ਮਿਲੇਗਾ
1: ਜੀ
0: ਜੇ ਮਤਲਬ ਕੋਈ ਪ੍ਰੈਸ਼ਰ ਗਰੁੱਪ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੁੰਦਾ ਆ ਜੀ।
1: ਬਿਲਕੁਲ
0: ਤੁਸੀਂ
1: ਜੀ
0: ਦੇਖੋ ਨਾ, ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਮਤਲਬ ਦਬਦਬਾ ਇਸ ਕਰਕੇ ਘਟ ਗਿਆ ਜੀ ਕਿ ਉਹਨਾਂ ਨੇ ਨਾ ਜੀ ਸੇਮ ਮੈਥਡ ਹੀ ਅਡੋਪਟ ਕੀਤਾ ਆ ਜੀ।
1: ਜੀ
0: ਉਹਦੇ ਨਾਲ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ, ਧਰਨੇ ਆ ਜੀ ਤੇ ਸੜਕਾਂ ਰੋਕਣੀਆਂ ਜੀ,
1: ਜੀ
0: ਉਹਦੇ ਨਾਲ ਜਿਹੜਾ ਹੈਗਾ ਪਬਲਿਕ ਜਿਹੜੀ ਆ ਉਹ ਹਰਾਸ ਹੁੰਦੀ ਹੈਗੀ ਆ। 10% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਜਬੂਰੀ ਸਮਝਦੇ ਹੈਗੇ ਆ ਜੀ, ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੈਗੇ ਆ ਜੀ,
1: ਜੀ
0: ਬਾਕੀ ਜਿਹੜੇ ਅੰਦਰੋਂ ਅੰਦਰੀ ਕੁਛ ਇੱਕ ਜਿਹੜੇ ਹੈਗੇ ਆ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਚੁੱਪ ਕਰ ਜਾਂਦੇ ਆ ਜੀ,
1: ਜੀ
0: ਤੇ ਕੁਛ ਇੱਕ ਵੋਕਲ ਹੋ ਕੇ ਕਹਿ ਵੀ ਦਿੰਦੇ ਹੈਗੇ ਆ ਜੀ, ਪੀਣ
1: ਜੀ
0: ਨੇ ਤਾਂ ਰੋਜ਼ ਦਾ ਹੀ ਕੰਮ ਫੜਿਆ ਆ,
1: ਸੈਣੀ ਸਾਹਿਬ ਇੱਕ ਗੱਲ ਹੋਰ ਮੈਂ
0: ਦੁਕਾਨਦਾਰ ਵੀ
1: ਸੋਚਦਾ
0: ਕਹਿ
1: ਪਿਆ
0: ਦਿੰਦੇ ਜੀ।
1: ਸੀਗਾ, ਦੇਖੋ ਬੀਜੇਪੀ ਨੇ ਨਸ਼ਾ ਛਡਾਓ ਯਾਤਰਾ ਜਾਂ ਹੋਰ ਸਾਰੀਆਂ ਪੰਜਾਬ ਬਚਾਓ ਯਾਤਰਾ ਇਦਾਂ ਦੀਆਂ ਸਾਰੀਆਂ ਚੱਲ ਰਹੀਆਂ ਨੇ, ਤੇ ਬੀਜੇਪੀ ਦੇ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ, ਚਾਹੇ ਉਹ ਖੇਤੀ ਦੇ ਨਾਲ ਸੰਬੰਧਿਤ ਨੇ ਤੇ ਉਹ ਵੀ ਜਿਹੜੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆ ਕੇ ਗਏ ਨੇ ਜਾਂ ਵਿਚਰ ਰਹੇ ਨੇ, ਅਜੇ ਵੀ ਵਿਚਰ ਰਹੇ ਨੇ, ਤੇ ਕਿਸਾਨ ਆਗੂ ਜਿਹੜੇ ਨੇ ਉਹ ਇਸ ਵਕਤ ਕਿਉਂ ਚੁੱਪ ਕਿਉਂ ਨੇ ਜੀ? ਮੈਂ ਇਹ ਸਵਾਲ ਮੇਰੇ ਮਨ ਦੇ ਵਿੱਚ ਘੁੰਮਣ ਲੱਗ ਗਿਆ ਜਦੋਂ ਮੈਂ ਖਬਰ ਕੀਤੀ ਹੈ ਕਿ ਝੋਨਾ ਤਾਂ ਆ ਗਿਆ ਪੰਜਾਬ, ਤੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਕਿ ਹਰਿਆਣੇ ਦੇ ਨਾਲ ਵਿੱਤ ਘਰਾਣੀ ਸਾਂਭਾਂਗੇ ਸਹਾਂਗੇ ਜੀ, ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮੁੱਦੇ ਹੁਣ ਕਿੱਥੇ ਨੇ ਜੀ? ਚੁੱਪ ਕਾਹਤੋਂ ਕਰ ਗਏ ਨੇ ਸਾਰੇ ਮੁੱਦਿਆਂ ਦੇ ਉੱਤੇ? ਕਿਉਂ ਨਹੀਂ ਉਹਨਾਂ ਦਾ ਘਰਾ ਜਾਂ ਉਹਨਾਂ ਨੂੰ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ ਜੀ? ਚਲੋ ਉਹਨਾਂ ਦਾ ਵੀ ਹੱਕ ਹੈਗਾ ਆ ਰੈਲੀਆਂ ਕੱਢਣੀਆਂ ਜੋ ਜੋ ਮਰਜ਼ੀ ਕਰਨਾ, ਪਰ ਆਪਣੀ ਆਵਾਜ਼ ਜਿਹੜੀ ਆ ਇਸ ਸਮੇਂ ਦੇ ਵਿੱਚ ਉਹਨਾਂ ਦੇ ਕੰਨਾਂ ਦੇ ਲਾਗੇ ਨਹੀਂ ਗੂੰਜਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ?
0: ਅਜੇ ਭਾਰਤ ਸਾਹਿਬ ਜਿਹੜਾ ਹੈਗਾ ਆ ਝੋਨਾ ਜਿਹੜਾ ਆ ਜਿਹੜਾ ਐਡਵਾਂਸ ਏਰੀਆ ਹੁੰਦਾ ਨਾ ਜੀ, ਬਹੁਤ ਥੋੜਾ
1: ਹਾਂਜੀ
0: ਉੱਥੋਂ ਆ ਰਿਹਾ ਜੀ।
1: ਅਗੇਤਾ ਅਗੇਤਾ
0: ਜਿੱਦਾਂ ਹੀ
1: ਝੋਨਾ
0: ਇਹ
1: ਨੂੰ
0: ਤੁਸੀਂ
1: ਫਸਲ ਲਾ ਲਓ
0: ਦੱਸ
1: ਹਾਂਜੀ
0: ਤੁਸੀਂ
1: ਅਗੇਤੀ
0: ਕਾਇੰਡਲੀ 10 ਦਿਨ ਰੁਕ ਜਾਓ, 10-20 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਇੱਕਦਮ ਮੰਡੀਆਂ ਭਰੀਆਂ ਤੇ ਇੱਥੇ ਜਗ੍ਹਾ ਨਾ
1: ਜੀ
0: ਹੋਈ ਹੈ ਜੀ, ਤੇ ਉਸ ਵੇਲੇ ਔਖਾ ਹੋ ਜਾਣਾ ਹੈਗਾ
1: ਤੁਸੀਂ
0: ਆ
1: ਤਾਂ
0: ਜੀ
1: ਪਿਛਲੇ ਮਹੀਨੇ ਇਹ ਗੱਲ
0: ਸਿਚੁਏਸ਼ਨ ਨੂੰ
1: ਕਹਿ ਦਿੱਤੀ ਸੀ।
0: ਸੰਭਾਲਣਾ ਵੀ
1: ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਵੀ ਇਹਦੇ ਉੱਤੇ ਕਿਸੇ ਦਾ ਧਿਆਨ ਹੀ ਨਹੀਂ ਗਾ ਜੀ, ਝੋਨੇ ਦੀ ਫਸਲ ਆ ਰਹੀ ਹੈ ਜੀ, ਤੁਸੀਂ ਕਿਹਾ ਸੀ ਪਿਛਲੇ
0: ਨਾ
1: ਮਹੀਨੇ।
0: ਜੀ ਨਾ ਨਾ ਨਾ, ਮੈਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਸੇ
1: ਹਾਂਜੀ
0: ਕਰਕੇ ਕਹਿਣ ਲੱਗ ਪਿਆ ਸੀ ਵੀ ਇਹ ਜਿਹੜਾ ਆ ਵੀ ਤੁਸੀਂ ਦੇਖੋ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਵੀ ਭਾਈ ਅਸੀਂ ਇਹਦਾ ਅਰੇਂਜਮੈਂਟ ਕਰਨੇ ਹੈਗੇ ਆ, ਉੱਥੋਂ ਜਗ੍ਹਾ ਖਾਲੀ ਕਰਾਉਣੀ ਹੈਗੀ ਆ,
1: ਜੀ
0: ਸਪੈਸ਼ਲ ਵੀ ਤੁਹਾਨੂੰ ਹਫਤੇ 'ਚ 1 ਮਿਲਦੀ ਰਹੀ ਆ,
1: ਜੀ
0: ਤੇ ਬਟ ਉਹ ਜਦ ਹੈ ਨੀ ਜੀ ਧਿਆਨ ਹੈ ਨੀ ਗਾ, ਤੁਸੀਂ ਦੇਖਿਓ ਸਹੀ ਹੋਣਾ ਕੀ ਆ, ਬਿਲਕੁਲ ਅਨਰੈਸਟ ਹੋਣੀ ਆ ਜੀ, ਕਿਸਾਨਾਂ ਦੀ ਖੱਜਲ ਖਰਾਬੀ ਤਾਂ ਤੈਅ ਆ ਜੀ, ਇਹ
1: ਜੀ
0: ਤਾਂ ਲਿਖਿਆ ਆ ਜੀ,
1: ਬਿਲਕੁਲ
0: ਉਹ ਇਸ ਕਰਕੇ ਦੇਖਦੇ ਹੈਗੇ ਜੀ,
1: ਜੀ
0: ਤੇ ਸਿਆਣਿਆਂ ਨੇ ਹੋਰ ਵੀ ਕੰਮ ਕਰਨੇ ਹੈਗੇ ਜੀ, ਉਹਨਾਂ ਨੇ ਜਿਹੜਾ ਇਹ ਆ ਵੀ ਬਾਹਰੋਂ ਬਾਹਰ ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਹੀ ਕਹਾਣੀ ਪਾ ਲੈਣੀ ਹੈਗੀ ਆ ਜੀ,
1: ਜੀ
0: ਤੇ ਕਰੀਏ ਕੀ ਜਿਹੜਾ 200-400 ਘੱਟ ਮਿਲਦਾ ਹੈਗਾ ਲੈ ਕੇ ਤੇ ਕੰਮ ਕਰ ਦਿਆਂਗੇ ਜੀ,
1: ਜੀ
0: ਅਦਰਵਾਈਜ਼ ਔਖਾ ਹੋ ਜਾਣਾ ਜੀ,
1: ਔਖਾ ਹੋ ਜਾਣਾ ਜੀ,
0: ਇਹ ਤਾਂ ਬਹੁਤ
1: ਬਿਲਕੁਲ
0: ਸਿਚੁਏਸ਼ਨ ਖਰਾਬ ਹੋਣੀ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਡੀਏ ਦਾ,
0: ਪਰ
1: ਡੀਏ ਦੀ ਇੱਕ ਖਬਰ ਸੀਗੀ ਵੱਡਾ ਫੈਸਲਾ ਜਾਂ ਸਾਰਾ ਕੁਝ, ਕੋਰਟ ਜਾਣ ਤੋਂ ਪਹਿਲਾਂ ਆਪਣੇ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, 4-4% ਕਰਕੇ ਕਹਿੰਦੇ ਨੇ ਜੀ ਕਿਸ਼ਤਾਂ 2 ਟਰਮ ਦੇ ਵਿੱਚ ਦੇ ਦੇਣੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਸਲਾ?
0: ਭਾਰਤ ਸਾਹਿਬ 62% ਉਹ ਮੰਗਦੇ ਆ ਜੀ, ਤੇ
1: ਜੀ
0: 62% ਇਹਨਾਂ ਨੇ ਦਿੱਤਾ ਵੀ ਹੈ IAS ਲੌਬੀ ਨੂੰ ਜਾਂ PCS ਲੌਬੀ ਨੂੰ, ਉਹ
1: ਜੀ
0: ਲੈ ਗਏ ਅਫਸਰਾਂ ਨੂੰ ਤੁਸੀਂ ਦੇ ਸਕਦੇ ਆ ਜੀ,
1: ਜੀ
0: ਤੇ ਮੁਲਾਜ਼ਮਾਂ ਨੂੰ ਨਹੀਂ ਦੇ ਸਕਦੇ ਜੀ।
1: ਬਿਲਕੁਲ ਹੈ ਜੀ,
0: ਉਹਨਾਂ ਨੇ ਦੇਖੋ ਜਿਹੜੀ ਬੰਦੇ ਤਨਖਾਹਾਂ ਬਣਾਉਂਦੇ ਹੈਗੇ ਉਹ ਆਪਣੋਂ ਕਦੀ ਮੰਤਰੀ ਇਹਨਾਂ ਨੇ ਨਹੀਂ ਲਿਆ ਜੀ,
1: ਜੀ
0: ਸਾਰਿਆਂ ਨੇ ਲਿਆ,
1: ਜੀ
0: ਮੁਲਾਜ਼ਮਾਂ ਦੇ ਉੱਤੇ ਆ ਕੇ ਗਾਜ ਗਿਰ ਗਈ ਹੈਗੀ ਆ ਜੀ।
1: ਜੀ
0: ਉੱਥੇ ਜਿਹੜਾ ਆ ਹੁਣ ਤੁਸੀਂ 42% ਦਿੰਨੇ ਹੈਗੇ ਆ, 62% ਦੀ ਉਹਨਾਂ ਦੀ ਡਿਮਾਂਡ ਆ, ਤੁਸੀਂ 8% ਆਪਾਂ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਚ ਦਿੱਤਾ ਆ,
1: ਜੀ
0: ਤੁਸੀਂ ਡਿਗਰੀ ਹੋਲਡਰ ਦੀ ਕੰਸੈਂਟ ਤੋਂ ਬਿਨਾਂ ਹੀ ਪਾਰਟਨਰੀ ਜਿਹੜਾ ਆ ਕੋਰਟ ਦੇ ਫੈਸਲੇ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ,
1: ਜੀ
0: ਜਾਂ ਕੋਰਟ ਨੂੰ ਕੰਫੀਡੈਂਸ ਲਏ ਬਿਨਾਂ ਹੀ ਡਿਗਰੀ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ ਜੀ?
1: ਜੀ
0: ਇਹਨਾਂ ਨੇ ਇੱਕ ਜ਼ਰੀਆ ਬਣਾਇਆ ਇੱਕ, ਹਾਂਜੀ
1: ਅਫੀਸ਼ੀਅਲ
0: ਕਿਹਾ ਤਾਂ ਅੱਠ
1: ਨੋਟੀਫਿਕੇਸ਼ਨ
0: ਪਰਸੈਂਟ
1: ਜਾਰੀ ਕਰ
0: ਉੱਥੇ,
1: ਦਿੱਤਾ ਨਾ ਜੀ ਅੱਜ, ਆਪਾਂ ਕੱਲ ਹੀ ਗੱਲ
0: ਹਾਂਜੀ
1: ਕਰ ਰਹੇ
0: 8%
1: ਸੀ
0: ਕਹਿ ਕੇ ਹੁਣ
1: ਇਹਦੇ ਬਾਰੇ,
0: 8% ਨੂੰ, 8% ਨੂੰ ਵੀ ਦੋ ਦੋ ਹਿੱਸਿਆਂ ਦੇ ਵਿੱਚ ਵੰਡ ਰਹੇ ਆ
1: ਚਾਰ
0: ਜੀ,
1: ਚਾਰ ਕਰਤਾ ਜੀ।
0: ਪਰ ਇਹ ਸਭ ਬਾਕੀ ਹਾਂਜੀ ਚਾਰ ਚਾਰ ਕਰ ਦਿੱਤਾ, ਉਹ ਤਾਂ ਊਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈਗੀ ਆ, ਤੇ ਪਿਛਲਾ ਬਕਾਇਆ ਕਿਹਨੇ ਦੇਣਾ ਜੀ? ਗੱਲ ਤਾਂ ਆ ਆ,
1: ਇਹ ਤਾਂ ਉਹੀ ਹਾਲ ਹੋਣਾ ਜਿਹੜਾ ਜੀ ਔਰਤਾਂ ਨੂੰ 1,000-1,000 ਰੁਪਈਆ ਸੀ
0: ਤੁਸੀਂ ਅੱਜ ਤੋਂ ਹੀ
1: ਜੀ।
0: ਪੂਰਾ, ਅੱਜ ਤੋਂ ਹੀ ਪੂਰਾ ਦੇ ਦਿਓ ਉਹਨਾਂ ਦਾ, ਅੱਜ ਤੋਂ ਹੀ ਪੂਰਾ ਦੇ ਦਿਓ ਤੁਸੀਂ ਜਾ ਕੇ ਸੁਪਰੀਮ ਕੋਰਟ, ਉੱਥੇ ਹਾਈ ਕੋਰਟ ਕਹਿਣ ਵਾਲੇ ਤਾਂ ਬਣਦੇ ਜੀ ਵੀ ਅਸੀਂ ਅੱਗੇ ਤੋਂ ਦੇ
1: ਬਿਲਕੁਲ
0: ਰਹੇ ਹੈਗੇ ਹਾਂ, ਪਿਛਲੇ ਦਾ ਫਾਈਨੈਂਸ ਦਾ ਇੰਤਜ਼ਾਮ ਕਰ ਰਹੇ ਹੈਗੇ ਹਾਂ ਜੀ,
1: ਜੀ
0: ਉੱਥੋਂ ਤੁਹਾਨੂੰ ਸਮਾਂ ਮਿਲ ਜੂਗਾ, 2 ਮਹੀਨੇ ਜਿਹੜੇ ਤੁਸੀਂ ਕੱਢਣੇ ਕੱਢ ਲਓ ਆਪਣੇ,
1: ਜੀ ਬਿਲਕੁਲ ਹੈ ਜੀ।
0: ਤੋ
1: ਤੇ
0: ਇਸ
1: ਜੀ
0: ਇਸ ਕਰਕੇ ਹੁਣ ਪਰ ਇਹ ਨਾ ਵੋਟਾਂ ਵੀ ਨਹੀਂ ਨਾ ਬਰਬਾਦ ਹੋਣ ਦੇਣੀਆਂ ਚਾਹੁੰਦੇ,
1: ਹਾਂਜੀ
0: ਤੇ ਪਬਲਿਕ ਦੇ ਵਿੱਚ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਖੈਰ ਖਾ ਹੈਗੇ ਆ, ਤੇ
1: ਖੈਰ ਖਾ
0: ਮੁਲਾਜ਼ਮ ਵੀ ਸਾਡੇ ਨਾਲ ਸਹਿਮਤ ਆ ਤੇ ਖੁਸ਼ ਹੈਗੇ ਆ ਜੀ,
1: ਬਿਲਕੁਲ
0: ਇਸੇ
1: ਜੀ
0: ਕਰਕੇ ਫੋਟੋ ਬਰਫੀ ਵਾਲੀ ਫੋਟੋ ਜਿਹੜੀ ਲੱਡੂ ਵਾਲੀ ਉਹ ਆ
1: ਜੀ
0: ਜਾਂਦੀ ਹੈ ਬਾਹਰ, ਤੇ ਨਾਲ ਲੋਈ ਪਾਉਂਦਿਆਂ ਦੀ ਮੁਲਾਜ਼ਮਾਂ ਦੀ,
1: ਜੀ
0: ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਭਾਈ ਸਾਡੇ ਨਾਲ ਗੇਮ ਲੱਗ ਗਈ ਆ,
1: ਜੀ
0: ਤੇ ਪਰ ਜਦੋਂ ਕਿਸੇ ਕੋਲ ਜਾਂਦੇ ਹੈਗੇ ਆ ਤੇ ਉਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ, ਉਦੋਂ ਅਗਲਾ
1: ਜੀ
0: ਡੋਮੀਨੈਂਸ ਪੋਜੀਸ਼ਨ ਚ ਹੋਵੇ ਤੇ ਫਿਰ ਕੀ ਕਰ ਲੋਗੇ ਤੁਸੀਂ?
1: ਬਿਲਕੁਲ ਦਰੁਸਤ ਹੈ ਜੀ, ਦਰੁਸਤ ਹੈ। ਤੇ ਸੈਣੀ ਸਾਹਿਬ
0: ਉਹ
1: ਆਗਿਆ
0: ਚੱਲ
1: ਲੈਣ ਤੋਂ
0: ਜਾਣਗੇ
1: ਪਹਿਲਾਂ ਤੁਹਾਡੇ ਨਾਲ, ਚਲੋ ਇੱਕ ਅੱਧੀ ਖਬਰ ਜੇ ਰਹਿ ਗਈ ਤਾਂ ਜ਼ਰੂਰ ਤੁਸੀਂ ਕਰ ਲਿਓ, ਤੇ ਮੁਕੱਦਰ ਜੀ ਨਾਲ ਜੁੜੇ ਨੇ, ਪਹਿਲਾਂ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਗੱਲ ਵੀ ਨਾਲ ਸੁਣ ਲੈਂਦੇ ਹਾਂ, ਸ਼ਾਇਦ ਕੋਈ ਗੱਲ ਕਰਨੀ
0: ਜ਼ਰੂਰ
1: ਚਾਹੁੰਦੇ ਹੋ।
0: ਜ਼ਰੂਰ ਜ਼ਰੂਰ।
1: ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
0: ਮੁਕੱਦਰ ਵੀਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ।
0: ਸਤਿ ਸ਼੍ਰੀ ਅਕਾਲ
2: ਜੀ।
1: ਹੁਣ ਤਾਂ ਦੇਖੋ ਚਲੋ ਕਿਤੇ ਨਾ ਕਿਤੇ ਪਬਲਿਕ ਦੇ ਹੱਕ ਦੇ ਵਿੱਚ ਜਾਂ ਪੋਜ਼ਿਟਿਵ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ, ਚੰਗੇ ਜਿਹੜੇ ਚਲੋ ਆਫਿਸਰ ਨੇ, ਸਮਾਂ ਜ਼ਰੂਰ ਲੱਗਦਾ ਹਰ ਚੀਜ਼ ਦੇ ਉੱਤੇ, ਪਰ ਰਿਜ਼ਲਟ ਤਾਂ ਕਿਤੇ ਨਾ ਕਿਤੇ ਆਉਂਦਾ ਹੀ ਹੈ ਜੀ, ਜਿਹੜੇ ਟਫ ਚੀਜ਼ਾਂ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜੀ।
2: ਨਹੀਂ ਭਾਰਤ ਜੀ, ਮੈਂ ਇਹ ਨਹੀਂ ਕਹਿੰਦਾ ਹੈ ਵੀ ਮੈਂ ਬਹੁਤ ਅਖਲਾਕੀ ਹੈਗਾ, ਮੈਂ ਕਿਸੇ ਤੋਂ ਪਹਿਲੀ ਉਂਗਲ ਮੈਂ ਆਪਣੇ ਵਾਲੀ
1: ਬਿਲਕੁਲ
2: ਕਰਕੇ ਚੱਲਦਾ,
1: ਬਿਲਕੁਲ ਹੈ ਜੀ,
2: ਵੀ ਮੈਂ ਦੂਜੇ ਤੇ ਉਂਗਲ ਚੁੱਕਾਂ ਉਦੋਂ ਪਹਿਲਾਂ ਮੇਰੇ ਵੱਲ ਵੀ ਉਹੀ ਗੱਲ, ਜੇ ਚਾਰ ਇੱਕ ਉਂਗਲ ਦੂਜੇ ਵੱਲ ਚੁੱਕਾਂਗਾ ਚਾਰ ਮੇਰੇ ਵੱਲ ਹੋਣਗੇ।
1: ਜੀ ਜੀ ਜੀ ਜੀ
2: ਪਰ ਜਿਹੜਾ ਜਿਹੜਾ ਅਸਲ ਚ ਨਾ ਜਿਹੜੇ ਜਿੰਨੇ ਵੀ ਮਸਲੇ ਨੇ ਬਾਈ ਜੀ, ਤੁਸੀਂ ਇਹ ਦੇਖੋ ਵੀ ਸਾਡੇ ਆਪਣਾ, ਮੈਂ ਕਿਉਂਕਿ ਜਿਹੜਾ ਆਪਣਾ ਨੇੜੇ ਹੋਵੇ ਨਾ, ਭਾਵੇਂ ਖੇਤਰੀ ਪਾਰਟੀ ਹੈ ਬਾਈ ਜੀ,
1: ਜੀ
2: ਜਿਹੜਾ ਉਹਦੇ ਤੇ ਹੀ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜੀ ਭਾਰਤ ਬਾਈ ਜੀ, ਮੈਂ ਚਲੋ ਅੱਜ ਫਿਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਦਾ ਵਾ
1: ਜੀ,
2: ਤੁਸੀਂ ਜੋ ਕੁਛ ਸ਼੍ਰੋਮਣੀ ਕਮੇਟੀ ਚ ਹੋ ਰਿਹਾ
1: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਜਿੰਨੇ ਵੀ ਜੇ ਬਾਕੀ ਅਖਲਾਕੀ ਨੇ ਬੰਦੇ ਵੀ ਬਾਕੀ, ਜਿਵੇਂ ਕਹਿੰਦੇ ਨੇ ਵੀ ਅਸੀਂ ਅਸੀਂ ਕੀ ਕਹਿੰਦੇ ਹੁੰਦੇ ਨੇ ਵੀ ਅਸੀਂ ਰਾਜ ਨੀ ਸੇਵਾ
1: ਜੀ,
2: ਵੀ ਬਾਦਲ ਸਾਹਿਬ ਦਾ ਸਲੋਗਨ ਸੀ ਇਹ
1: ਜੀ,
2: ਵੀ ਅਸੀਂ ਰਾਜ ਨੀ ਸੇਵਾ
1: ਜੀ।
2: ਜੇ ਜੇ ਮੰਨ ਲਓ ਅੱਜ ਭਾਰਤ ਸਰਕਾਰ ਇਲੈਕਸ਼ਨ ਨਹੀਂ ਕਰਾਉਂਦੀ ਪਈ
1: ਜੀ,
2: ਇਹ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਂਬਰ ਨੇ
1: ਜੀ,
2: ਜੇ ਵਾਕਈ ਇਹ ਰਾਜਨੀ ਸੇਵਾ ਤੇ ਨੇ, ਤੇ ਫਿਰ ਇਹ ਅਸਤੀਫੇ ਦੇ ਕੇ ਕਿਉਂ ਕਿਉਂ ਨੀ ਭਾਰਤ ਸਰਕਾਰ ਅੱਗੇ ਮੰਗ ਕਰਦੇ ਵੀ ਤੁਸੀਂ ਬਈ ਇਲੈਕਸ਼ਨ ਕਰਾਓ
1: ਜੀ?
2: ਮੈਂ ਇਹਨਾਂ ਦੇ ਬੁਲਾਰੇ ਨਾ, ਮੈਂ ਮੈਨੂੰ ਨਾਂ ਭੁੱਲ ਗਿਆ ਹੁਣ, ਪਤਾ ਵਿਰਕ ਕੁਛ ਕਰਕੇ ਨਾਂ ਸੀ ਉਹਨਾਂ ਦਾ
1: ਜੀ,
2: ਉਹਨਾਂ ਨੂੰ ਨਾ ਇੱਕ ਡਿਬੇਟ ਚ ਸਵਾਲ ਪੁੱਛਿਆ ਵੀ ਵੀ ਕਿਉਂ ਨੀ ਤੁਸੀਂ ਵੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾਉਂਦੇ ਪਏ,
1: ਜੀ
2: ਕਹਿੰਦੇ ਸਾਨੂੰ ਕੀ ਲੋੜ ਹੈ ਕਹਿਣ ਦੀ, ਕਹਿੰਦੇ
1: ਜੀ
2: ਇਹਦਾ ਮਤਲਬ ਵੀ ਤੁਸੀਂ ਵੀ ਜਿਵੇਂ ਜਿਵੇਂ ਮੰਨ ਲਓ ਦੂਜੇ ਕਬਜ਼ਾ ਕਰਨ ਨੂੰ ਫਿਰ ਤੁਸੀਂ ਕਰਦੇ ਹੋ
1: ਜੀ,
2: ਕਹਾਣੀ ਤਾਂ ਉਨੀ ਹੋਈ ਹੈ ਨਾ
1: ਜੀ।
2: ਫਿਰ ਤੁਹਾਡਾ ਇਖਲਾਕ ਜਾਂ ਤੁਹਾਡੇ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਦਾਅਵੇ ਕਰਦੇ ਹੋ ਵੀ ਸਾਨੂੰ ਐ ਹੋਇਆ ਜਾਂ ਉਹ ਫਿਰ ਉਹ ਕਿੱਥੇ ਗਈਆਂ ਕਹਾਣੀਆਂ ਫਰਜ਼ ਬਾਈ
1: ਜੀ?
2: ਮੈਂ ਭਾਰਤ ਵੀਰੇ ਮੈਂ ਇਸੇ ਕਰਕੇ ਨਾ ਮੈਂ ਛੇਤੀ ਕੀਤਾ, ਮੈਂ ਕਿਉਂਕਿ ਵੀਰੇ ਇਹਨਾਂ ਗੱਲਾਂ ਦਾ ਨਾ ਬਾਈ ਜੀ ਮਨ ਉੱਠ ਗਿਆ, ਮੈਂ ਨਹੀਂ ਕਹਿਣਾ ਚਾਹੁੰਦਾ ਬਾਈ ਇਹ ਕਿੱਥੇ, ਜੇ ਮੰਨ ਲਓ 5 ਸਾਲ ਬਾਅਦ ਵੋਟ ਪੈਣੀ ਚਾਹੀਦੀ ਹੈ
1: ਜੀ,
2: ਮੰਨ ਲਓ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ, ਮੈਂ ਸਹੀ ਆ ਜਾਂ ਗਲਤ ਆ, ਮੈਨੂੰ ਦੁਬਾਰਾ ਚੁਣ ਕੇ ਕੱਲਣਗੇ ਲੋਕ
1: ਜੀ,
2: ਤੇ ਸਾਡਾ ਅਖਲਾਕ ਕੀ ਹੈ, ਅਸੀਂ 15-15-20-20 ਸਾਲਾਂ ਤੋਂ ਬਾਈ ਜੀ ਉੱਥੇ ਬੈਠੇ ਆ, ਕੌਣ ਫਿਰ ਸਾਡਾ ਅਕਾਲੀ ਦਲ ਜਾਂ ਸਾਡਾ, ਜੇ ਮੰਨ ਲਓ ਤੁਸੀਂ ਇਹ ਦੱਸੋ ਭਾਰਤ ਵੀਰੇ, ਜੇ ਅਕਾਲੀ ਦਲ ਸਾਡਾ ਸੁਖਬੀਰ ਬਾਦਲ ਸਾਹਿਬ ਵਾਲੀ ਜੋ ਵੀ ਮੋਹਤਵਾਰ ਨੇ,
1: ਜੀ
2: ਜੇ ਉਹ ਅੱਜ ਕਹਿਣ ਵੀ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦਿਓ ਭਾਈ, ਵੋਟਾਂ ਹੋਣੀਆਂ ਇਹਦੇ ਨਾਲ ਕਿਉਂ ਨਹੀਂ ਹੋ ਸਕਦੀਆਂ,
1: ਜੀ
2: ਇਹ ਤਾਂ ਮਤਲਬ ਹੈ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਹੋ ਨਾ
1: ਬਾਈ ਜੀ। ਤੁਹਾਡੀ ਗੱਲ ਨਾਲ ਸਹਿਮਤ ਆ, 100% ਸਹਿਮਤ ਆ, ਪਰ ਜੋ ਮੈਨੂੰ ਲੱਗਦਾ ਨਾ ਗੇਮ ਲਾਉਣੀ ਚਾਹੁੰਦੇ ਆ, ਮਤਲਬ ਕਿ ਇਹਦੇ ਵਿੱਚ ਹੁਣ ਦੇਖੋ ਆ ਜਿਹੜਾ ਮੁੱਦਾ ਚੱਲ ਰਿਹਾ ਹੈ ਅਨੰਦਪੁਰ ਸਾਹਿਬ ਤੋਂ, ਜੋ
2: ਜੀ
1: ਮੁੱਦਾ ਉੱਠਿਆ ਹੈ ਜੀ, ਉਸ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਕਿ ਠੱਲ ਪਾ ਹੀ ਲੈਣੀ ਆ, ਜਿੱਦਾਂ ਮਰਜ਼ੀ ਅਸੀਂ ਕਿਤੇ ਨਾ ਕਿਤੇ ਬੈਠ ਹੀ ਜਾਣਾ ਹੈ, ਅਤੇ ਇਹਨਾਂ ਨੂੰ ਅਕਾਲੀ
2: ਕਿੰਨਾ ਨੂੰ
1: ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਉੱਦਾਂ ਨਹੀਂ ਉੱਠਣ ਦੇਣਾ ਉਹਨਾਂ ਨੇ, ਅਤੇ ਦੂਸਰਾ ਹੁਣ ਜਿਹੜੇ ਜਿੰਨੇ ਵੀ ਵਿਰੋਧੀ ਆ, ਉਹ ਚਾਹੇ ਵਡਾਲੇ ਹੁਣੀ ਨੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ, ਚਾਹੇ ਜਿੰਨੇ ਵੀ ਵੱਖਰੀਆਂ ਧਿਰਾਂ ਨੇ, ਵਾਰਸ ਪੰਜਾਬ ਵਾਲੇ ਨੇ ਜਾਂ ਹੋਰ ਸਾਰੇ ਨੇ, ਉਹ ਇਸ ਚੀਜ਼ ਦੀ ਮੰਗ ਵਧਾ ਰਹੇ ਨੇ ਕਿਉਂਕਿ ਪਤਾ ਹੈ ਕਿ ਇਹ ਸਾਰਾ ਕੁਝ ਕਰ ਕਰਾ ਕੇ ਆਖਰ ਦੇ ਵਿੱਚ ਬੀਜੇਪੀ ਦੇ ਹੱਥਾਂ ਦੇ ਵਿੱਚ ਹੀ ਜਾਣਾ ਜੀ। ਹੁਣ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ ਜੀ। ਸੈਣੀ ਸਾਹਿਬ ਕੀ ਕਹਿੰਦੇ ਹੋ ਇਹਦੇ ਉੱਤੇ ਜੀ?
2: ਭਾਰਤ ਬਾਈ ਜਦੋਂ ਜਦੋਂ ਸਾਡਾ ਸਾਡਾ ਇਖਲਾਕ, ਚਲੋ ਮੈਂ ਨੀ ਕਹਿੰਦਾ ਜਦੋਂ
1: ਜੀ
2: ਕਮਜ਼ੋਰ ਹੁੰਦਾ ਨਾ ਫਿਰ ਕਹਾਣੀ ਕਹਾਣੀ ਉਹ ਤਾਂ ਜਦੋਂ ਕਿਸੇ ਨੂੰ ਮੌਕਾ ਮਿਲਦਾ ਬਾਈ ਜੀ ਫਿਰ ਉਹ ਤਾਂ ਹੀ ਉਸ ਚੀਜ਼ ਤੇ ਖੜਾ। ਮੈਨੂੰ ਇਹ ਦੱਸੋ ਵੀ
1: ਜੀ
2: ਜਦੋਂ ਜਦੋਂ ਤੁਸੀਂ ਦਾਅਵੇ ਕਰਦੇ ਹੋ ਵੀ ਸਾਡਾ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ, ਸਾਡਾ ਅਧਿਕਾਰ ਹੈ
1: ਜੀ,
2: ਫਿਰ ਤੁਸੀਂ ਸ਼੍ਰੋਮਣੀ ਕਮੇਟੀ ਤੁਸੀਂ ਕਿਵੇਂ 15-20 ਸਾਲਾਂ ਤੁਸੀਂ ਕਿਵੇਂ ਹਥਿਆਈ ਬੈਠੇ ਹੋ ਵੀ ਕਿਵੇਂ ਤੁਸੀਂ
1: ਜੀ?
2: ਉਹਦੇ ਉੱਤੇ ਬੈਠੇ?
1: ਨਹੀਂ ਬਾਈ ਜੀ, ਉਹਦੇ ਵਿੱਚ ਇਹ ਵੀ ਆ ਕਿ ਬਰਾਬਰ ਦੀ ਧਿਰ ਤਾਂ ਖੜੀ ਕਰੋ, ਜੇ ਆਪਾਂ ਇਹ ਨਹੀਂ ਕਰ ਸਕਦੇ ਬਰਾਬਰ ਦੀ ਧਿਰ ਖੜੀ
2: ਨਹੀਂ
1: ਕਰੋ
2: ਨਹੀਂ
1: ਤੇ ਚੋਣਾਂ ਕਰਵਾਓ।
2: ਨਹੀਂ ਨਹੀਂ ਨਹੀਂ ਮੈਂ ਕਹਿੰਦਾ ਵੀ ਭਾਰਤ ਬਾਈ
1: ਜੀ
2: ਲੋਕੀ ਕਾਲੇ ਚੋਰ ਨੂੰ ਵੋਟਾਂ ਪਾ ਦੇਣ,
1: ਜੀ
2: ਮੈਂ ਇਹ ਗੱਲ ਕਹਿੰਦਾ ਕਿ ਲੋਕ ਕਾਲੇ ਚੋਰ ਨੂੰ ਵੋਟਾਂ ਪਾ ਦੇਣ, ਇਹ ਥੋੜੀ ਨਹੀਂ ਤੁਸੀਂ ਜਦੋਂ
1: ਨਹੀਂ ਬਾਈ ਜੀ ਦੇਖੋ, ਮੈਂ
2: ਹੋਇਆ
1: ਜਿਹੜੀ ਗੱਲ ਕਰ ਰਿਹਾ ਨਾ, ਆਪਾਂ ਇਹ ਤਾਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਚੋਣਾਂ ਜਾਂ ਕਰਾ ਦਿੱਤੀਆਂ ਜਾਣ, ਪਰ ਉਹਦੇ ਵਿੱਚ ਜਿੱਦਾਂ ਹੁਣ ਪਹਿਲਾਂ ਸੀਗੀਆਂ ਨਹੀਂ, ਆਪਣੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ, ਕਾਂਗਰਸ ਸੀਗੀ, ਤੇ ਇੱਕ ਦੋ ਪਾਰਟੀਆਂ ਜਿਹੜੀਆਂ ਹੋਰ ਸਨ, ਦੋ ਤਿੰਨ ਪਾਰਟੀਆਂ ਸੀ ਵੱਧ ਤੋਂ ਵੱਧ, ਤੇ ਉਹਨਾਂ ਕੋਈ ਚੋਣ ਹੈ ਨਹੀਂ ਸੀ ਲੋਕਾਂ ਕੋਲ, ਮਤਲਬ ਕਿ ਦੂਸਰੀ ਧਿਰ ਦੀ। ਫਿਰ ਆਮ ਆਦਮੀ ਪਾਰਟੀ ਆ ਗਈ, ਲੋਕਾਂ ਨੇ ਉਹਨਾਂ ਨੂੰ ਚੱਕ ਲਿਆ ਜੀ। ਪਰ ਹੁਣ ਆਪਾਂ ਨੂੰ ਜੇ ਆਪਾਂ ਇਹ ਮੰਗ ਕਰਦੇ ਹਾਂ ਕਿ SGPC ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਉੱਥੇ ਬਰਾਬਰ ਦੀ ਧਿਰ ਵੀ ਤਾਂ ਨਾਲ ਖੜੀ ਹੋਣੀ ਚਾਹੀਦੀ ਹੈ।
2: ਮੈਂ ਕਹਿੰਦਾ ਭਾਰਤ ਬਾਈ ਜੀ ਬਰਾਬਰ ਦੀ ਧਿਰ ਖਲੋਂਦੀ ਹੈ, ਹਰ ਵਾਰੀ ਹੀ ਖਲੋਂਦੀ ਹੈ, ਇਲੈਕਸ਼ਨ ਇਲੈਕਸ਼ਨ ਤਾਂ ਹੀ ਹੁੰਦਾ ਜਦੋਂ ਹੁੰਦਾ।
1: ਜੀ
2: ਮੈਂ ਕਹਿੰਦਾ ਵੀ ਲੋਕ ਭਾਵੇਂ ਗਲਤੀ ਨਾਲ, ਜਿਵੇਂ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਨੂੰ ਚੁਣ ਲਿਆ,
1: ਜੀ
2: ਲੋਕ ਭਾਵੇਂ ਕਾਲੇ ਚੋਰ ਨੂੰ ਚੁਣ ਲੈਣ, ਭਾਵੇਂ ਇਹਨਾਂ ਤੋਂ ਵੱਧ ਵੀ ਨੁਕਸਾਨ ਕਰਨ,
1: ਜੀ
2: ਇਹਨਾਂ ਦਾ ਹੱਕ ਕੀ ਹੈ ਵੀ ਇਹ 20-20 ਸਾਲ ਇੱਕ ਜਿਹੜੀ ਜਿਹੜੀ ਚੁਣਨ ਵਾਲੀ ਸੰਸਥਾ ਉਹਦੇ ਉੱਤੇ ਬੈਠੇ ਰਹਿਣ ਬਾਈ।
1: ਜੀ ਬਾਕੀ ਸੈਣੀ ਸਾਹਿਬ ਨੂੰ ਪੁੱਛ ਲੈਂਦੇ ਆ ਉਹ ਕੀ ਕਹਿੰਦੇ ਨੇ ਜੀ ਇਹਦੇ ਤੇ। ਹਾਂਜੀ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਜੀ?
0: ਨਹੀਂ ਇਲੈਕਸ਼ਨ ਤਾਂ ਹੋਣਾ ਚਾਹੀਦਾ ਸਰ, ਕੀ ਵੈਲਿਡਿਟੀ ਹੈਗੀ ਆ ਜਿਸ ਟਰਮ ਲਈ ਤੁਹਾਨੂੰ ਚੁਣਿਆ ਗਿਆ ਹੈਗਾ ਆ, ਜਦੋਂ ਉਹ ਟਰਮ ਐਕਸਪਾਇਰ ਹੋ ਜਾਂਦੀ ਆ। ਉਹ ਦੇਖੋ ਸੈਂਟਰ ਤਾਂ ਰਾਜਨੀਤੀ ਖੇਡਦਾ ਹੀ ਖੇਡਦਾ ਹੈਗਾ ਆ ਜੀ, ਇਹਨਾਂ ਨੂੰ ਤਾਂ ਆਪ ਚਾਹੀਦਾ ਹੈਗਾ ਉਹ। ਜੇ ਤੁਹਾਡੇ ਵੱਡੀ ਗੱਲ ਇਹ ਹੈਗੀ ਆ, ਇਹ ਸਾਰੀਆਂ ਗੱਲਾਂ ਕਿਉਂ ਲੋਕੀ ਸੋਚਣ ਲਈ ਮਜਬੂਰ ਹੁੰਦੇ ਆ? ਜਦੋਂ ਤੁਹਾਡਾ ਅਖਲਾਕ ਮਾੜਾ ਹੁੰਦਾ ਫਿਰ ਲੋਕੀ ਕਹਿੰਦੇ ਸਾਡੇ ਕੋਲ ਬੈਟਰ ਚੋਇਸ ਹੈਗੀ ਆ, ਤੁਸੀਂ ਅਸੀਂ ਕਿਉਂ ਨੀ ਚੁਣ ਸਕਦੇ ਭਾਈ? ਤੁਹਾਨੂੰ ਇਹ ਲੇਬਲ ਕਿਉਂ ਲੱਗਾ ਰਵੇ? ਤੁਸੀਂ ਕਿਉਂ ਗੁਰੂ ਦੇ ਜਿਹੜੀ ਹੈਗੀਆਂ ਬਿਲਡਿੰਗਾਂ ਆ ਉਹਨਾਂ ਨੂੰ ਸੰਭਾਲਣ ਦਾ, ਸੇਵਾ ਸੰਭਾਲ ਦਾ ਕੰਮ ਤੁਹਾਡੇ ਕੋਲ ਕਿਉਂ ਰਵੇ? ਤੋ ਇਸ ਕਰਕੇ ਅਗਲੇ ਕਹਿੰਦੇ ਹੈਗੇ ਤੇ ਸਾਨੂੰ ਜੋ ਨਿਜ਼ਾਮ ਬਣਿਆ, ਜੇ ਮੈਂ ਕਹਿੰਦਾ ਹੈਗਾ ਆ ਕਿ ਜੇ 20 ਸਾਲ ਬਾਅਦ ਚੋਣਾਂ ਰੱਖਦੇ ਤੇ ਲੋਕੀ ਨਾ ਗੱਲ ਕਰਦੇ, ਤੁਸੀਂ ਕਿਉਂ 5 ਸਾਲ ਬਾਅਦ ਚੋਣਾਂ ਦਾ ਪ੍ਰਬੰਧ ਰੱਖਿਆ ਆ? ਜੇ 5 ਸਾਲ ਬਾਅਦ ਰੱਖਿਆ ਆ ਤੇ ਉਹ ਪ੍ਰਬੰਧ ਤੁਹਾਨੂੰ ਦੇਣਾ ਚਾਹੀਦਾ ਹੈਗਾ ਆ ਜੀ। ਜਿਹੜਾ ਇਹ ਬੰਦੇ ਹੈਗੇ ਆ, ਇਹ ਬੰਦੇ ਤਾਂ ਬਾਜੀ ਹੁਣ ਮਤਲਬ ਜਿਹੜਾ ਹੈਗਾ ਆ ਸਮਾਂ ਇਹਨਾਂ ਦਾ ਨਿਕਲ ਗਿਆ ਜੀ। ਕਹਿਣ ਦਾ ਭਾਵ ਇਹ ਹੈਗੇ ਆ ਵੀ ਭਾਰਤ ਸਾਹਿਬ ਉਹ ਮੈਂ ਮਤਲਬ ਸੰਕੋਚ ਕਰਦਾ ਆ ਗੱਲ ਕਰਨ ਤੋਂ। ਬੀਬੀ ਜਿਹੜੀ ਹੈਗੀ ਆ ਬਹਿਰੀਨ ਵਾਲੀ ਤੇ ਚਾਵਲਾ
1: ਜੀ
0: ਦੋਨਾਂ ਦਾ ਜਿਹੜਾ ਹੈਗੀ ਆ ਗੱਲ ਜਿਹੜੀ ਐਕਸਪੋਜ਼ ਹੋਈ ਆ, ਉਹ ਤੋਂ ਬਾਅਦ ਜਿਹੜਾ ਹੈਗਾ ਚਾਹੇ ਉਹਨੇ ਕਰਕੇ ਆ ਵੀ ਮੇਰੇ ਨਾਲ ਜ਼ਬਰਦਸਤੀ ਹੋਈ ਆ
1: ਜੀ,
0: ਮੈਂ ਮਤਲਬ ਡਰਦਾ ਪਰਮਾਤਮਾ ਤੋਂ ਡਰ ਕੇ ਗੱਲ ਕਹਿੰਦਾ ਹੈਗਾ ਆ, ਖਰੇ ਕਿੰਨਿਆਂ ਨਾਲ ਹੋਈਆਂ ਹੋਣਗੀਆਂ, ਹੁਣ ਤਾਂ ਦਿਲ ਇਹ ਕਹਿੰਦਾ ਵੀ ਕਈ ਨਹੀਂ ਬੋਲ
1: ਦੋਸ਼ੀ
0: ਸਕੇ
1: ਉਹ ਵੀ
0: ਹੋਣਗੇ,
1: ਉਨੀ ਆ ਚਾਹੇ ਚਾਵਲਾ ਹੈ ਤੇ ਚਾਹੇ ਉਹ ਆ, ਦੋਸ਼ੀ ਉਹ ਵੀ ਤਾਂ ਉਨੇ ਹੀ ਆ ਨਾ। ਆਪਾਂ
0: ਪਰ
1: ਚਲੋ ਬੰਦਿਆਂ ਨੂੰ
0: 20 ਵਾਰੀ ਹੋਵੇ ਜੀ, ਠੀਕ ਗੱਲ ਆ 20 ਵਾਰੀ ਹੋਵੇ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਸਾਰੇ ਰਲੇ ਹੈਗੇ, ਤੁਸੀਂ ਕਿਉਂ ਉਹਨੂੰ ਇੰਨਾ ਲੰਬਾ ਸਮੇਂ ਵਾਸਤੇ ਕਿ ਬਗਾਨੀ ਧੀ ਭੈਣ ਜਿਹੜੀ ਹੈਗੀ ਆ ਉਹਨੂੰ ਇੰਨਾ ਲੰਬਾ ਸਮਾਂ ਕਿਉਂ ਠਹਿਰਾਇਆ? ਜੇ ਉਹ ਗਲਤ ਹੋਏਗੀ 20 ਵਾਰੀ ਗਲਤ ਹੋਏਗੀ ਕਿ ਤੁਹਾਡੇ ਪਾਰਟ ਦੇ ਉੱਤੇ ਮਹਿਲਾ ਫਾਈਟ ਨਹੀਂ ਸੀ, ਤੁਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਆ ਜਦੋਂ ਤੁਸੀਂ 3 ਦਿਨ ਤੋਂ ਵੱਧ ਕਮਰਾ ਨਹੀਂ ਦਿੰਦੇ, ਉਹ ਕਿਹੜਾ ਤੁਹਾਡਾ ਜਿਹੜਾ ਹੈਗਾ ਆ ਵੀ ਹਾਂ ਜੀ ਸੇਵਾ ਕਰ ਰਹੀ ਸੀ, ਕਿਹੜੇ ਕੀਰਤਨ ਦੀ ਸੇਵਾ, ਕਿਹੜੀ ਇੱਥੇ ਨੇ ਕਥਾ ਸ਼ੁਰੂ ਕੀਤੀ ਸੀ ਜਿਹੜਾ ਉਹਨੂੰ ਇੰਨੇ ਲੰਬੇ ਸਮੇਂ ਵਾਸਤੇ ਜਿਹੜਾ ਆ ਤੁਸੀਂ ਉਹਨੂੰ ਰਿਹਾਇਸ਼ ਪ੍ਰੋਵਾਈਡ ਕਰਦੇ ਆ, ਉਦੋਂ ਗੱਡੀ ਪ੍ਰੋਵਾਈਡ ਕਰਦੇ ਆ, ਉਹਨੂੰ
1: ਜੀ
0: ਮੈਡੀਕਲ ਏਡ ਪ੍ਰੋਵਾਈਡ ਕਰਦੇ ਆ,
1: ਜੀ
0: ਕਿਉਂ ਇਹ ਕਿਉਂ ਇਹਦੇ ਤੇ
1: ਮੈਂ
0: ਕੁਐਸਚਨ ਜਿਹੜਾ ਮਾਰਕ ਹੁੰਦਾ ਰਹੇਗਾ।
2: ਸੈਣੀ ਸੈਣੀ ਸੈਣੀ ਸੈਣੀ ਸੈਣੀ ਬਾਈ ਜੀ, ਗੱਲ ਗੱਲ ਤੁਹਾਡੀ ਮੈਂ ਵੱਡੀ ਕਰਦਾ ਨਾ, ਉਹ ਬੀਬੀ ਕਿਸੇ ਧਾਰਮਿਕ ਅਹੁਦੇ ਤੇ ਨਹੀਂ ਬੈਠੀ, ਜਿਨ੍ਹਾਂ ਨੇ ਪ੍ਰੋਵਾਈਡ ਕੀਤਾ ਉਹ ਸਾਰੇ ਧਾਰਮਿਕ ਅਹੁਦਿਆਂ ਤੇ ਬੈਠੇ ਸਨ।
1: ਬਿਲਕੁਲ ਹੈ ਜੀ,
0: ਨਾ ਵੱਡੀ ਗੱਲ ਹੈ ਜੀ, ਉਸੇ ਕਰਕੇ ਕਹਿੰਦਾ ਨਾ ਜੀ ਭਾਈ, ਇਹਨਾਂ ਦੇ ਕਰਕੇ
2: ਹਾਂ
0: ਖਰੇ ਇਹ ਕਿੰਨੇ ਕੁ ਪੜਦੇ ਜਿਹੜੇ ਹੈਗੇ ਆ, ਉਹ ਹੁਣ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਸ਼ੰਕਾ ਕਰਨ ਦਾ ਅਧਿਕਾਰ ਹੈਗਾ ਆ ਵੀ
1: ਜੀ
0: ਖਰੇ ਇਹ ਤਾਂ ਵਿਚਾਰੀ, ਇਹ ਤਾਂ
2: ਬਿਲਕੁਲ
0: ਚਲੋ ਬੋਲ ਪਈ ਆ, ਖਰੇ ਕਿੰਨੀਆਂ ਇੱਦਾਂ ਦੀਆਂ ਹੋਣਗੀਆਂ
2: ਬਿਲਕੁਲ
0: ਜਿਹੜੀਆਂ ਬਿਨਾਂ ਬੋਲੇ ਚੱਲ ਗਈਆਂ ਜੀ ਇੱਥੋਂ,
1: ਜੀ
0: ਉਹਨਾਂ ਨਾਲ ਵੀ ਇੱਦਾਂ ਦਾ ਹਸ਼ਰ ਕੀਤਾ ਹੋਊਗਾ ਜੀ।
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਮਹਾਰਾਜ ਇਹਨਾਂ ਨੇ,
2: ਬਿਲਕੁਲ
0: ਇਹਨਾਂ ਨੇ ਬਹੁਤ ਢਾਹ ਲਾਈ ਆ। ਇੱਕ ਜਿਹੜਾ ਬੰਦਾ ਵੀ ਕੋਈ ਰਿਲੀਜੀਅਸ ਸੈਂਟੀਮੈਂਟ ਰੱਖਣ ਵਾਲਾ ਹੈਗਾ ਆ, ਨਾ ਵੀ ਹੋਵੇ,
1: ਜੀ
0: ਜਿਹੜਾ ਇੱਕ ਚੰਗਾ ਇਨਸਾਨ ਹੈਗਾ ਆ, ਉਹ ਉਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਉਹਨੂੰ ਬੁਰਾ ਲੱਗਿਆ,
1: ਜੀ
0: ਜਿੰਨਾ ਕਿ ਇਹ ਜਿਹੜਾ ਹੈਗਾ ਆ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜਾ ਆ ਇਹਨਾਂ ਨੂੰ ਸੱਟ ਵੱਜਣੀ ਸੀ, ਉਹ ਵੱਜ ਗਈ
1: ਵੱਜ
0: ਹੈਗੀ ਆ
1: ਚੁੱਕੀ
0: ਜੀ।
1: ਹੈ
0: ਇਹ
1: ਜੀ,
0: ਮਤਲਬ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ,
1: ਜੀ
0: ਕੋਈ
1: ਜੀ
0: ਲੀਡਰ ਬੇਦਾਗ ਨਹੀਂ ਲੱਭਦਾ ਪਿਆ, ਕੋਈ ਲੀਡਰ ਬੇਦਾਗ ਲੱਭਦਾ ਹੀ ਨਹੀਂ ਪਿਆ ਜੀ, ਕੀ
1: ਬਿਲਕੁਲ ਹੈ
0: ਕਰੀਏ,
1: ਜੀ। ਕਿਸੇ ਵੀ
0: ਅਸੀਂ ਤਾਂ
1: ਪਾਰਟੀ
0: ਪੰਜਾਬ
1: ਦੇ
0: ਵਾਲੇ
1: ਵਿੱਚ
0: ਦੁਖੀ
1: ਦੇਖ ਲਓ,
0: ਆ
1: ਹਾਲਾਤ
0: ਸਾਨੂੰ ਕੋਈ
1: ਸਾਰੀਆਂ ਪਾਰਟੀਆਂ ਦੇ ਇਹੀ ਹੋ ਰਹੇ ਨੇ ਜੀ।
0: ਤਾਂ ਸੰਸੀਅਰ ਲੀਡਰ ਹੈਗਾ ਜੀ। ਅੱਜ
1: ਜੀ
0: ਆਪਾਂ ਇੱਕ ਖਬਰ ਛੱਡ ਗਏ ਜੀ ਵੀ ਨਰਿੰਦਰ ਸਿੰਘ ਹੋਣੀ ਜਿਹੜੇ ਹੈਗੇ ਆ ਉਧਰ ਚਲੇ ਗਏ ਆ
1: ਹਾਂਜੀ,
0: ਵਾਰਸ ਪੰਜਾਬ ਦੇ, ਤੁਸੀਂ ਇਹ ਦੇਖੋ ਨਾ ਕਿ ਨਿਰੰਜਨ ਸਿੰਘ ਇਜ਼ ਨੋਨ ਫਾਰ ਮਤਲਬ ਗਰੰਟਿੰਗ ਜਸਟਿਸ, ਵੀ ਉਹ ਜਿਹੜਾ ਹੈਗਾ ਇੱਕ ਲਾ ਅਬਾਈਡਿੰਗ ਪਰਸਨ ਦੇ ਨਾਤੇ, ਇੱਕ
1: ਜੀ
0: ਜਿਹੜਾ ਆ ਸਰਵਿਸਮੈਨ, ਅੱਛਾ ਸਰਵਿਸਮੈਨ ਦੇ ਨਾਤੇ ਉਹਦੀ ਛਵੀ ਸੀਗੀ ਜੀ।
1: ਜੀ
0: ਉਹ ਗਿਆ ਕਿੱਥੇ ਆ ਕਿ ਜਿਸ ਬੰਦੇ ਉਹ ਕਿਹਦੀ ਸੁਪਰਵਿਜ਼ਨ ਚ ਜਾਂ ਕਿਹਦੀ ਜਿਹੜੀ ਪਾਰਟੀ ਕਿਹਦੀ ਰਹਿਨੁਮਾਈ ਦੇ ਹੇਠ ਪਾਰਟੀ ਚੱਲ ਰਹੀ ਆ
1: ਜੀ,
0: ਜਿਹਨਾਂ ਨੇ ਥਾਣੇ ਤੇ ਹਮਲਾ ਕੀਤਾ ਜੀ।
1: ਜੀ ਬਿਲਕੁਲ ਹੈ ਜੀ,
0: ਤੁਹਾਨੂੰ ਤੁਹਾਡੀ ਸੋਚ ਭਾਈ, ਤੁਹਾਨੂੰ ਤੁਹਾਡਾ ਤੁਸੀਂ
1: ਜੀ
0: ਇੰਟੈਲੀਜੈਂਸ, ਤੁਸੀਂ ਕੀ ਸੋਚ ਕੇ ਜਿਹੜਾ ਹੈਗਾ, ਤੁਸੀਂ ਕੀ ਸਵਾਰਨਾ ਕੀ ਚਾਹੁੰਦੇ ਆ ਸਮਾਜ ਦਾ ਜੀ,
1: ਕਾਨੂੰਨ ਤੋੜਨ ਵਾਲੇ ਨਾਲ
0: ਇੱਥੇ ਸਭ
1: ਜੁੜਦੇ
0: ਮਤਲਬ ਜਿਹੜਾ ਹੈਗਾ ਜਿਹੜੇ ਪਰ ਸਾਹਿਬ ਜਿਹੜੇ ਬੰਦਿਆਂ ਨੂੰ ਅਸੀਂ ਇਮਾਨਦਾਰ ਸਮਝਦੇ ਆ ਆਪਣੇ ਡਿਊਟੀ ਪ੍ਰਤੀ ਜਾਂ ਹੋਰ
1: ਬਿਲਕੁਲ ਹੈ
0: ਕੁਛ
1: ਜੀ
0: ਹੈਗਾ, ਇੱਥੇ ਬੋਲਦਾ ਹੀ ਉਹ ਆ
1: ਜੀ,
0: ਜਦੋਂ ਉਹਨੂੰ ਪਤਾ ਆ ਕਿ ਮੇਰਾ ਅੱਜ ਦਾ ਬੋਲਣਾ ਕੱਲ ਨੂੰ ਮੈਂ ਇਹਨੂੰ ਕੈਸ਼ ਕਰਨਾ ਆ,
1: ਕੈਸ਼ ਕਰਨਾ
0: ਬਸ,
1: ਜੀ ਬਿਲਕੁਲ
0: ਅਦਰਵਾਈਜ਼ ਕੋਈ ਨਹੀਂ ਬੋਲਦਾ, ਸਭ ਚੁੱਪ ਕਰਕੇ ਜਿਹੜਾ ਹੈਗਾ ਇਸ ਹਮਾਮ ਚ ਸਾਰੇ ਹੀ ਨੰਗੇ ਆ,
1: ਜੀ
0: ਸਾਰੇ ਹੀ ਜਿਹੜੇ ਹੈਗੇ ਆ ਲਿਪਤ ਆ ਰਿਸ਼ਵਤ ਦੇ ਵਿੱਚ ਜਾਂ ਭ੍ਰਿਸ਼ਟਾਚਾਰ ਦੇ ਵਿੱਚ,
1: ਜੀ
0: ਤੇ ਇਸ
1: ਆਪਣੀ
0: ਕਰਕੇ
1: ਖੱਲ
0: ਕੋਈ ਅੱਜ
1: ਬਚਾਉਂਦੇ
0: ਲੈ
1: ਆ ਜੀ।
0: ਲੈਂਦਾ ਆ ਤੇ ਕੋਈ ਕੱਲ ਲੈ ਲੈਂਦਾ ਆ, ਕੋਈ ਪੈਸਿਆਂ ਨੂੰ ਜਵਾਬ ਦੇ ਕੇ
1: ਜੀ,
0: ਤੇ ਉਹਨੂੰ ਕੁਰਸੀ ਦੀ ਜਿਹੜੀ ਚਾਹ ਹੁੰਦੀ ਹੈਗੀ ਉੱਥੇ ਤੱਕ ਚੱਲ ਜਾਂਦਾ ਹੈਗਾ ਜੀ, ਇਮਾਨਦਾਰੀ ਇੱਥੇ ਇਮਾਨਦਾਰੀ ਖਤਮ ਹੋ ਚੁੱਕੀ ਹੈ ਜੀ ਇੱਥੋਂ ਬਿਲਕੁਲ।
1: ਬਿਲਕੁਲ ਹੈ ਜੀ,
0: ਜੀ ਭਾਰਤ ਸਾਹਿਬ ਮੈਂ ਹੁਣ ਇਜਾਜ਼ਤ
1: ਥੈਂਕ
0: ਲਊਂਗਾ
1: ਯੂ, ਥੈਂਕ
0: ਮੁਕੰਦਰ
1: ਯੂ
0: ਵੀਰੇ,
1: ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ,
0: ਧੰਨਵਾਦ
1: ਸਮਾਂ ਦੇਣ
0: ਲਈ, ਥੈਂਕ ਯੂ ਜੀ, ਸ਼ੁਕਰੀਆ ਜੀ,
2: ਸਤਿ ਸ਼੍ਰੀ ਅਕਾਲ ਭਾਈ,
1: ਸ਼ੁਕਰੀਆ ਜੀ ਮੁਕੰਦਰ ਭਾਈ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ
2: ਜੀ ਭਾਰਤ ਭਾਈ ਜੀ, ਮੈਂ ਇਸੇ ਕਰਕੇ ਨਾ, ਚਲੋ ਆਪਾਂ ਤਾਂ ਹਰ ਵਾਰੀ ਹੋਈ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਦੂਜੇ ਤੇ ਉਂਗਲੀ ਖੜੀ ਕਰਦੇ ਨਾ,
1: ਬਿਲਕੁਲ
2: ਪਹਿਲੀ ਉਂਗਲੀ ਆਪਣੇ ਵੱਲ ਹੋਵੇ ਵੀ ਅਸੀਂ ਕਿਵੇਂ ਦੇ ਹਾਂ
1: ਜੀ,
2: ਠੀਕ ਹੈ। ਪਰ ਜੋ ਅੱਜ ਦੀ ਸਿਆਸਤ ਨਾ ਭਾਰਤ ਵੀਰੇ, ਮੈਂ ਤੁਹਾਡਾ ਪ੍ਰੋਗਰਾਮ ਮੈਂ ਕਈ ਵਾਰੀ ਰਾਤ ਨੂੰ ਥੋੜਾ ਜਿਹਾ ਨਾ ਲੇਟ ਹੋ ਜਾਂਦਾ, ਹੁਣ ਸਿਆਲੇ
1: ਜੀ
2: ਦਿਨ ਆਉਣ ਲੱਗ ਗਏ
1: ਜੀ,
2: ਤੇ ਮੈਂ ਕਈ ਵਾਰੀ ਜੁੜ ਜਾਂਦਾ, ਕਈ ਵਾਰ ਫਿਰ ਬਾਅਦ ਚੋਂ ਵੀ ਸੁਣ ਲਈਦਾ,
1: ਹਾਂਜੀ ਹਾਂਜੀ ਬਿਲਕੁਲ,
2: ਇਹ ਨੀ ਹੈਗਾ ਵੀ ਤੁਹਾਡੇ ਪ੍ਰੋਗਰਾਮ ਨਾਲ ਜੁੜੀ ਦਾ
1: ਨਹੀਂ
2: ਹੈਗਾ,
1: ਥੈਂਕ ਯੂ
2: ਬਾਈ ਜੀ,
1: ਮੁਹੱਬਤ ਲੈ ਜੀ।
2: ਪਰ ਮੇਰਾ ਨਾ ਮੈਂ ਹੁਣ ਟਵਾਣਾ ਸਾਹਿਬ ਨਾਲ ਵੀ ਤੁਸੀਂ ਜੇ ਪਿਛਲੇ ਦਿਨਾਂ ਤੋਂ ਮੈਨੂੰ ਫੋਲੋ ਕੀਤਾ ਹੋਵੇ, ਮੈਂ ਬਹੁਤ ਘੱਟ ਮੈਂ ਗੱਲ
1: ਜੀ
2: ਕਰਨਾ ਬਾਈ ਜੀ,
1: ਜੀ
2: ਵੀ ਕਰੇ ਕੀ ਗੱਲ ਵੀਰੇ,
1: ਜੀ
2: ਕਿਹਨੂੰ ਬਾਈ ਜੀ, ਕਿਹਨੂੰ ਕਿਹਨੂੰ ਚੁਣੀਏ, ਕੌਣ ਹੈਗਾ ਇੱਥੇ, ਕੋਈ ਹੈਗਾ
1: ਜੀ,
2: ਸਭ ਇੱਕ ਤੋਂ ਇੱਕ ਵੱਧ ਕੇ, ਸਭ ਕੁਰਸੀ
1: ਨਹੀਂ, ਔਜਲਾ
2: ਹੱਥ ਪਾਉਣ ਵਾਲੇ ਨੇ,
1: ਔਜਲਾ ਸਾਹਿਬ ਕਹਿੰਦੇ ਆ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ ਜੀ,
2: ਔਜਲਾ ਬਾਈ ਜੀ ਨੂੰ ਪਤਾ ਨਹੀਂ, ਔਜਲਾ ਬਾਈ ਜੀ ਠੀਕ ਹੈ, ਬੜੇ ਪਿਆਰੇ ਸੱਜਣ ਨੇ, ਸਾਰੀ ਹੋ ਤੁਸੀਂ ਬਾਈ ਜੀ, ਕੋਈ
1: ਬਿਲਕੁਲ
2: ਨਹੀਂ ਹੈਗਾ, ਜਿਹੜੀ ਆਪਣੀ ਆਪਣੇ ਦਿਲ ਦੀ ਗੱਲ ਹੁੰਦੀ ਹੈ ਤੁਹਾਡੇ ਕੋਲ ਵੀ ਕਰ ਲਈ,
1: ਬਿਲਕੁਲ ਹੈ ਜੀ,
2: ਸਾਰੇ ਸੱਜਣਾਂ ਕੋਲ ਵੀ
1: ਬਿਲਕੁਲ ਹੈ ਜੀ,
2: ਆਪਣੇ ਦਿਲ ਦੀ ਗੱਲ ਕਹਿ ਲਈ ਦੀ ਹੈ। ਪਰ ਇੱਕ ਇੱਕ ਗੱਲ ਭਾਰਜ ਬਾਈ ਜੀ ਪੱਕੀ ਹੈ,
1: ਹਾਂਜੀ
2: ਆਪਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ,
1: ਬਿਲਕੁਲ
2: ਨਾ ਹੀ ਆਪਾਂ ਕਦੇ ਕਿਸੇ ਦਾ ਸੋਚ,
1: ਨਾਲੇ ਭਾਈ ਜੀ ਆਪਾਂ
2: ਕਿਹੜਾ
1: ਆਪਾਂ ਕਿਹੜਾ ਕੋਈ ਨਿੱਜ ਰੱਖਿਆ ਨਾ ਭਾਈ, ਅਸੀਂ ਉਹਨਾਂ ਤੋਂ ਫਾਇਦੇ ਲੈਣੇ ਆ ਜਾਂ ਕਾਹਦੇ ਲਈ, ਮਤਲਬ ਕਿ ਨਿੱਜ ਜਿੰਨੇ ਜੋ ਕਿ ਹੈਗੇ ਆ ਜੀ ਕਰਦੇ ਆ, ਬਿਲਕੁਲ ਹੈ ਜੀ,
2: ਨਹੀਂ ਭਾਰਤ ਬਾਈ ਜੀ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ ਆਪਣੇ ਆਲੇ ਦੁਆਲੇ ਵੱਲੋਂ ਵੇਖ ਕੇ ਆਪਾਂ ਇਹ ਸੋਚਦੇ ਆ ਵੀ ਫਲਾਣਾ ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਆਪਾਂ ਵੀ ਕਦੇ ਬਸ ਇਹੀ ਹੁੰਦਾ ਵੀ ਜਿਹੜਾ ਕੁਛ ਆਪਣੇ ਘਰੇ ਵੱਸਦਾ ਬਾਈ ਜੀ ਸੁਖੀ,
1: ਬਿਲਕੁਲ ਹੈ ਜੀ,
2: ਬਸ ਇਹੀ ਆਪਾਂ
1: ਬਿਲਕੁਲ ਹੈ ਜੀ,
2: ਇਹੀ ਸੋਚੀਦਾ ਵੀ ਕਿਉਂ ਕਿਉਂ ਕਿਸੇ ਦਾ
1: ਨਾਲੇ
2: ਮਾੜਾ
1: ਬਾਈ ਜੀ ਇਹ
2: ਸੋਚਣਾ
1: ਤਾਂ ਮੁਕੱਦਰ ਬਾਈ ਜੀ ਇਹ ਤਾਂ
2: ਜੇ
1: ਚੀਜ਼ਾਂ ਸਮਾ ਕੇ ਬਹੁਤ ਕੁਝ ਚੀਜ਼ਾਂ ਸਿਖਾਉਂਦੀਆਂ ਨੇ, ਮਤਲਬ ਕਿ ਜਿਸ ਤਰ੍ਹਾਂ ਦੇ ਹਿਸਾਬ ਦੇ ਨਾਲ ਲੋਕ ਚਾਹੇ ਉਹ ਮੀਡੀਆ ਦੇ ਵਿੱਚ ਵੀ ਵਿਚਰਦੇ ਆ, ਪਰ ਜਦੋਂ ਅਸਲ ਹਕੀਕਤ ਸਾਹਮਣੇ ਆ ਜਾਂਦੀ ਹੈ ਉਹਨਾਂ ਲੋਕਾਂ ਦੀ, ਬਹੁਤ ਸਾਰੇ ਲੋਕਾਂ ਦਾ ਭਰੋਸਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ, ਪਰ ਉਹ ਭਰੋਸੇ ਨੂੰ ਤੋੜ ਦਿੰਦੇ ਆ ਆਪਣੇ ਨਿੱਜ ਦੇ ਲਈ, ਹੈ ਨਾ, ਫਿਰ ਉਹ ਸਾਰਾ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਉੱਤੇ ਸਾਫ ਹੋ ਜਾਂਦਾ ਜੀ।
2: ਬਿਲਕੁਲ ਬਿਲਕੁਲ
1: ਜੀ
2: ਪਰਵੇਸ਼ ਜੀ, ਬਿਲਕੁਲ ਕੋਈ ਸ਼ੱਕ ਨਹੀਂ।
1: ਜੀ
2: ਅਸਲ ਚ ਅੱਜ ਦੇ ਸਮਾਜ ਚ ਅਸੀਂ ਨਾ ਆਪਣੀ ਖੁਸ਼ੀ ਤੋਂ ਓਨੇ ਦੁਖੀ ਨਹੀਂ, ਜੇ ਦੂਜੇ ਦੀ ਖੁਸ਼ੀ ਹੋਵੇ ਨਾ ਉਹਦੇ ਤੋਂ ਜ਼ਿਆਦਾ ਦੁਖੀ ਹੈ ਕਿ
1: ਬਿਲਕੁਲ
2: ਸਾਡੇ
1: ਹੈ ਜੀ, ਬਿਲਕੁਲ
2: ਗੁਆਂਢੀ ਕਿਉਂ
1: ਖੁਸ਼ ਕਾਹਤੋਂ
2: ਖੁਸ਼
1: ਹੋਣਗੇ।
2: ਵਾਂਗ ਹਨ,
1: ਬਿਲਕੁਲ ਹੈ ਜੀ।
2: ਉਹ ਇਹ ਨਹੀਂ ਪਤਾ ਵੀ ਉਹ ਜੇ ਮੰਨ ਲਓ ਉਹਨੇ ਪੈਸੇ, ਮੰਨ ਲਓ ਉਹਦੇ ਕੋਲ ਚਾਰ ਹੈਗੇ ਨੇ ਵੀ ਉਹਦੀ ਉਹਦੇ ਪਿੱਛੇ ਮਿਹਨਤ ਕਿੰਨੀ ਹੋਊਗੀ,
1: ਜੀ ਜੀ
2: ਉਹ ਨਹੀਂ ਆਪਾਂ ਵੇਂਦੇ।
1: ਬਿਲਕੁਲ
2: ਆਪਾਂ ਜੇ ਇਹ ਇਹ ਵੀ ਜੇ ਉਹਨੇ 4 ਰੁਪਏ ਕਮਾਲੇ ਨੇ, ਇਧਰੋਂ ਕਮਾਏ
1: ਜੀ
2: ਹੋਣਗੇ, ਨੇ ਮਾਰੇ ਹੋਣਗੇ, ਉਹ ਮਾਰੇ ਹੋਣਗੇ,
1: ਜੀ ਬਿਲਕੁਲ ਹੈ
2: ਉਹਦੇ
1: ਜੀ।
2: ਚੋਂ ਵੀ ਆਪਾਂ ਕੋਈ ਗੱਲ ਨਹੀਂ ਭਰਜ ਬਾਈ ਜੀ,
1: ਥੈਂਕ
2: ਆਪਾਂ
1: ਯੂ ਬਾਈ ਜੀ,
2: ਜੁੜਦੇ ਹਾਂ
1: ਬਹੁਤ ਬਹੁਤ
2: ਫਿਰ।
1: ਸ਼ੁਕਰੀਆ ਜੁੜੇ ਤੁਸੀਂ ਨਾਲ ਵਿਚਾਰ ਸਾਂਝੇ ਕੀਤੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਮੁਕੱਦਰ ਜੀ ਔਲਖ
2: ਠੀਕ ਹੈ,
1: ਸਾਹਿਬ ਜੁੜੇ ਸਨ, ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਗੱਲਾਂ ਬਾਤਾਂ ਦੋਸਤੋ ਅਗਲੀਆਂ ਵਿਦੇਸ਼ੀ ਕਰਦੇ ਹਾਂ, ਵਿਸਤਾਰ ਦੇ ਵਿੱਚ ਖਬਰਾਂ ਨੇ ਕੁਝ, ਜਿਸ ਦੇ ਵਿੱਚ ਟਰੰਪ ਸਾਹਿਬ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਪੂਰੀ ਧੜਥੱਲੀ ਮਚਾਈ ਪਈ ਹੈ, ਯੂਐਨ ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਨੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਟਰੰਪ ਜਿਹੜਾ ਸ਼ੋਰ ਪੂਰਾ ਮਚਾ ਰਿਹਾ, ਅਤੇ ਉਹਦੇ ਗੱਲ ਕਰਦੇ ਹਾਂ, ਅਤੇ ਨਾਲ ਨਾਲ ਫੋਨ ਕਾਲਾਂ ਵੀ ਲਈ ਜਾਵਾਂਗੇ, ਅਤੇ ਆਖਰ ਦੇ ਵਿੱਚ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਹੈ, ਸਿਆਸਤ ਦੇ ਉੱਤੇ ਜਿਹੜੀ ਇਹ ਕਹਾਣੀ ਹੈ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਅਟੈਂਪਟ ਟੂ ਮਰਡਰ ਕਹਾਣੀ ਜਿਹੜੀ ਹੈ ਇਹਦਾ ਨਾਮ ਹੈ, ਅਤੇ ਉਹਦੇ ਵਿੱਚ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕੁਝ ਨਾ ਕੁਝ ਉਹ ਨਸ਼ਰ ਕਰਦੀਆਂ ਨੇ, ਜੋ ਹਾਲਾਤ ਅੱਜ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪੂਰੀ ਸਿਆਸਤ ਦੇ ਵਿੱਚ ਬਣੇ ਆ ਜਾਂ ਨਜ਼ਰ ਆਉਂਦੇ ਆ, ਕਿਰਦਾਰਾਂ ਦੀ ਗੱਲ ਹੈ, ਅਤੇ ਮੰਚ ਇੱਕ ਰੂਪ ਦੋ ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ ਜਿਹੜਾ ਯੂਐਨ ਦੇ ਵਿੱਚ ਟਰੰਪ ਦੇ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਬੇਬਾਕ ਬਿਆਨਾਂ ਦੇ ਕਾਰਨ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਜਿਹੜਾ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਲੱਗਦਾ ਹੈ, ਕਿਉਂਕਿ ਉਹ ਦੂਸਰਿਆਂ ਨੂੰ ਦੁੱਖ ਪਹੁੰਚਾ ਕੇ ਅਤੇ ਆਪ ਖੁਸ਼ੀ ਮਹਿਸੂਸ ਕਰਦੇ, ਇੱਦਾਂ ਦੇ ਲੋਕ ਜਿਹੜੇ ਮਾਨਸਿਕਤਾ ਦੇ ਨੇ, ਇਸ ਲਈ ਉਹ ਜਿੱਥੇ ਵੀ ਜਾਂਦੇ ਨੇ ਅਜਿਹੀ ਕੋਈ ਵੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਗਲੋਬਲ ਮੰਚ ਦੇ ਉੱਤੇ ਇੱਕ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ, ਫਿਰ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੀ ਹੈ, ਅਤੇ ਟਰੰਪ ਕਿਸੇ ਨਵੇਂ ਮੰਚ ਦੇ ਉੱਤੇ ਨਵੇਂ ਬਿਆਨ ਦੇ ਨਾਲ ਸਾਹਮਣੇ ਜਿਹੜੇ ਨੇ ਆ ਜਾਂਦੇ ਹੈ। ਹੁਣ ਇੱਕ ਵਾਰ ਫਿਰ ਜਿਹੜਾ ਹੈ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਕੇਂਦਰ ਦੇ ਵਿੱਚ ਨੇ, ਇਸ ਵਾਰ ਮੰਚ ਸੀਗਾ ਸੰਯੁਕਤ ਰਾਸ਼ਟਰ ਮਹਾਸਭਾ ਦਾ, UNGA ਦਾ, ਜਿੱਥੇ ਟਰੰਪ ਨੇ ਇੱਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਵਾਲਾ ਜਿਹੜਾ ਸ਼ਾਂਤੀ ਦੂਤ ਕਹਿ ਦਿੱਤਾ ਹੈ, ਇਹ ਵੀ ਕਹਿੰਦੇ ਨੇ ਮਤਲਬ ਕਿ ਰੱਬ ਦਾ ਹੀ ਬੰਦਾ ਆਇਆ ਹੋਇਆ, ਅਤੇ ਉੱਥੋਂ ਹੀ ਸਿੱਧਾ ਮੈਸੇਜ ਲੈ ਕੇ ਆਉਂਦਾ, ਕਹਿੰਦਾ ਮੈਂ ਉਹਦੇ ਲਈ ਕੰਮ ਕਰਦਾ ਹੈ, ਅਤੇ ਸ਼ਾਂਤੀ ਦੂਤ ਬਣਿਆ ਹੋਇਆ, ਅਤੇ ਦੂਸਰੇ ਪਾਸੇ ਤੜਥੱਲੀ ਮਚਾਈ ਹੋਈ ਆ ਦੁਨੀਆਂ ਦੇ ਵਿੱਚ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਉੱਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਕਈ ਲੋਕ ਹੈਰਾਨ ਵੀ ਨੇ ਅਤੇ ਪਰੇਸ਼ਾਨ ਵੀ ਨੇ, ਅਤੇ ਕਈਆਂ ਨੇ ਜੀਭ ਜਿਹੜੀ ਹੈ ਦੰਦਾਂ ਥੱਲੇ ਦਿੱਤੀ ਹੋਈ ਹੈ। ਅਜਿਹੇ ਦੇ ਵਿੱਚ ਸਵਾਲ ਇਹ ਵੀ ਹੈ ਕਿ ਇੱਕੋ ਮੰਚ ਤੋਂ ਸ਼ਾਂਤੀ ਦੂਤ ਅਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਹਨਾਂ ਜਿਹੜਾ ਬਿਆਨਾਂ ਦੇ ਮਾਇਨੇ ਕੀ ਨੇ, ਉਹ ਆਖਰ ਦੁਨੀਆ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਹੈ। ਟਰੰਪ ਦਾ ਭਾਸ਼ਣ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਕਾਰਨ ਇਹ ਹੈ ਕਿ ਭਾਸ਼ਣ ਦੇ ਦੌਰਾਨ ਟਰੰਪ ਦੋ ਵੱਖ-ਵੱਖ ਰੂਪਾਂ ਦੇ ਵਿੱਚ ਨਜ਼ਰ ਆਇਆ। ਇੱਕ ਪਾਸੇ ਉਹ ਆਪਣੇ ਆਪ ਨੂੰ ਦੁਨੀਆ ਦੇ ਭਰ ਦੇ ਵਿੱਚ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸਦਾ ਹੈ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਅਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਜੜੀਆਂ ਨੇ ਧਮਕੀਆਂ ਵੀ ਦੇ ਦਿੰਦਾ ਹੈ। ਤਣਾਅ ਭਰੇ ਇਸ ਸਮੇਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵਿਰੋਧਾਭਾਸੀ ਤੇਵਰ ਇਹੀ ਦਰਸਾਉਂਦੇ ਨੇ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ੀ ਨੀਤੀ ਅਪਣਾ ਰਹੇ ਨੇ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਟਰੰਪ ਨੇ ਉਹਨਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਦੁਨੀਆ ਭਰ ਦੇ 8 ਪੁਰਾਣੇ ਵਿਵਾਦਾਂ ਦੇ ਉੱਤੇ ਜੰਗਾਂ ਨੂੰ ਸੁਲਝਾਇਆ ਹੈ, ਅਤੇ ਇਹਨਾਂ ਦੇ ਵਿੱਚ ਕੰਬੋਡੀਆ, ਥਾਈਲੈਂਡ, ਕੋਸੋਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬਾਈਜਾਨ, ਗਾਜ਼ਾ ਅਤੇ ਭਾਰਤ ਪਾਕਿਸਤਾਨ ਵਿਚਾਲੇ ਫਿਰ ਦਾਅਵੇ ਕਰ ਦਿੱਤੇ ਹੈ ਵਿਵਾਦ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਜਿਹੜਾ ਆਪਣੇ ਖਾਸ ਸੰਬੰਧਾਂ, ਵਪਾਰ, ਟੈਰਿਫ ਅਤੇ ਟੈਰਿਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ਉਹਨਾਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਕੀਤੀ, ਅਤੇ ਉਹਨਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਹੈ ਉਹ ਕਹਿੰਦੇ ਆ ਬਚਾਈ ਹੈ, ਅਤੇ ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦ ਕਰਦਾ ਆਇਆ। ਭਾਰਤ ਦਾ ਕਹਿਣਾ ਰਿਹਾ ਕਹਿੰਦਾ ਰਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਦੇ ਰਾਹੀਂ ਬਣੀ ਸੀ। ਹੁਣ ਟਰੰਪ ਦੇ ਭਾਸ਼ਣ ਦੇ ਦੂਜੇ ਹਿੱਸੇ ਦੇ ਵੱਲ ਨੂੰ ਆਉਂਦੇ ਹਾਂ। ਭਾਸ਼ਣ ਦੂਜਾ ਕਹਿੰਦਾ ਹੈ ਕਿ ਉਹਨਾਂ ਨੇ ਆਪਣੇ ਰੁੱਖ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਕੀਤਾ ਅਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੇ ਹੀ ਤਬਾਹੀ ਦੀ ਧਮਕੀ ਤੱਕ ਜਿਹੜਾ ਪਹੁੰਚ ਜਾਂਦੇ ਆ, ਜਮਰਾਜ 'ਤੇ ਪਹੁੰਚ ਜਾਂਦੇ ਆ। ਭਾਸ਼ਣ ਦੇ ਦੂਜੇ ਹਿੱਸੇ ਦੇ ਵਿੱਚ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਜਿਹੜੀ ਛਵੀ ਤੋਂ ਹਟ ਕੇ ਉਹ ਸਿੱਧੇ ਹੀ ਈਰਾਨ ਦੇ ਉੱਤੇ ਹਮਲਾਵਰ ਹੋ ਗਏ ਅਤੇ ਟਰੰਪ ਨੇ ਚੇਤਾਵਨੀ ਦਿੱਤੀ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅਤੇ ਉਹਨਾਂ ਨੇ ਕਿਹਾ ਕਿ ਈਰਾਨ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਅਮਰੀਕਾ ਦੇ ਨਾਲ ਸਮਝੌਤਾ ਕਰ ਲਵੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੇ ਲਈ ਤਿਆਰ ਰਹੇ। ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ, ਕਿਉਂਕਿ ਉੱਥੇ ਦਾ ਈਰਾਨ ਦਾ ਡੈਲੀਗੇਟ ਵੀ ਉੱਥੇ ਪਹੁੰਚਿਆ ਹੋਇਆ ਹੈ, ਉਹਨਾਂ ਨੂੰ ਵੀ ਮੌਕਾ ਮਿਲਣਾ ਬੋਲਣ ਦਾ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਬਿਨਾਂ ਕਿਸੇ ਬਚਨ ਦੇ ਮੌਕੇ ਦੇ ਉੱਤੇ ਸਿੱਧਾ ਨਰਕ ਦੇ ਵਿੱਚ ਭੇਜ ਦਿੱਤਾ ਜਾਵੇਗਾ ਉਹਨਾਂ ਨੂੰ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਮੱਧਕਾਲੀ ਜਿਹੜੀਆਂ ਨੇ ਮਿਡ ਟਰਮ ਜਿਹੜੀ ਚੋਣ ਹੈ ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ। ਤੇ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ ਦੇ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਫਿਰ ਪਲਟ ਗਿਆ ਜੀ। ਇੱਕ ਪਾਸੇ ਕਹਿੰਦਾ ਮੈਂ ਚੱਕ ਦਿਆਂਗਾ, ਬਰਬਾਦ ਕਰ ਦਿਆਂਗਾ, ਨਰਕ 'ਚ ਭੇਜ ਦਾਂਗਾ, ਅਤੇ ਫਿਰ ਕਹਿੰਦਾ ਮਿਡ ਟਰਮ ਚੋਣਾਂ ਤੋਂ ਬਾਅਦ ਅਸੀਂ ਸਮਝੌਤਾ ਕਰ ਲਾਂਗੇ। ਬੇਬਾਗ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਦੇ ਉੱਤੇ ਯੂਨੈਸਕੋ ਦੀ ਵੀ ਆਲੋਚਨਾ ਕਰ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਜਨਵਰੀ ਦੇ ਵਿੱਚ ਬੋਰਡ ਆਫ ਪੀਸ ਬਣਾਉਣ ਦਾ ਜ਼ਿਕਰ ਕੀਤਾ ਅਤੇ ਸੰਕੇਤ ਦਿੱਤਾ ਕਿ ਭਵਿੱਖ ਦੇ ਵਿੱਚ ਉਹਨਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ UN ਦੀ ਥਾਂ ਵੀ ਲੈ ਸਕਦੀ ਹੈ ਅਤੇ ਟਰੰਪ ਦੇ ਭਾਸ਼ਣ ਦੇ ਵਿੱਚ UN 'ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ 'ਤੇ ਸਖ਼ਤ ਟਿੱਪਣੀਆਂ ਵੀ ਸ਼ਾਮਲ ਕੀਤੀਆਂ। ਅਜਿਹੇ ਤਣਾਅ ਦੇ ਭਰੇ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਹਨਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰ ਰਿਹਾ, ਜਦਕਿ ਦੂਜੇ ਪਾਸੇ ਜੋ ਦੇਸ਼ ਉਹਨਾਂ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਪ੍ਰਤੀ ਸਖ਼ਤ ਅਤੇ ਟਕਰਾਅ ਵਾਲੀ ਭਾਸ਼ਾ ਵਰਤਦਾ ਹੈ। ਇਹ ਵਿਰੋਧਾਭਾਸ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਦੇ ਲਈ ਮਹੱਤਵਪੂਰਨ ਰਹੇਗੀ ਅਤੇ ਉਹਨਾਂ ਦੇ UN ਭਾਸ਼ਣ ਦੇ ਵਿੱਚ ਜੰਗਾਂ ਨੂੰ ਸੁਲਝਾਉਣ ਦੇ ਦਾਅਵਿਆਂ ਦੇ ਨਾਲ ਨਾਲ ਈਰਾਨ ਦੇ ਖਿਲਾਫ਼ ਸਖ਼ਤ ਚੇਤਾਵਨੀ ਦੇ ਉੱਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਵੀ ਜਿਹੜੀ ਇਕੱਠੇ ਨਜ਼ਰ ਆਈ ਹੈ। ਦੂਸਰੇ ਪਾਸੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ, ਹੋਲਡ ਰੱਖਣਾ ਜੀ, ਇੱਕ ਖਬਰ ਨਾਲ ਲੱਗਦੀ ਹੋਰ ਸਾਂਝੀ ਕਰ ਲਵਾਂ। ਅਤੇ ਦੂਜੇ ਪਾਸੇ ਦੁਨੀਆ ਦਾ ਸਰਪੰਚ ਜਿਹੜਾ ਹੈ ਉਹ ਕਿਸੇ ਮੀਡੀਆ ਨੂੰ ਲਾਗੇ ਨਹੀਂ ਲੱਗਣ ਦੇ ਰਿਹਾ। CNN ਦੇ ਉੱਤੇ ਵਰਿਆ ਹੈ ਟਰੰਪ ਫਿਰ ਤੋਂ, ਕਿਉਂਕਿ ਇਹਦੇ ਨਾਲ ਲੱਗਦੀ ਨਹੀਂ ਹੈ, ਮਤਲਬ ਕਿ ਬਣਦੀ ਨਹੀਂ ਹੈ, ਲਾਗ ਡਟ ਬਹੁਤ ਹੈ CNN ਦੇ ਨਾਲ। ਤੁਹਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਸੀ, CNN ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਮਹੱਤਵਪੂਰਨ ਕੂਟਨੀਤਿਕ ਗਤੀਵਿਧੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਕੱਲ੍ਹ ਬੀਤੇ ਦੇ ਵਿੱਚ ਵਿਸ਼ਵ ਸੰਸਥਾ ਦੇ ਆਪਣੇ ਹੀ ਦੌਰੇ ਦੀ ਸ਼ੁਰੂਆਤ ਕੀਤੀ, ਜਿਸਦੇ ਵਿੱਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਇੱਕ ਪ੍ਰਮੁੱਖ ਪੱਤਰਕਾਰ ਕੈਟਲਿਨ ਕੋਲੀਨਜ਼ ਨੂੰ ਜਿਹੜਾ ਸੀ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਹਨਾਂ ਨੂੰ ਕਿਹਾ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਟਰੰਪ ਮੰਗਲਵਾਰ ਨੂੰ ਕੱਲ੍ਹ ਬੀਤੇ 'ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਪਹੁੰਚਿਆ ਅਤੇ ਕਲੋਨੀਜ਼ ਨੂੰ ਜਿਹੜਾ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਇੱਥੇ ਮੈਨੂੰ ਕਵਰ ਕਰ ਰਿਹਾ, ਤੁਹਾਨੂੰ ਇੱਥੇ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ। ਹਾਲਾਂਕਿ ਕਲੋਨੀਜ਼ ਨੇ ਬਾਅਦ ਦੇ ਵਿੱਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਦੇ ਨੇ ਜਿਹੜਾ ਕਦੇ ਵੀ ਅਜਿਹਾ ਨਹੀਂ ਕਿਹਾ। ਇਹ ਟਕਰਾਅ ਟਰੰਪ ਪ੍ਰਸ਼ਾਸਨ ਦੇ ਵੱਲੋਂ CNN ਮਿਸ ਨਾਓ ਅਤੇ ਪੋਲੀਟਿਕੋ ਨੂੰ ਜਿਹੜਾ ਵਾਈਟ ਹਾਊਸ ਕੰਪਲੈਕਸ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਨਿਵਾਸ ਅਤੇ ਦਫ਼ਤਰ ਤੋਂ ਪਾਬੰਦੀ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ। CNN ਨੂੰ ਜਿਹੜਾ ਰਾਸ਼ਟਰਪਤੀ ਦੇ ਮੀਡੀਆ ਪੂਲ ਪੱਤਰਕਾਰਾਂ ਦਾ ਇੱਕ ਚੋਣਵਾਂ ਸਮੂਹ ਹੁੰਦਾ ਹੈ ਤੋਂ ਵੀ ਜਿਹੜਾ ਹਟਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਨਿਯਮਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਤਿੰਨਾਂ ਮੀਡੀਆ ਸੰਗਠਨਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ ਅਤੇ ਪਾਬੰਦੀ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ ਅਤੇ ਟਰੰਪ ਨੇ ਬਾਅਦ ਦੇ ਵਿੱਚ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਨਕਾਰਾਤਮਕ ਮੀਡੀਆ ਕਵਰੇਜ ਨੂੰ ਜਿਹੜਾ ਦੇਸ਼ ਦੇ ਲਈ ਖਤਰਨਾਕ ਦੱਸਿਆ ਅਤੇ ਪਰ ਇਹਨੇ ਆਪਣਾ ਇੱਕ TV ਲਾਂਚ ਕਰ ਲਿਆ ਅਤੇ ਉਹਦੇ ਉੱਤੇ ਜੋ ਬੋਲਣਾ ਚਾਹੀਦਾ, ਜਿਵੇਂ ਕਿ ਟਰੂਥ ਆਪਣਾ ਸੋਸ਼ਲ ਮੀਡੀਆ ਚਲਾਉਂਦਾ ਹੈ, ਇਸੇ ਤਰ੍ਹਾਂ ਹੁਣ TV ਚਲਾ ਲਿਆ, ਮਨ ਕੀ ਬਾਤ ਇਹ ਵੀ ਕਰੇਗਾ। ਟਰੰਪ ਅਤੇ ਮੀਡੀਆ ਸੰਗਠਨਾਂ ਵਿਚਕਾਰ ਇਹ ਵਿਵਾਦ ਵੱਧਦਾ ਹੀ ਜਾ ਰਿਹਾ, ਪਰ ਜਿਹੜਾ ਉੱਥੇ ਦਾ ਅਮੈਰੀਕਨ ਮੀਡੀਆ ਹੈ ਉਹ ਇਕੱਠਾ ਹੋ ਚੁੱਕਿਆ ਹੈ ਅਤੇ ਇਹਦੀ ਹੁਣ ਚੰਗੀ ਤਰ੍ਹਾਂ ਪੋਲ ਖੋਲੇਗਾ ਤੇ ਹੋਰ ਪ੍ਰਮੁੱਖ ਸਮਾਚਾਰ ਸੰਗਠਨਾਂ ਨੇ ਵੀ ਪਾਬੰਦੀ ਦਾ ਵਿਰੋਧ ਕਰਨ ਦੇ ਵਿੱਚ CNN, MSN ਨਾਓ ਅਤੇ ਪੋਲੀਟਿਕੋ ਦੇ ਨਾਲ ਇੱਕਜੁੱਟਤਾ ਜਿਹੜੀ ਹੈ ਪ੍ਰਗਟ ਕਰ ਦਿੱਤੀ ਹੈ ਤੇ ਦੇਖਦੇ ਹੁਣ ਟਰੰਪ ਦਾ ਬਣਦਾ ਕੀ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੋਂ ਨਾਰਾਜ਼ ਕਿਊਬਾ ਦੇ ਵਫਦ ਨੇ UN ਸੈਸ਼ਨ ਚੋਂ ਵਾਕਆਊਟ ਹੀ ਕਰ ਦਿੱਤਾ। ਟਰੰਪ ਦੇ ਵੱਲੋਂ ਕਿਊਬਾ ਨੂੰ ਅਸਫਲ ਦੇਸ਼ ਕਹਿਣ ਤੋਂ ਬਾਅਦ ਕਿਊਬਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਸੈਸ਼ਨ ਦੇ ਵਿੱਚੋਂ ਵਾਕਆਊਟ ਕੀਤਾ। ਵਫਦ ਦੇ ਮੁਖੀ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ ਰਿਗਜ਼ ਨੇ ਬਾਅਦ ਦੇ ਵਿੱਚ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਹਨਾਂ ਨੂੰ ਝੂਠ ਤੇ ਨਿੰਦਾ ਕਿਹਾ। ਕਿਊਬਾ ਦੇ ਵਿਸ਼ੇਸ਼ ਜਿਹੜੇ ਨੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਸਰਕਾਰ ਇਹ ਸਵੀਕਾਰ ਕਰਨ ਦੇ ਵਿੱਚ ਅਸਮਰਥ ਹੈ ਕਿ ਕਿਊਬਾ ਇੱਕ ਪੂਰੀ ਤਰ੍ਹਾਂ ਸੁਤੰਤਰ ਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ ਤੇ ਉਸਨੂੰ ਅਜਿਹਾ ਹੋਣ ਦਾ ਅਧਿਕਾਰ ਹੈ। ਉਹਨਾਂ ਅੱਗੇ ਕਿਹਾ ਕਿ ਊਰਜਾ ਨਾਕਾਬੰਦੀ ਸਮੇਤ ਆਰਥਿਕ ਨਾਕਾਬੰਦੀ ਕਿਊਬਾ ਅਤੇ ਹੋਰ ਦੇਸ਼ਾਂ ਦੇ ਲਈ ਖਤਰਾ ਪੈਦਾ ਕਰਦੀ ਹੈ ਤੇ ਉਹਨਾਂ ਦਾ ਭਾਈ PM ਹੀ ਚੱਕ ਕੇ ਲੈ ਆਉਂਦਾ ਉੱਥੇ ਦਾ। ਇਹ ਨਸਲਕੁਸ਼ੀ ਅਤੇ ਸਮੂਹਿਕ ਸਜ਼ਾ ਦਾ ਕੰਮ ਹੈ ਤੇ ਸਾਡਾ ਦੇਸ਼ ਸ਼ਾਂਤੀ ਪ੍ਰੇਮੀ ਹੈ ਤੇ ਅਸੀਂ ਸ਼ਾਂਤੀ ਦੇ ਹੱਕਦਾਰ ਹਾਂ, ਉਹਨਾਂ ਨੇ ਇਹ ਦਾਅਵਾ ਕੀਤਾ ਟਰੰਪ ਦੇ ਖਿਲਾਫ਼। ਤੇ ਦੂਸਰੇ ਪਾਸੇ ਅੱਗੇ ਚੱਲਦੇ ਹਾਂ, ਹਮਲੇ ਕਰੋ ਬੰਦ ਤੇ ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ ਕੀਤੀ ਹੈ, ਉਹ ਵੀ ਤੰਗ ਆ ਚੁੱਕੇ ਨੇ ਭਾਈ, ਹੁਣ ਲਾ ਲਓ ਪੇਚਾ ਪਾ ਲਓ, ਫਿਰ ਦੇਖਦੇ ਹਾਂ ਜਦੋਂ ਬਰਾਬਰ ਦਾ ਟੱਕਰ ਦਾ ਪਤਾ ਤਾਂ ਫਿਰ ਲੱਗਦਾ ਹੈ। ਤੇ ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਖੇਤਰੀ ਖਾੜੀ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਖਾੜੀ ਦੇਸ਼ਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਉਹ ਵੀ ਭਾਈ ਅਪੀਲਾਂ ਕਰ ਰਹੇ ਨੇ ਭਾਈ ਬਸ ਕਰੋ ਹੁਣ। ਤੇ ਮੁਹੰਮਦ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਤੇ ਜਿੰਨੇ ਪਾਸੇ ਹਨ ਬਈ ਮਾਨ ਮਤੀ ਸੋਤੇ ਦੇ ਆ ਸਵੇਰੇ ਰੇਡੀਓ ਦੁਆਬਾ ਦੇ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਤੇ ਬਿਲਕੁਲ ਬਹੁਤ ਆਪਣਾ ਰਾਜਨ ਸੈਣੀ ਸਾਹਿਬ ਵੀ ਪਹਿਲੋਂ ਆਏ ਗੱਲਬਾਤ ਚਾਰੀ ਸੀ, ਮੈਂ ਸੁਣਿਆ ਤੇ ਉਸ ਵੇਲੇ ਫਿਰ ਗੁਰੀਮਾਨ ਸਾਹਿਬ ਵੀ ਤੇ ਮੁਕੱਦਰ ਵੀਰ ਜੀ ਵੀ ਆਏ ਤੇ ਆਪਣਾ ਵੀਰ ਸਿਕੰਦਰ ਜੀ ਵੀ ਕਿਆ ਪਤਾ ਸਾਰੇ ਜਿਹੜੇ ਹੈਗੇ ਇੱਕ ਤੋਂ ਵੱਧ ਇੱਕ ਹੈਗਾ ਬਹੁਤ
1: ਬਿਲਕੁਲ
2: ਕੀ ਕਹਿ ਰਹੇ ਨੇ ਬੁੱਧੀਮਾਨ ਆਪਾਂ ਕਹਿ ਸਕਦੇ ਇਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਫਿਲੋਸਫਰ ਵੀ ਆ ਬੁੱਧੀਮਾਨ ਵੀ ਆ।
1: ਮੁਹੰਮਦ ਜੀ ਤਾਂ ਆ ਰਿਹਾ, ਚਲੋ ਤੁਸੀਂ ਵੀ ਹੋਲਡ ਰਹੇ ਹੋ 6 ਮਿੰਟ 5 ਮਿੰਟ ਤੇ ਰਾਜਨ ਸੈਣੀ ਸਾਹਿਬ ਦਾ ਸੁਨੇਹਾ ਆ ਗਿਆ ਸੀ, ਕਹਿੰਦੇ ਭਾਰਤ ਸਾਹਿਬ ਜੇਕਰ ਟੀਚਰ ਹੁੰਦੇ ਨਾ ਤਾਂ ਬੱਚੇ ਦੁਖੀ ਹੋ ਜਾਣੇ ਸੀ ਜੀ, ਬੱਚਿਆਂ ਦੀ ਰੁਚੀ ਵੀ ਕਹਿੰਦੇ ਦੇਖਣੀ ਚਾਹੀਦੀ ਹੈ ਜੀ, ਅਸੀਂ ਸਵੇਰੇ ਖਬਰਾਂ ਦਾ ਪੇਪਰ ਨਹੀਂ ਦੇਣਾ ਜੀ, ਤੇ ਸ਼ੁਕਰ ਹੈ ਕਹਿੰਦੇ ਜੀ ਬੱਸ ਕੀਤੀ ਹੈ ਕਾਲ ਲਈ ਅਸੀਂ ਹਾਂਜੀ।
2: ਦੇਖੋ ਹਰ ਇੱਕ ਦਾ ਆਪਣਾ ਅੰਦਾਜ਼ ਹੁੰਦਾ, ਨਹੀਂ ਕੋਈ ਗੱਲ ਨੀ, ਕਹਿੰਦੇ ਨਾ ਖਬਰਸਾਰ ਵੀ ਹੋਣੀ ਚਾਹੀਦੀ ਹੈ।
1: ਉਹ ਨਹੀਂ ਹੈ ਸੈਣੀ ਸਾਹਿਬ, ਉਹ ਗੀਤ ਬੜਾ ਵੈਸੇ ਆਪਣੇ ਦੱਸਿਆ ਔਚਲਾ ਸਾਹਿਬ ਨੇ ਲਿਖਿਆ, ਕਦੇ ਸੌਂਦੀ ਨਹੀਂ ਸੀ ਸਾਡੀ ਆਵਾਜ਼ ਸੁਣ ਕੇ ਹੁਣ 10 ਅੱਖ ਕਿਵੇਂ ਲੱਗਦੀ ਹੈ, ਤੇ ਉਹ ਗੀਤ ਸੀਗਾ ਨਾ ਪੁਰਾਣਾ, ਬਹੁਤ ਵਧੀਆ ਗੀਤ ਹੈ ਉਹ ਵੀ, ਲੱਗੀ ਵਾਲੇ ਕਦੇ ਨਹੀਂ ਉਹ ਸੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ ਜੀ।
2: ਸਹੀ ਗੱਲ ਹੈ, ਇਸੇ ਤਰ੍ਹਾਂ ਹੀ ਆ
1: ਜੀ,
2: ਤੇ ਬਹੁਤ ਵਧੀਆ ਸਾਰਿਆਂ ਦੀ ਬੜੀ ਰੋਸ਼ਨ ਖਿਆਲ ਹੁੰਦੀ, ਬੜਾ ਕੁਝ ਸਿੱਖਣ ਨੂੰ ਵੀ ਮਿਲਦਾ
1: ਬਿਲਕੁਲ।
2: ਤੇ ਜਿਹੜਾ ਹੁਣ ਮੈਂ ਉਹੀ ਗੱਲਾਂ ਬਾਤਾਂ ਹੁਣ ਚੱਲਦੀਆਂ ਪਈਆਂ ਸੀ, ਤੁਸੀਂ ਖਬਰਾਂ ਵੀ ਪੜ੍ਹ ਰਹੇ ਸੀ, ਮਤਲਬ ਕਿ ਦੇਖੋ ਮੈਂ ਯਾਰ ਕਈ ਵਾਰੀ ਬੜੀ ਇੰਨੀ ਹੈਰਤ ਹੁੰਦੀ ਹੈ ਵੀਰ ਭੁਪਿੰਦਰ ਜੀ, ਵੱਡਿਆਂ ਦਾ ਇਹ ਹੈਗਾ ਤੇ ਦੂਸਰੇ ਵਿਚਾਰੇ ਕੀ ਕਹਿੰਦੇ ਆ ਨਾ, ਆਵਾਮ ਦਾ ਕੀ ਯਾਰ, ਵੱਡੇ ਜਿਹੜੇ ਹੈਗੇ ਉਹ ਮਾਨਾਈਆਂ ਕਰਨ ਤੇ ਤੁਲੇ ਹੋਏ
1: ਆ, ਹਾਂ
2: ਭਾਈ ਐਵੇਂ ਕਰ ਦੇਣਾ ਅਸੀਂ ਜਿਵੇਂ ਕਰਨਾ, ਵੀ ਦੱਸੋ ਜਿਹੜਾ ਹੈਗਾ
1: ਇਹ ਦੁਨੀਆ ਦੇ ਰੋਲ ਮਾਡਲ ਨੇ ਜੀ, ਦੇਖੋ ਦੁਨੀਆ ਦੇ ਰੋਲ ਮਾਡਲ ਨੇ।
2: ਹਾਂ ਉਹੀ ਜੇ ਨਾ ਰੋਲ ਮਾਡਲ ਜਿਹੜੇ ਹੈਗੇ, ਜਿਹੜਾ ਕਿ ਕਹਿਣ ਦਾ ਮਤਲਬ ਜਿਹਨਾਂ ਨੂੰ ਆਪਾਂ ਐਟ ਦ ਟੌਪ ਗਿਣਦੇ ਆ, ਕਰੀਮ ਆਫ ਦਾ ਵਰਲਡ ਜਿਹੜਾ ਕਹਿ ਰਿਹਾ
1: ਬਿਲਕੁਲ,
2: ਕਰੀਮ ਦਾ ਇਹ ਹਾਲ ਹੈ ਤੇ ਦੱਸੋ ਬਾਕੀ ਦਾ ਕੀ ਹੋਊਗਾ।
1: ਬਿਲਕੁਲ ਕਰੀਮ ਨੂੰ ਉਲੀ ਲੱਗ ਗਈ,
2: ਠੀਕ ਆ
1: ਕਰੀਮ ਨੂੰ ਉਲੀ ਲੱਗ ਗਈ ਆ ਜੀ ਹੁਣ ਜੀ।
2: ਹਾਂਜੀ ਹਾਂਜੀ, ਤੇ ਬਾਕੀ ਇਹ ਜਿਹੜਾ ਹੈਗਾ ਦੇਖੋ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਹੈਗਾ, ਜੇ ਆਵਾਮ ਨੂੰ ਦੇਖੋ ਮੈਂ ਕਈ ਵਾਰੀ ਬੋਲਾਂ ਮੈਨੂੰ ਬੜੀ ਹੈਰਤ ਹੁੰਦੀ ਵੀ ਜਦੋਂ ਆਵਾਮ ਅਸੀਂ ਜਿਹੜਾ ਹੈਗਾ ਆਵਾਮ ਦੇ ਨਾਲ ਹੀ ਐਵੇਂ ਕਰਾਂਗੇ ਉਹਨਾਂ ਨੂੰ ਫਿਨਿਸ਼ ਕਰਨ ਤੇ ਤੁਰ ਪਏ,
1: ਡੰਗਰਾਂ
2: ਤੇ ਰਾਜ ਕਰਨਾ,
1: ਅਸਲ ਚ ਨਾ ਮੁਹੰਮਦ ਜੀ ਹੈਗਾ ਇਹਨਾਂ ਦਾ ਮਕਸਦ ਆਬਾਦੀ ਨੂੰ ਕੰਟਰੋਲ ਕਰਨਾ, ਜਿੰਨੇ ਲੋਕ ਘੱਟ ਹੋਣਗੇ ਉਨਾ ਹੀ ਕੰਟਰੋਲ ਵੱਧ ਕੀਤਾ ਜਾ ਸਕਦਾ ਹੈ, ਜੋ ਮਰਜ਼ੀ ਕਰਾਉਣੀ ਚਾਹੁੰਦੇ ਉਨਾ ਕਰ ਸਕਦੇ ਨੇ ਜੀ, ਅਸੀਂ ਲੋਕ ਤਾਂ ਉਹਨਾਂ ਲਈ ਬਸ ਜਿੱਦਾਂ ਜਾਨਵਰ ਹੀ ਹੈਗੇ ਆ ਜੀ, ਉਹਨਾਂ ਲਈ ਬੰਦੇ ਥੋੜੇ ਆ ਜੀ, ਉਹ ਜਿੱਦਾਂ ਗੇਮ ਖੇਡਣੀ ਚਾਹੁੰਦੇ ਅਗਲੇ, ਉਹਨਾਂ ਲਈ ਇੱਕ ਗੇਮ ਹੈ ਜੀ।
2: ਬਿਨਾ ਪਲਾਨ ਤੋਂ ਵੀ ਕੰਮ ਹੋ ਜਾਂਦੇ ਪਰ ਰਿਜ਼ਲਟ ਨਹੀਂ ਮਿਲਦਾ, ਫਿਰ ਵੀ ਬੰਦਾ ਜੀ ਜਿਹੜਾ ਹੈਗਾ ਕੰਮ ਨਹੀਂ ਸਹੀ ਢੰਗ ਨਾਲ ਹੁੰਦਾ
1: ਬਿਲਕੁਲ।
2: ਤੇ ਮੈਂ ਇੱਕ ਗੀਤ ਲੈ ਕੇ ਆਇਆ ਸੀ,
1: ਜਰੂਰ ਜਰੂਰ
2: ਰਾਜਨ ਸਿੰਘ ਕਹਿ ਰਹੇ ਸੀ
1: ਬਿਲਕੁਲ ਜੀ, ਉਹਨਾਂ ਨੂੰ ਨੀਂਦ ਨਹੀਂ ਆਉਣੀ ਓਦਾਂ ਜੀ ਗੀਤ ਸੁਣੇ ਤੋਂ ਬਗੈਰ
2: ਜੀ। ਚਲੋ ਜੀ, ਫਿਰ ਮੈਂ ਲੜਾ ਕਰ ਤੁਹਾਡੀ ਇਜਾਜ਼ਤ ਸੁਣਾ
1: ਜੀ, ਆਉਣ ਦਿਓ
2: ਜੀ।

ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ ਚਾ ਬਣ ਬਣ ਕਲਰ ਕਿਰੀ ਦੇ ਰੇ। ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ ਚਾ

ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ ਪਿੰਡ ਪੁਰੋਵਾਲ ਦੇ ਸ਼ਾਇਰ ਹੋਏ

0: ਮੌਸਮ ਵਾਂਗੂ ਬਦਲ ਗਏ ਜੀ ਅਸੀਂ, ਰੁੱਖਾਂ ਵਾਂਗੂ ਖੜੇ ਰਹੇ। ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ, ਰੁੱਖਾਂ ਵਾਂਗੂ ਖੜੇ ਰਹੇ।
1: ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ। ਮੁਹੰਮਦ ਜੀ, ਬਹੁਤ ਪਿਆਰ ਮੁਹੱਬਤ ਤੁਹਾਡੇ ਲਈ ਆ ਰਿਹਾ ਸੁਨੇਹਾ ਦੇ ਵਿੱਚ। ਜ਼ਰੂਰ ਪੜ੍ਹ ਲੈਣਾ ਤੁਸੀਂ YouTube ਦੇ ਉੱਤੇ,
0: ਸ਼ੁਕਰੀਆ ਜੀ,
1: ਤੇ
0: ਦਿੱਲੀ
1: ਔਜਲਾ ਸਾਹਿਬ
0: ਵਾਸਤੇ
1: ਦਾ ਇੱਕ
0: ਜੋ।
1: ਸੁਨੇਹਾ, ਜਿੱਦਾਂ ਹਰ ਵੇਲੇ ਉਹ ਹਸਾਉਣੀ ਪਾਉਂਦੇ ਹੁੰਦੇ ਆ ਨਾ, ਉਹ ਕਹਿੰਦੇ ਟਾਈਮ
0: ਹਾਂਜੀ
1: ਸੋਚਣ ਦਾ ਸਮਾਂ ਕਿੱਥੇ ਹੁੰਦਾ ਬਖਸ਼ੀ ਜੀ, ਇਹ ਤਾਂ ਉੱਜੜਨ
0: ਜੀ,
1: ਤੋਂ ਬਾਅਦ ਹੀ ਪਤਾ ਲੱਗਦਾ
0: ਕਿਆ ਬਾਤਾਂ ਕਿਆ ਬਾਤ,
1: ਜੀ।
0: ਠੀਕ ਹੈ ਜੀ, ਸਹੀ ਗੱਲ ਹੈ, ਜਿਸ ਤਰ੍ਹਾਂ ਲੱਗੇ ਸੋਚਣ ਜਾਣੇ, ਵਾਕਈ ਬਾਈ
1: ਬਿਲਕੁਲ
0: ਸ਼ੁਕਰੀਆ
1: ਜੀ,
0: ਤੋਂ ਬਾਅਦ।
1: ਥੈਂਕ ਯੂ ਜੀ,
0: ਥੈਂਕ ਯੂ
1: ਥੈਂਕ
0: ਸੋ
1: ਯੂ,
0: ਮਚ,
1: ਸ਼ੁਕਰੀਆ ਜੀ,
0: ਸ਼ੁਕਰੀਆ
1: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
0: ਸ਼ੁਕਰੀਆ,
1: ਜੀ ਦੋਸਤੋ, ਇਹ ਸਾਂਝੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ, ਕਿਆ ਬਾਤ ਹੈ ਉਹਨਾਂ ਦਾ ਗੀਤ ਗਾਉਣ ਦਾ ਅੰਦਾਜ਼ ਤੇ ਠਰੰਮਾ ਤੇ ਆਵਾਜ਼ ਦੇ ਵਿੱਚ ਦਮ। ਤੇ ਗੁਰੀ ਮਾਨ ਬਾਈ ਜੀ ਵੀ ਕਹਿੰਦੇ ਆ ਉਸ ਸਮੇਂ ਦੇ ਵਿੱਚ ਜਨਾਬ ਸਾਬਰ ਕੋਟੀ ਸਾਹਿਬ ਦੀ ਯਾਦ ਕਰਵਾ ਦਿੱਤੀ ਹੈ ਇਹਨਾਂ ਨੇ। ਤੇ ਮਾਲ ਜੀ ਵੀ ਲਿਖ ਰਹੇ ਨੇ, ਕਿਆ ਬਾਤਾਂ ਜੀ। ਤੇ ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, ਅੱਗੇ ਜਾ ਕੇ ਆਪਾਂ ਕਹਾਣੀ ਸੁਣਾਉਣੀ ਹੈ ਤੇ 2-4 ਮਿੰਟ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਤੇ ਆਖਰ ਦੇ ਵਿੱਚ ਕਹਾਣੀ ਦੀ ਸਾਂਝ ਪਾਵਾਂਗੇ। 2-3 ਖਬਰਾਂ ਹੋਰ ਨੇ ਅਮਰੀਕਾ ਦੀਆਂ ਨੇ ਤੇ ਖਾੜੀ ਦੇਸ਼ਾਂ ਦੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ। ਜੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਤਾਂ ਜ਼ਰੂਰ ਤੁਸੀਂ ਸਾਂਝ ਪਾ ਸਕਦੇ ਹੋ। ਕਹਿੰਦੇ ਨੇ ਹਮਲੇ ਕਰੋ ਬੰਦ, ਖਾੜੀ ਦੇਸ਼ਾਂ ਦੀ ਇਰਾਨ ਨੂੰ ਅਪੀਲ ਆਈ ਹੈ। ਖੇਤਰੀ ਖਾੜੀ ਸਹਿਯੋਗ ਪ੍ਰੀਸ਼ਦ GCC ਨੇ ਇਰਾਨ ਅਤੇ ਉਸਦੇ ਸਹਿਯੋਗੀਆਂ ਨੂੰ ਖਾੜੀ ਅਰਬ ਦੇਸ਼ਾਂ ਦੇ ਉੱਤੇ ਹਮਲੇ ਬੰਦ ਕਰਨ ਅਤੇ 2 ਮਹੱਤਵਪੂਰਨ ਸਮੁੰਦਰੀ ਮਾਰਗਾਂ ਦੇ ਰਾਹੀਂ ਜਿਹੜਾ ਮੁਕਤ ਲੰਘਣ ਦੀ ਜਿਹੜੀ ਆ ਆਗਿਆ ਦੇਣ ਦੀ ਅਪੀਲ ਰੱਖੀ ਹੈ। ਪ੍ਰੀਸ਼ਦ ਦੇ ਮੁਖੀ ਜਿਹੜੇ ਨੇ ਜਾਸੇਮ ਮੁਹੰਮਦ ਅਲ ਬੁਦਾਵੀ ਨੇ ਕਿਹਾ ਕਿ ਹੌਰਮੁਜ਼, ਜਲਡਮਰੂ ਤੇ ਬਾਬ ਅਲ ਬਡੇਬ ਰਾਹੀਂ ਸ਼ਿਪਿੰਗ ਦੇ ਵਿੱਚ ਵਿਘਨ ਪੈਣ ਦੇ ਨਾਲ ਦੁਨੀਆ ਭਰ ਦੇ ਤੇਲ ਬਾਜ਼ਾਰਾਂ ਤੇ ਸਪਲਾਈ ਪ੍ਰਣਾਲੀਆਂ ਦੇ ਉੱਤੇ ਅਸਰ ਪਿਆ, ਜਿਸ ਦੇ ਵਿਸ਼ਵ ਵਿਆਪੀ ਨਤੀਜੇ ਸਾਹਮਣੇ ਆਏ ਨੇ। ਦੂਜੇ ਪਾਸੇ ਇਰਾਨ ਨੇ ਕਿਹਾ ਕਿ ਉਸਨੇ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਦੇ ਵਿੱਚ ਖੇਤਰ ਦੇ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਅਲ ਬੁਦਾਵੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਤੇ ਸਵਿਸ ਯਾਨੀ ਕਿ ਸਵਿਟਜ਼ਰਲੈਂਡ ਵਾਲਿਆਂ ਦੇ ਸਵਿਸ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦੇ ਦੌਰਾਨ ਇਹ ਟਿੱਪਣੀਆਂ ਕੀਤੀਆਂ ਨੇ। ਦੂਸਰੇ ਪਾਸੇ ਹਜ਼ਾਰਾਂ ਸ਼ਰਨਾਰਥੀ ਜਿਹੜੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਅਮਰੀਕਾ ਦੇ ਵਿੱਚ ਮਿਲੇਗੀ ਐਂਟਰੀ ਦੱਸਿਆ ਜਾ ਰਿਹਾ। ਅਮਰੀਕਾ ਦੇ ਦੇਖੋ ਪਹਿਲਾਂ ਮੁਹਿੰਮਾਂ ਚੱਲੀਆਂ ਹੈ ਸਾਰਾ ਕੁਝ ਬਾਹਰ ਕੱਢਣ ਦੀਆਂ, ਤੇ ਹੁਣ ਚੋਣਾਂ ਨੇ ਤੇ ਹੁਣ ਉਹਨਾਂ ਨੂੰ ਅੰਦਰ ਰੱਖਣ ਦੀ ਗੱਲ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਜਿਹੜਾ ਫੈਸਲਾ ਲਿਆ ਤੇ ਟਰੰਪ ਦਾ ਪ੍ਰਸ਼ਾਸਨ ਦੇਸ਼ ਦੇ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ 17,500 ਤੱਕ ਸੀਮਤ ਕਰਨ ਦੀ ਯੋਜਨਾ ਬਣਾ ਰਿਹਾ। ਇਹਨਾਂ ਦੇ ਵਿੱਚ ਜ਼ਿਆਦਾਤਰ ਦੱਖਣੀ ਅਫਰੀਕਾ ਦੇ ਗੋਰੇ ਨਾਗਰਿਕ ਹੋਣਗੇ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਇਸ ਸੰਬੰਧੀ ਸੂਚਿਤ ਜਿਹੜਾ ਕੀਤਾ। ਇਹ ਕਦਮ ਸ਼ਰਨਾਰਥੀ ਪ੍ਰੋਗਰਾਮ ਦੀ ਪ੍ਰਕਿਰਤੀ ਨੂੰ ਜਿਹੜਾ ਹੋਰ ਬਦਲ ਦੇਵੇਗਾ, ਜੋ ਕਦੇ ਦੁਨੀਆ ਭਰ ਦੇ ਵਿੱਚ ਯੁੱਧ ਅਤੇ ਟਕਰਾਅ ਤੋਂ ਭੱਜਣ ਵਾਲੇ ਲੋਕਾਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ ਜਿਹੜੀ ਹੈ ਵਜੋਂ ਕੰਮ ਕਰਦਾ ਹੈ। ਕਾਂਗਰਸ ਨੂੰ ਦਿੱਤੇ ਇੱਕ ਨੋਟਿਸ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਗੋਰੇ ਦੱਖਣੀ ਅਫਰੀਕੀ ਲੋਕਾਂ ਨੇ ਜ਼ਮੀਨ ਜ਼ਬਤ ਕੀਤੇ ਜਾਣ ਤੇ ਅੱਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕੀਤਾ ਹੈ। ਗੁਲਾਮੀ ਦੇ ਸਮੇਂ ਦੀ ਗੱਲ ਹੈ ਤੇ ਅਮਰੀਕਾ ਪਹੁੰਚਣ ਤੋਂ ਬਾਅਦ ਉਹਨਾਂ ਦੇ ਮੁੱਖ ਧਾਰਾ ਦੇ ਵਿੱਚ ਵਧੇਰੇ ਆਸਾਨੀ ਦੇ ਨਾਲ ਏਕੀਕ੍ਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣੀ ਅਫਰੀਕੀ ਸਰਕਾਰ ਨੇ ਵਾਰ ਵਾਰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਤੇ ਅਫਰੀਕੀ ਲੋਕ ਦੇਸ਼ ਦੇ ਵਿੱਚ ਇੱਕ ਦੱਬੇ ਕੁਚਲੇ ਘੱਟ ਗਿਣਤੀ ਨੇ। ਅਫਰੀਕੀ ਲੋਕ ਮੁੱਖ ਤੌਰ ਦੇ ਉੱਤੇ ਡੱਚ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਵੰਸ਼ ਦੇ ਵਿੱਚੋਂ ਨੇ ਤੇ 1948 ਤੋਂ ਜਿਹੜਾ 1994 ਤੱਕ ਚੱਲੀ ਦੱਖਣੀ ਅਫਰੀਕਾ ਦੀ ਰੰਗ ਭੇਦ ਪ੍ਰਣਾਲੀ ਦੇ ਦੌਰਾਨ ਉਹਨਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਦੇ ਪੁਨਰਵਾਸ ਦੇ ਉੱਤੇ ਲਗਭਗ $500 ਮਿਲੀਅਨ ਖਰਚ ਕਰਨ ਦੀਆਂ ਯੋਜਨਾ ਦਾ ਵੀ ਐਲਾਨ ਕੀਤਾ ਹੈ। ਲੰਮੇ ਸਮੇਂ ਤੋਂ ਚੱਲ ਰਹੇ ਸ਼ਰਨਾਰਥੀ ਪੁਨਰਵਾਸ ਸੰਗਠਨਾਂ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਸ ਨੇ ਇੱਕ ਵਾਰ ਫਿਰ ਮੁੱਖ ਤੌਰ ਦੇ ਉੱਤੇ ਗੋਰੇ ਦੱਖਣੀ ਅਫਰੀਕੀ ਲੋਕਾਂ ਤੱਕ ਇਸ ਦਾ ਦਾਖਲਾ ਜਿਹੜਾ ਸੀਮਤ ਕਰ ਦਿੱਤਾ ਹੈ। ਗੌਰਤਲਬ ਗੱਲ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਹਰ ਸਾਲ ਇਹ ਜਿਹੜਾ ਫੈਸਲਾ ਕਰਦੇ ਨੇ ਕਿ ਦੇਸ਼ ਦੇ ਵਿੱਚ ਕਿੰਨੇ ਸ਼ਰਨਾਰਥੀਆਂ ਨੂੰ ਦਾਖਲ ਕੀਤਾ ਜਾਵੇਗਾ। 1980 ਦੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਔਸਤਨ 92,000 ਲੋਕ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ। ਟਰੰਪ ਪ੍ਰਸ਼ਾਸਨ ਨੇ ਸ਼ੁਰੂ ਦੇ ਵਿੱਚ ਪਿਛਲੇ ਸਾਲ ਇਹ ਸੀਮਾ 7,500 ਰੱਖੀ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ ਵਧਾ ਕੇ 17,500 ਕਰ ਦਿੱਤਾ ਗਿਆ। ਇਸ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਪਣੇ ਆਖਰੀ ਸਾਲ ਦੇ ਵਿੱਚ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਜਿਹੜਾ ਰੱਖਿਆ ਸੀਗਾ। ਆਖਰੀ ਖਬਰਾਂ ਦੇ ਵੱਲ ਨੂੰ ਚੱਲਾਂਗੇ ਦੋਸਤੋ। ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੇ ਤੇ ਤਸਕਰ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ। ਇੱਕ ਔਰਤ ਸਮੇਤ 4 ਗ੍ਰਿਫਤਾਰੀਆਂ ਹੋਈਆਂ ਨੇ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਦੇ ਵਿੱਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਦੇ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਤੇ 950 ਤੋਂ ਵੱਧ ਜਿਉਂਦੇ ਕਾਰਤੂਸ ਬਰਾਮਦ ਕੀਤੇ ਹੈ। ਪ੍ਰੋਜੈਕਟ ਰੈੱਡ ਜ਼ੋਨ ਜਿਹੜਾ ਸੀਗਾ ਨਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਨੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਦੇ ਨਾਲ ਨੇਪਰੇ ਦੇ ਉੱਤੇ ਚਾੜਿਆ ਤੇ ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਦੇ ਵਿੱਚ ਸ਼ੁਰੂ ਹੋਈ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰਾਂ 'ਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਜਦਕਿ ਕਈ ਹਥਿਆਰ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਬੈਨ ਨੇ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਹੋਰ ਹੈ ਡਰੱਗ ਦੇ ਮਾਮਲੇ ਦੇ ਵਿੱਚ ਜੋ ਕਿ ਡਾਰਕ ਵੈੱਬ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ। ਡਾਰਕ ਵੈੱਬ ਡਰੱਗ ਨੈੱਟਵਰਕ ਆਈਸ ਵਾਈਟ ਨੌਰਥ ਬੇਨਕਾਬ ਕੀਤਾ ਹੈ। 5 ਗ੍ਰਿਫਤਾਰੀਆਂ ਇਹਦੇ ਵਿੱਚ ਵੀ ਹੋਈਆਂ ਨੇ। ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਡਾਰਕ ਵੈੱਬ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਛੱਡਿਆ। ਇਸ ਆਪਰੇਸ਼ਨ ਦੇ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ 80 ਤੋਂ ਵੱਧ ਦੋਸ਼ ਲਾਏ ਗਏ ਨੇ, ਚਾਰਜ ਕੀਤੇ ਨੇ। ਤੇ ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਦੇ ਵਿੱਚ ਡਾਰਕ ਵੈੱਬ ਰਾਹੀਂ ਜਿਹੜਾ ਸੀ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈੱਟਵਰਕ ਸੀ। ਜਨਵਰੀ 2026 ਦੇ ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ਪ੍ਰੋਜੈਕਟ ਗੋਸਟ ਵਾਇਰ ਰੱਖਿਆ ਗਿਆ ਸੀ ਤੇ ਡਾਟਾ ਸਰਜੈਂਟ ਸਟੀਫਨ ਬਿੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਪਲੇਟਫਾਰਮ ਮੁੱਖ ਤੌਰ ਦੇ ਉੱਤੇ ਡਾਰਕ ਵੈੱਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਚਲਾਇਆ ਜਾਂਦਾ ਸੀਗਾ। ਇਹ ਆਨਲਾਈਨ ਮਾਰਕੀਟ ਪਲੇਸ ਖਾਸ ਤੌਰ ਦੇ ਉੱਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਇਸਦੇ ਤਾਰ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ GTA ਦੇ ਨਾਲ ਹੀ ਜੁੜਦੇ ਨੇ। ਜਾਂਚ ਤੋਂ ਪਤਾ ਲੱਗਿਆ ਕਿ ਆਈਸ ਵਾਈਟ ਨੌਰਥ ਨਾਂ ਦਾ ਇਹ ਨੈੱਟਵਰਕ ਸਾਲ 2022 ਤੋਂ ਜਿਹੜਾ ਸੀ ਚੱਲ ਰਿਹਾ ਸੀ। ਇਸ ਨੂੰ ਆਨਲਾਈਨ ਗਾਹਕਾਂ ਦੇ ਵੱਲੋਂ 9000 ਤੋਂ ਵੱਧ ਪੋਜ਼ਿਟਿਵ ਰਿਵਿਊ ਜਿਹੜੇ ਮਿਲੇ ਤੇ ਇਹ ਗਰੁੱਪ ਹਰ ਮਹੀਨੇ $1,00,000 ਤੋਂ ਵੀ ਵੱਧ ਦੀ ਕਮਾਈ ਕਰ ਰਿਹਾ ਸੀ ਤੇ ਪਿਛਲੇ 4 ਸਾਲਾਂ ਦੇ ਵਿੱਚ ਇਸਨੇ $1,00,000 ਦੀ ਨਜਾਇਜ਼ ਕਮਾਈ ਕੀਤੀ ਹੈ। ਵੇਰਵਿਆਂ ਦੇ ਅਨੁਸਾਰ ਇਸ ਨੈੱਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਤੇ ਕਾਰੋਬਾਰੀ ਤਰ੍ਹਾਂ ਦਾ ਸੀਗਾ। ਨਸ਼ਿਆਂ ਦੀ ਵਿਕਰੀ ਦੇ ਲਈ ਡਿਜੀਟਲ ਮਾਰਕੀਟ ਪਲੇਸ ਦੇ ਉੱਤੇ ਵਿਗਿਆਪਨ ਦਿੱਤੇ ਜਾਂਦੇ। ਇੱਕ ਮਾਮਲੇ ਦੇ ਵਿੱਚ ਪਰਪਲ ਹੈਰੋਇਨ ਦੇ ਨਾਂ ਹੇਠ ਨਸ਼ਾ ਵੇਚਿਆ ਗਿਆ ਜਿਸਦੀ ਬਾਅਦ ਦੇ ਵਿੱਚ ਫੈਂਟਾਨਿਲ ਵਜੋਂ ਪਛਾਣ ਹੁੰਦੀ ਹੈ। ਆਰਡਰ ਜਿਹੜਾ ਐਨਕ੍ਰਿਪਟਡ ਪਲੇਟਫਾਰਮਾਂ ਦੇ ਰਾਹੀਂ ਲਏ ਜਾਂਦੇ ਸੀ ਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਕਿਆ ਬਾਤ ਹੈ ਜੀ, ਡਿਲੀਵਰੀ ਪਰ ਓਫੀਸ਼ੀਅਲ ਤੌਰ ਦੇ ਉੱਤੇ ਕਰਦੇ ਸੀ। ਇਸ ਨੈੱਟਵਰਕ ਦੇ ਰਾਹੀਂ ਫੈਂਟਾਨਿਲ, ਕੋਕੀਨ, ਮੈਥ, ਹੈਰੋਇਨ, MDMA, LSD ਅਤੇ ਗੈਰ ਕਾਨੂੰਨੀ ਪ੍ਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਜਿਹੜੀਆਂ ਸੀ ਖਤਰਨਾਕ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਜ਼ਬਤ ਕੀਤੇ ਗਏ ਜਿਹੜੇ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਸਟਰੀਟ ਕੀਮਤ ਲਗਭਗ $3 million ਦੱਸੀ ਹੈ। ਪੁਲਿਸ ਨੇ ਮਿਸੀਸਾਗਾ ਦੇ ਵਿੱਚ ਸਥਿਤ ਇੱਕ ਲਗਜ਼ਰੀ ਜਿਹੜਾ ਪੈਟ ਹਾਊਸ ਕੋਂਡੋ ਨੂੰ ਜਿਹੜਾ ਇਸ ਨੈੱਟਵਰਕ ਦੇ ਮੁੱਖ ਕੇਂਦਰ ਦੱਸਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ੇ, ਇੱਕ ਪਾਬੰਦੀਸ਼ੁਦਾ ਹਥਿਆਰ, $1,00,000 ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ, ਉਹਦੇ ਵਿੱਚ ਵਾਹਨ ਨੇ ਅਤੇ ਮਹਿੰਗੇ ਬੈਗ ਅਤੇ ਘੜੀਆਂ ਨੇ ਬਰਾਮਦ ਕਰ ਲਈਆਂ ਨੇ। ਇਸ ਤੋਂ ਇਲਾਵਾ ਪੁਲਿਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਦੇ ਰਾਹੀਂ $200,000 ਦੀ ਕ੍ਰਿਪਟੋ ਕਰੰਸੀ ਵੀ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਟੁੱਟਣ ਦੇ ਨਾਲ ਕੈਨੇਡਾ ਦੇ ਵਿੱਚ ਡਾਰਕ ਵੈੱਬ ਦੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ਦੇ ਵਿੱਚ ਅੱਗੇ ਦੀ ਜਾਂਚ ਅਜੇ ਜਾਰੀ ਹੈ। ਦੂਸਰੇ ਪਾਸੇ BC ਦੇ ਵਿੱਚ ਸਰਕਾਰ ਭੰਗ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਸੂਬੇ ਦੇ ਵਿੱਚ ਜਾਣੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਖੇਗੀ ਇਹਦੇ ਵਿੱਚ ਵੀ ਹੁਣ ਸਿਆਸਤ। ਪ੍ਰੀਮੀਅਰ ਜਿਹੜੇ ਨੇ ਡੇਵਿਡ ਅਬੇ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਜਿਹੜੀਆਂ ਨੇ ਕਰਾਈਆਂ ਜਾਣਗੀਆਂ। ਸਿਵਿਕ ਇਲੈਕਸ਼ਨਸ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੋਣਗੀਆਂ। ਇਹ ਚੋਣਾਂ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਨੇ। ਇਹਨਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਦੌਰਾਨ ਕੀਤਾ ਗਿਆ ਜਿਸਦੇ ਕਾਰਨ ਹਾਲੀਆ ਮਹੀਨਿਆਂ 'ਚ ਕਈ ਵਿਧਾਇਕਾਂ ਨੇ ਪਾਰਟੀ ਜਿਹੜੀ ਛੱਡ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੱਕ ਲਿਆ। ਤੁਰਕੀ ਦੇ ਰਾਸ਼ਟਰਪਤੀ ਰਿਚੇਪ ਤਾਇਪ ਐਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਇੱਕ ਵਾਰ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਐਰਦੋਗਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ ਹੈ। ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਦਾ ਆਇਆ ਹੈ। 2024 ਨੂੰ ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣਾਂ ਦੇ ਵਿੱਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕਿਆ ਹੈ ਰੱਖਿਆ ਹੈ ਅਤੇ ਭਾਰਤ ਪਹਿਲਾਂ ਵੀ ਜਿਹੜਾ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਆਇਆ ਅਤੇ ਕਹਿੰਦਾ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਦੇ ਵਿੱਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਅਤੇ ਉਹਨਾਂ ਨੇ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਅਤੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਆਪਣਾ ਪੱਖ ਰੱਖਿਆ ਹੈ। ਐਰਦੋਗਨ ਦੇ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੇ ਦੌਰਾਨ ਇਜ਼ਰਾਈਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ ਅਤੇ ਇਸਦੇ ਕਾਰਨ ਐਰਦੋਗਨ ਨੇ ਭਾਸ਼ਣ ਦੇ ਦੌਰਾਨ ਹਾਲ ਦੇ ਵਿੱਚ ਮੌਜੂਦਗੀ ਅਤੇ ਪ੍ਰਤੀਕਿਰਿਆ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ। ਦੂਸਰੇ ਪਾਸੇ ਕੀ ਡਾਇਨਾ ਦੀ ਮੌਤ ਅਤੇ ਖੁਸ਼ ਸਨ ਚਾਰਲਸ ਕਿਤਾਬ ਦੇ ਵਿੱਚ ਕੀਤੇ ਨੇ ਵੱਡੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਸਿਆਸਤ ਦੇ ਵਿੱਚ ਜਿਹੜਾ ਫਿਰ ਤੋਂ ਜਿਹੜੀ ਇੱਕ ਚਰਚਾ ਅਤੇ ਵਿਵਾਦ ਛਿੜ ਚੁੱਕਿਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੀ ਹੈਰਾਨ ਕਰਨ ਵਾਲੀ ਜਿਹੜੀ ਖਬਰ ਦੇ ਵਿੱਚ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ। ਵਜ੍ਹਾ ਹੈ ਪ੍ਰਿੰਸੈਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸਵਾਨ ਸੋਗ ਡਾਇਨਾ ਮਾਈ ਮਿਸਟਰ ਅਤੇ ਇਸ ਦੇ ਵਿੱਚ ਕੀਤੇ ਗਏ ਕੁਝ ਦਾਅਵੇ ਇੰਨੇ ਵੱਡੇ ਨੇ ਕਿ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਹੁਣ ਹਾਲਾਤ ਇਹ ਨੇ ਕਿ ਬ੍ਰਿਟੇਨ ਦੇ ਵਿੱਚ ਲੋਕ ਇਸ ਕਿਤਾਬ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹੈ। ਰਿਲੀਜ਼ ਹੁੰਦੇ ਹੀ ਇਹ ਐਮਾਜ਼ੋਨ ਦੀ ਜਿਹੜੀ ਹੈ ਬੈਸਟ ਸੈਲਰ ਲਿਸਟ ਦੇ ਵਿੱਚ ਸਿਖਰ ਦੇ ਉੱਤੇ ਪਹੁੰਚ ਗਈ। ਚਾਰਲਸ ਸਪੈਂਸਰ ਨੇ ਆਪਣੀ ਕਿਤਾਬ ਦੇ ਵਿੱਚ ਸਭ ਤੋਂ ਵੱਡਾ ਦਾਅਵਾ ਇਹ ਕੀਤਾ ਕਿ ਡਾਇਨਾ ਦੀ ਮੌਤ ਤੋਂ ਤੁਰੰਤ ਬਾਅਦ ਜਦੋਂ ਉਹਨਾਂ ਨੇ ਉਸ ਸਮੇਂ ਪ੍ਰਿੰਸ ਚਾਰਲਸ ਜੋ ਹੁਣ ਰਾਜਾ ਚਾਰਲਸ ਤੀਜੇ ਹਨ ਨਾਲ ਗੱਲ ਕੀਤੀ ਤਾਂ ਉਹ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਪੈਂਸਰ ਦੇ ਮੁਤਾਬਕ ਉਹਨਾਂ ਦਾ ਲਹਿਜਾ ਕਿਸੇ ਲਾਟਰੀ ਜੇਤੂ ਵਰਗਾ ਸੀ ਅਤੇ ਉਹਨਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਡਾਇਨਾ ਦੀ ਜਿਹੜੀ ਮੌਤ ਦੇ ਨਾਲ ਪ੍ਰਿੰਸ ਚਾਰਲਸ ਉਸ ਔਰਤ ਦੇ ਨਾਲ ਵਿਆਹ ਕਰਨ ਦੀ ਰਾਹ ਆਸਾਨ ਹੋਣ ਕਾਰਨ ਖੁਸ਼ ਹੋ ਗਏ ਹੋਣ ਜਿਸ ਦੇ ਨਾਲ ਉਹ ਅਸਲ ਦੇ ਵਿੱਚ ਪਿਆਰ ਕਰਦੇ ਸਨ। ਮੁੱਦੇ ਤਾਂ ਇਹੀ ਸੀਗੇ ਵੈਸੇ ਅਸਲ ਦੇ ਵਿੱਚ ਜਿਹੜਾ ਉਹਦਾ ਕਤਲ ਕੀਤਾ ਗਿਆ ਚਾਹੇ ਉਹਨੂੰ ਇੰਸੀਡੈਂਟ ਦਿਖਾ ਦਿੱਤਾ ਗਿਆ। ਵਿਵਾਦ ਵਧਣ ਤੋਂ ਬਾਅਦ ਬਕਿੰਗਮ ਪੈਲਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਪੈਲਸ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਇਸ ਗੱਲ ਤੋਂ ਜਾਣੂ ਨੇ ਕਿ ਭਰਾ ਦੇ ਤੌਰ ਦੇ ਉੱਤੇ ਸੋਗ ਦਾ ਦਰਦ ਇਨਸਾਨ ਦੀ ਸਮਝ ਵਿਚਾਰਾਂ ਦੇ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸੇ ਤਰ੍ਹਾਂ ਹੀ ਪੈਲਸ ਨੇ ਰਾਜਾ ਨੂੰ ਜਿਹੜਾ ਸ਼ਾਹੀ ਪਰਿਵਾਰ ਦੇ ਸਭ ਤੋਂ ਮੁਸ਼ਕਲ ਦੌਰ ਦੇ ਨਾਲ ਜੋੜੇ ਜਾਣ ਵਾਲੇ ਇਹਨਾਂ ਦਾਅਵਿਆਂ ਦੇ ਉੱਤੇ ਆਪਣਾ ਪੱਖ ਰੱਖਿਆ। ਡਾਇਨਾ ਦੀ ਜਿਹੜੀ ਮੌਤ ਸੀ 29 ਸਾਲ ਬਾਅਦ ਵੀ ਪੀਪਲਜ਼ ਪ੍ਰਿੰਸੈਸ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟ ਨਹੀਂ ਹੋਈ ਹੈ। ਲੰਡਨ ਦੇ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਖੜ੍ਹੇ 71 ਸਾਲਾਂ ਕ੍ਰਿਸ ਇਮਾ ਫਿਡੋਨ ਨੇ ਕਿਹਾ ਕਿ ਉਹਨਾਂ ਨੇ ਇਹ ਕਿਤਾਬ ਵਿਵਾਦਿਤ ਦਾਅਵਿਆਂ ਦੀ ਸੱਚਾਈ ਜਾਣਨ ਦੇ ਲਈ ਖਰੀਦੀ ਹੈ। ਉੱਥੇ ਮੈਰੀ ਸ਼ਿਬਲ ਨਾਮ ਦੀ ਇੱਕ ਹੋਰ ਪਾਠਕ ਦਾ ਕਹਿਣਾ ਹੈ ਕਿ ਉਹ ਡਾਇਨਾ ਦੇ ਬਚਪਨ ਪਰਿਵਾਰ ਅਤੇ ਆਪਣੇ ਬੱਚਿਆਂ ਦੇ ਨਾਲ ਬਿਤਾਈ ਜ਼ਿੰਦਗੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਹੈ। ਚਾਰਲਸ ਸਪੈਂਸਰ ਨੇ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਨੇ ਇਹ ਕਿਤਾਬ ਇਤਿਹਾਸ ਦੇ ਇੱਕ ਜਿਹੜਾ ਪ੍ਰਤੱਖ ਦਰਸ਼ੀ ਦੇ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਅਤੇ ਸੱਚ ਸਾਹਮਣੇ ਲਿਆਉਣ ਦੇ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ ਤੋਂ 29 ਸਾਲ ਬਾਅਦ ਇਸ ਕਿਤਾਬ ਦਾ ਜਿਹੜਾ ਸਾਹਮਣੇ ਆ ਜਾਣਾ ਇੱਕੋ ਸਮੇਂ ਕਈ ਸਵਾਲ ਵੀ ਖੜ੍ਹੇ ਕਰ ਸਕਦਾ ਹੈ ਕਰ ਰਿਹਾ ਹੈ। ਅਜਿਹੇ ਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਹ ਵਿਵਾਦ ਸਿਰਫ ਇੱਕ ਕਿਤਾਬ ਤੱਕ ਸੀਮਤ ਨਹੀਂ ਹੈ, ਸਗੋਂ ਬ੍ਰਿਟਿਸ਼ ਰਾਜਾਸ਼ਾਹੀ ਦੇ ਉਸ ਪੁਰਾਣੇ ਅਤੇ ਸੰਵੇਦਨਸ਼ੀਲ ਅਤੀਤ ਦੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਦੀ ਚਰਚਾ ਅੱਜ ਵੀ ਜਿਹੜੀ ਹੈ ਹੁੰਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਅਤੇ ਆਖਰ ਦੇ ਵਿੱਚ ਆਪਾਂ ਵੱਧਦੇ ਹਾਂ ਕਹਾਣੀ ਦੇ ਵੱਲ ਨੂੰ ਅਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਕੀ ਕਹਿੰਦੀ ਹੈ, ਬੜੀ ਇੰਟਰਸਟਿੰਗ ਕਹਾਣੀ ਹੈ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੇ ਪਿਛਲੇ ਦਿਨਾਂ ਦੇ ਵਿੱਚ ਵੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਉਸੇ ਕੰਟੀਨਿਊਟੀ ਦੇ ਵਿੱਚ ਤੁਹਾਡੇ ਨਾਲ ਅੱਜ ਦੀ ਜਿਹੜੀ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਟੈਂਪਟ ਟੂ ਮਰਡਰ ਜਿਹੜਾ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਉਹਨਾਂ ਜੀ ਦੀ ਕਲਮ, ਤੇ ਦੇਖਦੇ ਹਾਂ ਇਹ ਕਹਾਣੀ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬੇਈਮਾਨਾ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ। ਇਹਨਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਛੱਡਿਆ। ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ। ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੋਰ ਜਿਹੜੀ ਸੀ ਹੌਲੀ ਹੋ ਗਈ ਤੇ ਉਹਨੇ ਹੱਥ ਦੇ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਨੇ ਉਸਦੇ ਹੱਥੋਂ ਵਾਪਸ ਫੜਿਆ ਤੇ ਆਪ ਹੀ ਅੰਦਰ ਰੱਖਣ ਚਲਿਆ ਗਿਆ। ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਦੇ ਉੱਤੇ ਸਿਰ ਪਛਾਹ ਨੂੰ ਸੁੱਟ ਕੇ ਬੈਠ ਗਿਆ। ਸੋਚ ਰਿਹਾ ਸੀ ਵੋਟਾਂ ਪੈਣ ਦੇ ਵਿੱਚ ਅਜੇ ਸਮਾਂ ਪਿਆ ਹੈ, ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਹੈ ਭਾਈ, ਤੇ ਉਸਨੂੰ ਇੱਕ ਸਖਤ ਜਿਹੀ ਆਵਾਜ਼ ਸੁਣਾਈ ਦਿੱਤੀ, ਅਟੈਂਪਟ ਟੂ ਮਰਡਰ। ਉਹਨੇ ਪਤਨੀ ਨੂੰ ਆਵਾਜ਼ ਮਾਰੀ, ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, ਇਹਨੂੰ ਕੀ ਹੋਇਆ, ਤੇਰੀ ਔਲਾਦ ਨੂੰ ਕਿਹਦੀਆਂ ਜੜ੍ਹਾਂ ਪੁੱਟਣ ਲੱਗਿਆ ਹੈ, ਕਿਹਦਾ ਮਰਡਰ ਹੋ ਗਿਆ, ਚੁੱਪ ਕਰਾ, ਇਸ ਨੂੰ ਕਿਵੇਂ ਬੋਲੀ ਜਾਂਦਾ ਹੈ, ਸਕੂਲ ਦੇ ਵਿੱਚ ਸਮਾਗਮ ਹੈ, ਉਸਦੇ ਦੋ ਦੋਸਤ ਵੀ ਆਏ ਹੋਏ ਨੇ ਨਾ, ਤਿਆਰੀ ਕਰਦੇ ਆ, ਪ੍ਰੈਕਟਿਸ ਕਰਦੇ ਆ ਸਟੇਜ ਦੇ ਉੱਤੇ ਨਾਟਕ ਖੇਡਣ ਦੇ ਲਈ। ਪਤਨੀ ਆਖ ਕੇ ਚਲੀ ਜਾਂਦੀ ਹੈ ਤੇ ਛੇਤੀ ਪਰਤ ਆਈ ਤੇ ਬੋਲੀ, ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ਦੇ ਵਿੱਚ, ਤੁਸੀਂ ਵੀ ਨਾਲ ਚੱਲਣਾ। ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ ਗਿਆ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਜਿਹੜੀਆਂ ਉਸਦੇ ਕੰਨੀ ਪੈ ਰਹੀਆਂ। ਉਹਦਾ ਧਿਆਨ ਪਿੰਡ ਦੇ ਵਿੱਚੋਂ ਸੁਣੀਆਂ ਗੱਲਾਂ ਦੇ ਵੱਲ ਚਲਿਆ ਗਿਆ ਤੇ ਪਿੰਡ ਦੇ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸਨੂੰ ਜਿਹੜਾ ਸੀ ਤਾਂ ਅੱਜ ਪਤਾ ਲੱਗਿਆ, ਕਿਹਦੇ ਨੇ, ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ। ਸਾਰਾ ਪਿੰਡ ਸੋਚੀ ਪਿਆ ਹੋਇਆ, ਇਹ ਦੋ ਜਣੇ ਹੈ ਕੌਣ ਹੈ ਤੇ ਕਿੱਥੋਂ ਆਏ ਨੇ।

ਨਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ? ਉਹਦੇ ਦਿਮਾਗ ਦੇ ਵਿੱਚ ਸਵਾਲ ਉੱਠਣ ਲੱਗ ਗਏ। ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ। ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਜਾਂ ਭੇਤ ਸੇਤ ਲੈਣ ਜਾਂਦਾ ਹੈ, ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਹੁੰਦਾ ਦੇ ਸਕਦਾ, ਤੇ ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ ਨੇ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ ਹੈ। ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ, ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਵੀ ਕੀਤਾ ਹੋਇਆ, ਫਿਰ ਵੀ ਦਾਅ ਲੱਗਦਿਆਂ ਬੱਚੇ ਉੱਧਰ ਚਲੇ ਜਾਂਦੇ ਹੈ। ਪਿੰਡ ਵਾਲੇ ਸੋਚਦੇ ਆ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਮਿਲ ਜਾਂਦਾ, ਉਹਨਾਂ ਚਿਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਇਹੀ ਆਖਦਾ ਕਿ ਕੋਈ ਜ਼ਖਮੀ ਹਾਲਤ ਦੇ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਦੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਦੇ ਵਿੱਚ ਰਹਿ ਰਿਹਾ। ਉਸਦੇ ਨਾਲ ਇੱਕ ਔਰਤ ਹੈ, ਕਿਸੇ ਨੇ ਆਖਿਆ। ਔਰਤ ਉਸਦੀ ਮਾਂ ਜਾਪਦੀ ਹੈ, ਜ਼ਖਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਦੇ ਨਾਲ ਕਰਦੀ ਹੈ। ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ, ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਹੋਣਗੇ। ਇਸਦੇ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ। ਕਈ ਵਾਰ ਤਾਂ ਦੇਖਣ ਨੂੰ ਲੱਗਦਾ ਹੈ ਕਿ ਉਹ ਇੱਥੋਂ ਕਿੰਨੀ ਕਿੰਨੀ ਦੇਰ ਗਾਇਬ ਰਹਿੰਦੇ ਨੇ। ਜੰਗਲ ਦੇ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਜੰਗਲ ਵਾਲੇ ਪਾਸਿਓਂ ਰਾਤ ਨੂੰ ਜੰਗਲੀ ਜਾਨਵਰ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਨੇ ਅੱਗਿਓਂ, ਜਾਨਵਰਾਂ ਤੋਂ ਕਾਹਦਾ ਡਰ, ਡਰ ਤਾਂ ਮਾੜੇ ਬੰਦਿਆਂ ਤੋਂ ਲੱਗਦਾ ਹੈ ਸਾਨੂੰ। ਕੁਝ ਸਮੇਂ ਬਾਅਦ ਲੋਕਾਂ ਨੂੰ ਉਹਨਾਂ ਦੀ ਆਦਤ ਲੱਗ ਗਈ। ਬਹੁਤੇ ਲੋਕ ਤਾਂ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੋਂ ਵੀ ਹਟ ਗਏ ਵੀ ਕੌਣ ਨੇ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਤਾਂ ਉਹ ਮਨਾ ਹੀ ਕਰ ਦਿੰਦੇ ਤੇ ਕਦੇ ਕਦੇ ਫੜ ਕੇ ਰੱਖ ਵੀ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੈ ਰਹੇ। ਕਈ ਵਾਰ ਤਾਂ ਇਉਂ ਲੱਗਦਾ ਕਿ ਉਸਦੇ ਜ਼ਖਮ ਹੋਰ ਵੱਧ ਗਏ ਹੋਣ ਤੇ ਡੂੰਘੇ ਵੀ ਹੋਈ ਜਾਂਦੇ ਹੈ। ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਉਹਨਾਂ ਦੇ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ, ਕੁਝ ਪਤਾ ਸਤਾ ਤਾਂ ਲੱਗੇ, ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਹਾਸਲ ਨਾ ਹੁੰਦੀ। ਬਸ ਇੰਨਾ ਕੋਈ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ, ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ। ਸਰੀਰ 'ਤੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ, ਉਸਨੂੰ ਜ਼ਖਮੀ ਕੌਣ ਕਰਦਾ ਹੈ? ਇਹ ਇੱਕ ਰਹੱਸਮਈ ਗੱਲ ਸੀਗੀ। ਕਈਆਂ ਨੇ ਤਾਂ ਉਸਦੇ ਸਰੀਰ ਦੇ ਵਿੱਚੋਂ ਰੱਤ ਸਿੰਮਦੀ ਵੀ ਦੇਖੀ। ਲੋਕ ਬਹੁਤਾ ਉਹਨਾਂ ਦੇ ਨੇੜੇ ਨਹੀਂ ਸਨ ਜਾਂਦੇ, ਜੇਕਰ ਕੋਈ ਉਹਨਾਂ ਨੂੰ ਸਿੰਮਦੀ ਰੱਤ ਦੇ ਬਾਰੇ ਪੁੱਛਦਾ ਤਾਂ ਅਗਲੇ ਨੂੰ ਆਖਦੇ ਅੱਗਿਓਂ, ਇਹ ਜ਼ਖਮ ਸਾਡੇ ਆਪਣਿਆਂ ਨੇ ਦਿੱਤੇ ਹੋਏ ਨੇ ਸਾਨੂੰ। ਪਰ ਉਹਨਾਂ ਦੇ ਘਰ ਪਰਿਵਾਰ ਦੇ ਬਾਰੇ ਕੋਈ ਨਹੀਂ ਸੀ ਜਾਣਦਾ। ਕੋਈ ਆਖਦਾ ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਣੇ ਨੇ, ਕੋਈ ਆਖਦਾ ਕਿਸੇ ਪਿੰਡ ਦੇ ਨੇ, ਕੋਈ ਆਖਦਾ ਕਦੇ ਪਿੰਡਾਂ ਵਾਲਿਆਂ ਵਰਗੇ ਲੱਗਦੇ ਨੇ ਤੇ ਕਦੇ ਸ਼ਹਿਰੀਆਂ ਵਰਗੇ। ਮੁੰਡੇ ਨੂੰ ਲੱਗੀ ਇਲਾਜ ਬਿਮਾਰੀ ਤੋਂ ਡਰਦਾ, ਕੋਈ ਉਹਨਾਂ ਦੇ ਕੋਲ ਬਹੁਤੀ ਦੇਰ ਰੁਕਦਾ ਵੀ ਨਹੀਂ। ਉਹਨਾਂ ਦੇ ਬਾਰੇ ਜਿਉਂ ਜਿਉਂ ਲੋਕਾਂ ਨੂੰ ਜਿਹੜਾ ਸੀ ਪਤਾ ਲੱਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਤੇ ਅਮੀਰ ਲੋਕ ਉਸਦੇ ਜ਼ਖਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਦੇ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ, ਥੋੜ੍ਹੇ ਸਮੇਂ ਬਾਅਦ ਇਹਨਾਂ ਰੇਸ਼ਮੀ ਮੁਲਾਇਮ ਕੱਪੜਿਆਂ ਦੇ ਵਿੱਚ ਵੀ ਸਿੰਮ ਦਾ ਲਹੂ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਜਿਹੜਾ ਕੋਈ ਦੇਸੀ ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ, ਇਸ ਬਹਾਨੇ ਸਮਾਗਮ ਦੇ ਉੱਤੇ ਪਹੁੰਚਣ ਦੇ ਲਈ ਵੀ ਸੱਦਾ ਦੇ ਆਉਣਗੇ ਵੀ ਤੁਸੀਂ ਵੀ ਆਇਓ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ, ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਦੇ ਲਈ ਮਦਦ ਮੰਗ ਲੈਣਗੇ, ਭਾਈ ਤੁਸੀਂ ਹੀ ਮਦਦ ਕਰੋ ਕੁਝ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਤੇ ਫੌਜੀ ਮਿਲ ਪਏ, ਉਹਨਾਂ ਨੂੰ ਵੀ ਨਾਲ ਚੱਲਣ ਦੇ ਲਈ ਕਿਹਾ ਗਿਆ, ਤੁਸੀਂ ਵੀ ਚੱਲੋ। ਪਹਿਲਾਂ ਉਹਨਾਂ ਨਾ ਨੁੱਕਰ ਕੀਤੀ, ਫਿਰ ਕਰ ਭਲਾ ਹੋ ਭਲਾ ਆਖਦਿਆਂ ਨਾਲ ਤੁਰ ਪਏ। ਫੌਜੀ ਤੇ ਮਾਸਟਰ ਜੀ ਉਹਨਾਂ ਦੇ ਨਾਲ ਗੱਲੀ ਪੈ ਗਏ ਤੇ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਹੀ ਗੱਲਾਂ ਸੁਣਾਈਆਂ ਕਿ ਅਸੀਂ ਨੌਕਰੀ ਕਿਵੇਂ ਕਰਦੇ ਸੀ। ਉਹ ਦੋਵੇਂ ਹੀ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ।
ਅੱਜ ਨੌਜਵਾਨ ਦੇ ਜ਼ਖਮਾਂ ਦੇ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ।

0: ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਨੇ, ਹੋ ਰਹੇ ਨੇ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, ਮੈਨੂੰ ਤਾਂ ਕੁਛ ਕਾਲਾ ਮਾਲਾ ਜਿਹਾ ਲੱਗਦਾ ਹੈ, ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ ਹੈ? ਮੈਨੂੰ ਤਾਂ ਲੱਗਦਾ ਕਿ ਇਹ ਬਹੁਤ ਪੜ੍ਹੇ ਲਿਖੇ ਹੋਣਗੇ, ਚੱਕਰ ਤਾਂ ਕੋਈ ਹੈ ਜ਼ਰੂਰ, ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊਗਾ। ਪੰਚ ਨੇ ਵੀ ਹਾਮੀ ਭਰੀ। ਇੱਕ ਗੱਲ ਹੋਰ ਹੈ, ਦੇਖੀ ਫੌਜੀ ਅਤੇ ਮਾਸਟਰ ਐਂ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਜਾਣਦੇ ਹੋਣ। ਸਰਪੰਚ ਬੋਲਿਆ, ਕਿਤੇ ਇਹੀ ਨਾ ਕੋਈ ਪੰਗਾ ਖੜਾ ਕਰ ਦੇਣ ਯਾਰ, ਸਮਾਂ ਤਾਂ ਜਿਵੇਂ ਦੁੱਗਣੀ ਤਿੱਗਣੀ ਚਾਲੇ ਚੱਲ ਰਿਹਾ ਸੀ, ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀਆਂ ਗੱਲਾਂ ਹੋ ਰਹੀਆਂ। ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ 'ਤੇ ਆ ਗਈਆਂ, ਪਿੰਡ ਦੇ ਮੋਹਤਬਾਰ ਬੰਦਿਆਂ ਦੀ ਵਿਹਲ ਖਤਮ ਹੋ ਗਈ ਅਤੇ ਸਾਰੇ ਪਿੰਡ ਦੇ ਵਿੱਚ ਅੰਦਰ ਖਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾਰੇ, ਅੰਦਰੋਂ ਅੰਦਰੀ ਸਕੀਮਾਂ ਲੱਗਣ ਲੱਗ ਪਈਆਂ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀਗਾ ਉਸਦੇ ਵਿੱਚ ਕਈ ਤੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕਿ ਇਕੱਠੇ ਹੋਣਾ ਸੀ, ਟੱਬਰਾਂ ਦੇ ਵਿੱਚ ਵੀ ਏਕਾ ਨਾਰਿਆ ਅਤੇ ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦਾ ਲਾਲਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਅਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਵੋਟਾਂ ਆਪਣੇ ਪੱਖ ਦੇ ਵਿੱਚ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ। ਪਿੰਡ ਵਾਲੇ ਵੀ ਇਸ ਪਾਸੇ ਉਲਝ ਪਏ। ਹਰ ਰੋਜ਼ ਵੱਖ ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ ਅਤੇ ਉਹਨਾਂ ਦੀਆਂ ਕੋਸ਼ਿਸ਼ਾਂ ਕਾਫ਼ੀ ਹੱਦ ਤੱਕ ਕਾਮਯਾਬੀ ਹੋ ਗਈਆਂ। ਬਹੁਤੇ ਲੋਕ ਪਿਛਲਾ ਸਾਰਾ ਭੁੱਲ ਭੁਲਾ ਕੇ ਉਹਨਾਂ ਦੇ ਪੈਂਤੜਿਆਂ ਦੇ ਵਿੱਚ ਆ ਗਏ। ਪਿੰਡ ਦੇ ਵਿੱਚ ਹਰ ਰੋਜ਼ ਇਕੱਠ ਹੁੰਦਾ, ਕਦੇ ਕਿਸੇ ਪਾਰਟੀ ਵਾਲੇ ਆਉਂਦੇ ਅਤੇ ਕਦੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਦੇ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗ ਪਈ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਦੇਖਦੇ ਨੇ। ਚੋਣ ਜਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੁਜ਼ਗਾਰਾਂ ਨੂੰ ਕਈ ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਹੋ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ ਵੱਡੀਆਂ ਫੋਟੋਆਂ ਅਖਬਾਰਾਂ 'ਤੇ ਛਪਣ ਲੱਗ ਪਈਆਂ, ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਪਿੰਡੋਂ ਬਾਹਰ ਰਹਿੰਦੇ ਇਹਨਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘੱਟ ਹੀ ਗਿਆ, ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਉਸ ਨੌਜਵਾਨ ਦੀ ਤਕਲੀਫ਼ ਵਧਣ ਲੱਗ ਪਈ। ਕਈ ਵਾਰ ਉਹ ਦਰਦ ਦੇ ਨਾਲ ਘਰਾਰ ਰਿਹਾ ਹੁੰਦਾ ਸੀ ਅਤੇ ਪਿੰਡ ਦੇ ਲੋਕਾਂ ਨੂੰ ਉਸਦੇ ਨਾਲ ਹਮਦਰਦੀ ਸੀ, ਉਸਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ। ਪਿੰਡ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਰਸ ਆਉਣ ਲੱਗ ਪਿਆ। ਮਹਿਸੂਸ ਕਰਦੇ ਕਿ ਜੇਕਰ ਉਹ ਉਸਦਾ ਜਿਹੜਾ ਇਲਾਜ ਹੋ ਜਾਵੇ ਤਾਂ ਬਹੁਤ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਇਹਨਾਂ ਦਾ ਸਰਾਪ ਲੈ ਬੈਠੂਗਾ। ਆਜ਼ਾਦੀ ਦਿਵਸ ਵੀ ਆ ਗਿਆ, ਸਮਾਗਮ ਵੀ ਸ਼ੁਰੂ ਹੋ ਗਿਆ, ਜਿਵੇਂ ਕੋਈ ਜਾਦੂ ਦੇ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ, ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਨੇ, ਸਾਰਾ ਕੁਝ ਚੰਗਾ ਭਲਾ ਜਿਹੜਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ, ਮੁੰਡਾ ਵੀ ਨਾਲ ਹੀ, ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਨੇ। ਗੱਡੀਆਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ, ਪਤਾ ਨਹੀਂ ਕੌਣ ਨੇ, ਪਰ ਇਹ ਕੀ ਹੈ, ਇਸ ਪਿੰਡ ਦੇ ਵਿੱਚ ਵੱਡੇ ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਹੈ, ਲੋਕ ਹੈਰਾਨ। ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ, ਫਿਰ ਇਹ ਕਿੱਦਾਂ ਆ ਗਏ? ਬੱਚੇ ਸਟੇਜ ਦੇ ਉੱਤੇ ਨਾਟਕ ਖੇਡ ਰਿਹਾ, ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ, ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ। ਵੱਡੇ ਵੱਡੇ ਨੇਤਾਵਾਂ ਦੇ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗ ਪਈਆਂ। ਬੱਚਿਆਂ ਦੇ ਨਾਟਕ ਦੇ ਵੱਲੋਂ ਧਿਆਨ ਹਟ ਕੇ ਨੇਤਾਵਾਂ ਦੇ ਵੱਲ ਹੋਣ ਲੱਗ ਪਿਆ। ਇੰਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ ਥਾਂ ਦੇ ਉੱਤੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਜਦੋਂ ਇਹਨਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਹੀ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਦੇ ਨਾਲ ਭਰਵਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ। 15-15, 20-20 ਸਾਲ ਤੋਂ ਸੱਤਾ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ 'ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਖੁਦ ਸ਼ਰਮਿੰਦਾ ਹੋ ਰਹੇ ਨੇ। ਕਈ ਇਮਾਨਦਾਰ ਅਫਸਰਾਂ ਨੂੰ ਇਹਨਾਂ ਦੇ ਉੱਤੇ ਖਿੱਝ ਚੜ੍ਹ ਰਹੀ ਸੀ। ਪਰ ਇਹ ਕੀ ਹੋਏ ਹੋਈ ਕੀ ਜਾ ਰਿਹਾ। ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ ਜਿਹੜੇ ਵੱਡੇ ਨੇਤਾ, ਲੋਕ ਅੱਖਾਂ ਮਲ ਮਲ ਕੇ ਦੇਖ ਰਹੇ ਨੇ, ਇਹ ਸੱਚ ਹੈ ਜਾਂ ਸੁਫਨਾ ਹੈ ਭਾਈ, ਇਹ ਕਿੱਦਾਂ ਹੋ ਗਿਆ। ਬੱਚੇ ਨਿੰਮੋ ਝੂਣੇ ਹੋਏ ਭੁੱਖੇ ਪਾਣੇ ਇਹਨਾਂ ਨੇਤਾਵਾਂ ਦੇ ਮੂੰਹਾਂ ਦੇ ਵੱਲ ਝਾਕ ਰਹੇ ਨੇ। ਕਦੋਂ ਇਹ ਚੁੱਪ ਹੋਣ ਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਨੇ ਤੇ ਹੌਲੀ ਹੌਲੀ ਉਸਦੇ ਨਾਲ ਗੱਲੀ ਪਏ ਹੈ। ਉਸਦਾ ਮੁੰਡਾ ਬੜੀ ਤਕਲੀਫ ਦੇ ਵਿੱਚ ਲੱਗ ਰਿਹਾ, ਮਾਤਾ ਬੜੀ ਬੇਚੈਨ ਹੋ ਰਹੀ ਹੈ। ਸ਼ਹੀਦਾਂ ਦੇ ਨਾਂ ਦੇ ਉੱਤੇ ਨਾਅਰੇ ਲੱਗ ਰਹੇ ਨੇ, ਬਾਹਾਂ ਉਲਾਰ ਉਲਾਰ ਕੇ ਵੱਖ ਵੱਖ ਸ਼ਹੀਦਾਂ ਦੇ ਨਾਂ ਲੈ ਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਖ ਰਹੇ ਨੇ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, ਕੋਈ ਇਹ ਵੀ ਤਾਂ ਦੱਸ ਦਿਓ ਉਹਨਾਂ ਦੀ ਸੋਚ ਹੈ ਕੀ ਸੀ। ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਤੱਕਣ ਲੱਗ ਪਏ, ਜਿਵੇਂ ਕੋਈ ਚੋਰੀ ਫੜੀ ਕੋਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਮੀ ਜਿਹੀ ਸੁਰ ਦੇ ਵਿੱਚ ਪੁੱਛਿਆ, ਕੀ ਸੀ ਸੋਚ ਉਹਨਾਂ ਦੀ ਯਾਰ। ਸਭ ਸਾਹਿਬ ਮੈਨੂੰ ਤਾਂ ਪਤਾ ਨਹੀਂ, ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ। ਹੋਰ ਕਿਹਨੂੰ ਪਤਾ ਹੋਵੇ, ਪਤਾ ਰੱਖਿਆ ਕਰੋ ਫਿਰ, ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ। ਮੰਤਰੀ ਜਿਹੜਾ ਸੀ ਤਿਲ ਮਿਲਾਇਆ, ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ ਜੀ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਤੋਂ ਪੁੱਛੋ। ਜਦੋਂ ਬਾਈ ਜੀ ਸੋਚਦਾ ਇਹ ਨਹੀਂ ਪਤਾ, ਫਿਰ ਪਹਿਰਾ ਕਿਹੜੀ ਗੱਲ ਦੇ ਉੱਤੇ ਦਿਓਗੇ। ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਆ ਗਿਆ, ਉਸਨੇ ਅੱਗੇ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਚੱਕ ਲਿਆ, ਉਸਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਨੂੰ ਲੈ ਗਏ ਤੇ ਸਾਹਮਣੇ ਬੈਠੀ ਭੀੜ ਦੇ ਵਿੱਚੋਂ ਕੋਈ ਬੁੜਬੜਾਇਆ, ਉਹਨਾਂ ਦੀ ਸੋਚ ਜਾਣਨ ਦੇ ਲਈ ਉਹਨਾਂ ਦੇ ਬਾਰੇ ਪੜ੍ਹਨਾ ਪਊ, ਨੇਤਾ ਬਣਨ ਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ ਹੈ। ਪਿੰਡ ਵਾਲਿਆਂ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਸ਼ਾਮਿਲ ਕਰ ਲਿਆ। ਦੇਖਦਿਆਂ ਹੀ ਦੇਖਦਿਆਂ ਉਸਦੇ ਰੂਪ ਬਦਲਣ ਲੱਗ ਪਏ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਤੇ ਹੋਰ ਬਹੁਤ ਸਾਰੇ ਰੂਪ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ। ਮੁੰਡੇ ਨੇ ਆਪਣੇ ਸਰੀਰ ਦੇ ਉੱਤੇ ਲਪੇਟੀ ਚਾਦਰ ਲਾਹੀ, ਲਹੂ ਸਿਮ ਰਿਹਾ। ਉਸਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਇਸ ਨੂੰ ਲਹੂ ਲੁਹਾਨ ਕਿਹਨੇ ਕੀਤਾ ਹੈ, ਨੇਤਾਵਾਂ ਦੇ ਵਿੱਚੋਂ ਇੱਕ ਚੀਕਿਆ। ਤੁਸੀਂ ਸਾਰਿਆਂ ਨੇ, ਇੱਕ ਬੱਚੇ ਨੇ ਜਵਾਬ ਦਿੱਤਾ। ਇੱਕ ਬੱਚਾ ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ, ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਹੈ। ਇੱਕ ਨੇਤਾ ਬੋਲ ਪਿਆ, ਵੀ ਸਾਨੂੰ ਕੀ ਪਤਾ ਇਹ ਕੌਣ ਹੈ। ਲਲਿਤ ਦੇ ਬੇਟੇ ਦੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਦੇ ਨਾਲ ਹੱਸਿਆ ਤੇ ਬੋਲਿਆ, ਸੱਚ ਗਿਆ ਤੁਸੀਂ, ਇਹਨੂੰ ਭੁੱਲ ਗਏ ਜਿਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾ ਬਣੇ ਹੋ। ਸਾਰਿਆਂ ਇਸਨੂੰ ਜਿਹੜਾ ਸੀਗਾ ਅੱਧ ਮਰਿਆ ਕਰ ਛੱਡਿਆ ਹੈ, ਇਸਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਜ਼ਖਮ ਦਿੰਦੇ ਹੋ। ਅਜੇ ਕਹਿੰਦੇ ਹੋ ਜਾਣਦੇ ਹੀ ਨਹੀਂ ਨਾ, ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ, ਲਾਣਤ ਹੈ ਤੁਹਾਡੇ ਤੇ। ਓਏ, ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ। ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖੂਨ ਦੇ ਨਾਲ ਰੰਗੇ ਹੋਏ ਨੇ। ਪਿਓ ਪੁੱਤ ਦੀਆਂ ਨਜ਼ਰਾਂ ਮਿਲੀਆਂ, ਪਰ ਬੱਚੇ ਤੇ ਪਿਓ ਦੀ ਵੱਟੀ ਘੂਰੀ ਦਾ ਕੋਈ ਅਸਰ ਨਾ ਹੋਇਆ। ਇੱਕ ਅਧਿਆਪਕ ਬੱਚੇ ਦੇ ਕੰਨ ਦੇ ਵਿੱਚ ਕੁਝ ਕਹਿ ਗਿਆ। ਮੰਚ ਉੱਪਰ ਦੇਸ਼ ਦੇ ਜਿਹੜੇ ਮੋਹਰੀ ਨੇਤਾ ਆ ਰਹੇ ਨੇ। ਚੰਗੀ ਤਰ੍ਹਾਂ ਦੇਖਣ ਦੇ ਉੱਤੇ ਪਤਾ ਲੱਗਿਆ ਕਿ ਇਹ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖੂਨ ਦੇ ਨਾਲ ਰੰਗੇ ਹੋਣ। ਇਹ ਸਾਰੇ ਇਸਨੂੰ ਮਾਰਨ ਦੇ ਉੱਤੇ ਤੁਲੇ ਹੋਏ ਨੇ। ਬੱਚੇ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਦਿਆਂ ਫਿਰ ਕਿਹਾ, ਇਹ ਤਾਂ ਦੇਸ਼ ਦੇ ਰਾਖੇ ਨੇ, ਰਾਖੇ, ਭੀੜ ਦੇ ਵਿੱਚੋਂ ਆਵਾਜ਼ ਆਈ। ਕਹਿਣ ਨੂੰ ਰਾਖੇ ਨੇ, ਇਹ ਤਾਂ ਉਸ ਵਾੜ ਵਰਗੇ ਨੇ ਜਿਹੜੇ ਖੇਤ ਨੂੰ ਖਾਣ ਲੱਗ ਜਾਂਦੀ ਹੈ। ਮਾਤਾ ਦੇ ਮੱਥੇ ਦੇ ਉੱਤੇ ਪੁੱਤ ਦੇ ਲਈ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਨੇ। ਉਹ ਸਾਫ਼ ਸੁਥਰੇ ਲਿਬਾਸ ਦੇ ਵਿੱਚ ਪਰਦੇ ਦੇ ਉੱਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜੀ ਸੀ। ਬੱਚਾ ਡਿੱਕ ਡੋਲੇ ਖਾਂਦੇ ਡਿੱਗਦੇ ਜ਼ਖਮੀ ਨੌਜਵਾਨ ਵੱਲ ਭੱਜਿਆ ਤੇ ਫੌਜੀ ਮਾਸਟਰ, ਇੱਕ ਦੋ ਨੇਤਾ ਅਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ ਸਨ, ਕਿਸੇ ਦੀ ਭਲਾਈ ਦੇ ਲਈ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗਣ ਤੋਂ ਨਹੀਂ ਸਨ ਡਰਦੇ, ਤੇ ਕੁਝ ਬੱਚਿਆਂ ਨੇ ਭੱਜ ਕੇ ਉਸ ਨੂੰ ਸੰਭਾਲ ਲਿਆ, ਡਿੱਗਣ ਨਹੀਂ ਦਿੱਤਾ ਗਿਆ। ਕਈ ਅਫਸਰ ਉਸ ਨੂੰ ਬਚਾਉਣ ਦੇ ਲਈ ਅੱਗੇ ਆਉਣਾ ਚਾਹੁੰਦੇ ਸਨ, ਪਰ ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਕੁਤਾਈ ਹੋਣ ਤੋਂ ਡਰਦੇ ਅੱਗੇ ਨਾ ਵੱਧ ਸਕੇ। ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜ੍ਹਾਂ ਦੇ ਵਿੱਚ ਚਲਾ ਰਹੇ ਹੋ ਨਾ, ਉਹ ਇਸ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜ੍ਹਾਂ ਨੇ। ਇਹ ਹੈ ਕੌਣ, ਇਹ ਕੌਣ ਹੈ, ਇਹ ਤਾਂ ਦੱਸ ਦਿਓ, ਇੱਕ ਨੇਤਾ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ। ਇੱਕ ਇਹ ਹੈ ਲੋਕਤੰਤਰ, ਇਹ ਲੋਕਤੰਤਰ ਹੈ, ਉਸਨੇ ਬੜੇ ਜੋਸ਼ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ। ਅਟੈਂਪਟ ਟੂ ਮਰਡਰ, ਥਾਂਏ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੜਾਇਆ ਤੇ ਉਸਦਾ ਚਿਹਰਾ ਭਖ ਰਿਹਾ ਸੀ, ਉਸਦਾ ਚਿਹਰਾ ਅੱਗ ਵਾਂਗੂ ਭਖ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਸਾਡੇ ਮੁਲਕਾਂ ਦੇ ਹਾਲਾਤ, ਤੇ ਸਾਹਮਣੇ ਬੈਠ ਕੇ ਤੇ ਸਾਨੂੰ ਬੇਵਕੂਫ ਹਰ 5 ਸਾਲਾਂ ਬਾਅਦ ਬਣਾ ਦਿੰਦੇ ਹੈ। ਅਟੈਂਪਟ ਟੂ ਮਰਡਰ, ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਇਸ ਨੂੰ ਵੀ ਓਨਾ ਹੀ ਪਿਆਰ ਮੁਹੱਬਤ ਦਿਓਗੇ, ਤੇ ਸਮੇਂ ਦੇ ਉੱਤੇ ਕਟਾਕਸ਼ ਕਰਦੀ ਹੈ ਕਹਾਣੀ ਹੈ ਅਟੈਂਪਟ ਟੂ ਮਰਡਰ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਸੀ ਹਰ ਵਾਰ ਦੀ ਤਰ੍ਹਾਂ। ਜੀ ਦੋਸਤੋ, ਕਹਾਣੀ ਬਾ ਕਮਾਲ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਪੂਰੀ ਢੁੱਕਦੀ ਹੈ। 100% 101% ਜੋ ਹਾਲਾਤ ਨੇ, ਨਾਰੇ ਤੇ ਵਾਅਦੇ ਕਰਕੇ ਸਾਰਾ ਕੁਝ ਹੋ ਰਿਹਾ, ਤੇ ਦੇਖਦੇ ਹਾਂ ਹੁਣ ਕੀ ਕੁਝ ਜਿਹੜੀ ਹੈ ਇਹਨਾਂ ਦੇ ਨਾਲ ਬੀਤਦੀ ਹੈ, ਕਿਉਂਕਿ ਸਮਾਂ ਹੁਣ ਲੋਕਾਂ ਦਾ ਆ ਗਿਆ। ਲੋਕ ਨਿਰਧਾਰਿਤ ਕਰਨਗੇ ਹੁਣ ਅਸੀਂ ਇਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ, ਤੇ ਕਿਹੋ ਜਿਹਾ ਸਲੂਕ ਇਹਨਾਂ ਨੇ ਹਕੂਮਤਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਨਾਲ ਕੀਤਾ ਹੈ। ਤੇ ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਸੁਨੇਹੇ ਲੈਣਾ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਤੇ ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਨੇਹਾਂ ਦੀ, ਜਿਸ ਦੇ ਵਿੱਚ ਔਜਲਾ ਸਾਹਿਬ ਦੇ ਤੇ ਹੋਰ ਸਾਰੇ ਸੱਜਣਾਂ ਦੇ ਦੋਸਤਾਂ ਦੇ ਸੁਨੇਹੇ ਨੇ, ਤੇ ਇੱਧਰੋਂ ਸ਼ੁਰੂ ਕਰ ਲੈਂਦੇ, ਉੱਧਰਲੇ ਪਾਸੇ ਅੱਧੇ ਕੁ ਦਿਖ ਰਹੇ ਨੇ ਜੀ। ਤੇ ਹਾਂਜੀ, ਇੱਕ ਮਿੰਟ ਜੀ, ਸੁਨੇਹੇ ਕੱਢ ਲਈਏ ਤੁਹਾਡੇ, ਤੇ ਜਿਸ ਦੇ ਵਿੱਚ ਦੋਸਤੋ ਸੁਨੇਹੇ, ਇੱਕ ਮਿੰਟ ਜੀ, ਇੱਕ ਮਿੰਟ, ਇੱਧਰ ਉੱਧਰ ਕੰਮ ਹੋ ਗਿਆ ਫਿਰ ਜੀ, ਕਿਉਂਕਿ ਕਈ ਵਾਰੀ ਵਿੱਚ ਐਡ ਚੱਲ ਪੈਂਦੀ ਹੈ ਜੀ, ਅਤੇ ਮਸਲੇ ਹੋਰ ਪਾਸੇ ਨੂੰ ਭੜਕ ਜਾਂਦੇ ਆ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ 7 ਸ਼ਰਕਲ ਭੇਜੀ ਹੈ ਜੀ, ਅਤੇ ਪ੍ਰੋਗਰਾਮ ਸੁਣ ਰਹੇ ਨੇ, ਅਤੇ ਰਾਜਨ ਸੈਣੀ ਸਾਹਿਬ ਨੇ 7 ਸ਼ਰਕਲ ਭੇਜੀ ਹੈ। ਇਸੇ ਤਰ੍ਹਾਂ ਹੀ 7 ਸ਼ਰਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਅਤੇ ਲਾਈਕ ਨੰਬਰ ਭੇਜੇ 4, ਅਤੇ ਸੁਰਿੰਦਰ ਕੌਰ ਮਾਲ ਜੀ US ਤੋਂ 7 ਸ਼ਰਕਾਲ ਭੇਜਦੇ ਨੇ ਸਭ ਦੁਆਬਾ ਪਰਿਵਾਰ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ 7 ਸ਼ਰਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਦੋਸਤਾਂ ਨੂੰ ਕਹਿੰਦੇ ਆ। ਅਤੇ ਇਸੇ ਤਰ੍ਹਾਂ ਹੀ ਅਗਲਾ ਦਵਿੰਦਰ ਭਾਰਤ ਜੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ UAE ਤੋਂ, 7 ਸ਼ਰਕਾਲ ਭੇਜਦੇ ਸਭ ਪਰਿਵਾਰ ਨੂੰ। ਔਜਲਾ ਸਾਹਿਬ 7 ਸ਼ਰਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ, ਅਤੇ 7 ਸ਼ਰਕਾਲ ਪਿਆਰਿਓ ਮੁਕੱਦਰ ਜੀ ਔਲਕ ਸਾਹਿਬ ਭੇਜਦੇ ਨੇ, ਅਤੇ ਔਜਲਾ ਸਾਹਿਬ ਲਿਖਦੇ ਨੇ ਦਿਲ ਮੰਗੇ ਮੋਰ, ਅਰਬ ਦੇਸ਼ ਦੇ ਵਿੱਚ ਰਹਿਣ ਲੱਗ ਗਏ ਕਹਿੰਦੇ ਜੀ। ਅਤੇ ਅੱਛਾ ਜੀ, ਰਾਜਨ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ, ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ 7 ਸ਼ਰਕਾਲ ਭੇਜਦੇ ਨੇ। ਅਤੇ ਇਮਾਨਦਾਰੀ 'ਤੇ ਕੋਈ ਸ਼ੱਕ ਹੈ ਕਹਿੰਦੇ ਜੀ, ਅਤੇ ਔਜਲਾ ਸਾਹਿਬ ਲਿਖਦੇ ਨੇ ਕਿਤੇ ਪੁਤਿਨ ਵਾਂਗ ਜਾਂ ਚੀਨ ਵਾਂਗ ਰਹਿੰਦੀ ਉਮਰ ਤੱਕ ਮੈਂ ਹੀ ਮੈਂ ਨਾ ਹੋ ਜਾਵੇ ਕਹਿੰਦੇ ਜੀ। ਬਿਲਕੁਲ ਹੈ ਜੀ, ਪੁਤਿਨ ਦੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਚੋਣ, ਅਤੇ ਅਗਲਾ ਕਹਿੰਦਾ ਜੀ ਉਹਨੇ ਤਾਂ ਵੈਸੇ 10 ਸਾਲ ਪਹਿਲਾਂ ਹੀ ਐਲਾਨ ਦਿੱਤਾ ਸੀਗਾ ਕਿ 2049 ਤੱਕ ਉਹ ਹੀ ਜਿਹੜਾ ਨੇ ਰਹਿਣਗੇ ਜੀ, ਕਰਤਾ ਧਰਤਾ ਸਾਰਾ ਰੂਸ ਦਾ, ਅਤੇ ਬਾਕੀ ਦੇਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੁੱਗਣਾ ਤਾਂ ਤੇਲ ਹੋ ਗਿਆ ਰਾਜਨ ਜੀ, ਰਿਟ ਕਰ ਦੇਵੋ, ਤੁਸੀਂ ਕਿਹੜਾ ਫੀਸ ਲੈਣੀ ਜਾਂ ਦੇਣੀ ਆ ਰਾਜਨ ਜੀ। ਜੀਰਾ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਕਾਨੂੰਨ ਹੀ ਪਾਸ ਕਰਤਾ, ਜਦੋਂ ਵੀ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ, ਫਿਰ ਉਹੀ ਕਰੂ ਜੋ ਸਰਕਾਰਾਂ ਕਹਿੰਦੀਆਂ ਨੇ। ਅਤੇ ਔਜਲਾ ਸਾਹਿਬ ਕਹਿੰਦੇ ਨੇ ਪਰ ਬਰੀ ਹੁੰਦੇ ਹੀ ਗੁਨਾਹਗਾਰ ਨੇ, ਪਰ ਇਨਸਾਫ ਕਦੇ ਮਿਲਿਆ ਬੇਗੁਨਾਹ ਨੂੰ ਰਾਜਨ ਜੀ। ਮੁਹੰਮਦ ਜੀ 7 ਸ਼ਰਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ। ਹਰਵਿੰਦਰ ਜੌਲ ਭੈਣ ਜੀ US ਤੋਂ 7 ਸ਼ਰਕਾਲ ਭੇਜਦੇ ਆ। ਔਜਲਾ ਸਾਹਿਬ ਰਘੁਜੀਤ ਵਿਰਕ ਦੀ ਗੱਲ ਕਰਦੇ ਹਾਂ ਜੀ, ਜਦੋਂ ਗੱਲ ਚੱਲ ਰਹੀ ਸੀ, ਤੇ ਹਾਂਜੀ ਮੁਕੱਦਰ ਜੀ ਗੱਲ ਕਰਦੇ ਸੀ, ਵਿਰਕ ਉਹਨਾਂ ਦਾ ਨਾਂ ਲਿਆ ਸੀ ਉਹਨਾਂ ਨੇ, ਤੇ ਔਜਲਾ ਸਾਹਿਬ ਨੇ ਧਿਆਨ ਦਵਾਇਆ ਰਘੁਜੀਤ ਵਿਰਕ ਉਹਨਾਂ ਦਾ। ਸ਼ੁਕਰੀਆ ਔਜਲਾ ਸਾਹਿਬ, ਮੈਨੂੰ ਨਾਂ ਨਹੀਂ ਚੇਤੇ ਰਹਿੰਦੇ ਸੱਚੀ ਗੱਲ ਦੱਸਾਂ ਤਾਂ, ਪਤਾ ਨਹੀਂ, ਚਲੋ ਸ਼ੁਕਰੀਆ ਤੁਸੀਂ ਯਾਦ ਰੱਖਦੇ ਹੋ ਤੇ ਜੋ ਵੀ ਗੱਲ ਚੱਲਦੀ ਹੈ ਉਹਦੇ ਵਿੱਚ ਹੁੰਗਾਰਾ ਭਰਦੇ ਹੋ। ਮੁਹੰਮਦ ਜੀ ਕਹਿੰਦੇ ਆ, ਔਜਲਾ ਸਾਹਿਬ ਕਹਿੰਦੇ ਆ, ਜੋ ਮੌਕਾ ਮਿਲੂ ਤਾਂ ਹੀ ਕਹਿੰਦੇ ਸੇਵਾ ਕਰੇਗਾ ਅਗਲਾ, ਜੇ ਮੌਕਾ ਦਿਓ ਮਿਲੂਗਾ ਤਾਂ। ਮੁਹੰਮਦ ਜੀ ਕਹਿੰਦੇ ਆ, ਸੋਹਣੀ ਪੇਸ਼ਕਾਰ, ਸੋਹਣੀ ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ, ਚੋਣਾਂ ਜੋ ਬਾਕੀ ਸਮੇਂ ਤੇ ਹੁੰਦੀਆਂ ਨੇ ਉਸੇ ਤਰ੍ਹਾਂ ਫਿਰ ਇਹ ਕਿਉਂ ਨਹੀਂ ਹੁੰਦੀਆਂ ਜੀ। ਬਿਲਕੁਲ ਹੈ ਜੀ, ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹ ਸਹਿਮਤੀ ਆਪਾਂ ਸਭ ਨੇ ਜਿਤਾਈ ਹੈ। ਅੱਗੇ ਲਿਖਦੇ ਨੇ, ਚਾਰਜ ਬੀਬੀ ਦੇ ਉੱਤੇ ਕਿਹੜੇ ਚਾਰਜ ਲੱਗੇ ਨੇ ਜੀ, ਉਹ ਸੇਵਾ ਵਾਲੇ ਸੀ ਤੇ ਨਾਰਾਜ਼ ਨਹੀਂ ਹੋਣਾ ਜੀ ਕਹਿੰਦੇ ਆਪਾਂ। ਮੁਕੱਦਰ ਜੀ, ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ। ਗੁਰੀਮਾਨ ਸਾਹਿਬ ਲਿਖਦੇ ਨੇ, ਗੁਰੀਮਾਨ ਜੀ ਤੇ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਰਾਜਨ ਜੀ ਨੂੰ, ਇਸੇ ਤਰ੍ਹਾਂ ਮੁਹੰਮਦ ਜੀ ਨੂੰ, ਹਰਵਿੰਦਰ ਜੌਲ ਭੈਣ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਮੁਹੰਮਦ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਤੋਂ ਸਤਿ ਸ਼੍ਰੀ ਅਕਾਲ ਗੁਰੀਮਾਨ ਜੀ ਭੇਜਦੇ ਨੇ ਤੇ ਓਕੇ ਵੈਰੀ ਓਕੇ ਵੀਰ ਰਾਜਨ ਸੈਣੀ ਜੀ ਆਉਂਦੇ ਆ ਜੀ ਕਹਿੰਦੇ ਮੁਹੰਮਦ ਜੀ। ਗੁਰੀਮਾਨ ਜੀ ਨੂੰ, ਗੁਰੀਮਾਨ ਜੀ ਨੂੰ ਆਪਣੇ ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਸਿੰਘ ਕਹਿੰਦੇ ਨੇ ਕਿ ਬੁਡਰੁੱਖਾਂ ਵਾਲੀਆਂ ਦੀ ਲਿਖੀ ਕਲਮ ਸੁਣ ਕੇ ਕਹਿੰਦੇ ਆਨੰਦ ਆ ਜਾਂਦਾ ਵੀਰ। ਸ਼ੁਕਰੀਆ, ਧੰਨਵਾਦ ਬਾਈ ਜੀ, ਬਹੁਤ ਸੋਹਣੀਆਂ ਰਚਨਾਵਾਂ ਨੇ ਉਹਨਾਂ ਦੀਆਂ, ਪੜ੍ਹਨ ਯੋਗ ਨੇ ਜੀ। ਸਮੇਂ-ਸਮੇਂ ਦੇ ਉੱਤੇ ਚਲੋ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਸਾਂਝ ਆਪਾਂ ਪਾ ਰਹੇ ਹਾਂ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਦੋਸਤੋ ਫਿਰ ਆਖਰੀ ਕਮੈਂਟ ਪੜ੍ਹਦੇ ਹਾਂ ਤਾਂ ਫਿਰ ਆਗਿਆ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਸਰਕਾਰ ਸਰੋਤਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ।
1: ਉਹੀ ਤਾਂ ਗੱਲ ਆਈ, ਜਾਂ ਤਾਂ ਬੀਬੀ ਦੇ ਪਹਿਲੀ ਗੇੜੀ ਕੇਸ ਪਿਆ ਇਹਦੇ ਤੇ
0: ਜੀ,
1: ਇਹਦਾ ਪਹਿਲਾਂ ਵੀ ਇਹੋ ਜਿਹੇ ਚਾਰਜ ਲੱਗੇ ਸੀ, ਫਿਰ ਉੱਥੇ ਕਿਹੜੀ ਸੇਵਾ ਨੂੰ ਰੱਖੀ ਸੀ ਇਹ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਜੋ ਕਿਸੇ ਦੀ ਵੀ ਸ਼ਾਸ ਸੀ, ਕੋਈ ਹੁਣ ਲੰਦ ਨਹੀਂ ਵੀ ਉਹਨਾਂ ਦੀ ਸ਼ਾਸ ਸੀ ਭਾਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਾਵਾਂ ਤਾਂ ਅਕਾਲੀ ਦਲ ਦੇ ਅੰਡਰ ਆਉਂਦੀਆਂ ਨੇ ਨਾ।
0: ਬਿਲਕੁਲ ਹੈ ਜੀ,
1: ਜੇ ਹੁਣ ਤਾਂ ਜਗ੍ਹਾ ਤੁਸੀਂ ਉਹ ਦਿੱਤੀ ਹੋਈ ਹੈ ਨਾ ਉਹਨੂੰ।
0: ਬਿਲਕੁਲ ਦਰੁਸਤ ਹੈ ਜੀ।
1: ਇਹ ਕਿਸੇ ਇਲਜ਼ਾਮਾਂ ਤੋਂ ਹੁਣ ਇੱਕ ਭੱਜ ਨਹੀਂ ਸਕਦੇ, ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲੀ ਦਲ, ਹੁਣ ਤਾਂ ਹੈ ਹੀ ਨਹੀਂ ਜੀ। ਠੀਕ ਹੈ, ਉਹ ਹਰਪ੍ਰੀਤ ਨੂੰ ਜਾਣਦੀ ਸੀ, ਪਤਾ ਹੈ ਜਾਣਦੀ ਹੋਊ ਪਹਿਲਾਂ ਜੋ ਵੀ ਸੀ ABC, ਪਰ ਹੁਣ ਉਹ ਤੁਹਾਡੇ ਆਲਮੋਸਟ 11 ਮਹੀਨੇ ਤੋਂ ਕਿੱਥੇ ਹੈ?
0: ਬਿਲਕੁਲ ਹੈ ਜੀ
1: ਜੀ, ਕਹਾਣੀ ਇਹਦਾ ਸਾਰਾ ਕੁਝ ਦੱਸਦਾ ਹੀ।
0: ਨਾਲੇ ਦੇਖੋ ਔਜਲਾ ਸਾਹਿਬ, ਜਿਹੜੇ ਸਿਆਸਤ ਕਰਦੇ ਨੇ ਉਹ ਤਾਂ ਸਿਆਸਤ ਦੇ ਵਿੱਚ ਹੈਗੇ ਹੀ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗੇ ਦੱਸਦੇ ਸੀਗੇ, ਹੁਣ ਚਲੋ ਸਿਆਸੀ ਬਣ ਗਏ ਨੇ ਉਹ, ਚਾਹੇ ਜਿਹੜੇ ਵੀ ਨੇ ਇਹਨਾਂ ਦੇ ਵਿੱਚ, ਤੇ ਉਹ ਦੇਖੋ ਇਹ ਚੀਜ਼ਾਂ ਨੂੰ ਮਤਲਬ ਕਿ ਕੱਢ ਕੱਢ ਕੇ ਲਿਆ ਰਹੇ ਨੇ ਤੇ ਉਹ ਚੀਜ਼ ਨੂੰ ਹੋਰ ਵੀ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦੇ ਨੇ ਜੀ, ਅਸਲ ਦੇ ਵਿੱਚ ਸਿਆਸਤ ਤਾਂ ਉਹ ਵੀ ਕਰ ਰਹੇ ਨੇ ਨਾ।
1: ਗੱਲ ਤਾਂ ਜਦੋਂ ਉਹ ਅਕਾਲ ਤਖ਼ਤ ਦੇ ਜਥੇਦਾਰ ਕੋਲ ਗਈ ਸੀ ਨਾ
0: ਜੀ,
1: ਜੇ ਇਹ ਸਿਆਣੇ ਹੁੰਦੇ ਇੱਧਰ ਨੂੰ ਗੱਲ ਆਉਣੀ ਨਹੀਂ ਸੀ ਚਾਹੀਦੀ।
0: ਬਿਲਕੁਲ ਹੈ ਜੀ,
1: ਆਉਣੀ ਨਹੀਂ, ਮੈਂ ਨਹੀਂ ਕਹਿੰਦਾ ਕਿ ਇਹ ਫੜੇ ਨਹੀਂ ਸੀ ਜਾਣੇ ਚਾਹੀਦੇ ਬੰਦੇ, ਫੜੇ ਜਾਣੇ ਚਾਹੀਦੇ ਸੀ,
0: ਬਿਲਕੁਲ ਹੈ ਜੀ ਬਿਲਕੁਲ।
1: ਪਰ ਆ ਜਣੀਆਂ ਜਿਹੜੀ ਸਾਡੇ ਧਰਮ ਦੀ ਕੌਮ ਦੀ ਇੰਨਾ ਜ਼ਿਆਦਾ ਬਦਨਾਮੀ ਹੋਈ ਹੈ, ਤੇ ਜਥੇਦਾਰ ਦੀ ਵੀ ਗਲਤੀ ਹੈ, ਧਾਮੀ ਦੀ ਵੀ ਗਲਤੀ ਹੈ, ਸਾਰਿਆਂ ਦੀ ਗਲਤੀ ਹੈ,
0: ਬਿਲਕੁਲ ਹੈ ਜੀ।
1: ਚਾਹੇ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ, ਪਰ ਉਹਨਾਂ ਨੇ ਆਪਦੇ ਬੰਦੇ ਨੂੰ ਬਚਾਉਣ ਲਈ ਪਤਾ ਨਹੀਂ ਕੀ ਇਹਦੇ ਵਿੱਚ, ਜਾਂ ਉਹਨਾਂ ਨੂੰ ਐਂ ਹੋਣਾ ਹਨੀ ਬੀਬੀ ਦੂਏ ਪਾਸੇ ਦੂਇਆਂ ਦੇ ਵਿਰੋਧੀ ਵਾਲਿਆਂ ਦੇ ਜਾ ਕੇ
0: ਅਪੀਲ ਕਰਾਉਗੀ, ਉਹਨਾਂ ਨੂੰ ਵੀ ਪਤਾ ਕਰ ਦੇਵੇ ਜੀ।
1: ਹਾਂ ਚਲੋ, ਬਾਕੀ ਇਹ ਕਹਾਣੀ ਦੱਸਤਾ, ਕਹਾਣੀ ਦਾ ਹੀ ਹੁਣ ਅੱਜ ਦੇਖੋ ਐਡਾ ਮੁੱਦਾ ਨਸ਼ੇ ਦਾ ਬਣਾਇਆ ਹੋਇਆ।
0: ਬਿਲਕੁਲ ਹੈ ਜੀ,
1: ਹਰ ਬੰਦਾ ਕਹਿ ਰਿਹਾ, ਹਰ ਪਾਰਟੀ ਕਹਿ ਰਹੀ ਹੈ ਨਸ਼ਾ ਅਸੀਂ ਖਤਮ ਕਰ ਦਾਂਗੇ, ਨਸ਼ਾ ਅਸੀਂ ਖਤਮ ਕਰ ਦਾਂਗੇ
0: ਜੀ।
1: ਆਪ ਹੀ ਕਹਿ ਕੇ ਅਸੀਂ 4 ਮਹੀਨੇ ਚ ਨਸ਼ਾ ਖਤਮ ਹੋ ਗਿਆ, ਕੇਜਰੀਵਾਲ ਦਿੱਲੀ ਬੈਠਾ ਬੋਲ ਰਿਹਾ ਸੀ ਉਦੋਂ,
0: ਨਾਲੇ ਦੇਖੋ
1: 4 ਮਹੀਨੇ ਮੇਂ ਨਸ਼ਾ ਖਤਮ ਕਰ
0: ਦਾਂਗੇ। ਇੱਕ ਪਾਸੇ ਤਾਂ ਔਜਲਾ ਸਾਹਿਬ ਹੁਣ ਸਾਰੀਆਂ ਪਾਰਟੀਆਂ ਮੰਨਦੀਆਂ ਨੇ ਕਿ ਨਸ਼ਾ ਹੈਗਾ ਹੈ ਜੀ, ਤੇ ਦੂਸਰੇ ਪਾਸੇ ਜਦੋਂ ਲੋਕ ਆਵਾਜ਼ ਚੁੱਕਦੇ ਨੇ ਨਸ਼ੇ ਦੇ ਖਿਲਾਫ ਤੇ ਉਹਨਾਂ ਨੂੰ ਚੱਕ ਚੱਕ ਕੇ ਅੰਦਰ ਡੱਕਦੇ ਨੇ, ਮਾਰਦੇ ਆ, ਕੁੱਟਦੇ ਆ, ਸਾਰਾ ਕੁਝ ਕਰਦੇ ਭਈ ਨਸ਼ਾ ਕਿੱਥੇ ਆ?
1: ਜਦੋਂ ਜਦੋਂ ਲੱਤਾਂ ਤੋੜਦੇ ਨੇ ਕਿਸੇ ਨੂੰ ਮਾਰਦੇ ਨੇ, ਉਦੋਂ ਕਿੱਥੇ ਹੁੰਦੇ ਨੇ ਇਹ?
0: ਬਿਲਕੁਲ ਹੈ ਜੀ,
1: ਉਹ ਫਿਰ ਪੁਲਿਸ ਦੀ ਤੇ ਮੌਜੂਦਾ ਲੀਡਰਾਂ ਦੀ, ਜਿਹਨਾਂ ਦੀ ਸਰਕਾਰ ਹੁੰਦੀ ਹੈ ਰੂਲਰ ਪਾਰਟੀ, ਤੇ ਉਹਨਾਂ ਦੀ ਛਤਰ ਛਾਇਆ ਹੇਠ ਪੁਲਿਸ ਕੋਈ ਕਰ ਸਕਦੀ ਜੇ ਬੰਦੇ ਦੀ ਕੁੱਟੇ ਹੋਏ ਦੀ ਰਿਪੋਰਟ ਨਹੀਂ ਲਾਗੂ ਕਰਦਾ ਕੋਈ?
0: ਬਿਲਕੁਲ, ਹੁਣ ਕਰੋ ਪਰਚੇ ਇਹਨਾਂ ਦੇ ਉੱਤੇ, ਚਾਹੇ ਵਿਰੋਧੀ ਪਾਰਟੀਆਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਨਸ਼ਾ ਹੈ ਪੰਜਾਬ ਦੇ ਵਿੱਚ ਜਾਂ ਇਦਾਂ, ਉਹਨਾਂ ਨੂੰ ਕਿਉਂ ਨੀ ਤੁਸੀਂ
1: ਬਰਨਾਲੇ ਕੋਲ ਦਾ ਸਰਪੰਚ ਹੀ ਉਹਦੀ ਲੱਤਾਂ ਹੀ ਤੋੜੀਆਂ, ਇੱਕ ਬਠਿੰਡੇ ਕੰਨੀ ਸੀ ਉਹਦੇ ਕੁੱਟਿਆ?
0: ਬਿਲਕੁਲ ਹੈ ਜੀ,
1: ਉਹਨਾਂ ਦੀ ਕਿਵੇਂ ਹਿੰਮਤ ਪਈ ਜੇ ਪੁਲਿਸ ਉਹਦੇ ਨਾਲ ਖੜੀ ਹੁੰਦੀ?
0: ਜੀ ਜੀ ਬਿਲਕੁਲ ਹੈ ਜੀ,
1: ਤੇ ਹੁਣ ਸਾਰੀ ਇਹ ਕਹਿੰਦੇ ਨੇ ਅਸੀਂ ਕਰਾਂਗੇ, ਤੇ ਕੋਈ ਯਾਤਰਾ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਤੇ ਆ ਸਿਸੋਦੀਆ ਕਹਿੰਦਾ ਜੇ ਸਾਡੀ ਸਰਕਾਰ ਨਾ ਆਈ ਪੰਜਾਬ ਨਸ਼ਿਆਂ 'ਚ ਫੇਰ ਚਲੇ ਆਊ ਦੁਬਾਰਾ, ਹੁਣ ਕੀ ਹੋਇਆ?
0: ਬਿਲਕੁਲ ਹੈ,
1: ਹੁਣ ਕੀ ਹੋ ਰਿਹਾ? ਉਹ ਬਾਅਦ ਜਿਹੜੀ ਕਹਾਣੀ ਹੈ ਵੀ ਇਹੀ ਕੁਛ ਹੈ ਜੀ
0: ਜੀ
1: ਹਾਂਜੀ, ਹਰ ਬੰਦਾ ਜੀ ਆਪਦੇ ਵਾਸਤੇ ਦੇਖੋ ਇਹ ਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਹੈ, ਤੇ ਜਿਹੜੇ 100-100 ਰੁਪਏ ਨੂੰ ਤਰਸ ਦੇ ਉਹ 100-100 ਕਰੋੜ ਦੇ ਮਾਲਕ ਹੋ ਗਏ, ਤੇ ਗੱਲ ਇਹ ਹੈ ਵੀ ਸਿਆਸਤ ਦਾ ਬੂਟਾ ਹੀ ਇੰਨਾ ਵਧੀਆ ਕਿ ਇਹਦਾ ਫਲੇ ਇੰਨਾ ਮੈਂ ਮੁੜ ਕੇ ਇੱਕ ਵਾਰੀ ਜੜ ਲੱਗ ਗਈ ਤੇ ਪਾਣੀ ਪੂਣੀ ਪਾਉਣ ਦੀ ਲੋੜ ਨੀ
0: ਹਾਂ
1: ਆਪਦੇ ਆਪ
0: ਬਿਲਕੁਲ ਇਹ ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਆ, ਹੋਰ ਕੀ ਚਾਹੀਦਾ ਜੀ। ਜੀ ਔਜਲਾ ਸਾਹਿਬ ਮਿਊਟ ਹੋ ਗਿਆ ਜੀ। ਹਾਂਜੀ ਔਜਲਾ ਸਾਹਿਬ ਦੀ ਨਾਲ ਨਾਲ ਗੱਲ ਸੁਣਦੇ ਆ ਤੇ ਨਾਲ ਨਾਲ ਕਮੈਂਟ ਪੜ੍ਹੀ ਜਾਂਦੇ ਆ ਤੇ।
1: ਹਾਂਜੀ
0: ਹਾਂਜੀ
1: ਤੇ ਇਸ ਕਰਕੇ ਜੀ ਦੇਖੋ ਲੋਕਾਂ ਦਾ ਵੀ ਉੱਡਾ ਹੀ ਕਸੂਰ ਹੈ, ਇਕੱਲਾ ਇਹ ਨਹੀਂ ਹੈ।
0: ਜੀ
1: ਘੱਟੋ ਘੱਟ ਪਿੰਡ, ਪਿੰਡ ਦੀ ਪੰਚਾਇਤ ਜਾਂ ਮਾਪੇ ਤਾਂ ਨਾਲ ਖੜਦੇ ਹੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ,
0: ਬਿਲਕੁਲ ਹੈ ਜੀ।
1: ਉਹ ਮਾਪੇ ਦਾ ਨਾਲ ਖੜੇ ਹੀ ਨੇ ਨਾ,
0: ਜੀ
1: ਕਿਉਂ ਨਹੀਂ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਮੁਹਿੰਮ ਚਲਾ ਦੇਣ ਵੀ ਸਾਡੇ ਪਿੰਡ 'ਚ ਅਸੀਂ ਆਹ ਹੋਣ ਨਹੀਂ ਦੇਣਾ।
0: ਦੇਖੋ ਔਜਲਾ
1: ਪਿੰਡ
0: ਸਾਹਿਬ,
1: ਨੂੰ
0: ਸਰਪੰਚ ਨੂੰ, ਪੰਚ ਨੂੰ ਜਾਂ ਕਹਿ ਲਓ
1: ਸਰਪੰਚ
0: ਆਪਣੇ
1: ਨੂੰ ਵੀ ਛੱਡਣ,
0: ਪਹਿਰੇਦਾਰ
1: ਜੀ
0: ਨੂੰ
1: ਸਰਪੰਚ ਨੂੰ ਵੀ ਛੱਡਣ,
0: ਸਾਰਾ
1: ਲੋਕ
0: ਕੁਝ
1: ਜਦ
0: ਪਤਾ
1: ਲੋਕ
0: ਹੁੰਦਾ ਜੀ।
1: ਮਾਵਾਂ ਆਪੇ ਤੁਰਨਗੀਆਂ ਨਾਲ ਜੀ,
0: ਬਿਲਕੁਲ ਹੈ ਜੀ।
1: ਪਿਓ ਆਪੇ ਤੁਰਨਗੇ, ਪਰਿਵਾਰ ਆਪੇ ਤੁਰ ਪੈਣਗੇ। ਗਲਤ ਹੈ ਕਿ ਹਰ ਬੰਦਾ ਜੀ ਆਪਦੇ ਨਿੱਜ ਨਾਲ
0: ਉਹ
1: ਬੱਚਿਆ
0: ਕਹਿੰਦਾ
1: ਪਿਆ,
0: ਸਾਨੂੰ ਕੀ ਹੈ ਨਾ, ਉਹੀ
1: ਸਾਨੂੰ ਕੀ,
0: ਸਾਨੂੰ ਕੀ ਹੈ।
1: ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਾਣੀ ਸੁਣਾਈ ਵੀ ਹਾਲਾਤ ਇਹ ਨੇ ਕਿ ਪਿੰਡ ਦੀ ਉਹ ਕੁੜੀ ਨੂੰ ਪ੍ਰਵਾਸੀ ਛੇੜੀ ਜਾਂਦਾ ਜੀ, ਮੈਂ ਕਾਲਾ ਕਰ ਕਰਕੇ ਹੰਭ ਗਿਆ, ਕਹਿੰਦੇ ਅਸੀਂ ਕੀ ਲੈਣਾ। ਮੈਂ ਕੋਈ ਗੱਲ ਨੀ, ਕਿਸੇ ਦੇ ਤੁਹਾਡੇ ਦੇ ਵੀ ਫਿਰ ਕਿਸੇ ਨੇ ਵੀ ਐਂ ਕਹਿਣਾ ਅਸੀਂ ਕੀ ਲੈਣਾ।
0: ਜੀ
1: ਇਹ ਇਹ ਹਾਲਾਤ ਬਣੇ ਹੋਏ ਨੇ ਜੀ।
0: ਜੀ
1: ਅੱਗੇ ਮਤਲਬ ਮੈਂ ਸੁਣਦਾ ਸੀ ਸੁਖਦੇਵ ਵਿਰਕ ਦੋਸਤ ਆ ਜੀ ਆਪਣਾ,
0: ਹਾਂਜੀ
1: ਬਹੁਤ ਵਧੀਆ SP ਰਿਟਾਇਰ, ਉਹਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ।
0: ਜੀ
1: ਉਹ ਕਹਿੰਦਾ ਜੀ ਦੇਖੋ ਵੀ ਅੱਗੇ ਚਾਰ ਪਿੱਲਰ ਹੁੰਦੇ ਸੀਗੇ।
0: ਹਾਂਜੀ
1: ਇੱਕ ਕਹਿੰਦਾ ਜਿਹੜੇ ਤੁਰਦੇ ਫਿਰਦੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਥੱਪੜ ਮਾਰ ਦਿੰਦੇ ਸੀ।
0: ਜੀ ਘੂਰੀ ਵੜ
1: ਇੱਕ ਉਹ
0: ਦਿੰਦੇ
1: ਪਿੱਲਰ ਹੁੰਦਾ ਸੀ ਘਰਾਂ ਦੇ ਪਿੰਡਾਂ ਦੇ ਵਿੱਚ, ਇੱਕ ਪੰਚਾਇਤ ਹੁੰਦੀ ਸੀ ਜੋ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਸੀਗੇ, ਫਿਰ ਧਾਰਮਿਕ ਲੋਕ ਹੁੰਦੇ ਸੀ,
0: ਪਿੰਡ ਤੋਂ ਬਾਹਰ ਨਹੀਂ ਨਿਕਲਣ ਦਿੰਦੇ
1: ਇਹਨਾਂ ਨੂੰ,
0: ਸੀ ਕੁਝ ਵੀ ਵਾਪਰ ਜਾਂਦਾ
1: ਕਹਿੰਦਾ ਵੀ ਫੇਰ ਕਿਤੇ ਜਾ ਕੇ ਥਾਣੇ ਗੱਲ ਪਹੁੰਚਦੀ ਹੁੰਦੀ ਸੀਗੀ,
0: ਬਿਲਕੁਲ
1: ਗੱਲ ਉੱਥੇ ਹੀ ਨਿਬੜ ਜਾਂਦੀ ਸੀ।
0: ਜੀ
1: ਕਿਸੇ ਨੂੰ ਫਿਰਦੇ ਨੂੰ, ਕਿਸੇ ਨਸ਼ਾ ਕਰਦੇ ਨੂੰ ਕੋਈ ਬੰਦਾ ਘੂਰ ਦਿੰਦਾ ਸੀ,
0: ਬਿਲਕੁਲ
1: ਟੀਚਰ ਹੁੰਦੇ ਸੀਗੇ, ਅਗਲਾ ਟੀਚਰ ਨੂੰ ਜੇ ਕੋਈ ਬੱਚਾ ਗਲਤੀ ਕਰਦਾ ਜੀ ਟੀਚਰ ਥੱਪੜ ਮਾਰਦਾ ਜੀ ਤਾਂ ਟੀਚਰ ਕੋਈ ਦੁਬਾਰਾ ਲੈ ਕੇ ਜਾਂਦੇ ਵੀ ਦੋ ਹੋਰ ਛੱਡ,
0: ਬਿਲਕੁਲ ਹੈ ਜੀ।
1: ਟੀਚਰ ਵੀ ਇਹ ਪਿੱਲਰ ਦੇ ਵਿੱਚ ਆਉਂਦਾ ਜੀ, ਕਹਿੰਦਾ ਹੁਣ ਚਾਰੇ ਪਿੱਲਰ ਫੇਲ ਹੋ ਗਏ,
0: ਫੇਲ ਹੋ ਗਏ,
1: ਜੇ ਕੋਈ ਨਸ਼ਾ ਵੇਚਣ ਵਾਲੇ ਨੂੰ ਫੜਾਉਂਦਾ ਉਹਦੇ ਉਹਨੂੰ ਕੁੱਟਦੇ ਨੇ, ਜੇ ਕਈ ਬਜ਼ੁਰਗ ਕਿਸੇ ਦੇ ਮੁੰਡੇ ਦੇ ਜਵਾਕ ਦੇ ਥੱਪੜ ਮਾਰਦੇ ਆ ਘੂਰਦਾ ਉਹਦੇ ਜਾ ਕੇ ਘਰੇ ਲਾਂਭਾ ਲੈ ਕੇ ਵੀ ਕੌਣ ਤੂੰ ਕੌਣ ਹੁੰਦਾ, ਟੀਚਰ ਜਵਾਕ ਨੂੰ ਹੱਥ ਨਹੀਂ ਲਾ ਸਕਦਾ, ਕਹਿੰਦਾ ਇਹ ਜਿਹੜਾ ਚਾਰ ਪਿੱਲਰ ਸੀ ਇਹ ਸਾਡੇ ਫੇਲ ਕਰਤੇ,
0: ਜੀ
1: ਕਹਿੰਦਾ ਮੁੜ ਕੇ ਸਾਰਾ ਕੁਝ ਫੇਲ ਹੋਇਆ, ਕਹਿੰਦਾ ਆ ਕੇ ਨਜ਼ਲਾ ਝਾੜਦੇ ਨੇ ਪੁਲਿਸ ਤੇ ਜਾਂ ਸਿਵਲ ਪ੍ਰਸ਼ਾਸਨ ਤੇ,
0: ਬਿਲਕੁਲ ਹੈ ਜੀ।
1: ਸਿਵਲ ਪ੍ਰਸ਼ਾਸਨ ਨੇ ਕਿੱਥੋਂ ਸੂਹ ਲੈਣੀ ਹੈ ਵੀ ਕੌਣ ਗਲਤ ਆ ਕੌਣ ਸਹੀ ਹੈ,
0: ਨਾਲੇ
1: ਉਹਨੇ ਤਾਂ ਲੋਕਾਂ ਚੋਂ ਹੀ ਲੈਣੀ ਹੁੰਦੀ ਹੈ।
0: ਇੱਕ ਕਰਦਾਰ ਉਹ
1: ਗੱਲ ਮੈਂ ਉਹਦੀ ਕੱਟਣੀ ਭੁੱਲ ਗਿਆ, ਮੈਨੂੰ ਬਹੁਤ ਵਧੀਆ ਗੱਲ ਲੱਗੀ, ਕਿਤੇ ਲੱਭੀ ਦੁਬਾਰਾ, ਉਹ ਕਹਿੰਦਾ ਸਿਵਲ ਅਸੀਂ ਕਿੱਥੋਂ ਲੈਣੀ ਨੀ ਸੂਹ, ਅਸੀਂ ਤਾਂ ਲੋਕਾਂ ਚੋਂ ਹੀ ਲੈਣੀ ਹੈ।
0: ਨਾਲੇ ਦੇਖੋ ਇੱਕ ਕਰਦਾਰ ਉਹਦੇ ਵਿੱਚ,
1: ਚਾਰੇ ਸਿਸਟਮ ਫੇਲ ਹੋਏ ਖੜੇ ਨੇ ਜੀ ਹੁਣ,
0: ਇੱਕ ਕਰਦਾਰ ਉਹਦੇ ਵਿੱਚ ਹੋਰ ਹੁੰਦਾ ਸੀ, ਇੱਕ ਅਮਲੀ ਦਾ ਕਰਦਾਰ ਹੁੰਦਾ ਸੀ, ਚਾਹੇ ਉਹ ਜੋ ਮੁਝ ਕੰਮ ਜੋ ਕੁਝ ਵੀ ਕਰਦਾ ਸੀ ਪਰ ਉਹ ਪੂਰੇ ਪਿੰਡ ਦੀ ਖਬਰ ਰੱਖਦਾ ਸੀ, ਆਲੇ ਦੁਆਲੇ ਦੀ ਖਬਰ ਰੱਖਦਾ ਸੀ, ਤੇ ਨਾਲੇ ਉਹਨੂੰ ਦੇਖੋ ਉਹ ਸੱਥ ਦੇ ਵਿੱਚ ਬਰਾਬਰ ਬਿਠਾਇਆ ਜਾਂਦਾ ਸੀ, ਉਹਨੂੰ ਦੂਰੀ ਨਹੀਂ ਕੀਤਾ, ਉਹਨੂੰ ਮਤਲਬ ਕਿ ਨਕਾਰਿਆ ਨਹੀਂ ਜਾਂਦਾ ਸੀ ਜੀ, ਪਰ ਅੱਜ ਜਿਹੜੇ ਨੇ ਉਹ ਕਿਤੇ ਨਾ ਕਿਤੇ ਦੂਰੀਆਂ ਪੈ ਗਈਆਂ।
1: ਹਰ ਚੀਜ਼ ਨੂੰ ਤੁਸੀਂ
0: ਜੀ
1: ਤੁਸੀਂ ਕਿਸੇ ਦੇ ਜਵਾਕ ਨੂੰ ਹੱਥ ਨਹੀਂ ਲਾ ਸਕਦੇ, ਮਾਸਟਰ ਬੱਚੇ ਨੂੰ ਨਹੀਂ ਘੂਰ ਸਕਦਾ,
0: ਬਿਲਕੁਲ ਹੈ ਜੀ।
1: ਧਾਰਮਿਕ ਲੋਕ ਸਾਡੇ ਜਿਨ੍ਹਾਂ ਨੇ ਸਾਨੂੰ ਹੋਰ ਸੇਧ ਦੇਣੀ ਸੀ ਉਹ ਕਿਹੜੇ ਪਾਸੇ ਨੂੰ ਗਰਕ ਰਹੇ ਨੇ,
0: ਤੁਰ ਪਏ ਨੇ ਜੀ।
1: ਤੇ ਪੰਚਾਇਤ ਜੀ ਨੇ ਘਰੇ ਫੈਸਲਾ ਨਿਬੇੜਨਾ ਹੁੰਦਾ ਸੀ ਤੇ ਉਹ ਆਪਦਾ ਥਾਣੇ ਗਣ ਧੁੱਪ ਕਰੀ ਬੈਠੀ ਹੈ
0: ਜੀ,
1: ਤੇ ਹਰ ਚੀਜ਼ ਅਲਝ ਗਈ,
0: ਬਿਲਕੁਲ ਹੈ ਜੀ।
1: ਅੱਗੇ ਪਿੰਡ ਦੀ ਗੱਲ ਪਿੰਡੋਂ ਬਾਹਰ ਜਾਂਦੀ ਨਹੀਂ ਸੀ ਹੁੰਦੀ
0: ਜੀ, ਬਿਲਕੁਲ ਹੈ ਜੀ।
1: ਤਾਂ ਮੈਂ ਕਹਿੰਦੇ ਜੇ ਕੋਈ ਬਾਹਰਲਾ ਬਜ਼ੁਰਗ ਕਿਸੇ ਦੇ ਥੱਪੜ ਮਾਰ ਕੇ ਜਵਾਕ ਨੂੰ ਘਰੇ, ਉਹਨੂੰ ਕਹਿੰਦੇ ਇਹਦੇ ਦੋ ਹੋਰ ਕਿਉਂ ਨਹੀਂ ਛੱਡੀਆਂ,
0: ਬਿਲਕੁਲ ਤੇਰੀ ਗਲਤੀ ਹੋ ਗਈ ਕੁਛ ਨਾ ਕੁਛ, ਬਿਲਕੁਲ ਕਹਿੰਦੇ।
1: ਹਾਂਜੀ ਟੀਚਰ ਕੋ ਟੀਚਰ ਕੋਟ ਦਾ ਇਹਨੂੰ ਕਹਿੰਦੇ ਹੋਰ ਢਾ
0: ਜੀ,
1: ਤੇ ਹੁਣ ਤੁਸੀਂ ਜਿਹੜਾ ਇਹ ਹੈ ਸਾਰਾ ਢਾਂਚਾ ਹੀ ਫੇਲ ਹੋ ਗਿਆ, ਖਤਮ ਹੋ
0: ਗਿਆ
1: ਜੀ,
0: ਬਿਲਕੁਲ।
1: ਪੁਲਿਸ ਵੀ ਇਕੱਲੀ, ਮੈਂ ਨਹੀਂ ਕਹਿੰਦਾ ਪੁਲਿਸ ਸਹੀ ਹੈ, ਪਰ ਪੁਲਿਸ ਇਕੱਲੀ ਕੀ ਕਰ ਸਕਦੀ ਹੈ, ਪੁਲਿਸ ਵੀ ਬਾਣ ਦੇ ਨਾਲ ਚੱਲ ਸਕਦੀ ਹੈ ਨਾ,
0: ਕਿਉਂਕਿ ਉਹ ਸਮਾਜ ਦਾ ਹਿੱਸਾ ਹੀ ਨੇ, ਸਾਰਾ ਕੁਝ ਹੀ ਹੈ ਜੀ,
1: ਅਸੀਂ ਵੀ ਸਮਾਜ ਦੇ ਹਿੱਸੇ ਹੀ ਹੈ,
0: ਉੱਥੇ ਹੀ ਰਹਿੰਦੇ ਨੇ ਨਾ, ਬਿਲਕੁਲ।
1: ਮੈਂ ਨਹੀਂ ਕਹਿੰਦਾ ਸਹੀ ਨੇ, ਮੈਂ ਤੁਸੀਂ ਗੱਲ ਚੋ ਗੱਲ ਕੱਢੀ ਹੈ ਵੀ ਮਤਲਬ ਉਹਨਾਂ ਦੀ ਜਿਹੜੀ ਅੰਦਰਲੀ ਪੀੜ ਆ ਵੀ ਅਸੀਂ ਵੀ ਕਿੰਨਾ ਕੁ ਕੁਛ ਕਰ ਸਕਦੇ, ਜੇ ਲੋਕ ਸਹਿਯੋਗ ਦੇਣਗੇ ਸਾਰਾ ਕੁਝ ਠੀਕ ਹੋ ਜਾਂਦਾ,
0: ਬਿਲਕੁਲ ਹੈ ਜੀ।
1: ਇਹ ਸਾਰਾ ਇਹ ਹਰ ਹਾਏ ਆਵਾਮ ਹੀ ਇਹੋ ਜਿਹਾ ਹੈ ਜੀ, ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਉਹ ਖਾੜਕੂਵਾਦ ਕਹਿ ਲਓ ਉਹਨੂੰ, ਅੱਤਵਾਦ ਕਹਿ ਲਓ
0: ਜੀ,
1: ਉਹ ਖਤਮ ਤਾਂ ਹੋ ਗਿਆ ਸੀ ਕਿ 80% ਇੱਕ ਪਾਸੇ ਆ ਗਏ ਸੀ, ਉਹ ਇਕੱਲੇ ਇੱਕ ਪਾਸੇ ਰਹਿ ਗਏ, ਉਹ ਖਤਮ ਹੋ ਗਏ।
0: ਬਿਲਕੁਲ
1: ਇਹ ਚੀਜ਼ ਖਤਮ ਨਹੀਂ ਹੋਣੀ, ਨਾ ਗੈਂਗਸਟਰਵਾਦ ਖਤਮ ਹੋਵੇ ਨਾ ਨਸ਼ਾ ਖਤਮ ਹੋਵੇ,
0: ਬਿਲਕੁਲ
1: ਇਹ 'ਚ ਸਾਰੇ ਹੀ ਰਲ ਕੇ ਖਾਂਦੇ ਨੇ ਜੀ
0: ਜੀ
1: ਪੀੜ ਕੇ। ਹਾਂ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਦਲ ਦਲ ਇਹੋ ਜਿਹੀ ਫੁਲਾ ਰਹੇ ਨੇ
0: ਜੀ,
1: ਕਿ ਉਹ ਦਲ ਦਲ ਦੇ ਵਿੱਚ ਤਾਂ ਇੱਕ ਦਿਨ ਤਾਂ ਪੈਰ ਜੇ ਆਪਦਾ ਨਹੀਂ, ਤਾਂ ਆਪਦੇ ਬੱਚਿਆਂ ਦਾ, ਕਿਸੇ ਨੇ ਤਾਂ ਫਸਣਾ ਹੀ ਉਹਦੇ ਵਿੱਚ,
0: ਬਿਲਕੁਲ ਹੈ।
1: ਜਦ ਤੁਸੀਂ ਸਮਾਜ ਇਹੋ ਜਿਹਾ ਸਿਰਜ ਕੇ ਉਹ ਸਮਾਜ 'ਚ ਰਹਿਣਾ ਤਾਂ ਤੁਸੀਂ ਵੀ ਹੈ ਨਾ,
0: ਬਿਲਕੁਲ ਹੈ ਜੀ।
1: ਫਿਰ ਉਹ ਸਮਾਜ ਦੇ ਵਿੱਚੋਂ ਹਵਾ ਆਬੋ ਹਵਾ ਜਿਵੇਂ ਆਹ ਪਾਣੀ ਹੈ, ਤੇ ਸਾਹ ਮਾੜਾ ਹੋਇਆ ਤੇ ਸਾਡੀ ਉਮਰ ਵੀ ਸਾਡੀ ਉਹ ਘੱਟ ਰਹੀ ਹੈ, ਬਿਮਾਰੀਆਂ ਸਾਨੂੰ ਇਹ ਲੱਗ ਰਹੀਆਂ ਨੇ।
0: ਬਿਲਕੁਲ ਥੱਬੇ ਪੈਸਿਆਂ ਦੇ ਅਸੀਂ ਚੱਕੀ ਫਿਰਦੇ ਹਾਂ ਹਸਪਤਾਲਾਂ 'ਚ,
1: ਚੱਕੀ ਫਿਰਦੇ ਆ ਨਾ। ਫਿਰ ਇਸ ਕਰਕੇ ਇਸੇ ਤਰ੍ਹਾਂ ਉਹ ਵੀ ਸਾਡਾ ਪਰਸੋਇਆ ਹੀ ਹੈ ਤੇ ਸਾਨੂੰ ਇਹ ਮਿਲ ਰਿਹਾ
0: ਜੀ,
1: ਤੇ ਇਹ ਜਿਹੜਾ ਸਮਾਜ ਹੈ ਇਹ ਵੀ ਸਾਡਾ ਪਰਸੋਇਆ ਸਾਨੂੰ ਮਿਲ ਰਿਹਾ। ਖਬਰ ਪੜ੍ਹ ਕੇ ਉਹਦੇ ਵੀ ਇੰਨੇ ਫੜ ਲਏ ਟੋਰਾਂਟੋ ਦੇ ਵਿੱਚ, ਉਹ ਫੜ ਵੀ ਤਾਂ ਹੀ ਹੋ ਰਹੇ ਨੇ,
0: ਤਾਂ ਹੀ ਹੋ ਰਹੇ ਨੇ
1: ਜੇ ਅੱਜ ਉੱਥੇ ਦੇ MPP ਜਿਹਨੂੰ MLA ਕਹਿੰਦੇ ਨੇ ਜਾਂ MP ਨੇ ਜੋ ਕੌਂਸਲਰ ਨੇ ABCD ਜੋ ਵੀ ਨੇ, ਜੇ ਉਹ ਅੱਜ ਅੱਖਾਂ ਮੀਚੀ ਬੈਠੇ ਨੇ
0: ਜੀ,
1: ਤੇ ਕੱਲ ਨੂੰ ਬੱਚੇ ਤਾਂ ਉਹਨਾਂ ਦੇ ਉੱਥੇ ਹੀ ਜਾਣੇ ਨੇ। ਇਹ ਤਾਂ ਹੈ ਨੀ ਕਿ ਤੁਸੀਂ ਦੂਨ ਪੜ੍ਹਨ ਲਾ ਦੇਗੇ, ਤੁਸੀਂ ਮਨਸੂਰੀ ਪੜ੍ਹਨ ਲਾ ਦੇਗੇ, ਤੁਸੀਂ ਸ਼ਿਮਲੇ ਪੜ੍ਹਨ ਲਾ ਦੇਗੇ।
0: ਬਿਲਕੁਲ
1: ਇੱਥੇ ਤਾਂ ਲਾ ਇਹੋ ਜਿਹਾ ਕਿ ਜਿੱਥੇ ਤੁਹਾਡੀ ਰੈਜੀਡੈਂਸੀ ਤੁਹਾਨੂੰ ਪੜ੍ਹਾਉਣਾ ਉੱਥੇ ਹੀ ਪੈਣਾ
0: ਪੈਣਾ ਹੈ ਜੀ। ਬਿਲਕੁਲ ਉੱਥੋਂ ਇੱਥੇ ਆ ਗਏ, ਹੁਣ ਅੱਗੇ
1: ਕਿੱਥੋਂ ਵਧੀਆ ਸਕੂਲ ਲੱਭ ਲੇਗੇ ਤੁਸੀਂ
0: ਜੀ,
1: ਤੇ ਨਾਲੇ ਜੇ ਵਧੀਆ ਸਕੂਲ ਲੱਭੇਗੇ ਪੈਸੇ ਵਾਲੇ ਭਾਈ, ਉਹਨਾਂ ਕੋਲ ਆਪਣੇ ਨਾਲ ਵੀ ਵੱਧ ਪੈਸਾ, ਉਹ ਜਿਹਨਾਂ ਨੇ 2 ਨੰਬਰ ਤੱਕ ਕਮਾਇਆ ਉਹ ਤਾਂ ਫਿਰ ਉਹਨਾਂ ਦੇ ਜਵਾਕ ਤਾਂ ਪਹਿਲਾਂ ਲਗਾਏ ਹੋਣੇ ਨੇ ਉੱਥੇ ਤੋਂ ਤੇਰਾ ਪਹਿਲਾਂ।
0: ਬਿਲਕੁਲ ਹੈ ਜੀ, ਬਿਲਕੁਲ
1: ਉਹ ਹਵਾ ਤਾਂ ਪਹਿਲਾਂ ਉੱਥੇ ਪਹੁੰਚੀ ਹੋਊ
0: ਜੀ।
1: ਸੋ ਇਸ ਕਰਕੇ ਜੀ ਸਾਰੇ ਇਹ ਗੰਦਲਾ ਹੋਇਆ ਹੈ ਤੇ ਉੱਥੋਂ ਭੱਜ ਕੇ ਇੱਥੇ ਆਏ ਸੀ, ਇੱਥੋਂ ਭੱਜ ਕੇ ਫਿਰ ਤਾਂ ਉਹੀ ਕੰਮ ਆ, ਕਿੱਥੇ ਨੂੰ ਜਾਵਾਂਗੇ।
0: ਅੱਗੇ ਤਾਂ ਸਮੁੰਦਰ ਹੀ ਆਇਆ ਓਜਲਾ ਸਾਹਿਬ, ਅੱਗੇ ਤਾਂ ਧਰਤੀ ਆ ਜੀ।
1: ਬਿਲਕੁਲ ਜੀ,
0: ਨਾਲੇ ਕਹਿੰਦੇ ਉੱਥੇ ਪਾਣੀ ਘੁੰਮਦਾ ਸਾਰਾ ਕੁਝ ਅੰਦਰ ਨੂੰ ਖਿੱਚ ਜਾਂਦਾ ਜੀ।
1: ਹੁਣ ਇਹਨਾਂ ਦੀਆਂ ਕਹਾਣੀਆਂ ਕੌਣ ਕਿੰਨੇ ਕੁ ਲੋਕ ਪੜ੍ਹ ਕੇ ਸੁਣਾਉਂਦੇ ਨੇ ਬਡਰੁੱਖਾਂ ਜੀ ਦੀਆਂ, ਕਿੰਨੇ ਕੁ ਅਸੀਂ ਲੋਕ ਸੁਣਦੇ ਹਾਂ ਜੀ। ਅਸੀਂ ਤਾਂ ਆ ਦੇਖ ਲਓ ਕਿੰਨੀ ਦੁਨੀਆ ਵਿਹਲੀ ਆ, ਭਾਜਪਾ ਵਾਲੇ ਆਪਦੀਆਂ ਰੈਲੀਆਂ ਕੱਢਣ ਲੱਗੇ ਨੇ, ਕੱਲ ਹੀ ਆਪਦੇ ਉੱਧਰ ਲੋਕ ਮਿਲਣੀ ਚੱਲ ਰਹੀ ਹੈ ਜੀ, ਨਹੀਂ ਤੇ ਉੱਧਰ ਪਾਰਟੀ ਤੇ ਪਾਰਟੀ ਬਣੀ ਜਾਂਦੀ ਹੈ
0: ਜੀ।
1: ਮੈਨੂੰ ਤਾਂ ਲੱਗਦਾ ਪੰਜਾਬ ਚ ਵੋਟਾਂ ਘੱਟ ਜਾਣਗੀਆਂ, ਬੰਦੇ ਘੱਟ ਜਾਣੇ ਨੇ ਮਿਲਣ ਨੂੰ ਪਾਰਟੀ ਵਾਲੇ, ਜਿਹੜੇ ਹਾਲਾਤ ਬਣੇ ਹੋਏ ਨੇ।
0: ਬਿਲਕੁਲ
1: ਹਾਂਜੀ
0: ਜੀ,
1: ਅੱਜ ਤਾਂ ਹੋਰ ਪਤਾ ਨੀ ਕੀ ਕੁਛ ਨਿਕਲਣਾ।
0: ਬਿਲਕੁਲ ਹੈ ਜੀ,
1: ਆ ਜਿਹੜੇ ਪੰਜਾਬ ਬਾਰਸ ਪੰਜਾਬ ਵਾਲੇ ਕਹਿੰਦੇ ਆ ਇਹ ਦੇਖ ਲਓ ਕਿਹੋ ਜਿਹੇ ਨੂੰ ਲਈ ਜਾਂਦੇ ਨੇ ਜੀ।
0: ਬਿਲਕੁਲ ਹੈ,
1: ਸਾਰੀ ਫੱਟੇ ਚੱਕੀ ਜਾਂਦੇ ਨੇ ਜੀ।
0: ਬਿਲਕੁਲ,
1: ਚਲੋ ਦੇਖੋ ਜੀ, ਪਰ ਜ਼ਰੂਰ ਇਸ ਗੱਲ ਤੇ ਚਿੰਤਤ ਸਾਨੂੰ ਰਹਿਣਾ ਚਾਹੀਦਾ, ਮੈਂ ਤਾਂ ਇਹ ਗੱਲ ਕਹਿਣਾ, ਗੱਲ ਹੋਣੀ ਚਾਹੀਦੀ ਹੈ। ਹਾਂਜੀ, ਬਹੁਤ ਵਧੀਆ, ਧੰਨਵਾਦ ਜੀ, ਸਾਰਾ ਪ੍ਰੋਗਰਾਮ ਵਧੀਆ ਸੀਗਾ ਜੀ,
0: ਸ਼ੁਕਰੀਆ।
1: ਮੈਂ ਤਾਂ ਇਹ ਕਹਿੰਦਾ ਵੀ ਖਰੋ ਜੇ ਬਾਕੀ ਚੋਣਾਂ ਟਾਈਮ ਤੇ ਹੋ ਸਕਦੀਆਂ ਨੇ, ਇੱਕ ਕੋਈ MLA ਬਣ ਮਰ ਜਾਂਦਾ ਜਾਂ ਕੋਈ ਲੀਡਰ ਜਿਹੜਾ ਮੌਜੂਦਾ ਕੋਈ MP ਜਾਂ MLA ਉਹ 6 ਮਹੀਨੇ ਚ ਇਲੈਕਸ਼ਨ, ਉਹ ਅਸੀਂ 6 ਮਹੀਨੇ ਚ ਕਰਾ ਦਿੰਦੇ ਹਾਂ, ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਦਾ ਟਾਈਮ ਕਿਉਂ ਨੀ ਹੁੰਦੀ।
0: ਬਿਲਕੁਲ,
1: ਹਾਂ ਮੈਨੂੰ ਮੁਕੱਦਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਇਹੀ ਚਾਹੁੰਦੇ ਸਾਡੀ ਇਹ ਅਸਤੀਫੇ ਦੇ ਦੇਣ ਜੀ। ਸਾਰਿਆਂ ਨੂੰ ਵੱਡੀ ਗੱਲ ਆ ਵੀ ਆਹ ਸਾਡੇ ਅਸਤੀਫੇ ਨੇ, ਸਾਡੀ ਸੁਣੀ ਸੁਣਵਾਈ ਉਹ ਹੈ ਨੀ
0: ਜੀ। ਬਿਲਕੁਲ ਹੈ ਜੀ,
1: ਅਸਤੀਫੇ ਕਿਉਂ ਨੀ ਦਿੰਦੇ, ਕਿਉਂਕਿ ਹੱਥ ਜਿਹਦੇ ਹੱਥ ਸ਼੍ਰੋਮਣੀ ਕਮੇਟੀ ਦੀ ਪਾਵਰ ਆ ਉਹੀ ਅਕਾਲੀ ਦਲ
0: ਉਹਦੇ ਵਿੱਚ ਇਹ ਨਾ ਓਜਲਾ ਸਾਹਿਬ, ਹਰ ਕਿਸੇ ਨੇ ਆਪਣੇ ਫੈਮਿਲੀ ਮੈਂਬਰ ਉੱਥੇ ਮਤਲਬ ਕੀ ਰੱਖੇ ਹੋਏ ਨੇ, ਰਖਵਾਏ ਹੋਏ ਨੇ,
1: ਬਹੁਤ ਕੁਛ ਆ ਜੀ ਵਾਧੂ ਆਈ ਵਾਧੂ
0: ਜੀ।
1: ਸਰਾਵਾਂ ਮਤਲਬ ਸਰਾਮ ਤਾਂ ਇੰਨਾ ਵਧੀਆ ਹੋਟਲ ਉੱਥੇ ਰੇਡ ਹੀ ਨੀ ਹੋ ਸਕਦੀ, ਹੋਰ ਦੱਸੋ ਮੈਂ ਤੋਂ ਕੀ ਕਹਾਉਣਾ ਚਾਹੁੰਦੇ ਹੋ ਤੁਸੀਂ
0: ਜੀ ਜੀ ਜੀ ਜੀ
1: ਹੋਟਲ ਜਿੱਦਾਂ ਰੇਡ ਕਰ ਸਕਦੀ ਆ ਪੁਲਿਸ, ਸਰਾਂ ਚ ਰੇਡ ਥੋੜੋ ਕਰ ਸਕਦੀ।
0: ਬਿਲਕੁਲ ਜੀ, ਉਹ ਫਿਰ ਧਰਮ ਦਾ ਮੁੱਦਾ ਬਣ ਜਾਂਦਾ ਨਾ ਜੀ।
1: ਬਿਲਕੁਲ ਜੀ, ਬਿਲਕੁਲ ਧਰਮ ਦੀ ਆੜ ਜਿਹਾ ਕੁਛ ਕਰ ਰਹੇ ਨੇ
0: ਸਾਰਾ ਕੁਛ ਜੀ।
1: ਉਹ ਮੈਂ ਚਲੋ ਪਤਾ ਨੀ ਸਹਿਜ ਸੁਭਾਈ ਕਿਹਾ ਸੀ ਕਿਸੇ ਨੂੰ, ਮੈਂ ਕਿਹਾ ਮੇਰੀ ਵੱਲੋਂ ਮਹਾਰਾਜ ਇਸ ਵਾਰੀ ਤੂੰ ਸਿਰ ਤੇ ਚੱਕ ਲਾ, ਮੈਂ ਤਾਨੀ ਜੀ ਨੂੰ ਕਹਿੰਦਾ ਕਿਉਂ, ਮੈਂ ਕਿਹਾ ਤੁਸੀਂ ਸਮਝ ਲਿਆ ਇਹਨੂੰ, ਸਾਨੂੰ ਤੁਸੀਂ ਸਮਝਣ ਦੇਣਾ ਨੀ, ਅਸੀਂ ਡਰਦੇ ਮੱਥਾ ਟੇਕੀ ਜਾਂਦੇ ਹਾਂ, ਤੁਸੀਂ ਸਮਝਦੇ ਕੁਛ ਨੀ ਜੀ, ਬਸ ਗੱਲ ਇੱਥੇ ਖੜੀ ਹੈ।
0: ਬਿਲਕੁਲ,
1: ਆਹ ਦੇਖ ਲਓ ਇਹ ਕੋਲ ਹੁੰਦੇ ਕੀ ਕਰੀ ਜਾਂਦੇ ਨੇ
0: ਜੀ,
1: ਜਿੱਥੇ ਸਾਡੇ ਖਾਲਸੇ ਦਾ ਜਨਮ ਹੋਇਆ ਤੇ ਉੱਥੇ ਆ ਕੀ ਖਿਲਾਰ ਰਹੇ ਨੇ, ਕੀ ਸਾਡਾ ਸੰਦੇਸ਼ਾ, ਕੀ ਸਾਡਾ ਇੱਥੇ ਆਉਣ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਉੱਥੇ ਜਾਊਗੀ ਸਾਡੀ ਜੀ?
0: ਨਾ ਜੀ ਨਾ ਜੀ।
1: ਹਾਂਜੀ, ਕਿੰਨੀ ਕਿੰਨੀ ਗਿਰੀ ਪਰਦੇਸੀ ਜਾਣ ਦਾ ਮਨ ਬਣਾਉਂਦੇ ਨੇ, ਜਾ ਕੇ ਫਿਰ ਮਸਾਂ ਆਪਾਂ ਟਾਈਮ ਕੱਢ ਕੇ ਉੱਥੇ ਜਾਂਦੇ ਜਾਂ ਪੰਜਾਬ 'ਚ ਵੀ ਜਿਹੜੇ ਲੋਕ ਰਹਿੰਦੇ ਨੇ ਕਿੰਨੇ ਕਿਹੋ ਜਿਹੇ ਸਥਾਨਾਂ ਤੇ ਜਾਂਦੇ ਨੇ ਜੀ, ਕਿੰਨਾ ਕੁ ਸਾਡੇ ਫਿਰ ਸਾਡੀ ਆਸਥਾ ਕਿੱਥੇ ਖੜੂਗੀ ਜਾ ਕੇ।
0: ਬਿਲਕੁਲ ਹੈ,
1: ਧੰਨਵਾਦ ਜੀ,
0: ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਔਜਲਾ ਸਾਹਿਬ, ਨਾਲ ਸਪੋਰਟ ਵੀ ਕਰਦੇ ਆ ਤੇ US ਤੋਂ ਜੁੜੇ ਸਨ ਆਖਰੀ ਕਾਲ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ, ਫਿਰ ਦੋਸਤੋ ਮੈਂ ਆਗਿਆ ਲੈਣਾ। ਤੇ ਗੁਰੀਮਾਨ ਜੀ ਕਹਿੰਦੇ ਆ ਆਪਣੇ ਰਾਜ ਜਗਤਾਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਲਿਖਦੇ ਨੇ, ਰਾਜਨ ਜੀ ਤੁਸੀਂ ਵੀ ਬਖਸ਼ੀ ਜੀ ਦੀ ਆਵਾਜ਼ ਸੁਣ ਕੇ ਨੀਂਦ ਦੀ ਲੋਰ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ। ਤੇ ਗੁਰੀ ਜੀ ਕਹਿੰਦੇ, ਸਿਕੰਦਰ ਵੀਰ ਜੀ ਤੁਸੀਂ ਪੱਕਾ ਕੈਮਰੇ ਲਾਏ ਨੇ ਕਹਿੰਦੇ ਰਾਜਨ ਸੈਣੀ ਵੀਰ ਜੀ ਦੇ ਉੱਤੇ, ਨੇੜੇ ਤੇੜੇ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜੀ ਕਹਿੰਦੇ। ਅਤੇ ਜਗਤਾਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਅਤੇ ਭਾਰਤ ਵੀਰ ਸਾਈਕਲ ਦਾ ਵੀ ਕਹਿੰਦੇ ਸਟੈਂਡ ਆ, ਪਰ ਟਰੰਪ ਦਾ ਕੋਈ ਸਟੈਂਡ ਨਹੀਂ ਆ, ਗੁਰੀਮਾਨ ਜੀ ਕਹਿੰਦੇ ਆ। ਅਤੇ ਰਾਜਨ ਜੀ ਕਹਿੰਦੇ ਆ, ਪੱਕਾ ਗੁਰੀਮਾਨ ਸਾਹਿਬ ਹੋ ਸਕਦਾ ਹੈ। ਅਤੇ ਮੈਂ ਬਖਸ਼ੀ ਜੀ ਨੂੰ ਉਡੀਕ ਰਿਹਾ ਸੀ ਜੀ, ਅਤੇ ਭਾਰਤ ਸਾਹਿਬ ਆਉਣ ਦਿਓ ਜੀ, ਖਬਰਾਂ ਭਾਵੇਂ ਸਾਰੀ ਰਾਤ ਪੜ੍ਹੀ ਜਾਣਾ ਜੀ ਕਹਿੰਦੇ ਸੀ, ਪਰ ਮੈਨੂੰ ਸੌਣ ਦਿਓ ਕਹਿੰਦੇ ਜੀ। ਅਤੇ ਗੀਤ ਸੁਣ ਕੇ ਬੇਨਤੀ ਸੁਣੀ ਜਾਵੇ ਭਾਰਜਵੀਰ ਜੀ। ਹਾਂਜੀ ਸੁਣ ਲਏ ਜੀ ਆਪਾਂ, ਸੁਣਾ ਬਾਅਦ 'ਚ ਖਬਰਾਂ ਵੀ ਸੁਣਾਤੀਆਂ, ਕਹਾਣੀ ਵੀ ਸੁਣਾਤੀ ਜੀ। ਅਤੇ ਗੁਰੀਮਾਨ ਜੀ ਕਹਿੰਦੇ ਆ ਕਿ ਟਰੰਪ ਨੇ ਮੋਦੀ ਕੋਲੋਂ ਆਈਡੀਆ ਲਿਆ ਮੀਡੀਆ ਨੂੰ ਨੱਥ ਪਾਉਣੇ ਦਾ, ਪਰ ਅਮੈਰੀਕਾ ਦਾ ਮੀਡੀਆ ਟਰੰਪ ਦੇ ਹੱਥ ਕਹਿੰਦੇ ਨੀਚੇ ਆਉਣ ਵਾਲਾ ਨਹੀਂ ਹੈ। ਰਾਜਨ ਜੀ ਕਹਿੰਦੇ ਆ ਭਾਰਤ ਸਾਹਿਬ ਜੇਕਰ ਟੀਚਰ, ਹਾਂਜੀ ਇਹ ਸਾਂਝਾ ਕਰ ਹੀ ਦਿੱਤਾ ਸੀ। ਅਤੇ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਜੀ, ਮੈਂ ਮਾਫ਼ੀ ਚਾਹਾਂਗਾ ਦੋਸਤੋ, ਸਮਾਂ ਵੀ ਕਾਫ਼ੀ ਹੋ ਗਿਆ। ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ। ਅਤੇ ਮਾਲ ਜੀ ਦਾ, ਔਜਲਾ ਸਾਹਿਬ ਜੀ ਦਾ, ਰਾਜਨ ਸੈਣੀ ਜੀ ਦਾ, ਰਜਿੰਦਰ ਜੀਰਾ ਜੀ ਦਾ, ਮੁਕੱਦਰ ਜੀ, ਅਤੇ ਬਾਅਦ ਦੇ ਵਿੱਚ ਵੀ ਜਿਹੜੇ ਜੁੜੇ ਆ ਦੋਸਤ, ਬੇਅੰਤ ਸੰਧੂ ਬਾਈ ਜੀ, ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਦੋਸਤਾਂ ਨੂੰ। ਅਤੇ ਗੁਰੀ ਜੀ, ਮਾਲ ਜੀ, ਮੁਹੰਮਦ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਭਰਾਵਾਂ ਦਾ। ਅਤੇ ਮਾਫ਼ੀ ਚਾਹਾਂਗਾ, ਫਿਰ ਕੱਲ੍ਹ ਨੂੰ ਮਿਲਦੇ ਹਾਂ ਦੋਸਤੋ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅਤੇ ਰਾਜੀਵ ਕੁਮਾਰ ਜੀ ਦੇ ਵੀ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਸਾਰੇ ਦੋਸਤਾਂ ਦੇ। ਅਤੇ ਕੱਲ੍ਹ ਨੂੰ ਮਿਲਦੇ ਹਾਂ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ। ਅਤੇ ਇੰਨਾ ਕੀ ਕਬੂਲ ਕਰਿਓ, ਅਤੇ 9:30 ਫਿਰ ਮੁਲਾਕਾਤ ਹੁੰਦੀ ਹੈ। ਅਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਲੈ ਕੇ ਕੁਝ ਨਾ ਕੁਝ ਨਵਾਂ ਫਿਰ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਦੋਸਤੋ।

0: ਸ਼ਕਲਾਂ ਮਜ਼ਬੂਤੀ ਦੇ ਨਾਲ ਲੜਾਈ ਲੜੀ ਜਾ ਰਹੀ ਹੈ। ਉੱਥੇ ਹੀ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੇ ਲਈ ਗੈਂਗਸਟਰਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਬੈਠੇ ਗੈਂਗਸਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਸਰੇ ਪਾਸੇ ਪੰਜਾਬ ਬੀਜੇਪੀ ਯਾਤਰਾ, ਪੰਜਾਬ ਦੇ ਵਿੱਚ ਜੋ ਯਾਤਰਾ ਹੋਣੀ ਹੈ, ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਲਈ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਲਈ ਹੈ ਮਾਨ ਸਾਹਿਬ ਦੇ ਕੋਲੋਂ। ਪੰਜਾਬ ਭਾਜਪਾ ਦੇ ਇੱਕ ਵਫਦ ਨੇ ਸੋਮਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ 18 ਤੋਂ 30 ਸਤੰਬਰ ਤੱਕ ਸੂਬੇ ਭਰ ਦੇ ਵਿੱਚ ਹੋਣ ਵਾਲੀ ਪਾਰਟੀ ਦੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਪਾਰਟੀ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਖਤਰੇ ਦੇ ਵਿਰੁੱਧ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਰਾਜ ਦੇ ਵਿੱਚ 4 ਯਾਤਰਾਵਾਂ ਜਿਹੜੀਆਂ ਕੱਢੇਗੀ। ਕੇਂਦਰੀ ਮੰਤਰੀ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਮੇਘਵਾਲ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਸੀਨੀਅਰ ਭਾਜਪਾ ਆਗੂ ਵੱਖ ਵੱਖ ਥਾਵਾਂ ਦੇ ਉੱਤੇ ਇਨ੍ਹਾਂ ਯਾਤਰਾਵਾਂ ਦੇ ਵਿੱਚ ਸ਼ਾਮਲ ਹੋਣਗੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫਦ ਦੀ ਅਗਵਾਈ ਕੀਤੀ ਹੈ ਤੇ ਪਰਮਿੰਦਰ ਸਿੰਘ ਬਰਾੜ ਅਤੇ ਵਨੀਤ ਜੋਸ਼ੀ ਸਮੇਤ ਕਈ ਹੋਰ ਆਗੂ ਵੀ ਵਫਦ ਦੇ ਵਿੱਚ ਸ਼ਾਮਲ ਨੇ। ਪ੍ਰਸਤਾਵਿਤ ਯਾਤਰਾਵਾਂ ਦੀ ਜਿਹੜੀ ਪ੍ਰਕਿਰਤੀ ਹੈ ਤੇ ਪੈਮਾਨੇ ਨੂੰ ਦੇਖਦਿਆਂ ਸੀਨੀਅਰ ਆਗੂਆਂ ਦੀ ਭਾਗੀਦਾਰੀ ਤੇ ਆਮ ਜਨਤਾ ਦੀ ਅੰਦਾਜ਼ਨ ਭੀੜ ਦੇ ਮੱਦੇਨਜ਼ਰ ਪ੍ਰੋਗਰਾਮਾਂ ਦੇ ਵਿੱਚ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਵਿਚਕਾਰ ਗੂੜੇ ਤਾਲਮੇਲ ਦੀ ਜ਼ਰੂਰਤ ਹੈ। ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸ਼ੁਰੂਆਤੀ ਤੇ ਸਮਾਪਤੀ ਸਥਾਨਾਂ ਸਮੇਤ ਪੂਰੇ ਰਸਤੇ ਜਿਹੜੇ ਨੇ ਉੱਤੇ ਜਿਹੜਾ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਸੰਬੰਧਿਤ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੇ ਟ੍ਰੈਫਿਕ ਪ੍ਰਬੰਧ ਵੀ ਕੀਤੇ ਜਾਣ ਤਾਂ ਜੋ ਸੁਚਾਰੂ ਯਾਤਰਾ ਯਕੀਨੀ ਬਣਾਈ ਜਾ ਸਕੇ ਤੇ ਆਮ ਜਨਤਾ ਨੂੰ ਘੱਟ ਤੋਂ ਘੱਟ ਕਹਿੰਦੇ ਅਸੁਵਿਧਾ ਹੋਵੇ। ਜੀ ਕਿਆ ਬਾਤ ਹੈ ਜੀ, ਸਾਰੀ ਹੁਣ ਜ਼ਿਲ੍ਹੇ ਦੀ ਪੁਲਿਸ ਚੱਕ ਕੇ ਆਪਣੀ ਸੂਬੇ ਦੀ ਲਾ ਦਿਓ ਜੀ। ਯਾਤਰਾਵਾਂ ਦੇ ਉੱਤੇ ਲੋਕ ਪਹਿਲਾਂ ਹੀ ਚੋਰੀਆਂ ਚਕਾਰੀਆਂ ਹੋਰ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਨੇ ਤੇ ਭਾਈ ਹੁਣ ਇਹਨਾਂ ਦੀ ਸੁਰੱਖਿਆ ਕਰੋ, ਨਾਲੇ ਇਹਨਾਂ ਦੀਆਂ ਯਾਤਰਾਵਾਂ ਹੋਣਗੀਆਂ। ਉਹ ਚਾਹੇ ਕੋਈ ਵੀ ਪਾਰਟੀ ਹੈ, ਕੱਲੀ ਬੀਜੇਪੀ ਨਹੀਂ, ਪਰ ਕਹਿੰਦੇ ਭਾਈ ਸੁਰੱਖਿਆ ਜ਼ਰੂਰੀ ਹੈ। ਦੂਸਰੇ ਪਾਸੇ PCPCL CMD ਟਰਾਂਸਫਰ ਕਰ ਦਿੱਤਾ। ਪੰਜਾਬ ਦੇ ਵਿੱਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਬਸੰਤ ਗਰਗ ਦੀ ਥਾਂ ਹੁਣ ਗੁਰਕਿਰਤ ਕਿਰਪਾਲ ਸਿੰਘ ਹੋਣਗੇ ਨਵੇਂ ਮੁਖੀਏ ਦੇ। ਪਰ ਮਸਲਾ ਇਹ ਹੈ ਕਿ ਭਾਈ ਬੰਦੇ ਬਦਲਣ ਦੇ ਨਾਲ ਜਾਂ ਮੈਨੇਜਮੈਂਟ ਬਦਲਣ ਦੇ ਨਾਲ ਕੀ ਸਾਰੇ ਮਸਲੇ ਹੱਲ ਹੋ ਜਾਣਗੇ? ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਸੀ ਕੇਂਦਰ ਨੇ ਬਿਜਲੀ ਸਾਨੂੰ ਦਿੰਦੇ ਨਹੀਂ ਹੈ, ਤਾਂ ਮੋਦੀ ਸਾਹਿਬ ਨੇ ਜਿਹੜੀ ਸੀ 2.5 ਰੁਪਏ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ 8 ਰੁਪਏ ਨੂੰ ਮੁੱਲ ਲੈ ਲਈ ਤੇ ਫਿਰ ਕਹਿੰਦੇ ਸੀ ਸਾਡੇ ਕੋਲ ਤਾਂ 2.5-2.5 ਆ ਹੁਣੇ ਪਿਛਲੇ ਦਿਨਾਂ ਦੀਆਂ, ਕੱਲ੍ਹ ਪਰਸੋਂ ਦੀਆਂ ਗੱਲਾਂ ਨੇ। ਮਾਨ ਸਾਹਿਬ ਕਹਿੰਦੇ ਆ ਸਾਡੇ ਕੋਲ ਤਾਂ ਭਾਈ ਇਹਨਾਂ ਕੋਲ ਤਾਂ 1.5 ਦਿਨ ਦਾ, ਜਦੋਂ ਅਕਾਲੀ ਦਲ ਕਾਂਗਰਸ ਦੀ ਜਾਂ ਹੋਰ ਸਰਕਾਰਾਂ ਸੀ ਤੇ ਇਹਨਾਂ ਕੋਲ ਤਾਂ 1.5 ਦਿਨ ਦਾ ਕੋਲਾ ਨਹੀਂ ਹੁੰਦਾ ਸੀ, ਸਾਡੇ ਕੋਲ ਤਾਂ 1.5-1.5 ਮਹੀਨੇ ਦਾ ਪਿਆ। ਪਰ ਜੇ ਇੰਨਾ ਕੋਲਾ ਪਿਆ ਸੀ ਤਾਂ ਭਾਈ ਬਿਜਲੀ ਕਿਉਂ ਨਹੀਂ ਪੂਰੀ ਹੋ ਰਹੀ? ਅੱਜ ਲੁਧਿਆਣੇ ਦੇ ਵਿੱਚ ਵੀ ਜਿਹੜੇ ਵਪਾਰੀ ਨੇ, ਕਾਰਖਾਨੇ ਵਾਲਿਆਂ ਨੇ ਕਾਫ਼ੀ ਜਿਹੜਾ ਵਿਰੋਧ ਕੀਤਾ, ਸੜਕਾਂ ਦੇ ਉੱਤੇ ਉਤਰੇ ਨੇ, ਪ੍ਰਦਰਸ਼ਨ ਕੀਤੇ ਆ ਰੋਸ ਕਿ ਸਾਨੂੰ ਬਿਜਲੀ ਪੂਰੀ ਨਹੀਂ ਆਉਂਦੀ, ਬਗੈਰ ਗੋਲੋਂ ਹੀ ਕੱਟ ਲੱਗ ਰਹੇ ਨੇ, ਲੋਕ ਉਦਾਂ ਘਰਾਂ ਦੇ ਵਿੱਚ ਪਰੇਸ਼ਾਨ ਨੇ, ਬੱਤੀ ਨਹੀਂ ਆਉਂਦੀ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਫਸਲਾਂ ਨੂੰ ਪਾਣੀ ਲਾਉਣ ਤੋਂ ਬੈਠੇ ਐ। ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪੀ ਹੈ ਪਾਵਰ ਕਾਰਪੋਰੇਸ਼ਨ ਦੀ ਕਮਾਨ ਸੰਭਾਲੀ ਹੈ, ਹੁਣ ਦੇਖਦੇ ਆ ਭਾਈ ਤੀਰ ਕਿਹੜਾ ਚੱਲਦਾ। ਤੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਤਾਪ ਘਰਾਂ ਦੇ ਵੱਲੋਂ ਬਿਜਲੀ ਉਤਪਾਦਨ ਵੱਡੇ ਪੱਧਰ ਦੇ ਉੱਤੇ ਆਰੰਭ ਕਰਤੇ ਆ, ਅਜਿਹੇ ਬਿਆਨ ਆ ਗਿਆ ਤੇ ਖੇਤੀ ਘਰੇਲੂ ਅਤੇ ਉਦਯੋਗਿਕ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮਿਲਣ ਦਾ ਦਾਅਵਾ ਕਰ ਦਿੱਤਾ। ਪੰਜਾਬ ਦੇ ਵਿੱਚ ਅਣ ਐਲਾਨੇ ਤੇ ਲੰਬੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਪਤੀਆਂ ਤੇ ਕਿਸਾਨਾਂ ਦੇ ਵੱਲੋਂ ਖੁੱਲ੍ਹੇ ਗਏ ਮੋਰਚੇ ਤੋਂ ਜਿਹੜਾ ਸੀ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਜਿਹੜਾ ਫੇਰਬਦਲ ਕਰ ਦਿੱਤਾ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਹੈ ਉਹਦੇ ਪ੍ਰਸ਼ਾਸਨਿਕ ਸਕੱਤਰ ਤੇ CMD ਡਾਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸੀਪਲ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਤੈਨਾਤ ਕਰਤਾ। ਗੁਰਕਿਰਤ ਕਿਰਪਾਲ ਸਿੰਘ ਦੇ ਕੋਲ ਪਹਿਲਾਂ ਤੋਂ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾਕਟਰ ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਵੱਖ ਵੱਖ ਵਿਭਾਗਾਂ ਦੇ ਚੰਗੇ ਪ੍ਰਬੰਧਾਂ ਦੇ ਲਈ ਜਾਣਿਆ ਜਾਂਦਾ। ਪਰ ਸੂਬੇ ਦੇ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਭਾਰੀ ਘਾਟ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਮੁੜ ਲੀਹ ਦੇ ਉੱਤੇ ਲਿਆਉਣਾ ਉਨ੍ਹਾਂ ਦੇ ਲਈ ਕਹਿੰਦੇ ਇੱਕ ਵੱਡੀ ਚੁਣੌਤੀ ਹੋਏਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜਾ ਬਿਜਲੀ ਦੀ ਮੰਗ ਦੇ ਵਿੱਚ 3500 ਮੈਗਾਵਾਟ ਦਾ ਵਾਧਾ ਹੋ ਗਿਆ ਜੋ 16,000 ਮੈਗਾਵਾਟ ਤੱਕ ਪਹੁੰਚ ਗਈ। ਕੋਲੇ ਦੀ ਅਨਿਯਮਤ ਜਿਹੜੀ ਹੈ ਸਪਲਾਈ ਦੇ ਕਾਰਨ ਸੂਬੇ ਦੇ ਵਿੱਚ ਸਿਰਫ 6,000 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ। ਜਿਸ ਦੇ ਕਾਰਨ ਸਰਕਾਰ ਵਧਦੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹੀ ਹੈ। ਬਿਜਲੀ ਵਿਭਾਗ ਦੇ ਮੁਖੀ ਜਿਹੜੇ ਨੇ ਇਹ ਬਦਲਾਅ ਅਜਿਹੇ ਸਮੇਂ ਹੋਇਆ ਦੱਸਿਆ ਹੈ ਜਦੋਂ ਖੇਤਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ ਧਰਨੇ ਲਾ ਰਹੇ ਨੇ ਤੇ ਦੂਜੇ ਪਾਸੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਉਦਯੋਗਪਤੀਆਂ ਨੇ ਵੀ ਅੱਜ ਦੁਪਹਿਰ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਛੱਡਿਆ ਤੇ ਚੇਤਾਵਨੀ ਦੇ ਦਿੱਤੀ। ਸਰਕਾਰ ਦਾ ਲਗਾਤਾਰ ਇਹ ਦਾਅਵਾ ਰਿਹਾ ਕਿ ਕੇਂਦਰ ਦੇ ਵੱਲੋਂ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਣ ਦੇ ਕਾਰਨ ਇਹ ਬਿਜਲੀ ਕੱਟ ਲਗਾਉਣੇ ਪਏ ਨੇ ਤੇ ਇਸ ਦੇ ਦੌਰਾਨ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸਹੁੰ ਹੋਣਾ ਲੁਧਿਆਣਾ ਵਿਖੇ ਐਲਾਨ ਕਰਤਾ ਕਿ ਮੰਗਲਵਾਰ ਤੋਂ ਸੂਬੇ ਦੇ ਵਿਚ ਕੋਈ ਬਿਜਲੀ ਕੱਟ ਜਿਹੜਾ ਕੱਲ੍ਹ ਤੋਂ ਨਹੀਂ ਲੱਗੂ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਮਿਲੇਗੀ ਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਹੀ ਪਲਾਂਟ ਚਾਲੂ ਹੋਣ ਦੇ ਨਾਲ ਉਦਯੋਗਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਹੁਣ ਕਹਿੰਦੇ ਨਹੀਂ ਕਰਨਾ ਪਵੇਗਾ। ਤੇ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ, ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਹਾਈਕੋਰਟ ਦਾ ਨੋਟਿਸ ਆ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਜਿਹੜਾ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਕਰਤਾ। ਇਸ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਚੁਣਿਆ ਗਿਆ ਜਿਹੜਾ ਉਮੀਦਵਾਰ ਹੈ ਇੱਕ ਲੰਬਤ ਅਪਰਾਧਿਕ ਮਾਮਲੇ ਤੇ ਯੂਨੀਵਰਸਿਟੀ ਦੇ ਵੱਲੋਂ ਪਹਿਲਾਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੇ ਕਾਰਨ 31 ਅਗਸਤ ਦੀ ਚੋਣ ਲੜਨ ਲਈ ਕਥਿਤ ਤੌਰ ਦੇ ਉੱਤੇ ਅਯੋਗ ਸੀਗਾ। ਜਸਟਿਸ ਜਿਹੜਾ ਤ੍ਰਿਭੁਵਨ ਦਈਆ ਨੇ ਆਦਿਲ ਬਰਾੜ ਦੇ ਦੁਆਰਾ ਦਾਇਰ ਪਟੀਸ਼ਨ ਦੇ ਉੱਤੇ 25 ਸਤੰਬਰ ਦੇ ਨੋਟਿਸ ਜਾਰੀ ਕੀਤਾ ਤੇ ਬਰਾੜ ਨੇ ਦਲੀਲ ਦਿੱਤੀ ਹੈ ਕਿ ਉਸਦੇ ਕੋਲ ਚੋਣ ਨੂੰ ਚੁਣੌਤੀ ਦੇਣ ਦੇ ਲਈ ਕੋਈ ਹੋਰ ਪ੍ਰਭਾਵਸ਼ਾਲੀ ਉਪਾਅ ਨਹੀਂ ਸੀ। ਇਹ ਚੁਣੌਤੀ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਜਿਹੜੀਆਂ ਲਿਗ ਦੋ ਕਮੇਟੀਆਂ ਜਿਹੜੀਆਂ ਨੇ ਉਹਦੀਆਂ ਸਿਫਾਰਿਸ਼ਾਂ ਦੇ ਤਹਿਤ ਯੋਗਤਾ ਲੋੜਾਂ ਦੇ ਉੱਤੇ ਕੇਂਦਰਿਤ ਹੈ। ਇੱਕ ਵਿਸ਼ੇਸ਼ ਜਿਹੜੀ ਧਾਰਾ ਦਾ ਹਵਾਲਾ ਦਿੰਦਿਆਂ ਸੀਨੀਅਰ ਵਕੀਲ ਅਨੂ ਜਿਹੜੇ ਨੇ ਸ਼ਤਰਥ ਉਹਨਾਂ ਨੇ ਵਕੀਲ ਰਤੀਕ ਸ਼ਤਰਥ ਕਪੂਰ ਫੈਰੀ ਸੋਫਤ ਅਤੇ ਧਮਨਪ੍ਰੀਤ ਕੌਰ ਦੇ ਜਿਹੜਾ ਨਾਲ ਮਿਲ ਕੇ ਪਟੀਸ਼ਨਰ ਵੱਲੋਂ ਪੇਸ਼ ਹੋ ਕੇ ਦੱਸਿਆ ਕਿ ਪ੍ਰਤੀਵਾਦੀ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ ਤੇ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਲਿੰਗ ਦੋ ਕਮੇਟੀਆਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਹੈ ਖਾਸ ਕਰਕੇ ਧਾਰਾ 6, 5 ਤੇ 7 ਦੇ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਦਾ ਕੋਈ ਪਿਛਲਾ ਜਿਹੜਾ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੇ ਉਸ ਵਿਰੁੱਧ ਯੂਨੀਵਰਸਿਟੀ ਦੇ ਵੱਲੋਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਹੋਈ ਹੋਣੀ ਚਾਹੀਦੀ ਹੈ ਤੇ ਪਟੀਸ਼ਨਰ ਨੇ ਜਿਹੜਾ ਦੋਸ਼ ਲਾਇਆ ਕਿ ਪ੍ਰਤੀਵਾਦੀ ਵਿਰੁੱਧ ਇੱਕ ਜਿਹੜਾ ਅਪਰਾਧਿਕ ਮਾਮਲਾ ਲੰਬਤ ਹੈ ਤੇ ਉਸਦੇ ਵਿਰੁੱਧ ਅਦਾਲਤ ਦੇ ਵਿੱਚ ਇੱਕ ਚਾਰਜਸ਼ੀਟ ਵੀ ਜਿਹੜੀ ਦਾਇਰ ਕੀਤੀ ਗਈ ਹੈ। ਤੇ ਦੂਸਰੇ ਪਾਸੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈ 21 ਸੂਬਿਆਂ ਦੇ ਵਿੱਚ 2029 ਤੱਕ ਇੱਕ ਸਾਰ ਸਿਵਲ ਕੋਡ ਲਾਗੂ ਕਰ ਦੇਵੇਗਾ। ਅਮਿਤ ਸ਼ਾਹ ਹੁਣਾਂ ਨੇ ਇਹ ਦਾਅਵਾ ਕਰ ਦਿੱਤਾ ਹੈ। ਜੈਨ ਜੀ ਦੇ ਜਿਹੜਾ ਪ੍ਰਦਰਸ਼ਨਾਂ ਦੇ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਲਗਾਉਣਾ ਸਾਡਾ ਸੱਭਿਆਚਾਰ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਗੱਲ ਕਹੀ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗੱਠਜੋੜ NDA ਦੇ ਰਾਜ ਵਾਲੇ ਸਾਰੇ ਹੀ 21 ਸੂਬਿਆਂ ਦੇ ਵਿੱਚ ਇਕਸਾਰ ਸਿਵਲ ਕੋਡ ਜਿਹੜਾ UCC ਲਾਗੂ ਕਰ ਦਿੱਤਾ ਜਾਏਗਾ ਤੇ ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਪੱਤਰਕਾਰਾਂ ਦੇ ਨਾਲ ਜਿਹੜੀਆਂ ਸੀ ਗੱਲਾਂ ਬਾਤਾਂ ਕਰ ਰਹੇ ਸਨ। ਸ਼ਾਹ ਹੁਣਾ ਕਿਹਾ ਕਿ 13 ਤਲਾਕ ਜਿਹੜਾ 3 ਤਲਾਕ ਖਤਮ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਭਾਰਤੀ ਨਿਆਂ ਸੰਹਿਤਾ ਨਾਲ ਜਿਹੜਾ ਅਪਰਾਧਿਕ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ ਤੇ ਕਈ ਸੂਬਿਆਂ ਦੇ ਵਿਚ ਸਜ਼ਾ ਦਰ 30% ਤੱਕ ਵਧੀ ਹੈ। ਅਜਿਹਾ ਢਾਂਚਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਵੱਧ ਤੋਂ ਵੱਧ 3 ਸਾਲਾਂ ਦੇ ਵਿਚ ਇਨਸਾਫ਼ ਮਿਲ ਸਕੇਗਾ। ਕੌਮੀ ਸੁਰੱਖਿਆ ਦੇ ਮੁੱਦੇ ਦੇ ਉੱਤੇ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਵਿਚੋਂ ਜਿਹੜਾ ਧਾਰਾ 370 ਬਿਨਾਂ ਖੂਨ ਖਰਾਬੇ ਦੇ ਹਟਾਈ ਗਈ ਤੇ ਉੱਤਰ ਪੂਰਬ ਦੇ ਵਿਚ ਅੱਤਵਾਦ ਖਤਮ ਕਰਕੇ ਵਿਕਾਸ ਦੇ ਰਾਹ ਤੋਰਿਆ ਗਿਆ। ਗੈਰ ਕਾਨੂੰਨੀ ਘੁਸਪੈਠੀਆਂ ਦੇ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੇ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਭਾਜਪਾ ਦੇ 25 ਸਾਲਾਂ ਦੇ ਸਫ਼ਰ ਨੂੰ ਉਜਾਗਰ ਕਰਦੇ ਹੋਏ ਮੁੰਬਈ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ 3 ਤਲਾਕ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਅਸੀਂ ਕਈ ਸੂਬਿਆਂ ਦੇ ਵਿਚ ਯੂਨੀਫਾਰਮ ਸਿਵਲ ਕੋਡ ਜਿਹੜਾ UCC ਲਾਗੂ ਕੀਤਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 21 ਭਾਜਪਾ NDA ਦੀ ਜਿਹੜੀ ਹੈ ਸ਼ਾਸਿਤ ਸੂਬਿਆਂ ਦੇ ਵਿਚ ਅਸੀਂ 2029 ਤੋਂ ਪਹਿਲਾਂ UCC ਲਾਗੂ ਕਰ ਦੇਵਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਤੇ 35A ਨੂੰ ਬਿਨਾਂ ਖੂਨ ਦੀ ਬੂੰਦ ਵਹਾਏ ਜਾਂ ਬਿਨਾਂ ਕੋਈ ਗੋਲੀ ਚਲਾਏ ਹਟਾਇਆ ਗਿਆ ਤੇ ਕਸ਼ਮੀਰ ਹੁਣ ਪੂਰੀ ਤਰ੍ਹਾਂ ਭਾਰਤ ਦੇ ਨਾਲ ਜੁੜ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਦਹਾਕਿਆਂ ਦੇ ਨਕਸਲਵਾਦ ਨੂੰ ਖਤਮ ਕੀਤਾ ਤੇ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ਉਤੇ ਦਸਤਖਤ ਕੀਤੇ ਆ। ਸ਼ਾਹ ਨੇ ਕਿਹਾ ਕਿ 9000 ਲੋਕਾਂ ਨੇ ਇਕ ਆਤਮ ਸਮਰਪਣ ਕੀਤਾ ਤੇ ਅਸੀਂ ਉੱਤਰ ਪੂਰਬ ਨੂੰ ਤਰੱਕੀ ਦੇ ਰਾਹ ਦੇ ਉਤੇ ਲੈ ਗਏ ਹਾਂ। ਸਰਜੀਕਲ ਸਟਰਾਈਕ, ਏਅਰ ਸਟਰਾਈਕ ਅਤੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਜਿਹੜੀ ਹੈ ਉਹਦੀ ਮਿਸਾਈਲ ਕੰਮ ਕਰ ਦਿੱਤੀ ਹੈ। ਇਹ ਪੁੱਛੇ ਜਾਣ ਦੇ ਉੱਤੇ ਕਿ ਮਨੀਪੁਰ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਜਿਹੜੀ ਹੈ NRC ਲਾਗੂ ਕਰਨ ਦੇ ਲਈ 1951 ਨੂੰ ਆਧਾਰ ਸਾਲ ਬੇਸ ਲਾਈਨ ਜਿਹੜਾ ਮੰਨਿਆ ਜਾਵੇਗਾ। ਸ਼ਾਹ ਨੇ ਇਹਦੇ ਬਾਰੇ ਕਿਹਾ ਕਿ ਕੇਂਦਰ ਇਸ ਮੁੱਦੇ ਦੇ ਉੱਤੇ ਆਪਣੇ ਸਹਿਯੋਗੀਆਂ ਤੇ ਸਿਆਸੀ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਿਹਾ। ਅਸੀਂ ਆਪਣੇ ਸਹਿਯੋਗੀਆਂ ਤੇ ਮਨੀਪੁਰ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਵੀ ਇਨ੍ਹਾਂ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਹਾਂ। ਜੋ ਵੀ ਫੈਸਲਾ ਲਿਆ ਜਾਵੇਗਾ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੇ ਸਮਾਜਿਕ, ਆਰਥਿਕ ਤੇ ਅਪਰਾਧਿਕ ਨਿਆਂ ਸਮੇਤ ਕਈ ਮੋਰਚਿਆਂ ਦੇ ਉੱਤੇ ਵੱਡੇ ਸੁਧਾਰ ਕੀਤੇ ਹੈ ਤੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਹੈ। 1 ਸਾਲ ਦੇ ਵਿੱਚ ਸਜ਼ਾ ਦੀ ਦਰ 30% ਰਹੀ ਹੈ। ਆਖਰ ਚੋ ਲਿਖ ਕਹਿੰਦੇ ਨੇ ਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜੈਨਜੀ ਦੇ ਪ੍ਰਦਰਸ਼ਨਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਸ਼ਾਹ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰ ਦੇ ਵਿੱਚ ਹਾਂ। ਲੋਕ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖੋ ਵੱਖਰੇ ਵਿਚਾਰ ਰੱਖਦੇ ਨੇ ਤੇ ਜ਼ਰੂਰੀ ਹੈ ਕਿ ਉਹ ਵਿਚਾਰ ਪ੍ਰਗਟ ਕੀਤੇ ਜਾਣ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਐਮਰਜੈਂਸੀ ਨਹੀਂ ਲਗਾ ਸਕਦੀ। ਇਹ ਕਾਂਗਰਸ ਦਾ ਸੱਭਿਆਚਾਰ ਹੈ ਤੇ ਸਾਡਾ ਨਹੀਂ। ਅਸੀਂ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਵਿੱਚ ਕਹਿੰਦੇ ਆ ਵਿਸ਼ਵਾਸ ਰੱਖਦੇ ਹਾਂ। ਲਓ ਜੀ, ਦੇਖਦੇ ਹਾਂ ਕਿੰਨੇ ਕੁ ਕਹਿਣੀ ਤੇ ਕਰਨੀ ਦੇ ਨੇ ਮਾਲਕ ਸਾਹਿਬ ਇਹ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਇਸ ਵਕਤ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਆਵਾਜ਼ ਬੜੀ ਘੱਟ ਆ ਰਹੀ ਅੱਜ, ਕੀ ਗੱਲ ਹੋ ਗਈ? ਹਾਂਜੀ ਸੈਣੀ ਸਾਹਿਬ, ਹੁਣ ਬੋਲਿਓ ਜੀ। ਨਹੀਂ ਜੀ, ਹਜੇ ਵੀ ਨੀ ਆ ਰਹੀ ਜੀ, ਕੋਈ ਚੱਕਰ ਹੈ ਜੀ ਲੱਗਦਾ। ਹਾਂਜੀ, ਹੁਣ ਦੇਖਿਓ ਤਾਂ।
1: ਹਾਂਜੀ,
0: ਲੋ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ ਜੀ, ਕੁਝ ਪ੍ਰੋਬਲਮ ਹੈ, ਤਦ ਤੱਕ ਮੈਂ ਮਸਲੇ ਨੂੰ ਹੱਲ ਕਰ ਲਵਾਂ ਤੇ ਫਿਰ ਨਾਲ ਦੀ ਨਾਲ ਜੁੜਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਜੀ।
2: ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Paraj 604-377-1092, British Columbia. Bestwood Kitchen Cabinets LDD.
3: Washington Freight Service, Seattle de load driving job de layi dhyan deo. Washington Freight Service. Contact number Paul Sandhu 253-266-6924, Gary Talibal 206-354-4060, Office 206-575-6257, 15th South Grady Way, Suite 436, Renton, Washington 98057, WashingtonFreightService.com.
0: ਜੀ ਦੋਸਤੋ, ਲੋ ਜੀ, ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਕੋਸ਼ਿਸ਼ ਕਰਦੇ ਆ ਜੀ, ਜੇ ਹੋ ਗਿਆ ਤਾਂ ਠੀਕ ਤਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘੇ ਹੋ ਜੀ ਜਨਾਬ?
4: ਹਾਲ ਚਾਲ ਠੀਕ ਹੈ ਜੀ, ਤੁਸੀਂ ਦੱਸੋ ਹਾਲ ਚਾਲ? ਇੱਥੇ ਖਰਾਬ ਹੋਏ ਲੱਗਦੇ ਤੁਹਾਡੇ ਕੋਲ?
0: ਸਾਡੀਆਂ ਮਸ਼ੀਨਾਂ ਢਿੱਲੀਆਂ ਹੋ ਜਾਂਦੀਆਂ ਵੀਕਐਂਡ ਤੋਂ ਬਾਅਦ, ਕਈ ਵਾਰੀ ਇਹ ਚੱਲਦੀਆਂ ਰਹਿਣ ਤਾਂ ਚੰਗੀਆਂ ਮੈਨੂੰ ਲੱਗਦਾ।
4: ਤੇ ਤੁਸੀਂ ਪ੍ਰੋਗਰਾਮ ਰੈਗੂਲਰ ਰੱਖਿਆ ਕਰੋ ਨਾ, ਵਿੱਚ ਦੋ ਨਾਗੇ ਨਾ ਪਾਇਆ ਕਰੋ
0: ਜੀ।
4: ਹਾਂਜੀ
0: ਹਾਂਜੀ,
4: ਆ ਰਹੀ ਆਵਾਜ਼ ਜੀ ਹੁਣ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਕੰਟੀਨਿਊ ਜੀ, ਅਨੂ ਜੀ ਫਿਰ ਤੋਂ ਸਵਾਗਤ।
4: ਹਾਂਜੀ, ਪਰ ਸਾਹਿਬ ਮੈਂ ਜਿਹੜੀ ਗੱਲ ਤੁਸੀਂ ਆਖਰ ਚ ਖਬਰ ਕੀਤੀ ਆ ਉਹਨੂੰ ਪਹਿਲੇ ਨੰਬਰ ਤੇ ਲਾਉਂਗਾ ਜੀ।
0: ਜਰੂਰ ਜੀ ਜਰੂਰ।
4: ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਕਹਿੰਦੇ ਹੈਗੇ ਆ, ਸਾਰੀਆਂ ਸਟੇਟਾਂ ਜਿਹੜੀਆਂ ਇਹਨਾਂ ਦੀਆਂ ਰੂਲਡ, ਬੀਜੇਪੀ ਰੂਲਡ ਸਟੇਟਸ ਹੈਗੀਆਂ ਜਾਂ NDA ਰੂਲਡ ਸਟੇਟਸ ਹੈਗੀਆਂ, ਉਹ ਲਾਗੂ ਕਰ ਦੇਣਗੀਆਂ
0: ਜੀ।
4: ਉਹਦੇ ਵਿੱਚ ਭਾਰੇ ਸਾਹਿਬ ਕੀ ਹੁੰਦਾ ਆ ਕਿ ਜਦੋਂ ਇਹ ਯੂਨੀਫਾਰਮ ਸਿਵਲ ਕੋਡ ਜਿਹੜਾ ਆ ਉਹ ਲਾਗੂ ਕਰਦੇ ਆ ਨਾ ਜੀ, ਤੇ ਜਿਹੜੇ ਪਰਸਨਲ ਲਾਅ ਹੁੰਦੇ ਆ ਉਹ ਖਤਮ ਹੋ ਜਾਂਦੇ ਆ
0: ਜੀ।
4: ਮੈਂ ਉਸ ਚੀਜ਼ ਦਾ ਜਿਹੜਾ ਹੈਗਾ ਆ ਇਸ ਕਰਕੇ ਵਿਰੋਧ ਕਰਨਾ ਚਾਹੁੰਦਾ ਹੈਗਾ ਆ, ਕਿਉਂਕਿ ਪਰਸਨਲ ਲਾਅ ਦੇ ਵਿੱਚ ਸਰ ਬਹੁਤ ਸਾਰੇ ਬੈਨੀਫਿਟ ਵੀ ਹੈਗੇ ਆ ਜੀ।
0: ਜੀ,
4: ਜਿਹੜੀ ਸੋਸਾਇਟੀ ਨੂੰ ਤੁਸੀਂ ਕਹਿੰਦੇ ਹੈਗੇ ਨਾ ਜੀ ਕਿ ਹਾਂ ਜੀ ਉਹਦੇ ਵਿੱਚ, ਕਿਉਂਕਿ ਫਿਰ ਮੁਸਲਿਮ ਲਾਅ ਵੀ ਖਤਮ ਹੋ ਜਾਣਾ ਹੈਗਾ ਜੀ, ਉਹਨਾਂ ਦੇ ਜਿਹੜੇ ਡਾਈਵੋਰਸਿਸ ਆ ਉਹ ਵੀ ਇੰਡੀਅਨ ਮੈਰਿਜ ਐਕਟ ਦੇ ਤਹਿਤ ਹੋਣਗੇ
0: ਜੀ।
4: ਹਾਂਜੀ, ਤੇ ਉਹਨਾਂ ਦਾ ਸਕਸੈਸ਼ਨ ਵੀ ਜਿਹੜਾ ਇਹ ਇੰਡੀਅਨ ਸਕਸੈਸ਼ਨ ਐਕਟ ਦੇ ਤਹਿਤ ਹੋਵੇਗਾ
0: ਜੀ।
4: ਸਾਡੀ ਨਾ ਪ੍ਰੈਕਟੀਕਲੀ ਜਿਹੜਾ ਹੈਗਾ, ਕਿਉਂਕਿ ਮੈਂ ਪੇਸ਼ੇ ਨਾਲ ਜੁੜਿਆ ਆ ਤਾਂ ਦੱਸ ਸਕਦਾ ਜੀ, ਕਿ ਸਾਡੇ ਪੇਸ਼ੇ ਦੇ ਵਿੱਚ ਬਹੁਤ ਲਿਟੀਗੇਸ਼ਨ ਜਿਹੜੀ ਹੈਗੀ ਆ ਘੱਟ ਆ ਜੀ ਇਹਨਾਂ ਦੀ
0: ਜੀ।
4: ਇਹਨਾਂ ਦਾ ਪਰਸਨਲ ਲਾਅ ਜਿਹੜਾ ਆ ਇਹਨਾਂ ਨੂੰ ਸਟਰੈਂਥਨ ਕਰਦਾ ਆ, ਤੇ ਇਹਦਾ ਮਤਲਬ ਇਹ ਉਹ ਪ੍ਰੋਬਲਮ ਨੂੰ ਛੇਤੀ ਰਿਜ਼ੋਲਵ ਕਰਦਾ ਆ, ਇਸੇ ਕਰਕੇ ਉਹਨਾਂ ਦੀ ਲਿਟੀਗੇਸ਼ਨ ਬਹੁਤ ਘੱਟ ਆ ਜੀ।
0: ਉਹਨਾਂ ਦੇ ਸੈਟਲ ਵੱਧ ਸਕਦਾ ਜੀ ਇਸ ਚੀਜ਼ ਦੇ ਨਾਲ, ਫਿਰ ਖੁੱਲ ਕੇ ਬੋਲ ਸਕਦੇ ਹੋ। ਬਿਲਕੁਲ
4: ਵੱਧ ਸਕਦਾ ਹੈਗਾ। ਦੂਜੀ ਗੱਲ ਇਹ ਹੈਗੀ, ਜਿੰਨਾ ਸੌਖਾ ਇਹ ਕਹਿੰਦੇ ਨਾ ਜੀ ਤਲਾਕ ਤਲਾਕ ਤਲਾਕ ਕਹਿਤਾ ਤੇ ਤਲਾਕ ਹੋ ਗਿਆ, ਇਸ ਤਰੀਕੇ ਨਾਲ ਨਹੀਂ ਹੁੰਦਾ। ਉਹ ਤਾਂ ਬਕਾਇਦਾ ਤੌਰ ਤੇ ਜਦੋਂ ਇੱਕ ਵਾਰੀ ਤਾਂ ਬੋਲਿਆ ਆ ਤੁਹਾਡਾ, ਫਿਰ ਤੁਸੀਂ ਇੱਕ ਮਹੀਨੇ ਤੱਕ ਵੇਟ ਕਰਨੀ ਆ, ਦੂਜੀ ਵਾਰੀ ਜਿਹੜਾ ਹੈਗਾ ਆ ਤੁਸੀਂ ਇੱਕ ਮਹੀਨਾ ਜਾਂ ਦੋ ਮਹੀਨੇ ਵੇਟ ਕਰਕੇ ਫੇਰ ਬੋਲਣਾ ਆ ਜੀ। ਕਹਿਣ ਦਾ ਮਤਲਬ ਇਹ ਹੈਗਾ ਕਿ ਪਰਸਨਲ ਲਾਅ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਉਹਨੂੰ ਰਿਜ਼ੋਲਵ ਕਰਨ ਦੇ ਵਿੱਚ ਸਹਾਈ ਸੀਗਾ ਜੀ।
0: ਪਰ ਇਹਦੇ ਨਾਲ ਸੈਣੀ ਸਾਹਿਬ ਜਿੱਦਾਂ ਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਵੀ ਸਿੱਖ ਮੈਰਿਜ ਐਕਟ ਦੀ ਵੀ ਗੱਲ ਹੁੰਦੀ ਰਹੀ ਹੈ, ਕਿ ਉਹ ਵੀ ਫਿਰ ਮਤਲਬ ਕਿ ਉਸੇ ਅੰਡਰ ਆ ਜਿਹੜਾ ਉਹ ਸਿੱਖ ਮੈਰਿਜ ਐਕਟ ਜਿਹੜਾ ਫਿਰ ਲਾਗੂ ਹੋਵੇਗਾ ਜਾਂ ਨਹੀਂ ਹੋਵੇਗਾ?
4: ਸਰ ਸਾਡਾ ਤਾਂ ਪਹਿਲਾਂ ਹੀ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਹਿੰਦੂ ਲਾਅ ਦੇ ਮੁਤਾਬਕ ਗਵਰਨ ਕਰਦੇ ਆ ਜੀ,
0: ਰਜਿਸਟਰਡ ਹੁੰਦੇ ਆ। ਬਿਲਕੁਲ
4: ਜੀ, ਹਾਂ ਜੀ, ਸਾਡਾ ਜਿਹੜਾ ਹੈਗਾ ਆ ਉਹ ਹਿੰਦੂ ਲਾਅ ਹੀ ਗਵਰਨ ਕਰਦਾ ਆ। ਸਾਡਾ ਜਿਹੜਾ ਆ ਸਿੱਖ ਮੈਰਿਜ ਐਕਟ ਜਿਹੜਾ ਆ ਉਹ ਕਦੀ ਵੀ ਜਿਹੜਾ ਆ ਉਹ ਪੂਰਾ ਤਰ੍ਹਾਂ ਸੰਪੂਰਨ ਹੀ ਨਹੀਂ ਹੋਇਆ ਜੀ ਇਹਨਾਂ ਕੋਲੋਂ
0: ਜੀ।
4: ਸੋ ਇਸ ਕਰਕੇ ਜਿਹੜਾ ਆ ਪਹਿਲਾਂ ਹੀ ਆਪਾਂ ਤਾਂ ਹਿੰਦੂ ਲਾਅ ਨਾਲ ਗਵਰਨ ਕਰਦੇ ਆ, ਉਹ ਫਿਰ ਇੱਦਾਂ ਆ। ਤੇ ਜਿਹੜੇ ਕ੍ਰਿਸਚਨ ਹੈਗੇ ਆ ਜੀ ਉਹ ਇੰਡੀਅਨ ਮੈਰਿਜ ਐਕਟ ਦੇ ਤਹਿਤ ਗਵਰਨ ਹੁੰਦੇ ਸੀਗੇ ਜੀ,
0: ਰਜਿਸਟਰਡ ਮੈਰਿਜ ਕਰਾ ਲੈਂਦੇ।
4: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਜਿਹੜਾ ਆ ਉੱਥੇ ਇਹ ਰੈਮਡੀ ਉਹਨਾਂ ਵਾਸਤੇ ਅਵੇਲੇਬਲ ਸੀ। ਪਰ ਸਵਾਲ ਤਾਂ ਇਹ ਹੈਗਾ ਆ ਕਿ ਜਿਸ ਚੀਜ਼ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੈਗੇ ਕਿ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋ ਜਾਏ
0: ਜੀ,
4: ਤੁਸੀਂ ਪਹਿਲਾਂ ਇਸ ਚੀਜ਼ ਦਾ ਤਾਂ ਨਾਲ ਕਰ ਲਓ ਕਿ ਜਿਸ ਮੈਜੋਰਿਟੀ ਲਾਅ ਦੇ ਥੱਲੇ ਤੁਸੀਂ ਲਿਆ ਰਹੇ ਹੈਗੇ ਆ ਉਹਦੇ ਥੱਲੇ ਢਾ ਕੇ ਲੋਕੀ ਸਫ਼ਰ ਕਰ ਰਹੇ ਹੈਗੇ ਆ। ਜਿਹੜੇ ਪਰਸਨਲ ਲਾਅ ਦੇ ਤਹਿਤ ਜਿਹੜਾ ਆ ਤੁਸੀਂ ਮਿਟਾਉਣਾ ਚਾਹੁੰਦੇ ਆ, ਜਿਹਨੂੰ ਉੱਥੇ ਲੋਕਾਂ ਦਾ ਜਿਹੜਾ ਆ ਸਪੀਡੀ ਉਹਨਾਂ ਦਾ ਜਿਹੜਾ ਆ ਪ੍ਰੋਬਲਮ ਰਿਜ਼ੋਲਵ ਹੁੰਦੀਆਂ ਜੀ।
0: ਜੀ,
4: ਸਕਸੈਸ਼ਨ ਦਾ ਝਗੜਾ ਨੀ ਪੈਂਦਾ ਜੀ। ਕੋਈ ਬੰਦਾ ਮਰ ਜਾਂਦਾ ਆ ਉੱਥੇ ਫੰਡਾ ਬਿਲਕੁਲ ਕਲੀਅਰ ਆ ਜੀ, ਵੀ ਪੁੱਤ ਨੂੰ ਕਿੰਨਾ ਹਿੱਸਾ ਜਾਣਾ ਹੈਗਾ ਜਾਂ ਧੀ ਨੂੰ ਕਿੰਨਾ ਹਿੱਸਾ ਜਾਣਾ ਆ ਜੀ, ਉਹ ਮੌਲਵੀ ਉਹਨਾਂ ਦੇ ਕਰ ਦਿੰਦੇ ਆ ਜੀ, ਠੀਕ ਠਾਕ ਆ ਇੰਨੀ ਪ੍ਰੋਪਰਟੀ ਚੋ ਇਹਦਾ ਇੰਨਾ ਹਿੱਸਾ
0: ਜੀ।
4: ਤੇ ਕਦੀ ਏਦਾਂ ਦਾ ਡਿਸਪਿਊਟ ਦੇਖਿਆ ਨੀ ਜੀ ਮੈਂ, ਮੇਰੇ ਕੋਲ ਨੀ ਆਪਣੇ 35 ਸਾਲ ਦੇ ਕੈਰੀਅਰ ਦੇ ਵਿੱਚ ਕੋਈ ਆਇਆ ਜੀ।
0: ਚਲੋ ਹਰ ਕਿਸੇ ਦਾ ਕਿਹੜੇ ਧਰਮ ਨੂੰ ਮੰਨਣਾ, ਕਿਹੜਾ ਪਹਿਰਾਵਾ ਪਾਉਣਾ, ਜਿਹੜੇ ਰੀਤੀ ਰਿਵਾਜ ਆ ਤੁਸੀਂ ਉਸ ਹਿਸਾਬ ਦੇ ਨਾਲ ਕਿੰਨਾ ਕਿੱਦਾਂ ਮੰਨਣੇ ਨੇ, ਉਹ ਉਹਨਾਂ ਦੇ ਵਿੱਚ ਇੱਕ ਇੰਟਰਫੇਅਰ ਹੋ ਸਕਦਾ ਹੈ। ਸਿੱਧਾ ਇਹੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਰੂਹ ਰੀਤਾਂ ਨੇ, ਜਾਂ ਫਿਰ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਭਾਰਤ ਦੀ, ਜਾਂ ਬਹੁਤ ਧਰਮੀ ਮੁਲਕ ਜਾਂ ਬਹੁਤ ਸੱਭਿਆਚਾਰਕ ਵੱਖਰੇ ਵੱਖਰੇ ਸੱਭਿਆਚਾਰ ਭਾਰਤ ਦੇ ਵਿੱਚ ਜੁੜਦੇ ਆ ਤਾਂ ਫਿਰ ਭਾਰਤ ਬਣਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਸ਼ਾਇਦ ਬ੍ਰਿਕਸ ਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਵੇ, ਜੇ ਸਪੀਚ ਸੁਣੀ ਹੈ ਮੋਦੀ ਸਾਹਿਬ ਦੀ ਜ਼ੁਬਾਨ ਤੋਂ, ਮੈਂ ਇਹ ਚੀਜ਼ ਨਹੀਂ ਸੁਣੀ ਕਿਤੇ ਵੀ, ਹਿੰਦੁਸਤਾਨ ਉਹਦੇ ਵਿੱਚ ਭਾਰਤ ਕਰਕੇ ਹੀ ਸੰਬੋਧਨ ਹੋਏ ਨੇ ਜੀ। ਇਹ ਕੀ ਕਾਰਨ ਸੈਣੀ ਸਾਹਿਬ ਸਮਝਦੇ ਹੋ ਜੀ? ਕਿਤੇ ਬਾਹਰ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਗੱਲ ਕਰਦੇ ਨੇ, ਪਰ ਜਦੋਂ ਭਾਰਤ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਬਾਹਰੋਂ ਜਿਹੜੇ ਸੁਪਰੀਮ ਲੀਡਰ ਆਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜਦੋਂ ਉਹ ਬੈਠਕਾਂ ਹੁੰਦੀਆਂ ਨੇ ਇੰਟਰਨੈਸ਼ਨਲ, ਤਾਂ ਉੱਥੇ ਭਾਰਤ ਲਿਖਿਆ ਜਾਂਦਾ ਤੇ ਸੰਬੋਧਨ ਵੀ ਭਾਰਤ ਨੂੰ ਹੁੰਦੇ ਆ।
4: ਸੰਵਿਧਾਨ ਦੇ ਵਿੱਚ ਹੀ ਸਾਡੇ ਚ ਜਿਹੜਾ ਆ ਨਾ ਇਹ ਲਿਖਿਆ ਆ ਭਾਰਤ, ਦੈਟ ਇਜ਼ ਇੰਡੀਆ
0: ਜੀ।
4: ਹਾਂਜੀ ਸੋ ਸਾਡੇ ਜਿਹੜਾ ਹੈਗਾ ਕੰਸਟੀਟਿਊਸ਼ਨ ਦੇ ਵਿੱਚ ਹੀ ਭਾਰਤ ਦੈਟ ਇਜ਼ ਇੰਡੀਆ
0: ਇੰਡੀਆ ਜੀ
4: ਹਾਂਜੀ ਹਾਂ ਜੀ ਇਹ ਦੋਨੇ ਨਾਂ ਹੀ ਸਵੀਕਾਰ ਰਹੇ ਆ ਬਾਕੀ ਜਿਹੜਾ ਹਿੰਦੁਸਤਾਨ ਆ ਉਹ ਤੇ ਇੱਕ ਖਿੱਤੇ ਦਾ ਨਾਂ ਹੈਗਾ ਆ ਬਈ ਜਿੱਥੇ ਜਿਹੜਾ ਆ ਉਹ ਪਰਟੀਕੁਲਰ ਰੀਜਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਉਹ ਸਾਰੇ ਆ ਜਾਂਦੇ ਹੈਗੇ ਆ ਜੀ ਸੋ ਇਸ ਕਰਕੇ ਆਪਣੇ ਗੱਲ ਇੰਨੀ ਹੈਗੀ ਕਿ ਆਪਾਂ ਮਨਿਊਟਲੀ ਇਹਨਾਂ ਨੂੰ ਦੇਖੀਏ ਹੀ ਨਾ ਇਹ ਇਸ ਚੀਜ਼ ਦੇ ਵਿੱਚ ਤੇ ਜਾਂਦੇ ਹੈਗੇ ਉੱਥੇ ਜਿਹੜਾ ਮੌਕੇ ਅਨੁਸਾਰ ਹੀ ਬਦਲ ਜਾਂਦੇ ਹੁੰਦੇ ਆ ਜੀ ਸਿਆਸਤਦਾਨ ਦੀ ਗੱਲ ਤੇ ਨਾ ਯਕੀਨ ਕਰੋ ਜੀ
0: ਬਿਲਕੁਲ
4: ਗੱਲ ਤਾਂ ਇਹ ਹੈਗੀ ਕਿ ਮੈਂ ਤਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਿਹਾ ਹੈਗਾ ਆ ਜਿੱਥੇ ਉਹ ਸਟੇਟਾਂ ਜਿੱਥੇ ਜਿਹੜੇ ਟ੍ਰਾਈਬਲਸ ਹੈਗੇ ਆ ਸਰ ਉੱਥੇ ਵੀ ਸੰਵਿਧਾਨ ਉਹਨਾਂ ਨੂੰ ਇਸ ਚੀਜ਼ ਦਾ ਹੱਕ ਦਿੰਦਾ ਹੈਗਾ ਆ ਕਿ ਉਹ ਆਪਣੇ ਜਿਹੜੇ ਕਸਟਮ ਆ ਉਹਨਾਂ ਨੂੰ ਫੋਲੋ ਕਰ ਸਕਦੇ ਆ ਜੀ ਤੇ ਉਹ ਜੇ ਜਿਹੜਾ ਹੈਗਾ ਆ ਉਹਨਾਂ ਦਾ ਕਸਟਮ ਜਿਹੜਾ ਆ ਜੇ ਕੋਈ ਪੁਰਾਣਾ ਕਸਟਮ ਚੱਲਿਆ ਆ ਰਿਹਾ ਹੈਗਾ ਆ ਜਿਹਦੀ ਕਿ ਜਿਹਦੇ ਪਰੂਫ ਮਿਲਦੇ ਹੈ

0: ਜਿਹੜਾ ਹੈਗਾ ਆ ਨਾ ਜੀ, ਓਹਦੇ ਵਿਚ ਜਿਹੜਾ ਆ ਜਿਹੜਾ ਪਰਸਨਲ ਲਾ ਹੁੰਦਾ ਆ ਨਾ ਜੀ, ਜਿਦਾਂ ਹਿੰਦੂਆਂ ਵਾਸਤੇ ਵੱਖਰਾ ਹੈਗਾ, ਮੁਸਲਮਾਨਾਂ ਵਾਸਤੇ ਵੱਖਰਾ, ਟਾਰਗੇਟ ਇਹਨਾਂ ਦਾ ਤਾਂ ਮੁਸਲਿਮ ਕਮਿਊਨਿਟੀ ਹੈਗੀ ਆ ਜੀ, ਜਾਂ ਟ੍ਰਾਈਬਲਸ ਹੈਗੇ ਆ ਜੀ, ਕਿ ਉਹਨਾਂ ਨੂੰ ਸਾਰਿਆਂ ਨੂੰ ਇੱਕ ਐਮਬੈਟ ਦੇ ਵਿਚ ਲਿਆਂਦਾ ਜਾਵੇ ਤੇ ਉਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਕਾਨੂੰਨ ਅਨੁਸਾਰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਜਾਵੇ, ਉਹਨਾਂ ਨੂੰ ਕੋਈ ਪ੍ਰਿਵਿਲੇਜ ਨਾ ਰਹਿ ਜਾਏ ਜੀ। ਹੌਲੀ ਹੌਲੀ ਫਿਰ ਜਿਹੜਾ ਹੈਗਾ ਆ, ਜਿੱਦਾਂ ਉਹਨਾਂ ਦਾ ਭਈ ਜਿੱਦਾਂ ਸਾਡੇ ਬਾਇਗੇਮੀ ਦਾ ਲਾ ਚੱਲਦਾ ਆ, ਦੂਜਾ ਵਿਆਹ ਜਿਹੜਾ ਹੈਗਾ ਆ ਅਪਰਾਧ ਮੰਨਿਆ ਜਾਂਦਾ, ਏਦਾਂ ਹੀ ਉਹਨਾਂ ਦੇ ਵੀ ਇਸ ਤਰੀਕੇ ਨਾਲ ਕਰਨਗੇ ਜੀ, ਵੀ ਬਾਈ ਬਾਈਗੇਮੀ ਦਾ ਤੁਹਾਡੇ ਤੇ ਲਾਗੂ ਹੋਊ ਕਿ ਨਹੀਂ, ਉਹ ਇਸ ਕਰਕੇ ਆ। ਬਾਕੀ ਪਤਾ ਨੀ ਹੈਗਾ ਆ ਜੀ, ਹੁਣ ਉਹਦੇ ਤੇ ਦੇਖੋ ਜਦੋਂ ਇਹ ਲਾਗੂ ਕਰਦੇ ਹੈਗੇ, ਉਹ ਤੋਂ ਬਾਅਦ ਜਿਹੜੀਆਂ ਇਹ ਆ ਕਿ ਉਹਨੂੰ ਕਾਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਾਂ ਅਨਕਾਨਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਿਹੜਾ ਆ ਉਹ ਰਿਟ ਵਗੈਰਾ ਲੱਗਦੀ ਆ ਸੁਪਰੀਮ ਕੋਰਟ ਦੇ ਵਿੱਚ, ਜਾਂ ਕਿੱਦਾਂ, ਜਾਂ ਸੁਪਰੀਮ ਕੋਰਟ ਉਸ ਚੀਜ਼ ਨੂੰ ਮਾਨਤਾ ਦੇ ਦਿੰਦੀ ਆ, ਕਿਉਂਕਿ ਲੈਜਿਸਲੇਚਰ ਦੀ ਪਾਵਰ ਤਾਂ ਹੈ, ਬਟ ਇਹ ਹੈਗਾ ਆ ਕਿ ਉਹਦਾ ਦੇਖੋ ਬੈਨੀਫਿਟ ਕੀ ਹੁੰਦਾ ਹੈਗਾ ਆ ਸਰਕਾਰਾਂ ਨੂੰ ਤੇ ਜਾਂ ਨੁਕਸਾਨ ਕੀ ਹੁੰਦਾ ਆ, ਇਹ ਤਾਂ ਇਹਦਾ ਲੌਂਗ ਰਨ ਹੀ ਦੇਖਿਆ ਜਾਊਗਾ ਜੀ।
1: ਬਿਲਕੁਲ ਹੈ ਜੀ।
0: ਸੋ ਹੋਣਾ ਤਾਂ ਚਾਹੀਦਾ ਸੀਗਾ ਜੀ, ਜਿਹੜੇ ਮੌਜੂਦਾ ਕਾਨੂੰਨ ਹੈਗੇ ਉਹਨਾਂ ਚ ਸੁਧਾਰ ਕਰ ਲਿਓ ਤੁਸੀਂ, ਨਵੇਂ ਨਵੇਂ ਪ੍ਰੈਕਟੀਕਲ ਕਰਦੇ, ਪਹਿਲਾਂ ਤੁਸੀਂ ਆਈਪੀਸੀ ਨੂੰ ਬਦਲ ਦਿੱਤਾ ਜੀ, ਬੀਐਨਐਸਐਸ ਕਰ ਦਿੱਤਾ ਜੀ, ਭਾਰਤੀ ਨਿਆਂ ਸੰਹਿਤਾ ਉਹਦੀਆਂ ਜਿਹੜੀਆਂ ਉਹ ਇੰਨਾ ਬੇਕਾਰ ਬਣਾਇਆ ਹੈਗਾ ਸਰ, ਉਹਦੀਆਂ ਜਿਹੜੀਆਂ ਧਾਰਾ ਹੈਗੀਆਂ ਸਰ ਟਿਪਸ ਦੇ ਉੱਤੇ ਚੜ੍ਹਦੀਆਂ ਹੀ ਨੀ, ਮੂੰਹ ਤੇ ਚੜ੍ਹਦੀਆਂ ਹੀ ਨੀ ਜੀ। ਅੱਜ ਵੀ ਸਾਨੂੰ ਜਿਹੜਾ ਹੈਗਾ ਜੇ ਕੋਈ ਗੱਲ ਤੁਸੀਂ ਅਪਰਾਧ ਦੀ ਗੱਲ ਕਰੋਗੇ ਤੇ ਮੈਂ ਤੁਹਾਨੂੰ ਆਈਪੀਸੀ ਤਾਂ ਤੁਹਾਨੂੰ ਜ਼ਬਾਨੀ ਸੁਣਾ ਸਕਦਾ ਸਾਰੀ, ਕਿਉਂਕਿ ਉਹ ਸਾਡੇ ਮਤਲਬ ਪੁਸ਼ਤ ਦਰ ਪੁਸ਼ਤ ਜਿਹੜਾ ਹੈਗਾ ਆ ਉਹ ਚੱਲਦਾ ਆ ਰਿਹਾ ਹੈਗਾ ਆ ਜੀ, ਵੀ ਮਤਲਬ ਉਹ ਜ਼ਬਾਨ ਲੋਕਾਂ ਦੇ ਵਿੱਚ ਵਿਚਰਦੇ, ਸਮਾਜ ਦੇ ਵਿੱਚ ਵਿਚਰਦੇ, ਲੋਕਾਂ ਨੂੰ ਪਤਾ ਸੀਗਾ ਜੀ ਵੀ ਜਿੱਥੇ ਬ੍ਰੀਚ ਆਫ ਪੀਸ ਆ 57 ਹੋ ਗਈ ਜੀ, ਹਾਂਜੀ ਫਲਾਨੇ ਦੀ 57 ਹੋ ਗਈ, 420 ਦਾ ਕੇਸ ਪੈ ਗਿਆ ਜੀ, 302 ਦਾ ਕੇਸ ਪੈ ਗਿਆ ਜੀ, ਹਾਂਜੀ 304 ਏ ਲੱਗ ਗਈ ਜੀ, ਉਹ ਸਾਰਾ ਜਿਹੜਾ ਹੈਗਾ ਲੋਕਾਂ ਨੂੰ ਜ਼ਬਾਨੀ ਯਾਦ ਸੀ। ਹੁਣ ਬੀਐਨਐਸ ਦਾ ਤਾਂ ਵਕੀਲਾਂ ਨੂੰ ਨੀ ਯਾਦ ਹੁੰਦਾ ਹੈ ਜੀ, ਉਹ ਫਿਰ ਧਾਰਾ ਜਿਹੜੀਆਂ ਬਣਾਈਆਂ ਪਤਾ ਕਿੱਦਾਂ ਜੀ, 105(1), 5(2), 1 ਏਦਾਂ ਕਰਕੇ ਜਿਹੜੀਆਂ ਹੈਗੀਆਂ ਜੀ ਉਹ ਚੇਤੇ ਨੀ ਰਹਿੰਦੀਆਂ ਸਰ।
1: ਬਿਲਕੁਲ
0: ਜ਼ਬਾਨੀ
1: ਜੀ,
0: ਉਹ ਓਹੀ ਸੈਕਸ਼ਨ ਜਿਹੜਾ ਹੈਗਾ ਆ ਤੁਸੀਂ 324 ਸੈਕਸ਼ਨ ਨੂੰ ਦਿੱਤਾ ਆ ਹੈਗਾ ਆ ਜੀ, ਤੇ ਓਹੀ ਜਿਹੜਾ ਹੈਗਾ ਆ 326 ਨੂੰ ਦਿੱਤਾ ਆ ਹੈਗਾ ਆ, ਉਹਦਾ ਪਾਰਟ ਏ ਜਿਹੜਾ ਆ ਉਹ ਓਹਨੂੰ 324 ਨੂੰ, ਬੀ ਜਿਹੜਾ ਹੈਗਾ ਆ ਉਹਨੂੰ ਦਿੱਤਾ ਆ ਜੀ, ਉਹ ਕਈ ਵਾਰੀ ਪਤਾ ਹੀ ਨੀ ਲੱਗਦਾ ਕਨਫਿਊਜ਼ਨ ਦੇ ਵਿੱਚ ਕਿ ਓਫੈਂਸ ਅਵੇਲੇਬਲ ਆ ਕਿ ਨਾਨ ਅਵੇਲੇਬਲ ਆ ਜੀ, ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਆ ਕਾਨੂੰਨ ਦਾ ਬੇੜਾ ਗਰਕ ਕੀਤਾ ਜੀ। ਆਈਪੀਸੀ ਨੂੰ ਤੁਸੀਂ ਓਦਾਂ ਹੀ ਆਈਪੀਸੀ ਦਾ ਨਾਮ ਬਦਲ ਦਿੰਦੇ, ਬਾਕੀ ਸਾਰੀਆਂ ਧਾਰਾ ਅੰਦਰ ਓਹੀ ਰਹਿਣ ਦਿੰਦੇ ਜੀ, ਓਹੀ ਰੀਪ੍ਰੋਡਿਊਸ ਕਰਨੀਆਂ ਸੀ, ਜੇ ਕੋਈ ਨਵਾਂ ਐਡ ਕਰਨਾ ਸੀ ਤੇ ਕਰ ਲੈਂਦੇ ਜੀ, ਬਟ ਸਾਨੂੰ ਨੀ ਸਮਝ ਆਈ ਜੀ, ਪਤਾ ਨੀ ਉਹ ਭਾਰਤੀ ਨਿਆਂ ਸਹਾਇਤਾ ਹੈ ਜੀ ਤੇ ਭਾਰਤੀ ਸਾਕਸ਼ਰ ਨਿਯਮ ਉਹ ਪਤਾ ਨੀ, ਉਹ ਇੰਡੀਅਨ ਐਵੀਡੈਂਸ ਐਕਟ ਸੀਗਾ ਓਹਨੂੰ ਹਿੰਦੀ ਓਹਦਾ ਤਰਜਮਾ ਕਰ ਦਿੱਤਾ ਹੈ ਜੀ, ਸੋ ਇਸ ਕਰਕੇ ਪਤਾ ਨੀ ਸਰਕਾਰ ਇਹ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈਗੀ ਜਿਹਦੇ ਵਿੱਚ ਨਾ ਲੋਕਾਂ ਨੂੰ ਨਾ ਆਰੇ ਲਾਈ ਰੱਖਣਾ, ਲੋਕਾਂ ਨੂੰ ਮਤਲਬ ਕਨਫਿਊਜ਼ ਕਰਕੇ ਰੱਖਣਾ ਜੀ, ਦੁਬਿਧਾ ਚ 24 ਘੰਟੇ ਲਾਈਨਾਂ ਚ ਲਵਾਈ ਰੱਖੋ ਜੀ, ਦੁਬਿਧਾ ਚ ਪਾਈ ਰੱਖੋ, ਬਸ ਲੋਕੀ ਆਰੇ ਲਾਈ ਰੱਖਣਾ ਜੀ, ਬਸ ਹੋਰ ਤਾਂ ਕੁਛ ਨੀ ਜੀ।
1: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਪੰਜਾਬ ਯੂਨੀਵਰਸਿਟੀ ਦੀਆਂ ਪਿਛਲੇ ਦਿਨਾਂ ਚ ਚੋਣਾਂ ਹੋਈਆਂ, ਸਾਰਾ ਕੁਝ ਹੋਇਆ, ਪਰ ਹੁਣ ਉਹਦੇ ਉੱਤੇ ਅੜਿੱਕਾ ਪੈ ਗਿਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜਾ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਸੀ ਪਟੀਸ਼ਨ ਹੈ ਉਹ ਨੋਟਿਸ ਜਾਰੀ ਕਰ ਦਿੱਤਾ ਜੀ ਉਹਦੇ ਉੱਤੇ।
0: ਉਹ ਪਰ ਸਰ ਦੇਖੋ ਗੱਲ ਏਦਾਂ ਹੈਗੀ, ਇਲੈਕਸ਼ਨ ਕੰਪਟੀਸ਼ਨ ਕੋਈ ਵੀ ਹੁੰਦੀ ਆ ਨੋਟਿਸ ਜਾਰੀ ਹੋ ਜਾਂਦਾ ਹੁੰਦਾ, ਉੱਤੇ ਤੁਹਾਡੀ ਗਰਾਊਂਡ ਕੀ ਹੈਗੀ ਆ ਜੀ, ਮੈਂ ਉੱਤੇ ਥੋੜਾ ਜਿਹਾ ਕਨਫਿਊਜ਼ਡ ਆ ਸਰ, ਉਹ ਇਸ ਕਰਕੇ ਕਿ ਉੱਥੇ ਵਰਡ ਜਿਹੜਾ ਹੈਗਾ ਆ ਹੀ ਸ਼ੁੱਡ ਨੋਟ ਬੀ ਕਨਵਿਕਟਡ ਆ ਲਿਖਿਆ ਆ ਸ਼ਾਇਦ, ਵੀ ਉਹ ਬੰਦੇ ਨੂੰ ਸਜ਼ਾ ਨਾ ਹੋਈ ਹੋਵੇ ਜੀ ਕਿ ਹਾਂਜੀ ਕੋਰਟ ਦੇ ਵਿਚ ਤੁਹਾਡਾ ਕੇਸ ਆ ਗਿਆ ਜੀ ਤੇ ਕੋਰਟ ਦੇ ਵਿਚ ਦੱਸਿਆ ਜਾਂਦਾ ਹੈਗਾ ਕਿ ਤੁਹਾਡੇ ਖਿਲਾਫ਼ ਆ ਚਾਰਜ ਆ, ਵੈਦਰ ਯੂ ਪਲੀਡ ਗਿਲਟੀ ਔਰ ਨੋਟ, ਔਰ ਜੇ ਤੁਸੀਂ ਉੱਥੇ ਤੁਹਾਡਾ ਜਵਾਬ ਨਹੀਂ ਆਉਂਦਾ ਹੈਗਾ ਤੇ ਦੈਨ ਯੂ ਵਿਲ ਫੇਸ ਦਾ ਟ੍ਰਾਇਲ, ਉਹਦਾ ਟ੍ਰਾਇਲ ਅਜੇ ਹੋਣਾ ਆ, ਉਹਦੇ ਵਿੱਚ ਪਤਾ ਲੱਗਣਾ ਆ ਕਿ ਬੰਦਾ ਨਿਰਦੋਸ਼ ਆ ਜਾਂ ਦੋਸ਼ੀ ਆ ਜੀ, ਸੋ ਇੱਥੇ ਜਿਹੜਾ ਹੈਗਾ ਆ ਚਲੋ ਐਨੀਵੇ ਉਹਨਾਂ ਨੇ ਚੈਲੰਜ ਕੀਤਾ ਆ ਕਿ ਭਈ ਹੋ ਸਕਦਾ ਹੈਗਾ ਆ ਕਿ ਐਫੀਡੈਵਿਟ ਦੇ ਵਿੱਚ ਕੰਸੀਲ ਕੀਤਾ ਹੋਵੇ ਜੀ, ਉਹਦੇ ਨਾ ਦੱਸਿਆ ਜਾ ਹੋਵੇ ਜੀ, ਤੇ ਜੇ ਇਹ ਦੱਸਿਆ ਆ ਤੇ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਆ ਫੇਰ ਇਹ ਜਿਹੜੀ ਪਟੀਸ਼ਨ

0: ਸਕਸੀਡ ਨਹੀਂ ਕਰੇਗੀ ਜੀ।
1: ਪਰ ਸਾਇੰਸ ਸਾਹਿਬ ਉਹਦੇ ਵਿੱਚ ਕੱਲ ਨੂੰ ਗਿਲਟੀ ਹੋ ਵੀ ਜਾਂਦਾ ਹੈ ਤਾਂ ਫਿਰ ਉਹ ਸਾਰਾ ਕੁਝ ਪ੍ਰੋਸੈਸ ਫਿਰ ਤੋਂ ਦੁਬਾਰਾ ਹੀ ਕਰਾਉਣਾ ਪਏਗਾ ਜੀ।
0: ਸਰ ਉਹ ਤਾਂ ਜਿਹੜਾ ਹੈਗਾ ਆ ਫਿਰ ਆਪਣੇ ਆਪ ਡਿਸਕੁਆਲੀਫਿਕੇਸ਼ਨ ਹੋ ਜਾਏਗੀ ਜੀ।
1: ਜੀ
0: ਸਰ ਉਹ ਜਿੰਨੀ ਦੇਰ ਤੱਕ ਦੀ ਜਿੰਨੇ ਦੇ ਟਾਈਮ ਦੀਆਂ ਟਰਮ ਦੀ ਚੋਣਾਂ ਆ ਉਹਨੇ ਟਰਮ ਦੇ ਵਿੱਚ ਕਿੱਥੇ ਡਿਸਾਈਡ ਹੋ ਜਾਂਦਾ ਜੀ। ਉੱਥੇ ਫਿਰ ਜੇ ਫਸਟ ਟ੍ਰਾਇਲ ਕੋਰਟ ਦੇ ਵਿੱਚ ਜੇ ਇੱਦਾਂ ਹੋ ਜਾਂਦੀ ਆ ਫਿਰ ਉੱਥੇ ਨਾਲ ਸਸਪੈਂਸ਼ਨ ਆਫ ਸੈਂਟੈਂਸ ਦੀ ਐਪਲੀਕੇਸ਼ਨ ਲੱਗ ਜਾਂਦੀ ਆ ਜੀ ਤੇ ਨਾਲ ਅੱਗੇ ਐਪੀਲੇਟ ਕੋਰਟ ਦੇ ਵਿੱਚ ਅਪੀਲ ਹੋ ਜਾਂਦੀ ਆ ਜੀ। ਸੋ ਇਸ ਕਰਕੇ ਉਹ ਨਹੀਂ ਤਾਂ ਇੱਦਾਂ ਸਾਡੇ ਲੀਡਰ ਜਿਹੜੇ ਹੈਗੇ ਇਹ ਤਾਂ ਚੋਣਾਂ ਲੜ ਹੀ ਨਾ ਸਕਣ ਜੀ, ਸਾਰਿਆਂ ਦੇ ਉੱਤੇ ਤਾਂ ਕੇਸ ਪੈਂਡਿੰਗ ਹੈ ਜੀ।
1: ਬਿਲਕੁਲ ਹੈ ਜੀ,
0: ਇੱਥੇ ਤਾਂ ਜਿਹੜਾ ਹੈਗੇ ਆ ਜਿਹਨਾਂ ਨੇ ਚੈਲੰਜ ਕੀਤਾ ਆ ਜੀ ਤੇ ਉਹਨਾਂ ਦੇ ਲੀਡਰਾਂ ਨੂੰ ਵੱਡਿਆਂ ਨੂੰ ਲੀਡਰਾਂ ਨੂੰ ਕਿੱਦਾਂ ਸਜ਼ਾ ਹੋਈ ਜਾਈ ਆ ਜੀ।
1: ਬਿਲਕੁਲ।
0: ਸੋ ਇਸ ਕਰਕੇ ਅਮਨ ਅਰੋੜਾ ਨੂੰ ਹੋਇਆ ਆ, ਡਾਕਟਰ ਬਲਵੀਰ ਸਿੰਘ ਨੂੰ ਸਜ਼ਾ ਹੋਈ ਆ ਜੀ, ਉਹ ਸਾਰਿਆਂ ਨੂੰ ਸਜ਼ਾ ਹੋਈ ਆਈ ਆ ਜੀ। ਸੋ ਇਸ ਕਰਕੇ ਜਿਹੜਾ ਆ ਤੇ ਜਦੋਂ ਇਹਨਾਂ ਨੇ ਇਲੈਕਸ਼ਨ ਲੜੇ ਸੀ ਤੇ ਦੋਸ ਕੇਸਿਸ ਵਾਰ ਪੈਂਡਿੰਗ, ਉਹ ਪੈਂਡਿੰਗ ਸੀਗੇ ਜੀ ਉਸ ਵੇਲੇ। ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਹੈਗਾ ਆ ਵੀ ਕਨਵਿਕਸ਼ਨ ਜਿਹੜੀ ਆ ਉਹ ਹੋਈ ਨਾ ਹੋਵੇ। ਇਸ ਕਰਕੇ ਐਨੀਵੇ ਦੇਖਦੇ ਹੈਗੇ ਆ ਜੀ, ਨੋਟਿਸ ਜਾਰੀ ਹੋ ਗਿਆ ਆ ਤੇ ਆਪਣੇ ਆਪ ਹੀ ਕੇਸ ਚੱਲ ਪਿਆ ਆ ਜੀ, ਬਟ ਮੈਨੂੰ ਨਹੀਂ ਲੱਗਦਾ ਹੈਗਾ ਆ ਕਿ ਵੀ ਉਹ ਕਾਮਯਾਬ ਹੋਊਗਾ ਜੀ ਇਹ ਕੰਮ।
1: ਬਿਲਕੁਲ
0: ਜੀ ਭਾਈ ਸਾਹਿਬ।
1: ਤੇ ਸੈਣੀ ਸਾਹਿਬ ਬਿਜਲੀ ਦੇ ਕੀ ਹਾਲਾਤ ਨੇ ਜੀ? ਵੈਸੇ ਦਾਅਵੇ ਅੱਜ ਕਾਫੀ ਕੀਤੇ, ਚਲੋ ਪ੍ਰੈਸ ਕਾਨਫਰੰਸ ਦੇ ਥੋੜਾ ਥੋੜਾ ਉਹਦਾ ਆਪਾਂ ਫਰੋਲਣ ਦੀ ਕੋਸ਼ਿਸ਼ ਕਰਦੇ ਆ। ਤੇ ਬਿਜਲੀ ਮਹਿਕਮੇ ਤੋਂ ਕੰਮ ਸ਼ੁਰੂ ਕਰਦੇ ਆ ਕਿ ਹੁਣ ਗੁਰਕਿਰਤ ਸਿੰਘ ਉਹਨਾਂ ਦੀ ਜਿਹੜੀ ਹੈ ਨਵੇਂ ਮੁਖੀ ਬਣਾ ਦਿੱਤੇ ਗਏ ਆ, ਜਾਂ 200 ਹੋਰ ਵੀ ਅਧਿਕਾਰੀ ਜਿਹੜੇ ਨੇ ਥੱਲੇ ਉਹਨਾਂ ਦੀ ਵੀ ਬਦਲੀ ਜਾਂ ਸਾਰਾ ਚੇਂਜ ਕੀਤਾ ਗਿਆ? ਕਿ ਬਿਜਲੀ ਦੇ ਅਸਲ ਕਾਰਨ ਇਹ ਸੀਗੇ ਕਿ ਆਉਂਦੀ ਨਹੀਂ ਹੈ, ਕਿ ਭਾਈ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਘਾਟ ਸੀ ਕੋਈ, ਜਾਂ ਹੋਰ ਹੀ ਕਿਤੇ ਨਾ ਕਿਤੇ ਘਾਟ ਦਿਖਦੀ ਹੈ ਜੀ?
0: ਮੈਂ ਤਾਂ ਇਸ ਚੀਜ਼ ਨੂੰ ਇਸ ਢੰਗ ਨਾਲ ਲੈਣਾ ਹੈਗਾ, ਐਫੀਸ਼ੀਐਂਟ ਤਾਂ ਉਹ ਵੀ ਬਹੁਤ ਸੀਗੇ
1: ਜੀ,
0: ਬਟ ਇਹ ਹੈਗਾ ਕਿ ਕਈਆਂ ਬੰਦਿਆਂ ਨੂੰ ਆਧਾਰ ਮੰਗਣ ਦਾ ਜਿਹੜਾ ਹੈਗਾ ਆ ਵੱਲ ਹੁੰਦਾ ਆ ਜੀ। ਬਿਜਲੀ ਬੋਰਡ ਕੋਲ ਪੈਸੇ ਤਾਂ ਹੈ ਨੇ ਜੀ, ਪੀ ਐਸ ਪੀ ਸੀ ਐਲ ਪੈਸੇ ਤੋਂ ਤਾਂ ਤੰਗ ਬੈਠੀ ਹੈਗੀ ਜੀ, ਇੰਨੀਆਂ ਫ੍ਰੀ ਬੀਜ ਦੇਣੀਆਂ ਤੇ ਉਹ ਤੋਂ ਬਾਅਦ ਜਿਹੜਾ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਜੀ, ਸਾਰਾ ਕੁਛ ਮੇਨਟੇਨੈਂਸ ਤੇ ਉਹ ਇਸ ਕਰਕੇ ਕਈਆਂ ਬੰਦਾ ਦਾ ਫੇਸ ਵੈਲਯੂ ਹੁੰਦੀ ਹੈਗੀ ਆ, ਕਈਆਂ ਦੀ ਫੇਸ ਵੈਲਯੂ ਦੇ ਉੱਤੇ ਜਿਹੜਾ ਆ ਵੀ ਕਰਜ਼ਾ ਕੁਰਜ਼ਾ ਮਿਲ ਜਾਂਦਾ ਆ, ਜਾਂ ਸਰਕਾਰ ਦਾ ਯੈਸ ਮੈਨ ਹੁੰਦੇ ਹੈਗੇ ਆ ਜੀ, ਵੀ ਸਰਕਾਰ ਕਹਿੰਦੀ ਇਧਰੋਂ ਕਰਜ਼ਾ ਚੱਕ ਲਾ ਉਧਰੋਂ ਕਰਜ਼ਾ ਚੱਕ ਲਾ ਤੇ ਅਗਲਾ ਨਾ ਨੀ ਕਰਦਾ ਵੀ ਜਾਇਦਾਦ ਵੇਚਦੇ, ਅਗਲਾ ਕਹਿੰਦਾ ਠੀਕ ਹੈ ਜੀ ਵੇਚ ਦਿੰਨੇ ਆ ਜੀ। ਹੋ ਸਕਦਾ ਆ ਕਿ ਪਹਿਲੀ ਇਹ ਤਾਂ ਸਰਕਾਰ ਨੇ ਦੇਖਣਾ ਜੀ ਕਿ ਹਾਂ ਜੀ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਨੀ ਫਰਕ ਪੈਂਦਾ ਜੀ, ਆਮ ਲੋਕ ਕਹਿੰਦੇ ਹੈਗੇ ਸਾਨੂੰ ਤਾਂ ਬਿਜਲੀ ਚਾਹੀਦੀ ਹੈ ਭਰਾ, ਬਿਜਲੀ ਆਉਣੀ ਚਾਹੀਦੀ ਆ
1: ਜੀ,
0: ਤੇ ਉਹ ਦੇਖਦੇ ਹੈਗੇ ਲੈਟ ਸੀ ਇਨ ਵਿਚ ਵੇ ਦਾ ਵਿੰਡ ਬਲੋਜ ਹਾਂਜੀ, ਵੀ ਹਵਾ ਕਿੱਧਰ ਨੂੰ ਚੱਲਦੀ ਹੈਗੀ ਆ, ਤੇ ਜੇ ਤਾਂ ਕੋਈ ਸਪਲਾਈ ਦੇ ਵਿੱਚ ਸੁਧਾਰ ਹੋ ਜਾਂਦਾ ਆ ਤੇ ਇਹ ਤਾਂ ਵੈਲਕਮਿੰਗ ਸਟੈਪ ਹੋਊਗਾ, ਨਹੀਂ ਤਾਂ ਉਹ ਕਹਿੰਦੇ ਹੁੰਦੇ ਨਾ ਜੀ ਵੀ ਸਾਤਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ,
1: ਹਾਂਜੀ
0: ਬਿਲਕੁਲ ਜੀ
1: ਜੀ।
0: ਤੇ ਉਹ ਇਸ ਕਰਕੇ ਉਹ ਹੁਣ ਜਿਹੜਾ ਆ ਦੇਖਦੇ ਆ ਜੀ, ਪਹਿਲਾਂ ਵੀ ਤਾਂ ਫੀਡਬੈਕ ਜਿਹੜੀ ਆ ਇਹਨਾਂ ਨੂੰ ਮਾਨ ਸਾਹਿਬ ਜਿੱਥੇ ਜਾਂਦੇ ਹੈਗੇ ਸੀ ਕਿੱਦਾਂ ਬਈ ਬਿਜਲੀ ਆਉਂਦੀ ਆ ਰਾਤ ਨੂੰ, ਨਹੀਂ ਦਿਨੇ ਜਾਂਦੇ ਆ ਨਾ ਟੌਰ ਨਾ ਜਾਂਦੇ ਆ ਹਾਂਜੀ, ਉਹ ਜਦ ਕੇ ਬਿਜਲੀ ਬੋਰਡ ਤਿੰਨ ਤਿੰਨ ਸ਼ਿਫਟਾਂ ਚ ਚਲਾਉਣ ਡਿਆ ਸੀ ਜੀ, ਉਹਨਾਂ ਨੂੰ ਪਤਾ ਹੀ ਨੀ ਜੀ ਫੀਡ, ਪਤਾ ਨੀ ਇਹਨਾਂ ਲੀਡਰਾਂ ਨੂੰ ਫੀਡਬੈਕ ਕੌਣ ਦਿੰਦਾ ਜੀ, ਜਾਂ ਫੀਡਬੈਕ ਸਹੀ ਜਾਂਦੀ ਨੀ ਜੀ ਉੱਪਰ ਤੱਕ।
1: ਬਿਲਕੁਲ।
0: ਅੱਜ ਤਾਂ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਜੀ ਉਹਦੇ ਨਾਲ ਆਪਣੇ ਡੀਜੀਪੀ ਨਾਲ
1: ਜੀ, ਬਿਲਕੁਲ
0: ਉਹਨੂੰ ਕਹਿ ਰਹੇ ਸੀ ਡੀਜੀਪੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮਾਨ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਜੀ, ਇਹ ਮੁਹਿੰਮ ਸਾਡੀ ਆ, ਇਹਨੂੰ ਮਤਲਬ ਹੈਦਰਾਬਾਦ ਦੇ ਵਿੱਚ ਸਟੱਡੀ ਕੀਤਾ ਗਿਆ ਤੇ ਬਾਕੀ ਸਟੇਟਾਂ ਨੇ ਇਹ ਗੱਲ ਕਹੀ ਕਿ ਅਸੀਂ ਵੀ ਆਪਣੀਆਂ ਸਟੇਟਾਂ ਦੇ ਵਿੱਚ ਇਹੋ ਜਿਹੀਆਂ ਮੁਹਿੰਮਾਂ ਚਲਾਉਂਦੇ ਆ, ਹਿਮਾਚਲ ਦੇ ਵਿੱਚ ਵੀ ਤੇ ਹੋਰ ਜਿਹੜੀਆਂ ਜਿਹੜੀਆਂ ਗੈਰ ਬੀਜੇਪੀ ਸਟੇਟਾਂ ਹੈਗੀਆਂ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਹਾਂ ਜੀ ਇਟ ਇਜ਼ ਵੈਰੀ ਇਫੈਕਟਿਵ,
1: ਤੇ
0: ਉਹਨਾਂ ਨੇ ਉਹ ਵੀ ਆ ਜਾਊਗਾ ਜੀ ਜਿੱਦਾਂ ਇਹਨਾਂ ਦੇ ਉਹ ਆਏ ਸੀ ਨਾ ਜੀ ਆਮ ਆਦਮੀ ਜਿਹੜੇ ਹੈਗੇ ਸੀਗੇ ਇਹਨਾਂ ਦੇ, ਇਹਨਾਂ ਦੇ ਜਿਹੜੇ ਇਹਨਾਂ ਨੇ ਸਟੋਰ ਜਿਹਾ ਬਣਾਏ ਸੀਗੇ ਜੀ ਲੈਬੋਰਟਰੀ, ਉਹ ਸਾਰੀਆਂ ਜਿਹੜੀਆਂ ਹੈਗੀਆਂ ਡਿਸਪੈਂਸਰੀ ਜਿਹੜੀਆਂ ਬਣਾਈਆਂ ਆ ਜੀ,
1: ਡਿਸਪੈਂਸਰੀ, ਆਮ ਆਦਮੀ
0: ਉਹ
1: ਪਾਰਟੀ ਜਿਹੜੇ ਡਿਸਪੈਂਸਰੀ,
0: ਕਲੀਨਿਕ, ਆਮ ਆਦਮੀ
1: ਕਲੀਨਿਕ,
0: ਕਲੀਨਿਕ, ਆਮ ਆਦਮੀ ਕਲੀਨਿਕ।
1: ਜੀ
0: ਹਾਂਜੀ, ਅੱਗੇ ਉਹ ਕਹਿੰਦੇ ਸੀ ਅਮੈਰੀਕਾ ਵਾਲੇ ਸਾਡੇ ਕੋਲੋਂ ਪੁੱਛਦੇ ਪਏ ਆ ਜੀ, ਵੀ ਇਹ ਤਾਂ ਤੁਸੀਂ ਪ੍ਰਪੋਜ਼ਲ ਹੀ ਬਹੁਤ ਵਧੀਆ ਹੈਗਾ ਆ ਜੀ, ਤੇ ਹੁਣ ਬਾਅਦ ਦੇ ਵਿੱਚ ਰੌਲਾ ਤਾਂ ਪਿਆ ਨੀ ਕੋਈ। ਜੋਲ ਭੈਣ ਜੀ ਹੁਣ ਜੁੜੇ ਹੈਗੇ ਆ, ਉਹਨਾਂ ਨੂੰ ਪੁੱਛਦੇ ਹੈਗੇ ਆ ਵੀ ਇੱਥੇ ਕੋਈ ਟਰੰਪ ਨੇ ਖੋਲਿਆ ਆਮ ਆਦਮੀ ਕਲੀਨਿਕ? ਹਾਂਜੀ, ਸ਼ਾਇਦ ਇਹਨਾਂ ਦੇ ਸ਼ਹਿਰ ਚ ਹੋਇਆ ਹੋਵੇ ਜੀ।
1: ਉੱਥੇ ਤਾਂ ਅਗਲਾ ਕਹਿੰਦਾ ਜੇ ਰਹਿਣਾ ਅਮਰੀਕਾ ਚ ਭਾਈ ਇੰਸ਼ੋਰੈਂਸ ਲੈ ਲਓ, ਨਹੀਂ ਤਾਂ ਕੁਛ ਨੀ ਮਿਲਦਾ, ਇੰਸ਼ੋਰੈਂਸ ਨਹੀਂ ਤਾਂ ਕੁਛ ਵੀ ਨੀ। ਜੀ
0: ਸਰ, ਝੂਠ ਜਿੰਨਾ ਮਰਜ਼ੀ ਬੋਲ ਲਓ ਜੀ, ਜਿੰਨੀ ਇਹ ਪਾਰਟੀ ਝੂਠ ਬੋਲਦੀ ਆ ਕੋਈ ਨੀ ਬੋਲਦਾ
1: ਜੀ।
0: ਤੁਸੀਂ ਦੇਖੋ ਅੱਜ ਕੇਜਰੀਵਾਲ ਸਾਹਿਬ ਉੱਥੇ ਗਏ ਸੀ ਗੋਆ ਦੇ ਵਿੱਚ।
1: ਹਾਂਜੀ,
0: ਹਾਂਜੀ, ਉੱਥੇ ਗੋਆ ਦੇ ਵਿੱਚ ਹੈਗੇ ਆ ਜੀ, ਤੇ ਗੋਆ ਦੇ ਵਿੱਚ ਜਿਹੜੀ ਆ ਇਹਨਾਂ ਨੇ ਅਲਾਇੰਸ ਕੀਤਾ ਹੈਗਾ ਆ ਜੀ ਉੱਥੇ, ਤੇ ਉੱਥੇ ਜਿਹੜੇ ਆ ਸੁਪਨੇ ਦਿਖਾਲਦੇ। ਕੱਲ ਦੀ ਤਾਂ ਜਿਹੜਾ ਅਲਾਇੰਸ ਦੀ ਗੱਲ ਹੈ ਨਾ ਜੀ, ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋਣੀ ਆ ਜੀ, ਉੱਥੇ ਉੱਥੇ ਦੱਸਿਆ ਜਾ ਰਿਹਾ ਹੈਗਾ ਪੰਜਾਬ ਦੀਆਂ ਪ੍ਰਾਪਤੀਆਂ, ਤੇ ਉੱਥੇ ਪੰਜਾਬ ਦੇ ਇਸ਼ਤਿਹਾਰ ਲੱਗ ਰਹੇ ਹੈਗੇ ਆ ਜੀ, ਵੀ ਆਹ ਪੰਜਾਬ ਦੇ ਵਿੱਚ ਅਸੀਂ ਆਹ ਜਿਹੜੇ ਕੰਮ ਕਰ ਦਿੱਤੇ ਹੈਗੇ ਆ ਜੀ, ਜਿਹੜੇ ਕੰਮਾਂ ਬਾਰੇ ਇੱਥੇ ਲੋਕੀ ਧਰਨੇ ਲਾ ਰਹੇ ਆ, ਉਹ ਤਾਂ ਕਾਗਜ਼ਾਂ ਚ ਕਰ ਚੁੱਕੇ ਆ ਜੀ ਇਹ। ਸੋ ਇਸ ਕਰਕੇ ਇਹਨਾਂ ਨੇ ਇਧਰੋਂ ਜਿਹੜਾ ਹੈਗਾ ਮਾਡਲ ਦਿਖਾਇਆ ਆ, ਜਿਹੜਾ ਉਧਰ ਜਾ ਕੇ ਵੇਚ ਦੇਣਾ ਹੈਗਾ ਆ ਜੀ ਇਹਨਾਂ ਨੂੰ ਹੈਗਾ। ਇੱਕ ਸਟੇਟ ਜਾਂਦੇ ਆ, ਜਾਂਦੇ ਆ ਦੂਜੀ ਸਟੇਟ, ਸਾਡੇ ਹੱਥ ਚ ਆ ਜਾਏ ਫਿਰ ਕੋਈ ਚੱਕਰ ਨਹੀਂ।
1: ਨਹੀਂ ਉੱਥੇ ਕਹਿੰਦੇ ਦੇਖੋ ਕੀ ਹੈ ਕਿ ਭਾਈ ਕਹਿੰਦੇ ਇਹਨਾਂ ਕੋਈ ਵਿਕਲਪ ਹੈ ਨੀ ਗਾ, ਕਹਿੰਦੇ ਅਸੀਂ ਵਿਕਲਪ ਦੇਣ ਦੇ ਲਈ ਅਸੀਂ ਗੱਠਜੋੜ ਕੀਤਾ, ਅਸੀਂ ਆਵਾਂਗੇ ਤੁਹਾਡੇ ਵਿੱਚ। ਪਹਿਲਾਂ ਸੀਗਾ ਕਿ ਕਾਂਗਰਸ ਸੀਗੀ ਜਾਂ ਬੀਜੇਪੀ ਸੀ, ਕਹਿੰਦਾ ਆਪਸ ਦੇ ਵਿੱਚ ਖੇਡੀ ਜਾਂਦੇ ਸੀ, ਜਿੱਦਾਂ ਨੇ ਕਿਹਾ ਪੰਜਾਬ ਦੇ ਵਿੱਚ ਵੀ ਇਹ ਖੇਡੀ ਜਾਂਦੇ ਸੀ ਆਪਸ ਦੇ ਵਿੱਚ, ਤੇ ਉਹੀ ਚੀਜ਼ ਜਿਹੜਾ ਹੁਣ ਫਾਰਮੂਲਾ ਉੱਥੇ ਵੀ ਲਾ ਰਹੇ ਨੇ ਜੀ।
0: ਬੀਜੇਪੀ ਨੂੰ ਚਾਹੀਦਾ ਹੈਗਾ ਆ ਜਿਹੜੀ ਯਾਤਰਾ ਯੂਤਰਾ ਤੇ ਪੈਸੇ ਖਰਚਣੇ, ਉਹਦੇ ਨਾਲੋਂ ਚੁੱਪ ਕਰਕੇ ਪੰਜਾਬ ਤੋਂ ਲੋਕਾਂ ਨੂੰ ਕਹੋ ਵੀ ਭਾਈ ਅਸੀਂ ਆਪਣਾ ਵਰਕਰ ਤਾਂ ਕੋਈ ਨੀ ਹੈਗਾ ਸਾਡਾ, ਵੀ ਅਸੀਂ ਕੋਈ ਵਰਕਰ ਨੀ ਲੈ ਕੇ ਜਾਣਾ ਹੈਗਾ, ਜਿਹੜੇ ਬੰਦਿਆਂ ਦੇ ਜਿਹੜੇ ਦੁਖੀ ਹੈਗੇ ਆ ਸਾਰੇ ਭਰ ਕੇ ਲੈ ਜਾਓ ਉੱਥੇ ਗੋਆ ਦੇ ਵਿੱਚ ਜਾ ਕੇ ਦੱਸਣ ਵਾਸਤੇ ਵੀ ਭਾਈ ਗੱਲ ਸੁਣੋ, ਆ ਜੋ ਜੋ ਕਹਿੰਦੇ ਹੈਗੇ ਆ ਸਭ ਝੂਠ ਆ, ਕਿਤੇ ਐਵੇਂ ਨਾ ਸਾਡੇ ਭੁਲੇਖੇ ਤੁਸੀਂ ਮਾਰੇ ਜਾਇਓ, ਸਾਨੂੰ ਵੀ ਇਹ ਵਿਕਲਪ ਹੀ ਦੇਣ ਆਏ, ਸਾਨੂੰ ਵੀ ਵਿਕਲਪ ਹੀ ਦੇਣ ਆਏ ਸੀ। ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਜਿਹੜੇ ਹੈਗੇ ਆਪਸ ਚ ਰਲੇ ਆ, ਹੈਂਜੀ, ਤੇ ਇਹਨਾਂ ਦਾ ਤਾਂ ਇੱਕ ਬੰਦ ਹੈਗਾ ਸੀ ਉੱਤਰ ਕਾਟੋ ਮੈਂ ਚੜਾ ਵਾਲਾ ਕੰਮ ਸੀਗਾ, ਤੇ ਅਸੀਂ ਉੱਥੇ ਵਿਕਲਪ ਦੇ ਤੌਰ ਤੇ ਆਏ ਸੀ। ਅੱਜ ਦੇਖੋ ਹਾਂ, 4.5 ਸਾਲ ਹੋ ਗਏ ਲੋਕਾਂ ਨੂੰ ਵਿਚਾਰਿਆਂ ਨੂੰ ਚੀਕਾਂ ਮਾਰਦਿਆਂ ਨੂੰ ਜੀ। ਸਰ ਕੋਈ ਕੰਸਟਰਕਟਿਵ ਕੰਮ ਕੰਪਲੀਟ ਕੀਤਾ ਹੋਵੇ, ਤੁਸੀਂ ਕਰਪਸ਼ਨ ਦੇ ਬੇਸ ਤੇ ਆਏ ਵੀ ਕਰਪਸ਼ਨ ਨੂੰ ਅਸੀਂ ਮਤਲਬ ਠੱਲ ਪਾਵਾਂਗੇ
1: ਜੀ,
0: ਹਾਂਜੀ, ਮਾਈਨਿੰਗ ਦੇ ਉੱਤੇ ਤੁਸੀਂ ਬੋਲ ਕੇ ਆਏ ਸੀ ਕਿੰਨੀ ਮਾਈਨਿੰਗ ਹੁੰਦੀ ਆ, ਮਾਈਨਿੰਗ ਵੱਧ ਗਈ ਤੇ ਜਿਹੜਾ ਆ ਟੈਕਸ ਘੱਟ ਗਿਆ ਜੀ, ਟੈਕਸ ਕਲੈਕਸ਼ਨ ਘੱਟ ਗਈ, ਉਹ ਮਾਈਨਿੰਗ ਦਾ ਪੈਸਾ ਜਿਹੜਾ 20,000 ਕਰੋੜ ਦਾ ਵੀ ਭਾਵਾਂ ਇਹ 30,000 ਕਰੋੜ ਹੀ ਬਣਾਉਂਦੇ ਹੋਣਗੇ, ਪਰ ਜਾਂਦਾ ਕਿੱਥੇ ਹੈਗਾ ਸਾਰਿਆਂ ਨੂੰ ਪਤਾ
1: ਜੀ।
0: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬਾਕੀ ਕੰਮਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਧਰਨਾ ਨੀ ਹੋਊਗਾ ਜੀ, ਕਿਸੇ ਦੇ ਗੱਲ ਚ ਪਰਨਾ ਨੀ ਹੋਊਗਾ, ਇੱਥੇ ਤਾਂ ਧਰਨੇ ਸ਼ਹਿਰ ਸ਼ਹਿਰ ਲੱਗ ਗਏ ਆ ਜੀ, ਸਟੇਟ ਤਾਂ ਚੱਲ ਹੀ ਨੀ ਰਹੀ ਜੀ, ਸਟੇਟ ਤਾਂ ਰੱਬ ਆਸਰੇ ਚੱਲ ਰਹੀ ਆ ਜੀ। ਮੈਨੂੰ ਨੀ ਸਮਝ ਆਈ ਵੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਮਾਨ ਸਾਹਿਬ ਕਿਸ ਕੰਮ ਲਈ ਕਰਕੇ ਗਏ। ਇੱਕ ਪਾਸੇ ਕਹਿੰਦੇ ਜੀ ਭਈ ਅਸੀਂ ਹੋਮ ਮਿਨਿਸਟਰੀ ਨਾਲ ਬਿਲਕੁਲ ਟਾਚੀਆਂ ਅਕ੍ਰੋਸ ਦਾ ਪਾਰਟੀ ਲਾਈਨ,
1: ਸਾਰੀਆਂ ਏਜੰਸੀਆਂ ਨਾਲ ਵੀ ਦੇ ਨਾਲ ਜੀ,
0: ਹਾਂ ਸਾਰੀਆਂ ਏਜੰਸੀਆਂ ਨਾਲ ਟਾਚੀਆਂ, ਤੇ ਇਦਾਂ ਕਰਕੇ ਅਸੀਂ ਉਹ ਪੈਸਾ ਜਿਹੜਾ ਆ ਡਿਸਬਰਸ ਕੇ ਕਰ ਰਹੇ ਹੈਗੇ ਆ, ਜਿਹੜਾ ਇਨਾਮ ਵਾਲਾ ਪੈਸਾ ਆ DGP ਸਾਹਿਬ ਦੱਸਦੇ ਸੀ ਹਾਂਜੀ, ਵੀ ਜੇ ਕੋਈ ਡਰੋਨ ਫੜਾਉਂਦਾ ਹੈਗਾ ਆ ਤੇ 25,000 ਉਹਨੂੰ ਦਿੰਦੇ ਆ ਜੀ, ਤੇ ਉਹ ਸਾਰਾ ਜਿਹੜਾ ਸੈਂਟਰ ਦੀਆਂ ਫੋਰਸਿਸ ਨਾਲ ਮਿਲ ਕੇ ਕੰਮ ਕਰਦੇ ਹੈਗੇ, 40% ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਸੈਂਟਰ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈਗੀ ਆ ਜੀ,
1: ਜੇ
0: ਇੰਨੀ ਤੁਹਾਡੀ ਕੋਲੈਬੋਰੇਸ਼ਨ ਹੈਗੀ ਆ ਤੇ ਫੇਰ ਤੁਸੀਂ ਬਾਅਦ ਦੇ ਵਿੱਚ ਉਹਨਾਂ ਦੀ ਇੱਕ
1: ਹਾਂਜੀ,
0: ਫੇਰ ਤੁਸੀਂ ਜਿਹੜਾ ਹੈਗਾ ਨਾਲ ਹੀ ਇੱਕ ਸਾਈਡ ਤੇ ਤੁਸੀਂ ਉਹ ਸਿਫਤ ਕਰੀ ਜਾਂਦੇ ਹੈਗੇ ਆ ਵੀ ਸਾਡੀ ਕੋਆਰਡੀਨੇਸ਼ਨ ਬਹੁਤ ਵਧੀਆ ਆ ਜੀ, ਦੂਜੇ ਪਾਸੇ ਜਿੱਦਾਂ ਹੀ ਆਇਆ ਹੈਗਾ ਜੀ ਵੀ ਬੀਜੇਪੀ ਦਾ ਵੀ ਇੱਧਰ ਯਾਤਰਾ ਵਾਲੀ ਗੱਲ ਹੈਗੀ ਆ, ਤੇ ਨਾਲ ਸਾਰਾ ਤੁਸੀਂ ਓਨਸ ਜਿਹੜਾ ਜਾ ਉਹਨਾਂ ਤੇ ਸਿੱਟ ਦਿੱਤਾ,
1: ਇਹ ਬਕਾਉਂਦੇ
0: ਪੁਲਿਸ ਤੁਹਾਡੇ, ਹਾਂਜੀ ਪੁਲਿਸ ਤੁਹਾਡੇ ਕੋਲ, ਸਾਰਾ ਕੁਛ ਤੁਹਾਡੇ ਕੋਲ ਜੀ, ਹਾਂਜੀ ਪਾਵਰ ਤੁਹਾਡੇ ਕੋਲ, ਤੇ ਫੇਰ ਤੁਸੀਂ ਜਿਹੜਾ ਆ ਦੂਜੇ ਬੰਦੇ ਨੂੰ ਕਿਤਾ ਅਪੋਜੀਸ਼ਨ ਤੋਂ ਜਿਹੜੀ ਆ ਜਿਹੜੀ ਕੋਈ ਸਟੇਟ ਦੇ ਵਿੱਚ 1-2 MLA ਜਾਂ 1 MLA ਤੋਂ ਇਲਾਵਾ ਉਹਨਾਂ ਦਾ MLA ਕੋਈ ਨੀ, ਤੇ ਫੇਰ ਤੁਸੀਂ ਉਸ ਬੰਦੇ ਉਸ ਪਾਰਟੀ ਜਿਹੜੀ ਆ ਉਹ ਤੇ ਤੁਸੀਂ ਦੋਸ਼ ਲਾ ਰਹੇ ਜੀ, ਬਾਕੀ ਤੇ ਜਿਹੜਾ ਆ ਹੁਣ ਸਟੇਟ ਦੇ ਵਿੱਚ ਅਗਲਿਆਂ ਨੇ ਆਪਣਾ ਆ ਹਰ ਇੱਕ ਪੋਲੀਟੀਕਲ ਪਾਰਟੀ ਨੇ ਕੋਸ਼ਿਸ਼ ਕਰਨੀ ਆ ਜੀ ਕਿ ਆਪੋ ਐਕਸਪੈਂਡ ਕਰੀਏ ਜੀ।
1: ਬਿਲਕੁਲ
0: ਬਾਕੀ ਯਾਤਰਾ ਦੇ ਨਾਲ ਨਸ਼ੇ ਨੁਸ਼ੇ ਤਾਂ ਨਹੀਂ ਘੱਟ ਸਕਦੇ, ਮੈਂ ਇਹ ਤਾਂ ਇਹ ਮੰਨਦਾ ਜੀ, ਯਾਤਰਾ ਦੇ ਨਾਲ ਗਿਆ ਟ੍ਰੀਟਮੈਂਟ ਕਰਦੇ ਨੇ ਕਿਹਾ ਜੀ,
1: ਨਾਲ ਤੁਰਨ ਲਈ ਜੀ।
0: ਪਰ ਇਹ ਕਰਨਾ ਕੀ ਆ, ਯਾਤਰਾ ਦੇ ਨਾਲ ਥੋੜਾ ਮਤਲਬ ਨਸ਼ੇ ਦਾ ਹੋਣਾ ਹੈ ਜੀ, ਉਹ ਤਾਂ ਜਿਹੜਾ ਆ ਤੁਸੀਂ ਕੋਈ ਜਿਹੜਾ ਕੋਈ ਵੀ ਜਿਹੜਾ ਉਹਨਾਂ ਨੂੰ ਰਸਤਾ ਦੱਸੋਗੇ ਤਾਂ ਹੀ ਆ ਨਾ ਜੀ, ਇਸ ਰਸਤੇ ਦੇ ਨਾਲ ਜਿਹੜਾ ਆ ਇਸ ਪ੍ਰੋਬਲਮ ਨੂੰ ਆਪਾਂ ਜਿਹੜਾ ਆ ਉਹ ਰੈਡੀਕੇਟ ਕਰ ਸਕਦੇ ਆ
1: ਜੀ,
0: ਬਟ ਏਦਾਂ ਨੀ ਹੋ ਸਕਦਾ ਜੀ।
1: ਜਿੱਦਾਂ ਇਹ ਯਾਤਰਾ ਤੇ ਚੱਲ ਪਏ ਜੀ, ਕੋਈ ਪਲਾਨ ਹੈਗਾ, ਕੋਈ ਵਧੀਆ ਯੋਜਨਾ ਹੈਗੀ ਆ ਤਾਂ ਸਾਨੂੰ ਦੱਸੋ, ਕਹਿੰਦੇ ਐਵੇਂ ਰੋਲਾ ਪਾਈ ਜਾਂਦੇ ਹੋ ਜੀ।
0: ਨਹੀਂ ਯੋਜਨਾ ਤਾਂ ਸਾਰੀਆਂ ਕੇਜਰੀਵਾਲ ਸਾਹਿਬ ਕੋਲ ਸੀ, ਕਦੀ ਇਹ ਜਿਹੜਾ ਹੈਗਾ ਬਈ ਹਰਿਮੰਦਰ ਸਾਹਿਬ ਲੈ ਗਏ, ਦਰਬਾਰ ਸਾਹਿਬ ਚੱਲ ਗਏ, ਉੱਥੇ ਜਾ ਕੇ ਬੱਚਿਆਂ ਨੂੰ ਸੌਂ ਖਵਾਉਣ ਲੱਗ ਪਏ ਜੀ, ਹੁਣ ਕਹਿੰਦੇ ਸਕੂਲਾਂ ਦੇ ਵਿੱਚ ਜਿਹੜਾ ਇਹ ਜਾ ਕੇ ਤੇ ਉੱਥੇ ਪੋਸਟਰ ਲਾ ਦੇਣੇ ਹੈਗੇ ਆ ਜੀ ਸਾਰੇ, ਤੇ ਬੱਚਿਆਂ ਕੋਲ ਐਫੀਡੈਵਿਟ ਲੈਣੇ ਆ ਕਿ ਉਹ ਨਸ਼ਾ ਨੀ ਕਰਦੇ, ਜਦਕਿ ਕਾਨੂੰਨ 18 ਸਾਲ ਤੋਂ ਮਤਲਬ ਇਹ ਘੱਟ ਬੰਦੇ ਕੋਲੋਂ ਬੱਚੇ ਕੋਲੋਂ ਮਾਈਨਰ ਹੁੰਦਾ ਆ ਉਹਦੇ ਕੋਲੋਂ ਐਫੀਡੈਵਿਟ ਲਿਆ ਨੀ ਜਾ ਸਕਦਾ
1: ਜੀ,
0: ਹੈ ਜੀ। ਇਹ ਕਹਿੰਦੇ ਜੀ ਅਸੀਂ ਐਫੀਡੈਵਿਟ ਲੈਣੇ ਆ ਜੀ ਵੀ ਬੱਚਾ ਕੋਈ ਨਸ਼ਾ ਨੀ ਕਰਦਾ
1: ਜੀ,
0: ਤੇ ਗੋਡ ਨੋਸ ਕੋਈ ਬੱਚਿਆਂ ਨੂੰ ਚੈੱਕ ਕਰਦੇ ਕਿ ਟੀਚਰਾਂ ਨੂੰ ਵੀ ਚੈੱਕ ਕਰਦੇ ਆ ਜੀ
1: ਜੀ।
0: ਇਨਫੈਕਟ ਇਹਨਾਂ ਨੇ ਨਾ ਜੀ ਸਕੂਲਾਂ ਨੂੰ ਟਾਰਗੇਟ ਤਾਂ ਰੱਖਿਆ ਆ ਕਿ ਸਕੂਲ ਦੇ ਵਲੰਟੀਅਰ ਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ ਆ ਨਾ ਜੀ ਇਹ ਉਹਨਾਂ ਰਾਹੀਂ ਰਾਜਨੀਤੀ ਕਰਦੇ, ਕਦੀ ਉਹਨਾਂ ਨੂੰ ਬੈਗ ਦੇ ਦਿੰਦੇ ਆ ਤੇ ਆਪਣੀ ਪਾਰਟੀ ਦਾ ਸਿੰਬਲ ਲੱਗਿਆ ਹਾਂਜੀ ਉਹ ਬੈਗ ਲੈ ਕੇ ਆਉਣਗੇ ਜੀ ਘਰ ਨੂੰ, ਦੇਖਿਆ ਜਾਊ ਵੀ ਝਾੜੂ ਲੱਗਾ ਆ ਨਾਲ ਵਿੱਚ ਹਾਂਜੀ, ਉਹ ਝਾੜੂ ਵਾਲਾ ਬੈਗ ਵਿਚਾਰੇ ਲੈ ਕੇ ਆਉਂਦੇ ਫਿਰ ਆਮ ਆਦਮੀ ਪਾਰਟੀ
1: ਜੀ।
0: ਇਸ ਤਰੀਕੇ ਨਾਲ ਪ੍ਰਚਾਰ ਦੇ ਸਾਧਨ ਬਣਾਏ ਆ ਜੀ ਇਹਨਾਂ ਨੇ, ਹਰ ਇੱਕ ਤਰੀਕੇ ਨਾਲ ਵੀ ਪ੍ਰਚਾਰ ਦੇ ਸਿਰ ਤੇ ਪਾਰਟੀ ਆਈ ਆ ਤੇ ਪ੍ਰਚਾਰ ਦੇ ਸਿਰ ਤੇ ਹੀ ਐਗਜ਼ਿਸਟ ਕਰ ਰਹੀ ਆ ਤੇ ਅੱਗੇ ਵੀ ਇਹਨਾਂ ਨੇ ਜਿੱਥੇ ਜਿਹਨੂੰ ਵੀ ਠੱਗਣਾ ਪ੍ਰਚਾਰ ਦੇ ਸਿਰ ਤੇ ਠੱਗਣਾ ਜੀ।
1: ਬਿਲਕੁਲ ਆ ਜੀ, ਪਰ ਅੱਜ ਇੱਕ ਗੱਲ ਦੇ ਵਿੱਚ ਜ਼ਰੂਰ ਘਿਰਦੇ ਨਜ਼ਰ ਆਏ ਆ ਜੀ, ਕੱਲ ਨੂੰ ਮਸਲੇ ਭਖ ਜਾਣੇ ਆ ਵੈਸੇ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਤੂਰ ਬੰਜਾਰਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਗੁਲਜ਼ਾਰ ਸਿੰਘ ਹੋਣਾ ਦੀ, ਤੇ ਉਹ ਮਸਲੇ ਦੇ ਵਿੱਚ ਜੋ ਇਹਨਾਂ ਨੇ ਇਸ਼ਾਰੇ ਦੇ ਨਾਲ ਗੱਲ ਕਹੀ ਆ, ਚਲੋ ਸੀਗਾ ਤਾਂ ਇਸ਼ਾਰਾ ਇਹਨਾਂ ਦਾ ਸਿਆਸੀ ਪਾਰਟੀਆਂ ਦੇ ਵੱਲ ਜਾਂ ਸਿਆਸੀ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ, ਪਰ ਕਿਤੇ ਨਾ ਕਿਤੇ ਇੱਕ ਵਿਅਕਤੀ ਦੀ ਅਹਿਮੀਅਤ ਕੀ ਹੈ ਸਾਡੇ ਲੀਡਰਾਂ ਦੇ ਲਈ ਜਾਂ ਜਨਤਾ ਦੀ ਅਹਿਮੀਅਤ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ, ਉਹਦੇ ਵਿੱਚ ਬਿਆਨ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਭਾਈ ਕਿਤੇ ਕੋਈ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੇ ਹੋ, ਕੋਈ ਲਾਸ਼ ਬਦਬੂ ਮਾਰਨ ਲੱਗ ਜਾਂਦੀ ਹੈ ਜਾਂ ਕੁਛ ਹੈ ਤਾਂ ਉੱਥੇ ਦੇਖ ਕੇ ਤਾਂ ਗਿਰਜਾ ਵਾਂਗੂ ਤੁਸੀਂ ਉਸ ਮੁੱਦੇ ਨੂੰ ਚੱਕ ਲੈਂਦੇ ਹੋ ਤੇ ਅਸਤੀਫੇ ਮੰਗਦੇ ਹੋ, ਹੋਰ ਸਾਰੀਆਂ ਚੀਜ਼ਾਂ ਕਰਦੇ ਹੋ, ਕਿ ਹੁਣ ਜਿਹੜੇ ਆਮ ਵਿਅਕਤੀ ਹੈ ਇਹਨਾਂ ਨੂੰ ਮਤਲਬ ਕਿ ਲਾਸ਼ਾਂ ਦਾ ਕੋਈ ਲੈਣ ਦੇਣ ਹੈ ਕਿ ਨਹੀਂ ਹੈ ਜੀ, ਵੋਟਾਂ ਨਾਲ ਹੀ ਸੰਬੰਧ ਹੈ?
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਇਸ ਚੀਜ਼ ਦਾ ਜਵਾਬ ਲੈਣਾ ਹੋਵੇ ਨਾ ਜੀ ਇਹਨਾਂ ਦੀ 5 ਸਾਲ ਪਹਿਲਾਂ ਦੀਆਂ ਇਹਨਾਂ ਦੀਆਂ ਵੀਡੀਓ ਕੱਢ ਕੇ ਦੇਖ ਲਓ ਜੀ, ਇਹ ਕੀ ਕਰਦੇ ਸੀ ਉਸ ਟਾਈਮ ਤੇ
1: ਜੀ।
0: ਸਰ ਗੱਲ ਇੱਦਾਂ ਹੈਗੀ ਆ, ਆਮ ਜੇ ਮਤਲਬ ਜਿਹੜਾ ਉਹ ਜੇ ਸਿਆਸੀ ਪਾਰਟੀਆਂ ਦੇ ਆਗੂ ਨਾ ਉੱਠਣ ਤੇ ਆਮ ਬੰਦੇ ਦੀ ਤਾਂ ਤੁਸੀਂ ਜਿੱਦਾਂ ਮਰਜ਼ੀ ਕੁੱਟਮਾਰ ਕਰ ਲਓ, ਜਿੱਦਾਂ ਮਰਜ਼ੀ ਉਸ ਬੰਦੇ ਨੂੰ ਉਹਦੀ ਜਾਨ ਚਲ ਜਾਏ, ਏਦਾਂ ਜਿਹੜਾ ਹੈਗਾ ਜੀ ਆਪੋਜੀਸ਼ਨ ਪਾਰਟੀਆਂ ਦੇ ਏਡਾ ਵੱਡਾ ਮੁੱਦਾ ਉਠਾਉਣ ਦੇ ਬਾਵਜੂਦ ਵੀ ਤੁਸੀਂ ਜਸਟਿਸ ਨਹੀਂ ਕਰ ਰਹੇ, ਇਨਸਾਫ ਨਹੀਂ ਕਰ ਰਹੇ ਹਾਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਵੀ ਜੇ ਸਿਆਸੀ ਪਾਰਟੀਆਂ ਵੀ ਪਿੱਛੇ ਹਟ ਜਾਣ ਤੇ ਤੁਸੀਂ ਕੀ ਲੋਕਾਂ ਨੂੰ ਜਸਟਿਸ ਦੇ ਰਹੇ ਆ? ਜਾਂ ਤਾਂ ਤੁਸੀਂ ਜਸਟਿਸ ਦਿੱਤਾ ਹੋਵੇ, ਉਹ ਇਸ ਕਰਕੇ ਅਜੇ ਤੱਕ ਤਾਂ ਤੁਸੀਂ ਜਿਹੜਾ ਆ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਲਿਆ ਹਾਂਜੀ, ਜੇ ਅਬੈਟਮੈਂਟ ਟੂ ਕਮਿਟ ਸੁਸਾਈਡ ਹੈਗਾ ਆ ਤੇ ਹੂ ਅਬੈਟਡ ਜਿਨ ਕਿਹਨੇ ਕੀਤਾ ਜੀ, ਗੱਲ ਤਾਂ ਸ਼ੁਰੂ ਹੋਈ ਹਰਪਾਲ ਚੀਮਾ ਤੋਂ ਹਾਂਜੀ, ਤੇ ਉਹ ਅਕਿਊਜ਼ਡ ਲਈ ਤੁਸੀਂ ਬਣ ਆਇਆ ਤੇ ਨਾ ਮਤਲਬ ਜਿਹੜੇ ਤੁਸੀਂ ਐਫ ਆਈ ਆਰ ਵੀ ਜੇ ਲੌਂਚ ਕੀਤੀ ਆ ਤੇ ਉਹ ਵੀ ਚਲੋ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਬਣਿਆ, ਉਹ ਤੋਂ ਬਾਅਦ ਤੁਸੀਂ ਐਫ ਆਈ ਆਰ ਉਹਨਾਂ ਬੰਦਿਆਂ ਤੇ ਕਰ ਲਈ ਜਿਹੜੇ ਦੂਜੇ ਹੈਗੇ ਸੀਗੇ ਤੇ ਇਹਨਾਂ ਤੇ ਨਹੀਂ ਕੀਤੀ ਜੀ। ਫਿਰ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਆਪਣੇ ਸਿਆਸੀ ਗੁਰਗੇ ਜਿਹਨਾਂ ਨੂੰ ਆਪਾਂ ਮਤਲਬ ਗੁੰਡਾਜ਼ ਕਹਿੰਦੇ ਆ, ਉਹ ਤੁਸੀਂ ਉੱਥੇ ਭੇਜ ਦਿੱਤੇ ਜੀ, ਉਹਨਾਂ ਨੇ ਪਹਿਲਾਂ ਤਾਂ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣੀ ਆਈਡੈਂਟੀ ਡਿਸਕਲੋਜ਼ ਕਰ ਗਏ, ਇਹ ਕਹਿ ਕੇ ਵੀ ਹਰਪਾਲ ਚੀਮਾ ਜਿੰਦਾਬਾਦ ਹੈ ਜੀ, ਉਹ ਪਤਾ ਲੱਗ ਗਿਆ ਵੀ ਇਹਨੇ ਭੇਜੇ ਬੰਦੇ ਜੀ ਉਹ।
1: ਬਿਲਕੁਲ ਆ ਜੀ, ਨਹੀਂ ਸੁਖਪਾਲ ਸਿੰਘ ਖਹਿਰਾ ਨੂੰ ਤੇ ਪੋਸਟ ਪਾ ਵੀ ਦਿੱਤੀ ਆ 3 ਘੰਟੇ ਪਹਿਲਾਂ ਕਿ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਦੀ ਕੋਈ ਵਕਤ ਨਹੀਂ, ਉਸਦਾ ਆਤਮ ਹੱਤਿਆ ਕਰਨਾ ਮਾਮੂਲੀ ਗੱਲ ਹੈ।
0: ਗੱਲ ਤਾਂ ਇਹੀ ਆ ਨਾ ਜੀ, ਬਾਕੀਆਂ ਨੂੰ ਗਿਲ ਜਾਂ ਦੱਸਦੇ ਹੈਗੇ ਆ ਤੇ ਲਾਸ਼ ਬਦਬੂ ਮਾਰਨ ਲੱਗ ਪੈਂਦੀ ਆ ਤੇ ਹਾਈ ਇਹੋ ਜਿਹੀਆਂ ਲਫ਼ਜ਼ ਤੁਸੀਂ ਵਰਤਦੇ ਆ ਜਿਹਦੇ ਨਾਲ ਲੋਕ ਦੂਜਿਆਂ ਜਿਹੜੀਆਂ ਗਰੀਬਾਂ ਦੀਆਂ ਫੀਲਿੰਗ ਤਾਂ ਹਰਟ ਹੁੰਦੀਆਂ ਹੀ ਆ ਨਾ ਜੀ। ਕਿਉਂ ਬੰਦਾ ਤਾਂ ਤੁਹਾਡੇ ਤੋਂ ਦੁੱਖ ਕੇ ਤੁਹਾਡੇ ਸਿਸਟਮ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਆ ਪੋਇਜ਼ਨ ਖਾ ਕੇ ਗਿਆ, ਤੁਹਾਡੇ ਲਈ ਤਾਂ ਵੈਸੇ ਹੀ ਡੁੱਬ ਮਾਰਨ ਵਾਲੀ ਗੱਲ ਆ।
1: ਸ਼ੁਰੂਆਤ ਜਦੋਂ ਉਹਨਾਂ ਨੇ ਕੀਤੀ ਆ, ਦੇਖੋ ਕਹਿੰਦੇ ਕਿ ਹਰ ਗੁਰੂ, ਬਹੁਤ ਸਾਰੇ ਪੰਜਾਬ ਦੇ ਵਿੱਚ ਗੁਰੂ ਘਰ ਨੇ, ਲੱਖਾਂ ਗੁਰੂ ਘਰਾਂ ਦੇ ਵਿੱਚ ਸਵੇਰ ਨੂੰ ਸ਼ਾਮ ਨੂੰ ਅਰਦਾਸ ਹੁੰਦੀ ਹੈ, ਪੰਜਾਬ ਸਰਬੱਤ ਦਾ ਭਲਾ ਮੰਗਦਾ ਹੈ, ਤੇ ਉਹਨਾਂ ਨੇ ਇਹ ਚੀਜ਼ ਤੋਂ ਗੱਲਬਾਤ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਦੇਖੋ ਰਾਜਨੀਤੀ ਕਿੱਧਰ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਨੇ। ਪਰ ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹਦੇ ਬਾਰੇ ਕਿ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਅਸੀਂ ਮਤਲਬ ਕਿ ਸਰਹੱਦ ਦੇ ਉੱਤੇ ਹਾਂ, ਅਸੀਂ ਘੇਰ ਉਹਨਾਂ ਦੇ ਨਾਲ ਵੀ ਘੁਲ ਰਹੇ ਹਾਂ, ਤੇ ਅੱਜ ਤਾਂ ਇਹ ਵੀ ਮੈਂ ਹੈਰਾਨ ਰਿਹਾ ਕਿ ਪਾਕਿਸਤਾਨ ਨੂੰ ਮਤਲਬ ਕਿ ਕਹਿ ਗਏ ਕਿ ਉਹ ਸਾਡੇ ਮਤਲਬ ਕਿ ਬਥੇਰਾ ਕੁਝ ਕਰਦੇ ਆ, ਹਰ ਵੇਲੇ ਕੋਈ ਨਾ ਕੋਈ ਅੱਗ ਲਾਉਣੀ ਉਹ ਵੀ ਚਾਹੁੰਦੇ ਆ, ਤੇ ਇਹਦੇ ਨਾਲ ਮਤਲਬ ਕਿ ਪਿਆਰ ਮੁਹੱਬਤ ਦਾ ਇੱਕ ਦੂਸਰੇ ਪਾਰੋਂ ਜਿਹੜਾ ਸੀਗਾ ਸੁਨੇਹਾ ਆਉਂਦਾ ਜਾਂ ਇਧਰੋਂ ਉਧਰ ਨੂੰ ਜਾਂਦਾ ਹੈ, ਕਿਤੇ ਸਿਆਸਤ ਇੰਨੀ ਕੁ ਸਿਰ ਨੂੰ ਚੜ ਗਈ ਕਿ ਪੰਜਾਬੀਅਤ ਹੀ ਭੁੱਲ ਗਿਆ ਜੀ।
0: ਪਰ ਸਭ ਤੁਸੀਂ ਦੇਖੋ, ਥੋੜੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਕੀ ਮੰਗ ਕਰਦੀਆਂ ਸੀ ਕਿ ਸਾਡਾ ਪੰਜਾਬ ਨਾਲ ਜਿਹੜਾ ਪਾਕਿਸਤਾਨ ਨਾਲ ਵਪਾਰ ਖੋਲਣਾ ਚਾਹੀਦਾ। ਉਦੋਂ ਇਹ ਜਿਹੜਾ ਹੈਗਾ ਆ ਆਪ ਕਹਿੰਦੇ ਸੀ ਵੀ ਸਾਡਾ ਮੁੱਖ ਮੰਤਰੀ ਸਾਹਿਬ ਦੇ ਆਪਣੇ ਬਿਆਨ ਹੈਗੇ ਜੀ ਵੀ ਪਾਕਿਸਤਾਨ ਨਾਲ ਜਿਹੜਾ ਹੈਗਾ ਵਪਾਰ ਖੋਲਦੇ ਕਿਉਂ ਨੀ ਗੇ, ਜਾਣ ਬੁੱਝ ਕੇ ਜਿਹੜਾ ਹੈਗਾ ਆ ਇਹਨਾਂ ਨੇ ਬੰਦ ਕੀਤਾ ਆ, ਪੰਜਾਬ ਦੀ ਤਰੱਕੀ ਨੀ ਦੇਖਣਾ ਚਾਹੁੰਦੇ ਜੀ। ਅੱਜ ਤੁਸੀਂ ਆਪ ਜਿਹੜਾ ਹੈਗਾ ਆ ਪਾਕਿਸਤਾਨ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈਗੇ ਆ, ਔਰ ਹਾਂਜੀ ਇਸ ਚੀਜ਼ ਦਾ ਨਸ਼ਿਆਂ ਦਾ ਦੋਸ਼ ਜਿਹੜਾ ਤੁਸੀਂ ਪਾਕਿਸਤਾਨ ਤੇ ਪਾਉਂਦੇ ਪਏ ਹੈਗੇ ਆ ਕਿਉਂਕਿ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ, ਜੇ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ ਤੇ ਬਾਉਂਡਰੀ ਤੁਹਾਡੀ ਵੱਖਰੀ ਉਹਨਾਂ ਦੀ ਵੱਖਰੀ, ਇਹਦਾ ਮਤਲਬ ਤੁਸੀਂ ਨਲਾਇਕ ਹੈਗੇ ਆ ਜਿਹੜੇ ਤੁਹਾਡੇ ਘਰ ਦੇ ਅੰਦਰ ਆ ਕੇ ਕੋਈ ਕਲੇਸ਼ ਕਰਾ ਜਾਂਦਾ।
1: ਬਿਲਕੁਲ ਹੈ ਜੀ,
0: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀ ਅੱਜ ਦੀਆਂ ਜਾਂ ਮਤਲਬ ਕੱਲ ਦੀਆਂ 2 ਦਿਨ ਦੀਆਂ ਤਾਂ ਜਿਹੜੀਆਂ ਸਟੇਟਮੈਂਟਾਂ ਸਰ ਇਹਨਾਂ ਦੇ ਆਪਣੇ ਹੀ ਪਿਛਲੇ ਬਿਆਨਾਂ ਦੀਆਂ ਜਿਹੜੀ ਕੰਟਰਾਡਿਕਸ਼ਨ ਆ ਜੀ, ਉਹ ਕੋਈ ਜਿਹੜਾ ਹੈਗਾ ਪਹਿਲਾਂ ਕੁਛ ਬਿਆਨ ਦਿੰਦੇ ਸੀ ਹੁਣ ਕੁਛ ਦਿੰਦੇ ਸੀ ਜੀ, ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹੈਗੇ ਤੇ ਸਾਡੇ ਮੁਕੱਦਰ ਵੀਰ ਹੋਣਾ ਦਾ ਦਿਲ ਟੁੱਟ ਜਾਂਦਾ ਹੈਗਾ, ਉਹ ਕਹਿੰਦੇ ਵੋਟ ਪਾਈ ਤੇ ਪਾਈ ਕਿਉਂ, ਹਾਂਜੀ ਫਿਰ ਸਾਨੂੰ ਸੁਣਨਾ ਮਿਲਦਾ ਜੀ, ਅਸੀਂ ਤਾਂ ਬੜੀ ਆਸ ਨਾਲ ਪਾਈ ਸੀ ਵੀ ਇਹ ਕੁਛ ਕਰਨਗੇ ਜੀ, ਵੀ ਇਸ ਕਰਕੇ ਵੀ ਪੰਜਾਬ ਦਾ ਹਾਲਾਤ ਸੁਧਾਰਨਗੇ ਜੀ, ਤੇ ਪਰ ਸਾਨੂੰ ਤਾਂ ਲਾਂਭਾ ਆ ਗਿਆ ਨਾ ਜੀ, ਹੁਣ ਇਹ ਨੀ ਸਮਝ ਆਉਂਦੀ ਵੀ ਗਾਂਹ ਵਾਸਤੇ ਕਿਹਨੂੰ ਪਾਈਏ, ਐਵੇਂ ਮੁੜ ਕੇ ਫੇਰ ਲਾਂਭੇ ਚੱਕਦੇ ਰਹਾਂਗੇ
1: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਬੀਜੇਪੀ ਮੱਲਾ ਮਾਰ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਢਿੱਲੋਂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਏ ਗਏ, ਤੇ ਆਪਣੇ ਹਰਿਆਣੇ ਵਾਲੇ ਸੈਣੀ ਸਾਹਿਬ ਨੇ, ਤੇ ਦੋ ਕਹਿੰਦੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਜਦੋਂ ਮੇਰੀ ਰੀੜ੍ਹ ਦੀ ਹੱਡੀ ਦਾ ਜਦੋਂ ਬਿਮਾਰ ਸੀ ਮੇਰਾ ਹਾਲ ਚਾਲ ਨਹੀਂ ਪੁੱਛਣ ਆਇਆ, ਤੇ ਮਨਪ੍ਰੀਤ ਬਾਦਲ ਜਿਹੜਾ 3 ਵਾਰੀ ਆ ਗਿਆ ਤੇ ਉਹ ਹੋਕਾ ਜਿਹਾ ਲੈ ਗਏ, ਕਹਿੰਦੇ ਭਾਈ ਹੁਣ ਬੀਜੇਪੀ ਦੇ ਵਿੱਚ ਹੀ ਚੱਲਦੇ ਆ, ਮਨਪ੍ਰੀਤ ਬਾਦਲ ਜਿਹੜਾ ਉਹ ਤਾਂ ਬੀਜੇਪੀ ਚ ਹੈ ਹੀ ਹੈ।
0: ਗੱਲ ਏਦਾਂ ਹੈਗੀ ਆ ਜੀ ਭਾਈ, ਠੀਕ ਗੱਲ ਹੈਗੀ ਆ ਵੀ ਹਾਂਜੀ ਵੀ ਤੁਹਾਡੀ ਰੀੜ ਮਤਲਬ ਪੰਜਾਬ ਦਾ ਪੰਜਾਬ ਵਾਸਤੇ ਨੀ ਗਏ, ਉਹ ਇਸ ਕਰਕੇ ਗਏ ਹੈਗੇ ਆ ਹਾਲ ਚਾਲ ਦੇ ਸੁਖਬੀਰ ਬਾਦਲ ਆਪਣੀ ਰੀੜ ਦੀ ਹੱਡੀ ਦੇਖਦੇ ਆ, ਪੰਜਾਬ ਦੀ ਰੀੜ ਦੀ ਹੱਡੀ ਬਾਰੇ ਕਿਸੇ ਨੂੰ ਖਿਆਲ
1: ਹੈਗਾ, ਜਿਹੜਾ ਮਰਜ਼ੀ ਆ ਕੇ ਘਸਾਉਣ ਮਾਰਦਾ ਜੀ ਪਤਾ ਨੀ ਲੱਗਦਾ ਜੀ।
0: ਸਰ ਇਹ ਨਾ ਬਹੁਤ ਛੋਟੀ ਸੋਚ ਹੈਗੀ ਇਹਨਾਂ ਸਿਆਸੀ ਲੀਡਰਾਂ ਦੀ ਸਾਡਿਆਂ ਦੀ
1: ਜੀ,
0: ਜੇ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹੈਗੇ ਆ ਤੇ ਡਿਊ ਟੂ ਇਹਨਾਂ ਲੀਡਰਾਂ ਦੀਆਂ ਇਹਨਾਂ ਮਤਲਬ ਇਹੋ ਜਿਹੀ ਸੋਚ ਕਰਕੇ ਭੁਗਤ ਰਹੇ ਆ ਜੀ।
1: ਜੀ ਬਿਲਕੁਲ,
0: ਮਤਲਬ ਜਿਹੜਾ ਹੈਗਾ ਉਮੀਦ ਤਾਂ ਕੀਤੀ ਜਾਂਦੀ ਸੀ ਤੁਸੀਂ ਕਹੋ ਵੀ ਹਾਂ ਜੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਸੋਚ ਰਿਹਾ ਹੈਗਾ ਆ ਵੀ ਏਦਾਂ ਕਰਕੇ ਵੀ ਅਕਾਲੀ ਦਲ ਤਾਂ ਏਦਾਂ ਆ ਵੀ ਅਕਾਲੀ ਦਲ ਜਿਹੜਾ ਆ ਪਾਟਿਆ ਆ ਵੀ ਤੇ ਬੀਜੇਪੀ ਜਿਹੜੀ ਆ ਵੀ ਜੇ ਸੈਂਟਰ ਦੇ ਵਿੱਚ ਰੂਲ ਕਰਦੀ ਆ ਤੇ ਜੇ ਇੱਥੇ ਵੀ ਉਹਨਾਂ ਦੀ ਸਰਕਾਰ ਆਊਗੀ ਤੇ ਪੰਜਾਬ ਦੀ ਕੁਛ ਬਿਹਤਰੀ ਹੋ ਸਕੂਗੀ। ਮੈਂ ਨੀ ਕਹਿੰਦਾ ਹੈਗਾ ਆ, ਮੈਂ ਤਾਂ ਇਹ ਕਹਿੰਦਾ ਆ ਕਿ ਉਮੀਦ ਕੀਤੀ ਜਾਂਦੀ ਆ ਕਿ ਇੱਕ ਪੋਲੀਟੀਕਲ ਲੀਡਰ ਜਿਹੜਾ ਆ ਉਹ ਇਹ ਬਿਆਨ ਦਊਗਾ ਹਾਂਜੀ, ਬਟ ਪੋਲੀਟੀਕਲ ਲੀਡਰ ਤਾਂ ਇਹ ਕਹਿੰਦਾ ਹੈਗਾ ਵੀ ਮੇਰੀ ਰੀੜ ਦੀ ਹੱਡੀ ਦੋਖਦੀ ਸੀ ਤੇ ਉਹ ਮੇਰੀ ਖਬਰ ਆਉਣੀ ਆਇਆ ਤੇ ਮੈਂ ਦੂਜੀ ਪਾਰਟੀ ਜੁਆਇਨ ਕਰ ਲਈ ਜੀ, ਗੁੱਡ ਬੀਜੇਪੀ ਨੂੰ ਪ੍ਰਾਊਡ ਹੋਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਲੈ ਕੇ ਜਿਹਨਾਂ ਦੀ ਰੀੜ ਦੀ ਹੱਡੀ ਉਹਨਾਂ ਦਾ ਚਾਚੇ ਦਾ ਮੁੰਡਾ ਨਹੀਂ ਦੇਖਣ ਆਇਆ ਤੇ ਉਹਨਾਂ ਨੇ ਪਾਰਟੀ ਬਦਲ ਲਈ ਜੀ।
1: ਬਿਲਕੁਲ
0: ਐਨੀਵੇ ਬੀਜੇਪੀ ਨੂੰ ਵੀ ਚਾਹੀਦਾ ਆ ਕਿ ਉਹਨਾਂ ਨੂੰ ਏਮਸ ਦੇ ਵਿੱਚ ਹੀ ਲੈ ਜਾਣ ਜੀ, ਉੱਥੇ ਸਾਰੇ ਜਾਣੇ ਖਬਰ ਲੈਂਦੇ ਰਹੇ
1: ਕਰਨਗੇ
0: ਤਾਂ ਕਿ
1: ਜਦੋਂ ਅਗਲੇ ਰੀੜ ਦੀ ਹੱਡੀ ਦੇ ਉੱਤੇ ਮੱਕਾ ਮਾਰਨਗੇ ਨਾ ਫਿਰ ਨੀ ਉਹ ਸੂਲ ਹੋਣੀ।
0: ਮਾਹੌਲ ਬਣ ਜਾਂਦਾ ਨਾ ਜੀ, ਮਾਹੌਲ ਬਣ ਜਾਂਦਾ ਹੈਗਾ, ਕੀ ਕਰਨਾ ਹੈਗਾ ਤੁਸੀਂ। ਸਾਨੂੰ ਨੀ ਸਮਝ ਆਈ ਹੈਗੀ ਕਿ ਬਹੁਤ ਏਦਾਂ ਦੇ ਬੰਦੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਆਪਣਾ ਫਿਊਚਰ ਦੇਖਦੇ ਪਏ ਆ। ਬੀਜੇਪੀ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਹੈਗਾ ਆ ਕਿਸੇ ਨੂੰ ਪੁੱਛਣਾ ਹੀ ਨੀ, ਤੁਸੀਂ ਦੇਖੀ ਹੋਈ ਜਾਓ।
1: ਦੇਖੋ ਕੈਪਟਨ ਸਾਹਿਬ ਗਏ ਸੀ ਆਪਣੇ ਚੁੱਪ ਕਰਕੇ
0: ਬੈਠੇ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ, ਨਾ ਤੁਸੀਂ ਆਪਣੇ ਵਿਊ ਐਕਸਪ੍ਰੈਸ ਕਰ ਸਕਦੇ ਹੈਗੇ ਜੋ ਆਉਣਾ ਉੱਤੋਂ ਆਉਣਾ ਹੈਗਾ ਜੀ। ਤੁਸੀਂ ਤਾਂ ਆਪਣਾ ਜਿਹੜਾ ਅੱਜ ਆਹ ਬਿਆਨ ਦਿੱਤਾ ਆ ਇਹ ਅੱਜ ਇਹਨਾਂ ਦਾ ਆਖਰੀ ਬਿਆਨ ਹੈ ਜੀ, ਹੁਣ ਇਸ ਤੋਂ ਅੱਗੇ ਇਹਨਾਂ ਨੇ ਆਪ ਨੀ ਬੋਲ ਸਕਣਾ ਹੈਗਾ, ਜੋ ਕੋਈ ਲਿਖਿਆ ਆ ਜਾਊਗਾ ਤੇ ਬੋਲ ਦੇਣਗੇ ਤੇ ਇਹਨਾਂ ਦਾ ਬਿਲਕੁਲ ਨਹੀਂ।
1: ਬਿਲਕੁਲ
0: ਜੀ, ਪਰ
1: ਤੇ ਸੈਣ ਸਾਹਿਬ ਆਖਰ ਦੇ ਵਿਚ ਚਲੋ ਨਸ਼ਿਆਂ ਦੀ ਜਿਹੜੀ ਮੁਹਿੰਮ ਜਾਂ ਯਾਤਰਾ ਕੱਢਣੀ ਹੈ, ਬੀਜੇਪੀ ਕਹਿੰਦੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਜਾਂ ਲਾਅ ਐਂਡ ਆਰਡਰ ਦੀ ਖਾਤਰ, ਸ਼ਾਇਦ ਅੱਜ ਕਾਨਫਰੰਸ ਵੀ ਕੀਤੀ ਗਈ ਇੱਕ ਪਾਸੇ ਤਾਂ ਉਹ ਸਪਸ਼ਟੀਕਰਨ ਹੈ, ਤੇ ਡੀ ਜੀ ਪੀ ਜਿਹੜੇ ਪੰਜਾਬ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਬੀਜੇਪੀ ਦੇ ਪੰਜਾਬ ਵਫਦ ਨੇ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਭਾਈ 18 ਤੋਂ 30 ਸਤੰਬਰ ਤੱਕ ਜੀ।
0: ਠੀਕ ਗੱਲ ਹੈਗੀ ਹੈ ਜੀ, ਸਿਕਿਉਰਿਟੀ ਤੇ ਚਾਹੀਦੀ ਸਿਕਿਉਰਿਟੀ ਲਾ ਕੇ ਉਹ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਪਬਲਿਕ ਦੇ ਵਿੱਚ ਜਾ ਕੇ ਮੈਨੂੰ ਨੀ ਪਤਾ ਇਹਨਾਂ ਦਾ ਨਿਸ਼ਾਨਾ ਲਿਆ ਕਿ ਨਹੀਂ ਲਿਆਉਣੀ ਹੈਗੀ, ਕਿ ਸਿਰਫ ਇਹਨਾਂ ਨੇ ਮਾਰਚ ਹੀ ਕੱਢਣਾ ਹੈਗਾ ਸੜਕ ਦੇ ਉੱਤੇ ਆਪਣਾ ਜਿਹੜਾ ਹੈਗਾ ਵੇਟ ਲੂਜ਼ ਕਰਨ ਵਾਸਤੇ ਹੈਗੀ, ਉਸ ਪਬਲਿਕ ਨੂੰ ਤਾਂ ਤੁਸੀਂ ਦੂਰ ਰੱਖਣ ਵਾਸਤੇ ਜਿਹੜਾ ਇਹ ਇਹੋ ਜਿਹੇ ਉਪਰਾਲੇ ਕਰਦੇ ਆ
1: ਚਾਹੀਦਾ
0: ਮਾਨਸਾਹਿਬ ਨੂੰ ਵੀ ਸਕਿਓ
1: ਵੋਟਾਂ ਵੀ ਉਹਨਾਂ ਦੀਆਂ ਲੈਣੀਆਂ ਜੀ।
0: ਬਵਾਨ ਸਾਹਿਬ ਨੂੰ ਚਾਹੀਦਾ ਆ ਵੀ ਪੁਲਿਸ ਦੀ ਸਟਰੈਂਥ ਇੰਨੀ ਕਿ ਇਹਨਾਂ ਨੂੰ ਪ੍ਰੋਵਾਈਡ ਕਰ ਦੇਣ ਤੇ ਲੋਕਾਂ ਨੂੰ ਨਾ ਲਾਗੇ ਨਾ ਲੱਗਣ ਦੇਣ ਜੀ, ਇਹ ਕਹਿਣ ਤੇ ਅਸੀਂ ਲੋਕਾਂ ਨੂੰ ਮਿਲਣਾ ਹੈਗਾ ਆ ਤੇ ਭਾਵੇਂ ਉੱਥੇ ਡਾਂਗ ਵੀ ਭਰਾ ਦੇਣ ਜੀ, ਵੀ ਜਿਹੜਾ ਇਹਨਾਂ ਦੇ ਕੋਲ ਜਾਏ ਇਹ ਸੜਕਾਂ ਦੇ ਉੱਤੇ ਸੁਣੇ ਘੁੰਮਣ ਤੇ ਇਹਨਾਂ ਨੂੰ ਪਤਾ ਲੱਗ ਜਾਏ ਜੀ ਵੀ ਏਦਾਂ ਨਹੀਂ ਨਸ਼ੇ ਚੜਾ ਹੋ
1: ਗਏ।
0: ਆਈਡੀਆ ਤਾਂ ਆਈਡੀਆ ਦਿੱਤਾ ਆ ਜੀ, ਇੱਕ ਆਈਡੀਆ ਜੋ ਬਦਲਦੇ ਆਪਕੀ ਦੁਨੀਆਂ ਹੈਂਜੀ, ਉਹਨਾਂ ਨੇ ਯਾਤਰਾ ਕੱਢਣੀ ਹੈਗੀ ਤੇ ਨਾਲ ਸਿਕਿਉਰਿਟੀ ਮੰਗ ਲਈ ਆ ਜੀ, ਜਾਣੀ ਕਿ ਪਬਲਿਕ ਨੂੰ ਲਾਗੇ ਨਾ ਲੱਗਣ ਦਿਓ, ਆਰਾਮ ਨਾਲ ਚੁੱਪ ਕਰਕੇ ਸੜਕ ਤੇ ਕੱਲੇ ਘੁੰਮ ਘੁੰਮ ਕੇ ਆ ਜਾਣ ਜੀ, ਬਸ ਠੀਕ ਹੈ ਯਾਤਰਾ ਨਿਕਲ ਗਏ
1: ਹਾਂਜੀ ਜੀ।
0: ਪਰ ਸਾਹਿਬ ਠੀਕ ਹੈ ਸਰ,
1: ਥੈਂਕ ਯੂ ਜੀ,
0: ਮੇਰਾ ਖਿਆਲ ਹੋ ਗਈ ਜੀ ਖਬਰਾਂ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਨਾਲ ਹਾਸਾ ਮਜ਼ੂਕਾ ਵੀ ਕਰ ਜਾਂਦੇ ਨੇ ਜੀ, ਤੇ ਆਪਣੇ ਸਰਾਮ ਸਾਹਿਬ ਨੇ ਲਿਖਿਆ ਵੀ ਸੀਗਾ ਜੀ ਬਹੁਤ ਵਧੀਆ, ਕਹਿੰਦੇ ਗੱਲਬਾਤ ਕਰਦੇ ਆ ਸੈਣੀ ਸਾਹਿਬ ਤੇ ਬਹੁਤ ਨੌਲੇਜ ਰੱਖਦੇ ਆ, ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਜਾਂ ਪਿਆਰ ਮੁਹੱਬਤ ਸਾਂਝੀ ਕਰ ਰਹੇ ਆ ਸਾਰੇ ਦੋਸਤ ਹੀ, ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ, ਦਵਿੰਦਰ ਭਾਰਤ ਜੀ UAE ਤੋਂ, ਤੇ ਇਸੇ ਤਰ੍ਹਾਂ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਆ। ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਆ ਦੋਸਤੋ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 76 19 ਬਾਟ ਸਟੂਡੀਓ ਦਾ ਨੰਬਰ ਹੈ। ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਜੁੜ ਗਏ ਨੇ, ਹਰਵਿੰਦਰ ਜੋਲ ਭੈਣ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਮਾਨ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੁਹੰਮਦ ਜੀ ਦੇ ਨਾਲ, ਕੀ ਗੱਲਬਾਤ ਕਰਦੇ ਆ ਲੈ ਕੇ ਆਏ ਨੇ ਤੇ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜੀਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਜਿਹੜੇ ਹੈਗੇ ਭੈਣ ਪ੍ਰੈਸ ਵਕਤਾ ਰੇਡੀਓ ਦੁਆਬਾ ਦੀ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਤੇ ਜੀ ਗੱਲਬਾਤ ਚੱਲ ਰਹੀ ਸੀ ਆਪਣਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ, ਤੇ ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ
1: ਜੀ,
2: ਤੇ ਬਿਲਕੁਲ ਖਬਰਾਂ ਦੇ ਬਾਰੇ ਚ ਵੀ ਖਬਰਾਂ ਵੀ ਸੁਣੀਆਂ, ਬਿਲਕੁਲ ਇਸੇ ਤਰ੍ਹਾਂ ਹੀ ਆ। ਬੜੇ ਜਦੋਂ ਤਬਾਦਲਾ ਖਿਆਲ ਹੁੰਦਾ ਕਿੰਨੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਹੈਗੀਆਂ ਹਨਾ,
1: ਤੇ
2: ਸੂਰਤੇ ਹਾਲ ਵੀ ਜਿਹੜੀ ਹੈਗੀ ਆ ਉਹਦਾ ਪਤਾ ਲੱਗਦਾ।
1: ਬਿਲਕੁਲ
2: ਇਹ ਹੈ ਤਾਂ ਇਸੇ ਤਰ੍ਹਾਂ ਹੀ ਆ, ਜਿਹੜੀ ਹੈਗੀ ਆ ਹੁਣ ਜਿਸ ਹਿਸਾਬ ਦੇ ਨਾਲ ਸੂਰਤੇ ਹਾਲ ਬਣਦੀ ਜਾ ਰਹੀ ਆ ਔਰ ਬਣੀ ਹੋਈ ਆ
1: ਜੀ,
2: ਹੈ ਤੇ ਲਾਜ਼ਮ ਜਿਹੜਾ ਹੈਗਾ ਕਹਿੰਦੇ ਨਾ ਗੱਲ ਦੇ ਨਾਲ ਹੱਲ ਜਿਹੜਾ ਹੈਗਾ ਲੱਭ ਜਾਂਦਾ, ਲੇਕਿਨ ਫਿਰ ਵੀ ਪ੍ਰੈਕਟੀਕਲੀ ਹੈ ਨਾ,
1: ਜੇ
2: ਆਪਾਂ ਨਿਰਾ ਹੁਣ ਓਰਲੀ ਕਹਿ ਦਈਏ ਵੀ ਓਰਲੀ ਜਿਹੜਾ ਹੈਗਾ ਜੇ ਇੰਪਲੀਮੈਂਟੇਸ਼ਨ ਨਾ ਕੀਤੀ ਸੀ ਹੈ ਨਾ
1: ਜੀ
2: ਫਿਰ ਤਾਂ ਉਹ ਤਾਂ ਵਿੱਚ ਵਿੱਚ ਚੱਲ ਰਹੀ ਹੈ ਰਹਿਣ ਦਾ ਕੰਮ, ਜਿਹੜਾ ਗੱਲ ਤਾਂ ਇੰਪਲੀਮੈਂਟੇਸ਼ਨ ਦੀ ਹੈ ਨਾ, ਪ੍ਰੈਕਟੀਕਲੀ ਹੈ।
1: ਬਿਲਕੁਲ ਹੈ
2: ਹਾਂ, ਤੇ ਉਹਨੂੰ ਉਹ ਜਿਹੜਾ ਹੈਗਾ ਲਾਗੂ ਵੀ ਕੀਤਾ ਜਾਵੇ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਸੁਣੀਆਂ ਆ, ਹਾਲਾਤ ਜਿਹੜੇ ਹੈਗੇ ਆ ਜਾਂ ਸੂਰਤੇ ਹਾਲ ਹੈ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਪੰਜਾਬ ਨੂੰ
1: ਜੀ
2: ਲੈ ਕੇ ਵੀ ਆ, ਵੈਸੇ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਆ ਹਲਚਲ ਮੱਚੀ ਹੋਈ ਆ, ਲੇਕਿਨ ਖਾਸ ਕਰ ਚਲੋ ਆਪਾਂ ਪੰਜਾਬ ਦੇ ਨਾਲ ਜਿਹੜਾ ਹੈਗਾ ਹੈ ਲਿੰਕ ਆ ਭਾਈ,
1: ਜੀ
2: ਭਾਵੇਂ ਸੱਤ ਸਮੁੰਦਰ ਪਾਰ ਵੀ ਬੈਠੇ ਆ ਪਰ ਲਿੰਕ ਤਾਂ ਹੈ ਨਾ ਸਾਡਾ।
1: ਬਿਲਕੁਲ ਹੈ ਜੀ,
2: ਹਾਂ,
1: ਬਿਲਕੁਲ ਹੈ ਜੀ
2: ਤੇ ਦਰਦ ਹੁੰਦਾ ਆ,
1: ਜੀ
2: ਦਰਦ ਜਿਹੜਾ ਹੈਗਾ ਹੁੰਦਾ ਜਦੋਂ ਕੁਛ ਉੱਥੇ ਹੁੰਦਾ ਆ ਜਾਂ ਕੁਛ ਜਿਹੜਾ ਹੈਗਾ ਜਿਹੜਾ ਹੈਗਾ ਮਾਕੂਲ ਜਿਹੜਾ ਹੈਗਾ ਹੁੰਦਾ ਤੇ ਜਾਂ ਜਿਹੜਾ ਹੈਗਾ ਸਹੀ ਨਹੀਂ ਹੁੰਦਾ ਤੇ ਬੜਾ ਦੁੱਖ ਵੀ ਪ੍ਰਗਟ ਹੁੰਦਾ ਪਰ ਅਫਸੋਸ ਵੀ ਹੁੰਦਾ
1: ਜੀ ਬਿਲਕੁਲ
2: ਯਾਰ ਉਹ ਕਿਹੜੀ ਸੰਨ ਆਉਣੀ ਹੈਗੀ ਆ ਜਾਂ ਕਿਹੜੀ ਜਿਹੜਾ ਹੈਗਾ 2070 ਆਉਣਾ ਆ ਜਾਂ ਜਿਹੜਾ ਹੈਗਾ 50 ਆਉਣਾ, ਕਦੋਂ ਆਉਣਾ ਜਿਹੜਾ ਹੈਗਾ ਉਹ
1: ਜੀ
2: ਜਦੋਂ ਵੀ ਜਿਹੜਾ ਹੈਗਾ ਸਭ ਕੁਛ ਨਾਰਮਲ ਹੋਊਗਾ।
1: ਬਿਲਕੁਲ
2: ਲੇਕਿਨ ਇਹ ਤਾਂ ਹੁਣ ਮੌਜੂਦਾ ਜਿਹੜੇ ਹੈਗੇ ਆ ਅੱਗੇ ਰਹਿਨੁਮਾ ਹੈਗੇ ਆ ਇਹਨਾਂ ਨੂੰ ਚਾਹੀਦਾ ਹੈਗਾ ਵੀ ਭਾਈ ਜਿਹੜਾ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ।
1: ਬਿਲਕੁਲ ਹੈ ਜੀ,
2: ਕੀ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ। ਹੁਣ ਜੇ ਨਿਹਰੀਆਂ ਗੱਲਾਂ ਕਰ ਲੈਣੀ, ਰਾਜਨੀਤੀ ਫਿਰ ਕਿਸ ਚੀਜ਼ ਦਾ ਨਾਂ? ਰਾਜਨੀਤੀ ਇਸੇ ਚੀਜ਼ ਦਾ ਨਾਂ ਹੀ ਆ ਨਾ,
1: ਜੀ ਜੀ
2: ਵੀ ਜੋ
1: ਬਿਲਕੁਲ
2: ਕਹਿਣਾ ਉਹ ਕਰਨਾ ਨੀ,
1: ਕਰਨਾ ਨੀ,
2: ਜੋ ਕਹਿਣਾ ਆ ਉਹ ਤਾਂ ਕਰਨਾ ਨੀਗਾ, ਜੋ
1: ਜੀ
2: ਕਰਨਾ ਉਹ ਕਹਿਣਾ ਨੀ।
1: ਬਿਲਕੁਲ ਹੈ,
2: ਇਹਦੇ ਨਾਲ ਹੀ ਰਾਜਨੀਤੀ ਆ, ਹੋਰ ਕੀ ਹੈਗਾ
1: ਜੀ।
2: ਪਰ ਨਹੀਂ ਵਿੱਚ ਕੁਛ ਜਿਹੜਾ ਹੈਗਾ ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ,
1: ਬਿਲਕੁਲ ਹੈ ਜੀ,
2: ਹੋਣੀ ਚਾਹੀਦੀ ਆ ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ ਆ
1: ਜੀ।
2: ਹੁਣ ਜਿਹੜੀਆਂ ਹੈਗੀਆਂ ਪਿੱਛੇ ਬਾਦਸ਼ਾਹੀਆਂ ਗੁਜਰੀਆਂ ਹੈਗੀਆਂ, ਹਜ਼ਰਤ ਸੁਲੇਮਾਨ ਹੋਇਆ ਉਹਨਾਂ ਦੇ, ਉਹਨਾਂ ਨੇ ਜਿਹੜਾ ਹੈਗਾ ਕਹਿਣ ਦਾ ਮਤਲਬ ਕੀਤੀ ਆ, ਹਕੂਮਤ ਕੀਤੀ ਆ
1: ਜੀ,
2: ਤੇ ਉਹਨਾਂ ਦਾ ਜਿਹੜਾ ਹੈਗਾ ਨਾਮ ਵੀ ਹੈਗਾ ਆ ਇਸ ਹੁਣ ਤੱਕ ਜਿਹੜਾ ਹੈਗਾ ਰਹਿੰਦੀ ਦੁਨੀਆ ਤੱਕ ਰਹੂਗਾ ਵੀ। ਪਰ ਜਿਹੜੇ ਵੀ ਹੋਏ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਜਾਂ ਬਾਬਾ ਗੁਰੂ ਗੋਬਿੰਦ ਸਿੰਘ ਜੀ ਵੀ ਹੋਏ,
1: ਜੀ
2: ਇਹ ਜੀ ਤੇ ਉਹਨਾਂ ਨੇ ਹਕੂਮਤਾਂ ਨੀ ਕੀਤੀਆਂ, ਹਕੂਮਤਾਂ ਤਾਂ ਉਹਨਾਂ ਨੇ ਵੀ ਕੀਤੀਆਂ, ਪਰ ਜਿਹੜਾ ਹੈਗਾ ਕਹਿਣ ਦਾ ਮਤਲਬ ਉਹ ਆਪਣੇ ਦੌਰ ਦੇ ਵਿੱਚ ਕਰ ਗਏ, ਆਪਣਾ ਰੋਲ ਅਦਾ ਕਰ ਗਏ ਤੇ ਅਸੀਂ ਵੀ
1: ਕਰ ਦਿੱਤੇ,
2: ਉਹ ਤਾਂ ਕਰ ਗਏ, ਉਹ ਦੇ ਆਰ ਰਿਸਪੋਂਸੀਬਲ ਫਾਰ ਦੇਅਰ ਸੈਲਫ
1: ਜੀ। ਬਿਲਕੁਲ ਹੈ,
2: ਤੇ ਅਸੀਂ ਵੀ ਆਰ ਰਿਸਪੋਂਸੀਬਲ ਫਾਰ ਆਵਰ ਸੈਲਫ
1: ਜੀ,
2: ਤੇ ਅਸੀਂ ਜੋ ਕਰਦੇ ਹਾਂ ਕੱਲ ਨੂੰ ਪਕੜ ਤਾਂ ਸਾਡੀ ਉਸ ਹਿਸਾਬ ਨਾਲ ਹੋਣੀ ਨਾ।
1: ਬਿਲਕੁਲ,
2: ਇਸ ਕਰਕੇ ਸਾਨੂੰ ਜਿਹੜਾ ਹੈਗਾ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕੋਈ ਨੀ ਜੀ ਕੱਲ ਨੂੰ ਕਰ ਲਾਂਗੇ
1: ਜੀ,
2: ਪਰਸੋਂ ਨੂੰ ਕਰ ਲਾਂਗੇ। ਗਫਲਤ ਇਹ ਗਫਲਤ ਅੱਲਾ ਦੀ ਕਸਮ ਜਿਹੜਾ ਹੈਗਾ ਬੜੀ ਡੇਂਜਰਸ ਹੈਗੀ ਆ,
1: ਜੀ
2: ਜੋ ਕਹਿੰਦੇ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ,
1: ਬਿਲਕੁਲ
2: ਕਲ ਮੈਂ ਪਰਲੇ ਹੋਏਗੀ ਬਹੁ ਰਹਿ ਕਰੇਗਾ ਕੰਮ
1: ਜੀ,
2: ਤੂੰ ਕਹਿੰਦਾ ਮੈਂ ਕੱਲ ਨੂੰ ਕਰ ਲੈਣਾ, ਜਿਹੜਾ ਕੱਲ ਨੂੰ ਕਰਨਾ ਅੱਜ ਕਰ ਕੰਮ, ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੈ, ਜਿਹੜਾ ਭਰਾਵਾ ਜਿਹੜਾ ਹੈਗਾ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਕਦੋਂ ਕਰਨਾ।
1: ਬਿਲਕੁਲ ਹੈ ਜੀ,
2: ਤੇ ਇਹ ਚੀਜ਼ਾਂ ਹੈਗੀਆਂ ਇਹ ਸੋਚਣਾ ਚਾਹੀਦਾ, ਇਹ ਕਦੇ ਨੀ ਗਫਲਤ ਜਿਹੜੀ। ਕੁਛ ਕਹਿਣ ਲੱਗੇ ਸੀ ਤੁਸੀਂ?
1: ਮੈਂ ਇਹ ਸੋਚ ਰਿਹਾ ਸੀ, ਚਲੋ ਤੁਸੀਂ ਕਾਫੀ ਜਾਣਦੇ ਹੋ ਮੁਸਲਿਮ ਭਾਈਚਾਰੇ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਜਿਵੇਂ ਕਿ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਨੇ 3 ਤਲਾਕ ਦਾ ਮੁੱਦਾ ਜਿਹੜਾ ਹੈ ਉਹ ਲਾਅ ਬਦਲ ਰਹੇ ਨੇ ਜਾਂ ਸਿਵਲ ਕੋਡ ਆ ਰਿਹਾ ਇੰਡੀਆ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਭਾਈਚਾਰਾ ਕੀ ਸੋਚਦਾ ਇਹਦੇ ਬਾਰੇ?
2: ਆਪਣਾ ਵੀਰਪਿੰਦਰ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ
1: ਜੀ,
2: ਤੇ ਗੱਲ ਇਸ ਤਰ੍ਹਾਂ ਹੈਗੀ ਆ, ਇਹ ਤਾਂ ਆਲਰੇਡੀ ਜਿਹੜਾ ਹੈਗਾ ਬਣ ਚੁੱਕਾ ਹੈਗਾ ਸਾਰਾ ਕੁਛ, ਹੁਣ ਉਹਦੇ ਵਿੱਚ ਜਿਹੜਾ ਹੈਗਾ ਹੋਰ ਕਿਹਨੇ ਬਣਾਉਣਾ ਹੈਗਾ? ਆਲਰੇਡੀ ਇਹਦੇ ਕਿਤਾਬਾਂ 4 ਕਿਤਾਬਾਂ ਆ
1: ਜੀ,
2: ਹੈ ਜ਼ਬੂਰ ਆ, ਤੌਰਾਤ ਆ, ਅੰਜੀਲ ਆ ਔਰ ਕੁਰਾਨ ਹੈ
1: ਜੀ,
2: ਇਹ 4 ਕਿਤਾਬਾਂ ਦੇ ਵਿੱਚ ਆਇਆ ਜਿਹੜਾ ਹੈਗਾ, ਇਹ ਆਇਆ ਆ ਚੁੱਕਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ। ਹੁਣ ਜੇ ਕਹੀਏ ਵੀ ਮੈਂ ਇਹ ਚ ਅਮੈਂਡਮੈਂਟ ਕਰਨੀ ਆ ਜਾਂ ਫਲਾਨਾ ਕਰਨੀ ਆ ਧਮਕਾਨੀ ਚੀਜ਼ ਕਰਨੀ ਆ, ਉਹ ਚ ਗੁੰਜਾਇਸ਼ ਹੀ ਹੈ ਨੀ
1: ਜੀ,
2: ਗੁੰਜਾਇਸ਼ ਹੀ ਹੈ ਨੀ ਵੀ ਜਿਹੜਾ ਹੈਗਾ ਕੋਈ ਦੂਸਰਾ ਜਿਹੜਾ ਹੈਗਾ ਉਹਦੇ ਚ ਅਮੈਂਡਮੈਂਟ ਕਰ ਲੂਗਾ। ਹਾਂ ਉਹ ਆਪਣੀਆਂ ਮਾਨਾਈਆਂ ਕਰਨੀਆਂ ਹੈਗੀਆਂ ਤਾਂ ਉਹ ਗੱਲ ਅਲੱਗ ਹੈਗੀਆਂ, ਵੀ ਚਲੋ ਆਪਣੇ ਕਾਨੂੰਨ ਬਣਾਈਏ ਜੇਬ ਚੋਂ ਕੱਢ ਕੇ,
1: ਜੀ
2: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਜਿਹੜੇ ਜਿਹੜੇ ਕਾਨੂੰਨ ਅਸਮਾਨੀ ਬਣ ਚੁੱਕੇ ਹੈਗੇ ਨਾ, ਇੱਕ ਤਾਂ ਜ਼ਮੀਨੀ ਹੈਗੇ ਆ, ਜ਼ਮੀਨੀ ਥੱਲੇ ਤੁਸੀਂ ਜੋ ਮਰਜ਼ੀ ਕਰੀ ਜਾਓ
1: ਜੀ।
2: ਹੁਣ ਜਿਹੜਾ ਹੈਗਾ ਜਿਹੜਾ ਹੈਗਾ ਅਕਾਲ ਪੁਰਖ ਕਹਿੰਦਾ ਵੀ ਲੈ ਐਵੇਂ ਕਰੋ, ਅਸੀਂ ਕਹਿੰਦੇ ਚਲੋ ਨਹੀਂ ਜੀ ਐਵੇਂ ਕਰਾਂਗੇ ਪਰ ਕੁਛ ਪਲਾਸ ਕਰ ਲੈਂਦੇ ਐਵੇਂ ਕਰਾਂਗੇ,
1: ਜੀ
2: ਉਹ ਗੱਲ ਬਣ ਜੂਗੀ, ਐਵੇਂ ਨਹੀਂ ਹੁੰਦਾ
1: ਜੀ।
2: ਜਿਹੜਾ ਅਸਮਾਨੀ ਕਾਨੂੰਨ ਬਣ ਚੁੱਕੇ ਆ ਜਾਂ ਅਸਮਾਨੀ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਉਹ ਕਿਤਾਬਾਂ ਉਤਰੀਆਂ ਹੈਗੀਆਂ ਉਹਦੇ ਵਿੱਚ ਆ ਚੁੱਕਾ ਹੈਗਾ ਆਲਰੇਡੀ ਜਿਹੜਾ ਹੈਗਾ। ਬਾਕੀ ਜਿਹੜੀ ਗੱਲ ਕਹਿੰਦੇ 3 ਤਲਾਕ ਵਾਲੀ, ਉਹਦਾ ਜਿਹੜਾ ਹੈਗਾ ਇਹ 3 ਤਲਾਕ ਇਸਲਾਮ ਦੇ ਵਿੱਚ ਆ
1: ਜੀ,
2: ਹਿੰਦੂ ਹਿੰਦੂ ਹਿੰਦੂਇਜ਼ਮ ਦੇ ਵਿੱਚ ਹੈਗੇ
1: 3 ਤਲਾਕ,
2: ਇਹਨਾਂ ਦੀ ਕਿਤਾਬ ਹੀ ਲੈ ਆਓ
1: ਮੈਨੂੰ
2: ਦਿਖਾ ਦਿਓ ਕਿ ਉਸ ਕਿਤਾਬ ਦੇ ਵਿੱਚ ਲਿਖਿਆ ਵੀ 3 ਤਲਾਕ ਇੱਥੇ ਜਿਹੜੇ ਹੈਗੇ
1: ਜੀ
2: ਨਹੀਂ ਹੈ,
1: ਸਹੀ
2: ਹੈ ਨਾ। ਤੇ ਹੁਣ ਜੇ ਇੱਕ ਜਿਹੜਾ ਹੈਗਾ ਜੇ ਹਿੰਦੂ ਜਿਹੜਾ ਹੈਗਾ ਹਿੰਦੂਇਜ਼ਮ ਦਾ ਸਰਕਾਰ ਦਾ ਜਾਂ ਸੁਪਰੀਮ ਲੀਡਰ ਹੈ ਉਹ ਕਹੇ ਨਹੀਂ ਜੀ ਐਵੇਂ ਨੀ ਐਵੇਂ ਹੁੰਦਾ ਤੇ ਐਵੇਂ ਹੋ ਸਕਦਾ, ਇਸਲਾਮ ਹੈ, ਇਸਲਾਮ ਤੋਂ ਵੈਸੇ ਹੀ ਸੈਪਰੇਟ ਹੈਗਾ,
1: ਬਿਲਕੁਲ
2: ਹੀ ਵੱਖਰਾ ਹੈਗਾ
1: ਜੀ,
2: ਹੈ ਕਿ ਨਹੀਂ। ਤੇ ਇਹ ਗੱਲ ਨੀ ਬਣਦੀ, ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਲਓ ਜੀ ਅਸੀਂ ਕਾਨੂੰਨ ਨਵਾਂ ਬਣਾ ਲਓ, ਤੁਸੀਂ ਬਣਾਈਓ ਜਿਵੇਂ ਮਰਜ਼ੀ,
1: ਬਿਲਕੁਲ
2: ਉਹ ਐਕਸੈਪਟੇਬਲ ਹੀ ਹੈਗਾ। ਉਹ ਤਾਂ ਮੈਂ ਗੱਲ ਹੀ ਨੀ ਮੰਨੀ।
1: ਜੀ
2: ਤੇ ਇਹ ਚੀਜ਼ਾਂ ਹੈਗੀਆਂ, ਇਹ ਵੱਖਰੀ ਲਾਈਨ ਹੈ। ਇਸਲਾਮ ਜਿਹੜੀ ਹੈਗੀ ਆ ਉਹ ਵੱਖਰੀ ਲਾਈਨ ਹੈ, ਹਿੰਦੂਇਜ਼ਮ ਅਲੱਗ ਹੈਗਾ,
1: ਜੀ
2: ਕ੍ਰਿਸਚੀਅਨਿਟੀ ਜਿਹੜੀ ਹੈਗੀ ਉਹ ਅਲੱਗ ਆ,
1: ਬਿਲਕੁਲ
2: ਹੈ। ਤੇ ਆਪਣਾ ਸਿੱਖਇਜ਼ਮ ਜਿਹੜਾ ਹੈਗਾ, ਸਿੱਖਇਜ਼ਮ ਦਾ ਵੀ ਜਿਹੜਾ ਹੈਗਾ ਭਾਈ, ਉਹਨਾਂ ਦੇ ਕਾਨੂੰਨ ਹੈਗੇ,
1: ਬਿਲਕੁਲ
2: ਇਹ ਵੀ ਇਹਨਾਂ ਦੇ ਨਹੀਂ ਆ, ਉਹਨਾਂ ਦੇ ਵੀ ਤਾਂ ਇੱਕ ਹਿਸਟਰੀ ਹੈਗੀ ਆ,
1: ਬਿਲਕੁਲ
2: ਗੁਰੂਆਂ ਦੀ ਦਸ
1: ਉਹਨਾਂ ਦੀ ਮਰਿਆਦਾ ਆਪਣੀ ਵੱਖਰੀ ਹੈ ਜੀ, ਬਿਲਕੁਲ।
2: ਹਾਂ, ਤੇ ਜੇ ਉਹਨਾਂ ਦੇ ਵਿੱਚ ਆਪਾਂ ਕਵਾਂਗੇ ਪਲੱਸ ਮਾਈਨਸ ਕਰ ਲਈਏ, ਤਾਂ ਦੂਸਰਾ ਆਣ ਕੇ ਕਵੇ ਲਓ
1: ਜੀ
2: ਪਲੱਸ ਮਾਈਨਸ, ਉਹ ਕੋਈ ਗੱਲ ਬਣ ਜਾਏ,
1: ਬਿਲਕੁਲ
2: ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਓ ਤੁਸੀਂ ਜਿਹੜਾ ਹੈਗਾ
1: ਜੀ, ਬਿਲਕੁਲ।
2: ਹਰ ਇੱਕ ਦਾ ਆਪਣਾ ਅਲੱਗ ਅਲੱਗ ਹੈਗਾ,
1: ਅਲੱਗ ਹੈ ਜੀ, ਬਿਲਕੁਲ।
2: ਤੇ ਬਾਕੀ ਤਿੰਨ ਤਲਾਕ ਜਿਹੜੇ ਹੈਗੇ ਆ, ਤਿੰਨ ਤਲਾਕ ਜਿਹੜੇ ਮੈਂ ਚਲੋ ਕੁਰਾਨ ਦੇ ਹਿਸਾਬ ਨਾਲ ਜਿੰਨਾ ਨੌਲੇਜ ਆ
1: ਜੀ
2: ਪੜਿਆ ਵੀ ਹੈਗਾ, ਤਿੰਨ ਤਲਾਕ ਜਿਹੜੇ ਹੈਗੇ ਆ, ਇਹ ਨੀ ਹੁੰਦਾ ਵੀ ਜ਼ੁਬਾਨ ਚੋਂ ਤੁਸੀਂ ਜਿਵੇਂ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ, ਚਲੋ ਉਹ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਹੈਗਾ
1: ਜੀ,
2: ਪਰ ਮੈਂ ਜਿਹੜਾ ਹੈਗਾ ਇਸਲਾਮ ਦੀ ਜਿਹੜਾ ਹੈਗਾ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਹੈਗਾ, ਇਸਲਾਮ ਦਾ ਜੋ ਆਇਨ ਹੈਗਾ ਉਹਦੇ ਮੁਤਾਬਕ ਗੱਲ ਕਰਦਾ ਹੈਗਾ, ਵੀ ਉਹਦੇ ਵਿੱਚ ਇਹ ਨੀ ਹੁੰਦਾ ਜ਼ੁਬਾਨ ਚ ਹੁਣ ਤੁਸੀਂ ਤਿੰਨ ਵਜੇ ਲਓ ਜੀ ਤਲਾਕ
1: ਤਲਾਕ ਤਲਾਕ ਤਲਾਕ, ਉਹ ਜਿੱਦਾਂ ਪ੍ਰੋਗਰਾਮਾਂ ਚ ਜਾਂ ਸੀਰੀਅਲ ਦੇ ਵਿੱਚ ਹੁੰਦਾ ਉਦਾਂ ਨਹੀਂ ਗਾ ਜੀ, ਬਿਲਕੁਲ
2: ਨਹੀਂ ਨਹੀਂ ਨਹੀਂ ਨਹੀਂ ਇਹ ਇਹ ਗੱਲ ਨਹੀਂ
1: ਜੀ।
2: ਤਿੰਨ ਤਲਾਕ ਦਾ ਮਤਲਬ ਉਹਦੇ ਵਿੱਚ ਮਿਆਦ ਹੈਗੀ ਆ
1: ਜੀ,
2: ਉਹਦੇ ਵਿੱਚ ਕੁਛ ਡਿਸਟੈਂਸ ਹੈਗੀ ਆ, ਜਿਵੇਂ ਹੁਣ ਤੁਸੀਂ ਗੱਲ ਨਹੀਂ ਬਣਦੀ ਪਈ ਮੀਆਂ ਬੀਬੀ ਆ, ਮੀਆਂ ਬੀਬੀ ਦੇ ਵਿੱਚ ਨਹੀਂ ਗੱਲ ਬਣਦੀ ਪਈ, ਚਲੋ ਕਲਾ ਕਲੇਸ਼ ਕਹਿ ਲਓ ਜਾਂ ਜਿਹੜਾ ਹੈਗਾ ਲੈ ਵੀ ਕੁਛ ਜਿਹੜਾ ਹੈਗਾ ਤਕਰਾਰ ਹੋ ਗਿਆ
1: ਜੀ,
2: ਤੇ ਉਹ ਜਿਹੜਾ ਹੈਗਾ ਲਓ ਜੀ ਮੈਂ ਤੈਨੂੰ ਮੈਂ ਜਿਹੜਾ ਹੈਗਾ ਤਲਾਕ ਲਈ ਆ ਤੇਰੀ
1: ਜੀ,
2: ਉਹ ਤਲਾਕ ਨਹੀਂ ਹੋਇਆ, ਜੇ ਇੱਕ ਵਾਰੀ ਕਹਿਤਾ ਨਾ ਤਾਂ ਉਹ ਤਲਾਕ ਨਹੀਂ ਆ
1: ਜੀ।
2: ਹਾਂ, ਉਹਦੇ ਵਿੱਚ ਇੱਕ ਅਰਸਾ ਹੈਗਾ ਆ, ਫਿਰ ਉਸ ਅਰਸੇ ਦੇ ਵਿੱਚ ਤੁਸੀਂ ਇੱਕ ਮਹੀਨਾ ਆ
1: ਜੀ,
2: ਜੇ ਤੁਸੀਂ ਉਸ ਅਰਸੇ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜਿਹੜੀ ਅਣਬਣ ਹੈਗੀ ਆ ਉਹ
1: ਸੁਲਝ ਜਾਂਦਾ ਮਸਲਾ ਜੀ,
2: ਸੁਲਝ ਜਾਂਦਾ ਮਸਲਾ ਵੀ ਚਲੋ ਬੈਠ ਕੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਹੱਲ ਕਰ ਲੈਂਦੇ ਹਨ
1: ਜੀ,
2: ਤੇ ਮੀਆਂ ਬੀਬੀ ਸਹਿਮਤ ਹੋ ਜਾਂਦੇ ਤਾਂ ਕੋਈ ਨੀ, ਨੋ ਪ੍ਰੋਬਲਮ, ਮੋਸਟ ਵੈਲਕਮ
1: ਜੀ।
2: ਤੇ ਜੇ ਇੱਕ ਮਹੀਨਾ ਗੁਜ਼ਰ ਗਿਆ ਉਥੋਂ ਬਾਅਦ ਜਿਹੜਾ ਹੈਗਾ ਫਿਰ ਤੁਸੀਂ ਫਿਰ ਦੁਬਾਰਾ ਉਸੇ ਗੱਲ ਤੇ ਹੀ ਫੇਰ ਆ ਸਕਦੇ ਆ, ਵੀ ਕਹਿ ਸਕਦੇ ਆ ਕਿ ਗੱਲ ਤਾਂ ਕਿਸੇ ਪਾਸੇ ਲੱਗਦੀ ਨੀ,
1: ਵਾਰਨਿੰਗ ਦਿੰਦਾ ਮੈਂ ਤੈਨੂੰ
2: ਜੀ, ਲੈ ਵੀ ਮੈਨੂੰ ਵੀ ਕੋਈ ਆਸ ਉਮੀਦ ਨੀ ਲੱਗਦੀ ਪਈ ਚ ਬੀਵੀ ਜਿਹੜੀ ਹੈਗੀ ਆ ਪੱਲਾ
1: ਕਰਾਉਂਦੀ
2: ਪਈ ਤੇ ਮੁਸ਼ਕਲ ਹੀ ਆ ਕੰਮ ਲੱਗਦਾ, ਫਿਰ ਵੀ ਉਹ ਫਿਰ ਵੀ ਦੂਜੀ ਵਾਰੀ ਜੇ ਤੁਸੀਂ ਤਲਾਕ ਕਹਿੰਦੇ ਤਾਂ ਤਲਾਕ ਫਿਰ ਵੀ ਨੀ
1: ਜੀ, ਉਹ ਵਾਰਨਿੰਗ ਹੋ ਗਈ ਜੀ, ਮਤਲਬ ਕਿ ਬਿਲਕੁਲ
2: ਹਾਂ ਹਾਂ ਸਿਗਨਲ ਅੱਗੇ ਆ ਰਿਹਾ ਆ, ਪਹਿਲੋ ਵਨ ਟਾਈਮ ਹੋ ਗਿਆ, ਸੈਕਿੰਡ ਟਾਈਮ ਹੋ ਗਿਆ
1: ਜੀ,
2: ਫਿਰ ਉਹ ਤੋਂ ਲਾਸਟ ਜਿਹੜਾ ਤੀਸਰਾ ਤਲਾਕ ਜਿਹੜਾ ਉਹ ਤੀਸਰੇ ਮਹੀਨੇ ਦੇ ਵਿੱਚ ਜਾ ਕੇ ਹੈਗਾ
1: ਜੀ,
2: ਇਹ ਨੀ ਕਹਿੰਦਾ ਇੱਕ ਸੈਕਿੰਡ ਜੇ ਦੇ ਵਿੱਚ ਤੁਸੀਂ ਤਿੰਨ ਤਲਾਕ ਤਲਾਕ ਤਲਾਕ
1: ਜੀ,
2: ਐਵੇਂ ਨੀ ਹੁੰਦਾ, ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਜਿਹੜੇ ਮੈਂ ਕਹਿੰਦਾ ਜਿਹੜੇ ਐਵੇਂ ਕਹਿੰਦੇ ਹੈਗੇ
1: ਜੀ
2: ਹੋ ਗਿਆ ਤਾਂ ਉਹਨਾਂ ਨੂੰ ਕੋਈ ਨਹੀਂ ਵੀ ਮਾਲੂਮ ਆ, ਤਾਂ ਪਤਾ ਨੀ ਕਿੱਥੋਂ ਉਹਨਾਂ ਨੇ ਗੱਲਾਂ ਕੱਢ ਕੇ
1: ਜੀ,
2: ਤੇ ਇਹ ਚੀਜ਼ਾਂ ਹੈਗੀਆਂ ਉਹਦਾ ਅਰਸਾ ਆ, ਤੇ ਤੀਸਰਾ ਮਹੀਨੇ ਦੇ ਵਿੱਚ ਜਾ ਕੇ ਫਿਰ ਵੀ ਜਿਹੜਾ ਤੁਹਾਡੇ ਵਿੱਚ ਕੋਈ ਜਿਹੜੀ ਅਣਬਣ ਹੀ ਰਹਿੰਦੀ ਆ, ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ
1: ਜੀ,
2: ਕੀ ਹੋਇਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ, ਫਿਰ ਤਾਂ ਫਾਸਲਾ ਤਾਂ ਹੈ ਹੀ ਆ,
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ, ਫਿਰ ਜਦੋਂ ਨਹੀਂ ਫੈਸਲਾ ਹੁੰਦਾ ਤੇ ਫਿਰ ਫਾਸਲਾ ਹੀ ਹੁੰਦਾ ਹੁੰਦਾ ਆ, ਕੁਛ ਨੀ ਹੁੰਦਾ ਹੁੰਦਾ, ਤੇ ਉਹ ਜਿਹੜਾ ਫਿਰ ਫਾਸਲਾ ਜਦੋਂ ਹੁੰਦਾ ਆ ਤਾਂ ਫਿਰ ਉਹ ਤੀਸਰਾ ਤਲਾਕ ਆ, ਤੁਸੀਂ ਕਹਿੰਦੇ ਵੀ ਹੁਣ ਤਾਂ ਹੱਦੀ ਹੋ ਗਈ ਆ, ਸਿਰੋਂ ਪਾਣੀ ਟੱਪ ਗਿਆ ਹੈਗਾ
1: ਜੀ,
2: ਤੇ ਜਾਂ ਤੈਨੂੰ ਤਲਾਕ ਦਿੱਤਾ ਹੈਗਾ, ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਐਕਸੈਪਟੇਬਲ ਹੁੰਦਾ ਅਸਮਾਨੀ ਕਿਤਾਬ ਦੇ ਮੁਤਾਬਕ,
1: ਕਾਗਜ਼ੀ ਕਾਰਵਾਈ ਸ਼ੁਰੂ ਹੋ ਜਾਂਦੀ ਫਿਰ ਜੀ,
2: ਹਾਂ ਕਾਗਜ਼ੀ ਕਾਰਵਾਈ ਵੀ ਤੁਸੀਂ ਫਿਰ ਉਹਨਾਂ ਦੀ ਜਿਹੜੀ ਅਦਾਲਤ ਹੈ ਇਸਲਾਮਿਕ
1: ਜੀ ਪੰਚਾਇਤ ਆ ਜਾਂ ਕੁਝ ਵੀ ਲੱਗਦਾ ਕਬੀਲਾ ਹੈ ਜੀ,
2: ਦਾਰੁਲ ਕਦਾ, ਹਾਂ ਸਾਡੇ ਇੱਥੇ ਦਾਰੁਲ ਕਦਾ ਕਹਿ ਦਿੰਦੇ ਹੈਗੇ
1: ਜੀ,
2: ਤੇ ਉਹ ਜਿਹੜਾ ਹੈਗਾ ਇਸਲਾਮੀ ਕੋਰਟ ਜਿਹੜੀ ਹੈਗੀ ਆ, ਫਿਰ ਉਹ ਵੀ ਇਸਲਾਮੀ ਕੋਰਟ, ਇਹ ਦੂਸਰੀ ਕੋਰਟ ਨਹੀਂ ਮਿਲਿਆ ਜਿਹੜਾ ਹੈਗਾ
1: ਜੀ,
2: ਜਾਂ ਹਿੰਦੂਇਜ਼ਮ ਜਾਂ ਦੂਸਰੇ ਦੇ ਵਿੱਚੋਂ ਜਾ ਕੇ ਤੁਸੀਂ,
1: ਬਿਲਕੁਲ
2: ਇਸਲਾਮਿਕ ਕੋਰਟ,
1: ਹਾਂ
2: ਕਿਉਂਕਿ ਉਹਦੇ ਵਿੱਚ ਲਿਖਿਆ ਆ, ਤੇ ਉਹ ਫਿਰ ਉਹ ਕਾਨੂੰਨ ਪਾਸ ਕਰੇ ਕਿ ਲੈ ਵੀ ਇਹਨਾਂ ਦੀ ਕਿਸੇ ਪਾਸੇ ਗੱਲ ਨਹੀਂ ਲੱਗੀ, ਤਾਂ ਹੁਣ ਇਹ ਜਿਹੜਾ ਹੈਗਾ ਸਿਰੋਂ ਪਾਣੀ ਟੱਪ ਗਿਆ ਤੇ ਹੁਣ ਇਹ ਅਲੱਗ ਹੋ ਜਾਣ ਚ ਹੀ ਫਾਇਦਾ
1: ਜੀ,
2: ਤੇ ਬੰਦਾ ਵੀ ਇਹ ਸੋਚ ਲਵੇ ਵੀ ਲੈ ਵੀ ਇਹ ਹੁਣ ਸਿਰੋਂ ਪਾਣੀ ਟੱਪਿਆ ਤੇ ਹੁਣ ਜਿਹੜਾ ਹੈਗਾ ਨਾ ਕੀ ਕਹਿੰਦੇ ਹੁੰਦੇ ਆ ਵੀ ਸੁਲਾ ਸਫਾਈ ਦੇ ਨਾਲ ਹੀ ਦੂਰ ਹੋ ਜਾਓ ਤਾਂ ਚੰਗਾ ਹੈਗਾ,
1: ਹਨਾ
2: ਐਵੇਂ ਜਿਹੜਾ ਉਹਨੂੰ ਵੀ ਪਰੇਸ਼ਾਨ ਕਰਨਾ ਆਪ ਵੀ ਪਰੇਸ਼ਾਨ ਹੋਣਾ, ਤੇ ਤੀਸਰਾ ਜਿਹੜਾ ਤਲਾਕ ਆ ਉਹ ਐਕਸੈਪਟੇਬਲ ਹੁੰਦਾ ਤੇ ਕੋਰਟ ਜਿਹੜਾ ਕਾਜ਼ੀ ਜਿਹੜਾ ਹੈਗਾ ਉਹ ਇਸ ਚੀਜ਼ ਦਾ ਜਿਹੜਾ ਫਾਈਨਲਾਈਜ਼ ਕਰਦਾ,
1: ਡਿਸੀਜਨ
2: ਦੇ ਦਿੰਦਾ ਹੈਗਾ,
1: ਬਿਲਕੁਲ
2: ਤਮਾਮ ਸਬੂਤਾਂ ਔਰ ਗਵਾਹਾਂ ਨੂੰ ਮੱਦੇ ਨਜ਼ਰ ਰੱਖ ਕੇ
1: ਜੀ,
2: ਹਨਾ ਤੇ ਫਿਰ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਵੀ ਠੀਕ ਹੈ ਤਲਾਕ, ਉਹ ਫਿਰ ਦੂਰ ਹੋ ਜਾਂਦੇ ਹੈਗੇ ਆ, ਫਿਰ ਫੈਸਲਾ ਨਾ ਹੋ ਸਕਿਆ ਤਾਂ ਫਾਸਲਾ ਹੋ ਜਾਏਗਾ, ਫਿਰ ਫੈਸਲਾ ਤਾਂ ਹੋ ਗਿਆ, ਫਿਰ ਫਾਸਲਾ ਜਿਹੜਾ ਫਾਸਲਾ ਵੀ ਹੋ ਗਿਆ ਤਾਂ ਫੈਸਲਾ ਵੀ ਹੋ ਗਿਆ,
1: ਬਿਲਕੁਲ
2: ਹੈਗੀਆਂ ਜੀ, ਇਹ ਹੈਗਾ ਆਪਣਾ ਵੀਰ ਭੁਪਿੰਦਰ ਜੀ,
1: ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕੀਤੀ ਤੁਸੀਂ,
2: ਥੈਂਕ ਯੂ ਸੋ ਮਚ। ਜਿਹੜੀ ਚੀਜ਼ ਦਾ ਪਤਾ, ਕਿਉਂਕਿ ਮੈਂ ਹੁਣ ਇਹਨਾਂ ਦੇ ਵਿੱਚ ਹੀ ਰਹਿੰਦਾ, ਮੈਨੂੰ
1: ਬਿਲਕੁਲ
2: ਇਹਨਾਂ ਦਾ ਪਤਾ ਉਹ ਆਪਾਂ ਦੱਸ ਦਿਆ। ਜਿਹੜੀ ਚੀਜ਼ ਦਾ ਪਤਾ ਨੀ ਉਹ ਵੱਲਾਹੁ ਆਲਮ ਮੈਂ ਕਹਿ ਦਿੰਦਾ ਹੁੰਦਾ,
1: ਬਿਲਕੁਲ
2: ਵੱਲਾਹੁ ਆਲਮ ਦਾ ਮਤਲਬ ਹੁੰਦਾ ਵੀ ਬਈ ਮੈਨੂੰ ਨੀ ਪਤਾ,
1: ਮੈਨੂੰ ਨੀ ਪਤਾ, ਬਿਲਕੁਲ।
2: ਹਾਂ
1: ਤੇ ਕੀ ਸਾਂਝਾ ਕਰਨਾ ਚਾਹੋਗੇ? ਹਾਂਜੀ
2: ਥੋੜਾ ਜਿਹਾ ਰੂਹਦਾਰੀ ਕਰ ਲਈਏ।
1: ਆਜੋ ਆਉਣ ਦਿਓ ਆਉਣ ਦਿਓ।
2: ਹਾਂਜੀ ਸੂਫੀ ਕਲਾਮ ਥੋੜਾ ਜਿਹਾ ਆਪਾਂ ਸ਼ੇਅਰ ਕਰ ਦਈਏ
1: ਜੀ।

ਕਰੀ ਨਹੀਂ ਲੋਕ ਹੱਸਦੇ ਦੇਖੇ ਨੇ ਬਹੁਤ ਪਰ ਸੁਖ ਕਿਸੇ ਯਾਰ ਦੇ ਨਹੀਂ ਜਦ ਅੱਖ ਬੰਦ ਕਰਕੇ ਦੇਖਿਆ ਅੰਦਰ

0: कमर पर महका चांदनी। थैंक यू सो मच।
1: थैंक यू जी, थैंक यू।
0: हमेशा जींदे वास्ते
1: बहुत बहुत शुक्रिया मामा जी। थैंक यू, शुक्रिया जी, सोहनी सांझ दे लई जी। जी दोस्तो, ए सन मोहम्मद जी जुड़े सन ते अपनी गलबात भी करके गए ने, नाल नाल सूफी कलाम भी साझा करके गए ने। ते लो आपां विदेशी खबरां दे वल नूं वधदे आं, ते उस तों बाद जे समां इजाजत देवेगा तां कुछ बच्चियां दी नाल गल करदे आं जी। उस तों ते जो दुनियादारी दे विच हालात बन रहे ने, बच्चे जिहड़े ने घबराए ने, परेशान ने, होर सारा सिलसिला चल रहा। ते पाकिस्तान दी गल कर रहा सी मैं, उन्हां दी खबर लैके फिर आपां अगे वधदे आं। पाकिस्तान सिख शरधालुआं नूं अटारी वाघा रस्ते भारत भेजण दी मंग ने जोर फड़िया। पाकिस्तान सिख शरधालुओं नूं हवाई रस्ते दे राहीं भारत आउण तों रोके जाण दे कुछ दिनां दे बाद हुण भारत ते पाकिस्तान दोवां पासिआं तों ही जिहड़ा पाक सरकार नूं जिहड़ा अपील करन दी मंग जोर फड़ रही है। सिख शरधालुआं नूं अटारी वाघा सरहद जिहड़ा ਦੇ ਜ਼ਮੀਨੀ ਰਸਤੇ ਦੇ ਰਾਹੀਂ ਭਾਰਤ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੁਣਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿਚ ਜ਼ਿਆਦਾਤਰ ਸਿੱਖ ਆਬਾਦੀ ਮੱਧਮ ਆਮਦਨ ਵਾਲੇ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ ਤੇ ਖਾੜੀ ਦੇਸ਼ਾਂ ਦੇ ਰਾਹੀਂ ਭਾਰਤ ਦੇ ਲਈ ਹਵਾਈ ਯਾਤਰਾ ਉਨ੍ਹਾਂ ਦੇ ਲਈ ਬਹੁਤ ਮਹਿੰਗੀ ਸਾਬਤ ਹੁੰਦੀ ਹੈ ਤੇ ਨਾਲ ਉਨ੍ਹਾਂ ਦੇ ਜੇਬ ਦੇ ਉੱਤੇ ਭਾਰੀ ਬੋਝ ਪੈਂਦਾ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਉਨ੍ਹਾਂ ਦੀ ਜ਼ਮੀਨੀ ਯਾਤਰਾ ਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ। ਇਹਦੇ ਵਿਚ ਨਾ ਪਾਕਿਸਤਾਨ ਬਹੁਤ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਕਿਉਂਕਿ ਏਅਰ ਟ੍ਰੈਫਿਕ ਜਿਹੜਾ ਉਨ੍ਹਾਂ ਨੇ ਬੰਦ ਕੀਤਾ ਹੋਇਆ, ਜਿੱਦਾਂ ਭਾਰਤ ਨੇ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਤੇ ਜਿਹੜੀਆਂ ਉੱਪਰ ਦੀ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਦੀ ਜਿਹੜੀਆਂ ਫਲਾਈਟਾਂ ਲੰਘਦੀਆਂ ਨੇ ਉਹਨਾਂ ਨੂੰ ਏਅਰ ਦੇ ਵਿੱਚੋਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਫਲਾਈਟਾਂ ਲੰਘਦੀਆਂ ਨੇ ਉਹ ਡਬਲ ਕਮਾਈ ਇਸ ਵਕਤ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਭਾਰਤ ਸਰਕਾਰ ਭਾਰਤੀ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਇਜਾਜ਼ਤ ਦੇ ਰਹੀ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਵੀ ਆਪਣੀ ਸਿੱਖ ਸੰਗਤ ਦੇ ਲਈ ਅਜਿਹਾ ਹੀ ਰਸਤਾ ਅਪਣਾਉਣਾ ਚਾਹੀਦਾ ਹੈ। ਵੀਰਵਾਰ ਦੇਰ ਰਾਤ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਭਾਰਤ ਆ ਰਹੇ ਘੱਟੋ ਘੱਟ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ਦੇ ਉੱਤੇ ਸ਼ਾਰਜਾ ਜਾਣ ਵਾਲੀ ਉਡਾਣ ਦੇ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਵੱਲੋਂ ਜਿਹੜਾ ਸੀਗਾ ਬਿਨਾਂ ਨੋ ਅਬਜੈਕਸ਼ਨ ਜਿਹੜਾ ਸਰਟੀਫਿਕੇਟ NOC ਜਿਹੜੀ ਹੈ ਉਹਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਵੈਧ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਨਿਰਾਸ਼ ਜਿਹੜਾ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪੈ ਗਿਆ ਸੀ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਥਿਤੀ ਦੇਖੀਏ ਤੇ ਉਹਦੇ ਵਿੱਚ ਪ੍ਰਵਾਸ ਦੇ ਉੱਤੇ ਲੱਗੇਗੀ ਲਗਾਮ। ਹੁਣ 7.5 ਲੱਖ ਤੋਂ ਵੱਧ ਕਟੌਤੀ ਤੇ 26 ਦੇਸ਼ਾਂ ਦੇ ਉੱਤੇ ਰੋਕ ਦੀ ਤਿਆਰੀ ਉਹਨਾਂ ਕਰ ਲਈ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਤੇ ਦੇਸ਼ ਦੀ ਪ੍ਰਵਾਸ ਨੀਤੀ ਦੇ ਬਾਰੇ ਵਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਪੌਲਿਨ ਹੈਂਸਨ ਨੇ ਜਿਹੜਾ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪਹਿਲੇ 3 ਸਾਲਾਂ ਦੇ ਦੌਰਾਨ ਸ਼ੁੱਧ ਪ੍ਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਹੱਦ ਜਿਹੜੀ ਹੈ 1,30,000 ਤੱਕ ਜਿਹੜਾ ਰੱਖਣ ਦਾ ਸੁਝਾਅ ਦਿੱਤਾ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026 ਤੇ 2027 ਦੇ ਲਈ ਸ਼ੁੱਧ ਪ੍ਰਵਾਸ ਦਾ ਟੀਚਾ 2.45 ਲੱਖ ਜਾਣੀ ਕਿ 2,45,000 ਤੇ 2027-28 ਦੇ ਵਿੱਚ 2,25,000 ਜਿਹੜਾ ਨਿਰਧਾਰਿਤ ਕੀਤਾ ਗਿਆ। ਹੈਂਸਨ ਨੇ ਦੀ ਜਿਹੜੀ ਇਸ ਯੋਜਨਾ ਦੇ ਵਿੱਚ 26 ਦੇਸ਼ਾਂ ਤੋਂ ਪ੍ਰਵਾਸ ਦੇ ਉੱਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ ਗਈ। ਇਨ੍ਹਾਂ ਮੁਲਕਾਂ ਦੇ ਵਿੱਚ ਅਫਗਾਨਿਸਤਾਨ, ਬਹਿਰੀਨ, ਬੇਲਾਰੂਸ, ਬੁਰਕੀਨਾ ਫਾਸੋ, ਕੇਂਦਰੀ ਅਫਰੀਕੀ ਗਣਰਾਜ ਚਾਂਡ, ਕਾਂਗੋ ਲੋਕਤੰਤਰੀ ਗਣਰਾਜ ਹੈਤੀ ਤੇ ਇਰਾਨ, ਇਰਾਕ, ਕੁਵੈਤ, ਲਿਬਨਾਨ, ਲਿਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ, ਯੂਕਰੇਨ, ਵੈਨਜ਼ੂਏਲਾ ਅਤੇ ਜਮਨ ਜਿਹੜੇ ਸ਼ਾਮਲ ਨੇ। ਪਾਰਟੀ ਦਾ ਤਰਕ ਇਹਦੇ ਪਿੱਛੇ ਹੈ ਕਿ ਕਦਮ ਦੇ ਨਾਲ ਰਿਹਾਇਸ਼ੀ ਘਰਾਂ ਇਸ ਕਦਮ ਨਾਲ ਰਿਹਾਇਸ਼ੀ ਘਰਾਂ ਦੀ ਜਿਹੜੇ ਕਿਰਾਏ ਹੈ ਤੇ ਬੁਨਿਆਦੀ ਢਾਂਚੇ ਦੇ ਉੱਤੇ ਪੈ ਰਿਹਾ ਦਬਾਅ ਜਿਹੜਾ ਘੱਟ ਹੋਵੇਗਾ। ਦੂਜੇ ਪਾਸੇ ਸਿਹਤ, ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਨਾਲ ਜੁੜੇ ਮਾਹਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਕੀਤੇ ਜਾਣ ਨਾਲ ਕਾਮਿਆਂ ਦੀ ਭਾਰੀ ਘਾਟ ਪੈਦਾ ਹੋ ਸਕਦੀ ਹੈ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਜਿਹੜਾ ਉਹਨੂੰ ਕਰਨਾ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਦਾ ਮਾਹੌਲ ਹੈ ਤੇ ਸਾਊਦੀ ਜਿਹੜੀ ਹੈ ਆਇਲ ਪਾਈਪਲਾਈਨ ਹੈ ਸ਼ਟਡਾਊਨ ਕੀਤੀ ਗਈ ਹੈ। ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਹਮਲੇ ਦੇ ਵਿਚ ਨੁਕਸਾਨੀ ਗਈ ਸੀ, ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਦੇ ਵਿਚ ਕਈ ਹਫ਼ਤੇ ਲੱਗ ਸਕਦੇ ਹੈ। ਇਹ ਪਾਈਪਲਾਈਨ ਪੂਰਬ ਪੱਛਮੀ ਪਾਸਿਓਂ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਦੇ ਲਈ ਬਹੁਤ ਖਾਸ ਹੈ, ਜਿਸ ਦੇ ਤਹਿਤ ਉਹ ਆਪਣੇ ਤੇਲ ਦੀ ਜਿਹੜੀ ਹੈ ਬਰਾਮਦ ਨੂੰ ਲਾਲ ਸਾਗਰ ਦੇ ਵੱਲ ਮੋੜਦੀ ਹੈ। ਇਹ ਪਾਈਪਲਾਈਨ ਫਾਰਸ ਦੀ ਖਾੜੀ ਦੇ ਵਿਚ ਸਥਿਤ ਹੋਰਮੁਜ਼ ਜਲ ਮਾਰਗ ਤੋਂ ਦੂਜੇ ਪਾਸੇ ਹੈ ਤੇ 1200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪ੍ਰਤੀ ਦਿਨ 7 ਮਿਲੀਅਨ ਬੈਰਲ ਤੱਕ ਤੇਲ ਲੈ ਕੇ ਜਾ ਸਕਦੀ ਹੈ। ਇਰਾਕ ਦੇ ਵਿਚ ਇਰਾਨ ਸਮਰਥਿਤ ਜਿਹੜੇ ਨੇ ਮਲੇਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ ਦੇ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਠੀਕ ਕਰਨ ਦੇ ਵਿਚ 3 ਤੋਂ 5 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਦੇ ਵਿਚ ਇਕ ਵੱਡੀ ਪੰਪਿੰਗ ਸਹੂਲਤ ਦੀ ਮੁਰੰਮਤ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲਣ ਦੇ ਦੌਰਾਨ ਇਹ ਲਾਈਨ ਅੰਸ਼ਕ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ। ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਜਿਹੜਾ ਸ਼ਰਤ ਦੇ ਉੱਤੇ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਅਰਾਮਕੋ ਜਿਹੜੀ ਕੰਪਨੀ ਹੈ ਉੱਥੇ ਦੀ, ਅਰਾਮਕੋ ਕੰਪਨੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ। ਪਾਈਪਲਾਈਨ ਨੂੰ ਚਲਾਉਣ ਵਾਲੀ ਸਾਊਦੀ ਤੇਲ ਕੰਪਨੀ ਅਰਾਮਕੋ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਦੇ ਦੁਆਰਾ ਜਿਹੜਾ ਚਲਾਏ ਜਾ ਰਹੇ ਸੈਂਟਰ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ, ਜੋ ਕਿ ਦੇਸ਼ ਦੇ ਵਿੱਚ ਵਿਦੇਸ਼ੀ ਮੀਡੀਆ ਦੀ ਦੇਖਭਾਲ ਕਰਦਾ, ਉਹਨੇ ਕਿਹਾ ਕਿ ਉਹ ਜਿਹੜਾ ਇਸ ਜਾਂਚ ਨੂੰ ਦੇਖ ਰਿਹਾ ਹੈ ਤੇ ਪਾਈਪਲਾਈਨ ਦੀ ਮੁਰੰਮਤ ਦੇ ਵਿੱਚ ਕਿੰਨਾ ਸਮਾਂ ਅੱਗੇ ਲੱਗੇਗਾ। ਦੂਸਰੇ ਪਾਸੇ ਯੂਕੇ ਦੀ ਗੱਲ ਕਰ ਲਈਏ, ਟੁੱਟ ਗਈ ਤੜੱਕ ਕਰਕੇ ਟੁੱਟਣ ਕੰਢੇ ਪਹੁੰਚ ਗਿਆ ਯੂਕੇ, ਬਣਨਗੇ 3 ਨਵੇਂ ਦੇਸ਼। ਬ੍ਰਿਟੇਨ ਦੇ 319 ਸਾਲਾਂ ਪੁਰਾਣੇ ਢਾਂਚੇ ਦੇ ਢਹਿ ਢੇਰੀ ਹੋਣ ਦੇ ਸੰਕੇਤ ਜਿਹੜੇ ਦਿਖਾਈ ਦੇਣ ਲੱਗ ਪਏ ਨੇ। ਦਰਅਸਲ ਬ੍ਰਿਟੇਨ ਦੀ ਜਿਹੜੀ ਸਥਾਪਨਾ ਹੈ 1707 ਦੇ ਵਿੱਚ ਇੰਗਲੈਂਡ ਅਤੇ ਸਕਾਟਲੈਂਡ ਦੇ ਸੰਘ ਦੇ ਦੁਆਰਾ ਕੀਤੀ ਗਈ। ਅੱਜ ਯੂਨਾਈਟਿਡ ਕਿੰਗਡਮ ਯੂਕੇ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਸ਼ਾਮਲ ਨੇ। ਇਨ੍ਹਾਂ ਦੇ ਵਿੱਚੋਂ ਇੰਗਲੈਂਡ ਨੂੰ ਛੱਡ ਕੇ ਪਹਿਲੀ ਵਾਰ ਬਾਕੀ ਦੇਸ਼ਾਂ ਦੇ ਰਾਸ਼ਟਰਵਾਦੀ ਪਾਰਟੀਆਂ ਦੇ ਨੇਤਾ ਇਕੱਠੇ ਹੋ ਗਏ ਨੇ, ਜੋ ਬ੍ਰਿਟੇਨ ਤੋਂ ਜਿਹੜਾ ਵੱਖ ਹੋਣਾ ਚਾਹੁੰਦੇ ਹੈ। ਇਸ ਦੇ ਲਈ ਤਿੰਨੋਂ ਨੇਤਾ ਅੱਜ ਭਾਵ ਸੋਮਵਾਰ ਨੂੰ ਵੇਲਸ ਦੇ ਕਾਰਡਿਫ ਦੇ ਵਿੱਚ ਜਿਹੜਾ ਮਿਲੇ ਨੇ। ਕਾਰਡਿਫ ਦੇ ਵਿੱਚ ਉਹ ਜਨਮਤ ਸੰਗ੍ਰਹਿ ਦੇ ਅਧਿਕਾਰ ਦੇ ਉੱਤੇ ਇੱਕ ਸਾਂਝਾ ਐਲਾਨ ਕਰਨਗੇ। ਇਸ ਮੀਟਿੰਗ ਦੇ ਵਿੱਚ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵੀਨੀ, ਵੇਲਸ ਦੇ ਪਹਿਲੇ ਮੰਤਰੀ ਰਨੈਪ ਯੂਰਵਰਥ ਤੇ ਉੱਤਰੀ ਆਇਰਲੈਂਡ ਦੇ ਪਹਿਲੇ ਮੰਤਰੀ ਮਿਸ਼ੇਲ ਓਨੀਲ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਪਹਿਲਾਂ ਹੀ ਤਿੰਨਾਂ ਦੇਸ਼ਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਚੁੱਕਿਆ ਹੈ। ਇਸ ਤਿੰਨ ਪੱਖੀ ਗੱਠਜੋੜ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਉੱਤੇ ਸਿੱਧਾ ਜਿਹੜਾ ਦਬਾਅ ਪਾਇਆ ਹੈ। ਬਰਹੈਮ ਜਿਹੜਾ ਹੈ ਉਹ ਬਰਨਹੈਮ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਬਣੇ ਹੈ ਤੇ ਹੁਣ ਵੱਡੀ ਮੁਸੀਬਤ ਦੇ ਵਿਚ ਆ ਚੁੱਕੇ ਹੈ। ਕਾਰਡਿਫ ਦੇ ਸੇਂਟ ਡੇਵਿਡ ਹੋਟਲ ਦੇ ਵਿਚ ਹੋਣ ਵਾਲੀ ਇਸ ਮੀਟਿੰਗ ਦੇ ਵਿਚ ਚਾਰ ਪ੍ਰਮੁੱਖ ਪਾਰਟੀਆਂ ਦੇ ਨੇਤਾ, ਅਰਥ ਵਿਵਸਥਾ, ਊਰਜਾ, ਯੂਰਪੀਅਨ ਯੂਨੀਅਨ ਜਿਹੜੀ ਹੈ ਅੰਤਰਰਾਸ਼ਟਰੀ ਸਹਿਯੋਗ ਅਤੇ ਸਵੈ ਨਿਰਣੇ ਦੇ ਅਧਿਕਾਰ ਦੇ ਉੱਤੇ ਇੱਕ ਵਿਸਤ੍ਰਿਤ ਰੋਡ ਮੈਪ ਜਿਹੜਾ ਪੇਸ਼ ਕਰਨਗੇ ਤੇ ਇਸ ਦੇ ਤਹਿਤ ਸਕਾਟਲੈਂਡ ਅਤੇ ਵੇਲਸ ਆਜ਼ਾਦੀ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਸੁਤੰਤਰ ਮੈਂਬਰ ਬਣਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਗੇ। ਉੱਤਰੀ ਆਇਰਲੈਂਡ ਆਇਰਲੈਂਡ ਗਣਰਾਜ ਦੇ ਨਾਲ ਰਲੇਵੇ ਰਾਹੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦਾ ਰਸਤਾ ਜਿਹੜਾ ਲੱਭੇਗਾ। ਸਕਾਟਿਸ਼ ਫਸਟ ਮਿਨਿਸਟਰ ਜੌਨ ਸਵੀਨੀ ਨੇ ਕਿਹਾ ਕਿ ਇੱਕ ਸਪਸ਼ਟ ਸੰਕੇਤ ਹੈ ਕਿ ਮੌਜੂਦਾ ਸਥਿਤੀ ਹੁਣ ਟਿਕਾਊ ਨਹੀਂ ਹੈ ਤੇ ਵੈਸਟਮਿਨਿਸਟਰ ਨੂੰ ਜਿਹੜਾ ਯੂਕੇ ਤੋਂ ਬਾਅਦ ਦੇ ਭਵਿੱਖ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸ ਨਵੇਂ ਗੱਠਜੋੜ ਨੇ ਵੈਸਟਮਿਨਿਸਟਰ ਦੀਆਂ ਜਿਹੜੀਆਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਇਹ ਵੀ ਦੇਖਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਬਰਨਹੈਮ ਯੂਕੇ ਨੂੰ ਟੁੱਟਣ ਤੋਂ ਰੋਕਣ ਦੇ ਲਈ ਕੀ ਕਦਮ ਅੱਗੇ ਚੁੱਕਦਾ ਹੈ ਤੇ ਟੈਲੀਗ੍ਰਾਫ ਨੇ ਰਿਪੋਰਟ ਦਿੱਤੀ ਹੈ ਕਿ ਗੁੱਡ ਫਰਾਈਡੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਆਇਰਿਸ਼ ਪੁਨਰ ਏਕੀਕਰਨ ਦੇ ਉੱਤੇ ਵੋਟਿੰਗ ਕਰਵਾਉਣ ਦਾ ਇੱਕ ਸੰਭਾਵੀ ਰਸਤਾ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਇਹ ਜਾਪਦਾ ਹੈ ਕਿ ਉੱਤਰੀ ਆਇਰਲੈਂਡ ਦੇ ਬਹੁਗਿਣਤੀ ਨਿਵਾਸੀ ਯੂਕੇ ਛੱਡਣ ਦੇ ਲਈ ਵੋਟ ਪਾਉਣਗੇ ਤਾਂ ਇੱਕ ਜਨਮਤ ਸੰਗ੍ਰਹਿ ਕਰਵਾਇਆ ਜਿਹੜਾ ਜਾਣਾ ਚਾਹੀਦਾ ਹੈ। ਟਰੰਪ ਨੇ ਵੀ ਜਿਹੜਾ ਆਇਰਲੈਂਡ ਦੇ ਰਲੇਵੇਂ ਦਾ ਸਮਰਥਨ ਕਰਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉੱਤਰੀ ਆਇਰਲੈਂਡ ਦੇ ਨਾਲ ਰਲੇਵੇਂ ਦਾ ਸਮਰਥਨ ਕਰਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਦੋਵਾਂ ਹਿੱਸਿਆਂ ਨੂੰ ਦੁਬਾਰਾ ਏਕੀਕਰਨ ਹੁੰਦਾ ਦੇਖਣਾ ਚਾਹੁੰਦਾ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰ ਹੋਣਾ ਚਾਹੀਦਾ ਤੇ ਇਸ ਦੇ ਲਈ ਇਹ ਜਲਦੀ ਹੋਣਾ ਚਾਹੀਦਾ, ਯਾਨੀ ਕਿ ਉਹ ਵੀ ਇੰਗਲੈਂਡ ਨੂੰ ਤੋੜ ਕੇ ਖੁਸ਼ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਔਰਤ ਦਾ ਕਤਲ ਹੋਇਆ ਤੇ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਨੂੰ ਲੈ ਕੇ ਭੱਖ ਗਈ ਹੈ ਸਿਆਸਤ ਤੇ ਪਾਈਪ ਬਚਿਆਂ ਤੂੰ ਵੀ ਨਹੀਂ ਹੈ ਟਰੰਪ ਸਾਹਿਬ। ਅਗਾਮੀ ਮਿਡ ਟਰਮ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਵਿਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵਿਵਾਦ ਜਿਹੜਾ ਭਖ ਰਿਹਾ ਹੈ। ਅਮਰੀਕਾ ਵਿਚ ਮੱਧਕਾਲੀ ਚੋਣਾਂ ਮਿਡ ਟਰਮ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਇਕ ਔਰਤ ਦੇ ਕਤਲ ਦਾ ਮਾਮਲਾ ਵੱਡਾ ਸਿਆਸੀ ਮੁੱਦਾ ਬਣ ਚੁੱਕਿਆ ਹੈ, ਜਿਸਦੇ ਵਿਚ ਇਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਯੂ ਐਸ ਟ੍ਰਿਬਿਊਨ ਨਿਊਜ਼ ਸਰਵਿਸ ਦੇ ਮੁਤਾਬਕ ਕੈਲੀਫੋਰਨੀਆ ਦੇ ਵਿਚ 38 ਸਾਲਾਂ ਭਾਰਤੀ ਮੂਲ ਦੀ ਔਰਤ ਸ਼ਾਲੀਨੀ ਠਾਕੁਰ ਦੀ ਜਿਹੜੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਤੇ ਸਰਹੱਦੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣ ਲੱਗ ਪਏ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਦੀ ਜਿਹੜੀ ਹੈ ਵੈਬਸਾਈਟ ਦੇ ਉੱਤੇ ਜਾਰੀ ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਦੇਸ਼ ਦੇ ਵਿਚ ਛੱਡੇ ਗਏ ਇਕ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿਚ ਇਕ ਔਰਤ ਦਾ ਗੋਲੀ ਮਾਰ ਕੇ ਕਤਲ ਕੀਤਾ। DHS ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਇਸ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿਚ ਇਕ ਜਿਹੜਾ 38 ਸਾਲਾ ਔਰਤ ਨੂੰ ਪਰੇਸ਼ਾਨ ਕੀਤਾ ਤੇ ਉਸਦਾ ਪਿੱਛਾ ਕੀਤਾ ਤੇ ਫਿਰ ਉਸਦਾ ਕਤਲ ਕਰਤਾ। ਜਦੋਂ ਪੁਲਿਸ ਨੇ ਉਸਨੂੰ ਘੇਰਿਆ ਤਾਂ ਉਸਨੇ ਖੁਦ ਨੂੰ ਹੀ ਗੋਲੀ ਮਾਰ ਲਈ ਤੇ ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਬਾਈਡਨ ਪ੍ਰਸ਼ਾਸਨ ਇਸ ਕਾਤਲ ਨੂੰ ਸਾਡੇ ਦੇਸ਼ ਦੇ ਵਿਚ ਨਾ ਛੱਡਦਾ ਤਾਂ ਇਸ ਦੁਖਾਂਤ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ। ਸੈਕਚੁਆਰੀ ਸਿਆਸਤਦਾਨਾਂ ਨੂੰ ਉਨ੍ਹਾਂ ਲਾਪਰਵਾਹ ਨੀਤੀਆਂ ਨੂੰ ਖਤਮ ਕਰਨਾ ਚਾਹੀਦਾ ਜੋ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਦੀਆਂ ਨੇ ਤੇ ਸਾਡੀ ਹਮਦਰਦੀ ਪੀੜਤ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਮਤਲਬ ਕਿ ਟਰੰਪ ਸਾਹਿਬ ਟੇਢੇ ਢੰਗ ਦੇ ਨਾਲ ਫਾਇਦਾ ਲੈਣਾ ਚਾਹੁੰਦੇ ਨੇ, ਭਾਈ ਮੈਂ ਪ੍ਰਵਾਸ ਨੀਤੀਆਂ ਲਿਆਂਦੀਆਂ ਤੇ ਤੁਸੀਂ ਸੇਫ ਹੋ, ਤੁਹਾਨੂੰ ਹੀ ਅਸੀਂ ਬਚਾ ਸਕਦੇ ਹਾਂ, ਟਰੰਪ ਹੀ ਬਚਾ ਸਕਦਾ ਕੋਈ ਹੋਰ ਨਹੀਂ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਤੇ ਉਹਨਾਂ ਨੂੰ ਹਿੰਦੂਆਂ ਨੂੰ ਉਹੀ ਬਚਾ ਸਕਦੇ ਨੇ ਤੇ ਆਪਣੇ ਸਮਰਥਕਾਂ ਨੂੰ ਕਹਿ ਰਹੇ ਨੇ ਭਾਈ ਮੈਂ ਹੀ ਬਚਾ ਸਕਦਾ ਤੇ ਆਪਾਂ ਸਾਰੇ ਹੀ ਪ੍ਰਵਾਸੀ ਬਾਹਰ ਕੱਢਣੇ ਆ। ਘਟਨਾ ਤੋਂ ਬਾਅਦ DHS ਨੇ ਸਾਬਕਾ ਬਾਈਡਨ ਪ੍ਰਸ਼ਾਸਨ ਦੀਆਂ ਪ੍ਰਵਾਸ ਨੀਤੀਆਂ ਦੀ ਨਿੰਦਾ ਕਰਦਿਆਂ ਦੱਸਿਆ ਕਿ ਸ਼ੱਕੀ ਨੂੰ ਸਰਹੱਦ ਦੇ ਉੱਤੇ ਪਹਿਲੀ ਵਾਰ ਫੜੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਰੋਹਿਤ ਅਗਸਤ 2023 ਦੇ ਵਿਚ ਆਰੀਜ਼ੋਨਾ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿਚ ਦਾਖਲ ਹੋਇਆ ਸੀ ਤੇ US ਬਾਰਡਰ ਪੈਟਰੋਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿਚ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਦੇਸ਼ ਦੇ ਵਿਚ ਛੱਡ ਦਿੱਤਾ ਗਿਆ। 22 ਸਾਲਾਂ ਭਾਰਤੀ ਨਾਗਰਿਕ ਰੋਹਿਤ ਦੇ ਵੱਲੋਂ ਕਈ ਮਹੀਨਿਆਂ ਤੱਕ ਪਿੱਛਾ ਕੀਤੇ ਜਾਣ ਤੋਂ ਬਾਅਦ 8 ਸਤੰਬਰ ਨੂੰ ਸੈਕਰਾਮੈਂਟੋ ਕਾਉਂਟੀ ਦੇ ਵਿਚ ਇਕ ਪਨੇਰਾ ਬ੍ਰੈਂਡ ਦੇ ਬਾਹਰ ਠਾਕੁਰ ਨੂੰ ਗੋਲੀ ਮਾਰ ਕੇ ਮਾਰ ਸੁੱਟਿਆ ਤੇ ਅਦਾਲਤੀ ਰਿਕਾਰਡ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਨੁਸਾਰ ਕਈ ਵਾਰ ਡਰਾਉਣ ਵਾਲੀਆਂ ਘਟਨਾਵਾਂ ਤੋਂ ਬਾਅਦ ਠਾਕੁਰ ਨੇ ਮਈ ਦੇ ਵਿਚ ਰੋਹਿਤ ਵਿਰੁੱਧ ਰੋਕਥਾਮ ਆਦੇਸ਼ ਜਿਹੜੇ ਨੇ ਸੰਜਮ ਹੁਕਮ ਵੀ ਪ੍ਰਾਪਤ ਕੀਤਾ। DHS ਜਿਹੜਾ ਹੈ ਉਹਦੇ ਜਾਂਚਕਰਤਾਵਾਂ ਨੇ ਕਿਹਾ ਕਿ ਰੋਹਿਤ ਨੇ ਕਥਿਤ ਤੌਰ ਦੇ ਉੱਤੇ ਉਸਦੀ ਗੱਡੀ ਉੱਤੇ ਲੁਕਾਏ ਗਏ ਐਪਲ ਏਅਰ ਟੈਗ ਜਿਹੜਾ ਰਾਹੀਂ ਉਸਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ, ਬਿਨਾਂ ਇਜਾਜ਼ਤ ਦੇ ਉਸਦੇ ਅਪਾਰਟਮੈਂਟ ਦੀ ਚਾਬੀ ਦੀ ਨਕਲ ਪ੍ਰਾਪਤ ਕੀਤੀ, ਉਸਦੇ ਘਰ ਦੇ ਬਾਹਰ ਦੇਰ ਤੱਕ ਉਡੀਕ ਕੀਤੀ, ਨਿਯਮਤ ਤੌਰ ਦੇ ਉੱਤੇ ਉਸਦੇ ਕੰਮ ਵਾਲੀ ਥਾਂ ਦਾ ਉਹਦੇ ਉੱਤੇ ਪਹੁੰਚਿਆ ਤੇ ਇੱਕ ਮੌਕੇ ਉੱਤੇ ਮਦਦ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਸਦੇ ਵਾਹਨ ਦੇ ਉੱਤੇ ਟਾਇਰ ਵੀ ਜਿਹੜਾ ਪੰਚਰ ਕਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਠਾਕੁਰ ਨੇ ਵਾਰ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਪ੍ਰਗਟ ਕੀਤਾ ਤੇ ਸ਼ੱਕੀ ਸ਼ਖਸ ਜਿਹੜਾ ਨਾਲ ਜੁੜੀਆਂ ਕਈ ਘਟਨਾਵਾਂ ਵੀ ਰਿਪੋਰਟ ਕੀਤੀਆਂ। ਇਹ ਗੋਲੀਬਾਰੀ 8 ਸਤੰਬਰ ਨੂੰ ਸੈਕਰਾਮੈਂਟੋ ਕਾਉਂਟੀ ਦੇ ਇੱਕ ਸ਼ਾਪਿੰਗ ਸੈਂਟਰ ਦੇ ਵਿਚ ਹੋਈ ਤੇ ਸਥਾਨਕ ਰਿਪੋਰਟਾਂ ਦੇ ਮੁਤਾਬਕ ਹੀ ਜਦੋਂ ਠਾਕੁਰ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਰੋਹਿਤ ਨੇ ਜਿਹੜਾ ਉਸ ਨੂੰ ਘੇਰ ਲਿਆ ਤੇ DHS ਦੇ ਬਿਆਨ ਦੇ ਵਿਚ ਕਿਹਾ ਗਿਆ ਕਿ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਉਸਦਾ ਪਿੱਛਾ ਕੀਤਾ ਤੇ ਕਈ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਭੱਜਣ ਤੋਂ ਜਿਹੜਾ ਪਹਿਲਾਂ ਉਸਨੂੰ ਨੇੜਿਓਂ ਦੁਬਾਰਾ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਸ਼ੱਕੀ ਤੱਕ ਪਹੁੰਚੇ ਤਾਂ ਉਸਨੇ ਆਪਣਾ ਵਾਹਨ ਰੋਕ ਲਿਆ ਤੇ ਬਾਅਦ ਦੇ ਵਿਚ ਉਹ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਮ੍ਰਿਤਕ ਪਾਇਆ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਫ ਦਫ਼ਤਰ ਨੇ ਸਵੀਕਾਰ ਕਰ ਲਿਆ ਕਿ ਰੋਕਥਾਮ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਡਿਪਟੀਆਂ ਦੇ ਕੋਲ ਰੋਹਿਤ ਨੂੰ ਗ੍ਰਿਫ਼ਤਾਰ ਕਰਨ ਦੇ ਪੁਖਤਾ ਜਿਹੜੇ ਆਧਾਰ ਸਨ ਪਰ ਕਿਉਂ ਨਹੀਂ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਠਾਕੁਰ ਦੀ ਮਾਂ ਸੁਦੇਸ਼ ਕੁਮਾਰੀ ਨੇ ਕਿਹਾ ਕਿ ਵਾਰ ਵਾਰ ਜਾਰੀ ਕੀਤੇ ਗਏ ਸੰਜਮ ਹੁਕਮ ਵੀ ਉਨ੍ਹਾਂ ਦੀ ਧੀ ਦੀ ਜਾਨ ਨਹੀਂ ਬਚਾ ਸਕੇ ਤੇ ਉਨ੍ਹਾਂ ਆਪਣੀ ਧੀ ਨੂੰ ਵੀ ਇਕ ਦੇਖਭਾਲ ਕਰਨ ਵਾਲੀ ਅਤੇ ਦਿਆਲੂ ਵਿਅਕਤੀ ਦੇ ਵਜੋਂ ਯਾਦ ਕੀਤਾ ਤੇ ਅਫਸੋਸ ਪ੍ਰਗਟ ਕੀਤਾ ਕਿ ਅਨੇਕਾਂ ਚੇਤਾਵਨੀਆਂ ਦੇ ਬਾਵਜੂਦ ਕੋਈ ਵੀ ਇਸ ਕਤਲ ਨੂੰ ਰੋਕਣ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ। ਆਖਰੀ ਖਬਰ ਵੱਲ ਨੂੰ ਵਧਦਿਆਂ ਪਾਕਿਸਤਾਨ ਨੇ ਜੈਸ਼ ਏ ਮੁਹੰਮਦ ਦੇ ਮੁਖੀ ਜਿਹੜੇ ਨੇ ਮਸੂਦ ਅਜ਼ਹਰ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ। ਪਾਕਿਸਤਾਨ ਨੇ ਸੋਮਵਾਰ ਅੱਜ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਪਾਕਿਸਤਾਨੀ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਆਪਣੀ ਨਵੀਂ ਜਾਰੀ ਕੀਤੀ ਗਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਰੈੱਡ ਬੁੱਕ ਦੇ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਮਸੂਦ ਅਜ਼ਹਰ ਨੂੰ ਭਗੌੜਾ ਕਰਾਰ ਕੀਤਾ ਹੈ ਤੇ ਉਸਦੇ ਉੱਤੇ ਇਨਾਮ 20 ਲੱਖ ਪਾਕਿਸਤਾਨੀ ਰੁਪਏ ਵਧਾ ਦਿੱਤਾ ਗਿਆ। ਇਹ ਕਦਮ ਅਕਤੂਬਰ ਦੇ ਵਿਚ ਹੋਣ ਵਾਲੀ ਫਾਈਨਲ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਉਹਦੀ ਪਲੈਨਰੀ ਤੋਂ ਪਹਿਲਾਂ ਚੁੱਕਿਆ ਹੈ ਤੇ ਉਹ ਕਿਉਂਕਿ ਪਾਕਿਸਤਾਨ ਗ੍ਰੇ ਲਿਸਟ ਦੇ ਵਿਚ ਵਾਪਸ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ। ਪਾਕਿਸਤਾਨ 2021 ਤੋਂ ਦਾਅਵਾ ਕਰ ਰਿਹਾ ਕਿ ਅਜ਼ਹਰ ਹੁਣ ਉਸਦੀ ਧਰਤੀ ਦੇ ਉੱਤੇ ਨਹੀਂ ਹੈ ਸਗੋਂ ਅਫਗਾਨਿਸਤਾਨ ਭੱਜ ਚੁੱਕਿਆ ਹੈ, ਜਦੋਂ ਕਿ FIA ਨੇ ਜਿਹੜਾ ਉਸੇ ਸਾਲ ਸ਼ੁਰੂ ਦੇ ਵਿਚ ਉਸਦੇ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ ਸੀ ਉਹਦੇ ਉੱਤੇ ਤੇ 5 ਸਾਲ ਬਾਅਦ ਇਨਾਮ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰ ਛੁੱਟਿਆ ਹੈ। ਤੇ ਇਸੇ ਤਰ੍ਹਾਂ ਹਰ ਕੋਈ ਆਪਣੀ ਖੱਲ ਬਚਾਉਣਾ ਚਾਹੁੰਦਾ ਹੈ, ਕੀ ਕਰੀਏ। ਆਸਟ੍ਰੇਲੀਆ ਦੀ ਗੱਲ ਕਰ ਲਈਏ ਆਖਰ ਦੇ ਵਿਚ ਤਾਂ ਕਰਜ਼ੇ ਦੀ ਚਿੰਤਾ ਦੇ ਨਾਲ ਲੋਕ ਬੇਚੈਨ ਹੋ ਰਹੇ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਜਿਹੜੇ ਨੇ ਉਹਦੀ ਲੋਕਪ੍ਰਿਯਤਾ ਦੇ ਵਿਚ ਮੁੜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਸਟ੍ਰੇਲੀਆ ਦੇ ਵਿਚ ਫੈਡਰਲ ਸਰਕਾਰ ਦੀ ਆਰਥਿਕ ਕਾਰਜਗੁਜ਼ਾਰੀ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ 74% ਵੋਟਰਾਂ ਨੂੰ ਦੇਸ਼ ਦੇ ਫੈਡਰਲ ਕਰਜ਼ੇ ਦੀ ਚਿੰਤਾ ਪੈ ਗਈ ਹੈ, ਜਦੋਂ ਕਿ 48% ਦੀ ਜਿਹੜੀ ਹੈ ਮੰਨਣਾ ਹੈ ਕਿ ਸਰਕਾਰ ਨੂੰ ਸਰਕਾਰੀ ਖਰਚਿਆਂ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ। ਕਰੀਬ 2250 ਲੋਕਾਂ ਦੇ ਸਰਵੇਖਣ ਦੇ ਵਿਚ ਸਿਰਫ 23% ਨੇ ਕਿਹਾ ਕਿ ਲੇਬਰ ਸਰਕਾਰ ਆਰਥਿਕਤਾ ਸੰਭਾਲਣ ਦੇ ਲਈ ਸਭ ਤੋਂ ਬਿਹਤਰ ਹੈ ਤੇ ਲਿਬਰਲ ਪਾਰਟੀ 27% ਦੇ ਨਾਲ ਜਿਹੜਾ ਪਹਿਲੇ ਸਥਾਨ ਦੇ ਉੱਤੇ ਰਹੀ ਹੈ, ਜਦੋਂ ਕਿ ਵਨ ਨੇਸ਼ਨ 21% ਦੇ ਨਾਲ ਲੇਬਰ ਦੇ ਬਿਲਕੁਲ ਨੇੜੇ ਪਹੁੰਚ ਗਈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਲਈ ਇਹ ਵੀ ਜਿਹੜਾ ਅੰਕੜੇ ਚਿੰਤਾਜਨਕ ਨੇ ਤੇ 23% ਵੋਟਰਾਂ ਨੇ ਕਿਹਾ ਕਿ ਬਜਟ ਦੇ ਵਿਚ ਕੀਤੇ ਵਾਧੇ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਅਲਬਾਨੀਜ਼ ਦੇ ਉੱਤੇ ਭਰੋਸਾ ਘਟਿਆ, ਜਦਕਿ 34% ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਉੱਤੇ ਭਰੋਸਾ ਨਹੀਂ ਕਰਦੇ ਸਨ ਤੇ ਕੇਵਲ 26% ਨੇ ਅਜੇ ਵੀ ਭਰੋਸਾ ਜਤਾਇਆ ਤੇ ਅਲਬਾਨੀਜ਼ ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ 1 ਮਹੀਨੇ ਦੇ ਵਿਚ 3 ਅੰਕ ਘੱਟ ਕੇ ਜਿਹੜਾ 29% ਰਹਿ ਗਈ ਹੈ। ਲੋ ਜੀ, ਲੋਕ ਨਾਪਸੰਦ ਕਰ ਰਹੇ ਨੇ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ, ਹਾਲਾਤ ਕਿਉਂਕਿ ਇਹਨਾਂ ਨੇ ਦੁੱਬਰ ਕੀਤੇ ਪਏ ਨੇ ਆਮ ਲੋਕਾਂ ਦੇ। ਤੇ ਇਸੇ ਤਰ੍ਹਾਂ ਦੋਸਤੋ, ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 9761 ਬਟ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿਚ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਉਹਦੀ ਬਾਤ ਪਾ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ। ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਆਪਣੇ ਦੁਆਬਾ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹਰਜੀਤ ਸਰਾਂ ਸਾਹਿਬ, ਸ਼ੁਕਰੀਆ ਅਦਾ ਕਰਦਾ ਵੀਰ ਮੁਹੰਮਦ ਜੀ ਕਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਵੀਰਾਂ ਨੂੰ, ਭੈਣਾਂ ਨੂੰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸੈਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪਣੇ ਜਲੌਰ ਸਿੰਘ ਜੀ ਕਹਿੰਦੇ ਆ ਤੇ ਇਸੇ ਤਰ੍ਹਾਂ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਨੇ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹਰਜੀਤ ਸਰਾਂ ਸਾਹਿਬ 5 ਨੰਬਰ ਲਾਇਕ ਕਹਿੰਦੇ ਆ ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੋ ਕਹਿੰਦੇ ਆ। ਸਰਾਂ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਨੁ ਜੀ। ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਾਜਨ ਸੈਣੀ ਵੀਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਿਆ ਕਰੋ ਜੀ ਤੇ ਰਾਜੇ ਸਿੰਘ ਵੀਰ ਜੀ ਵਿਸ਼ਲੇਸ਼ਣ ਵਧੀਆ ਕਰਦੇ ਨੇ ਤੇ ਧੰਨਵਾਦ ਵੀਰ ਜੀ ਲਿਖਦੇ ਰਾਜਨ ਸੈਣੀ ਸਾਹਿਬ ਨੂੰ ਕਹਿੰਦੇ ਨੇ ਤੇ ਸ਼ੁਕਰੀਆ ਜੀ ਪਿਆਰ ਮੁਹੱਬਤ ਲਈ ਜੀ। ਹਰਜੀਤ ਸਰਾਂ ਸਾਹਿਬ ਤੇ ਔਲਖ ਪੁੱਤਰ ਜੀ ਕੀ ਹਾਲ ਚਾਲ ਪੁੱਛਦੇ ਆ ਜੀ ਤੇ ਰਾਜਨ ਸੈਣੀ ਜਲੌਰ ਸਿੰਘ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਹਰਜੀਤ ਸਰਾਂ ਸਾਹਿਬ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲ।

ਬੱਚਿਆਂ ਦੇ ਨਾਲ ਜੋੜਨ ਦੀ ਗੱਲ ਹੈ ਤੇ ਦੂਜੇ ਪਾਸੇ ਸਕੂਲੀ ਬੋਝ ਤੇ ਨਾਲ ਕਿਤਾਬਾਂ ਦਾ ਬੋਝ, ਬਸਤਿਆਂ ਦਾ ਬੋਝ ਤੇ ਉਪਰੋਂ ਪਰਿਵਾਰਾਂ ਦਾ ਪ੍ਰੈਸ਼ਰ ਕਿ ਬੱਚੇ ਨੂੰ ਇੰਜੀਨੀਅਰ, ਡਾਕਟਰ ਜਾਂ ਇਹੋ ਚੀਜ਼ਾਂ ਬਣਾਉਣਾ, ਉਹ ਤੋਂ ਘੱਟ ਨਹੀਂ ਬਣਾਉਣਾ, ਉਹ ਨਤੀਜੇ ਜਿਹੜੇ ਨੇ ਭੁਗਤ ਰਹੇ ਨੇ ਬੱਚੇ। ਬੱਚਿਆਂ ਨੂੰ ਖੁਦਕੁਸ਼ੀਆਂ ਦੇ ਵੱਲ ਧੱਕਦੀ ਮੁਕਾਬਲੇਬਾਜ਼ੀ ਜਿਹੜੀ ਹੈ, ਇਹਦੇ ਉੱਤੇ ਇੱਕ ਆਰਟੀਕਲ ਡਾਕਟਰ ਹਰਲੀਨ ਕੌਰ ਹੋਣਾ ਨੇ ਬਾਕਮਾਲ ਲਿਖਿਆ, ਉਹਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤੇ ਜਿਹੜੇ ਬੱਚਿਆਂ ਵਾਲੇ ਹੈ, ਬੱਚਿਆਂ ਵਾਲਿਓ, ਜਰਾ ਸੋਚਿਓ ਤੇ ਵਿਚਾਰਿਓ ਇਹਦੇ ਬਾਰੇ, ਕਿਉਂ ਅਸੀਂ ਬੱਚਿਆਂ ਦੇ ਨਾਲ ਡਿਸਕ੍ਰੀਮੀਨੇਸ਼ਨ ਕਹਿ ਲਓ ਘਰੋਂ ਹੀ ਸ਼ੁਰੂ ਹੋ ਜਾਂਦੀ ਹੈ, ਕਿਤੋਂ ਬਾਹਰੋਂ ਨਹੀਂ ਲੈਣੀ ਜਾਣੀ ਪੈਣੀ ਤੇ ਘਰ ਦੇ ਵਿੱਚ ਹੀ ਮਾਹੌਲ ਬਣ ਜਾਂਦਾ ਸਾਰਾ ਕੁਝ ਜੋ ਕੁਝ ਵਾਪਰਦਾ। ਲਓ ਦੇਖਦੇ ਹਾਂ ਡਾਕਟਰ ਹਰਲੀਨ ਕੌਰ ਜੀ ਕੀ ਲਿਖਦੇ ਆ, ਬੱਚਿਆਂ ਨੂੰ ਖੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ। ਆਈ ਅਤੇ ਅੱਪਾ ਜਾਣੀ ਮੰਮੀ ਤੇ ਪਾਪਾ, ਮੈਨੂੰ ਮਾਫ ਕਰਨਾ, ਅਗਲੇ ਜਨਮ ਦੇ ਵਿੱਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ। 19 ਸਾਲਾਂ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਤੁਹਾਨੂੰ ਧੁਰ ਅੰਦਰ ਤੱਕ ਜਿਹੜਾ ਹਿਲਾ ਕੇ ਰੱਖ ਦਿੰਦੇ ਨੇ। ਮਹਾਰਾਸ਼ਟਰ ਦੇ ਛਤਰਪਤੀ ਸਭਾਜੀ ਨਗਰ ਜ਼ਿਲ੍ਹੇ ਦੀ ਵੈਜਾਪੁਰ ਤਹਿਸੀਲ ਦੇ ਪਿੰਡ ਖੰਡਾਲਾ ਦੇ ਵਿੱਚ ਨੀਟ ਦੀ ਤਿਆਰੀ ਕਰ ਰਹੇ ਇਸ ਵਿਦਿਆਰਥੀ ਦੀ ਆਪਣੇ ਘਰ ਦੇ ਵਿੱਚ ਮਿਲੀ ਲਾਸ਼ ਦੇ ਨਾਲ ਇਹ ਖੁਦਕੁਸ਼ੀ ਨੋਟ ਮਿਲ ਗਿਆ। ਭਾਰਤ ਦੇ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ ਵਿੱਚ ਹਰ ਸਾਲ ਖੁਦਕੁਸ਼ੀ ਕਰਨ ਵਾਲੇ ਕੁੱਲ 1.32 ਲੱਖ ਲੋਕਾਂ ਦੇ ਵਿੱਚੋਂ 14 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਹਦੇ ਵਿੱਚ ਵਿਦਿਆਰਥੀ ਵਰਗ ਉਪ ਜਿਹੜਾ ਮੁੱਖ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ। ਦੇਸ਼ ਦੇ ਅੰਦਰ ਹੋਈਆਂ ਕੁੱਲ ਖੁਦਕੁਸ਼ੀਆਂ ਦੇ ਵਿੱਚੋਂ 12.1% ਵਿਦਿਆਰਥੀਆਂ ਦੀਆਂ ਨੇ। ਭਾਰਤੀ ਤਕਨਾਲੋਜੀ ਸੰਸਥਾਨਾਂ IITs ਵੱਲੋਂ ਸਾਲ 2021 ਤੋਂ 2025 ਦੇ ਦਰਮਿਆਨ 65 ਵਿਦਿਆਰਥੀਆਂ ਦੇ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਨੇ ਲਗਾਤਾਰ ਵੱਧ ਰਹੇ ਅਕਾਦਮਿਕ ਮੁਕਾਬਲੇ ਤੇ ਹੋਰ ਸਮਾਜਿਕ ਕਾਰਨਾਂ ਦੇ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਦੇ ਵਿੱਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦਿੱਤੀ ਹੈ, ਜਿਹਦੀ ਰੋਜ਼ਾਨਾ ਔਸਤ ਲਗਭਗ 40 ਬਣ ਜਾਂਦੀ ਹੈ, ਜਾਣੀ ਕਿ ਹਰ ਰੋਜ਼ 40 ਬੱਚੇ। ਪਿਛਲੇ 10 ਸਾਲਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ 80% ਦਾ ਵਾਧਾ ਹੋਇਆ ਤੇ ਹਰ ਸਾਲ 2000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਦੇ ਵਿੱਚ ਫੇਲ ਹੋਣ ਦੇ ਕਾਰਨ ਮੌਤ ਨੂੰ ਗਲੇ ਲਾ ਲੈਂਦੇ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ, ਜੋ ਸਾਡੇ ਸਿੱਖਿਆ ਪ੍ਰਬੰਧ ਦੀ ਅਸਲ ਤਸਵੀਰ ਬਿਆਨ ਕਰਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ 4 ਬੱਚਿਆਂ ਨੇ 24 ਘੰਟਿਆਂ ਦੇ ਅੰਦਰ ਅੰਦਰ ਖੁਦਕੁਸ਼ੀ ਕਰ ਲਈ ਸੀ ਤੇ 2022 ਦੀ ਇਹ ਦੁਖਦਾਈ ਘਟਨਾ ਕੋਈ ਪਹਿਲੀ ਨਹੀਂ। ਇਸ ਤੋਂ ਪਹਿਲਾਂ 2020 'ਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਨੇ ਨੀਟ UG ਦਾ ਨਤੀਜਾ ਆਉਣ ਤੋਂ ਮਗਰੋਂ ਖੁਦਕੁਸ਼ੀ ਕਰ ਲਈ। ਉਸਨੇ ਬਹੁਤ ਮਿਹਨਤ ਕਰਕੇ ਇਹ ਇਮਤਿਹਾਨ ਦਿੱਤਾ ਪਰ ਨਤੀਜੇ ਦੇ ਵਿੱਚ ਆਪਣੇ ਸਿਰਫ 6 ਅੰਕ ਦੇਖ ਕੇ ਉਸਨੂੰ ਵੱਡਾ ਧੱਕਾ ਲੱਗਿਆ। ਉਸਦੀ ਮੌਤ ਤੋਂ ਬਾਅਦ ਜਦੋਂ ਮਾਪਿਆਂ ਨੇ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸਦੇ ਅਸਲ ਅੰਕ ਜਿਹੜੇ ਸੀ 560 ਸਨ, ਨਾ ਕਿ 6। ਇੱਕ ਤਕਨੀਕੀ ਗਲਤੀ ਦਾ ਖਮਿਆਜਾ ਉਸ ਲੜਕੀ ਨੇ ਆਪਣੀ ਜਾਨ ਦੇ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਦਾਖਲਾ ਪ੍ਰੀਖਿਆ ਦੇ ਸਖ਼ਤ ਮੁਕਾਬਲੇ ਕਾਰਨ ਵਿਦਿਆਰਥੀਆਂ ਦੇ ਵਿੱਚ ਵੱਧ ਰਹੇ ਦਬਾਅ ਤੇ ਤਣਾਅ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿੱਚ ਗੰਭੀਰ ਬਹਿਸ ਛੇੜ ਕੇ ਰੱਖ ਦਿੱਤੀ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਵਿੱਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨਾਂ ਦੇ ਵਿੱਚ ਅਸਫਲ ਹੋਣਾ ਪਾਇਆ ਗਿਆ। ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਦੇ ਵਿੱਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਕੋਰਸਾਂ ਦੀਆਂ ਸੀਟਾਂ ਬਹੁਤ ਸੀਮਿਤ ਹੋ ਰਹੀਆਂ ਨੇ। ਮੈਡੀਕਲ ਦੀਆਂ 1 ਲੱਖ ਸੀਟਾਂ ਦੇ ਲਈ ਸਾਲ 2022 ਦੇ ਵਿੱਚ 18 ਲੱਖ ਤੇ ਸਾਲ 2026 'ਚ 25 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ UPSC ਦੀਆਂ 1000 ਤੋਂ ਘੱਟ ਸੀਟਾਂ ਲਈ ਲੱਖਾਂ ਉਮੀਦਵਾਰ ਹਰ ਸਾਲ ਪ੍ਰੀਖਿਆ ਦਿੰਦੇ ਨੇ। ਖੁਦਕੁਸ਼ੀ ਕਰਨ ਵਾਲਿਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੇ ਵਿੱਚ ਸਾਲ 2017 ਤੋਂ 2019 ਦੇ ਦੌਰਾਨ 14 ਤੋਂ 18 ਸਾਲ ਦੀ ਉਮਰ ਦੇ
24,000

588 ਬੱਚਿਆਂ ਨੇ ਖੁਦਕੁਸ਼ੀ ਕੀਤੀ ਹੈ, ਜਾਣੀ ਕਿ ਇਹਦਾ ਪੇਪਰਾਂ ਦੇ ਵਿੱਚ ਹੈ ਜਿਹੜਾ ਕੰਪਲੇਂਟਾਂ ਹੋਈਆਂ ਨੇ, ਪਰ ਜਿਹੜੀਆਂ ਕੰਪਲੇਂਟਾਂ ਨਹੀਂ ਹੋਈਆਂ ਉਹ ਕਿੱਥੇ ਨੇ, ਜਿਨ੍ਹਾਂ ਦੇ ਵਿੱਚੋਂ 13,325 ਲੜਕੀਆਂ ਨੇ। ਸਾਲ 2017 ਦੇ ਵਿੱਚ ਅੰਕੜਾ 8,029 ਤੇ ਸਾਲ 2018 ਦੇ ਵਿੱਚ 8,162 ਤੇ 2019 ਦੇ ਵਿੱਚ ਵੱਧ ਕੇ 8,377 ਹੋ ਗਿਆ। ਇਸ ਤੋਂ ਇਲਾਵਾ ਵਿਆਹ ਆਦਿ ਦੇ ਨਾਲ ਸੰਬੰਧਿਤ ਜਿਹੜੇ ਨੇ ਮਾਮਲਿਆਂ ਦੇ ਕਾਰਨ 3,954 ਬੱਚਿਆਂ ਨੇ ਤੇ ਕਿਸੇ ਬਿਮਾਰੀ ਦੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਜਾਂ ਜਿਨਸੀ ਛੇੜਛਾੜ ਤੋਂ ਤੰਗ ਆ ਕੇ 2,648 ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਦੇ ਅਨੁਸਾਰ ਆਲਮੀ ਪੱਧਰ ਦੇ ਉੱਤੇ ਹਰ 10 ਦੇ ਵਿੱਚੋਂ ਇੱਕ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਤਣਾਅ ਦਾ ਸ਼ਿਕਾਰ ਹੈ ਤੇ ਅਕਸਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਬੱਚੇ ਜਿਹੜੇ ਨੇ ਖੁਦਕੁਸ਼ੀ ਦਾ ਰਾਹ ਚੁਣਦੇ ਨੇ। ਲਾਸੇਟ ਮੈਡੀਕਲ ਰਸਾਲੇ ਦੇ ਵਿੱਚ ਛਪੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਦੇ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਚ ਆਤਮ ਹੱਤਿਆ ਦੀ ਦਰ ਹੋਰਨਾਂ ਵਰਗਾਂ ਦੇ ਨਾਲੋਂ ਸਭ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਦੁਨੀਆ ਭਰ ਦੇ ਵਿੱਚ ਜੰਗਾਂ ਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ ਹੱਤਿਆ ਦੇ ਨਾਲ ਜ਼ਿਆਦਾ ਲੋਕ ਮਰਦੇ ਨੇ ਤੇ ਤਣਾਅ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਮੌਜੂਦਾ ਸਮੇਂ ਦੁਨੀਆ ਦੀ ਜਿਹੜੀ ਹੈ 69% ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਪੱਧਰ ਦੇ ਉੱਤੇ ਡਾਕਟਰ ਦੇ ਕੋਲ ਜਾਣ ਵਾਲੇ 5 ਦੇ ਵਿੱਚੋਂ 3 ਮਰੀਜ਼ ਤਣਾਅ ਦੇ ਨਾਲ ਜੂਝਦੇ ਪਾਏ ਜਾਂਦੇ ਹੈ। ਖੁਦਕੁਸ਼ੀਆਂ ਦੀਆਂ ਇਹ ਮੰਦਭਾਗੀ ਘਟਨਾਵਾਂ ਬੇਰੋਕ ਵੱਧ ਰਹੀਆਂ ਨੇ ਜੋ ਕਿਸੇ ਵੀ ਤਰ੍ਹਾਂ ਇੱਕ ਨਿਰੋਏ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਨੇ। ਹਰ ਇਨਸਾਨ ਦੀ ਇੱਛਾ ਕਾਮਯਾਬ ਹੋਣ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਅਤੇ ਧਾਰਮਿਕ ਸਮੇਤ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਇਹ ਤਾਂਗ ਹੀ ਉਸਨੂੰ ਦੁਨੀਆ ਤੋਂ ਕੁਝ ਵੱਖਰਾ ਕਰਨ ਦੇ ਲਈ ਜਿਹੜਾ ਪ੍ਰੇਰਦੀ ਹੈ ਤੇ ਮੰਜ਼ਿਲ ਤੱਕ ਪਹੁੰਚਣ ਦੇ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਜੋ ਉਦਾਸੀ ਦੇ ਉੱਤੇ ਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਤੇ ਨਿਰਾਸ਼ਾ ਇਨਸਾਨ ਨੂੰ ਆਤਮ ਹੱਤਿਆ ਦੇ ਲਈ ਉਕਸਾਉਂਦੀ ਹੈ। ਜਦੋਂ ਕਿਸੇ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦੇ ਲਈ ਸਾਰੇ ਰਾਹ ਬੰਦ ਹੋ ਚੁੱਕੇ ਨੇ ਤਾਂ ਮੌਤ ਨੂੰ ਗਲੇ ਲਾ ਲੈਂਦਾ ਹੈ। ਅਜੋਕੇ ਅਗਾਂਹ ਵਧੂ ਤੇ ਤਕਨਾਲੋਜੀ ਦੇ ਯੁੱਗ ਦੇ ਵਿੱਚ ਖੁਦਕੁਸ਼ੀਆਂ ਦਾ ਇਹ ਰੁਝਾਨ ਆਲਮੀ ਪੱਧਰ ਦੇ ਉੱਤੇ ਵੱਧ ਰਿਹਾ। ਮੁਕਾਬਲੇ ਦੇ ਇਸ ਦੌਰ ਦੇ ਵਿੱਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਹਿਜ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਇਹ ਵਰਤਾਰਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿੱਥੇ ਮਾਪੇ ਆਪਣੇ ਬੱਚੇ ਦੀ ਰੁਚੀ ਪੁੱਛਣ ਦੀ ਬਜਾਏ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਉਸਦੇ ਲਈ ਕਮਾਈ ਦਾ ਕਿਹੜਾ ਖੇਤਰ ਵਧੀਆ ਰਹੇਗਾ ਤੇ ਜ਼ਿਆਦਾਤਰ ਮਾਪਿਆਂ ਦਾ ਮਕਸਦ ਬੱਚੇ ਨੂੰ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਉਣਾ ਹੀ ਬਣ ਗਿਆ। ਜਦੋਂ ਮਾਪਿਆਂ ਦੀ ਆਸਾਂ ਦੇ ਬੋਝ ਹੇਠ ਦੱਬਿਆ ਕੋਈ ਬੱਚਾ ਇਸ ਦੁਨਿਆਵੀ ਦੌੜ ਦੇ ਵਿੱਚ ਪਛੜ ਜਾਂਦਾ ਹੈ ਤਾਂ ਉਹ ਮੌਤ ਦਾ ਰਾਹ ਚੁਣ ਲੈਂਦਾ ਹੈ। ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ ਕਿ ਰੋਜ਼ੀ ਰੋਟੀ ਦੇ ਕਾਬਲ ਬਣਾਉਂਦੀ ਹੈ, ਪਰ ਆਜ਼ਾਦੀ ਦੇ 8 ਦਹਾਕਿਆਂ ਬਾਅਦ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਨੇ। ਅਜੋਕੇ ਦੌਰ ਦੇ ਵਿੱਚ ਸਿੱਖਿਆ, ਖਾਸ ਕਰ ਉਚੇਰੀ ਸਿੱਖਿਆ, ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋ ਦਿਨ ਮਹਿੰਗਾ ਕਰ ਰਹੀ ਹੈ, ਜਿਸ ਦੇ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਦਰਸਾਉਂਦੀ ਹੈ। ਉਚੇਰੀ ਸਿੱਖਿਆ ਪ੍ਰਾਪਤੀ ਦੇ ਲਈ ਅੱਜ ਅਨੇਕਾਂ ਪਾਪੜ ਵੇਲਣੇ ਪੈ ਰਹੇ ਨੇ। ਦੇਸ਼ ਦੇ ਵਿੱਚ ਕਈ ਯੂਨੀਵਰਸਿਟੀਆਂ ਬਿਨਾਂ ਮਾਨਤਾ ਤੋਂ ਕੋਰਸ ਕਰਵਾ ਰਹੀਆਂ, ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਪਰੇਸ਼ਾਨੀ ਤੇ ਤਣਾਅ ਦੀ ਦਲਦਲ ਦੇ ਵਿੱਚ ਧੱਕ ਦਿੱਤਾ। ਆਲਮੀ ਪੱਧਰ ਦੇ ਉੱਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਹੋ ਸਕਦੇ ਹੈ, ਪਰ ਜਦੋਂ ਤੱਕ ਮਨੁੱਖ ਆਪਣੀ ਸਿਹਤ ਸ਼ਕਤੀ ਨਹੀਂ ਵਧਾਉਂਦਾ ਉਦੋਂ ਤੱਕ ਉਹ ਅਜਿਹਾ ਰਾਹ ਜਿਹੜਾ ਅਪਣਾਉਂਦਾ ਰਹੇਗਾ। ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਸਹਿਜਤਾ ਦੇ ਨਾਲ ਲਿਆ ਜਾਣਾ ਚਾਹੀਦਾ, ਕਿਉਂਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਨੇ ਉਹਨਾਂ ਦਾ ਆਨੰਦ ਲਿਆ ਜਾਵੇ, ਜੋ ਨਹੀਂ ਨੇ ਉਹਨਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕੀਤੀ ਜਾਵੇ। ਮਨੁੱਖ ਅਕਸਰ ਭਵਿੱਖ ਦੀ ਤਿਆਰੀ ਦੇ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਬੈਠਦਾ ਹੈ ਤੇ ਜਦੋਂ ਕਿ ਵਰਤਮਾਨ ਦਾ ਅਸਰ ਸਿੱਧਾ ਭਵਿੱਖ ਦੇ ਉੱਤੇ ਪੈਂਦਾ ਹੈ। ਮਨੁੱਖ ਦੂਜੇ ਸਫਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਉਹਨਾਂ ਵਾਂਗ ਕਾਮਯਾਬ ਹੋਣਾ ਲੋਚਦਾ ਹੈ, ਪਰ ਉਹ ਉਹਨਾਂ ਦੇ ਲੰਮੇ ਸੰਘਰਸ਼ ਤੇ ਸਫਲਤਾ ਦੇ ਝਟਕਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ।
ਉਦਾਸੀ ਤੋਂ ਬਚਣ ਦੇ ਲਈ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਹੈ ਤੇ ਆਸਵੰਦ ਹੋਣ ਦੇ ਲਈ ਚੰਗਾ ਸਾਹਿਤ ਪੜ੍ਹਨਾ ਤੇ ਆਪਣੇ ਆਪ ਨੂੰ ਰੁੱਝੇ ਰੱਖਣਾ ਜ਼ਰੂਰੀ ਹੈ। ਮਨੁੱਖ ਇਸ ਨੂੰ ਹੀ ਜਿਹੜਾ ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ ਸਾਹ ਲੈਣ ਦਾ ਨਾਂ ਨਹੀਂ, ਸਗੋਂ ਇਸ ਨੂੰ ਖਿੜੇ ਮੱਥੇ ਹੰਢਾਉਣ ਦਾ ਨਾਂ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਜੋ ਬੱਚਿਆਂ ਦੇ ਨਾਲ ਵਾਪਰ ਰਿਹਾ ਤੇ ਅਸਿਸਟੈਂਟ ਪ੍ਰੋਫੈਸਰ ਸ਼ਾਲਿਕਾ ਸ਼ਲਾਕੀਆ ਤੰਤਰ ਵਿਭਾਗ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਤੋਂ ਇਹ ਗੱਲਬਾਤ ਲਿਖ ਰਹੇ ਨੇ। ਬੱਚਿਆਂ ਨੂੰ ਖੁਦਕੁਸ਼ੀਆਂ ਵੱਲੋਂ ਧੱਕਦੀ ਖੁਦਕੁਸ਼ੀਆਂ ਵੱਲ ਨੂੰ ਧੱਕਦੀ ਮੁਕਾਬਲੇਬਾਜ਼ੀ, ਡਾਕਟਰ ਹਰਲੀਨ ਕੌਰ ਹੁਣਾਂ ਦੀ ਬਾਕਮਾਲ ਗੱਲਬਾਤ ਜੋ ਹਾਲਾਤ ਉਹਨਾਂ ਨੇ ਪੇਸ਼ ਕੀਤੇ ਹੈ। ਧੰਨਵਾਦ ਸਹਿਤ ਹੈ ਜੀ ਟ੍ਰਿਬਿਊਨ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਚੰਗੀ ਲੱਗੀ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਕਰੋ, ਤਾਂ ਖਾਸ ਕਰਕੇ ਉਹਨਾਂ ਬੱਚਿਆਂ ਪਰਿਵਾਰਾਂ ਦੇ ਵਿੱਚ ਜੋ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਹੈ ਤੇ ਲੰਘਦੇ ਹੈ। ਚਲੋ, ਤਰੱਕੀ ਹਰ ਕਿਸੇ ਨੇ ਕਰਨੀ ਹੈ, ਪਰ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਪ੍ਰੈਸ਼ਰ ਥੱਲੇ ਤਾਂ ਨਹੀਂ ਜਿਹੜਾ ਹੰਢਾਉਣਾ ਚਾਹੀਦਾ, ਤੇ ਆਰਾਮ ਦੇ ਨਾਲ ਵੀ ਸਾਰਾ ਕੁਝ ਕੀਤਾ ਜਾ ਸਕਦਾ, ਪਰ ਜਿਹੜੀ ਹੈ ਮੁਕਾਬਲੇਬਾਜ਼ੀ ਉਹ ਵੱਧ ਰਹੀ ਹੈ ਤੇ ਬੱਚੇ ਜਿਹੜੇ ਨੇ ਨਿਰਾਸ਼ਾ ਵੱਲ ਨੂੰ ਵੱਧ ਰਹੇ ਨੇ। ਲੋ, ਇਹ ਸੀ ਜੀ ਅੱਜ ਦਾ ਇਹ ਆਰਟੀਕਲ। ਤੇ ਦੋਸਤੋ, ਆਖਰ ਦੇ ਵਿੱਚ ਸਮਾਂ ਆਪਣਾ ਸਮਾਪਤ ਹੋ ਚੁੱਕਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ, ਤੇ ਆਪਣੇ ਪਾਨ ਸਿੰਘ ਗਰੇਵਾਲ ਹੁਣਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਮੈਨੂੰ ਦਿਓ ਆਗਿਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋ, ਸਭ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ। ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ। ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚ ਵਗਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚ ਵਗਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ। ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ। ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦ ਹੈ ਜੀ। ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ। ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਖੁਦ ਸਾਹਿਬ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
3: ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ।

ਹੁਣ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲੜਾ, ਹੁਣ ਚੱਲਣਾ ਨੀ। ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ। ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ। ਘੁੱਗੀਆਂ ਦੇ ਬੱਚੇ

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੌਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋਂ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਖਾਵੋ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਟੈਕ ਵਸਾ ਕੇ ਮਨ ਦੇ ਅੰਦਰ ਵੇ ਰਲ ਜਾਵਣ ਗੁਰੂ ਦੁਆਰੇ ਸਾਰੇ ਮਾਜਦ ਮੰਦਰ ਵੇ।

ਦੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ ਭਗਤ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੀ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੇਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਨ੍ਹਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੇਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as needed through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ। ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਜਵਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਦ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੀ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਝੁਕਝਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਤ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਜਾ ਪੁੱਤਾ ਜਾ, ਬਾਪੂ ਤਰਨੇ ਚ ਵਾਜਾ ਮਾਰਦਾ। ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰਦਾ। ਮਾਂ ਪੁੱਤ ਦੇ

ਚ ਲੜਨਾ ਛੱਡ ਦੋ। ਕਿੰਜ ਪੈਣੇ ਫਿਰ ਕੀਤੇ ਭੰਗੜੇ, ਕਿੰਜ ਪੈਣੇ ਫਿਰ ਕੀਤੇ ਭੰਗੜੇ, ਕੀ ਮਤਲਬ ਹੋ ਵਿਸਾਖੀ ਦਾ। ਕਿੰਜ ਰੁਆਬ ਹੰਡਾਉਣਾ ਦੂਜੇ ਹੱਥ ਫੜਾਈ ਲਾਠੀ ਦਾ, ਕਿੰਜ ਰੁਆਬ ਹੰਡਾਉਣਾ ਦੂਜੇ ਹੱਥ ਫੜਾਈ ਲਾਠੀ ਦਾ। ਵਸਤਾ ਪੰਜਾਬੀਓ, ਵਸਤਾ ਪੰਜਾਬੀਓ, ਮਾਂ ਧਰਤੀ ਦੇ ਦੁਲਾਰ ਦਾ। ਆਜੋ ਪੁੱਤੋ ਆਜੋ ਬਾਪੂ ਤਰਨੇ ਚ ਵਾਜਾ ਮਾਰਦਾ, ਆਜੋ ਪੁੱਤੋ ਆਜੋ ਬਾਪੂ ਤਰਨੇ ਚ ਵਾਜਾ ਮਾਰਦਾ। ਬਸ ਕਰੋ ਹੁਣ ਹੋਰ ਨੀ ਸਹਿਣਾ, ਬਸ ਕਰੋ ਹੁਣ ਹੋਰ ਨੀ ਸਹਿਣਾ, ਭਗਤ ਸਿੰਘ ਵਰਗੇ ਬਣਨਾ ਪੈਣਾ। ਬਸ ਕਰੋ ਹੁਣ ਹੋਰ ਨੀ ਸਹਿਣਾ, ਭਗਤ ਸਿੰਘ ਵਰਗੇ ਬਣਨਾ ਪੈਣਾ। ਇਨਕਲਾਬ ਤੇ ਫਿਰ ਤੋਂ ਲਿਆਉਣਾ ਪੈਣਾ, ਇਨਕਲਾਬ ਦਾ ਪੁੱਤਰ ਲਿਆਉਣਾ ਪੈਣਾ। ਸੱਚ ਕਹਿੰਦੇ ਨੇ ਸਿਆਣੇ ਜੱਟ ਆਈ ਉੱਤੇ ਆਇਆ, ਸੱਚ ਕਹਿੰਦੇ ਨੇ ਸਿਆਣੇ ਜੇ ਜੱਟ ਆਈ ਉੱਤੇ ਆਇਆ, ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ, ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ। ਕੁਝ ਤੂੰ ਵੀ ਸੋਚ ਵਿਚਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੇਰੇ ਕਿਹੜਾ ਛੱਤ ਤੋਂ ਆਣੇ, ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਅਣਖ ਆਬਰੂ ਖੋਣ ਨੀ ਦੇਣੀ, ਅਣਖ ਆਬਰੂ ਖੋਣ ਨੀ ਦੇਣੀ, ਧਰਤ ਮੁਹਤਾਜ ਕਿਸ

0: होश उठे सरकार दा, वेख के हजूम उठे होश सरकार दा। आजो पुतो आजो बापू तरने चवाचा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜਗੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਹਿਊ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। दोस्तों अज मैं गीत पेश कर जा रहा हाँ, एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపా రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ.
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ. ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ.
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ. ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ.
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ. ਮੈਂ ਤੈਨੂੰ ਜੋ ਕਿਹਾ ਬਸ. ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ ਜੀ.
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ.
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ.
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ.
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ.
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ.
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ.
2: ਠੀਕ ਹੈ.
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ.
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ. ਜੀ ਜੀ ਜੀ.
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ. ਟੂ ਵੇ ਕਮਿਊਨੀਕੇਸ਼ਨ.
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ.
2: ਹੈ ਨਾ.
1: ਜੀ.
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ.
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ।
1: ਜੀ ਜੀ ਜੀ
2: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ
1: ਜੀ ਜੀ।
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ।
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
1: ਜੀ,
2: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ ਬਿਲਕੁਲ,
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
2: ਹਾਂਜੀ ਠੀਕ ਹੈ
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ ਉਹਨਾਂ ਦਾ।
1: ਬਿਲਕੁਲ ਬਿਲਕੁਲ ਜੀ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
2: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
1: ਜੀ ਜੀ ਜੀ।
2: ਮਾਂ-ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ,
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: जी, बिल्कुल ठीक है।
2: जदों वो बच्चा साढ़े नाल गल करदा है,
1: जी जी,
2: असीं उहनूं मोटीवेट करदे हां,
1: ओह
2: असीं उहनूं इह कहिंदे हां कि तू दसवीं किसी तरीके नाल कर लिया, उस तो बाद तू जो करना चाहना तेनू ऑप्शन मिलनगियां। साडा सिस्टम इदां दा है कि दसवीं तक तुसीं सारे सब्जेक्ट पढ़ने हैं, पढ़ने पैने हैं,
1: बिल्कुल,
2: बट उस तो बाद ऑप्शन है, फिर तू वो करें जो तेरा दिल करदा है, ठीक है, वह मोटीवेट हुंदा है, वह खुशी खुशी घर जांदा है, वह घर जांदा है उहनूं फिर उही
1: फिर लैक्चर शुरू हो जाता है, पुरानी गल जी सीडी पै जाती है। बिल्कुल बिल्कुल जी, तो ये एक जिहड़ा है फोर्स्ड कह लो उन्होंने उत्ते किया जाता है, जिहड़ा अपने थोपिया जाता है, उन्होंने अपनी पंड चुकाउंदे आ। कई बार ये होंदा है कि माता पिता जो नहीं बन सके जीवन च बनना चाहुंदे सी, उन्होंने बच्चा बने, वो
2: बिल्कुल
1: घट्टो घट वो तो बने,
2: अपनियां उम्मीदां दा भार लद दिंदे आ सी बच्चियां ते।
1: हां जी हां जी,
2: बच्चे एक इंडिविजुअल एंटिटी है,
1: तुहानूं
2: इह मनना पवेगा, उह तुहाडे बच्चे है ठीक है, पर उह इक वखरा ह्यूमन बीइंग वी है,
1: बिल्कुल,
2: जिहदी डिजाइनिंग कुछ डिफरेंट है तुहाडे नालों,
1: बिल्कुल बिल्कुल जी, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ,
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ,
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ,
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ,
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ,
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ,
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ,
2: ਇਹ
1: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ, ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ, ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ, ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡਦੇ ਹੋ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹੀ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੂੰ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
2: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना,
1: उथे आई बिल्कुल। ਬੱਚਾ ਤੇ ਕੋਰਿਸ ਲੇਟ ਸੀ,
2: ਬੱਚਾ ਕੋਰਿਸ ਲੇਟ ਸੀ
1: ਜੀ ਜੀ ਬਿਲਕੁਲ।
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ,
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ,
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਹੈ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ।
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
1: ਜੀ ਜੀ ਜੀ,
2: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
2: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁਣ ਦੋ ਸਮਰਦੀਪ ਸਿੰਘ ਜੀ ਨੂੰ ਆ ਗਿਆ, ਰੱਬ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
3: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
3: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
3: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
3: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਧੂ ਸਿਕੰਦਰ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
3: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
3: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ
3: ਇੱਕ
1: ਹਾਂਜੀ
3: ਪਤਾ ਹੋਣਾ ਚਾਹੀਦਾ ਕਿ ਆਈਏਐਸ ਜਿੰਨੇ ਵੀ ਜਾਂ ਪੀਸੀਐਸ ਸਿਵਲ ਸਰਵਿਸ ਲੋਕ ਜਾਂਦੇ ਨੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ ਬੀ ਏ ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
3: ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
3: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ,
3: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੋਨਟਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ। ਹੌਲੀ ਹੌਲੀ ਟੀਵੀ ਚੈਨਲਾਂ ਨੇ ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ।

0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ, ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ

0: ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ। ਉਹ
1: ਜੀ ਜੀ
0: ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
0: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ
1: ਜੀ
0: ਇਹਦੀ
1: ਜੀ
0: ਕੋਈ
1: ਜੀ ਜੀ
0: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੌਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ ਚ ਇਹੀ ਹੋਇਆ।
1: ਜੀ ਜੀ ਜੀ ਜੀ
0: ਉਹਨਾਂ
1: ਜੀ ਜੀ
0: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ
0: ਇੰਜੀਨੀਅਰਿੰਗ ਕਰ
1: ਜੀ
0: ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ
1: ਜੀ
0: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: 'ਚ।
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ
1: ਜੀ
0: ਅੱਜ
1: ਜੀ
0: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ
1: ਜੀ
0: ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਂ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ ਮੈਂ ਕਹਿੰਦਾ ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ। ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ। ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ। ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ। ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ। ਅਜੀਤ ਦੇ ਵਿੱਚ ਮੈਂ ਖੇਡਾਂ ਤੇ ਲਿਖਣਾ, ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਕਰਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਕਿਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ
1: ਜੀ
0: ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1 2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1 2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ ਤਿੰਨ ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਕਿ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਅਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ,
2: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂ ਜੀ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
1: ਹਾਂਜੀ
2: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
1: अच्छा
2: फॉर
1: जी,
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
1: हाँ जी,
2: उन्होंने
1: हाँ
2: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी,
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी,
2: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
2: चलो उस तो बाद 12वीं भी कर लेने हैं। अपने
1: हाँ जी,
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
1: जी,
2: मेरे लिए
1: लाई
2: की।
1: लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों को कि वो जदों गल आ जाती है उन्होंने करियर सिलेक्शन की
1: हाँ जी,
2: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
1: हाँ जी,
2: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
1: हाँ
2: बच्चा
1: जी,
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी,
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी,
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
2: बिल्कुल
1: तरह उहनां दे जिहड़े माँ बाप ने
2: बिल्कुल
1: ओह
2: है
1: भी
2: बिल्कुल
1: बहुत घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिल
1: वधिया
2: के
1: निर्माण कर
2: बिल्कुल
1: सकदे आ।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
1: हाँ
2: उहनां
1: जी,
2: दे अगे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी,
2: उहनां ही हथ उहनां दे पेरेंट्स दा भी हुंदा है,
1: बिल्कुल जी,
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी,
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी,
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी,
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है,
2: नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी,
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: है,
2: जा रहा है।
1: हाँ जी,
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स उहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हों पूरी करना है।
1: सही गल है जी,
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
2: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ, ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
2: ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
2: ਜੋ।
1: ਲੈਣ ਤੱਕ ਸੀਮਿਤ ਹੋ ਜਾਂਦੇ।
2: ਹਾਂ ਬਿਲਕੁਲ, ਉਹ ਸਮਝਦੇ ਹਾਂ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
2: ਨਹੀਂ ਹੁੰਦੇ
1: ਉਹਨਾਂ
2: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
2: ਬਿਲਕੁਲ
1: ਅਤੇ
2: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
2: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
2: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
2: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
2: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: ਅੱਛਾ ਜੀ
2: ਪਲੱਸ ਟੂ ਪਾਸ ਨੇ।
1: ਅੱਛਾ ਜੀ
2: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
2: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
2: ਬਿਲਕੁਲ ਨਹੀਂ ਹੈ।
1: ਹਾਂਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
2: ਲਓ ਕੋਈ
1: ਹਾਂਜੀ
2: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ।
2: ਨੌਕਰੀ ਲੈਣੀ ਹੈ ਤਾਂ
1: ਹਾਂਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
2: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ।
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
2: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
2: ਹਾਂ ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
2: ਬਟ
1: ਹਾਂਜੀ
2: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
2: ਜਾਂ
1: ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ, ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਉਸਨਾਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ

0: ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ

0: ਦੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ, ਬਹੁਤਾ ਨਹੀਂ ਚਮਕਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ। ਤੇਰੇ ਦਿਲ ਚੋਂ ਸੀ ਨਾ ਨਿਕਲੇ, ਇੰਜ ਤਾਂ ਨਹੀਂ ਤੜਫਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ। ਤੇਰੇ ਦਿਲ ਚੋਂ ਸੀ ਨਾ ਨਿਕਲੇ, ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸੜ ਜੀ ਨੂੰ। ਨੀਰੂ ਜੱਸੜ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸੜ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵੀਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨਿੱਤ ਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖੜੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ, ਛੁਰੀ ਹੈ ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ। ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦ ਨਾ ਚਿਲ ਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾ ਦੱਸੇ ਹੱਲ ਜੀ, ਅਪੀਲ ਅਤੇ ਦਲੀਲ ਵਾਲੀ ਮੁੱਕੀ ਗੱਲ ਜੀ। ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ। ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦਿਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
4: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦਿਵਾਲੀ ਤੇ ਦੀਵੇ। ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਧੀਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
5: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ ਮਲਦੇ ਰਹਿ ਗਏ ਤਲੀਆਂ ਪਿਆ ਨਾ ਪੱਲੇ ਕੁਝ ਵੀ ਮਲਦੇ ਰਹਿ ਗਏ ਤਲੀਆਂ ਨਾਲ ਨਦੀਨਾਂ ਫਸਲਾਂ ਸਾਡੀਆਂ ਨਾਲ ਨਦੀਨਾਂ ਫਸਲਾਂ ਸਾਡੀਆਂ ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ ਸਾਡੀ ਹੁੰਦੀ ਦੇਖ ਤਬਾਹੀ ਕੂੰਜਾਂ ਕਰ ਲਾਉਂਦੀਆਂ ਸੱਪਾਂ ਦੇ ਸਿਰ ਬੜੇ ਹੀ ਮਿੱਧੇ ਸੱਪਾਂ ਦੇ ਸਿਰ ਬੜੇ ਹੀ ਮਿੱਧੇ ਮਿਲੀਆਂ ਨਾ ਸਾਨੂੰ ਮਣੀਆਂ ਧਰਤੀ ਨੂੰ ਆਪਣੀ ਕਹਿੰਦੇ ਰਹੇ ਧਰਤੀ ਨੂੰ ਆਪਣੀ ਕਹਿੰਦੇ ਰਹੇ ਰੂਹਾਂ ਵਿੱਚ ਹਵਾਵਾਂ ਰਲੀਆਂ ਰੂਹਾਂ ਵਿੱਚ ਹਵਾਵਾਂ ਰਲੀਆਂ ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ ਤੇਰੇ ਨਾਲ ਇਹੋ ਲੜਾਈ ਧੰਨਵਾਦ
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
6: ਹਾਂਜੀ ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ ਦੀਵਾਲੀ ਆਈ ਆ ਦੀਵਾਲੀ ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ ਆਈ ਆ ਦੀਵਾਲੀ ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ ਨਵਾਂ ਕੁਝ ਕਰਕੇ ਦੁਨੀਆ ਨੂੰ ਵਿਖਾ ਦਈਏ ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ ਧੰਨਵਾਦ ਜੀ ਮੈਂ ਹਰਪ੍ਰੀਤ ਪੱਤੋ
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ ਬਲਵਿੰਦਰ ਕੌਰ ਸਿੰਧ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
7: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ ਮਰ ਜਾਏ ਬੁਰਾਈ ਦੀ ਮਾਂ ਲੋਕੋ ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ ਜਦ ਕਾਨੂੰਨ ਨਾ ਕਰੇ ਬਚਾ ਲੋਕੋ ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ ਤੱਕਦੀ ਇਨਸਾਫ ਹੈ ਨੰਨੀ ਛਾਂ ਲੋਕੋ ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ ਕਦੋਂ ਮਿਲਣਾ ਸਹੀ ਨਿਆਂ ਲੋਕੋ ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ ਕਦੇ ਹੋਵੇ ਨਾ ਕੋਈ ਗੁਨਾਹ ਲੋਕੋ ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ ਧੰਨਵਾਦ ਜੀ
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
8: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

अज दा कोई पता नहीं, ना पता कोई कल दा ए, जदों समें दा चक्कर चलदा ए।

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ ਮੈਲ ਦੱਸੋ, ਉਮੀਦਾਂ ਦੇ ਮੈਲ ਦੱਸੋ, ਉਹ ਕੌਣ ਚਾਹੁੰਦਾ ਟਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ, ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ, ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ, ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸਿਕੰਦਰ ਆ ਤੇ ਆਉਂਦੇ ਓ ਸੱਚੇ ਪੀਰ ਨੂੰ, ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ।

0: मैं तेनू प्यार नहीं करदा, क्यों ए शक है मेरे ते तेनू नी अड़िए, क्यों ए शक है मेरे ते तेनू, वे तेरियां इन्हां गल्लां नाल चिंगारी ते शक नहीं मिटने, जे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, जिंदगी मुक्क जानी है साडी, वे तेरे कम नहीं मुक्कने, हाय वे तेरे कम नहीं मुक्कने, हाय वे तेरे कम नहीं मुक्कने। थैंक यू, शुक्रिया जी।
1: ਕੁਲਕੌਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ, ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ, ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ, ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਜੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ, ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ, ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ, ਮੁਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੋਏ ਸਾਰਸੋਂ ਕੋ ਮੈਨੇ ਦੇਖਾ, ਤਬ ਐ ਆਜ਼ਾਦੀ तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
4: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे या भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri to baad, hun main sada den ja reha Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੋਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸ਼ੌਹਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸ਼ੌਹਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸ਼ੌਹਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ